0: ਵਿਚੋਲੇ ਵਾਲੀ ਆਪਣੀ ਕੀ ਗੱਲ ਹੋਈ ਸੀ, ਮੈਨੂੰ ਯਾਦ ਕਰਾ ਦੋ ਮਾੜਿਆ।
1: ਵਿਚੋਲੇ ਵਾਲੀ ਉਹੀ ਜਿਹੜੀ ਇੰਗਲੈਂਡ ਵਾਲੀ, ਮੈਂ ਆਪਣੀ ਸਟੋਰੀ ਦੱਸੀ ਸੀ ਤੁਹਾਨੂੰ ਨੋਨ ਵੈਜ ਵਾਲੀ,
0: ਮੈਨੂੰ ਯਾਦ ਨੀ ਯਾਰ, ਯਾਦ ਕਰਾ ਦੋ।
1: ਏਦਾਂ ਮੈਰਿਜ ਹੋਈ ਜਦੋਂ ਮੇਰੀ ਕਿ ਉਹਨਾਂ ਦੀ ਸੀਗਾ ਵੀ ਨੋਨ ਵੈਜ ਨਾ ਖਾਂਦਾ ਹੋਵੇ,
0: ਜ਼ਰੂਰ।
1: ਅਸੀਂ ਉਦੋਂ ਮਤਲਬ ਕਿ ਮੈਂ ITI ਕਰਕੇ ਹਟੇ ਸੀਗੇ ਪੰਜਾਬ, ਅਸੀਂ ਅੱਜ ਲੱਗੇ ਨਾ ਇੱਕ ਮੇਲਾ ਹੁੰਦਾ ਜੀ, ਮੇਲੇ ਚ ਜਾਣਾ ਸੀ ਤੇ ਇੱਕ ਨਾ ਮੇਰਾ ਮਿੱਤਰ ਪਿਆਰਾ ਤੇ ਉਹਦਾ ਜਿਹੜਾ ਫਰੈਂਡ ਸੀਗਾ ਉਹ ਇੰਗਲੈਂਡ ਦਾ ਬੋਈ ਸੀਗਾ, ਉਹ ਆਇਆ ਹੋਇਆ ਸਾਨੂੰ ਮਿਲਣ, ਤੇ ਅਸੀਂ ਉਹਨੂੰ ਤਿਆਰ ਕਰ ਲਿਆ ਨਾਲ ਵੀ ਚਲੋ ਆਪਾਂ ਚੱਲਦੇ ਇਕੱਠੇ। ਉਹਨੇ ਨਾ ਸਰ ਜਿੱਦਾਂ ਥੋੜੇ ਵਾਲ ਲੰਬੇ ਰੱਖੇ ਸੀਗੇ ਤੇ ਉਹਦਾ ਕੈਪ ਪਾਉਂਦਾ ਸੀ, ਤੇ ਜਦੋਂ ਉਹ ਸਾਡੀ ਗੱਡੀ ਚ ਬੈਠਾ ਤੇ ਅਸੀਂ ਨਾ ਗੱਡੀ ਉਹ ਮੁੰਡੇ ਨੇ ਜੈੱਟ ਬਲੈਕ ਕਰਾਈ ਹੋਈ ਸੀ, ਮਤਲਬ ਬਲੈਕ ਕਰਾਈ ਹੋਈ ਸੀ, ਉਹ ਕਿਸੇ ਨੇ ਦੱਸਤਾ ਉਹਨੂੰ ਵੀ ਏਦਾਂ, ਸੋਰੀ ਕਿਸੇ ਨੇ ਦੇਖਿਆ ਹੁਣ ਜਜਮੈਂਟ ਕੀਤੀ ਵੀ ਉਹ ਕੁੜੀ ਆ, ਇਹਨਾਂ ਨੇ ਕੁੜੀ ਗੱਡੀ ਚ ਬਣਾਈ ਆ, ਸ਼ੀਸ਼ੇ ਖਾਲੇ ਕੀਤੇ ਆ, ਥੋੜਾ ਜਿਹਾ ਅੱਗੇ ਜਾ ਕੇ ਨਾ ਗੱਡੀ ਮਤਲਬ ਸਾਈਡ ਤੇ ਲਾ ਲਈ, ਉਹੀ ਡਰਿੰਕ ਡਰੂੰਕ ਕਰਨੀ ਸੀ, ਦਾਰੂ ਦੂਰੂ ਪੀਣ ਲੱਗੇ ਸੀ, ਤੇ ਉਹ ਜਦੋਂ ਮਤਲਬ ਅਜੇ ਪੀਤੀ ਮਤਲਬ ਬੋਤਲ ਖੋਲੀ ਵੀ ਨੀ, ਤੇ ਉਹਨੇ ਚੈਨੂੰ ਨਾ ਪਿੱਛੇ ਸਾਰੇ ਇੱਕ ਮਤਲਬ ਬਾਈਕ ਤੇ ਦੋ ਮੋਟਰਸਾਈਕਲ ਆਏ, ਜਿੱਦਾਂ ਮਤਲਬ ਦੋ ਬਾਈਕਾਂ ਆਈਆਂ ਸਿਵਲ ਡਰੈਸ ਦੇ ਵਿੱਚ, ਤੇ ਉਹਨਾਂ ਨੇ ਆਉਂਦੇ ਨਾ ਮੈਂ ਜਿੱਦਾਂ ਮੈਂ ਡਰਾਈਵਰ ਸੀਟ ਤੇ ਸੀ ਤੇ ਮੇਰੀ ਡੋਰ ਖੜਕਾਈ ਤੇ ਨਾਲ ਉਹਨਾਂ ਨੇ ਪਿਸਤਲ ਕੱਢ ਲਿਆ,
0: ਅੱਛਾ
1: ਪਿਸਤਲ ਕੱਢ ਕੇ ਤੇ ਨਾਲ ਹੀ ਡਰਾਇਆ ਡਰਾਵਾ ਜਿਹਾ ਦੇ ਕੇ ਤੇ ਕਹਿੰਦੇ ਜਲਦੀ ਗੱਡੀ ਖੋਲੋ ਗੱਡੀ ਖੋਲੋ, ਮੈਂ ਹੀ ਡਰ ਗਏ ਕੀ ਗੱਲ ਹੋ ਗਈ ਏਦਾਂ ਦੀ ਸਾਡੇ ਕੋਲ, ਮਤਲਬ ਕੀ ਏਦਾਂ ਦਾ ਹੋ ਗਿਆ ਜਿਹੜਾ ਵੀ ਇੰਨੀ ਜ਼ਿਆਦਾ ਮਤਲਬ ਪੁਲਿਸ ਸਾਨੂੰ ਪਿੱਛੇ ਆ ਗਈ ਹੈ ਨਾ, ਤੇ ਜਦੋਂ ਅਸੀਂ ਡੋਰ ਖੋਲੀ ਜਿਹੜਾ ਉਹ ਮੁੰਡਾ ਸੀ ਬਸ ਉਹਨੂੰ ਸਾਈਡ ਤੇ ਕੀਤਾ ਕਰਕੇ, ਜਦੋਂ ਦੇਖਿਆ ਉਹਨਾਂ ਨੇ ਕਹਿੰਦੇ ਸ਼ੱਟ ਕਹਿੰਦੇ ਆ ਕੀ ਬਣਿਆ ਤੇ ਮੁੰਡਾ ਕਹਿੰਦੇ, ਤੇ ਉਹ ਕਿਸੇ ਨੇ ਮਤਲਬ ਜਿੱਦਾਂ ਕਿ ਕੁਛ ਇਹ ਨਾ ਉੱਥੇ ਮਤਲਬ ਕਹਿ ਲਈਦਾ ਵੀ ਐਂਟੀ ਗੁੰਡਾ ਸਟਾਫ ਹੁੰਦੇ ਆ ਸਿਵਲ ਡਰੈਸ ਚ ਘੁੰਮਦੇ ਆ,
0: ਅੱਛਾ
1: ਉਹਨਾਂ ਨੇ ਏਦਾਂ ਮਤਲਬ ਜਜਮੈਂਟ ਆਪਣੇ ਵੱਲੋਂ ਕਿਤੇ ਕੀਤੀ ਉਸ ਟਾਈਮ ਦੌਰ ਦੋ ਹਜ਼ਾਰ ਚਾਰ ਦੀ ਗੱਲ ਸੁਣਾ ਰਿਹਾ ਤੁਹਾਨੂੰ ਮੈਂ, ਕਿ ਉਦੋਂ ਬਹੁਤ ਹੁੰਦਾ ਸੀ ਇਹ ਜ਼ਿਆਦਾ ਕਿ ਕੁੜੀ ਲੈ ਕੇ ਬਹਿ ਗਏ ਗੱਡੀ ਚ ਜਾਂ ਬਹੁਤ ਫੜਦੇ ਹੁੰਦੇ ਸੀ,
0: ਹੁੰਦਾ ਹੀ ਹੈ ਬਿਲਕੁਲ ਬਿਲਕੁਲ, ਬਚਾ ਰੱਖੀ ਕਿਉਂਕਿ ਖਬਰਾਂ ਬਹੁਤ ਗੰਦੀਆਂ ਗੰਦੀਆਂ ਆਉਂਦੀਆਂ ਨੇ,
1: ਪਰ ਸਰ ਹੁਣ ਨੀ ਹੈਗਾ ਜੀ ਇਹ, ਮੈਂ ਤੁਹਾਨੂੰ ਜੀ 2004 ਦੀ ਗੱਲ ਦੱਸਦਾ ਪਿਆ, 2000 ਮਤਲਬ 20 ਤੋਂ ਬਾਅਦ ਇਹ ਚੀਜ਼ਾਂ ਖਤਮ ਹੋ ਗਿਆ, ਹੁਣ ਆਪ ਇੱਥੋਂ ਵਾਂਗੂ ਹੀ ਆ ਸਾਰਾ ਕੁਛ, ਜਿੱਥੇ ਮਰਜ਼ੀ ਕੋਈ ਬੈਠਾ ਆ ਕੋਈ ਕੁਛ ਨੀ ਕਹਿੰਦਾ,
0: ਪੰਜਾਬੀ ਬਾਈ ਨੇਚਰ 58 ਕੁਐਰੀ ਐਡ ਤੋਂ। ਹਾਂਜੀ ਸਰਜੀਤ,
2: ਕਿਆ ਬਾਤ ਹੈ ਬਾਈ ਜੀ, ਬਿਲਕੁਲ ਤੇ ਬੜੀ ਸ਼ਾਨਦਾਰ ਲੋਕੇਸ਼ਨ ਤੇ ਆਪਾਂ ਬੈਠੇ ਹਾਂ ਪੰਜਾਬੀ ਬਾਈ ਨੇਚਰ ਦੀ, ਇੱਕ ਬੜਾ ਵੱਡਾ ਨਾਮ ਪੂਰਾ ਬ੍ਰਾਂਡ ਨੇ ਪੂਰੇ ਟੋਰਾਂਟੋ ਦੇ ਵਿੱਚ, ਪਰ ਬੜੀ ਸ਼ਾਨਦਾਰ ਡੀਲ ਲਾਈਆਂ ਨੇ, ਤੁਸੀਂ ਜੇ ਰਹਿ ਗਏ ਹੋ ਸੁਣਿਆ ਨਹੀਂ ਪਰ ਤੁਸੀਂ ਇੱਥੇ ਆਓ ਬੈਠੋ ਡਾਈਨਿੰਗ ਕਰੋ, ਸ਼ੁਰੂਆਤ ਕਰੋ ਸਟਾਰਟਰਸ ਤੋਂ, ਔਨਟ੍ਰੇਸ ਜਾਂ ਚਾਟ ਕਹਿ ਲਈਏ ਆਪਾਂ ਚੈਟਸ ਤੋਂ, ਕੋਈ ਵੀ ਚਾਟ ਲੈ ਲਓ $6.99 ਦੇ ਵਿੱਚ ਤੁਹਾਨੂੰ ਮਿਲ ਰਹੀ ਹੈ, ਤੇ ਕੁਆਂਟਿਟੀ ਭਰਪੂਰ, ਤੇ ਪਰੌਂਠੇ ਖਾਣੇ ਆ ਪਰੌਂਠੇ ਖਾਓ, ਥਾਲੀ ਇੰਜੋਏ ਕਰੋ, ਤੁਸੀਂ ਚਨਾ ਭਟੂਰਾ ਖਾਣਾ, ਮਸਾਲਾ ਡੋਸਾ, ਫਿਸ਼ ਪਕੌੜੇ, ਬਾਏ ਵਨ ਤੇ ਗੈਟ ਵਨ ਫ੍ਰੀ ਦੀ ਆਫਰ ਚੱਲ ਰਹੀ ਹੈ, ਹਲਵਾ ਪੂਰੀ ਤੇ ਚਨਾ ਇਹ ਵੀ $7.99 ਦੇ ਵਿੱਚ, ਤੇ ਨਾਲੇ ਡਰਿੰਕਸ ਦੇ ਵੀ ਆਫਰ ਚੱਲ ਰਹੀ ਹੈ, ਤੁਸੀਂ ਆਓ ਬੈਠੋ ਇੰਜੋਏ ਕਰੋ, ਜਾਂ ਫਿਰ ਘਰ ਖਾਣਾ ਚਾਹ ਰਹੇ ਹੋ ਤੇ ਘਰ ਤੁਸੀਂ ਟੇਕ ਆਊਟ ਵੀ ਕਰਵਾ ਸਕਦੇ ਹੋ, ਤੇ 58 ਕੁਐਰੀ ਐਜ ਡਰਾਈਵ ਦੇ ਉੱਤੇ ਆ ਸਪੈਸ਼ਲ ਲੱਗਾ, ਅੱਜ ਆਪਾਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਇੱਥੋਂ, ਤੁਸੀਂ ਜ਼ਰੂਰ ਇਸ ਡੀਲ ਦਾ ਫਾਇਦਾ ਚੱਕੋ, ਆਪਣੀ ਸ਼ਾਮ ਨੂੰ ਹੋਰ ਵਧੀਆ ਬਣਾਓ, ਸ਼ਾਨਦਾਰ ਤੇ ਬਿਹਤਰੀਨ ਖਾਣਾ ਖਾਓ ਉਹ ਵੀ ਸਪੈਸ਼ਲ ਪ੍ਰਾਈਜ਼ ਦੇ ਉੱਤੇ, ਤੇ ਤੁਸੀਂ ਕਾਲ ਕਰ ਸਕਦੇ ਹੋ ਇੱਥੇ, ਤੁਸੀਂ ਆਰਡਰ ਪਲੇਸ ਕਰਨਾ ਚਾਹ ਰਹੇ ਹੋ 905-793-5300 ਤੇ 905-793-5300 ਤੇ। ਜੀ ਬਾਈ ਜੀ
0: ਬਿਲਕੁਲ, ਤੇ ਡੀਲਾ ਕੀ ਕੀ ਨੇ ਸਬਜ਼ੀ, ਕਿੰਨੇ ਚ ਚਨਾ ਭਟੂਰਾ, ਕਿੰਨੇ ਚ ਫਿਸ਼ ਪਕੌੜਾ, ਸਾਰੀਆਂ ਮੜੀ ਦੱਸ ਦਿਓ।
2: ਕਿਆ ਬਾਤ ਹੈ, ਚਨਾ ਭਟੂਰਾ ਸਿਰਫ $7.99 ਦੇ ਵਿੱਚ, ਮਸਾਲਾ ਡੋਸਾ $7.99, ਪਾਓ ਭਾਜੀ ਲੱਸੀ ਵੀ ਸੇਮ ਪ੍ਰਾਈਸ $7.99, ਜੇ ਗੱਲ ਕਰੀਏ ਵੈਜ ਥਾਲੀ ਇਹ ਨਹੀਂ ਵੀ ਦੋ ਸਬਜ਼ੀਆਂ ਵਾਲੀ, ਤਿੰਨ ਸਬਜ਼ੀਆਂ ਨਾਲੇ ਨਾਨ ਤੇ ਨਾਲੇ ਚੌਲ ਤੇ ਨਾਲੇ ਰਾਇਤਾ ਤੇ ਨਾਲੇ ਸਵੀਟ ਡਿਸ਼, ਇਹ ਸਿਰਫ ਮਿਲ ਰਿਹਾ ਤੁਹਾਨੂੰ $9.99 ਦੇ ਵਿੱਚ, ਕੋਈ ਵੀ ਤੁਸੀਂ ਆ ਕੇ ਪਰੌਂਠੇ ਲਓ, ਮੂਲੀ ਦੇ ਖਾਣੇ ਆ,

0: ਮੇਥੀ ਦੇ ਖਾਣੇ ਆ, ਆਲੂ ਦੇ ਖਾਣੇ ਆ ਜਾਂ ਮਿਕਸ ਖਾਣੇ ਆ, ਤੇ $6.99 ਦੇ ਵਿੱਚ ਤੁਹਾਨੂੰ ਇਹ ਪਰੌਂਠਿਆਂ ਦੀ ਡੀਲ ਵੀ ਮਿਲ ਰਹੀ ਹੈ। ਤੇ ਆਓ ਸ਼ਾਨਦਾਰ ਤੁਸੀਂ ਫੈਮਿਲੀ ਇੱਥੇ ਪਹੁੰਚੋ, ਡੀਲਸ ਦਾ ਫਾਇਦਾ ਲਓ, ਫੈਮਿਲੀ ਨਾਈਟ ਆਪਣੀ ਫਰਾਈਡੇ ਸ਼ਾਮ ਇੰਜੋਏ ਕਰੋ, ਇਸ ਖੂਬਸੂਰਤ ਵੈਦਰ ਨੂੰ ਇੰਜੋਏ ਕਰੋ, ਤੇ ਪ੍ਰੋਗਰਾਮ ਦਾ ਨਾਮ ਤੁਸੀਂ ਨਾਲੋ ਨਾਲ ਮਾਣ ਹੀ ਰਹੇ ਹੋ ਜੀ।
1: ਕੀ ਬਾਤ ਹੈ, ਪੰਜਾਬੀ ਬਾਈ ਨੇਚਰ 58 ਕੁਐਰੀ ਐਜ, 58 ਕੁਐਰੀ ਐਜ ਬਵੇਅਰਡ ਐਂਡ ਹਰੰਟ ਏਰੀਆ ਤੇ ਆ ਜਾਓ, ਤੇ ਲੱਗੀਆਂ ਰੌਣਕਾਂ ਡਾਈਨ ਇਨ ਕਰੋ, ਟੇਕ ਆਊਟ ਕਰੋ, ਮਰਜ਼ੀ ਤੁਹਾਡੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ, ਥੈਂਕ ਯੂ ਸੋ ਮਚ ਸਾਹਿਬ ਜੀ, ਤੇ ਜਲਦੀ ਫਿਰ ਤੁਹਾਡੇ ਨਾਲ ਜੁੜਦੇ ਹਾਂ। ਮੇਕ ਸ਼ੁਰ ਕਰ ਲਈ ਸਾਰੇ ਮੈਸੇਜ ਹੁਣ ਤੱਕ ਸਾਡੇ ਪਹੁੰਚ ਰਹੇ ਨੇ। ਇੰਡੀਅਨ ਫਰੂਟ ਲੈਣ ਤੇ ਜਾਓ, ਗਰੋਸਰੀ ਕਰੋ ਆਪਣੇ ਮਨ ਪਸੰਦ ਦੀ। 6 ਲੋਕੇਸ਼ਨ ਆ ਬ੍ਰੈਮਟਨ ਚ, 1 ਲੋਕੇਸ਼ਨ ਗੁਆਲਫ, 1 ਕੇਮਬ੍ਰਿਜ। ਇੰਡੀਅਨ ਫਰੂਟ ਲੈਣ ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰ ਕੇ ਆਓ। ਉਸ ਤੋਂ ਇਲਾਵਾ ਤੁਸੀਂ ਅੱਜ ਕਹਿੰਦੇ ਹੋ ਨਵੀਂ ਯਾਰ ਸਾਨੂੰ ਕੋਈ ਨੰਬਰ ਜ਼ਰੂਰ ਦਿਓ ਤੇ ਅਸੀਂ ਫਾਰਮ ਤੇ ਜਾਣਾ ਤੇ ਪਨੀਰੀ ਲੈ ਕੇ ਆਉਣੀ ਆ। ਤੁਸੀਂ ਹਰ ਇੱਕ ਸਬਜ਼ੀ ਦੀ ਪਨੀਰੀ ਗਿੱਲ ਫਾਰਮ ਤੇ ਜਾਣਾ, ਗਿੱਲ ਫਾਰਮ ਤੋਂ ਲੈ ਕੇ ਆਓ, ਡਿਕਸੀ ਅਤੇ ਕਿੰਗ ਤੇ 14085 ਡਿਕਸੀ ਰੋਡ, ਡਿਕਸੀ ਕਿੰਗ ਕੈਲਡਨ ਦੇ ਵਿੱਚ 11 to 7 ਰੋਜ਼ ਖੁੱਲਦੇ ਆ। ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ, ਹਰ ਇੱਕ ਸਬਜ਼ੀ ਦੀ ਪਨੀਰੀ ਐਟ ਗਿੱਲ ਫਾਰਮ। ਦੇਸੀ ਆਂਡੇ, ਫਰੈਸ਼ ਸ਼ਹਿਦ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਗਿੱਲ ਫਾਰਮ ਪਨੀਰੀ 249 ਤੋਂ। ਵਾਹ, ਗਿੱਲ ਫਾਰਮ 905-925-2300, 905-925-2300, 905-925-2300। ਵੀਰ ਨੇ ਗਾਣਾ ਰਿਕੁਐਸਟ ਕੀਤਾ ਸੀ, ਵੀਰ ਸੀ, ਅੰਕਲ ਜੀ ਸੀ, ਚਲੋ ਜੋ ਵੀ ਹੈ, ਸਾਰੇ ਆਪਣੇ ਵੀਰ ਹੀ ਨੇ। ਸੁਣੋ, ਹੈ ਥੋੜ੍ਹਾ ਜਿਹਾ ਰੋਮੈਂਟਿਕ ਜਿਹਾ, ਪਰ ਪਤਾ ਨਹੀਂ ਲੱਗਦਾ ਜਦੋਂ ਪਿਆਰ ਹੋ ਜਾਂਦਾ।

0: Ciao, wah, amazing yaar. So program hai Punjabi Raat te 905-673-3337 te gal baat thode naal ho rahi hai. Main tuhanu once again ek var fir New Heights Kitchen de Jaspal bhai de number de dewa. Kitchen tusi nami ready karuni hai, vanities, countertop, nama bar taiyar karuna, ya tusi apne TV de aale dwale entertainment unit koi ready karuni hai, koi bhi cabinetry da kam bhari da ek var kam jine dekh liya. ਮੈਂ ਵਾਅਦਾ ਕਰਦਾ ਕਿ ਤੁਸੀਂ ਇਹਨਾਂ ਨਾਲ ਜ਼ਰੂਰ ਜ਼ਰੂਰ ਜ਼ਰੂਰ ਵਰਕ ਕਰੋਗੇ ਬਹੁਤ ਰੀਜ਼ਨੇਬਲ ਰੇਟ ਨੰਬਰ ਤੁਸੀਂ ਨੋਟ ਕਰ ਲਓ 416-859-1920 ਤੇ ਚੱਲਦੇ ਇੱਕ ਵਾਰ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਓ ਫਰਨੀਚਰ 6685 ਟੌਂਪਕਿਨ ਰੋਡ ਤੇ ਪੰਜਾਬੀ ਦਾਰਾ ਲਾਈਵ ਆਨ ਲੋਕੇਸ਼ਨ ਫਰਨੀਚਰ ਦੀਆਂ ਐਸੀਆਂ ਡੀਲਾਂ ਜਿਹੜੀਆਂ ਨਾ ਕਦੇ ਮਿਲੀਆਂ ਨਾ ਕਦੇ ਮਿਲਣੀਆਂ ਅੱਜ ਮਿਲ ਰਹੀਆਂ ਨੇ ਜੀ ਸੁਖ ਭਾਜੀ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਲਾਈਵ ਅਪਡੇਟ ਦੇ ਰਹੇ ਹਾਂ ਪਰਿਵਾਰਾਂ ਤੱਕ ਇਸ ਵੀਕਡ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਦਾ ਜਿਹੜੇ ਸਪੈਸ਼ਲ ਡਿਸਕਾਊਂਟ ਸਪੈਸ਼ਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਪਹੁੰਚਣਾ ਕਿੱਥੇ ਪਰਿਵਾਰਾਂ ਨੇ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਨੂੰ ਯਾਦ ਰੱਖਣਾ ਤੇ ਪੂਰੇ ਘਰ ਦੇ ਫਰਨੀਚਰ ਦੀ ਡੀਲ ਦੇਣ ਲੱਗੇ ਹਾਂ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਹਾਂ ਕਿੰਗ ਸਾਈਜ਼ ਦਾ ਬੈਡਰੂਮ ਕਿੰਗ ਸਾਈਜ਼ ਦਾ ਬੈੱਡ ਤੁਸੀਂ ਬਾਏ ਕਰਨਾ ਤੇ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰਨਾ ਤੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰੋ ਤੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲਿਵਿੰਗ ਰੂਮ ਦੇ ਲਈ ਤੁਸੀਂ ਸੋਫਾ ਸੈੱਟ ਐਲ ਸ਼ੇਪ ਦਾ ਸੋਫਾ ਸੈੱਟ ਬਾਏ ਕਰਨਾ ਤੇ ਨਾਲ ਕਾਫੀ ਟੇਬਲ ਫ੍ਰੀ ਡਾਇਨਿੰਗ ਟੇਬਲ ਏਰੀਆ ਲਈ ਤੁਸੀਂ ਡਾਇਨਿੰਗ ਟੇਬਲ ਤੇ 6 ਚੇਅਰਾਂ ਬਾਏ ਕਰਨੀਆਂ ਨਾਲ ਮਾਈਕ੍ਰੋਵੇਵ ਫ੍ਰੀ ਪੂਰੇ ਘਰ ਦਾ ਫਰਨੀਚਰ ਤੁਸੀਂ ਸੋਚਦੇ ਹੋਣੇ ਵੀ 810,000 ਡਾਲਰ ਦਾ ਹੋਣਾ ਪਰ ਪੰਜਾਬੀ ਲਹਿਰਾਂ ਦਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੂਰੇ ਘਰ ਦਾ ਫਰਨੀਚਰ ਸਿਰਫ 1800 ਡਾਲਰ ਦੇ ਵਿੱਚ
0: ਕਿਆ ਪਤਾ ਚਾ ਪੂਰੇ ਘਰ ਦੇ ਫਰਨੀਚਰ 1800 ਡਾਲਰ ਚ ਪੂਰੇ ਘਰ ਦਾ ਫਰਨੀਚਰ ਤੇ ਇਹਦੇ ਵਿੱਚ ਕੀ ਆਉਂਦਾ
1: ਇਹ ਚ ਨਵੀਂ ਬਾਈ ਜੀ ਤਿੰਨ ਜਿਹੜੇ ਬੈਡਰੂਮ ਹੈ ਤੁਹਾਡੇ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈੱਡ ਮਿਲੂਗਾ ਨਾਲ ਮੈਟਰਸ ਫ੍ਰੀ ਦਿੱਤਾ ਜਾਣਾ ਜੀ ਫਿਰ ਦੂਸਰੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਮਿਲੂਗਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ ਪਰਿਵਾਰਾਂ ਨੂੰ ਤੀਜੇ ਰੂਮ ਦੇ ਲਈ ਵੀ ਕੁਈਨ ਸਾਈਜ਼ ਦਾ ਬੈੱਡ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ ਡਾਇਨਿੰਗ ਟੇਬਲ ਏਰੀਆ ਦੇ ਜੀ ਟੇਬਲ ਤੇ 6 ਚੇਅਰਾਂ ਮਿਲਣਗੀਆਂ ਨਾਲ ਮਾਈਕ੍ਰੋਵੇਵ ਫ੍ਰੀ ਮਿਲੂਗਾ ਫੈਮਿਲੀ ਰੂਮ ਦੇ ਲਈ ਐਲ ਸ਼ੇਪ ਦਾ ਸੋਫਾ ਤੇ ਨਾਲ ਕਾਫੀ ਟੇਬਲ ਬਾਈ ਜੀ ਫ੍ਰੀ ਮਿਲੂਗਾ ਪੂਰੇ ਘਰ ਦਾ ਫਰਨੀਚਰ ਨਵੀ ਬਾਈ ਜੀ 1799 ਡਾਲਰ ਦਾ 1800 ਡਾਲਰ ਦੇ ਵਿੱਚ ਪੂਰੇ ਘਰ ਦਾ ਫਰਨੀਚਰ ਲੈ ਕੇ ਜਾ ਸਕਦੇ ਹੋ ਤੇ ਬਾਈ ਨਵੀ ਦਾ ਤੁਸੀਂ ਨਾਮ ਲੈਣਾ ਪੰਜਾਬੀ ਲਹਿਰਾਂ ਦਾ ਅੱਗੇ ਨਾਮ ਲੈਣਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਹੁਣ ਪਹੁੰਚਣਾ ਕਿੱਥੇ ਪਰਿਵਾਰਾਂ ਨੇ 6685 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ 6685 ਟੌਮਕਨ ਰੋਡ ਨਵੀ ਭਾਜੀ
0: ਵੈਰੀ ਗੁੱਡ 6685 ਟੌਮਕਨ ਰੋਡ ਤੇ ਆ ਜਾਓ ਡੀਲਾਂ ਬਹੁਤ ਹੀ ਖੂਬਸੂਰਤ ਤੁਹਾਨੂੰ ਮਿਲ ਰਹੀਆਂ ਨੇ ਤੇ ਮਿਲ ਵੀ ਸਿਰਫ ਤੇ ਸਿਰਫ ਅੱਜ ਰਹੀਆਂ ਨੇ 6685 ਟੌਮਕਨ ਰੋਡ ਤੇ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੁਆਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655 1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 4166552000।
3: ਵੈਰੀ ਗੁੱਡ। ਸੋ ਸੋਰੀ, ਮੈਂ ਇੱਕ ਐਡ ਕੱਟਣੀ ਪਈ। ਲਾਈਵ ਆਨ ਲੋਕੇਸ਼ਨ ਅੱਜ ਅਸੀਂ ਪਹੁੰਚੇ ਹੋਏ ਹਾਂ ਪੰਜਾਬੀ ਬਾਈ ਨੇਚਰ ਤੇ 58 ਕੁਐਰੀ ਅੱਜ ਲਾਈਵ ਸਾਡੀ ਟੀਮ ਹਾਜ਼ਰ ਹੈ। ਸਰਜੀਤ, ਵੈਲਕਮ ਅਗੇਨ ਸਰ।
6: ਕਰਨ ਸ਼ਰਮਾ ਨੂੰ ਕਾਲ ਕਰੋ।
7: ਜੀ ਬਾਈ ਜੀ, ਬਹੁਤ ਸ਼ੁਕਰੀਆ। ਤੇ ਲਾਈਵ ਆਨ ਲੋਕੇਸ਼ਨ ਚੱਲ ਰਹੀ ਹੈ, ਬੜੇ ਸ਼ਾਨਦਾਰ ਸਪੈਸ਼ਲ ਆਫਰ ਹੋ ਰਹੇ ਨੇ, ਮਾਹੌਲ ਵੀ ਪੂਰਾ ਐਡ ਕੈਮੋ ਕੈਮ ਹੈ। ਇਸ ਲਾਈਵ ਮੌਸਮ ਦੇ ਉੱਪਰ ਜਿਵੇਂ ਲਾਈਵ ਆਨ ਲੋਕੇਸ਼ਨ ਦੇ ਉੱਪਰ ਇੱਕ ਲਾਈਵ ਛੋਟੇ ਜਿਹੇ ਬੋਲ ਹੋ ਜਾਣਾ, ਰੋਹਿਤ ਨਾਲ ਹੈ ਬਾਈ ਜੀ।
8: ਜੀ, ਗਾਣਾ ਜਦੋਂ ਚੱਲਦਾ ਹੋਵੇ ਤਾਂ ਮੂਡ ਆਪਣੇ ਆਪ ਚੇਂਜ ਹੋ ਜਾਂਦਾ।
7: ਹਾਏ ਹਾਏ ਹਾਏ ਹਾਏ,
8: ਕੀ ਕਹਿੰਦੇ ਵੀ ਯਾਰੀ ਤੋੜ ਦੇਣੀ ਤੂੰ ਬਦਮਾਸ਼ੀਆਂ ਕਰਦਾ।
7: ਓਏ ਹੋਏ ਹੋਏ ਹੋਏ ਬਾਈ ਜੀ, ਇਹ ਬਾਈ ਸਾਡਾ ਹੀਰਾ ਹੈ।
3: ਕੀ ਬਾਤ ਹੈ,
7: ਘੈਂਟ ਆਵਾਜ਼ ਹੈ।
3: ਤੁਸੀਂ ਪਹਿਲਾਂ ਦੱਸ ਦੇ ਕਿ ਸਿੰਗਰ ਸਾਹਿਬ ਵੀ ਪਹੁੰਚੇ ਹੋਏ ਆ, ਫਿਰ ਤਾਂ ਕਹਿੰਦੇ ਹੁੰਦੇ ਉੱਥੇ ਖਾੜਾ ਹੀ ਲਵਾ ਦਿੰਦੇ ਆਪਾਂ ਰੋਹਿਤ ਹੋਣਾ ਦਾ।
7: ਬਿਲਕੁਲ ਬਾਈ ਜੀ, ਇਹ ਮਿਸ ਹੋ ਗਿਆ। ਚਲੋ ਆਪਾਂ ਨੈਕਸਟ ਟਾਈਮ ਜ਼ਰੂਰ। ਪਰ ਲਾਈਵ ਵਨ ਲੋਕੇਸ਼ਨ ਚੱਲ ਰਹੀ ਹੈ ਜੀ ਤੇ ਬੜੇ ਸ਼ਾਨਦਾਰ ਸਪੈਸ਼ਲ ਲੱਗੇ ਹੋਏ ਨੇ।
8: ਸਭ ਤੋਂ ਪਹਿਲਾਂ ਐਂਟਰ ਕਰਦੇ ਹਾਂ ਸਾਰ ਦਾ, ਤੁਹਾਨੂੰ ਐਟਮੋਸਫੀਅਰ ਜਿਹੜਾ ਆ ਬਿਲਕੁਲ ਪ੍ਰੀਮੀਅਮ ਕੁਆਲਿਟੀ ਦਾ।
7: ਹਾਏ ਹਾਏ ਹਾਏ ਹਾਏ,
8: ਐਂਟਰ ਕਰਦੇ ਹਾਂ ਸਰ, ਇੰਨੀਆਂ ਮਠਿਆਈਆਂ ਲੱਗੀਆਂ ਦੇਖ ਕੇ ਕਿ ਰੂਹ ਖੁਸ਼ ਹੋ ਜਾਂਦੀ।
7: ਹਾਏ ਹਾਏ,
8: ਜਿਹੜਾ ਸਟਾਫ ਆ ਇੰਨਾ ਫਰੈਂਡਲੀ ਆ ਵੀ ਚਾਰ ਪੰਜ ਵਜੇ ਤਾਂ ਪਾਣੀ ਪੁੱਛ ਗਿਆ ਪਰ ਚਾਹ ਨੀ ਪੁੱਛੀ ਹਜੇ ਤੱਕ ਉਹਨਾਂ ਨੇ, ਹੁਣ ਮੰਗਵਾਉਣੀ ਪੈਣੀ ਹੈ ਕਹਿ ਕੇ।
7: ਨਹੀਂ, ਪੂਰੇ ਖਾਤਰਦਾਰੀ ਬੰਦੇ, ਪੂਰੇ ਸਾਡੇ ਐਕਸਪਰਟ ਨੇ। ਉਹ ਕਹਿੰਦੇ ਬਾਈ ਜੀ ਕੁਛ ਲਈਏ, ਮੈਂ ਕਿਹਾ ਪਹਿਲਾਂ ਲਾਈਵ ਆਨ ਲੋਕੇਸ਼ਨ ਖੜਕਾਈਏ ਫਿਰ ਦੇਖਦੇ ਆ ਬਹਿ ਕੇ ਕੀ ਖਾਂਦੇ ਆ।
8: ਡੀਲਸ ਤਾਂ ਕਮਾਲ ਦੀਆਂ ਹੈਗੀਆਂ ਹੈਗੀਆਂ
7: ਜੀ,
8: ਫੂਡ ਦੀ ਕੁਆਲਿਟੀ ਤੇ ਟੇਸਟ ਇੰਨਾ ਜ਼ਿਆਦਾ ਵਧੀਆ ਆ। ਇਹਦੇ ਤੋਂ ਬਾਅਦ ਆਪਾਂ ਇੱਕ ਪੂਰਾ ਫੁੱਲ ਨਾਨ ਮੰਗਾਉਣਾ ਆ ਤੇ ਕਹਿਣਾ ਕੱਟਣਾ ਨੀ ਆ।
7: ਅੱਛਾ,
8: ਜਿੱਦਾਂ ਦਾ ਬਣਾਇਆ ਉਦਾਂ ਦਾ ਹੀ ਲੈ ਆਉਣਾ।
7: ਠੀਕ ਹੈ,
8: ਆਪੇ ਕੱਟ ਕੇ ਖਾਵਾਂਗੇ ਨਜ਼ਾਰੇ ਨਾਲ।
7: ਕੀ ਬਾਤ ਹੈ, ਬਿਲਕੁਲ, ਕਿਉਂਕਿ ਹੈ ਹੀ ਬੜੇ ਸ਼ਾਨਦਾਰ ਬਾਈ ਜੀ। ਥਾਲੀ ਦਾ ਪ੍ਰਾਈਸ ਸਿਰਫ 999 ਦੇ ਵਿੱਚ, ਜ਼ਰੂਰ ਫਾਇਦਾ ਚੁੱਕੋ। ਤੇ ਕੋਈ ਵੀ ਤੁਸੀਂ ਚਾਟ ਖਾਣੀ ਹੈ, ਖਾਣੀ ਤਾਂ ਕਿੰਨੇ ਨੀ ਮੂੰਹ ਦੇ ਵਿੱਚ, ਸਾਨੂੰ ਕਹਿੰਦੇ ਕਹਿੰਦੇ ਪਾਣੀ ਆ ਜਾਂਦਾ ਹੈ, ਤੇ ਤੁਸੀਂ ਤਾਂ ਫਿਰ ਜ਼ਰੂਰ ਆ ਕੇ ਟਰਾਈ ਕਰੋ। ਸਪੈਸ਼ਲ ਪ੍ਰਾਈਸਿੰਗ $6.99 ਦੇ ਵਿੱਚ ਪਾਪੜੀ ਭੱਲਾ ਚਾਟ, ਨਾਲੇ ਚਾਟ ਤੇ ਨਾਲੇ ਭੱਲਾ ਮਿਕਸ, ਐਨ ਸ਼ਾਨਦਾਰ ਦਹੀਂ ਪੂਰੀ, ਰਾਜ ਕਚੋਰੀ, ਦਹੀਂ ਭੱਲੇ ਚਾਟ, ਦਿੱਲੀ ਸਟਾਈਲ ਟਿੱਕੀ ਚਾਟ, ਚਨਾ ਕਚੋਰੀ ਤੇ ਸਮੋਸਾ ਚਾਟ ਤੁਹਾਨੂੰ ਆਫਰ ਹੋ ਰਹੇ ਨੇ ਸਿਰਫ $6.99 ਦੇ ਵਿੱਚ।
8: ਜੇ ਤਾਂ ਹੁਣ ਘਰ ਨੂੰ ਜਾ ਰਹੇ ਹੋ, ਘਰੇ ਬੈਠੇ ਇਹ ਸੋਚ ਰਹੇ ਹੋ ਵੀ ਕੀ ਖਾਈਏ, ਤਾਂ ਸਾਰੀਆਂ ਡੀਲਸ ਤੁਸੀਂ ਇਹਨਾਂ ਨੂੰ ਦੱਸ ਦਿੱਤੀਆਂ ਆ। ਗੱਡੀ ਚੱਕੋ ਤੇ ਇੱਕੋ ਜਗ੍ਹਾ ਤੇ ਆਉਣਾ, 58 ਹਰ ਅੰਟਾਰੀਓ ਐਂਡ ਬਵੇੜ ਦੇ ਉੱਤੇ
7: ਜੀ।
8: ਪੰਜਾਬੀ ਬਾਈ ਨੇਚਰ ਇੱਕੋ ਇੱਕ ਨਾਮ ਆ, ਪ੍ਰੀਮੀਅਮ ਕੁਆਲਿਟੀ, ਪ੍ਰੀਮੀਅਮ ਫੂਡ ਤੇ ਬੈਸਟ ਐਟਮੋਸਫੇਅਰ ਇੰਜੋਏ ਕਰਨ ਲਈ ਇੱਥੇ ਪਹੁੰਚੋ ਤੇ ਸਾਨੂੰ ਆ ਕੇ ਹੈਲੋ ਕਹੋ, ਇੱਕ ਵਾਰੀ ਤੁਹਾਨੂੰ ਵੀ ਲਾਈਵ ਕਰਾਂਗੇ।
7: ਕੀ ਬਾਤ ਹੈ ਬਾਈ ਜੀ, ਉਹ ਗਾਣਾ ਨਾ ਜੈਜ਼ੀਬੀ ਦਾ ਬੜਾ ਸ਼ਾਨਦਾਰ, ਆਇਆ ਮੈਂ ਗੱਡੀ ਮੋੜ ਕੇ, ਆਇਆ ਮੈਂ ਗੱਡੀ ਮੋੜ ਕੇ, ਉਹੀ ਹੁਣ ਗੱਡੀ ਮੋੜੋ ਤੇ ਸ਼ਾਨਦਾਰ ਡੀਲ ਟੇਕ ਆਊਟ ਕਰੋ ਜਾਂ ਫਿਰ ਡਾਈਨ ਇਨ ਕਰੋ ਪੰਜਾਬੀ ਬਾਈ ਨੇਚਰ ਤੇ।
8: ਨਾਲੇ ਕਹਿੰਦੇ ਆ ਵੀ ਜਿਸ ਖਾਣੇ ਦਾ ਰੰਗ ਨੀ ਚੰਗਾ ਤੇ ਨਾ ਚੰਗੀ ਖੁਸ਼ਬੋਈ,
7: ਆਏ ਹਾਏ,
8: ਜਿਸ ਖਾਣੇ ਦਾ ਰੰਗ ਨੀ ਚੰਗਾ ਤੇ ਨਾ ਚੰਗੀ ਖੁਸ਼ਬੋਈ, ਜੇ ਉਹ ਲਜ਼ਤ ਭਰਿਆ ਨਾ ਹੋਵੇ ਕਰੇ ਪਸੰਦ ਨਾ ਕੋਈ, ਪਰ ਇੱਥੇ ਲਜ਼ਤ ਵੀ ਆ, ਕੁਆਲਿਟੀ ਵੀ ਆ ਤੇ ਪ੍ਰੈਜੈਂਟੇਸ਼ਨ ਵੀ ਆ,
7: ਵੈਰੀ ਨਾਈਸ,
8: ਤੇ ਖਾਣ ਤੋਂ ਬਾਅਦ ਰਿਵਿਊ ਤਾਂ ਤੁਸੀਂ ਆਪੇ ਦੇ ਹੀ ਦੇਣਾ।
7: ਕੀ ਬਾਤ ਹੈ, ਨੰਬਰ 1 ਹੈ ਜੀ ਸਾਰੇ ਪਾਸੇ ਪੂਰਾ ਬ੍ਰਾਂਡ ਨੇਮ ਪੰਜਾਬੀ ਬਾਈ ਨੇਚਰ, ਇੰਜੋਏ ਕਰੋ ਤੇ 58 ਕੁਐਰੀ ਐਜ ਡਰਾਈਵ ਦੇ ਉੱਤੇ ਆ ਕੇ ਆਪਣੇ ਤੁਸੀਂ ਸਪੈਸ਼ਲ ਟੇਕ ਆਊਟ ਕਰਵਾਓ ਤੇ ਜਾਂ ਫਿਰ ਡਾਈਨ ਇਨ ਕਰ ਸਕਦੇ ਹੋ। ਜੀ ਬਾਈ ਜੀ,
3: ਵੈਰੀ ਗੁੱਡ, ਸੋ ਡੀਲਾਂ ਹੀ ਡੀਲਾਂ ਨੇ, ਫਿਸ਼ ਪਕੌੜਾ ਬਾਈ 1 ਗਿਟ 1 ਫ੍ਰੀ ਤੁਹਾਨੂੰ ਮਿਲ ਰਿਹਾ, ਤੁਸੀਂ ਫਿਸ਼ ਪਕੌੜਾ ਇੰਜੋਏ ਕਰੋ ਤੇ ਮੱਛੀ ਹੋ ਜਾਵੇ ਉਹ ਵੀ, ਮੈਂ ਕਹਿੰਦਾ ਫਰਾਈਡੇ ਦੀ ਸ਼ਾਮ ਨੂੰ ਯਾਰ ਦੋਸਤ ਬੈਠੇ ਹੋਣ ਉਹਦੇ ਵਰਗੀ ਰੀਸ ਕੋਈ ਨਹੀਂ, ਕੋਈ ਵੀ ਚਾਟ ਲਓ, ਬੜੇ ਵੱਖਰੇ ਵੱਖਰੇ ਚਾਟ ਦੇ ਆਈਟਮਸ ਨੇ, 699 ਪਰੌਂਠੇ 699, ਵੈਜ 39.99, ਪਾਓ ਭਾਜੀ 799, ਚਨਾ ਭਟੂਰਾ 799, ਮਸਾਲਾ ਡੋਸਾ ਹਲਵਾ ਪੂਰੀ 799, ਪੰਜਾਬੀ ਬਾਈ ਨੇਚਰ 58 ਕੁਐਰੀ ਐਜ। ਬਹੁਤ ਸ਼ੁਕਰੀਆ ਜੀ, ਥੈਂਕ ਯੂ,
7: ਥੈਂਕ ਯੂ ਸੋ
3: ਧੰਨਵਾਦ ਜੀ, ਥੈਂਕ ਯੂ ਸੋ ਮਚ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਬਰੈਂਪਟਨ ਕ੍ਰੈਮੇਟੋਰੀਅਮ ਦੀ ਜਾਣਕਾਰੀ ਦਿੰਦਾ ਹੁੰਦਾ, ਹੁਣ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰੋ, ਫਿਊਨਰਲ ਦੀ ਪ੍ਰੀ ਪਲੈਨਿੰਗ ਅੱਜ ਦੀ ਤੁਹਾਨੂੰ ਫਿਊਨਰਲ ਦੀ ਪ੍ਰਾਈਸ ਲੌਕ ਹੋ ਰਹੀ ਹੈ, ਬ੍ਰੈਂਪਟਨ ਕ੍ਰੈਮੇਟੋਰੀਅਮ ਨੂੰ ਕਾਲ ਕਰੋ 9054582222, 9054582222, ਤੁਸੀਂ ਮੂਵ ਹੋ ਰਹੇ ਹੋ ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ ਲੱਭ ਰਹੇ ਹੋ ਤਾਂ ਉਹ ਹੈ ਐਚ ਕੇ ਮੂਵਰਸ, ਟਰੱਸਟਵਰਦੀ ਰਿਲਾਇਬਲ ਟੌਪ ਦੀ ਟੀਮ ਐਚ ਕੇ ਮੂਵਰਸ, 416-524-6704, 416-524-6704, HK Movers। ਤੇ ਇੱਕ ਵਾਰ ਫਿਰ ਮਨਜੀਤ ਸਾਡੇ ਨਾਲ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ। ਜੀ ਮਨਜੀਤ,
6: ਥੈਂਕ ਯੂ ਸੋ ਮਚ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਹੁਣ ਗੱਲ ਕਰਾਂਗੇ ਜਿਹੜੇ ਵੀ ਇਨਵੈਸਟਰ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ, ਤਾਂ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਜਾਂ ਪਰਸਨਲ ਯੂਜ਼ ਲਈ 5 ਦੇ 5 appliances ਦਾ ਕੋਂਬੋ ਦੇਖ ਰਹੇ ਹੋ। ਸੋ ਇਹਦੇ ਵਿੱਚ 36-inch ਵਾਈਡ ਦਾ ਸਟੇਨਲੈਸ ਸਟੀਲ ਕਲਰ ਦਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਟਾਲ ਟੱਬ ਦੀ ਡਿਸ਼ ਵਾਸ਼ਰ ਹੈ ਵਿਦ ਵਾਸ਼ਰ ਤੇ ਡਰਾਇਰ, $5,500 ਦੀ ਵੈਲਿਊ ਦੇ 5 premium appliances ਦਾ ਬੰਡਲ ਹੈ ਜਿਹੜਾ ਕਿ ਸਿਰਫ $3,199 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੀ ਬੇਸਮੈਂਟ,
3: ਥੈਂਕ ਯੂ ਮਨਜੀਤ, ਸੋ ਜ਼ਰੂਰ, ਓਕੇ ਸੌਰੀ ਯਾਰ ਪ੍ਰੋਗਰਾਮ ਬੜਾ ਬਿਜ਼ੀ ਚੱਲਿਆ। ਸੋ ਇੱਕ ਤਾਂ ਅੱਜ ਸ਼ੁਭਮਨ ਗਿੱਲ ਹੋਣਾ ਨੇ ਕਮਾਲ ਕਰਤੀ ਫੱਟੇ ਚੱਕਤੇ, ਤੇ ਕਹਿੰਦੇ ਸ਼ੁਭਮਨ ਗਿੱਲ ਮੋਸਟ ਰਿਲਾਇਬਲ ਪਲੇਅਰ ਹੈ, 104 runs ਯਾਰ ਮੁੰਡੇ ਨੇ ਕਮਾਲ ਕਰਤੀ। ਸੋ ਹੁਣ ਗੁਜਰਾਤ ਵਾਲੇ ਪਹੁੰਚ ਚੁੱਕੇ ਨੇ ਅੱਗੇ, ਤੇ ਹੁਣ ਫਾਈਨਲ ਮੈਚ ਹੋ ਰਿਹਾ ਕਦੋਂ, 31 ਨੂੰ, ਪਰਸੋਂ ਨੂੰ ਸਵੇਰੇ ਮੈਚ ਬੈਂਗਲੋਰ ਦਾ ਤੇ ਗੁਜਰਾਤ ਦਾ ਸ਼ਾਮ ਨੂੰ। ਦਿਲਜੀਤ ਹੁਣੇ ਭੰਗੜੇ ਪਾਉਣਗੇ ਆਪਣੇ ਨਾਲ, ਸੋ ਦਿਲਜੀਤ ਦੇ ਸ਼ੋਅ ਤੇ ਕਿਹੜਾ ਕਿਹੜਾ ਜਾ ਰਿਹਾ ਫਿਰ, ਸਾਰੇ ਜਾ ਰਹੇ ਹੋਣਗੇ ਆਈ ਥਿੰਕ, ਆਈ ਹੋਪ। ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ 905-673-3337 ਆਪਣਾ 1-1 1 ਐਂਡ ਓਨਲੀ ਫੋਨ ਨੰਬਰ ਹੈ, ਤੇ ਮੇਕ ਸ਼ੁਰ ਕਰ ਲਈ ਸਾਰੇ ਸਾਡੇ ਮੈਸੇਜ ਹੁਣ ਤੱਕ ਪਹੁੰਚ ਰਹੇ ਨੇ। ਇੱਕ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ ਬਾਏ 1 ਗਿੱਟ 1 ਫ੍ਰੀ ਡੀਲਾਂ ਸੁਣ ਤਾਂ ਲਈਆਂ, ਤੇ ਤੁਸੀਂ ਫਿਰ ਪਹੁੰਚੋ ਬਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਆ ਚੁੱਕੋ।

Ja, warte, warte, Iva, okay, okay, okay, okay. So, let's see. ਇੱਕ ਤਾਂ ਤੁਹਾਨੂੰ ਅਸੀਂ ਢਿੱਲੋਂ ਵੀਡੀਓ ਦੀ ਜਾਣਕਾਰੀ ਦਿੰਦੇ ਹੁੰਦੇ ਹਾਂ, ਹੁਣ ਫਾਈਨਲ ਹੋਣਾ ਸੰਡੇ ਨੂੰ, ਕਰੋ ਸਟ੍ਰੀਮ ਡਾਊਨਲੋਡ ਕੀਤਾ ਹੋਵੇ ਤੁਸੀਂ, ਕਰੋ ਸਟ੍ਰੀਮ ਐਪ ਦੇ ਨਾਲ ਸੁਣੋ, ਸੋਰੀ ਦੇਖੋ IPL ਦਾ ਫਾਈਨਲ ਮੈਚ, ਪੰਜ ਵੱਖਰੀਆਂ ਵੱਖਰੀਆਂ ਡਿਵਾਈਸਿਸ ਤੇ ਦੇਖੋ ਇੱਕੋ ਹੀ ਅਕਾਊਂਟ ਦੇ ਨਾਲ। ਢਿੱਲੋਂ ਵੀਡੀਓ 905-204-1313 905-204-1313 ਢਿੱਲੋਂ ਵੀਡੀਓ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਈਗਲ ਟਰੱਕ ਤੇ ਤੁਸੀਂ ਇਸ ਵੀਕਐਂਡ ਜ਼ਰੂਰ ਗੇੜਾ ਮਾਰ ਕੇ ਆਓ। ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਅਲਾਈਨਮੈਂਟ, ਟਰੱਕ ਦੇ ਓਇਲ ਚੇਂਜ, ਕਹਿੰਦੇ ਨਵੀਂ, ਜਿਹੜਾ ਵੀ ਬੰਦਾ ਵੀਕਐਂਡ ਤੇ ਆਊਗਾ ਬਹੁਤ ਹੀ ਵੱਡਾ ਡਿਸਕਾਊਂਟ ਦੇਵਾਂਗੇ। 401 ਤੋਂ ਉੱਤਰਨ ਸਾਰ ਇਹ ਲੋਕੇਟਡ ਹੈ ਸਟੀਲਸ ਅਤੇ ਜੇਮਸ ਨੋ ਪਾਰਕਵੇ ਤੇ, 10874 ਸਟੀਲਸ ਐਵਨਿਊ ਈਸਟ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਓਇਲ ਚੇਂਜ ਵੀ ਕਰਵਾਓ। ਮਨੂ ਨੂੰ ਫੋਨ ਕਰੋ 647-234-6293 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਬੜੀ ਪ੍ਰਾਈਮ ਲੋਕੇਸ਼ਨ ਹੈ, ਬੱਲੇ ਬੱਲੇ ਬੱਲੇ। ਸੋ ਇੱਕ ਤਾਂ ਯਾਰ ਅੱਜ ਸਰਾਂ ਸੁਣੇ ਨਹੀਂ ਹੈ ਕਿੱਥੇ ਬਿਜ਼ੀ ਹੋ ਗਏ। ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ, ਜੇ ਤੁਸੀਂ ਆਪਣੀ ਰੂਫ ਰਿਪੇਅਰ ਕਰਾਉਣੀ ਹੈ, ਨਵੀਂ ਰੂਫ ਲਗਵਾਉਣੀ ਹੈ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ, ਉਹਨਾਂ ਨੂੰ ਫਟਾਫਟ ਫੋਨ ਕਰ ਲਓ। ਗੁਰਲਾਲ ਬਾਈ ਜੀ ਯਾਰ ਬੰਦੇ ਬਹੁਤ ਵਧੀਆ ਨੇ, ਸੋਹਣਾ ਕੰਮ ਕਰਦੇ ਆ, ਬਹੁਤ ਹੀ ਐਕਸਪੀਰੀਅੰਸ ਹੈ ਇਹਨਾਂ ਕੋਲ। ਸੋ ਤੁਸੀਂ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰ ਲਓ, ਨਵੀਂ ਰੂਫ, ਫ੍ਰੀ ਰੂਫਿੰਗ, ਮੈਟਲ ਰੂਫ ਦੀ ਵੀ ਕੋਈ ਗੱਲਬਾਤ ਹੈ ਤਾਂ ਫੋਨ ਨੰਬਰ ਹੈ 6479194136479194136479194 ਦੇ ਉੱਤੇ ਤੁਸੀਂ ਪੈਸ਼ਨ ਰੂਫਿੰਗ 647-919-9194 ਦੇ ਉੱਤੇ ਕਾਲ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715

0: locations in GTA. For more information, visit rajdhanisweets.ca.
1: rajdhanisweets.ca. So, ਖਬਰਾਂ ਤੁਹਾਡੇ ਲਈ ਬਹੁਤ ਜਲਦ ਦੇਖੀਏ ਜੇ ਪ੍ਰਭ ਹੁਣੇ ਪਹੁੰਚੇ ਆ ਸਟੂਡੀਓ ਜਾਂ ਨਹੀਂ ਮੈਂ ਚੈੱਕ ਕਰਦਾ ਇੱਕ ਤੁਸੀਂ ਨਾਲ ਦੀ ਨਾਲ ਗਲੋਬਲ ਕੰਫਰਟ ਏਅਰ ਨੂੰ ਯਾਦ ਰੱਖੋ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਯਾਰ ਏਸੀ ਦੀ ਕਿੰਨੀ ਲੋੜ ਹੈ ਏਸੀ ਬਿਨਾਂ ਸਰਦਾ ਨਹੀਂ ਸੋ ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਕਾਲ ਕਰ ਲਓ ਨਵਾਂ ਏਸੀ ਨਵੀਂ ਫਰਨਿਸ ਨਵਾਂ ਏਸੀ ਲਗਵਾਓ ਅਤੇ ਤੁਸੀਂ ਰੀਬੇਟ ਪਾਓ $1800 ਤੱਕ ਦਾ ਰੀਬੇਟ ਹੈ ਉਸ ਦੇ ਨਾਲ ਨਾਲ ਤੁਸੀਂ ਇੱਕ ਕੰਮ ਕਰਨਾ ਜੇ ਤੁਸੀਂ ਰਿਪੇਅਰ ਵੀ ਕਰਾਉਣਾ ਕੋਈ ਆਪਣਾ ਏਸੀ ਫਰਨਿਸ ਤਾਂ ਵੀ ਨੰਬਰ ਹੈ 905-790-9080 905-790-9080 ਦੇ ਉੱਤੇ ਤੁਸੀਂ ਸੰਪਰਕ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ ਅਤੇ ਤੁਹਾਡੇ ਲਈ ਹਾਜ਼ਰ ਗਲੋਬਲ ਕੰਫਰਟ ਏਅਰ ਇੱਕ ਵਾਰ ਫਿਰ ਅਮਨ ਬੈਨੀਪਾਲ ਜੀ ਸਾਡੇ ਨਾਲ ਨੇ ਰੇਡੀਓ ਆਵਾਜ਼ ਕੱਲ੍ਹ ਨੂੰ 10 ਵਜੇ ਤੁਸੀਂ ਸੁਣੋਗੇ ਇੰਜੋਏ ਕਰੋਗੇ ਅਤੇ ਨਾਲ ਨਜ਼ਾਰਾ ਇੰਡੀਅਨ ਰੈਸਟੋ ਲਾਊਂਜ ਤੋਂ ਵੀ ਸੁਨੇਹਾ ਲੈਣੇ ਹੈ ਜੀ ਅਮਨ ਜੀ
2: ਥੈਂਕ ਯੂ ਸੋ ਮਚ ਨਵੀ ਬਸ ਮੈਂ ਸਾਰਿਆਂ ਨੂੰ ਇੱਕ ਵਾਰ ਕਹਿਣਾ ਸੀ ਸਵੇਰੇ ਜ਼ਰੂਰ ਸਾਡੇ ਨਾਲ 10 ਤੋਂ ਲੈ ਕੇ 1 ਵਜੇ ਤੱਕ ਅਸੀਂ ਸਾਰਿਆਂ ਨੇ ਜਿਹੜਾ ਹੈਗਾ AM 530 ਤੇ ਸਾਰੇ ਸ਼ੋਅ ਸੁਣਦੇ ਹੋ ਪੰਜਾਬੀ ਲਹਿਰਾ ਇਸ ਤੋਂ ਬਾਅਦ ਵੀ ਰਾਤ ਤੱਕ ਸ਼ੋਅ ਚੱਲਦੇ ਰਹਿਣੇ ਤੇ 24 ਘੰਟੇ ਦੇ ਇਸ ਚੈਨਲ ਦੇ ਵਿੱਚ ਸਵੇਰੇ ਅਸੀਂ 10 ਤੋਂ ਇੱਕ ਆਵਾਂਗੇ ਸੈਟਰਡੇ ਨੂੰ ਤੇ ਬਹੁਤ ਸਾਰੇ ਲਿਸਨਰਸ ਜਿਹੜੇ ਆ ਸ਼ਾਮ ਦੇ ਹੁੰਦੇ ਨੇ ਉਹ ਕੱਲ ਦੇ ਪ੍ਰੋਗਰਾਮ ਸਾਡੇ ਨਾਲ ਜੁੜਦੇ ਨੇ ਤੇ ਬਹੁਤ ਸਾਰੇ ਗਿਫਟ ਨੇ ਅਸੀਂ ਬਹੁਤ ਸਾਰੇ ਜਿਹੜੇ ਗਿਫਟ ਦੇ ਵਿੱਚੋਂ ਕੱਲ ਨੂੰ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਾਫੀ ਸਾਰੇ ਗਿਫਟ ਹੋਣਗੇ ਜਿਹੜੇ ਸਪੋਂਸਰ ਜਿਹੜਾ ਹੈਗਾ ਤੁਹਾਨੂੰ ਡਿਲੀਵਰ ਕਰਦੇ ਨੇ ਲਾਈਵ ਔਨ ਲੋਕੇਸ਼ਨ ਨੇ ਕੱਲ 2 ਸਾਡੇ ਜ਼ਰੂਰ ਤੁਸੀਂ ਸਾਰੇ ਸਾਡੇ ਨਾਲ ਸਵੇਰੇ ਜੁੜਿਓ ਜਾਂ ਕਿਸੇ ਨੇ ਵੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਨਵੀਂ ਦੇ ਫੋਨ ਦੇ ਉੱਤੇ ਵੀ ਕਾਲ ਕਰਕੇ ਵੀਕਐਂਡ ਦੇ ਉੱਤੇ ਤੇ ਸ਼ਾਮ ਦੇ ਸ਼ੋਅ ਦੇ ਵਿੱਚ ਤੁਸੀਂ ਲਾਈਵ ਔਨ ਲੋਕੇਸ਼ਨ ਕਰਾਉਣਾ ਸੈਟਰਡੇ ਦੇ ਸ਼ੋਅ 'ਚ ਵੀ ਕਰਾਉਣਾ ਚਾਹੁੰਦੇ ਹੋ ਸੈਟਰਡੇ ਉਹ ਟਾਈਮ ਹੈ ਜਦੋਂ ਸਾਰੇ 10 ਤੋਂ ਲੈ ਕੇ 1 ਦੇ ਵਿੱਚ ਘਰਾਂ 'ਚੋਂ ਨਿਕਲਦੇ ਨੇ ਕੋਈ ਮੰਦਿਰ ਗੁਰਦੁਆਰੇ ਮਸਜਿਦ ਕੋਈ ਜਿਹੜਾ ਹੈਗਾ
1: ਜੀ
2: ਜੋ ਆਪਣੇ ਕਿਤੇ ਵੀ ਘੁੰਮਣ ਜਾਂਦੇ ਹੋ ਤੁਸੀਂ ਤਾਂ ਤੁਸੀਂ 10 ਤੋਂ 1 ਹਮੇਸ਼ਾ ਗੱਡੀ ਦੇ ਵਿੱਚ ਹੁੰਦੇ ਹੋ ਤੇ ਤੁਸੀਂ ਲਾਈਵ ਔਨ ਲੋਕੇਸ਼ਨ ਜਾਂ ਤੁਸੀਂ ਸਾਡਾ ਕੱਲ ਨਜ਼ਾਰਾ ਇੰਡੀਅਨ ਰੈਸਟੋ ਬਾਰ ਜਿਹੜਾ ਲਾਂਚ ਹੈਗਾ ਇੱਥੇ ਸਾਡਾ ਕੱਲ ਲਾਈਵ ਔਨ ਲੋਕੇਸ਼ਨ ਹੈ ਤੇ ਮੈਂ ਇਹਨਾਂ ਕੋਲ ਆਇਆ ਹੈ ਤਿਆਰੀ ਕਰ ਰਹੇ ਸੀ ਹੁਣ ਫੂਡ ਦੀ ਤੇ ਕੱਲ ਜ਼ਰੂਰ ਸਾਰੇ ਜਿਨ੍ਹਾਂ ਨੇ ਖਾਣ ਪੀਣ ਦੇ ਸ਼ੌਕੀਨ ਨੇ ਸਵੇਰੇ ਕੱਲ ਨੂੰ ਤੁਹਾਨੂੰ ਅਸੀਂ ਖਿਲਾਵਾਂਗੇ ਅੱਜ ਤੁਸੀਂ ਲਾਈਵ ਔਨ ਲੋਕੇਸ਼ਨ ਜਿਹੜੇ ਪੰਜਾਬੀ ਲਹਿਰਾਂ ਦੇ ਚੱਲਦੇ ਉਹਨਾਂ ਨੂੰ ਅਟੈਂਡ ਕਰ ਰਹੇ ਹੋ ਥੈਂਕ ਯੂ ਨਵੀ ਤੇ ਕਿਸੇ ਨੇ ਵੀ ਕੋਈ ਜਾਣਕਾਰੀ ਲਈ ਕਾਲ ਕਰਨੀ ਹੈ ਮੈਨੂੰ 416-518-3200 ਤੇ ਕਾਲ ਕਰ ਸਕਦਾ 416-518-3200 ਥੈਂਕ ਯੂ ਸੋ ਮਚ
1: ਥੈਂਕ ਯੂ ਮਜੀ ਸੋ ਕੱਲ ਨੂੰ ਜ਼ਰੂਰ 10 ਤੋਂ 1 ਰੇਡੀਓ ਆਵਾਜ਼ 10 ਤੋਂ 1 ਰੇਡੀਓ ਆਵਾਜ਼ ਇਸੀ ਸਟੇਸ਼ਨ ਇਸੀ ਸਟੂਡੀਓ ਤੇ ਤੁਸੀਂ ਸੁਣੋਗੇ ਖਬਰਾਂ ਤੁਹਾਡੇ ਲਈ ਬਹੁਤ ਜਲਦੀ ਪੇਸ਼ ਕਰਦੇ ਆ ਮੈਂ ਚਾਹੁੰਦਾ ਇੱਕ ਵਾਰ ਆਪਾਂ ਪੰਜਾਬੀ ਬਾਈ ਨੇਚਰ ਦਾ ਵੀ ਸੁਨੇਹਾ ਸੁਣ ਲਈਏ ਤੇ ਫਿਰ ਤੁਹਾਡੇ ਲਈ ਖਬਰਾਂ ਦਾ ਬੁਲੇਟਿਨ ਪੇਸ਼ ਕਰਦੇ ਆ ਲਾਈਵ ਫਰਮ ਜਲੰਧਰ ਸ਼ਹਿਰ ਸੋ ਸਰਜੀਤ ਦਿਓ ਅਖੀਰਲਾ ਫਿਰ ਸਦਾ
3: ਜੀ ਬਿਲਕੁਲ ਬਾਈ ਜੀ ਬਹੁਤ ਸ਼ੁਕਰੀਆ ਲਾਈਵ ਔਨ ਲੋਕੇਸ਼ਨ ਪੂਰੀਆਂ ਧੁੰਮਾਂ ਪਾਈਆਂ ਪੂਰੀਆਂ ਰੋਹਿਤ ਬਾਈ ਨੇ ਵੀ 6 ਵਜੇ ਤੋਂ ਆਪਾਂ ਲੱਗੇ ਹੋਏ ਆ ਤੇ ਕਾਲਸ ਵੀ ਬੜੀਆਂ ਆਈਆਂ ਟੇਕ ਆਊਟ ਵੀ ਸਾਰੇ ਕਰ ਰਹੇ ਆ ਡਾਇਨਿੰਗ ਦਾ ਇੰਜੋਏ ਵੀ ਕਰ ਰਹੇ ਆ ਤੇ ਕਰਨ ਕਿਉਂ ਨਾ ਰੋਹਿਤ ਬਾਈ ਕਿ ਨਹੀਂ ਇੰਨਾ ਸ਼ਾਨਦਾਰ ਪ੍ਰਾਈਜ਼ਿੰਗ ਜੋ ਹੈ
4: ਡੇਂਜਰਸ ਖੁਸ਼ਬੂ ਆ ਰਹੀ ਡੇਂਜਰਸ ਖੁਸ਼ਬੂ
3: ਇਹ ਤੇ ਉਹ ਗੱਲ ਹੋ ਗਈ ਪੁਸ਼ਪਾ ਵਾਲੀ ਹੈ ਉਹ ਕਹਿੰਦਾ ਮੈਂ ਫਾਇਰ ਫਲਾਵਰ ਨਹੀਂ
4: ਝੁਕੇਗਾ ਨਹੀਂ
3: ਬਿਲਕੁਲ ਤੇ ਬਿਲਕੁਲ ਜੀ ਕੋਈ ਵੀ ਤੁਸੀਂ ਚਾਟ ਖਾਓ ਆ ਕੇ $6.99 ਦੇ ਵਿੱਚ ਕੋਈ ਵੀ ਤੁਸੀਂ ਪਰੌਂਠੇ ਖਾਣੇ ਆ ਸਿਰਫ $6.99 ਦੇ ਵਿੱਚ ਵੈਜ ਥਾਲੀ $9.99 ਦੇ ਵਿੱਚ ਪਾਓ ਭਾਜੀ ਤੇ ਲੱਸੀ ਦਾ ਕੋਂਬੋ ਤੁਸੀਂ ਜ਼ਰੂਰ ਟਰਾਈ ਕਰਿਓ
4: ਇਹ ਤਾਂ ਲੀਥਲ ਕੰਬੀਨੇਸ਼ਨ ਹੈ ਇੱਕ ਵੀ ਦੁਬਾਰਾ ਰਿਪੀਟ ਕਰੋ ਜਿਹੜਾ
3: ਪਾਓ ਭਾਜੀ ਤੇ ਲੱਸੀ
4: ਪਾਓ ਭਾਜੀ ਤੇ ਪਲੱਸ ਲੱਸੀ $7.99 ਫਿਸ਼ ਪਕੌੜਾ ਸ਼ਾਮ ਦਾ ਪ੍ਰੋਗਰਾਮ ਜੇ ਬਣ ਹੀ ਗਿਆ ਵਾ ਜੇ ਬਹਿਣ ਦਾ ਸੋਚ ਹੀ ਲਿਆ ਵਾ ਤੇ ਜੇ ਫਿਸ਼ ਖਾਣ ਬਾਰੇ ਸੋਚ ਹੀ ਲਿਆ ਵਾ ਤੇ ਫਿਸ਼ ਪਕੌੜਾ ਬਾਏ 1 ਗੈਟ 1 ਫ੍ਰੀ ਦੇ ਰਹੇ ਆ ਇੱਕ ਵਾਰੀ ਕੁਆਲਿਟੀ ਟਰਾਈ ਕਰੋ ਬਾਰ ਬਾਰ ਆਓਗੇ ਇੱਕ ਵਾਰ ਪੀਓਗੇ ਤਾਂ ਬਾਰ ਬਾਰ ਮੰਗੋਗੇ ਹਲਵਾ ਪੂੜੀ ਖਾਣੀ ਆ ਬਈ ਉਹਦਾ ਵੀ ਇੰਤਜ਼ਾਮ ਪੂਰਾ $7.99 ਦੇ ਵਿੱਚ ਆ ਤੇ ਜੇ ਮੈਨੂੰ ਲੱਗਦਾ ਵੀ ਜਿਹੜੀਆਂ ਵਾਈਫਸ ਹੁੰਦੀਆਂ ਨੇ ਉਹ ਮਸਾਲਾ ਡੋਸਾ ਖਾਂਦੀਆਂ ਤਾਂ ਬਾਹਲੀਆਂ ਸ਼ੌਕੀਨ ਆ
3: ਇਹ ਹੁਣ ਤੁਸੀਂ ਆਪਣੇ ਵੱਲ ਇਸ਼ਾਰਾ ਕਰ ਰਹੇ ਹੋ
4: ਇਹ ਗੱਲ ਬਿਲਕੁਲ ਸਹੀ ਆ
3: ਅੱਛਾ ਠੀਕ ਹੈ
4: $7.99 ਦੇ ਵਿੱਚ ਤੁਹਾਨੂੰ ਮਸਾਲਾ ਡੋਸਾ ਮਿਲੂਗਾ ਜੀ ਚਾਟਸ ਜਿਹੜੀਆਂ ਨੇ ਕਿਸੇ ਵੀ ਤਰ੍ਹਾਂ ਦੀ ਚਾਟ ਖਾ ਲਓ ਚਾਹੇ ਉੱਤੇ ਭੁਜੀਆ ਪਾਓ ਤੇ ਚਾਹੇ ਉੱਤੇ ਤੁਸੀਂ ਅਨਾਰ ਦੇ ਦਾਣੇ
3: ਜੀ ਖੱਟਾ ਟੇਸਟ
4: ਇੱਕ ਵਾਰੀ ਖਾ
3: ਬਿਲਕੁਲ
4: ਪੂਰਾ ਨਜ਼ਾਰਾ
3: ਜੀ ਬਿਲਕੁਲ ਤੇ ਬਾਈ ਜੀ ਇਹ ਸਪੈਸ਼ਲ ਤੁਸੀਂ ਲੈ ਸਕਦੇ ਹੋ ਥਰੂ ਆਊਟ ਦਾ ਵੀਕਐਂਡ ਇਹ ਤੁਹਾਨੂੰ ਅੱਜ ਵੀ ਮਿਲੇਗਾ ਕੱਲ ਵੀ ਤੇ ਪਰਸੋਂ ਵੀ 31 ਮਈ ਤੱਕ ਤੁਹਾਨੂੰ ਇਹ ਸਪੈਸ਼ਲ ਮਿਲਣਗੇ ਪੰਜਾਬੀ ਬਾਈ ਨੇਚਰ ਦੀ ਇਸ ਲੋਕੇਸ਼ਨ ਦੇ ਉੱਪਰ 58 ਕੁਐਰੀ ਐਜ ਡਰਾਈਵ ਦੇ ਉੱਤੇ ਜੋ ਤੁਹਾਨੂੰ ਆਪਾਂ ਪ੍ਰਾਈਜ਼ ਗਏ ਆ ਅੱਜ ਕੱਲ ਪਰਸੋਂ 3 ਦਿਨ ਇੰਜੋਏ ਕਰੋ ਸ਼ਾਨਦਾਰ ਵੈਦਰ ਹੈ ਫੈਮਿਲੀ ਨੂੰ ਬਾਹਰ ਲੈ ਕੇ ਜਾਓ ਤੇ ਇੱਥੇ ਲੈ ਕੇ ਆਓ ਪੰਜਾਬੀ ਬਾਈ ਨੇਚਰ ਕੋਈ ਵੀ ਤੁਸੀਂ ਆਰਡਰ ਪਲੇਸ ਕਰਨਾ ਐਡਵਾਂਸ ਦੇ ਵਿੱਚ ਤੇ 905-795-5300
4: ਬਿਲਕੁਲ ਜੀ ਇੱਕ ਵਾਰੀ ਫੇਰ ਤੋਂ ਦੁਬਾਰਾ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦੇ ਹਾਂ ਤੇ ਇੱਕ ਵਾਰੀ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਸਾਡੇ ਸਰੋਤਿਆਂ ਦਾ ਜਿਹੜੇ ਸਾਨੂੰ ਇੱਥੇ ਆ ਕੇ ਬੈਠਿਆਂ ਨੂੰ ਦੇਖ ਕੇ ਗਏ ਆ ਤੇ ਸਾਨੂੰ ਐਪਰੀਸ਼ੀਏਟ ਕਰਕੇ ਗਏ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਆਵਾਜ਼ ਸੁਣ ਕੇ ਇੱਥੇ ਲੋਕ ਪਹੁੰਚਦੇ ਆ ਤੇ ਕਹਿੰਦੇ ਆ ਵਾਹ ਭਾਈ ਵਾਹ ਤੁਹਾਡੀ ਆਵਾਜ਼ ਸੁਣ ਕੇ ਇੱਥੇ ਪਹੁੰਚੇ ਤੇ ਤੁਹਾਡੀਆਂ ਡੀਲਾਂ ਬਿਲਕੁਲ ਬਿਲਕੁਲ ਚੜ੍ਹਦੀ ਕਲਾਲੀਆਂ ਨੇ ਤੇ ਫੂਡ ਇੰਜੋਏ ਕਰਕੇ ਜਾਂਦੇ ਆ ਤੇ ਨਾਲ ਦੁਆਵਾਂ ਦੇ ਕੇ ਜਾਂਦੇ ਆ ਭਾਈ
3: ਕੀ ਬਾਤ ਹੈ ਬਿਲਕੁਲ ਬਾਈ ਜੀ ਤੇ ਬਾਕੀ ਅੱਜ ਦਾ ਪ੍ਰੋਗਰਾਮ ਤੁਸੀਂ ਸੁਣ ਹੀ ਰਹੇ ਹੋ
1: ਪੰਜਾਬੀ ਬਿਲਕੁਲ ਸਰ ਜੀ ਆਵਾਜ਼ ਕੱਟੀ ਗਈ ਯਾਰ ਤੁਹਾਡੀ ਬਟ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਵੀਰਾਂ ਦਾ ਤੇ ਤੁਸੀਂ ਕਮਾਲ ਕਰ ਦਿੱਤੀ ਫੱਟੇ ਚੱਕਤੇ ਤੇ ਰੌਣਕ ਤੁਸੀਂ ਫੁੱਲ ਲਾ ਕੇ ਰੱਖੀ ਥੈਂਕ ਯੂ ਓਕੇ ਸਰ ਜੀ ਤੁਹਾਡੀ ਆਵਾਜ਼ ਕੱਟ ਗਈ ਹੈ 8192 ਹੈਲੋ
5: ਗ੍ਰੈਂਡ ਫਰਨੀਚਰ
1: ਉਹ ਕੀ ਬਾਤ ਹੈ ਸੁਖਪਾਜੀ ਸਾਡੇ ਨਾਲ ਤੇ ਫਿਰ ਖਬਰਾਂ ਲੈਣੇ ਆ ਜੀ ਸੁਖਪਾਜੀ
5: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਆਖਰੀ ਲਿੰਕ ਦੇ ਵਿੱਚ ਇਹੀ ਪਰਿਵਾਰਾਂ ਨੂੰ ਸੁਨੇਹਾ ਦੇਵਾਂਗੇ ਫਰਾਈਡੇ ਸੈਚਰਡੇ ਸੰਡੇ 3 ਦਿਨ ਜਿਹੜੀ ਸੇਲ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੇ ਸਪੀਕਰ ਦੇ ਉੱਪਰ ਭਾਰੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ ਵੀਕਐਂਡ ਸਪੈਸ਼ਲ ਫਰਾਈਡੇ ਸੈਚਰਡੇ ਸੰਡੇ ਰੀਅਲ ਮਾਰਬਲ ਦਾ ਟੇਬਲ ਤੇ ਨਾਲ ਡਿਜ਼ਾਈਨਰ ਵੈਲਵਟ ਦੀਆਂ 6 ਚੇਅਰਾਂ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $2000 ਸੀ ਲੈ ਜਾਓ ਵੀਕਐਂਡ ਸਪੈਸ਼ਲ 499 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $499 ਦਾ ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਨਵੀ ਭਾਜੀ
1: ਕੀ ਬਾਤ ਹੈ ਬਹੁਤ ਸ਼ੁਕਰੀਆ ਸਰ ਸੋ ਸਵੇਰੇ ਅਸੀਂ ਤੁਹਾਨੂੰ 6 ਵਜੇ ਮਿਲਾਂਗੇ ਕੱਲ ਨੂੰ ਸੈਟਰਡੇ ਤੇ ਸੰਡੇ 2 ਦਿਨ ਸਵੇਰ 6 ਤੋਂ 8 ਪੰਜਾਬੀ ਲਹਿਰਾਂ ਤੁਸੀਂ ਲਾਈਵ ਖਬਰਾਂ ਪੰਜਾਬ ਤੋਂ ਸੁਣੋਗੇ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ ਤੇ ਪ੍ਰਭ ਹੁਣੇ ਸ਼ੋਅ ਪੇਸ਼ ਕਰਨਗੇ ਸੋ ਕੱਲ ਨੂੰ 6 ਤੋਂ 8 ਸਵੇਰੇ ਤੇ ਪਰਸੋਂ ਵੀ 6 ਤੋਂ 8 ਸਵੇਰੇ ਰੌਣਕਾਂ ਲੱਗਣਗੀਆਂ ਤੇ ਉਸ ਦੇ ਨਾਲ ਨਾਲ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮਿਸਟਰ ਸਿੰਘ ਪੀਜ਼ਾ $40 ਦੇ ਵਿੱਚ 2 ਲਾਰਜ ਪੀਜ਼ੇ ਐਂਡ 2-4 ਡਿਪਿੰਗ ਸੌਸ ਤੇ ਨਾਲ 2 ਲੀਟਰ ਡਰਿੰਕ ਫਰੀ ਸਿਰਫ $40 ਚ 2 ਲਾਰਜ ਪੀਜ਼ੇ 4-4 ਟੋਪਿੰਗ 4 ਡਿਪ ਤੇ ਡਰਿੰਕ 2 ਲੀਟਰ ਦੀ ਪਹੁੰਚਣਾ ਕਿੱਥੇ ਆ ਮਿਸਟਰ ਸਿੰਘ ਪੀਜ਼ਾ ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਕੈਨੇਡਾ ਵਾਈਡ ਨੰਬਰ ਹੈ 905-504-000 905-504-000 9055-00-4000 ਤੇ ਤੁਸੀਂ ਮਿਸਟਰ ਸਿੰਘ ਪੀਜ਼ੇ ਤੇ ਇੱਕ ਵਾਰ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਲਾਇਆ ਹੋ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਇੱਥੇ ਵਿਆਹਾਂ ਵਾਸਤੇ ਜਾਗੋ ਪੱਖੀਆਂ ਨਾਨਕੇ ਦਾਦਕਿਆਂ ਵਾਲੀਆਂ ਮੁੰਡੇ ਦੇ ਵਿਆਹ ਵਾਲੀਆਂ ਕੁੜੀ ਦੇ ਵਿਆਹ ਵਾਲੀਆਂ ਛੱਜ ਢੋਲਕੀ ਰੈਂਟ ਕਰੋ ਬਰਥਡੇ ਲਈ ਬਲੂਨਸ ਕਾਰਟੂਨ ਬਲੂਨ ਸਪੈਸ਼ਲ ਲੈਟਰ ਵਾਲੇ ਬਲੂਨ ਸਬਜ਼ੀ ਮਾਰਕੀਟ 10 ਲੋਰਮੈਲ ਗੇਟ ਸੈਂਡਰ ਰੋਡ ਮੈਕਲੋਗਲਿਨ ਜਾਂ ਸਬਜ਼ੀ ਮਾਰਕੀਟ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਇੱਥੇ ਤੁਸੀਂ 24 ਘੰਟੇ ਪਹੁੰਚੋ ਨਾਲੇ ਫਿਸ਼ ਪਕੌੜਾ ਚਿਕਨ ਪਕੌੜਾ ਚਿਕਨ ਕਬਾਬ ਤੁਸੀਂ ਜ਼ਰੂਰ ਇੰਜੋਏ ਕਰੋ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਓਪਨ 24 ਘੰਟੇ 7 ਦਿਨ ਓਪਨ ਮੈਂ ਕੋਸ਼ਿਸ਼ ਕਰ ਰਿਹਾ ਸੁਦੀਪ ਹੁਣਾਂ ਨਾਲ ਲਾਈਨ ਜੁੜੇ ਇੱਕ ਤਾਂ ਯਾਰ ਕਈ ਵਾਰੀ ਇੰਡੀਆ ਦੀ ਲਾਈਨ ਪਤਾ ਨਹੀਂ ਭਾਵੇਂ ਠੀਕ ਹੈ ਹੁਣ ਇੰਟਰਨੈਟ ਵਗੈਰਾ ਚੱਲ ਪਿਆ ਬਟ ਫਿਰ ਵੀ ਕਿਤੇ ਨਾ ਕਿਤੇ ਜੁੜਨ ਨੂੰ ਲਾਈਨ ਟਾਈਮ ਲਾ ਹੀ ਦਿੰਦੀ ਹੈ ਜਾਂ ਸਾਡੇ ਬੰਦੇ ਹੀ ਥੋੜ੍ਹੇ ਜਿਹੇ ਟਾਈਮ ਲਾ ਦਿੰਦੇ ਪਿੱਕ ਕਰਨ ਨੂੰ ਸੋ ਸੁਦੀਪ ਪਿੱਕ ਕਰੋ ਪਲੀਜ਼ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸੁਦੀਪ ਜੀ ਯਾਰ ਪਲੀਜ਼ ਗੋ ਅਹੈਡ।
6: ਪੰਜਾਬੀ ਲਹਿਰਾਂ ਰਾਹੀਂ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਪੰਜਾਬ ਅੰਦਰ ਪਿਛਲੇ ਦਿਨ ਹੋਈਆਂ ਸਥਾਨਕ ਪੱਧਰ ਦੀਆਂ ਚੋਣਾਂ ਤੋਂ ਬਾਅਦ ਨਤੀਜੇ ਐਲਾਨੇ ਜਾ ਰਹੇ ਨੇ ਤੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵਧੀ ਹੈ। ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਤੇ ਕਾਂਗਰਸ ਪਾਰਟੀ ਦੂਜੇ ਸਥਾਨ ਉੱਤੇ ਰਹੀ ਹੈ। ਸਥਾਨਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਤਰੀਕੇ ਨਾਲ ਹੁੰਝਾ ਫੇਰਿਆ ਹੈ। 8 ਵਿੱਚੋਂ 5 ਨਗਰ ਨਿਗਮਾਂ ਉੱਤੇ ਆਮ ਆਦਮੀ ਪਾਰਟੀ, 1-1 ਉੱਤੇ ਭਾਜਪਾ ਤੇ ਕਾਂਗਰਸ ਕਾਬਜ਼ ਹੋਈ ਹੈ। ਪਠਾਨਕੋਟ ਦੀ ਨਗਰ ਨਿਗਮ ਉੱਤੇ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਅਤੇ ਭਾਰਤੀ ਜਨਤਾ ਪਾਰਟੀ ਨੇ ਉੱਥੇ 22 ਸੀਟਾਂ ਜਿੱਤੀਆਂ ਨੇ। ਕੁੱਲ ਮਿਲਾ ਕੇ ਅੰਕੜੇ ਤੁਹਾਨੂੰ ਦੱਸੀਏ ਤਾਂ 1977 ਕੁੱਲ ਵਾਰਡਾਂ ਵਿੱਚੋਂ ਹੁਣ ਤੱਕ ਆਮ ਆਦਮੀ ਪਾਰਟੀ 958 ਉੱਤੇ ਜਿੱਤ ਚੁੱਕੀ ਹੈ। ਕਾਂਗਰਸ 397, ਸ਼੍ਰੋਮਣੀ ਅਕਾਲੀ ਦਲ 192 ਤੇ ਭਾਜਪਾ 172 ਉੱਤੇ ਜਿੱਤੀ ਹੈ। ਇਸ ਦਰਮਿਆਨ ਕੁੱਲ 258 ਵਾਰਡਾਂ ਉੱਤੇ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਨੇ ਮੋਗਾ ਅਤੇ ਬਰਨਾਲਾ ਨਿਗਮਾਂ ਉੱਤੇ ਜਿੱਤ ਹਾਸਲ ਕੀਤੀ ਹੈ ਤੇ ਬਟਾਲਾ, ਮੋਹਾਲੀ ਅਤੇ ਬਠਿੰਡਾ ਵਿੱਚ ਅੱਗੇ ਚੱਲ ਰਹੀ। ਇਸੇ ਤਰ੍ਹਾਂ ਭਾਜਪਾ ਨੇ ਅਪੋਹਰ ਤੇ ਕਾਂਗਰਸ ਨੇ ਕਪੂਰਥਲਾ ਨਗਰ ਨਿਗਮ ਉੱਤੇ ਜਿੱਤ ਹਾਸਲ ਕੀਤੀ ਹੈ। ਨਗਰ ਪੰਚਾਇਤਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਹੀ ਝੰਡੀ ਰਹੀ ਹੈ। 20 ਨਗਰ ਪੰਚਾਇਤਾਂ ਵਿੱਚ ਕੁੱਲ 264 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ 105 ਉੱਤੇ ਜਿੱਤ ਹਾਸਲ ਕਰਕੇ ਦੂਜੀਆਂ ਪਾਰਟੀਆਂ ਨੂੰ ਪਛਾੜ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨੇ 66 ਸੀਟਾਂ ਜਿੱਤ ਕੇ ਨਗਰ ਪੰਚਾਇਤਾਂ ਉੱਤੇ ਮੁਕਾਬਲਾ ਦਿੱਤਾ, ਜਦਕਿ 48 ਸੀਟਾਂ ਉੱਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ। ਕਾਂਗਰਸ ਸਿਰਫ 26 ਸੀਟਾਂ ਉੱਤੇ ਹੀ ਨਗਰ ਪੰਚਾਇਤਾਂ ਵਿੱਚ ਜਿੱਤ ਹਾਸਲ ਕਰ ਸਕੀ ਹੈ। ਆਮ ਆਦਮੀ ਪਾਰਟੀ ਸੁਭਾਵਕ ਤੌਰ ਤੇ ਇਹਨਾਂ ਚੋਣਾਂ ਵਿੱਚ ਜਿੱਤ ਤੋਂ ਬਾਗੋ ਬਾਗ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਸਰਕਾਰ ਦੇ ਕੰਮਾਂ ਨੂੰ ਲੋਕਾਂ ਦੀ ਮੋਹਰ ਲੱਗਣ ਵਾਲੀ ਜਿੱਤ ਕਰਾਰ ਦਿੱਤਾ। ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਨੇ ਕੰਮ ਦੀ ਰਾਜਨੀਤੀ ਉੱਤੇ ਮੋਹਰ ਲਾਈ ਹੈ ਤੇ ਆਮ ਆਦਮੀ ਪਾਰਟੀ 2027 ਦੀ ਚੋਣ ਵਿੱਚ ਪਿਛਲੀ ਵਾਰ ਦਾ ਰਿਕਾਰਡ ਤੋੜਨ ਦੀ ਵੀ ਗੱਲ ਆਖਣ ਲੱਗੀ ਹੈ। ਵੋਟਾਂ ਦੀ ਗਿਣਤੀ ਦਾ ਕੰਮ ਕਈ ਥਾਵਾਂ ਉੱਤੇ ਹੁਣ ਤੱਕ ਵੀ ਚੱਲ ਰਿਹਾ ਹੈ, ਕਿਉਂਕਿ ਤੁਹਾਨੂੰ ਚੇਤੇ ਕਰਾ ਦਈਏ ਕਿ ਇਹ ਵੋਟਾਂ ਬੈਲਟ ਪੇਪਰ ਰਾਹੀਂ ਪਈਆਂ ਨੇ ਅਤੇ ਐਤਕੀ ਈਵੀਐਮ ਦੀ ਥਾਂ ਬੈਲਟ ਪੇਪਰਾਂ ਰਾਹੀਂ ਇਹ ਪੋਲਿੰਗ ਹੋਈ ਹੈ, ਜਿਸ ਕਾਰਨ ਵੋਟਾਂ ਦੀ ਗਿਣਤੀ ਦਾ ਕੰਮ ਥੋੜਾ ਹੌਲੀ ਚੱਲਿਆ ਅਤੇ ਕਈ ਥਾਵਾਂ ਉੱਤੇ ਗਿਣਤੀ ਦਾ ਕੰਮ ਚੱਲਦਾ ਹੋਣ ਬਾਰੇ ਵੀ ਪਤਾ ਲੱਗਾ। ਕਈ ਥਾਵਾਂ ਤੇ ਕੁਝ ਵਿਰੋਧੀ ਧਿਰਾਂ ਨੇ ਇਤਰਾਜ਼ ਵੀ ਪ੍ਰਗਟਾਏ ਨੇ ਤੇ ਮੁੜ ਪੋਲਿੰਗ ਦੀ ਮੰਗ ਵੀ ਕੀਤੀ ਹੋਈ ਹੈ ਤੇ ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਆਦੇਸ਼ ਵੀ ਦਿੱਤੇ ਗਏ ਨੇ। ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਇਸ ਜਿੱਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਦੀ ਸਰਕਾਰ ਦੇ ਵਿਕਾਸ ਕਾਰਜਾਂ ਤੇ ਆਪਣੀ ਮੋਹਰ ਲਾ ਦਿੱਤੀ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਮਾਮਲੇ ਉੱਤੇ ਵਿਚਾਰ ਵਟਾਂਦਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਜੋ ਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੇ ਨਾਲ ਮੁਲਾਕਾਤ ਕੀਤੀ ਹੈ। ਜਥੇਬੰਦੀ ਵੱਲੋਂ ਇਸ ਐਕਟ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੁੱਕੇ ਗਏ ਇਤਰਾਜ਼ਾਂ ਨਾਲ ਪੂਰੀ ਸਹਿਮਤੀ ਪ੍ਰਗਟਾਈ ਹੈ। ਉਹਨਾਂ ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਵੀ ਸੌਂਪਿਆ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਪਾਰਟੀ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਸਿੱਖ ਮਾਮਲਿਆਂ ਨਾਲ ਸੰਬੰਧਿਤ ਕੋਈ ਵੀ ਐਕਟ ਜਾਂ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸਿੱਖ ਜਥੇਬੰਦੀਆਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਉਹਨਾਂ ਚਿੰਤਾ ਜਤਾਉਂਦਿਆਂ ਆਖਿਆ ਕਿ ਇਸ ਐਕਟ ਵਿਚਲੀਆਂ ਕੁੱਝ ਇਤਰਾਜ਼ਯੋਗ ਸ਼ਰਤਾਂ ਸਿੱਖਾਂ ਨੂੰ ਹੀ ਦੋਸ਼ੀ ਬਣਾ ਕੇ ਕਟਹਿਰੇ ਵਿੱਚ ਖੜਾ ਕਰ ਦੇਣਗੀਆਂ, ਜਿਸ ਕਾਰਨ ਉਹਨਾਂ ਨੂੰ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਉਣੇ ਪੈ ਸਕਦੇ ਨੇ। ਪੰਜਾਬ ਭਾਜਪਾ ਨੇ ਤਾਂ ਪਿਛਲੇ ਦਿਨੀ ਕੇਵਲ ਸਿੰਘ ਢਿੱਲੋਂ ਦੇ ਰੂਪ ਵਿੱਚ ਆਪਣੇ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਵਿੱਚ ਵੀ ਫੇਰ ਬਦਲ ਦਾ ਧੂੰਆਂ ਉੱਠਣ ਲੱਗਾ। ਦਰਅਸਲ ਲੰਘੇ ਕੱਲ ਸ਼ਾਮ ਵੇਲੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਦੇ ਕਾਂਗਰਸ ਆਗੂਆਂ ਦੀ ਸੀਨੀਅਰ ਮੈਂਬਰੀ ਮੀਟਿੰਗ ਦਿੱਲੀ ਵਿਖੇ ਸੱਦੀ ਹੋਈ ਸੀ, ਜਿਸ ਵਿੱਚ ਕਾਫੀ ਹੰਗਾਮਾ ਵੀ ਹੋਇਆ ਤੇ ਪਤਾ ਲੱਗਾ ਕਿ ਅੰਦਰ ਕਾਫੀ ਤਲਖੀ ਵੀ ਹੋਈ ਹੈ। ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਦਿੱਲੀ ਵਿਚਲੀ ਰਿਹਾਇਸ਼ ਉੱਤੇ ਸ਼ਾਮੀ 4 ਵਜੇ ਹੋਈ ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਹੁੰਚੇ। ਰਾਹੁਲ ਗਾਂਧੀ ਤੋਂ ਇਲਾਵਾ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਅਤੇ ਪੰਜਾਬ ਮਾਮਲੇ ਦੇ ਇੰਚਾਰਜ ਭੁਪੇਸ਼ ਬਘੇਲ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ। ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਦੇ ਅੰਦਰ 2027 ਦੀ ਚੋਣ ਰਣਨੀਤੀ ਉੱਤੇ ਚਰਚਾ ਹੋਈ ਹੈ ਅਤੇ ਇਸ ਬੈਠਕ ਵਿੱਚ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਉੱਪਰ ਕਈ ਸਵਾਲ ਵੀ ਉੱਠੇ ਨੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮੀਟਿੰਗ ਵਿੱਚ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਵਾਲ ਕੀਤਾ ਕਿ ਜੋ ਸੂਬਾ ਪ੍ਰਧਾਨ ਆਪਣੇ ਹੀ ਵਿਧਾਨ ਸਭਾ ਹਲਕੇ ਵਿੱਚ ਸਥਾਨਕ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਨਹੀਂ ਦਵਾ ਸਕਿਆ, ਉਹਨਾਂ ਤੋਂ 2027 ਦੀਆਂ ਚੋਣਾਂ ਵਿੱਚ ਜਿੱਤ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਚੰਨੀ ਦੇ ਇਸ ਬਿਆਨ ਤੋਂ ਬਾਅਦ ਕੁਝ ਦੇਰ ਲਈ ਬੈਠਕ ਵਿੱਚ ਤਿੱਖੀ ਬਹਿਸ ਦੀ ਸਥਿਤੀ ਬਣ ਗਈ ਅਤੇ ਅਮਰਿੰਦਰ ਸਿੰਘ ਰਾਜਾਵੜੀ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਸਥਾਨਕ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਅਤੇ ਪ੍ਰਸ਼ਾਸਨਿਕ ਦਬਾਅ ਦਾ ਅਸਰ ਚੋਣ ਨਤੀਜਿਆਂ ਉੱਤੇ ਪਿਆ ਹੈ। ਇਸ ਉੱਤੇ ਚੰਨੀ ਨੇ ਫਿਰ ਕਿਹਾ ਕਿ ਜੇਕਰ ਸਰਕਾਰੀ ਮਸ਼ੀਨਰੀ ਦਾ ਨਤੀਜਿਆਂ ਉੱਪਰ ਅਸਰ ਪਿਆ ਤਾਂ ਕਪੂਰਥਲਾ, ਚਮਕੌਰ ਸਾਹਿਬ, ਮਜੀਠਾ ਅਤੇ ਨਵਾਂ ਸ਼ਹਿਰ ਵਰਗੇ ਖੇਤਰਾਂ ਵਿੱਚ ਕਾਂਗਰਸ ਨੂੰ ਕਾਮਯਾਬੀ ਕਿਵੇਂ ਮਿਲ ਗਈ। ਕੁੱਲ ਮਿਲਾ ਕੇ ਨਤੀਜਾ ਇਹ ਪਤਾ ਲੱਗਾ ਕਿ ਆਉਂਦੇ ਦਿਨਾਂ ਦੌਰਾਨ ਪੰਜਾਬ ਕਾਂਗਰਸ ਬਾਰੇ ਇੱਕ ਹੋਰ ਅਹਿਮ ਬੈਠਕ ਹੋ ਸਕਦੀ ਹੈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ ਲੀਡਰਸ਼ਿਪ ਬਾਰੇ ਅਹਿਮ ਫੈਸਲੇ ਲਏ ਜਾ ਸਕਦੇ ਨੇ। ਪਿਛਲੀ ਵਾਰ ਖੜਗੇ ਦੀ ਰਿਹਾਇਸ਼ ਉੱਤੇ 22 ਜਨਵਰੀ ਨੂੰ ਵੀ ਇਸੇ ਤਰ੍ਹਾਂ ਇੱਕ ਹੰਗਾਮੀ ਮੀਟਿੰਗ ਹੋਈ ਸੀ। ਉਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਨੇ ਪੰਜਾਬ ਵਿੱਚ ਲੀਡਰਸ਼ਿਪ ਤਬਦੀਲੀ ਨੂੰ ਰੱਦ ਕਰਦਿਆਂ ਪਾਰਟੀ ਵਿੱਚ ਗੁੱਟਬਾਜ਼ੀ ਲਈ ਸਾਰੇ ਲੀਡਰਾਂ ਨੂੰ ਤਾੜਨਾ ਕੀਤੀ ਸੀ। ਉਸ ਵੇਲੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਰਾਹਤ ਮਿਲ ਗਈ ਸੀ, ਪਰ ਐਤਕੀ ਗੱਲ ਥੋੜੀ ਗਰਮ ਹੁੰਦੀ ਹੋਈ ਵਿਖਾਈ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਦੇਸ਼ ਵਿੱਚ ਕਰੰਸੀ ਨੋਟਾਂ ਦੀ ਲਗਾਤਾਰ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਇੱਕ ਵਾਰ ਫਿਰ ਪੋਲੀਮਰ ਯਾਨੀ ਕਿ ਪਲਾਸਟਿਕ ਦੇ ਨੋਟ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਮੁਤਾਬਕ ਇਸ ਅਹਿਮ ਮੁੱਦੇ ਉੱਤੇ ਕੇਂਦਰੀ ਬੈਂਕ ਦੀਆਂ ਪਟਨਾ ਤੇ ਮੁੰਬਈ ਵਿੱਚ ਹੋਈਆਂ ਪਿਛਲੀਆਂ ਬੋਰਡ ਮੀਟਿੰਗਾਂ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਪਲਾਸਟਿਕ ਦੇ ਨੋਟ ਬਣਾਉਣ ਦੀ ਲਾਗਤ ਕਾਗਜ਼ੀ ਨੋਟਾਂ ਦੇ ਮੁਕਾਬਲੇ ਘੱਟ ਜਾਵੇਗੀ ਅਤੇ ਇਹ ਨੋਟ ਵਧੇਰੇ ਟਿਕਾਊ ਹੋਣ ਕਾਰਨ ਲੰਮੇ ਸਮੇਂ ਤੱਕ ਚੱਲ ਸਕਣਗੇ। RBI ਜਲਦੀ ਹੀ ਇਹਨਾਂ ਨੋਟਾਂ ਦੇ ਜਨਤਕ ਪ੍ਰਯੋਗ ਸ਼ੁਰੂ ਕਰਨ ਦਾ ਐਲਾਨ ਕਰ ਸਕਦਾ ਹੈ। ਫਟੇ ਪੁਰਾਣੇ ਨੋਟਾਂ ਦਾ ਨਿਪਟਾਰਾ ਕਰਨ ਦਾ ਕੰਮ ਬਹੁਤ ਵੱਡੇ ਪੱਧਰ ਉੱਤੇ ਹੋ ਰਿਹਾ ਹੈ ਅਤੇ ਇਸ ਦਰਮਿਆਨ ਪਿਛਲੀ ਵਾਰ ਜੋ ਐਲਾਨ ਹੋਇਆ ਸੀ ਉਸ ਨੇ ਇਹ ਵੀ ਕਿਹਾ ਕਿ ਜਲਦੀ ਹੀ ਇਹਨਾਂ ਨੋਟਾਂ ਜ਼ਰੀਏ ਬਹੁਤ ਵੱਡੇ ਪੱਧਰ ਉੱਤੇ ਜਾਲੀ ਕਰੰਸੀ ਦਾ ਜੋ ਰੁਝਾਨ ਹੈ ਉਸ ਨੂੰ ਵੀ ਨੱਤ ਪਾਈ ਜਾ ਸਕੇਗੀ। ਫਿਲਹਾਲ ਲੋਕਾਂ ਦਾ ਧਿਆਨ ਹੁਣ ਨਵੀਂ ਕਰੰਸੀ ਦੀ ਸਪਲਾਈ ਵੱਲ ਲੱਗ ਗਿਆ ਕਿਉਂਕਿ ਇਸ ਨਾਲ ਦੇਸ਼ ਦੀ ਅਰਥਚਾਰੇ ਨੂੰ ਇੱਕ ਨਵਾਂ ਮੁਹਾਂਦਰਾ ਮਿਲੇਗਾ। ਤੁਹਾਨੂੰ ਚੇਤੇ ਕਰਾ ਦੇ ਕਿ ਇਸ ਤੋਂ ਪਹਿਲਾਂ ਸਾਲ 2012 ਵਿੱਚ ਵੀ ਉਸ ਸਮੇਂ ਦੀ ਸਰਕਾਰ ਨੇ ਦੇਸ਼ ਦੇ 5 ਸ਼ਹਿਰਾਂ ਵਿੱਚ ਇੱਕ ਤਜਰਬੇ ਦੇ ਤੌਰ ਤੇ 10 ਰੁਪਏ ਦੇ 1 ਅਰਬ ਪੋਲੀਮਰ ਨੋਟ ਜਾਰੀ ਕਰਨ ਦਾ ਫੈਸਲਾ ਲਿਆ ਸੀ। ਰਿਜ਼ਰਵ ਬੈਂਕ ਨੇ ਸਿੱਕਿਆਂ ਦੀ ਵਰਤੋਂ ਨੂੰ ਵਧਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਮੀਦ ਮੁਤਾਬਕ ਨਤੀਜੇ ਨਾ ਮਿਲਣ ਕਾਰਨ ਹੁਣ ਪਲਾਸਟਿਕ ਦੇ ਨੋਟਾਂ ਉੱਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਪਿਛਲੇ ਦਿਨਾਂ ਦੌਰਾਨ ਕਾਫੀ ਵਾਰ ਵੱਧ ਚੁੱਕੀਆਂ ਨੇ ਅਤੇ ਇਹਨਾਂ ਕੀਮਤਾਂ ਦੇ ਵਧਣ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਪੈਟਰੋਲ ਪੰਪਾਂ ਅਤੇ ਗਾਹਕਾਂ ਲਈ ਬਹੁਤ ਹੀ ਸਹੂਲਤ ਵਾਲਾ ਕਦਮ ਚੁੱਕਣ ਦਾ ਐਲਾਨ ਕੀਤਾ। ਹੁਣ ਵਾਹਨ ਮਾਲਕ ਆਪਣੀ ਗੱਡੀ ਦੇ ਇੰਜਣ ਦੀ ਸਮਰੱਥਾ ਅਤੇ ਉਸ ਦੀ ਅਨੁਕੂਲਤਾ ਦੇ ਹਿਸਾਬ ਨਾਲ ਖੁਦ ਇਥੇਨੋਲ ਬਲੈਂਡ ਦੀ ਚੋਣ ਕਰ ਸਕਣਗੇ। ਇਸ ਨਵੇਂ ਨਿਯਮ ਦੇ ਲਾਗੂ ਹੋਣ ਨਾਲ ਗਾਹਕਾਂ ਨੂੰ ਪੈਟਰੋਲ ਪੰਪਾਂ ਉੱਤੇ ਵੱਖ ਵੱਖ ਵਿਕਲਪ ਮਿਲਣਗੇ ਅਤੇ ਗਾਹਕ ਆਪਣੀ ਪਸੰਦ ਤੇ ਲੋੜ ਮੁਤਾਬਕ ਇਹਨਾਂ ਵਿੱਚੋਂ ਕਿਸੇ ਵੀ ਪੈਟਰੋਲ ਦੀ ਵੈਰਾਇਟੀ ਦੀ ਚੋਣ ਕਰ ਸਕਣਗੇ। ਸਰਕਾਰ ਨੇ ਇਹਨਾਂ ਸਾਰੇ ਬਦਲਾਂ ਨੂੰ ਪ੍ਰਦਰਸ਼ਿਤ ਕਰਨਾ ਲਾਜ਼ਮੀ ਕਰ ਦਿੱਤਾ ਤਾਂ ਜੋ ਲੋਕ ਆਸਾਨੀ ਨਾਲ ਚੁਣ ਕੇ ਇਹਨਾਂ ਨੂੰ ਪੁਆ ਸਕਣ ਅਤੇ ਤੇਲ ਕੰਪਨੀਆਂ ਨੂੰ ਵੀ ਇਸ ਸੰਬੰਧੀ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਸਲਾਹ ਦੇ ਦਿੱਤੀ ਹੈ। ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਨੇ ਆਖਿਰਕਾਰ ਉਦਯੋਗਿਕ ਨਗਰੀ ਨੂੰ ਵਿਸ਼ਵ ਹਵਾਬਾਜ਼ੀ ਦੇ ਨਕਸ਼ੇ ਉੱਤੇ ਸਥਾਪਿਤ ਕਰ ਦਿੱਤਾ ਹੈ। ਏਅਰ ਇੰਡੀਆ ਵੱਲੋਂ ਦਿੱਲੀ ਦੇ ਰਾਹੀਂ ਦੇਸ਼ ਦੇ 23 ਪ੍ਰਮੁੱਖ ਸ਼ਹਿਰਾਂ ਅਤੇ 21 ਕੌਮਾਂਤਰੀ ਮੰਜ਼ਿਲਾਂ ਲਈ ਕਨੈਕਟਿੰਗ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਲੁਧਿਆਣਾ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਸਨੀਕਾਂ ਲਈ ਇਹ ਇੱਕ ਇਤਿਹਾਸਕ ਮੌਕਾ ਹੈ ਕਿਉਂਕਿ ਹੁਣ ਉਹਨਾਂ ਨੂੰ ਕੌਮਾਂਤਰੀ ਉਡਾਣਾਂ ਫੜਨ ਲਈ ਅੰਮ੍ਰਿਤਸਰ ਜਾਂ ਮੋਹਾਲੀ ਚੰਡੀਗੜ੍ਹ ਦੇ ਹਵਾਈ ਅੱਡੇ ਤੱਕ ਸੜਕ ਰਾਹੀਂ ਲੰਮਾ ਸਫ਼ਰ ਤੈਅ ਨਹੀਂ ਕਰਨਾ ਪਵੇਗਾ। ਹੁਣ ਯਾਤਰੀ ਹਲਵਾਰਾਂ ਤੋਂ ਬੋਰਡਿੰਗ ਕਰਕੇ ਦਿੱਲੀ ਪਹੁੰਚ ਸਕਦੇ ਨੇ ਅਤੇ ਉੱਥੋਂ ਬਿਨਾਂ ਕਿਸੇ ਪਰੇਸ਼ਾਨੀ ਦੇ ਅਮੈਰੀਕਾ, ਕੈਨੇਡਾ, ਬ੍ਰਿਟੇਨ, ਯੂਰਪ, ਖਾੜੀ ਦੇਸ਼ਾਂ ਤੇ ਏਸ਼ੀਆ ਪੈਸੀਫਿਕ ਦੇ ਦੇਸ਼ਾਂ ਲਈ ਉਡਾਣ ਭਰ ਸਕਦੇ ਨੇ। ਇਹੀ ਸਹੂਲਤ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਉੱਤੇ ਵੀ ਲਾਗੂ ਹੋਵੇਗੀ। ਦੁਨੀਆਂ ਭਰ ਤੋਂ ਆਉਣ ਵਾਲੇ ਪ੍ਰਵਾਸੀ ਦਿੱਲੀ ਰਾਹੀਂ ਆਸਾਨੀ ਨਾਲ ਲੁਧਿਆਣਾ ਪਹੁੰਚ ਸਕਣਗੇ। ਇਸ ਨਵੀਂ ਹਵਾਈ ਕਨੈਕਟੀਵਿਟੀ ਨਾਲ ਨਾ ਸਿਰਫ ਕੀਮਤੀ ਸਮੇਂ ਦੀ ਬਚਤ ਹੋਵੇਗੀ ਬਲਕਿ ਇਸ ਖੇਤਰ ਦੇ ਉਦਯੋਗਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਲੁਧਿਆਣਾ ਦੇ ਕਾਰੋਬਾਰੀ ਜੋ ਲੰਮੇ ਸਮੇਂ ਤੋਂ ਸਿੱਧੀਆਂ ਹਵਾਵਾਂ ਦੀ ਮੰਗ ਕਰ ਰਹੇ ਸਨ ਉਹਨਾਂ ਨੂੰ ਇਸ ਰਾਸ਼ਟਰੀ ਤੇ ਗਲੋਬਲ ਬਾਜ਼ਾਰਾਂ ਤੱਕ ਤੇਜ਼ੀ ਨਾਲ ਪਹੁੰਚ ਬਣਾਉਣ ਲਈ ਇੱਕ ਵੱਡਾ ਮੌਕਾ ਹੁਣ ਹਲਵਾਰੇ ਦੇ ਹਵਾਈ ਅੱਡੇ ਜ਼ਰੀਏ ਮਿਲਿਆ। ਪੰਜਾਬ ਦੇ ਮੌਸਮ ਬਾਰੇ ਤੁਹਾਨੂੰ ਜਾਣਕਾਰੀ ਦੱਸੀਏ ਤਾਂ ਲੰਘੇ ਕੱਲ ਮੌਸਮ ਵਿਭਾਗ ਨੇ ਲੋਕਾਂ ਨੂੰ ਆਸ ਦਵਾਈ ਸੀ ਕਿ ਮੀਂਹ ਪਵੇਗਾ ਜਾਂ ਤੇਜ਼ ਹਵਾਵਾਂ ਚੱਲਣਗੀਆਂ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਲੋਕੀ ਇੱਕ ਤਰੀਕੇ ਨਾਲ ਸਾਰਾ ਦਿਨ ਅਸਮਾਨ ਵੱਲ ਟੇਕ ਲਾ ਕੇ ਬੈਠੇ ਰਹੇ, ਮੀਂਹ ਪੈਣ ਨਾਲ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਮੀਂਹ ਨਹੀਂ ਪਿਆ ਤੇ ਸਾਰਾ ਦਿਨ ਤਿੱਖੀ ਧੁੱਪ ਨਿਕਲੀ ਰਹੀ ਜਿਸ ਕਾਰਨ ਤਾਪਮਾਨ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਇੱਕ ਹੋਰ ਅਜਿਹੀ ਗੱਲ ਆਖੀ ਹੈ ਜੋ ਗਰਮੀ ਦੇ ਮੌਸਮ ਵਿੱਚ ਲੋਕਾਂ ਲਈ ਇੱਕ ਵੱਡੇ ਝਟਕੇ ਵਾਂਗ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਕਿਹਾ ਕਿ ਪਿਛਲੇ 11 ਸਾਲਾਂ ਦੌਰਾਨ ਇਸ ਵਾਰ ਦਾ ਮੌਨਸੂਨ ਸਭ ਤੋਂ ਕਮਜ਼ੋਰ ਰਹਿ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਾਲ ਮੌਨਸੂਨ ਅਲ ਨੀਨੋ ਦੇ ਅਸਰ ਕਾਰਨ ਪਿਛਲੇ 11 ਸਾਲਾਂ ਵਿੱਚ ਸਭ ਤੋਂ ਕਮਜ਼ੋਰ ਰਹੇਗਾ ਅਤੇ ਜੂਨ ਮਹੀਨੇ ਤੋਂ ਸਤੰਬਰ ਦੌਰਾਨ ਦੇਸ਼ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਗਿਆ। ਜੇਕਰ ਬਾਰਿਸ਼ 90% ਤੋਂ ਹੇਠਾਂ ਆਉਂਦੀ ਹੈ ਤਾਂ ਉਸਨੂੰ ਕਮਜ਼ੋਰ ਮੌਨਸੂਨ ਮੰਨਿਆ ਜਾਂਦਾ ਹੈ ਤੇ ਐਤਕੀ ਇਸੇ ਤਰ੍ਹਾਂ ਦਾ ਮੌਨਸੂਨ ਆਉਣ ਦਾ ਮੌਸਮ ਵਿਭਾਗ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਸ ਦਰਮਿਆਨ ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਚੱਲ ਰਿਹਾ ਹੈ ਅਤੇ ਦਿਨੇ ਤਿੱਖੀ ਲੂ ਵਗ ਰਹੀ ਹੈ ਜਿਸ ਕਾਰਨ ਦੁਪਹਿਰ ਵੇਲੇ ਸੜਕਾਂ ਉੱਪਰ ਇੰਜ ਲੱਗਦਾ ਹੈ ਕਿ ਜਿਵੇਂ ਕਰਫਿਊ ਲੱਗਿਆ ਹੋਵੇ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ ਸਨਿਚਰਵਾਰ 30 ਮਈ ਨੂੰ ਮੁੱਖ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਬੁਲਾਈ ਹੈ। ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਇਹ ਬੈਠਕ ਅੱਜ ਦੁਪਹਿਰੇ 12 ਵਜੇ ਮੁੱਖ ਮੰਤਰੀ ਨਿਵਾਸ ਸੈਕਟਰ 2 ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਕਈ ਫੈਸਲਿਆਂ ਤੇ ਨਵੀਆਂ ਯੋਜਨਾਵਾਂ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ। ਅਮੈਰੀਕਾ ਵੱਲੋਂ ਇੱਕ ਵਾਰ ਫੇਰ ਈਰਾਨ ਉੱਪਰ ਕੁਝ ਹਮਲੇ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਜੰਗਬੰਦੀ ਨੂੰ ਵਧਾਉਣ ਸੰਬੰਧੀ ਵੀ ਗੱਲ ਲਗਾਤਾਰ ਚੱਲ ਰਹੀ ਹੈ। ਇਸ ਦਰਮਿਆਨ ਅਮੈਰੀਕਾ ਈਰਾਨ ਸਮਝੌਤੇ ਦੀ ਉਮੀਦ ਦੇ ਘਰੇਲੂ ਬਾਜ਼ਾਰ ਵਿੱਚ ਮੰਗ ਨੂੰ ਵੇਖਦੇ ਹੋਏ ਸੋਨੇ ਦੀਆਂ ਕੀਮਤਾਂ 1600 ਰੁਪਏ ਤੇ ਚਾਂਦੀ ਵਿੱਚ 5000 ਰੁਪਏ ਦਾ ਇਜ਼ਾਫਾ ਵੇਖਿਆ ਗਿਆ। ਸੁਪਰੀਮ ਕੋਰਟ ਨੇ ਵੱਖ ਵੱਖ ਹਾਈ ਕੋਰਟਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਸੁਣਵਾਈ ਮੁਕੰਮਲ ਕਰਨ ਦੇ 3 ਮਹੀਨਿਆਂ ਵਿੱਚ ਫੈਸਲੇ ਸੁਣਾਏ ਜਾਣ ਤਾਂ ਕਿ ਦੇਸ਼ ਅੰਦਰ ਜੋ ਪੈਂਡਿੰਗ ਅਦਾਲਤੀ ਮਾਮਲਿਆਂ ਦੀ ਸੂਚੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ ਉਸ ਨੂੰ ਕੁਝ ਨੱਥ ਪਾਈ ਜਾ ਸਕੇ। ਸੁਪਰੀਮ ਕੋਰਟ ਨੇ ਨੀਟ ਯੂਜੀ ਦੇ ਪੇਪਰ ਲੀਕ ਮਾਮਲੇ ਵਿੱਚ ਜਵਾਬਦੇਹੀ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਸਲੀ ਸਮੱਸਿਆ ਉਦੋਂ ਤੱਕ ਹੱਲ ਨਹੀਂ ਹੋਵੇਗੀ ਜਦੋਂ ਤੱਕ ਜਵਾਬਦੇਹੀ ਤੈਅ ਨਹੀਂ ਹੋ ਜਾਂਦੀ। ਸੁਪਰੀਮ ਕੋਰਟ ਨੇ UPSC ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਉੱਥੇ ਇੱਕ ਵਾਰ ਵੀ ਪੇਪਰ ਲੀਕ ਨਹੀਂ ਹੋਇਆ ਤੇ ਉੱਥੋਂ ਸਿੱਖਿਆ ਜਾਣਾ ਚਾਹੀਦਾ। ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਖੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ 28 ਸਾਲ ਦੇ ਨੌਜਵਾਨ ਦੀ ਇਸ ਕਰਕੇ ਜਾਨ ਚਲੀ ਗਈ ਕਿਉਂਕਿ ਉਸਦੀ ਸਾਹ ਦੀ ਨਲੀ ਵਿੱਚ ਕੁਰਕੁਰੇ ਦਾ ਟੋਟਾ ਫਸ ਗਿਆ ਸੀ। ਇਸ ਤੋਂ ਬਾਅਦ ਉਸਨੂੰ ਸਾਹ ਲੈਣ ਵਿੱਚ ਦਿੱਕਤ ਹੋਣ ਲੱਗੀ ਅਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਜਾਨ ਚਲੀ ਗਈ। ਕੁਰਕੁਰੇ ਦਾ ਟੋਟਾ ਫਸਣ ਦੇ ਨਾਲ ਜਾਨ ਚਲੀ ਜਾਣਾ ਆਪਣੇ ਆਪ ਵਿੱਚ ਇੱਕ ਕਾਫੀ ਹੈਰਾਨ ਕਰਨ ਵਾਲੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫੁੱਟਬਾਲ ਮੁਕਾਬਲੇ UEFA ਚੈਂਪੀਅਨਸ ਲੀਗ ਦਾ ਫਾਈਨਲ ਮੁਕਾਬਲਾ ਅੱਜ ਹੰਗਰੀ ਦੇ ਬੁਡਾਪੈਸਟ ਵਿਖੇ ਇੰਗਲੈਂਡ ਦੀ ਟੀਮ ਆਰਸਨਲ ਅਤੇ ਫਰਾਂਸ ਦੀ ਟੀਮ ਪੈਰਿਸ ਸੇਂਟ ਜਰਮੇਨ ਯਾਨੀ ਕਿ PSG ਦਰਮਿਆਨ ਖੇਡਿਆ ਜਾਵੇਗਾ, ਜਿਸ ਉੱਪਰ ਸਮੁੱਚੇ ਫੁੱਟਬਾਲ ਜਗਤ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ। ਦੇਸ਼ ਦੀ ਚਰਚਿਤ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL ਦੇ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਦਾ ਹੁਣ ਪਤਾ ਲੱਗ ਗਿਆ। ਲੰਘੇ ਕੱਲ ਹੋਏ ਇਲੀਮੀਨੇਟਰ 2 ਜਾਂ ਕਹਿ ਲਓ ਕਿ ਸੈਮੀ ਫਾਈਨਲ ਮੁਕਾਬਲੇ ਵਿੱਚ ਸ਼ੁਭਮਨ ਗਿੱਲ ਦੀ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ ਅਤੇ ਭੜਕੇ ਐਤਵਾਰ 31 ਮਈ ਨੂੰ ਅਹਿਮਦਾਬਾਦ ਵਿਖੇ ਹੋਣ ਵਾਲੇ ਫਾਈਨਲ ਵਿੱਚ ਹੁਣ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਦੋਵਾਂ ਟੀਮਾਂ ਨੇ ਇੱਕ ਇੱਕ ਵਾਰ IPL ਜਿੱਤੀ ਹੋਈ ਹੈ ਤੇ ਆਪਣੇ ਦੂਜੇ ਖਿਤਾਬ ਲਈ ਕੱਲ ਨੂੰ ਮੈਦਾਨ ਵਿੱਚ ਉਤਰਨਗੀਆਂ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ
7: Ontario continues to let 80% of trucking fleets share the road with our families without having been through a single safety audit. Right now, thousands of transports are operating under a so-called satisfactory or unaudited rating, meaning no one has actually inspected them. This isn't complicated. Open the scales 24/7. The Ontario government shouldn't be gambling with our safety. Visit ontariosafety.ca for details. Paid for by the Ontario Trucking Association's Stop Illegal Trucking campaign.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਔਰ ਨਾਲ ਦੀ ਨਾਲ ਬਰਾਡ ਟੈਂਬਰ ਲਾਇਰ ਦੇ ਰੂਪਾ ਬਾਈ ਜੀ ਦਾ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਹਮੇਸ਼ਾ ਸੇਵ ਕਰਕੇ ਰੱਖੋ ਜੇ ਡਿੱਗਣ ਕਰਕੇ ਕਾਰ ਐਕਸੀਡੈਂਟ ਦੇ ਵਿੱਚ ਆਟੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਣ ਕਰਕੇ ਸੱਟ ਲੱਗੀ ਹੈ ਨਾ ਤਾਂ ਹਜ਼ਾਰਾਂ ਲੱਖਾਂ ਡਾਲਰ ਤੁਹਾਨੂੰ ਰੂਪਾ ਬਾਈ ਜੀ ਲੈ ਕੇ ਦੇ ਸਕਦੇ ਨੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਫਾਈਟ ਕਰਕੇ ਤੇ ਸਾਰੀ ਫੀਸ ਸੈਟਲਮੈਂਟ ਹੋਣ ਤੋਂ ਬਾਅਦ ਲੈਣਗੇ ਕਾਲ ਰੂਪਾ ਬਾਈ 416-999-5939 ਯੋਰ ਪਰਸਨਲ ਇੰਜਰੀ ਲੋਇਰ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ 416-999-5939 ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ ਰਜਾਈ ਵਾਲੇ ਬਲੈਂਕਟ ਬਾਏ ਵਨ ਸੈਕਿੰਡ 25% ਆਫ 5 ਬੈਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ ਵਨ ਸੈਕਿੰਡ 25% ਆਫ ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ ਔਰ ਨਾਲ ਦੀ ਨਾਲ 4 ਪੀਸ ਦਾ ਲੈਗ ਸੈਟ ਜੇ ਤੁਸੀਂ ਇੰਡੀਆ ਜਾ ਰਹੇ ਹੋ ਘੁੰਮਣ ਜਾ ਰਹੇ ਹੋ ਤਾਂ 4 ਪੀਸ ਦਾ ਲੈਗ ਸੈਟ ਓਨਲੀ $175 ਦੇ ਵਿੱਚ ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ ਆਈ ਕਿਊ ਤੋਂ ਤੁਸੀਂ ਪਹੁੰਚੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ ਗੂਗਲ ਕਰ ਸਕਦੇ ਹੋ ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ
1: ਸੱਚ ਕਿਹੋ ਜਿਹਾ ਹੁੰਦਾ
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
3: ਮਿੱਟੀ ਚੁਗਦੀ ਫਸਲ ਸੱਚ ਹੈ।

ਸਤਿਗੁਰੂ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੋਂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਤੇ ਨਮਸਕਾਰ। ਉਮੀਦ ਕਰਦੇ ਕਿ ਅੱਜ ਦਾ ਥੋੜਾ ਦਿਨ ਬਹੁਤ ਹੀ ਖੂਬਸੂਰਤ ਤੇ ਖੁਸ਼ਗਵਾਰ ਰਿਹਾ ਹੋਵੇਗਾ। ਜੁੜ ਚੁੱਕੇ ਹਾਂ ਜੀ ਇੱਕ ਖੂਬਸੂਰਤ ਸ਼ਾਮ ਦੇ ਵਿੱਚ, ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਤੇ ਅੱਜ ਵਿਕਟੋਰੀਆ ਡੇ, ਵੈਸੇ ਤਾਂ ਮੰਡੇ ਨੂੰ ਤੁਸੀਂ ਕੰਮਾਂ ਕਾਰਾਂ ਤੇ ਜਾਂਦੇ ਹੋ, ਪਰ ਅੱਜ ਤੁਸੀਂ ਛੁੱਟੀ ਦਾ ਆਨੰਦ ਲੈ ਰਹੇ ਹੋ। ਵੈਸੇ ਕੱਲ ਦੀਆਂ ਤਿਆਰੀਆਂ ਹੋ ਗਈਆਂ ਹੋਣੀਆਂ ਕੰਮਾਂ ਕਾਰਾਂ ਦੀਆਂ, ਸੋ ਖੂਬਸੂਰਤ ਸ਼ਾਮ। ਔਰ ਅੱਜ ਸ਼ਾਮ ਦੇ ਨਾਲ ਨਾਲ ਭਾਈ ਦਿਨ ਬਹੁਤ ਖੂਬਸੂਰਤ ਸੀਗਾ, ਔਰ ਖੂਬਸੂਰਤ ਹੋਣ ਦੇ ਨਾਲ ਨਾਲ ਥੋੜਾ ਜਿਹਾ ਗਰਮ ਵੀ ਸੀਗਾ। ਸੋ ਸਾਡੇ ਵਾਸਤੇ ਥੋੜਾ ਜਿਹਾ ਜ਼ਿਆਦਾ ਗਰਮ ਸੀ, ਕਿਉਂਕਿ ਸਾਡਾ ਅੱਜ ਏਸੀ ਨਹੀਂ ਚੱਲ ਰਿਹਾ। ਸੋ ਅੱਜ ਰੇਡੀਓ ਪ੍ਰੋਗਰਾਮ ਕਰ ਰਹੇ ਹਾਂ ਪੂਰੀ ਗਰਮਾ ਗਰਮੀ 'ਚ। ਸੋ ਗਰਮਾ ਗਰਮੀ ਵੈਸੇ ਵੀ ਹੋ ਗਈ ਸੀ ਥੋੜ੍ਹੀ ਜੀ, ਉਹਦੇ ਬਾਰੇ ਵੀ ਅੱਗੇ ਜਾ ਕੇ ਦੱਸਾਂਗੇ। ਸੋ 905-673-33-37, ਕਿਉਂਕਿ ਇੱਕ ਖੂਬਸੂਰਤ ਇਨਸਾਨ, ਖੂਬਸੂਰਤ ਚਿਹਰੇ ਔਰ ਕਮਿਊਨਿਟੀ ਦੇ ਬਹੁਤ ਜਾਣੇ ਪਛਾਣੇ ਸੋਸ਼ਲ ਮੀਡੀਆ ਇਨਫਲੂਐਂਸਰ, ਹੁਣ ਮੈਂ ਕਹਿਣਾ ਨਹੀਂ ਹੈ ਕਿਉਂਕਿ ਹੁਣ ਮੈਂ ਕਹੂੰਗਾ ਕਿ ਇੱਕ ਐਸੇ ਗਾਇਕ, ਉੱਭਰਦੇ ਹੋਏ ਗਾਇਕ। ਆਪਾਂ ਪਹਿਲਾਂ ਸਵਾਗਤ ਕਰਦੀ ਹੈ ਕਿ ਪਹਿਲਾਂ ਮੈਂ ਕਹਿੰਦਾ ਉਹਨਾਂ ਦੇ ਦੋ ਬੋਲ ਸੁਣ ਲਈਏ ਉਹਨਾਂ ਦੇ, ਉਸ ਤੋਂ ਬਾਅਦ ਮੈਂ ਥੋੜ੍ਹਾ, ਚਲੋ ਮੈਂ ਦੱਸ ਦੇਣਾ ਜੀ, ਜਸਮੀਤ ਟਰਬੋ ਟੋਇਜ਼ ਸਾਡੇ ਵਿੱਚ ਅੱਜ ਪਹੁੰਚ ਚੁੱਕੇ ਨੇ। ਜਸਮੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
1: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਭ ਸੰਧੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਮਾਨ ਦਿੱਤਾ ਤੇ ਆਪਣੇ ਰੇਡੀਓ ਉਡਾਨ ਦੇ ਐਪ AM 530 ਚੈਨਲ ਤੇ ਤੁਸੀਂ ਸੱਦਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
0: ਕੀ ਬਾਤ ਹੈ ਜੀ। ਸੋ 905-673-33-37, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਅੱਜ। ਸੋ ਬਿਲਕੁਲ ਜੀ, ਕਾਸ਼ ਆਪਾਂ ਮਿਲੇ ਨਾ ਹੁੰਦੇ, ਕਾਸ਼ ਆਪਾਂ ਮਿਲੇ ਨਾ ਹੁੰਦੇ ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ, ਕਾਸ਼ ਆਪਾਂ ਜੇ ਮਿਲੇ ਨਾ ਹੁੰਦੇ ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ। ਕਹਿੰਦੇ ਜਦੋਂ ਮਿਲਦੇ ਆ ਨਾ ਤੇ ਗਿਲੇ ਸ਼ਿਕਵੇ ਫੇਰ ਹੀ ਹੁੰਦੇ ਆ। ਸੋ ਦੁਨੀਆ ਹੈ ਹੀ ਮਿਲ ਮਿਲਾਪ ਦੀ ਆ, ਸੋ ਮਿਲਣਾ ਬਹੁਤ ਜ਼ਰੂਰੀ ਆ, ਗੱਲਾਂ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਆ, ਚੁੱਪ ਮਾੜੀ ਆ, ਗੱਲਾਂ ਨਹੀਂ ਮਾੜੀਆਂ। ਸੋ 905-673-33-37 ਗੱਲਾਂ ਬਾਤਾਂ ਕਰਾਂਗੇ ਔਰ ਖੂਬਸੂਰਤ ਇੱਕ ਘੰਟੇ ਦਾ ਸਾਥ ਥੋੜਾ ਸਾਡਾ ਬਣਿਆ ਰਹਿਣਾ। ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:09 ਹੋ ਚੁੱਕਿਆ, 10 ਵਜੇ ਤੱਕ ਗੱਲਾਂ ਬਾਤਾਂ ਤੇ ਮਹਿਫਲਾਂ ਲਾਵਾਂਗੇ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਵਿੱਚ।

0: ਬਿਲਕੁਲ ਜੀ, ਨੰਬਰ ਇੱਕ ਵਾਰ ਫੇਰ ਦੇ ਦਈਏ, 905-673-3337। ਜਸਮੀਤ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਦੁਬਾਰਾ ਕਰਤਾ ਮੈਂ ਤੁਹਾਡਾ ਸਵਾਗਤ, ਦੇਖੋ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ।
0: ਦੁਬਾਰਾ ਮੈਂ ਕਿਉਂ ਕੀਤਾ? ਇਸ ਕਰਕੇ ਕਿ ਤੁਹਾਡੀ ਜਿਹੜੀ ਦੁਬਾਰਾ ਦੂਜੀ ਵਾਰ ਦੂਸਰੀ ਤੁਹਾਡੀ ਐਲਬਮ ਰਿਲੀਜ਼ ਹੋ ਚੁੱਕੀ ਆ
1: ਜੀ।
0: ਪਹਿਲੀ ਐਲਬਮ ਨੂੰ ਬਹੁਤ ਪਿਆਰ ਮਿਲਿਆ, ਔਰ ਬਹੁਤ ਜ਼ਿਆਦਾ ਮੈਂ ਵੀ ਕਹੂੰਗਾ ਪਿਆਰ ਵੀ ਮਿਲਿਆ, ਔਰ ਬਹੁਤ ਵਧੀਆ ਯੂਨੀਕ ਸੀ। ਕਿਸੇ ਨੇ ਸੋਚਿਆ ਨਹੀਂ ਸੀ ਵੀ ਇਸ ਕਨਸੈਪਟ 'ਤੇ ਵੀ ਗਾਣਾ ਬਣ ਸਕਦਾ। ਲੋਕਾਂ ਦੇ ਮਜ਼ਾਕ ਨੂੰ ਤੁਸੀਂ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ
1: ਜੀ,
0: ਔਰ ਬੜੀ ਐਨਰਜੀ ਦੇ ਨਾਲ ਤੁਸੀਂ ਉਸ ਚੀਜ਼ ਨੂੰ ਲੈ ਕੇ ਆਏ ਹੋ, ਔਰ ਮੈਨੂੰ ਲੱਗਦਾ ਕਿ ਜਿਹੜੇ ਸੋਚਦੇ ਸੀ ਕਿ ਪਾਪਾ ਵਰਡ ਇੱਕ ਸਿਰਫ ਮਜ਼ਾਕ ਦਾ ਵਰਡ ਆ
1: ਜੀ,
0: ਸੋ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਪਾਪੇ ਇੱਕ ਤਾਂ ਦੁਨੀਆਂ ਨਾਲੋਂ ਵਾਕਈ ਵੱਖਰੇ ਆ
1: ਜੀ।
0: ਕਿਉਂ ਵੱਖਰੇ ਆ? ਕਿਉਂਕਿ ਪਿਆਰ, ਮੁਹੱਬਤ, ਅਤੇ ਜੇ ਮੈਂ ਕਹਾਂ ਕਿ ਜਿਹਨੂੰ ਨਹੀਂ ਕਹਿੰਦੇ ਕਿ ਮਿੱਠਤ ਨੀਵੀਂ ਨਾਨਕਾ ਅਤੇ ਗੁਣ ਚੰਗਿਆਈਆਂ ਤਾਂ ਗੁਣਾਂ ਦੇ ਨਾਲ ਭਰੇ ਹੋਏ ਅਤੇ ਨੀਵੇਂ ਰਹਿਣ ਵਾਲੇ ਲੋਕ, ਤੁਸੀਂ ਕੁਛ ਵੀ ਕਹਿ ਦਿਓ। ਜਿਵੇਂ ਸਾਡੇ ਗੁਰੂ ਸਾਹਿਬਾਨ ਦੱਸ ਕੇ ਗਏ ਆ ਨਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੁਸੀਂ ਮੈਨੂੰ ਲੱਗਦਾ ਕਿ ਮੈਂ ਕੋਈ ਐਸਾ ਪਾਪਾ ਨਹੀਂ ਵੇਖਿਆ ਕਿ ਜਿਹੜਾ ਲੜਦਾ ਹੋਵੇ, ਜਿਹੜਾ ਡਾਂਗਾਂ ਸੋਟੇ ਫੜ ਕੇ ਲੜਾਈਆਂ ਕਰਦਾ, ਇੱਦਾਂ ਕਿਉਂ ਜਸਮੀਤ ਜੀ?
1: ਜੀ ਇਹ ਦੇਖੋ, ਉਹ ਬਿਲੀਵ ਕਰਦੇ ਨੇ ਆਪਣੇ ਕਰਮ ਦੇ ਵਿੱਚ, ਆਪਣੇ ਵਰਗ ਦੇ ਵਿੱਚ, ਔਰ ਉਹਨਾਂ ਉੱਤੇ ਚੜ੍ਹਦੀ ਕਲਾ ਹੈਗੀ ਆ ਸਰਬੱਤ ਦਾ।
0: ਮੱਲਾਂ ਵੀ ਬਹੁਤ ਮਾਰੀਆਂ।
1: ਹਾਂਜੀ,
0: ਮੱਲਾਂ ਵੀ ਮਾਰੀਆਂ। ਮੈਂ ਤੁਸੀਂ ਗੱਲਬਾਤ ਕਰ ਰਹੇ ਸੀ, ਆਪਾਂ ਆਫ ਸਟੂਡੀਓ ਗੱਲਬਾਤ ਕਰ ਰਹੇ ਸੀਗੇ ਕਿ ਰੋਬਿਨ ਸਿੰਘ ਦੀ ਗੱਲਬਾਤ ਤੁਸੀਂ ਕੀਤੀ।
1: ਹਾਂਜੀ,
0: ਦੇਖੋ ਉਹ ਦੁਨੀਆਂ ਦਾ ਪਹਿਲਾ ਐਸਾ ਬੰਦਾ ਆ, ਐਸਾ ਸਿੱਖ ਨੌਜਵਾਨ ਜਿਹਨੇ ਦੁਨੀਆਂ ਦੇ ਵਿੱਚ ਨਾਮ, ਮੈਨੂੰ ਲੱਗਦਾ ਕਿ ਇੰਗਲਿਸ਼ ਚੈਨਲਾਂ ਦੇ ਵਿੱਚ ਵੀ ਨਾਮ ਉਹਨੇ ਬਣਾਤਾ ਕਿ ਜਿਸ ਰੰਗ ਦੀ ਪੱਗ ਬੰਨਦਾ
1: ਹਾਂਜੀ
0: ਉਸੇ ਰੰਗ ਦੀ ਰੋਲਸ, ਛੋਟੀ ਮੋਟੀ ਗੱਡੀ ਨੀ,
1: ਰੋਲਸ ਰੋਇਸ ਜੀ।
0: ਹਾਂ, ਮੈਨੂੰ ਤਾਂ ਨਾਮ ਨੀ ਲੈਣਾ, ਮੈਂ ਤੜ ਗਿਆ ਸੀ।
1: ਹਾਂਜੀ, ਰੋਬਿਨ ਸਿੰਘ ਜੀ ਨਾਮ ਹੈਗੇ ਨੇ ਲੰਡਨ ਦੇ ਵਿੱਚ, ਤੇ ਸਭ ਤੋਂ ਵੱਡੀ ਸ਼ਖਸੀਅਤ ਹੈਗੇ ਨੇ ਲੰਡਨ ਦੇ ਵਿੱਚ, ਤੇ ਉਹਨਾਂ ਨੇ ਨਾਮ ਕਮਾਇਆ, ਤੇ ਉਹ ਵੀ ਪਾਪੀ ਹੈਗੇ ਨੇ
0: ਰੋਬਿਨ ਸਿੰਘ ਕਮਾਲ। ਉਹ ਸਾਡੇ ਨਵ ਭਾਟੀਆ ਜੀ,
1: ਨਵ ਭਾਟੀ ਜੀ ਦੀ
0: ਟੋਰਾਂਟੋ ਦੀ ਸ਼ਾਨ,
1: ਟੋਰਾਂਟੋ ਦੀ ਸ਼ਾਨ ਨਵ ਭਾਟੀਆ ਜੀ, ਉਹ ਵੀ ਦਿੱਲੀ ਤੋਂ ਹੈਗੇ ਨੇ, ਉਹ ਵੀ ਪਾਪੀ।
0: ਜੇ ਬੰਗਾ ਸਾਹਿਬ ਦੀ ਗੱਲ ਕਰੀਏ
1: ਜੀ,
0: ਦੁਨੀਆਂ ਦੇ ਵਿੱਚ ਪੂਰੀ ਦੁਨੀਆਂ ਦਾ ਪੈਸਾ ਸਾਂਭਣ ਵਾਲੇ
1: ਜੀ
0: ਸਾਡੇ ਬੰਗਾ ਸਾਹਿਬ,
1: ਬੰਗਾ ਜੀ,
0: ਤੇ ਫਿਰ ਉਦੋਂ ਉੱਪਰ ਤਾਂ ਕੋਈ ਨਾ ਹੀ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਆ ਸਾਡੇ ਗੁਰੂ ਸਾਹਿਬਾਨ
1: ਜੀ,
0: ਜਿਹੜੇ ਲੋਕ ਪਾਪਿਆਂ ਨੂੰ ਹਮੇਸ਼ਾ ਮਜ਼ਾਕ ਦਾ ਪਾਤਰ ਸਮਝਦੇ ਆ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਗੁਰੂ ਸਾਹਿਬ ਇਸੇ ਕਾਸਟ ਦੇ ਵਿੱਚ ਹੋਏ ਨੇ, ਖੱਤਰੀ।
1: ਖੱਤਰੀ ਜੀ, ਬਿਲਕੁਲ ਜੀ, ਬਿਲਕੁਲ।
0: ਸਾਡੇ ਗੁਰੂ ਸਾਹਿਬਾਨਾਂ ਦੀ ਬੈਕਗ੍ਰਾਉਂਡ ਦੇਖੀ ਨਾ, ਸੋ ਕਈ ਵਾਰ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਆਪਣੇ ਆਪ ਨੂੰ, ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਆ ਜਸਮੀਤ ਜੀ
1: ਜੀ,
0: ਤੁਸੀਂ ਕੁਛ ਵੀ ਕਹਿ ਦਿਓ, ਕੁਛ ਵੀ ਬੋਲ ਦਿਓ, ਕਿਸੇ 'ਤੇ ਕੋਈ ਪਾਬੰਦੀ ਨਹੀਂ ਆ। ਪਰ ਕਾਸ਼ ਕਿ ਇੱਦਾਂ ਹੁੰਦਾ ਕਿ ਸਾਡੀਆਂ ਜ਼ੁਬਾਨਾਂ ਦੇ ਉੱਪਰ ਪਾਬੰਦੀਆਂ ਹੁੰਦੀਆਂ, ਲਗਾਮਾਂ ਹੁੰਦੀਆਂ, ਤੇ ਅਸੀਂ ਬੋਲਣ ਤੋਂ ਪਹਿਲਾਂ ਸੋਚਦੇ ਕਿ ਅਸੀਂ ਕੀ ਬੋਲ ਰਹੇ ਹਾਂ,
1: ਬਿਲਕੁਲ,
0: ਤੇ ਕਿਹਨੂੰ ਬੋਲ ਰਹੇ ਹਾਂ।
1: ਮੈਂ ਤਾਂ ਇਹੀ ਕਹਾਂਗਾ ਜੀ, ਦੇਖੋ ਸਾਰੇ ਅਸੀਂ ਇੱਕੋ ਹੈਗੇ ਆ। ਭੇਦਭਾਵ ਤੇ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਛੱਡ ਗਏ ਸੀ ਜਦੋਂ ਉਹ ਆਏ ਸੀ ਕਿ ਬਈ ਕਰਨਾ ਹੀ ਨਹੀਂ ਭੇਦਭਾਵ। ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ ਆਗੇ ਦੇ ਜੀ। ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਾਣੀ ਵਿੱਚ ਲਿਖਿਆ ਜੀ ਕੋਈ ਭੇਦਭਾਵ ਨਹੀਂ ਹੈਗਾ, ਸਾਰੇ ਇੱਕੋ ਹੈਗੇ ਆ, ਅਸੀਂ ਸਾਰੇ ਸਿੰਘ ਹੈਗੇ ਆ ਜੀ, ਚਾਹੇ ਉਹ ਦਿੱਲੀ ਤੋਂ ਹੈ, ਚਾਹੇ ਪੰਜਾਬ ਤੋਂ ਹੈ, ਚਾਹੇ ਇੰਡੀਆ ਦੇ ਜਾਂ ਵਰਲਡ ਦੇ ਕੋਈ ਵੀ ਕੋਨੇ ਤੋਂ ਹੈਗਾ, ਅਸੀਂ ਸਾਰੇ ਇੱਕੋ ਹੈਗੇ ਆ ਜੀ।
0: ਕਿਆ ਬਾਤ ਹੈ! ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਜਸਮੀਤ ਜੀ ਹੋਣਾਂ ਨਾਲ, ਤੇ ਅੱਜ ਜਿੱਥੇ ਸਾਡੇ ਕੋਲ ਇਹ ਸੂਤ ਆ ਗਏ, ਸਾਡੇ ਅੱਜ ਸਟੂਡੀਓ 'ਚ ਲੈ ਕੇ ਆਏ ਆ, ਗੱਲਾਂ ਬਾਤਾਂ ਵੀ ਹੋਣਗੀਆਂ ਇਹਨਾਂ ਤੋਂ, ਇਹਨਾਂ ਦੇ ਦੋਨੋਂ ਐਲਬਮ ਦੇ ਗੀਤ ਵੀ ਸੁਣਾਂਗੇ, ਤੁਹਾਨੂੰ ਵੀ ਸੁਣਾਵਾਂਗੇ। ਪਰ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਨ ਜੀ ਫੈਸ਼ਨ IQ, ਉਹਨਾਂ ਦਾ ਮੈਸੇਜ ਦੇਵਾਂਗੇ, ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਜਸਮੀਤ ਜੀ ਹੋਣਾਂ ਦੇ ਦੋਨੋਂ ਸੌਂਗਸ ਦੇ ਵੱਲ, ਪਹਿਲਾਂ ਕਰਾਂਗੇ ਓਏ ਪਾਪੇ ਤੋਂ ਸ਼ੁਰੂ। ਸੋ ਪਹਿਲਾਂ ਮੈਂ ਇੱਕ ਮੈਸੇਜ ਦੇਦਾ ਤੁਹਾਨੂੰ, ਖੂਬਸੂਰਤ ਜਿਹਾ ਮੈਸੇਜ, ਫੈਸ਼ਨ IQ। ਫੈਸ਼ਨ IQ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ, ਤੇ ਤੁਸੀਂ ਵਿਆਹ ਸ਼ਾਦੀ ਦਾ, ਪਾਰਟੀ ਦਾ ਕੱਪੜਾ ਲੈਣਾ, ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਲੈਣਾ, ਤਾਂ ਤੁਸੀਂ ਫੈਸ਼ਨ IQ ਨੂੰ ਯਾਦ ਰੱਖੋ। ਤੇ ਸੁਣੀਏ ਇੱਕ ਪਿਆਰਾ ਜਿਹਾ ਮੈਸੇਜ ਫੈਸ਼ਨ IQ ਦਾ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਦੂਜਾ ਮੈਸੇਜ ਦੇ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਆਲਸੋ ਸਪੌਂਸਰ ਕਰ ਰਹੇ ਨੇ ਜੁਗਰਾਜ ਬਾਈ ਜੀ, BDS ਹੋਮ ਪੇਂਟਿੰਗ ਦੇ। ਤੁਸੀਂ ਘਰਾਂ ਨੂੰ ਪੇਂਟ ਕਰਾਉਣਾ, ਤੁਸੀਂ ਬੇਸਮੈਂਟ ਨੂੰ ਪੇਂਟ ਕਰਾਉਣਾ ਜਾਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ, ਤੇ ਤੁਸੀਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਹੁਣਾਂ ਨੂੰ ਯਾਦ ਰੱਖਿਓ, ਕਿਉਂਕਿ 12 ਸਾਲਾਂ ਦਾ ਤਜਰਬਾ ਆ। ਬਾਈ ਜੀ ਕਹਿੰਦੇ ਕਿ ਹੋ ਸਕਦਾ ਕਿ ਅਸੀਂ ਪ੍ਰਾਈਜ਼ ਘੱਟ ਵੱਧ ਕਰ ਲਈਏ ਜਾਂ ਨਾ ਕਰੀਏ, ਪਰ ਕੰਮ ਤਸੱਲੀ ਬਖਸ਼ ਕਰਕੇ ਦਿਆਂਗੇ, ਗਰੰਟੀ ਵਾਲਾ ਕੰਮ ਦਿਆਂਗੇ। ਵਧੀਆ ਪ੍ਰੋਫੈਸ਼ਨਲ ਪੇਂਟਿੰਗ ਦੀ ਤੁਸੀਂ ਯਾਦ ਰੱਖੋ, ਜੁਗਰਾਜ ਸਿੰਘ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਬੇਸਮੈਂਟ ਫਿਨਿਸ਼ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਵਾਉਣਾ, ਡੈਕ ਫੈਂਸ ਪੇਂਟ ਕਰਵਾਉਣਾ, ਤਾਂ ਜੁਗਰਾਜ ਸਿੰਘ ਉਹਨਾਂ ਦਾ ਨੰਬਰ ਆ 905-965-6311 ਤੇ ਤੁਹਾਨੂੰ ਸੁਣਾਈਏ ਫਿਰ ਜਸਮੀਤ ਤੇ ਟਰਬੋ ਟੋਇਜ਼ ਦਾ ਪਹਿਲਾ ਜਿਹੜਾ ਟਰੈਕ ਪਲੇਠਾ ਟਰੈਕ ਜਿਹਨੂੰ ਕਹਿੰਦੇ ਆ ਉਹ ਸੁਣਾਉਣੇ ਆ, ਫਿਰ ਉਸ ਤੋਂ ਬਾਅਦ ਆਪਾਂ ਕੁਝ ਸਵਾਲ ਜਵਾਬ ਗੱਲਾਂ ਬਾਤਾਂ। ਜੇ ਤੁਹਾਡੇ ਸੁਝਾਵ ਕੋਈ ਵੀ ਗੱਲਬਾਤ ਤੁਸੀਂ ਜਸਮੀਤ ਹੋਣਾ ਨਾਲ ਕਰਨੀ ਹੋਵੇ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਲਿਓ। ਅੱਜ ਮੈਨੂੰ ਪਤਾ ਸਾਰੇ ਛੁੱਟੀਆਂ ਸਾਰੇ ਇੰਜੋਏ ਕਰ ਰਹੇ ਆ, ਤਾਂ ਜ਼ਰੂਰ ਕਾਲ ਕਰਨੀ ਹੋਵੇ ਤਾਂ 905-673-3337 905-673-3337 905-673-3337 ਦੇ ਗੱਲਾਂ ਬਾਤਾਂ ਹੋ ਸਕਦੀਆਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ।

0: ਜੀ ਬਿਲਕੁਲ, ਮੈਂ ਜਸਮੀਤ ਹੁਣ ਪੁੱਛ ਰਿਹਾ ਸੀ ਕਿ ਆਪਾਂ ਗੱਲਬਾਤ ਕਰੀਏ, ਕਿਉਂਕਿ ਜਦੋਂ ਆਪਾਂ ਭਾਪਿਆਂ ਦੀ ਗੱਲਬਾਤ ਕਰਦੇ ਹਾਂ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਸਾਡੇ ਗੁਰੂ ਸਾਹਿਬਾਨ ਇਸ ਕਾਸਟ ਦੇ ਵਿੱਚੋਂ ਆਏ ਨੇ। ਵੈਸੇ ਤਾਂ ਚਲੋ ਦਸਵੇਂ ਪਾਤਸ਼ਾਹ ਨੇ ਇਹ ਸਾਰੀਆਂ ਚੀਜ਼ਾਂ ਮਿਟਾ ਦਿੱਤੀਆਂ, ਕਿਸੇ ਭੇਦ ਭਾਵ ਨੂੰ ਜੇ ਆਪਾਂ ਅੱਜ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡੇ ਗੁਨਾਹਗਾਰ ਆਪਾਂ ਜਦੋਂ ਉਹਨਾਂ ਨੇ ਸਿੱਖ ਬਣਾਤਾ ਨਾ, ਮੈਨੂੰ ਲੱਗਦਾ ਫਿਰ ਸਾਰੀਆਂ ਜਾਤਾਂ ਪਾਤਾਂ ਭੇਦ ਭਾਵ ਊਚ ਨੀਚ ਉੱਥੇ ਗੱਲ ਕਰਨੀ ਬਣਦੀ ਨਹੀਂ ਆ। ਪਰ ਵੈਸੇ ਮੈਂ ਜਸਮੀਤ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਦੋਂ ਅਸੀਂ ਇਹ ਸਾਰੀਆਂ ਗੱਲਾਂ ਤਾਂ ਕਰ ਲਈਆਂ ਕਿ ਭੇਦ ਭਾਵ ਨਹੀਂ ਕਰਦੇ, ਇੱਦਾਂ ਨਹੀਂ ਕਰਦੇ, ਕਿ ਤੁਹਾਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿ ਤੁਹਾਨੂੰ ਭਾਪੇ ਕਹਿਣ 'ਤੇ ਮਜ਼ਾਕ ਕਿਸੇ ਨੇ ਕੀਤਾ ਹੋਵੇ ਜਾਂ ਲੋਕ ਕਰਦੇ ਆ, ਤੁਹਾਨੂੰ ਲੱਗਦਾ ਕਿ ਅੱਜ ਵੀ ਲੋਕ ਹੈਗੇ ਆ ਇੱਦਾਂ ਦੇ?
1: ਬਿਲਕੁਲ ਜੀ, ਮੈਂ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਵੀਡੀਓਜ਼ ਵਗੈਰਾ ਪੋਸਟ ਕਰਦਾ
0: ਜੀ,
1: ਤੇ ਮੈਂ ਜਦ ਦਾ ਕੈਨੇਡਾ ਆਇਆ ਮਤਲਬ ਇੰਨੀ ਮੈਂ ਮਤਲਬ ਹੇਟ ਦੇਖੀ ਹੈ ਕਮੈਂਟਸ ਦੇ ਵਿੱਚ, ਬਈ ਇੱਕ ਪਾਪਾ ਸੋ ਸਿਆਪੇ ਆ, ਸਾਰਾ ਕੁਝ ਕਹਿਣਾ, ਹਰ ਚੀਜ਼ ਕਰਨਾ, ਤੇ ਮੈਂ ਕਦੇ ਅਫੈਂਡ ਨਹੀਂ ਹੋਇਆ। ਮੈਂ ਉਹਨਾਂ ਨੂੰ ਮਤਲਬ ਥੈਂਕਸ ਹੀ ਕਿਹਾ, ਮੈਂ ਕੋਈ ਗੱਲ ਨਹੀਂ, ਮੈਂ ਇਹੀ ਕਿਹਾ ਕਿ ਬਈ ਠੀਕ ਹੈ, ਜਿਸ ਤਰ੍ਹਾਂ ਤੁਸੀਂ ਆਪਣਾ ਕਹਿ ਰਹੇ ਹੋ ਅਸੀਂ ਆਪਣਾ ਕੰਮ ਕਰ ਰਹੇ ਹੈਗੇ, ਤੇ ਅਸੀਂ ਆਪਣਾ ਕੰਮ ਕਰਦੇ ਗਏ, ਉਹ ਜਿਹੜੇ ਵੀ ਕਮੈਂਟ ਹੇਟਰਸ ਨੇ ਉਹ ਕਰਦੇ ਗਏ, ਪਰ ਉਹ ਅਸੀਂ ਫਿਰ ਵੀ ਮਾਰ ਦੀ ਚੜ੍ਹਦੀ ਕਲਾ ਰਹੀ, ਅਸੀਂ ਹੋਰ ਤਰੱਕੀਆਂ ਕੀਤੀਆਂ, ਤੇ ਬੇਸਿਕਲੀ ਹੇਟ ਹੈ ਹੋਣੀ ਵੀ ਚਾਹੀਦੀ ਕਿਉਂਕਿ ਸਾਰੇ ਇੱਕੋ ਹੈਗੇ ਆ ਅਸੀਂ।
0: ਕਿਆ ਬਾਤ ਹੈ, ਸਾਡੇ ਨਾਲ ਮੁਖਤਿਆਰ ਢੋਲੀ ਜੀ ਜੁੜ ਚੁੱਕੇ ਨੇ, ਬਾਈ ਜੀ ਸਾਡੇ ਜਾਣੇ ਪਹਿਚਾਣੇ ਨੇ ਇਹ ਵੀ, ਤੇ ਮੈਨੂੰ ਲੱਗਦਾ ਕਿ ਮੁਖਤਿਆਰ ਢੋਲੀ ਤੋਂ ਬਿਨਾਂ ਕੋਈ ਵੀ ਵਿਆਹ, ਕੋਈ ਵੀ ਸ਼ਾਦੀ, ਕੋਈ ਵੀ ਲੋਹੜੀ ਇਹਨਾਂ ਦੇ ਢੋਲ ਦੇ ਡੱਗੇ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਮੁਖਤਿਆਰ ਬਾਈ ਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਹੋ? ਅੱਜ ਮੁਖਤਿਆਰ ਬਾਈ ਜੀ ਤੁਹਾਨੂੰ ਲੈ ਕੇ ਆਉਣਾ ਸੀ, ਕਿਉਂਕਿ ਜਸਮੀਤ ਬਾਈ ਜੀ ਆਏ ਹੋਏ ਨੇ ਸਟੂਡੀਓ 'ਚ, ਤੇ ਤੁਹਾਡਾ ਜੇ ਢੋਲ ਦਾ ਡੱਗਾ ਹੁੰਦਾ ਫਿਰ ਤਾਂ ਮੈਨੂੰ ਲੱਗਦਾ ਕਿ ਐਨ ਆਰ ਆਈ ਤੇ ਓਏ ਭਾਪੇ ਤੇ ਭੰਗੜੇ ਪੈ ਜਾਣੇ ਸੀ ਸਟੂਡੀਓ 'ਚ।
2: ਜ਼ਰੂਰ ਜੀ, ਜ਼ਰੂਰ ਵੀ ਸਾਡੇ ਬੜੇ ਭਰਾ ਆ, ਤੇ ਬਾਕੀ ਮੈਂ ਕਿਹਾ ਚਲੋ ਭਾਜੀ ਨੂੰ ਵੈਲਕਮ ਕਰਦੇ ਆ, ਜਦੋਂ ਭਾਜੀ ਪਹੁੰਚੇ ਆ ਸਟੂਡੀਓ।
0: ਕਿਆ ਬਾਤ ਆ ਜੀ, ਬਸ ਤੁਸੀਂ ਸੁਣੋ, ਪਹੁੰਚ ਗਏ ਜੀ,
2: ਬਾਕੀ ਤੁਸੀਂ ਸਾਡਾ ਵੀ ਮਾੜਾ ਜਿਹਾ ਗਾਣਾ ਲਾ ਦਿਓ।
0: ਲਾ ਦਾਂਗੇ ਜੀ, ਬਿਲਕੁਲ, ਤੁਹਾਡਾ ਵੀ ਗਾਣਾ ਚੱਲੂਗਾ, ਇੱਥੇ ਤਾਂ ਬੈਠੇ ਗਾਣੇ ਲਾਉਣ ਨੂੰ। ਬਸ ਅੱਜ ਹੁਣ ਜਸਮੀਤ ਹੋਣਾ ਦੀ ਵਾਰੀ, ਕੱਲ੍ਹ ਨੂੰ ਤੁਸੀਂ ਆ ਜਾਓ, ਢੋਲ ਤੇ ਡੱਗਾ ਲੈ ਕੇ ਤੁਹਾਡਾ ਲਾ ਦੇਣਾ ਆਪਾਂ। ਕਿਆ ਬਾਤ ਆ ਜੀ, ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ। ਕਿਆ ਬਾਤ ਆ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਜਸਮੀਤ ਜੀ, ਉਹ ਇਹ ਭਾਪੀ
1: ਜੀ,
0: ਤੁਸੀਂ ਕਿਵੇਂ ਸੋਚਿਆ ਕਿ ਵੀ ਮੈਂ ਇੱਦਾਂ ਦਾ ਗਾਣਾ ਗਾ ਦਿਆਂ ਕਿ ਤੁਹਾਨੂੰ ਲੱਗਿਆ ਨਾ ਕਿ ਲੋਕ ਹੋਰ ਮਜ਼ਾਕ ਕਰਨਗੇ, ਜਾਂ ਤੁਸੀਂ ਇਹਦੇ ਵਿੱਚ ਸਾਰਾ ਦਰਦ ਭਰੋ ਕੇ ਰੱਖਤਾ, ਜਾਂ ਜੋ ਤੁਸੀਂ ਹੈਗੇ ਹੋ, ਜੋ ਤੁਹਾਡੇ ਮਨ 'ਚ, ਤੁਸੀਂ ਆਪਣਾ ਐਕਸਪੀਰੀਅੰਸ ਜ਼ਾਹਰ ਕੀਤਾ, ਜਾਂ ਐਕਚੁਅਲ ਦੇ ਵਿੱਚ ਪਾਪੇ ਇਹ ਹੁੰਦੇ ਆ ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ?
1: ਹਾਂਜੀ, ਐਕਚੁਅਲ ਵਿੱਚ ਪਾਪੇ ਹੁੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਮੈਂ ਬੇਸਿਕਲੀ ਜਿਹੜੀ ਪੋਲੀਵੁੱਡ ਹੈ, ਬਾਲੀਵੁੱਡ ਹੈਗਾ, ਉਹਨਾਂ ਦੀ ਵੀ ਅਗੇਂਸਟ ਹੈਗਾ
0: ਜੀ,
1: ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ, ਤੇ ਮੈਂ ਚੇਤਾਵਨੀ ਵੀ ਦੇਣਾ ਚਾਹਾਂਗਾ ਕਿ ਵੀ ਜਿਹੜੇ ਆਪਣੇ ਸਿੱਖ ਰੋਲ ਹੈਗੇ ਨੇ, ਪੰਜਾਬੀ ਦੇ ਰੋਲ ਹੈਗੇ ਨੇ, ਤੁਸੀਂ ਵਧੀਆ ਉਹਨੂੰ ਕਰੈਕਟਰ ਵਾਈਜ਼ ਸ਼ੋਅ ਕਰੋ, ਨਾ ਕਿ ਤੁਸੀਂ ਜਿਸ ਤਰ੍ਹਾਂ ਸ਼ੈਂਪੀ ਵਰਗੇ ਜਾਂ ਇਹ ਚੀਜ਼ਾਂ ਕਰਦੀਆਂ।
0: ਮਾਫ਼ ਕਰਨਾ, ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਟੋਕਾਂ, ਕਿਉਂਕਿ ਮੈਂ ਇਹੀ ਗੱਲਬਾਤ ਕਰਨ ਲੱਗਣਾ ਸੀ ਕਿ ਭਾਪਿਆਂ ਦੀ ਅਮੇਜ਼, ਸਾਨੂੰ ਇਹ ਲੱਗਦਾ ਕਿ ਸਿੱਖਾਂ ਦੀ ਅਮੇਜ਼ ਭਾਪਿਆਂ ਨੇ ਡਾਊਨ ਕੀਤੀ ਆ, ਕਿ ਜਦੋਂ ਐਸੇ ਬਾਲੀਵੁੱਡ ਦੇ ਵਿੱਚ ਤੁਹਾਡੇ ਸੀਨ ਆਉਂਦੇ ਸੀ ਭਾਪਿਆਂ ਦੇ, ਕਿ ਉਹਨੂੰ ਇੱਕ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸੀ, ਜਾਂ ਉਹਦੀ ਭਾਸ਼ਾ ਨੂੰ ਮਰੋੜ ਤਰੋੜ ਕੇ ਪੇਸ਼ ਕਰਨਾ, ਜਾਂ ਉਹਦੀ ਪੱਗਾਂ ਦੇ ਰੰਗ ਨੂੰ ਰੰਗ ਬਿਰੰਗੀਆਂ ਪੱਗਾਂ ਬੰਨ ਕੇ ਉਹਨੂੰ ਰੋਲ ਉਦਾਂ ਦਾ ਦੇ ਦੇਣਾ, ਕਿ ਤੁਹਾਨੂੰ ਵੀ ਉਹ ਬੁਰਾ ਲੱਗਦਾ ਸੀ?
1: ਬਿਲਕੁਲ ਜੀ, ਇਹ ਚੀਜ਼ ਤਾਂ ਮੈਂ ਜਿਹੜੀ ਮੈਂ ਗਾਣਾ ਕੱਢਿਆ, ਤੁਸੀਂ ਗਾਣਾ ਅਗਰ ਪੂਰਾ ਸੁਣੋਗੇ ਤੇ ਉਹ ਚੜ੍ਹਦੀ ਵਾਲਾ ਗਾਣਾ, ਚੜ੍ਹਦੀ ਕਲਾ ਵਾਲਾ ਗਾਣਾ।
0: ਕੀ ਬਾਤ ਆ,
1: ਤੇ ਮੈਂ ਸ਼ੋਅ ਕਰਨਾ ਚਾਹੁੰਦਾ ਕਿ ਬਈ ਪਾਪੇ ਜਿਹੜੇ ਤੁਸੀਂ ਸ਼ੋਅ ਕਰਦੇ ਉਸ ਤਰ੍ਹਾਂ ਦੇ ਹੈ ਹੀ ਨਹੀਂ।
0: ਕਿਆ ਬਾਤ ਆ,
1: ਤੁਸੀਂ ਕਦੀ ਆਓ ਬੰਬੇ, ਕਦੀ ਦਿੱਲੀ ਆਓ, ਤੁਹਾਨੂੰ ਪਤਾ ਲੱਗਿਆ ਐਕਚੁਅਲ ਵਿੱਚ ਹੈਗੇ ਨੇ ਪਾਪੇ।
0: ਔਰ ਸਾਨੂੰ ਅਕਸਰ ਦੇ ਵਿੱਚ, ਸੱਚ ਵਿੱਚ ਮੈਂ ਇੱਥੇ ਰੇਡੀਓ ਤੇ ਬੈਠ ਕੇ ਗੱਲਬਾਤ ਕਰਦਾ, ਸਾਨੂੰ ਇਹੀ ਲੱਗਦਾ ਸੀ ਕਿ ਪਾਪੇ ਬੜਾ ਮਾਣ ਮਹਿਸੂਸ ਕਰਦੇ ਹੋਣਗੇ ਜੇ ਜੌਨੀ ਲੋਵਰ ਦਾ ਉਹ ਆਪਾਂ ਸੀਨ ਵੇਖੀਏ ਅਮੀਰ ਖਾਨ ਵਾਲੀ ਫਿਲਮ ਦੇ ਵਿੱਚ, ਜਾਂ ਸ਼ੈਂਪੀ ਦਾ ਡੈਡੀ, ਇੱਦਾਂ ਤਾਂ ਮੈਂ ਪਾਪੇ ਬੋਲਦੇ ਦੇਖੇ ਨਹੀਂ।
1: ਹਾਂਜੀ,
0: ਸੋ ਪਾਪਿਆਂ ਨੂੰ ਇੱਕ ਅਲੱਗ ਤਰੀਕੇ ਨਾਲ ਇੱਥੇ, ਮੈਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਨੂੰ ਵੀ ਕਹਿਣਾ, ਹੁਣ ਪੰਜਾਬੀਆਂ ਨੇ ਕਿਹਾ, ਹੁਣ ਪੰਜਾਬੀ ਬੋਲਿਆ ਕਿ ਪੰਜਾਬੀਆਂ ਦਾ ਅਕਸ ਵਿਗਾੜਿਆ ਜਾ ਰਿਹਾ, ਪਰ ਸਿਰਫ ਇਹ ਨਹੀਂ ਕਿ ਪਾਪਿਆਂ ਦਾ ਉਹਨਾਂ ਵਿੱਚ ਕੋਈ ਰੋਲ ਨਹੀਂ ਆ।
1: ਜੀ ਜੀ,
0: ਕਿ ਤੁਸੀਂ ਇਦਾਂ ਦੇ ਪਾਪੇ ਦੇਖੇ ਜਿਹੜੇ ਇਦਾਂ ਬੋਲਦੇ ਹੋਣ, ਇਦਾਂ ਐਕਟ ਕਰਦੇ ਹੋਣ, ਇਦਾਂ ਰਿਐਕਟ ਕਰਦੇ ਹੋਣ?
1: ਮੈਂ ਤਾਂ ਇਸ ਤਰ੍ਹਾਂ ਦੇ ਫਿਲਮਾਂ ਵੀ ਦੇਖੇ ਨੇ, ਤਾਂ ਹੀ ਮੈਂ ਅਫੈਂਡ ਹੋਇਆ ਕਿ ਬਈ ਇਹ ਤੁਸੀਂ ਗਲਤ ਦਿਖਾ ਰਹੇ ਹੋ, ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੈਗੀ। ਤੁਸੀਂ ਰੂਬਨ ਸਿੰਘ ਦੇਖ ਲਓ ਲੰਡਨ ਦੇ ਵਿੱਚ, ਤੁਸੀਂ ਆਪਣਾ ਨਵ ਪਾਰਟੀ ਜੀ ਨੂੰ ਦੇਖ ਲਓ ਟੋਰੋਂਟੋ ਦੇ, ਹੁਣ ਨਵ ਪਾਰਟੀ ਜੀ ਕੋਈ ਇਸ ਤਰ੍ਹਾਂ ਦੇ ਹੈਗੇ ਨੇ?
0: ਬਿਲਕੁਲ,
1: ਇੱਕ ਮੇਰੇ ਗੱਲ ਦਾ ਜੋਤਿਸ਼ ਜਵਾਬ ਦਿਓ, ਕੋਈ ਵੀ ਅਗਰ ਔਨ ਏਅਰ ਵੀ ਹੈਗਾ, ਤੇ ਬਈ ਚੜ੍ਹਦੀ ਕਲਾ ਹੈਗੀ ਹੈ, ਨਵ ਪਾਰਟੀਆਂ ਮਤਲਬ ਕੋਈ ਬੰਦਾ ਸ਼ਖਸੀਅਤ ਹੈਗੀ ਹੈ,
0: ਪੂਰੀ ਦੁਨੀਆ ਜਾਣਦੀ ਹੈ,
1: ਪੂਰੀ ਦੁਨੀਆ ਜਾਣਦੀ ਹੈਗੀ, ਤੇ ਇਹ ਚੀਜ਼ ਮੈਂ ਸ਼ੋਅ ਕਰਨਾ ਚਾਹੁੰਦਾ ਸੀ ਗਾਣੇ ਦੇ ਵਿੱਚ, ਬਈ ਇਹ ਗਲਤ ਚੀਜ਼ਾਂ ਨਾ ਕਰੋ। ਇਹ ਬਾਲੀਵੁੱਡ ਬਾਲੀਵੁੱਡ ਦੀ ਹੈ ਜਿਹੜੀ ਪੰਜਾਬੀ ਮੂਵੀਜ਼ ਵੀ ਆ ਰਹੀਆਂ ਨੇ, ਮੈਂ ਬੇਨਤੀ ਕਰਨਾ ਚਾਹਾਂਗਾ ਰਾਣਾ ਰਣਬੀਰ ਜੀ ਵੀ ਹੈਗੇ ਨੇ ਜਾਂ ਹੋਰ ਵੀ ਜਿਹੜੇ ਕਲਾਕਾਰ ਆਰਟਿਸਟ ਹੈਗੇ ਨੇ, ਵਧੀਆ ਰੂਪ ਲੈ ਕੇ ਆਓ, ਵਧੀਆ ਇਮੇਜ ਲੈ ਕੇ ਆਓ ਪੰਜਾਬੀ ਦੀ, ਸਰਦਾਰਾਂ ਦੀ, ਨਾ ਕਿ ਗਲਤ ਲੈ ਕੇ ਆਓ।
0: ਪਰ ਇਹ ਤੁਹਾਨੂੰ ਲੱਗਦਾ ਕਿ ਜਦੋਂ ਆਪਾਂ ਇਹ ਕਹਿੰਦੇ ਕਿ ਕਿਸੇ ਐਕਟਰ ਦੇ ਵੱਸ ਵਿੱਚ ਹੁੰਦਾ ਕਿ ਜਦੋਂ ਇੱਕ ਐਕਟਰ ਨੂੰ ਇੱਕ ਡਾਇਰੈਕਟਰ ਵੱਲੋਂ ਇੱਕ ਸਟੋਰੀ ਦੇ ਮੁਤਾਬਿਕ ਰੋਲ ਦੇ ਦਿੱਤਾ ਜਾਂਦਾ ਕਿ ਉਹ ਉਸ ਨੂੰ ਚੇਂਜ ਕਰ ਪਾਉਂਦਾ, ਮੈਨੂੰ ਨਹੀਂ ਲੱਗਦਾ ਉਹ ਕਰ ਸਕਦਾ।
1: ਦੇਖੋ ਆਪਣੀ ਅੜਖੀ ਦੇ ਹਿਸਾਬ ਹੈ ਨਾ, ਹੁਣ ਮੈਨੂੰ ਕੋਈ ਕਹੇ ਕਿ ਬਈ ਇਹ ਰੋਲ ਆਇਆ, ਇਹ ਇਮੇਜ ਗਲਤ ਹੋ ਰਹੀ ਹੈ, ਮੈਂ ਲੱਤ ਮਾਰਾਂਗਾ ਐਵੇਂ ਜਿਹੇ ਰੋਲ ਨੂੰ।
0: ਕੀ ਬਾਤ ਆ,
1: ਮਹਾਰਾਜ ਜੀ ਜਵਾਬ ਵੀ ਦੇਣਾ ਹਜ਼ੂਰੀ ਦੇ ਵਿੱਚ। ਕੋਈ ਹਰ ਚੀਜ਼ ਕੋਈ ਪੈਸਾ ਜਾਂ ਉਹ ਚੀਜ਼ ਥੋੜੀ ਹੈਗੀ ਹੈ। ਇੱਕ ਕਮੇਡੀਅਨ ਹੋਏ ਨੇ ਹੈਗੇ ਨੇ, ਹਾਲੇ ਵੀ ਮਹੀਪ ਸਿੰਘ ਹਾਲੇ ਟੋਰੋਂਟੋ ਵੀ ਆਏ ਸੀ, ਕਮੇਡੀਅਨ ਕਾਫੀ ਵੱਡੇ ਕਮੇਡੀਅਨ ਨੇ,
0: ਬਿਲਕੁਲ ਜੀ,
1: ਸਟੈਂਡ ਅਪ ਕਮੇਡੀਅਨ, ਤੇ ਉਹਨਾਂ ਨੂੰ ਰੋਲ ਆਇਆ ਸੀ ਬਾਲੀਵੁੱਡ ਦਾ, ਤੇ ਜਦੋਂ ਉਹਨਾਂ ਨੇ ਪੜ੍ਹੀ ਸਕ੍ਰਿਪਟ ਕਹਿੰਦੇ ਤੇ ਸਾਰੀ ਇਮੇਜ ਹੀ ਖਰਾਬ ਕਰ ਰਹੇ ਨੇ, ਤੇ ਉਹਨਾਂ ਨੇ ਮਨਾ ਕਰਤਾ, ਇਹ ਹੁੰਦੀ ਹੈ ਅਣਖ।
0: ਬਿਲਕੁਲ, ਸੋ ਤੁਸੀਂ ਜੇ ਤਾਂ ਦੇਖੋ ਸਿਰਫ ਪੈਸੇ ਮਗਰ ਭੱਜਣਾ,
1: ਹਾਂਜੀ,
0: ਫਿਰ ਤਾਂ ਆਈ ਥਿੰਕ ਤੁਹਾਡੀ ਗੱਲ ਬਿਲਕੁਲ ਜਾਇਜ਼ ਆ, ਪਰ ਜੇ ਤੁਹਾਡੀ ਅਣਖ ਜਾਗਦੀ ਹੈ ਤੁਸੀਂ, ਪਰ ਇਹ ਸਟੈਪ ਜੇ ਪਹਿਲਾਂ ਲਏ ਹੁੰਦੇ, ਮੈਨੂੰ ਲੱਗਦਾ ਕਿ ਅੱਜ ਤੁਹਾਡੀ ਇਮੇਜ ਕੁਛ ਹੋਰ ਹੋਣੀ ਸੀ। ਹੋ ਸਕਦਾ ਕਿ ਇਸ ਚੀਜ਼ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਫਿਲਮਾਂ ਕਰਕੇ, ਇਹਨਾਂ ਸਟੋਰੀਆਂ ਕਰਕੇ, ਕਹਾਣੀਆਂ ਕਰਕੇ, ਇਹਨਾਂ ਚੁਟਕਲਿਆਂ ਕਰਕੇ ਤੁਹਾਨੂੰ ਅਸਰ ਪਿਆ, ਲੋਕਾਂ ਨੂੰ ਤੁਹਾਨੂੰ ਤਾਨੇ ਚੱਲਣੇ ਪਏ।
1: ਹਾਂਜੀ, ਇਹ ਚੀਜ਼ ਨਾਲ ਹੀ ਲੋਕਾਂ ਨੂੰ ਮਤਲਬ ਗਲਤ ਇਮੇਜ ਪਤਾ ਲੱਗੀ ਹੈ, ਔਰ ਜਿਹੜੀ ਐਕਚੁਅਲ ਵਿੱਚ ਹੈ ਹੀ ਨਹੀਂ, ਤੇ ਤਾਂ ਹੀ ਕਰਕੇ ਲੋਕਾਂ ਨੇ ਫਿਰ ਇਹ ਕਮੈਂਟਾਂ ਦੇ ਵਿੱਚ ਹਰ ਜਗ੍ਹਾ ਤੇ ਇਹ ਸਾਰਾ ਕੁਝ ਬੋਲਣਾ ਸ਼ੁਰੂ ਕੀਤਾ। ਜਿਹੜੀ ਸ਼੍ਰੇ ਦਿੱਤੀ ਹੈ ਉਹ ਇਹਨਾਂ ਨੇ ਦਿੱਤੀ ਹੈ, ਫਿਲਮਾਂ ਨੇ।
0: ਕੀ ਬਾਤ ਆ, ਫਿਰ ਆਪਾਂ ਦੋ ਬੋਲ ਸੁਣ ਲਈਏ ਉਹ ਇਹ ਪਾਪੇ ਦੇ।
1: ਬਿਲਕੁਲ ਜੀ ਬਿਲਕੁਲ,
0: ਕੀ ਬਾਤ ਆ, 905-673-3337 ਜੇ ਅੱਜ ਤੱਕ ਤੁਸੀਂ ਜਸਮੀਤ ਟਰਬੋ ਟੋਇਜ਼ ਯੂਟਿਊਬ ਤੇ ਜਾ ਕੇ ਓਏ ਪਾਪੇ ਨਹੀਂ ਸੁਣਿਆ ਤਾਂ ਸੁਣੋ, ਬਹੁਤ ਉਮਦਾ ਗਾਣਾ। ਤੇ ਫਿਰ ਜੇ ਤੁਸੀਂ ਨਵਾਂ ਗਾਣਾ, ਉਸ ਤੇ ਆਪਾਂ ਬਾਅਦ ਚ ਗੱਲ ਕਰਾਂਗੇ, ਉਹ ਥੋੜਾ ਜਿਹਾ ਬਾਅਦ ਚ ਰਿਵੀਲ ਕਰਾਂਗੇ, ਪਹਿਲਾਂ ਆਪਾਂ

0: ਜਸਮੀਤ ਜੀ, ਭਾਪਿਆਂ ਦੀ ਗੱਲਬਾਤ ਚੱਲ ਰਹੀ ਆ, ਸੋ ਤੁਸੀਂ ਕਦੀ ਕਿਸੇ ਨਾਲ ਲੜੇ ਹੋ?
1: ਕਦੀ ਨਹੀਂ ਭਾਜੀ,
0: ਕਦੀ ਲੜੇ? ਮੈਂ ਸੁਣਿਆ ਨਹੀਂ ਕਦੀ ਕਿ ਭਾਪੇ ਕਿਸੇ ਨਾਲ ਲੜੇ ਹੋਣ, ਡਾਂਗਾ ਸੋਟੇ ਕੱਢ ਕੇ, ਮਤਲਬ ਉਹ ਜਿਹੜਾ ਮਤਲਬ ਇੱਕ ਨਵਾਂ ਰੂਪ ਹੁੰਦਾ ਨਾ ਆਪਣੇ ਲੋਕਾਂ ਦਾ,
1: ਹਾਂਜੀ,
0: ਕਿ ਐਂਗਰੀ ਅੰਦਰੋਂ ਤੁਸੀਂ ਸੁਭਾਅ ਦੇ ਵੀ ਠੰਡੇ,
1: ਹਾਂਜੀ,
0: ਬਿਜ਼ਨਸਮੈਨ। ਮੈਨੂੰ ਲੱਗਦਾ ਕਿ ਜ਼ਿਆਦਾ ਮੈਂ ਜੇ ਵੇਖਾਂ, ਜੇ ਆਪਾਂ ਗੱਲਬਾਤ ਕਰੀਏ ਇਸ ਕਮਿਊਨਿਟੀ ਦੀ, ਮਿਹਨਤੀ
1: ਜੀ,
0: ਡਾਊਨ ਟੂ ਅਰਥ
1: ਜੀ,
0: ਤੇ ਬਸ ਮਿੱਠੇ।
1: ਬਿਲਕੁਲ ਜੀ, ਦੇਖੋ ਸਾਨੂੰ ਸਿਖਾਇਆ ਹੀ ਗਿਆ ਸਾਡੇ ਵੱਡਿਆਂ ਕੋਲੋਂ ਕਿ ਬਈ ਡਾਊਨ ਟੂ ਅਰਥ ਰਹੋ।
0: ਹੁਣ
1: ਮੇਰੇ ਮਤਲਬ ਘਰ ਦੇ ਵਿੱਚ ਮੇਰੇ 30-40 ਸਾਲ ਪੁਰਾਣੇ ਸਰਵੈਂਟਸ ਹੈਗੇ ਨੇ ਸਾਰੇ
0: ਜੀ,
1: ਮੈਂ ਉਹਨਾਂ ਦੇ ਪੈਰੀ ਹੱਥ ਲਾਉਣਾ। ਸਾਨੂੰ ਇਹੀ ਸਿਖਾਇਆ ਡਾਊਨ ਟੂ ਅਰਥ, ਇਹ ਚੀਜ਼ਾਂ ਜਿਹੜੀ ਫੁਕਰੀਆਂ ਇਹ ਖੋਖਲੇ ਬੰਦੇ ਹੀ ਕਰਦੇ ਨੇ, ਜਿਹੜੇ ਭਰੇ ਹੋਏ ਬੰਦੇ ਹੁੰਦੇ ਨੇ ਉਹ ਸ਼ਾਂਤੀ ਰਹਿੰਦੇ ਨੇ।
0: ਵੈਸੇ ਆਪਾਂ ਸਰੋਤਿਆਂ ਨੂੰ ਵੀ ਪੁੱਛਦੇ ਹਾਂ ਕਿ ਜਿਹੜੇ ਭਾਪਿਆਂ ਨੂੰ ਮਜ਼ਾਕ ਕਰਦੇ ਆ, ਉਹ ਇੱਕ ਪਿਆਪਾ, ਸੌ ਸਿਆਪਾ, ਜਾਂ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ, ਹਿੰਦੀ ਫਿਲਮਾਂ ਦੇ ਵਿੱਚ ਭਾਪਿਆਂ ਦੇ ਬਹੁਤ ਸਾਰੇ ਐਸੇ ਚੁਟਕਲੇ ਜਾਂ ਅਦਭੁਤ ਰੂਪ ਵੇਖ ਲੈਂਦੇ ਹੋ, ਤੁਹਾਨੂੰ ਲੱਗਦਾ ਕਿ ਅਰੇ ਬਹੁਤ ਅਜੀਬ ਆ, ਬਹੁਤ ਫਨੀ ਆ, ਕਿ ਜੇ ਆਪਾਂ ਵੇਖ ਕੇ ਉਸ ਚੀਜ਼ 'ਤੇ ਮਜ਼ਾਕ ਦਾ ਪਾਤਰ ਬਣਾਉਂਦੇ ਆ, ਕਿ ਅਸੀਂ ਵੀ ਉਨੇ ਗੁਨਾਹਗਾਰ ਨਹੀਂ? ਕਿ ਤੁਹਾਨੂੰ ਲੱਗਦਾ ਕਿ ਇਹ ਆਪਾਂ ਇੱਕ ਜਾਂ ਇੱਕ ਮੈਂ ਇਹ ਕਹੂੰਗਾ ਕਿ ਇੱਕ ਅਲੱਗ ਪਹਿਚਾਣ ਆਪਣੇ ਸਿੱਖਾਂ ਦੇ ਨਾਲ ਆਪਾਂ ਖੁਦ ਹੀ ਦੇਤੀ ਆ, ਕਿ ਨਹੀਂ ਵੀ ਇਹ ਅਲੱਗ ਆ ਸਾਡੇ ਤੋਂ? ਸੋ ਜੇ ਕੀ ਆਪਾਂ ਉਹਨਾਂ ਨਾਲ ਇਹ ਬੇਇਨਸਾਫੀ ਨਹੀਂ ਕਰ ਰਹੇ, ਆਪਾਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਵੀ ਬਣਾ ਰਹੇ ਹਾਂ? ਸਾਡੇ ਨਾਲੋਂ ਜ਼ਿਆਦਾ ਮਿਹਨਤੀ, ਜ਼ਿਆਦਾ ਉਮਦਾ ਕੌਮ, ਬਿਜ਼ਨਸਮੈਨ, ਅਤੇ ਨਾਮ ਸਾਡਾ ਪੱਗ ਨੂੰ ਵੀ ਰਿਪ੍ਰਜੈਂਟ ਕਰ ਰਿਹਾ, ਉਹ ਇੱਜ਼ਤ ਵੀ ਸਾਡੀ ਬਣਾ ਰਿਹਾ ਦੇਸ਼ ਦੁਨੀਆ ਦੇ ਵਿੱਚ। ਬਾਂਗਾ ਸਾਹਿਬ ਦੀ ਆਪਾਂ ਗੱਲਬਾਤ ਕੀਤੀ ਜਸਮੀ ਜੀ,
1: ਜੀ
0: ਤੁਸੀਂ ਦੇਖੋ ਕਿ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ,
1: ਬਿਲਕੁਲ,
0: ਦੁਨੀਆ ਦੇ ਵਿੱਚ ਨਾਮ ਆ,
1: ਕਿੰਨਾ ਮਾਨ ਸਨਮਾਨ ਹੈ ਜੀ,
0: ਪੂਰੀ ਦੁਨੀਆ ਦੇ ਪ੍ਰੈਜ਼ੀਡੈਂਟ ਜਾ ਕੇ ਅਤੇ ਉਹਨਾਂ ਨੂੰ ਇਨਵਾਈਟ ਕਰਦੇ ਨੇ, ਗੱਲਾਂ ਬਾਤਾਂ ਹੁੰਦੀਆਂ।
1: ਸੋ
0: ਉੱਥੇ ਮੈਨੂੰ ਇਹ ਲੱਗਦਾ ਕਿ ਉੱਥੇ ਸਿਰਫ ਪਾਪੇ ਨਹੀਂ, ਇੱਕ ਪੱਗ ਰਿਪ੍ਰੈਜ਼ੈਂਟ ਹੋ ਰਹੀ
1: ਹੈ,
0: ਸਿੱਖ ਰਿਪ੍ਰੈਜ਼ੈਂਟ ਹੋ ਰਿਹਾ, ਜਿਹੜਾ ਹੋਣਾ ਚਾਹੀਦਾ।
1: ਬਿਲਕੁਲ ਜੀ, ਉਹ ਦੇਖੋ ਉਹ ਗੱਲਾਂ ਹੈ ਹੀ ਨਹੀਂ ਹੈਗੀ, ਇਹ ਤੇ ਅਸੀਂ ਬਣਾਈਆਂ ਨੇ ਗੱਲਾਂ ਸਾਰੀਆਂ।
0: ਬਿਲਕੁਲ,
1: ਦੇਖੋ ਮੈਂ ਕਹਾਂਗਾ ਕਿ ਤੁਸੀਂ ਕੋਈ ਬੁਰਾ ਨਾ ਮਨਾਣਾ, ਮਤਲਬ ਪੰਜਾਬ ਤੋਂ ਬਾਹਰ ਜ਼ਿਆਦਾ ਸਿੱਖੀ ਹੈਗੀ ਹੈ, ਹਾਲਾਂਕਿ ਪੰਜਾਬ ਵਿੱਚ ਨਹੀਂ ਸਿੱਖੀ।
0: ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਹੁਤ ਐਗਰੀ ਹਾਂ ਕਿ ਪੰਜਾਬ ਦੇ ਵਿੱਚ ਤਾਂ ਹੁਣ ਸਿੱਖੀ ਰਹੀ ਨਹੀਂ ਗਈ,
1: ਹਾਂਜੀ,
0: ਹੁਣ ਤਾਂ ਗੱਲਾਂ ਰਹੀਆਂ,
1: ਜਿੰਨੀ ਸਿੱਖੀ ਨੇ ਬਾਹਰ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ।
0: ਮੈਂ ਯੂਪੀ ਦੇ ਵਿੱਚ, ਮੈਨੂੰ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਯਕੀਨ ਕਰੋ ਮੈਂ ਉੱਥੇ ਇਕੱਲਾ ਬੰਦਾ ਸੀਗਾ ਬਿਨਾਂ ਪੱਗ ਵਾਲਾ, ਅਤੇ ਮੈਨੂੰ ਬਹੁਤ ਸ਼ਰਮ ਆਈ ਉੱਥੇ। ਅਤੇ ਪੰਜਾਬ ਦੇ ਵਿੱਚ ਹੁਣ ਪੱਗਾਂ ਘੱਟਦੀਆਂ ਜਾ ਰਹੀਆਂ ਨੇ,
1: ਅਤੇ
0: ਬਾਹਰ ਜਿੰਨੇ ਵੀ ਦਿੱਲੀ ਦੇ ਵਿੱਚ ਜਾਂ ਦੂਜੀਆਂ ਹੋਰ ਸਟੇਟਾਂ ਦੇ ਵਿੱਚ ਲੋਕਾਂ ਨੇ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ। ਮੈਂ ਤੁਹਾਡੀ ਗੱਲਾਂ ਪੂਰਾ ਪੂਰਾ ਐਗਰੀ ਕਰਦਾ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨੇ ਰਸ਼ਮੀਤ ਜੀ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੋਰਗੇ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਯਾਦ ਰੱਖਣਾ ਇੱਕੋ ਇੱਕ ਨਾਮ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ। ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, 6475349449 ਨੰਬਰ ਤੁਸੀਂ ਫੋਨਾਂ ਦੇ ਵਿੱਚ ਪੱਕਾ ਸੇਵ ਕਰ ਲਓ। ਮੋਰਗੇ ਦੇ ਬਾਬਤ ਕੋਈ ਵੀ ਮੁਸ਼ਕਲ ਹੋਵੇ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਕਰਵਾਉਣੀ ਆ, ਡੈਟ ਕੰਸੋਲੀਡੇਟ ਬਾਰੇ ਤੁਹਾਡੇ ਕੋਈ ਸਵਾਲ ਆ, ਤਾਂ ਰਸ਼ਮੀਤ ਕੌਰ, ਦੈਟਸ ਆਲ, ਬਸ ਵਨ ਕਾਲ ਅਵੇ, ਇੱਕ ਕਾਲ ਕਰਨੀ ਹੈ। ਰਸ਼ਮੀਤ ਜੀ ਹਾਜ਼ਰ ਹੋ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਥੈਂਕ ਯੂ ਪ੍ਰਭ ਜੀ, ਤੁਸੀਂ ਏਦਾਂ ਸਾਊਂਡ ਕੀਤਾ ਜਿੱਦਾਂ ਮੈਂ ਜਿੰਨੀ ਹੈਗੀ ਆ, ਇੱਕ ਕਾਲ ਕਰਨੀ ਹੈ, ਹਾਜ਼ਰ ਹੋ ਜਾਵਾਂਗੀ।
0: ਹਾਂ ਦੇਖੋ ਇਹ ਤਾਂ ਹਾਜ਼ਰ ਹੋਣਾ ਪੈਣਾ, ਦੇਖੋ ਤੁਸੀਂ ਹੁਣ ਕਮਿਊਨਿਟੀ ਦੀ ਸੇਵਾ ਨਿਭਾ ਰਹੇ ਹੋ ਤੇ ਇਹ ਤਾਂ ਹਾਜ਼ਰ ਹੋਣਾ ਹੀ ਪੈਣਾ ਜਦੋਂ ਤੁਹਾਡੀ ਲੋੜ ਸਾਨੂੰ ਹੈਗੀ ਆ, ਕਿਉਂਕਿ ਮੋਰਗੇਜ ਵਿਸ਼ਾ ਹੀ ਇਹੋ ਜਿਹਾ ਹੁਣ ਅੱਜ ਕੱਲ੍ਹ ਤਾਂ ਦੇਖੋ ਨਾ ਮੋਰਗੇਜ, ਮੈਨੂੰ ਲੱਗਦਾ ਕਿ ਜੇ ਆਪਾਂ 50% ਲੋਕਾਂ ਦੀ ਇੱਕ ਪਿੱਛੇ ਸਰਵੇ ਆਇਆ ਸੀ, ਕਹਿੰਦੇ ਕਿ 60-70% ਲੋਕ ਇਸ ਟਾਈਮ ਸਟਰਗਲ ਕਰ ਰਹੇ ਆ, ਜਿਹੜੇ ਫਾਈਨੈਂਸ਼ੀਅਲ ਜਿਹੜੇ ਪਰੇਸ਼ਾਨੀ ਚੋਂ ਲੰਘ ਰਹੇ ਆ, ਉਹ ਸਿਰਫ ਇਸ ਕਰਕੇ ਕਿ ਮੋਰਗੇਜ, ਉਹਦੇ ਵਿੱਚ ਮੋਰਗੇਜ ਸਭ ਤੋਂ ਵੱਡਾ ਰੋਲ, ਕਿਉਂਕਿ ਸਭ ਤੋਂ ਵੱਡਾ ਖਰਚਾ ਹੀ ਸਾਡਾ ਮੋਰਗੇਜ ਦਾ। ਕੋਈ ਰੀਨਿਊਅਲ ਤੋਂ ਪਰੇਸ਼ਾਨ ਆ, ਕੋਈ ਫਸਟ ਟਾਈਮ ਹੋਮ ਬਾਇਰ ਆ, ਕਿਸੇ ਨੂੰ ਘਰ ਮਿਲ ਨਹੀਂ ਰਿਹਾ, ਕਿਸੇ ਦੀ ਘਰ ਕਿਸੇ ਨੇ ਬੁੱਕ ਕਰਵਾਇਆ, ਉਹਦੀ ਹੁਣ ਹੋ ਨਹੀਂ ਰਹੀ ਮੋਰਗੇਜ, ਉਹਦੀ ਉਹ ਜਿੱਦਾਂ ਘਰ 8 ਲੱਗਦਾ ਪ੍ਰੇਜ਼ਲ ਉਹਦੀ ਘੱਟ ਆ ਗਈ। ਸੋ ਬਹੁਤ ਐਸੀਆਂ ਚੀਜ਼ਾਂ ਆ ਜਿਹਦੇ ਵਿੱਚ ਇੱਕੋ ਇੱਕ ਵੱਡਾ ਰੋਲ ਨਿਭਾ ਰਹੀ ਆ ਮੋਰਗੇਜ, ਅਤੇ ਫਿਰ ਉਹਦੇ ਵਿੱਚ ਤੁਹਾਡਾ ਰੋਲ ਅਫਕੋਰਸ ਵੱਡਾ ਹੋਣਾ ਹੀ ਹੈ ਜੀ, ਕਿਉਂਕਿ ਤੁਸੀਂ ਬਾਂਹ 'ਚੋਂ ਫੜਨੀ ਸਾਡੀ।
2: ਬਿਲਕੁਲ 100% ਜੀ, ਐਂਡ ਵੈਰੀ ਟਰੂ, ਜੋ ਸਾਰੀਆਂ ਤੁਸੀਂ ਗੱਲਾਂ ਕਰ ਰਹੇ ਹੋ, ਮੈਂ ਤਾਂ ਰੋਜ਼ ਇੰਨੇ ਕਲਾਇੰਟਸ ਨਾਲ ਗੱਲ ਕਰਦੀ ਹੈਗੀ ਹਾਂ, ਉਹਦੇ 'ਤੇ ਹੀ ਗੱਲ ਯਾਦ ਆਈ, ਤੁਸੀਂ ਅਪਰੇਜ਼ਲ ਦੀ ਗੱਲ ਕਰਦੇ ਹੈਗੇ ਹੋ, ਅਪਰੇਜ਼ਲ ਜਿਹੜੇ ਘੱਟ ਆ ਰਹੇ ਨੇ। ਮੇਰੇ ਕੋਲ ਇੱਕ ਕਲਾਇੰਟ ਆਏ, ਉਹਨਾਂ ਨੇ ਅਗੇਨ ਜੋਬ ਵਗੈਰਾ ਚਲੀ ਗਈ ਸੀਗੀ, ਵਾਈਫ ਦੀ ਬਿਜ਼ਨਸ ਆਪਣਾ ਠੀਕ ਨਹੀਂ ਚੱਲ ਰਿਹਾ ਸੀਗਾ, ਤੇ ਪੈਸੇ ਦੀ ਲੋੜ ਸੀਗੀ, ਘਰ ਛੋਟੀ ਕੱਢਣੀ ਸੀਗੀ, ਤੇ ਅਸੀਂ ਪ੍ਰਾਈਵੇਟ ਹੀ ਕਰ ਸਕਦੇ ਸੀ ਕਿਉਂਕਿ ਇਨਕਮ ਨਹੀਂ ਸੀਗੀ। ਹੁਣ ਪ੍ਰਾਈਵੇਟ ਮੋਰਗੇਜ ਮੇਰਾ ਅਪਰੇਜ਼ਲ ਜਿੰਨਾ ਆਇਆ, ਇੱਕ ਲੈਂਡਰ ਕੋਲ ਗਈ, ਆਪਣਾ ਹਰ ਪ੍ਰਾਈਵੇਟ ਲੈਂਡਰ ਦੀ ਆਪਣੀ ਆਪਣੀ ਕਪੈਸਿਟੀ ਹੈ, ਆਪਣੀ ਐਪੀਟਾਈਟ ਹੈ, ਵੀ ਉਹ ਕਿੰਨਾ ਕੁ ਜਿਹੜਾ ਲੋਨ ਦੇਣਾ ਚਾਹੁੰਦਾ ਜਾਂ ਕਿੰਨਾ ਰਿਸਕ ਲੈਣਾ ਚਾਹੁੰਦਾ। ਮਾਰਕੀਟ ਦੀ ਐਗਜ਼ਾਮਪਲ ਦੇ ਰਹੀ ਹਾਂ ਕੀ ਹੋ ਰਿਹਾ, ਕਿ ਜਦੋਂ ਵਧੀਆ ਮਾਰਕੀਟ ਚੱਲ ਰਹੀ ਸੀਗੀ, 90-95% ਤੇ ਵੀ ਜਿਹੜਾ ਪ੍ਰਾਈਵੇਟ ਮੋਰਗੇਜ ਮਿਲ ਰਹੀ ਸੀਗੀ। ਹੁਣ ਕੀ ਹੈ, ਲੈਂਡਰ ਕਹਿੰਦਾ ਜੀ ਅਪਰੇਜ਼ਲ 11 ਲੱਖ ਦਾ ਆਇਆ, ਪਰ ਮੈਂ $1,000,000 ਦੇ ਹਿਸਾਬ ਦੇ ਨਾਲ ਲੋਨ ਦੇਵਾਂਗਾ। ਰੀਜ਼ਨ ਮੈਂ ਕਿਹਾ ਬਈ ਘਟਾਂ ਜੇ ਅਪਰੇਜ਼ਲ ਅਪਰੇਜ਼ਲ ਮਤਲਬ ਕਿ ਤੁਹਾਡੀ ਅਪਰੂਵਡ ਲਿਸਟ ਵਾਲੀ ਕੰਪਨੀ ਚੋਂ ਮੈਂ ਅਗਰ ਮੁੱਲ ਪਵਾਇਆ ਕਰਦਾ ਜਿਹੜਾ ਕਿ 11 ਲੱਖ ਹੈ, ਤੁਸੀਂ ਮਿਲੀਅਨ ਕਿਉਂ ਲਓਗੇ? ਉਹਨੇ ਦੱਸਿਆ ਸਟੈਟਸ ਦੱਸੇ ਕਿ ਇਸੀ ਸੇਮ ਸਟਰੀਟ ਤੇ ਕਹਿੰਦਾ 7 ਘਰ ਪਾਵਰ ਆਫ ਸੇਲ ਦੇ ਨੇ। ਸੋ ਅਗਰ ਕੋਈ ਵੀ ਘਰ ਲੈਸ ਤੇ ਵਿਕ ਗਿਆ ਤੇ ਸਾਡੀ ਪ੍ਰੋਪਰਟੀ ਡਾਊਨ ਚਲੀ ਜਾਏਗੀ ਤੇ ਮੈਂ ਬਈ ਕੰਫਰਟੇਬਲ ਨਹੀਂ ਹੈਗਾ। ਤੇ ਇਸ ਬਈ ਅਗਰ ਲੋਨ ਲੈਣਾ ਹੈਗਾ ਤੇ ਮਿਲੀਅਨ ਡਾਲਰ ਦੇ ਹਿਸਾਬ ਦੇ ਨਾਲ ਉਹਦੇ ਨਾਲ ਸਾਡਾ ਕੰਮ ਨਹੀਂ ਬਣਨਾ ਸੀ, ਓਬਵੀਅਸਲੀ ਕਿਸੇ ਹੋਰ ਲੈਂਡਰ ਨਾਲ ਫਿਰ ਨੈਗੋਸ਼ੀਏਟ ਕੀਤਾ। ਸੋ ਉਹ ਐਜ਼ ਅ ਬ੍ਰੋਕਰ ਸਾਡਾ ਕੰਮ ਹੈਗਾ ਕਿ ਤੁਸੀਂ ਕਿਹੜੀ ਸਿਚੁਏਸ਼ਨ ਚ ਹੋ ਜਾਂ ਅਸੀਂ ਕਿੱਦਾਂ ਤੁਹਾਨੂੰ ਹੈਲਪ ਕਰ ਸਕਦੇ ਹੈਗੇ ਆ ਕਿ ਡਿਫਰੈਂਟ ਲੈਂਡਰਸ ਦੇ ਨਾਲ ਐਕਸੈਸ ਹੈਗਾ ਤਾਂ ਕਿ ਬੈਸਟ ਆਪਸ਼ਨਸ ਕਲਾਇੰਟ ਵਾਸਤੇ ਆ ਸਕਣ। ਬਟ ਅੱਜ ਕੱਲ ਜਿਹੜਾ ਅਪਰੇਜ਼ਲ ਦਾ ਕਾਫੀ ਜਿਹੜਾ ਹੈਗਾ ਮੁਸ਼ਕਿਲ ਹੋਈ ਹੋਈ ਹੈ। ਜੇ ਤੁਹਾਨੂੰ ਅਪਰੇਜ਼ਲ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ ਜਾਂ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ, ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਮੋਰਗੇਜ ਦੇ ਬਾਬਤ ਕੋਈ ਵੀ ਸਵਾਲ ਬਸ ਵਨ ਕਾਲ ਅਵੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ 647-549-4499। ਥੈਂਕ ਯੂ ਸੋ ਮਚ ਜੀ। ਸੋ ਗੱਲਾਂ ਬਾਤਾਂ ਚੱਲ ਰਹੀਆਂ ਸਾਡੀਆਂ ਜਸਮੀਤ ਟਰਬੋ ਟੋਇਜ਼ ਨਾਲ। ਜਸਮੀਤ ਜੀ, ਤੁਸੀਂ ਪਹਿਲੀ ਐਲਬਮ ਕੱਢੀ
1: ਜੀ,
0: ਤੁਸੀਂ ਪਹਿਲਾਂ ਤਾਂ ਤੁਹਾਡਾ ਸ਼ੌਂਕ ਸੀ ਗਾਇਕੀ ਦਾ, ਕਿਉਂਕਿ ਤੁਸੀਂ ਓਨਟਾਰੀਓ ਦੇ, ਮੈਂ ਕਹੂੰਗਾ ਮੈਂ GTA ਦੇ ਨਹੀਂ ਕਹਿੰਦਾ ਕਿਉਂਕਿ ਹੁਣ ਤਾਂ ਤੁਹਾਡੀ ਰੀਚ ਬਹੁਤ ਵੱਧ ਗਈ ਆ। ਮੈਨੂੰ ਲੱਗਦਾ ਕਿ ਹਰ ਇਨਸਾਨ, ਹੋ ਸਕਦਾ ਕਿ ਜਿੰਨੇ ਦੋਸਤ ਸਾਨੂੰ ਸੁਣ ਰਹੇ ਆ
1: ਜੀ
0: ਉਹ ਤੁਹਾਨੂੰ ਆਵਾਜ਼ ਦੇ ਜ਼ਰੀਏ ਨਾ ਪਹਿਚਾਣ ਸਕਣ, ਪਰ ਜਦੋਂ ਤੁਹਾਨੂੰ ਸੋਸ਼ਲ ਮੀਡੀਆ ਦੇਖਣਗੇ ਉਹਨਾਂ ਕਹਿਣਾ ਕਿ ਹਾਂਜੀ ਇਹ ਉਹੀ ਭਾਜੀ ਆ, ਇਹ ਉਹੀ ਭਾਜੀ ਆ ਜਿਹੜੇ ਫੂਡ ਖਵਾਉਂਦੇ ਆ, ਜਿਹੜੇ ਪੂੜੀਆਂ ਖਵਾਉਂਦੇ ਆ, ਕਈਆਂ ਤੋਂ ਖਵਾ ਹੋ ਤੁਸੀਂ ਮੋਟੇ ਕਰਤਾ। ਅੱਛਾ ਯਕੀਨ ਕਰਿਓ, ਮੈਂ ਜਦੋਂ ਮੈਨੂੰ ਕੁਛ ਨਾ ਪਤਾ ਲੱਗੇ ਨਾ ਕਿ ਅੱਜ ਕੀ ਖਾਣਾ, ਮੈਨੂੰ ਤੁਹਾਡੀ ਵੀਡੀਓ ਕੱਢਦਾ, ਮੈਂ ਦੇਖਦਾ ਕਿ ਕਿੱਥੇ ਕੋਈ ਡੀਲ ਲੱਗੀ ਆ ਜਾਂ ਕਿੱਥੇ ਕੋਈ ਵਧੀਆ ਫੂਡ ਆ। ਕਈ ਵਾਰ ਹੁੰਦਾ ਇਸ ਤਰ੍ਹਾਂ ਅਸੀਂ ਕੋਈ ਫੂਡ ਖਾਣਾ ਆ, ਸਾਨੂੰ ਐਨ ਮੌਕੇ ਤੇ ਕੁਛ ਨਹੀਂ ਯਾਦ ਆਉਂਦਾ, ਫਿਰ ਉਦੋਂ ਜਸਮੀਤ ਟਰਬੋ ਟੋਇਜ਼ ਸਰਚ ਕਰਦੇ ਅਸੀਂ ਤੇ ਤੁਹਾਨੂੰ ਸਰਚ ਕਰੀਦਾ, ਫਿਰ ਕੋਈ ਨਾ ਕੋਈ ਟਿਕਾਣਾ ਲੱਭ ਜਾਂਦਾ
1: ਜੀ। ਵੈਗਰੂ ਦਾ ਬੜਾ ਸ਼ੁਕਰ ਹੈ ਜੀ, ਮਤਲਬ ਇੰਨਾ ਪਿਆਰ ਮਿਲਿਆ ਤੇ ਕੈਨੇਡਾ ਦਾ ਮਤਲਬ ਟੌਪ ਵਲੌਗਰ ਤੁਸੀਂ ਸਾਰਿਆਂ ਨੇ ਬਣਾਇਆ।
0: ਬਿਲਕੁਲ ਜੀ,
1: ਤੇ ਮਤਲਬ ਟੌਪ ਫੂਡ ਬਲੌਗਰ ਹੋਣਾ ਮਤਲਬ ਨੋਟ ਈਜ਼ੀ, ਮਤਲਬ ਮਿਹਨਤ ਵੀ ਹੈਗੀ ਹੈ ਤੇ ਵੈਗਰੂ ਦੀ ਜਿਹੜਾ ਆਸ਼ੀਰਵਾਦ ਹੈਗਾ ਸਾਰਿਆਂ ਭਰਾਵਾਂ ਦਾ, ਵਿਸ਼ਿਸ਼ ਹੈਗੀ ਨੇ, ਤਾਂ ਕਰਕੇ ਸਭ ਤੋਂ ਵੱਡਾ ਮਤਲਬ ਕੈਨੇਡਾ ਦਾ ਮੈਂ ਕਹਾਂਗਾ ਕਿ ਹੁਣ ਗਾਣੇ ਦੇ ਰੂਪ ਦੇ ਵਿੱਚ ਹੀ ਮੇਰਾ ਜਿਹੜਾ ਗਾਣਾ 86 ਕੰਟਰੀਜ਼ ਦੇ ਵਿੱਚ ਚੱਲ ਰਿਹਾ
0: ਤੇ
1: 86 ਕੰਟਰੀਜ਼ ਦੇ ਲੋਕ ਮੈਨੂੰ ਮੈਸੇਜ ਕੀਤਾ ਲੋਕਾਂ ਨੇ ਕਿ ਤੁਹਾਡਾ ਗਾਣਾ ਸੁਣਿਆ ਤੇ ਮੇਰੇ ਵਾਸਤੇ ਬੜੀ ਵੱਡੀ ਮਾਣ ਦੀ ਗੱਲ ਹੈਗੀ।
0: ਕਿੱਦਾਂ ਸੋਸ਼ਲ ਮੀਡੀਆ ਇਨਫਲੂਐਂਸਰ ਤੋਂ ਜਾਂ ਆਪਾਂ ਕਹੀਏ ਕਿ ਇੱਕ ਫੂਡ ਬਲੌਗਿੰਗ ਤੋਂ ਕਿੱਦਾਂ ਤੁਸੀਂ ਜੰਪ ਇਨ ਕੀਤਾ ਗਾਇਕੀ ਵੱਲ, ਕਿੱਦਾਂ ਮੂਡ ਬਣਿਆ ਜਾਂ ਪਹਿਲਾਂ ਤੋਂ ਸ਼ੌਂਕ ਸੀ ਕੀ, ਇਹਦਾ ਕਿੱਦਾਂ ਇਹ ਸੁਭਾਅ ਬਣਿਆ ਸਾਰਾ?
1: ਦੇਖੋ ਮੈਂ ਕੈਮਰਾ ਫਰੈਂਡਲੀ ਬਚਪਨ ਤੋਂ ਸੀ, ਮੈਂ ਬਚਪਨ ਤੋਂ ਹੀ ਫਾਦਰ ਸਾਹਿਬ ਦਾ, ਫਾਦਰ ਮੇਰੇ ਜਾਂਦੇ ਸੀ ਵਰਲਡ ਟੂਰ ਤੇ ਸਿੰਗਾਪੁਰ, ਕਦੀ ਕੈਮਰਾ ਸਾਡੇ ਕੋਲ ਮਤਲਬ ਬਹੁਤ ਪਹਿਲਾਂ ਹੀ ਆ ਗਿਆ ਸੀ ਤੇ ਅਸੀਂ ਉਹ ਲੈ ਕੇ ਕੈਮਰੇ ਤੋਂ ਵਿੱਚ ਵੀਡੀਓ ਬਣਾਉਂਦੇ ਰਹਿੰਦੇ ਸੀ, ਉਹ ਸ਼ੌਕ ਹੈ ਹੀ ਸੀ। ਤੇ ਸੋਸ਼ਲ ਮੀਡੀਆ ਇਨਫਲੂਐਂਸਰ ਕੁਦਰਤੀ ਦੇ ਦਾਣਾ ਪਾਣੀ ਲਿਖਿਆ ਹੁੰਦਾ ਨਾ ਕਿ ਬਈ ਪਹਿਲੇ ਮੈਂ ਯੂਟਿਊਬਰ ਇੰਡੀਆ ਦੇ ਵਿੱਚ ਹੈਗਾ ਸੀ, ਗੱਡੀਆਂ ਦਾ ਸਾਰਾ ਕਰਦਾ ਸੀ ਤੇ ਇੱਧਰ ਆ ਕੇ ਆਪਾਂ ਫਿਰ ਫੂਡ ਵੈਵ ਸਟਾਰਟ ਕੀਤਾ ਤੇ ਉਹ ਸ਼ੌਕ ਸੀ ਤੇ ਉਹ ਜਿਹੜਾ ਫੇਮ ਮਿਲਿਆ, ਜਿਹੜਾ ਲੋਕਾਂ ਨੇ ਪਿਆਰ ਦਿੱਤਾ ਤੇ ਅਸੀਂ ਕਿਹਾ ਕਿ ਬਈ ਲੋਕਾਂ ਨੂੰ ਗਿਵ ਬੈਕ ਹੋਰ ਕਰਨਾ
0: ਤੇ
1: ਆਪਾਂ ਸੌਂਗ ਦੇ ਸਿੰਗਿੰਗ ਦੇ ਰੂਪ ਵਿੱਚ ਵੀ ਆਪਾਂ ਅੱਛੇ ਅੱਛੇ ਟੌਪਿਕ ਦੇ ਉੱਤੇ ਗਾਣੇ ਬਣਾਏ, ਹੋਏ ਪਾਪੇ, ਹੁਣ ਜਿਹੜਾ ਇੱਕ ਨਵਾਂ ਗਾਣਾ ਆਇਆ ਤੇ ਉਹ ਵੀ ਇੱਕ ਦਰਦ ਹੈਗਾ।
0: ਮੈਂ ਕਹਿੰਦਾ ਕਿ ਜਦੋਂ ਤੁਸੀਂ ਕਿਹਾ ਕਿ ਤੁਹਾਡੇ ਫਾਦਰ ਸਾਹਿਬ ਜਦੋਂ ਵੀ ਵਰਲਡ ਟੂਰ ਤੇ ਜਾਂਦੇ ਸੀ ਜਾਂ ਬਾਹਰ ਜਾਂਦੇ ਸੀ, ਤੁਸੀਂ ਖੁਦ ਦਿੱਲੀ ਤੋਂ ਇੱਥੇ ਮੂਵ ਹੋਏ ਹੋ, ਪਰਦੇਸੀਆਂ ਦੇ ਦਰਦ ਨੂੰ ਤੁਸੀਂ ਬਿਆਨ ਕੀਤਾ
1: ਜੀ,
0: ਔਰ ਇੱਕ ਮਾਡਰਨ ਤਰੀਕੇ ਨਾਲ
1: ਜੀ,
0: ਔਰ ਹਰ ਉਸ ਮਾਂ ਦੇ ਪੁੱਤ ਦਾ ਇਹ ਦਰਦ ਆ, ਹਰ ਉਸ ਭੈਣ ਦੇ ਵੀਰ ਦਾ ਇਹ ਦਰਦ ਆ, ਹਰ ਇੱਕ ਇਨਸਾਨ ਨੂੰ ਇਸ ਮਿਹਨਤ ਦੇ ਗੋਇੰਗ ਥਰੂ ਜਾਣਾ ਪੈਂਦਾ। ਹਰ ਇੱਕ ਇਨਸਾਨ ਨੇ ਮਿਹਨਤ ਕੀਤੀ ਆ, ਲੇਬਰ ਵੀ ਕੀਤੀ ਆ, ਵੇਅਰ ਹਾਊਸਾਂ 'ਚ ਕੰਮ ਕੀਤਾ, ਜਿੱਦਾਂ ਜਿੱਦਾਂ ਤੁਸੀਂ ਆਪਣੇ ਗਾਣੇ 'ਚ ਫਿਲਮਾਇਆ ਹੋਇਆ
1: ਜੀ,
0: ਤਰੱਕੀਆਂ ਵੀ ਕੀਤੀਆਂ
1: ਜੀ,
0: ਕਿੱਦਾਂ ਤੁਸੀਂ ਇਸ ਚੀਜ਼ ਨੂੰ ਆਪ, ਤੁਸੀਂ ਆਪ ਇੱਦਾਂ ਹੀ ਮਿਹਨਤ ਕਰਕੇ ਉੱਭਰੇ ਹੋ ਕਿ ਆਪ ਤੁਸੀਂ ਸਿੱਧੇ ਸੋਨੇ ਦੇ ਚਮਚੇ ਨਾਲ ਹੀ ਬੋਰਨ ਹੋਏ ਸੀ?
1: ਦੇਖੋ ਜੀ, 95% ਲੋਕੀ ਜਿਹੜੇ NRI ਜਿਹੜੇ ਬਣੇ ਨੇ ਮਤਲਬ ਕੈਨੇਡਾ ਦੇ ਵਿੱਚ ਜਾਂ ਆਲ ਓਵਰ ਵਰਲਡ ਦੇ ਵਿੱਚ, ਮੋਸਟਲੀ ਸਭ ਨੇ ਸ਼ਿਫਟਾਂ ਲਾਈਆਂ ਨੇ, ਮਿਹਨਤ ਕੀਤੀ ਹੈ, ਉਬਰਾਂ ਚਲਾਈਆਂ ਨੇ ਤੇ ਸਭ ਦਾ ਆਪਣਾ ਆਪਣਾ ਰੋਲ ਮਤਲਬ ਹੈਗਾ ਲਾਈਫ ਦੇ ਵਿੱਚ, ਅਲੱਗ ਅਲੱਗ ਵਜ੍ਹਾ ਹੈਗੀ ਹੈ ਜਿਹੜੇ ਕਰਕੇ ਉਹ ਆਇਆ ਹੈਗਾ
0: ਜੀ,
1: ਪਰ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹਨੇ ਤਰੱਕੀ ਕਰਕੇ NRI ਬਣਿਆ ਹੈਗਾ ਤੇ ਕੋਈ ਸਿਲਵਰ ਸਪੂਨ ਦੇ ਵਿੱਚ ਪੈਦਾ ਹੋਇਆ, ਉਹ ਵੀ ਇੱਧਰ ਆ ਕੇ ਉਸਦੇ ਸ਼ਿਫਟਾਂ ਲਗਾਈਆਂ ਨੇ, ਜ਼ੀਰੋ ਤੋਂ ਸ਼ੁਰੂ ਕਰਨਾ ਹੀ ਪੈਂਦਾ। ਵੱਡੇ ਵੱਡੇ ਮੈਂ ਡਾਕਟਰ ਦੇਖੇ ਨੇ, ਪ੍ਰਭ ਸੰਧੂ ਭਾਜੀ
0: ਬਿਲਕੁਲ
1: ਵੱਡੇ ਪਾਇਲਟ,
0: ਇੱਥੇ ਪੜ੍ਹਨਾ ਪੈਂਦਾ
1: ਹਾਂ, ਉਹਨਾਂ ਨੇ ਵੀ ਕੰਮ ਉੱਪਰ ਚਲਾਈਆਂ ਨੇ। ਮੈਂ ਉੱਪਰ ਤੇ ਇੱਕ ਵਾਰੀ ਮੈਂ ਬੈਠਿਆ ਤੇ ਉਹ ਡਾਕਟਰ ਸੀ, ਸਰਜਨ ਹੈਗਾ ਸੀ ਇੰਡੀਆ ਸਭ ਤੋਂ ਵੱਡਾ, ਕਹਿ ਰਹੇ ਕਿ ਮੈਂ ਇੱਥੇ ਉਬਰ ਚਲਾ ਰਿਹਾ ਹਲੇ ਮੇਰਾ ਉਹ ਲਾਇਸੈਂਸ ਨਹੀਂ ਆਇਆ, ਉਹ ਨਹੀਂ ਆਇਆ, ਤੇ ਮੈਂ ਸ਼ੌਕਡ ਹੋ ਗਿਆ। ਮੈਂ ਕਿਹਾ ਯਾਰ ਮਤਲਬ ਸਭ ਕੁਝ ਕਰਨਾ ਪੈਂਦਾ,
0: ਸੋ ਹਰ ਬੰਦੇ ਨੂੰ ਮਿਹਨਤ ਦੇ ਉਸ ਦੌਰ ਚੋਂ ਨਿਕਲਣਾ ਪੈਂਦਾ।
1: ਜੀ,
0: ਹੁਣ ਆਪਾਂ ਦੋ ਕੁ ਬੋਲ ਐਨਆਰਆਈ ਦੇ ਹੋ ਜਾਣ।
1: ਬਿਲਕੁਲ ਜੀ,
0: ਕਿਉਂਕਿ ਹੁਣ ਸਾਡੇ ਸਰੋਤੇ ਸੁਣ ਰਹੇ ਇਸ ਟਾਈਮ, ਅੱਜ ਵੈਸੇ ਵਿਕਟੋਰੀਆ ਡੇ ਆ, ਗਰਮੀ ਬਹੁਤ ਆ, ਤੇ ਮੈਂ ਕਹਿੰਦਾ ਕਿ ਅੱਜ ਫਿਰ ਗਰਮੀ ਚੰਗੀ ਤਰ੍ਹਾਂ ਤੁਸੀਂ ਸਾਨੂੰ ਕੱਢ ਦਿਓ, ਇਹਨਾਂ ਦਾ ਹੀ ਸੌਂਗ ਦੇ ਦੋ ਬੋਲ ਜ਼ਰੂਰ ਸੁਣਾਓ, ਉਸ ਤੋਂ ਬਾਅਦ ਆਪਾਂ ਸਰੋਤਿਆਂ ਨੂੰ ਵੀ ਸੁਣਾਵਾਂਗੇ।
1: ਐਵੇਂ ਨਹੀਂ ਬਣੇ ਅਸੀਂ ਐਨਆਰਆਈਆਂ, ਦਿਨ ਰਾਤ ਅਸੀਂ ਸ਼ਿਫਟਾਂ ਨੇ ਲਾਈਆਂ, ਐਵੇਂ ਨਹੀਂ ਬਣੇ ਅਸੀਂ ਐਨਆਰਆਈਆਂ, ਦਿਨ ਰਾਤ ਅਸੀਂ ਉਬਰਾਂ ਚਲਾਈਆਂ। ਹਾਂਜੀ, ਇਹ ਦੋ ਬੋਲ ਹੈਗੇ ਨੇ ਜੀ, ਇਹ ਦੋ ਬੋਲ ਦੇ ਵਿੱਚ ਸਾਰੀ ਕਹਾਣੀ ਹੈਗੀ ਐਨਆਰਆਈ ਦੀ ਜੀ।
0: ਕੀ ਬਾਤ ਹੈ।

0: ਹੈਲੋ
1: ਜੀ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਜੀ
0: ਸਤਿ
1: ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ
0: ਮੈਂ ਸ਼ੋਅ ਸੁਣ ਬਹੁਤ ਵਧੀਆ ਸ਼ੋਅ ਸੁਣਦਾ ਸੀ ਤੁਹਾਡਾ
1: ਜੀ ਬਾਈ ਜੀ
0: ਭਾਜੀ ਦੇਖੋ ਪਾਪਾ ਜਿਹੜੇ ਹੈਗੇ ਨਾ ਇਹ ਬਹੁਤ ਸਤਿਕਾਰਯੋਗ ਹੈਗੇ ਆ ਇੱਕ ਤਾਂ ਪਹਿਲੇ ਮੈਂ ਕਦੀ ਨੀ ਕੋਈ ਦੇਖਿਆ ਜਿਹਨੇ ਆਪਣੇ ਦਾੜੀ ਵਗੈਰਾ ਕੱਟੀ ਹੋਊਗੀ ਠੀਕ
1: ਹੈ
0: ਪੂਰੇ ਸਿੱਖੀ ਸਰੂਪ ਚ ਰਹਿੰਦੇ ਘਰ ਮਹਾਰਾਜ ਦਾ ਸਰੂਪ ਤਕਰੀਬਨ ਤਕਰੀਬਨ ਸਾਰਿਆਂ ਨੇ ਰੱਖਿਆ
1: ਕਿਆ ਬਾਤ ਹੈ
0: ਅੱਛਾ ਫਿਰ ਸਾਡੇ ਮੈਂ ਹੈਗਾ ਨੂੰ ਬਿਲੋਂਗ ਕਰਦਾ ਸਾਡੇ ਰਿਸ਼ਤੇਦਾਰ ਦਿੱਲੀ ਵੀ ਸੀਗੇ ਬੰਬੇ ਵੀ ਸੀ ਉਹ ਬਿਲਕੁਲ ਇਸੇ ਸਟਾਈਲ ਦੀਆਂ ਪੱਗਾਂ ਬੰਨਦੇ ਸੀ ਦੇਖੋ ਔਰ ਪ੍ਰਿੰਟਡ ਪੱਗਾਂ ਬਹੁਤ ਵਧੀਆ ਇੱਕਦਮ ਐ ਮਾਂਡੀ ਛਾਂਡੀ ਲਾ ਕੇ ਪੇਪਰ ਵੀ ਉੱਤੇ ਚਮਕਦਾ ਜਿਹਾ ਲਾ ਕੇ ਉਹਨਾਂ ਨੇ ਬੰਨਣੀ
1: ਪੂਰੀ ਟੌਰ ਸ਼ੌਰ
0: ਤੇ ਹਾਂਜੀ ਪੂਰੀ ਟੌਰ ਸਾਡੇ ਮੈਂ ਆਪਣਾ ਵੀ ਦੱਸਦਾ ਸੀ ਮਿਸਤਰੀ ਹਾਂ ਸਾਡੇ ਰਿਸ਼ਤੇਦਾਰ ਸੀਗੇ ਸਾਡੇ ਤਾਏ ਭੂਆ ਫੁੱਫੜ ਸਾਰੇ ਉਹਨਾਂ ਨਿਆਣੇ ਵੀ ਗਾਹਾਂ ਸੇਮ ਸਟਾਈਲ ਦੀ ਪੱਗ ਬੰਨਦੇ ਆ ਪੱਗ ਬਹੁਤ ਟੌਰੀ ਬੰਨਦੇ ਹੁਣ ਔਰ ਮੈਂ ਕਦੀ ਇਹ ਲੜਦੇ ਨੀ ਦੇਖੇ ਸਿੱਧੀ ਜੀ ਗੱਲ ਆ ਠੀਕ ਹੈ ਨਾ ਐਵੇਂ ਹੀ ਆਪਣੇ ਦੂਜੇ ਕੀ ਕਹਾਂ ਹੁਣ ਮੈਂ ਕਿਸੇ ਦਾ ਨਾਂ ਕੀ ਲਵਾਂ ਉਹ ਸੇਵਾ ਕਰਨ ਦਿਓ ਕਿ ਡਾਂਗ ਚੱਕ ਲਓ ਮਾਰ ਦਿਓ ਵੱਢ ਦਿਓ ਚੱਕ ਲਓ ਗੱਡੀਆਂ ਦੇ ਪਟਾਕੇ ਪਾ ਦਿਓ ਇੱਥੇ ਜਿੱਦਾਂ ਹੁਣ ਕਰਦੇ ਹੀ ਆ ਹੁਣ ਦੱਸੋ ਗਾਣਿਆਂ ਚ ਵੀ ਉਹੀ ਕੁਛ ਕਰਦੇ ਲੋਕੀ ਯੂਥ ਵੀ ਉਹੀ ਗਾਹਾਂ ਸਿੱਖਦਾ ਪਿਆ ਇਹਨਾਂ ਨੇ ਮੈਂ ਕਦੀ ਨੀ ਦੇਖਿਆ ਕਦੀ ਵੀ ਅੱਜ ਤਾਈ
1: ਬਾਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਬੜੀ ਜਲਦੀ ਮਜ਼ਾਕ ਦਾ ਪਾਤਰ ਕਿਸੇ ਨੂੰ ਬਣਾ ਦਿੰਦੇ ਹਾਂ ਕਿ ਬਾਈ ਇਹ ਇੱਦਾਂ ਕਰ ਜਿਵੇਂ ਹੁਣ ਜਸਮੀਤ ਹੋਣਾ ਨੇ ਕਿਹਾ ਕਿ ਅਸੀਂ ਵੀ ਉਹਨਾਂ ਲੋਕਾਂ ਤੋਂ ਦੁਖੀ ਜਿਨ੍ਹਾਂ ਨੇ ਸਾਡੇ ਪੂਰੇ ਕਮਿਊਨਿਟੀ ਨੂੰ ਇੱਕ ਮਜ਼ਾਕ ਦਾ ਪਾਤਰ ਬਣਾਤਾ ਫਿਲਮਾਂ 'ਚ ਜਾਂ ਨਾਟਕਾਂ ਦੇ ਵਿੱਚ
0: ਦੱਸਦਾ ਨਾ ਬਿਲਕੁਲ ਸ਼ਰੀਫ ਕੌਮ ਤਾਂ ਸਿੱਖੀ ਆ ਸਿੱਖੇ ਹੀ ਆ ਉਹ ਇੱਦਾਂ ਦੀ ਗੱਲ ਨੀ ਉੱਦਾਂ ਕਹਿ ਦਿੰਦੇ ਪਾਪੇ ਜਿੱਦਾਂ ਨਾ ਕਹਿਣ ਨੂੰ
1: ਜੀ
0: ਸਤਿਕਾਰ ਨਾਲ ਕਹਿਣਾ ਔਰ ਬਿਜ਼ਨਸ 'ਚ ਔਰ ਮੈਂ ਦੱਸਦਾ ਤੁਹਾਨੂੰ ਇੱਕ ਹੋਰ ਦਿੰਦਾ ਐਗਜ਼ਾਮਪਲ ਹੁਣ ਇਹਨਾਂ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਨਾ
1: ਜੀ
0: ਕੋਈ ਬੇਟਾ ਪੈਦਾ ਹੁੰਦਾ ਜਾਣੀ ਕਿ ਦੋ ਬੇਟੇ ਹੋ ਗਏ ਤਾਂ ਦੋ ਹੱਟੀਆਂ ਹੋਰ ਖੁੱਲਦੀਆਂ ਜੱਟ ਦੇ ਬੇਟਾ ਪੈਦਾ ਹੁੰਦਾ ਦੋ ਹੁੰਦੇ ਤਿੰਨ ਹੁੰਦੇ ਚਾਰ ਉਹਦੀ ਜ਼ਮੀਨ ਵੰਡ ਹੋ ਜਾਂਦੀ ਜੇ 10 ਖੇਤ ਆ ਉਹ 4 ਹੋ ਗਏ ਤਾਂ ਕਿੰਨੇ 2.5 ਖੇਤ ਰਹਿ ਗਏ
1: ਤੁਸੀਂ ਕਹਿੰਦੇ ਕਿ ਬਿਜ਼ਨਸਮੈਨ ਆ ਬੋਰਨ
0: ਨਹੀਂ ਨਹੀਂ ਮੇਰੇ ਸੁਣੀ ਤੁਸੀਂ ਅਸੀਂ ਐਵੇਂ ਫੂਫਾ ਕਰਨ ਜੋਗੇ ਆ
1: ਕਹਿ ਦੋ ਸਿੱਧਾ ਤੁਸੀਂ ਕੋਈ ਨੀ ਕੋਈ ਚੱਕਰ ਨੀ ਕਹਿ ਦੋ
0: ਹੋਊਗਾ ਖੜਕਾ ਦੜਕਾ ਕਰਨ
2: ਨੂੰ
0: ਸ਼ੋਹਰਤ ਨਹੀਂ ਚਾਹੀਦੀ ਹੁਣ ਇਹਨਾਂ ਦੇ ਮੈਂ ਤੁਹਾਨੂੰ ਸਿੱਧੀ ਐਗਜ਼ਾਮਪਲ ਦਿੱਤੀ ਪਈ ਕਿ ਫੜੀ ਲਾ ਕੇ ਵੀ ਮੋਹਰੇ ਕਾਮਯਾਬ ਹੋ ਜਾਂਦੇ ਦੁਕਾਨ ਦੇ ਮੋਹਰੇ ਮੁੰਡੇ ਨੂੰ ਕਹਿਣਾ ਫੜੀ ਲਾ ਲਾ ਦੁਕਾਨ ਦੇ ਅੰਦਰ ਬਜ਼ੁਰਗ ਬਹਿੰਦੇ
1: ਮਿਹਨਤ
0: ਬਾਹਰ ਫੱਟਾ ਰੱਖ ਕੇ ਸਮਾਨ ਵੇਚਣ ਨਾਲ ਉਹਨੂੰ ਆਦਤ ਪਾ ਦਿੰਦੇ ਆ ਜਦੋਂ ਬੜਾ ਹੋ ਗਿਆ ਉਹਨੇ ਨਾਲੇ ਹੋਰ ਕਿਤੇ ਦੁਕਾਨ ਲੈ ਕੇ ਦੁਕਾਨ ਖੋਲ ਦੇਣੀਆਂ ਅੱਛਾ ਜੱਟਾਂ ਦੇ ਜ਼ਿਮੀਦਾਰਾਂ ਦੇ ਕੀ ਹੁੰਦਾ ਜ਼ਮੀਨ ਜੇ 20 ਖੇਤ ਆ ਜੇ 4 ਮੁੰਡੇ ਹੋ ਗਏ 5-5 ਖੇਤ ਰਹਿ ਜਾਣੇ ਆ ਉਹ ਵੰਡ ਹੋ ਗਈ ਨਾ
1: ਕੀ ਬਾਤ ਹੈ ਜੀ ਬਿਲਕੁਲ
0: ਇਹਨਾਂ ਦੇ ਮਲਟੀਪਲ ਹੋ ਰਿਹਾ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਤੁਸੀਂ
0: ਇਹੋ ਚੀਜ਼ ਹੈਗੀ ਆਪਣੇ ਜਿਹੜੇ ਲਾਲੇ ਆ ਨਾ ਲਾਲੇ ਕਹਿ ਲਓ ਤੁਸੀਂ ਬਾਣੀਏ ਕਹਿ ਲਓ ਉਹਨਾਂ ਦੇ ਵੀ ਸੇਮ ਥਿੰਗ ਆ ਹੱਟੀਆਂ ਖੁੱਲਦੀਆਂ ਅਸੀਂ ਤਾਂ ਫੋਕੀ ਸ਼ੋਰ ਤਾਂ ਐਵੇਂ ਚੱਕ ਲਓ ਤੱਕ ਧਰ ਲਓ ਬਹਾ ਦੇ ਚੁੱਕੇ ਹੀ ਆ
1: ਹਾਂ ਬਿਲਕੁਲ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਜੀ 905-673-33 ਬਹੁਤ ਖੂਬਸੂਰਤ ਗੱਲ ਕਹੀ ਜਸਮੀਤ ਜੀ ਤੁਸੀਂ ਐਗਰੀ ਹੋ ਬਿਜ਼ਨਸਮੈਨ ਹੋਣੇ ਤੁਸੀਂ ਹੈ ਬੋਰਨ
3: ਹਾਂਜੀ ਜੀ ਮੈਂ ਤੁਹਾਨੂੰ ਪਹਿਲੀ ਦੱਸਿਆ ਸੀ ਕਿ ਵੀ ਆਪਾਂ ਵਰਕ ਦੇ ਵਿੱਚ ਬਿਲੀਵ ਕਰਦੇ ਹਾਂ ਆਪਣੀ ਮਿਹਨਤ ਦੇ ਵਿੱਚ ਬਿਲੀਵ ਕਰਦੇ ਹਾਂ
1: ਮੈਨੂੰ ਲੱਗਦਾ ਕਿ ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ ਅਸੀਂ ਭਾਪੇ ਕਹਿ ਕੇ ਤੁਹਾਨੂੰ ਅਸੀਂ ਆਪਣੇ ਆਪ ਤੋਂ ਅਲੱਗ ਹੀ ਕਰਤਾ ਹਾਲਾਂਕਿ ਸਿੱਖੀ ਸਾਨੂੰ ਤੁਹਾਡੀ ਕਦਰ ਕਰਨੀ ਚਾਹੀਦੀ ਕਿ ਜਿੰਨੀ ਸਿੱਖੀ ਹੁਣ ਮੈਂ ਆਪਣੇ ਆਪ ਨੂੰ ਦੇਖਾਂ ਤੁਹਾਨੂੰ ਦੇਖਾਂ
3: ਜੀ
1: ਔਰ ਕਿਵੇਂ ਕਿੰਨੀ ਸੋਹਣੀ ਬਾਈ ਹੁਣ ਨੇ ਗੱਲ ਕਹੀ ਕਿ ਬਹੁਤ ਘੱਟ ਭਾਪੇ ਦੇਖੇ ਜਿਹਨਾਂ ਨੇ ਕੇਸ ਕਟਾਏ ਹੁਣ
3: ਜੀ
1: ਤੇ ਅਸਲੀ ਸਿੱਖੀ ਤੁਸੀਂ ਸਾਂਭੀ ਹੋਈ ਆ
3: ਮੈਂ ਆਪਣੇ ਸੌਂਗ ਦੇ ਰੂਪ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਸੀ ਯੂਥ ਨੂੰ ਜੈਨਜ਼ੀ ਨੂੰ ਕਿ ਵੀ ਜ਼ਰੂਰੀ ਨਹੀਂ ਕਿ ਤੁਸੀਂ ਕੇਸ ਕੱਟ ਕੇ ਕੋਈ ਐਲਬਮ ਕੱਢਣੀ ਹੈ ਸੌਂਗ ਕੱਢਣਾ ਹੈ ਤੁਸੀਂ ਗਲਤ ਇਨਫਲੂਐਂਸ ਨਾ ਹੋ ਹੁਣ ਮੈਨੂੰ ਤੁਸੀਂ ਦੇਖੋ ਮੈਨੂੰ ਸਾਰੇ ਮਜ਼ਾਕ ਉਡਾਉਂਦੇ ਨੇ ਯਾਰ ਤੂੰ ਤੇ ਦਾੜਾ ਰੱਖਿਆ ਹੋਇਆ ਐਪ ਬਣ ਕੇ ਤੂੰ ਗਾਣਾ ਕੱਢਦਾ ਹੈਗਾ ਅੱਜ ਉਹੀ ਲੋਕ ਐਪਰੀਸ਼ੀਏਟ ਕਰਦੇ ਪਏ ਨੇ ਕਹਿੰਦੇ ਕਮਾਲ ਕਰਤੀ ਮਤਲਬ
1: ਕੀ ਬਾਤ ਹੈ ਜੀ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ 0418 ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਬਾਈ ਜੀ
4: ਹਾਂਜੀ ਇਹ ਨਾ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਸੀ ਵੀ ਲੁਧਿਆਣੇ ਨਾ ਪੁਰਾਣੇ ਟਾਈਮ ਚ ਕਿਸੇ ਆਪਣੇ ਇਸ ਆਪਣੇ ਬੰਦੇ ਨੇ ਕਹਿ ਲਓ ਭਾਪੇ ਕਹਿੰਦੇ ਜਿਵੇਂ ਤੁਸੀਂ ਏਦਾਂ ਤੇ ਉਹਨਾਂ ਨੇ ਨਾ ਖੰਡ ਦੀ ਥੋਕ ਦਾ ਡਿਪੂ ਸੀ ਉਹਦੇ ਨੇੜੇ ਹੀ ਨਾ ਇੱਕ ਛੋਟੀ ਦੁਕਾਨ ਖੋਲ ਲਈ
1: ਜੀ
4: ਤੇ ਉਹਦੇ ਤੋਂ ਉਹ 10 ਬੋਰੀਆਂ ਚੱਕਿਆ ਕਰੇ ਸ਼ਾਮ ਨੂੰ ਉਹ ਜਿਹੜੇ ਰੇਟ ਉਹ ਦਿੰਦੇ ਸੀ ਹੁਣ ਉਹ ਤਾਂ ਦਿੰਦਾ ਸੀ ਬੋਰੀਆਂ ਚ, ਇਹ ਭਾਈ ਸਾਹਿਬ ਵੇਚਦੇ ਸੀ ਮਤਲਬ 5 ਕਿਲੋ 10 ਕਿਲੋ ਉਸੇ ਰੇਟ ਚ, ਜਿਹੜੇ ਚ ਉਹ ਵੇਚਦਾ ਸੀ ਚੱਕੀ ਤੁਰ ਗਏ ਸ਼ਾਮ ਸ਼ਾਮ ਨੂੰ ਕੀ ਹੋਇਆ ਕਰੇ 10 ਬੋਰੀਆਂ ਖਾਲੀ ਭੱਜ ਜਾ ਕਰਨਾ।
1: ਤੇ
4: ਉਹ ਜਦੋਂ ਕਿਸੇ ਨੇ ਪੁੱਛਿਆ ਵੀ ਤੈਨੂੰ ਕੀ ਬਚਦਾ ਤੂੰ ਆਹੀ ਰੇਟ ਖਰੀਦਦਾ ਆਹੀ ਵੇਚਦਾ, ਉਹ ਕਹਿੰਦਾ ਭਾਈ ਸਾਹਿਬ 1 ਰੁਪਏ ਦੀ ਆ ਬੋਰੀ ਇਹ ਖਾਲੀ ਤੇ 10 ਰੁਪਏ ਬਚ ਜਾਂਦਾ ਸ਼ਾਮ ਨੂੰ।
1: ਤੁਸੀਂ ਆਪਾਂ ਮਿਹਨਤ ਵਾਲੇ ਪਾਸੇ ਲੈ ਗਏ। ਦੇਖੋ ਮੈਂ ਮੈਂ ਮੰਨ ਗਿਆ ਕਿ ਦੇਖੋ ਜਿਹੜੇ ਹੁਣ ਬਿਜ਼ਨਸਮੈਨ ਹੁੰਦੇ ਆਪਾਂ, ਮੈਂ ਵਾਰ ਵਾਰ ਮੈਨੂੰ ਖੁਦ ਨੂੰ ਸ਼ਰਮ ਆ ਰਹੀ ਕਿ ਮੈਂ ਭਾਪੇ ਵਰਡ ਯੂਜ਼ ਕਰਾਂ। ਮੈਂ ਸਿਰਫ ਇਹ ਕਹਿਣਾ ਕਿ ਸਾਨੂੰ ਇਹ ਨਾਮ ਲੈ ਕੇ ਆਪਣੇ ਆਪ ਤੋਂ ਸਾਨੂੰ ਵੱਖ ਕਰ ਦੇਣਾ ਚਾਹੀਦਾ। ਸਾਡੇ ਨਾਲੋਂ ਜ਼ਿਆਦਾ ਸਿੱਖੀ ਤਾਂ ਇਹ ਇਹਨਾਂ ਨੇ ਸਾਂਭੀ ਹੋਈ ਆ, ਸਾਨੂੰ ਤਾਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਸੀ। ਅਸੀਂ ਸਿੱਖ ਧਰਮ ਦਾ ਠੇਕਾ ਲੈ ਕੇ ਬੈਠੇ ਹੋਏ ਹਾਂ ਕਿ ਅਸੀਂ ਸਾਰਾ ਕੁਝ ਚੱਕਿਆ ਹੋਇਆ, ਪਰ ਅਸਲ ਦੇ ਵਿੱਚ ਅਸੀਂ ਇਹਨਾਂ ਨੂੰ ਭਾਪੇ ਕਹਿ ਕੇ ਮਜ਼ਾਕ ਵੀ ਉਡਾਉਂਦੇ ਹਾਂ, ਅਸੀਂ ਇਹਨਾਂ ਨੂੰ ਆਪਣੇ ਨਾਲ ਵੱਖ ਵੀ ਕੀਤਾ ਹੋਇਆ।
4: ਪਰ ਮੇਰੇ ਹਿਸਾਬ ਨਾਲ ਤਾਂ ਕੋਈ ਬਨਗੀ ਹੈ ਹੀ ਨਹੀਂ ਇਨਸਾਨ ਚ, ਬਨਗੀ ਏਦਾਂ
1: ਕੀ ਬਾਤ ਆ,
4: ਕਿਸਮਾਂ ਹੈ ਹੀ ਨਹੀਂ, ਕੋਈ
1: ਕਿਸਮਾਂ ਹੈ ਹੀ ਨਹੀਂ। ਗੁਰੂ ਸਾਹਿਬ ਖਤਮ ਕਰ ਗਏ ਨਾ, ਆਪਾਂ ਛੱਡਦੇ ਪਏ ਨਹੀਂ ਨਾ,
4: ਫਿਰ ਹੋਰ ਫਿਰ ਬਸ ਉਹੀ ਗੱਲ
1: ਆ। ਹਾਂ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕੀ ਬਾਤ ਆ। 905-673-3337 ਪਰ ਕੀ ਸਾਨੂੰ ਇਹ ਕਹਿਣਾ ਵਾਜਬ ਆ? ਤੁਹਾਨੂੰ ਲੱਗਦਾ ਕਿ ਜਸਮੀਤ ਜੀ ਜੇ ਅਸੀਂ ਤੁਹਾਨੂੰ ਭਾਪੇ ਕਹਿੰਦੇ ਹਾਂ, ਤੁਹਾਨੂੰ ਲੱਗਦਾ, ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦਾ?
3: ਨਹੀਂ ਨਹੀਂ ਭਾਜੀ, ਤੁਸੀਂ
1: ਸਾਡੇ ਵਰਗੇ ਹੋ,
3: ਸ਼ੋਕ ਨਾਲ ਕਹੋ ਭਾਜੀ।
1: ਅੱਛਾ,
3: ਪਾਪੇ ਦਾ ਕੋਈ ਅਸੀਂ ਅਫੈਂਡ ਥੋੜੀ ਹੋ ਰਹੇ ਆ?
1: ਓਕੇ,
3: ਪਰ ਪਾਪੇ ਦਾ ਮਤਲਬ ਕੀ? ਵੱਡਾ ਭਰਾ,
1: ਵੱਡਾ ਭਰਾ। ਓਕੇ, ਮੈਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਪਾਪੇ ਜਦੋਂ ਆਪਾਂ ਕਹਿੰਦੇ ਹਾਂ ਕਿ ਪਾਪੇ ਨੂੰ ਪਾਪਾ ਕਿਉਂ ਕਿਹਾ ਜਾਂਦਾ?
3: ਜਦੋਂ ਪਾਕਿਸਤਾਨ ਵੀ ਨਹੀਂ ਹੁੰਦਾ ਸੀ, ਜਦੋਂ ਇੱਕੋ ਹੀ ਸੀ ਪੂਰਾ ਭਾਰਤ, ਤਾਂ ਕੀ ਕਹਿੰਦੇ ਸੀ ਕਿ ਲਾਈਕ ਵੱਡੇ ਨੂੰ ਨਾ, ਮਤਲਬ ਪਾਪਾ ਜੀ ਜਰਾ ਉੱਥੇ ਆ ਜਾਓ,
1: ਸਾਡੇ ਵੀ ਕਿਹਾ ਜਾਂਦਾ
3: ਰਿਸਪੈਕਟ ਦੇ ਕੇ। ਤੇ ਉਹ ਪਾਪਾ ਜੀ ਉਹ ਵਰਡ ਤੇ ਹੈਗਾ ਵੱਡੇ ਭਰਾ ਨੂੰ ਜਾਂ ਆਪਣੇ ਪਿਤਾ ਜੀ ਨੂੰ, ਪਾਪਾ ਜੀ ਆ ਜਾਓ ਉੱਥੇ, ਤੇ ਉਹ ਵਰਡ ਹੈਗਾ, ਕੋਈ ਅਫੈਂਡ ਵਾਲੀ ਗੱਲ ਨਹੀਂ ਹੈਗੀ। ਬਟ ਜਿਹੜਾ ਉਹ ਸਿਆਪਾ ਇਹ ਚੀਜ਼ਾਂ ਜਿਹੜੀਆਂ ਕ੍ਰੀਏਟ ਕੀਤੀਆਂ ਗਈਆਂ, ਉਹ ਚੀਜ਼ ਆਪਾਂ ਉਹਦੇ ਨਾਲ ਵੀ ਕੋਈ ਅਫੈਂਡ ਨਹੀਂ ਹੁੰਦੇ, ਜਿਹਦੀ ਮਰਜ਼ੀ।
1: ਮੈਂ ਤੁਹਾਨੂੰ, ਮੈਨੂੰ ਲੱਗਦਾ ਕਿ ਮੈਂ ਪਿਛਲੇ 4 ਸਾਲ ਤੋਂ ਤੁਹਾਨੂੰ ਦੇਖ ਰਿਹਾ, 3-4 ਸਾਲ ਤੋਂ ਤੁਹਾਡਾ ਮੈਂ ਸੋਸ਼ਲ ਮੀਡੀਆ ਜੁੜਿਆ, ਮੈਨੂੰ ਮੈਨੂੰ ਕਿਤੇ ਵੀ ਨਹੀਂ ਲੱਗਿਆ ਕਿ ਤੁਸੀਂ ਜਾਂ ਸ਼ਹਿਰ ਦੇ ਹੋ, ਤੁਹਾਡੀ ਲੈਂਗੁਏਜ ਦੇ ਵਿੱਚ ਕੋਈ ਫਰਕ ਆ। ਮੈਨੂੰ ਇਹ ਲੱਗਿਆ ਕਿ ਇੱਕ ਸਰਦਾਰ ਇਨਫਲੂਐਂਸਰ ਫੂਡ ਬਲੌਗਿੰਗ ਕਰ ਰਿਹਾ, ਬਹੁਤ ਵਧੀਆ ਕਰ ਰਿਹਾ, ਔਰ ਨਾ ਮੈਨੂੰ ਇਹ ਹੀ ਤੁਹਾਡੀ ਲੈਂਗੁਏਜ ਤੋਂ ਲੱਗਦਾ ਕਿ ਤੁਸੀਂ ਸ਼ਹਿਰ ਦੇ ਹੋ ਜਾਂ ਅਲੱਗ ਟੋਨ ਆ, ਬਿਲਕੁਲ ਸੇਮ, ਸਭ ਕੁਝ ਸੇਮ ਆ
3: ਜੀ।
1: ਫਿਰ ਆਪਾਂ ਨੂੰ ਫਰਕ ਕਿਉਂ ਲੱਗਦਾ? ਜਾਂ ਤਾਂ ਹੋ ਸਕੇ ਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਮੂਵੀਆਂ ਦਾ ਅਸਰ, ਉਹਨਾਂ ਜਿਹੜੀਆਂ ਨੈਗੇਟਿਵ ਚੀਜ਼ਾਂ ਦਾ ਅਸਰ ਸਾਡੇ ਜ਼ਿਆਦਾ ਹੋ ਗਿਆ। ਸੋ ਉਹੀ ਚੀਜ਼ਾਂ ਸਾਡੇ ਦਿਮਾਗ 'ਚ ਘਰ ਕੀਤੀਆਂ ਹੋਈਆਂ।
3: ਦੇਖੋ, ਇੱਕ ਸਿਆਣੇ ਕਹਿ ਕੇ ਗਏ ਨੇ, ਇੱਕ ਤਾਂ ਜਿਸ ਤਰ੍ਹਾਂ ਹੇਟ ਜਿਹੜੀ ਹੈਗੀ ਹੈ ਉਹ ਕਿਸੇ ਨੂੰ ਹੋਣੀ ਨਹੀਂ ਚਾਹੀਦੀ। ਹੇਟ ਕਿਉਂ ਹੁੰਦੀ ਹੈ? ਕਿ ਉਹ ਬੰਦਾ ਉਹਦੇ ਵਰਗਾ ਪਹੁੰਚ ਨਹੀਂ ਸਕਦਾ, ਉਹਦੇ ਵਰਗਾ ਬਣ ਨਹੀਂ ਸਕਦਾ,
1: ਬਣ ਨਹੀਂ ਸਕਦਾ,
3: ਤੇ ਉਹਨੂੰ ਹੇਟ ਕਰ ਦੋ ਜੀ। ਮਤਲਬ ਉਹ ਕਲੱਬ ਦਾ ਅੰਦਰ ਅੰਦਰ ਕਲੱਬ ਦਾ ਹੈਗਾ, ਤੇ ਉਹ ਫਿਰ ਹੇਟ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਨੇ, ਤੇ ਇਹ ਬੇਸਿਕਲੀ ਚੀਜ਼ ਆਈ ਹੈਗੀ ਹੈ।
1: ਕੀ ਬਾਤ ਹੈ, ਬਿਲਕੁਲ ਜੀ। ਸੋ 905-673-3337 ਬਹੁਤ ਸਾਰੇ ਕਾਲਸ ਆਈਆਂ, ਮੈਨੂੰ ਲੱਗਦਾ ਕਿ ਅੱਜ ਜਿੱਦਾਂ ਸਾਡੇ ਰਿਸਪੈਕਟਡ ਸਤਿੰਦਰਪਾਲ ਭਾਅ ਜੀ ਦੱਸ ਰਹੇ ਸੀਗੇ, ਕਾਲ ਦੇ ਵਿੱਚ ਕੁਝ ਇਸ਼ੂ ਆ, ਸੋ ਕਾਲ ਮੈਂ ਚੱਕ ਰਿਹਾ ਔਰ ਕੱਟ ਰਹੀ ਹਾਂ, ਤੁਸੀਂ ਕਾਲ ਦੁਬਾਰਾ ਕਰ ਸਕਦੇ ਹੋ 905-673-3337। ਵੈਸੇ ਗੱਲਬਾਤ ਅਸੀਂ ਗਾਇਕੀ 'ਤੇ ਕਰਨੀ ਸੀ, ਪਰ ਵਿੱਚੋਂ ਗੱਲਾਂ ਬਾਤਾਂ ਸਾਰੀਆਂ ਦੂਜੇ ਪਾਸੇ ਜਾ ਰਹੀਆਂ ਕਿ ਦੇਖੋ, ਨੋ ਡਾਊਟ, ਪਰ ਮੈਨੂੰ ਇਹ ਲੱਗਦਾ ਸਾਨੂੰ ਭਾਅ ਜੀ ਕਹਿੰਦੇ ਕਿ ਪਾਪੇ ਕਹੋ, ਪਰ ਉਸ ਨੂੰ ਤੁਸੀਂ ਇਹ ਸਮਝਣਾ ਕਿ ਅਸੀਂ ਇੱਕ ਉਸ ਤਰ੍ਹਾਂ ਦੇ ਮਜ਼ਾਕੀਆ ਕਰੈਕਟਰ ਹਾਂ ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਵੇਖਿਆ, ਪਰ ਮੈਨੂੰ ਇਹ ਲੱਗਦਾ ਕਿ ਪੂਰੀ ਕਮਿਊਨਿਟੀ ਨੂੰ ਇਸ ਗੱਲ 'ਤੇ ਰਿਣੀ ਹੋਣਾ ਚਾਹੀਦਾ। ਬਾਈ ਜੀ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਮੈਂ ਤਾਂ ਕੋਈ ਪਾਪਾ ਦੇਖਿਆ ਨਹੀਂ ਕਿਸੇ ਨੇ ਕਟਿੰਗ ਕਰਾਈ ਹੋਵੇ ਜਾਂ ਕੋਈ ਸ਼ਰਾਬਾਂ ਪੀਂਦਾ ਹੋਵੇ ਜਾਂ ਕਿਤੇ ਬਾਹਰ ਡਿੱਗਿਆ ਪਿਆ ਹੋਵੇ ਸ਼ਰਾਬ ਪੀ ਕੇ। ਬਈ ਮਤਲਬ ਇੱਕ ਮੈਨਰਸ
3: ਨਹੀਂ, ਨਹੀਂ ਇੰਜੋਏ ਸਾਰੇ ਕਰਦੇ,
1: ਇੰਜੋਏ ਕਰਦੇ, ਮੈਂ
3: ਇੰਜੋਏ ਕਰਦੇ ਨੇ,
1: ਲੜਦੇ ਨਹੀਂ ਵੇਖੇ,
3: ਮਤਲਬ ਉਹ ਚੀਜ਼ ਆਪਣੇ ਮਸਤ ਰਹਿੰਦੇ ਨੇ,
1: ਬਿਲਕੁਲ। ਸੋ ਮੈਨਰਸ ਕਹਿ ਸਕਦੇ ਆਪਾਂ ਨੂੰ। ਸੋ 905-673-3337 905-673-3337 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ, ਚਰਨ ਪ੍ਰਹਾਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਈ ਜੀ?
2: ਤੁਸੀਂ ਮੈਨੂੰ ਪਿੱਛੇ ਨਾ ਕੋਈ 47-48 ਸਾਲ ਪਿੱਛੇ ਲੈ ਗਏ।
1: ਕਿਵੇਂ ਜੀ?
2: ਮੇਰੇ ਦੋ ਤਿੰਨ ਦੋਸਤ ਹੁੰਦੇ ਸੀ, ਇੱਕ ਦਾ ਨਾਂ ਸੀ ਗੁਰਦੀਪ ਸਿੰਘ, ਦੂਆ ਮਹਿੰਦਰ, ਤੀਜਾ ਸੁਰਜੀਤ। ਇਹ ਮੇਰੇ ਨਾਲ ਇਕੱਠੇ ਪੜੇ ਸੀਗੇ, ਇਹ ਵੀ ਮੁੰਡੇ ਪਾਪਿਆਂ ਦੇ ਸੀਗੇ
1: ਜੀ।
2: ਆਮ ਲੋਕੀ ਜਿਹੜੇ ਆ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਇਹ ਦਬਦੇ ਨੀ, ਆਪਣੇ ਕੰਮ ਚ ਮਸਤ ਰਹਿੰਦੇ ਹਮੇਸ਼ਾ। ਇਹਨਾਂ ਦੇ ਗਾਣਾ ਇੱਕ ਲਾ ਦੋ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਪਰ ਦੱਬਦਾ ਕਿੱਥੇ ਆ।
1: ਕਹਿੰਦੇ ਭਾਪੇ ਨੂੰ ਡੈਡੀਕੇਟ ਕਰ ਦੋ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦੱਬਦੇ ਕਿੱਥੇ ਆ। ਸੋ ਬਾਕੀ ਮੈਨੂੰ ਲੱਗਦਾ ਕਿ ਮੈਂ ਜਸਮੀਤ ਜੀ ਹੁਣਾਂ ਨਾਲ ਗੱਲਬਾਤ ਕਰ ਰਿਹਾ ਪ੍ਰਹਾਰ ਸਾਹਿਬ, ਮੈਂ ਕਿਹਾ ਕਿ
2: ਜਦੋਂ ਦਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਦਾ ਸੁਣਦਾ ਨੀ ਪ੍ਰੋਗਰਾਮ ਤੁਹਾਡਾ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅੱਜ ਮੈਨੂੰ ਐ ਸੀ ਕਿ ਅੱਜ ਛੁੱਟੀ ਸੀ ਤੇ ਮੈਂ ਕਿਹਾ ਵੀ ਸਾਰੇ ਇੰਜੋਏ ਕਰ ਰਹੇ ਹੋਣੇ ਅੱਜ ਬਹੁਤ, ਮੈਨੂੰ ਕੋਈ ਬਾਹਰ

0: ਅੱਜ ਕੁਛ ਲੇਟ ਹੋਣ ਦੇ ਬਾਵਜੂਦ ਫਿਰ ਵੀ ਬੜੀ ਜਲਦੀ ਨਾਲ ਪਹੁੰਚੇ ਹਾਂ। 905-673-3337 ਬਹੁਤ ਸਾਰੀਆਂ ਕਾਲਸ ਆ ਰਹੀਆਂ, ਗੱਲਾਂ ਬਾਤਾਂ ਵੀ ਕਰਾਂਗੇ ਔਰ ਨਾਲ ਦੀ ਨਾਲ ਅੱਜ ਥੋੜ੍ਹੀ ਜਿਹੀ ਖਿਮਾ ਦੇ ਜਾਚਕ ਵੀ ਹਾਂ। ਸੋ 9:49 ਹੋ ਗਏ ਸਟੂਡੀਓ ਦੀ ਘੜੀ ਦੇ ਮੁਤਾਬਕ। ਬਹੁਤ ਸਾਰੀਆਂ ਤੁਹਾਡੀਆਂ ਕਾਲ, ਬਹੁਤ ਸਾਰਾ ਤੁਹਾਡਾ ਪਿਆਰ। ਸਰ ਨਾਲ ਲਰਨ ਫਰੈਂਚ ਵਿਦ ਨਿਤਕਾ ਤੋਂ ਜੁੜ ਚੁੱਕੇ ਨੇ। ਨਿਤਕਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣਾ ਜੀ, ਕੀ ਹਾਲ ਚਾਲ ਜੀ? ਨਿਤਕਾ ਜੀ ਸਤਿ ਸ਼੍ਰੀ ਅਕਾਲ, ਤੁਸੀਂ ਜੇ ਸੁਣ ਪਾ ਰਹੇ ਹੋ।
1: ਹੈਲੋ
0: ਜੀ, ਜੀ ਨਿਤਕਾ ਜੀ ਕੀ ਹਾਲ ਚਾਲ? ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਵਧੀਆ ਤੁਸੀਂ ਦੱਸੋ। ਠੀਕ ਠਾਕ, ਬਿਲਕੁਲ ਜੀ, ਚੜ੍ਹਦੀ ਕਲਾ ਨਿਤਕਾ ਜੀ। ਅੱਜ ਦਾ ਮੈਸੇਜ ਦੇ ਦੀਏ, ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ, ਤੁਹਾਡੇ ਬੱਚੇ ਚਾਹੇ ਮਿਡਲ ਸਕੂਲ ਚ ਆ ਚਾਹੇ ਬੱਚੇ ਛੋਟੇ ਆ, ਕਿਉਂਕਿ ਅੱਗੇ ਸਮਰ, ਹੁਣ ਸਮਰ ਸਕੂਲ ਦੀ ਗੱਲ ਕਰ ਰਹੇ ਹਾਂ ਆਪਾਂ, ਅੱਜ ਪਹਿਲਾਂ ਸਮਰ ਸਕੂਲ ਦਾ ਹੀ ਮੈਸੇਜ ਦੇ ਦੀਏ, ਕਿਉਂਕਿ ਸਮਰ ਕਲਾਸਿਸ ਸ਼ੁਰੂ ਹੋਣ ਵਾਲੀਆਂ, ਤੁਸੀਂ ਆਪਣੇ ਬੱਚਿਆਂ ਨੂੰ ਫਰੈਂਚ ਸਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਰਨ ਫਰੈਂਚ ਵਿਦ ਨਿਤਕਾ ਜੀ ਨਾਲ ਗੱਲਬਾਤ ਕਰ ਸਕਦੇ ਹੋ। ਜੀ ਨਿਤਕਾ ਜੀ,
1: ਹਾਂਜੀ ਸਰ, ਸ਼ੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਬੱਚਿਆਂ ਦਾ ਸਪੈਸ਼ਲ ਸਮਰ ਫਰੈਂਚ ਕਲਾਸਿਸ ਸਟਾਰਟ ਕਰਨ ਜਾ ਰਹੇ ਹਾਂ ਆਪਾਂ, ਸਟਾਰਟਿੰਗ ਫਰੋਮ ਜੁਲਾਈ, ਐਂਡ ਅਪਾਰਟ ਫਰੋਮ ਇਟ ਆਈ ਐਮ ਆਲਸੋ ਸਟਾਰਟਿੰਗ ਨਿਊ ਬੈਚਿਸ ਫੋਰ ਟੈਫ ਐਂਡ TCF ਐਸਪੀਰੈਂਟਸ, ਜਿਹੜੇ ਬੱਚੇ ਆਪਣਾ PR ਲਈ ਫਰੈਂਚ ਕਰਨਾ ਚਾਹੁੰਦੇ ਆ ਜਾਂ ਵਰਕ ਪਰਮਿਟ ਐਕਸਟੈਂਡ ਕਰਨ ਲਈ ਫਰੈਂਚ ਕਰਨਾ ਚਾਹੁੰਦੇ ਆ, ਫਰੋਮ 8th ਆਫ ਜੂਨ, ਐਂਡ ਦੇਰ ਵਿਲ ਬੀ ਟੂ ਟਾਈਮਿੰਗ, ਵਨ ਇਜ 9 AM EST ਐਂਡ ਸੈਕਿੰਡ ਇਜ 7 PM EST। ਹਾਂਜੀ
0: ਜੀ ਨਿਤਕਾ ਜੀ, ਕੋਈ ਤੁਸੀਂ ਨੰਬਰ ਦੇ ਦਿਓ, ਕਿਉਂਕਿ ਅੱਜ ਆਪਣੇ ਕੋਲ ਸਮਾਂ ਬਹੁਤ ਸੀਮਿਤ ਆ, ਕਿਉਂਕਿ ਮੈਂ ਅੱਜ ਸਟੂਡੀਓ ਦੇ ਵਿੱਚ ਲੇਟ ਆਉਣ ਕਰਕੇ ਅਤੇ ਰਿਪੀਟ 'ਤੇ ਪ੍ਰੋਗਰਾਮ ਸੀਗਾ। ਸੋ ਹੋਪ ਕਰਦੇ ਕਿ ਸਾਰੇ ਇੰਜੋਏ ਕਰ ਰਹੇ ਹੋਣਗੇ ਰੇਡੀਓ ਪ੍ਰੋਗਰਾਮ ਆਉਣ ਨੂੰ। ਬਹੁਤ ਸਾਰੀਆਂ ਕਾਲਸ ਆ, ਤੁਸੀਂ ਪਲੀਜ਼ ਇੱਕ ਵਾਰ ਨੰਬਰ ਦੇ ਦਿਓ ਆਪਣਾ ਤਾਂ ਕਿ ਸਰੋਤੇ ਤੁਹਾਨੂੰ ਕਾਲ ਕਰ ਸਕਣ।
1: ਹਾਂਜੀ ਮੇਰਾ ਨੰਬਰ ਹੈ 6475949093।
0: ਇੱਕ ਵਾਰ ਫੇਰ ਨੰਬਰ ਦੇ ਦਿਓ ਜੀ ਪਲੀਜ਼।
1: ਹਾਂਜੀ 6475949093।
0: ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਨਿਤਕਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, 9181 ਤੁਸੀਂ ਆਉਣੇ ਹੋ ਜੀ। ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ ਤੁਸੀਂ ਸੁਣਾਓ।
2: ਬਸ ਬਾਈ ਤੁਹਾਡੀ ਕੋਈ ਪ੍ਰੋਬਲਮ ਆ ਰਹੀ ਹੈ ਅੱਜ ਕੱਲ੍ਹ ਫੋਨ 'ਚ?
0: ਹਾਂ ਪ੍ਰੋਬਲਮਾਂ ਇਸ ਕਰਕੇ ਆ ਰਹੀਆਂ ਕਿਉਂਕਿ ਮੈਂ ਸਟੂਡੀਓ ਦੇ ਵਿੱਚ ਮੌਜੂਦ ਨਹੀਂ ਸੀਗਾ, ਮੈਂ ਖਿਮਾ ਦਾ ਜਾਚਕ ਹਾਂ। ਸੋ ਮੈਨੂੰ ਲੱਗਦਾ ਕਾਲਸ ਬਹੁਤ ਸਾਰੀਆਂ ਆ ਰਹੀਆਂ ਸੀਗੀਆਂ, ਸੋ ਮੈਂ ਹੁਣੇ ਆ ਕੇ ਦੇਖੀਆਂ, ਸੋ ਮੈਂ ਕੁਛ ਲੇਟ ਸੀ। ਜੀ ਸਰ ਕੀ ਕਹਿਣਾ ਚਾਹੋਗੇ?
2: ਉਹ ਮੈਂ ਤਾਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਕਿਹਾ ਜੀ ਪਾਪਾ ਕਹਿਣ 'ਚ ਕੋਈ ਹੱਥ ਨਹੀਂ, ਵੈਸੇ ਪਾਪਾ ਤਾਂ ਆਪਾਂ ਪਾਪਾ ਪੇ ਨੂੰ ਵੀ ਕਹਿੰਦੇ ਪਾਪਾ, ਰਾਈਟ, ਕਈ ਕੰਟਰੀਆਂ 'ਚ ਵੀ ਕਹਿੰਦੇ ਪਾਪਾ, ਜਿੱਦਾਂ ਪੁਰਤਗੇ ਪੁਰਤਗੇਜ਼ ਆ ਰਹੇ ਆ ਉਹ ਵੀ ਪਾਪਾ ਹੀ ਕਹਿੰਦੇ
0: ਜੀ।
2: ਮਤਲਬ ਕਿ ਜੋ ਸਧਾਰਨ ਮੈਂ ਇੱਕ ਆਪਣਾ ਕਲਚਰ ਬਾਰੇ ਦੱਸਦਾ, ਜਿੱਦਾਂ ਪਾਠ ਵਗੈਰੇ ਗੁਰਦੁਆਰੇ ਜਿੱਦਾਂ ਕਰਦੇ ਆ, ਇੱਕ ਨੀ ਮਰਿਆਦਾ ਰੱਖਦੇ ਆ ਨਾ, ਜਿੱਦਾਂ ਮੂੰਹ ਪੂਰਾ ਪਰਦਾ ਬੰਨ ਕੇ ਫੇਰ ਪਾਠ ਕਰਦੇ ਆ, ਕੋਈ ਹਵਾ ਮੂੰਹ ਦੀ ਮਹਾਰਾਜ ਗ੍ਰੰਥ ਸਾਹਿਬ ਦੀ ਬੀੜ ਤੇ ਨਾ ਜਾਵੇ, ਸਮਝੀ ਕਿੰਨਾ ਇਹ ਰੱਖਦੇ ਆ ਨਾ, ਮਰਿਆਦਾ ਰੱਖਦੇ ਆ।
0: ਜੀ ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ, ਸੋ ਗੁਰੂ ਸਾਹਿਬ ਸਾਰੇ ਜਦੋਂ ਉੱਪਰ ਨੀਚੇ ਜਾਤ ਪਾਤ ਸਭ ਕੁਝ ਮਿਲਾ ਕੇ ਚਲੇ ਗਏ, ਫਿਰ ਆਪਾਂ ਕੌਣ ਹੁੰਦੇ ਆ ਇਹਨਾਂ ਚੀਜ਼ਾਂ ਦਾ ਵੱਖਵਾਦ ਤੇ ਪੱਖਪਾਤ ਕਰਨ ਵਾਲੇ। ਬਹੁਤ ਸ਼ੁਕਰੀਆ,
2: ਸਭ ਤੋਂ ਵਧੀਆ ਮੈਂ ਦੇਖੀ ਆਪਣੇ ਨਾਲ ਵੀ।
0: ਜੀ ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। 905-673-3337 ਸਤਿ ਸ਼੍ਰੀ ਅਕਾਲ ਜੀ, ਨੈਕਸਟ ਕਾਲ 8192 ਤੁਸੀਂ ਆਉਣੇ ਹੋ ਜੀ।
3: ਗ੍ਰੈਂਡ ਫਰਨੀਚਰ ਬਾਜੀ
0: ਜੀ, ਕੀ ਬਾਤ ਹੈ ਗ੍ਰੈਂਡ ਫਰਨੀਚਰ ਜੀ? ਬਾਈ ਜੀ ਆਜੋ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਤ ਸਾਹਿਬ, ਬਿਲਕੁਲ ਗ੍ਰੈਂਡ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਤੁਸੀਂ ਸੈਚਰਡੇ ਸੰਡੇ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇਜ ਨਾਲ ਤੋਹਫਾ ਜਿਹੜਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ, ਟੋਮਕਨ, ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ। ਤੇ ਨਾਲ ਦੀ ਨਾਲ ਮੈਂ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ, ਜਿਹਦੀ ਰੈਗੂਲਰ ਕੀਮਤ $1,200 ਸੀ। ਵੀਕਐਂਡ ਸਪੈਸ਼ਲ ਸੈਚਰਡੇ ਸੰਡੇ ਜਿੰਨੇ ਵੀ ਪਰਿਵਾਰ ਪਹੁੰਚਣਗੇ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $399 ਦਾ, $399 ਦਾ ਮਿਲੂਗਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਲੈਣ ਲਈ ਜ਼ਰੂਰ ਇੱਕ ਚੱਕਰ 6085 ਟੋਮਕਨ ਰੋਡ।
0: ਮਾਤਾ ਜੀ 905-673-3337 ਤੁਸੀਂ ਜੁੜੇ ਹੋਏ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ AM530 ਤੋਂ ਪ੍ਰਭ ਸੰਧੂ ਦੇ ਨਾਲ।
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
5: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
4: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ।
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ। ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਬਿਲਕੁਲ ਜੀ, ਤੁਸੀਂ ਯਾਦ ਰੱਖਣਾ ਫੈਸ਼ਨ IQ ਨੂੰ ਕਿਸੇ ਵੀ ਤਰ੍ਹਾਂ ਦਾ ਤੁਸੀਂ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਜਾਂ ਤੁਸੀਂ ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ ਹੈ, ਤੁਸੀਂ ਫੈਸ਼ਨ IQ ਨੂੰ ਯਾਦ ਰੱਖਣਾ। ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨੇ ਜੀ ਫੈਸ਼ਨ IQ। ਜੀ ਬਿਲਕੁਲ, ਮਾਨ ਸਾਹਿਬ ਨੂੰ 2 ਮਿੰਟ ਹੋਲਡ ਕਰਾਂਗੇ ਕਿਉਂਕਿ ਕਾਲਸ ਲੈਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਆਪਣੇ ਕੋਲ ਬਹੁਤ ਸੀਮਿਤ ਹੈ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 4317। ਤੁਸੀਂ ਕਾਲ ਕੱਟ ਗਏ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਜੀ। ਸਤਿ ਸ਼੍ਰੀ ਅਕਾਲ ਜੀ, 7391 ਤੁਸੀਂ ਓਨਰ ਹੋ।
6: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
6: ਭਾਜੀ ਸਰਬਜੀਤ ਸੇਖੋਂ ਬੋਲਦਾ ਮੈਂ। ਇਹ ਨਾ
0: ਜੀ ਸੇਖੋਂ ਸਾਹਿਬ,
6: ਮੈਂ ਤੁਹਾਨੂੰ ਆਪਣੀ ਗੱਲ ਦੱਸਦਾ
0: ਜੀ। ਥੋੜਾ ਜਿਹਾ ਸ਼ਾਰਟ ਰੱਖੀ ਕਿਉਂਕਿ ਸਮਾਂ ਬਹੁਤ ਸੀਮਿਤ ਹੈ ਜੀ ਆਪਣੇ ਕੋਲ, ਫਿਰ ਥੋੜੀ ਗੱਲ ਵਿੱਚ ਹੀ ਰਹਿ ਜਾਣੀ ਹੈ।
6: ਹਾਂਜੀ, ਪਾਣੀ ਤੇ ਪਾਣਾ ਸਾਂਭ ਕੇ ਰੱਖਿਆ ਜੀ। ਦੂਸਰੀ ਗੱਲ ਇਹ ਆ ਵੀ ਆਪਾਂ ਬਹੁਤ ਪਿੱਛੇ, ਮੈਂ ਤੁਹਾਨੂੰ ਆਪਣਾ ਨਾਮ ਪਹਿਲਾਂ ਦੱਸਦਾ
0: ਜੀ,
6: ਮੈਂ ਮੈਰਿਡ ਹਾਂ ਜੀ ਨਾਗਪਾਲਾ ਜੀ, ਤੇ ਬਾਣੀ ਤੇ ਬਾਣਾ ਸਾਂਭ ਕੇ ਰੱਖਿਆ, ਬਹੁਤ ਵਧੀਆ ਬੰਦੇ ਨੇ ਜੀ, ਕਮਾਲ ਦੀ ਗੱਲ ਹੈ
0: ਜੀ। ਬਿਲਕੁਲ, ਬਹੁਤ ਸ਼ੁਕਰੀਆ ਬਾਈ ਜੀ, ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਆਪਾਂ ਮਜ਼ਾਕ ਦਾ ਪਾਤਰ ਕਿਉਂ ਬਣਾਉਣੇ ਆ?
6: ਸੌੜੀ ਸੋਚ ਵਾਲੇ ਬੰਦਾ ਜਿਹੜਾ ਨਾ, ਸੌੜੀ ਜਿਹੜੀ, ਬਾਕੀ ਦਾ ਕੀ, 10 ਗੁਰੂ ਸੀਗੇ, ਜਦੋਂ ਆਪਾਂ ਉੱਤਰ ਨੂੰ ਝਾਤ ਮਾਰੀਏ ਤਾਂ ਫਿਰ
0: ਆਪਾਂ। ਹਾਂ, ਬਹੁਤ ਦਰੁਸਤ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਤੁਸੀਂ ਗੱਲ ਹੀ ਮੁਕਾ ਦਿੱਤੀ। ਹਾਂ, ਤੁਸੀਂ ਕੁਝ ਸਮੁੰਦਰ ਨੂੰ ਬੰਦ ਕਰਤਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, ਕੀ ਬਾਤ ਆ ਬਾਈ ਜੀ, ਕਹਿੰਦੇ ਕਿ ਬਸ ਹੁਣ ਐਂਡ ਹੀ ਆ। ਨਾਲ ਦੀ ਨਾਲ ਡਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖਣਾ ਤੁਸੀਂ। ਡਰੀਮ ਹੋਮ ਅਪਲਾਈਸਿਸ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ, 2915 ਅਰਜੈਂਟੀਆ ਰੋਡ, ਮਿਸੀਸਾਗਾ। ਹੁਣ ਆਈਏ ਪਤੇ ਟਿਕਾਣੇ ਦੀ ਗੱਲ 'ਤੇ ਬਾਈ ਜੀ। ਕਹਿੰਦੇ ਕਿ ਤੁਸੀਂ ਅੰਟਾਰੀਆ ਦੇ ਵਿੱਚੋਂ ਕਿਤੋਂ ਵੀ ਕੋਈ ਵੀ ਫਲਾਇਰ ਲੈ ਕੇ ਆਓ, ਤੁਸੀਂ ਸੇਲ ਦਾ ਪੇਪਰ ਲੈ ਕੇ ਆਓ, ਕਹਿੰਦੇ ਅਸੀਂ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਵਾਂਗੇ, ਗਰੰਟੀ ਆ। ਸੋ ਇਹਦਾ ਮਤਲਬ ਇਹ ਹੈ ਕਿ ਤੁਹਾਡੀ ਗਰੰਟੀਡ ਸੇਵਿੰਗ ਹੋ ਰਹੀ ਆ। ਤੁਸੀਂ ਅਪਲਾਈਸਿਸ ਲੈਣੇ ਆ, ਫਰਿੱਜ, ਡਿਸ਼ ਵਾਸ਼ਰਸ, ਟੀਵੀਜ਼, ਬਸ ਤੁਸੀਂ ਅੱਖਾਂ ਮੀਚ ਕੇ ਡਰੀਮ ਹੋਮ ਅਪਲਾਈਸਿਸ 'ਤੇ ਚਲੇ ਜਾਣਾ ਆ। ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਬਹੁਤ ਪਿਆਰਾ ਜਿਹਾ ਗਿਫਟ ਮਿਲੂਗਾ। ਸੋ 905-805-3000 ਡਰੀਮ ਹੋਮ ਅਪਲਾਈਸਿਸ। ਔਰ ਨਾਲ ਦੀ ਨਾਲ ਜੇ ਤੁਸੀਂ ਆਪਣੇ ਡਿੱਗਦੇ ਵਾਲਾਂ ਤੋਂ ਪਰੇਸ਼ਾਨ ਹੋ, ਤੁਹਾਨੂੰ ਲੱਗਦਾ ਕਿ ਵਾਲ ਝੜ ਰਹੇ ਆ, ਤੁਸੀਂ ਗੰਜੇ ਹੋਣ ਵੱਲ ਜਾ ਰਹੇ ਹੋ, ਤਾਂ ਬਾਈ ਤੁਹਾਨੂੰ ਗੰਜੇ ਨਹੀਂ ਹੋਣ ਦਿੰਦੇ। ਤੁਸੀਂ ਜਫਰ ਮਲਕ ਹੋਣਾ ਦਾ ਹੇਅਰ ਟੋਨਿਕ, 21 ਸਾਲ ਦੇ ਐਕਸਪੀਰੀਅੰਸ ਦੇ ਬਾਅਦ, 21 ਸਾਲ ਲੱਗੇ ਜਫਰ ਮਲਕ ਹੋਣ ਨੂੰ, ਇਹ ਟੋਨਿਕ ਤਿਆਰ ਕਰ ਲਿਆ, ਉਹ ਹੇਅਰ ਟੋਨਿਕ ਤੁਹਾਨੂੰ ਜਫਰ ਮਲਕ ਹੋਣ ਤੋਂ ਮਿਲ ਜਾਣਾ। ਮਲਕ ਸਾਹਿਬ ਕਹਿੰਦੇ ਕਿ ਤੁਸੀਂ ਫੋਟੋ ਖਿੱਚ ਲੈਣੀ ਆ, ਉਸ ਤੋਂ ਬਾਅਦ 10 ਦਿਨਾਂ ਬਾਅਦ ਫਿਰ ਯੂਜ਼ ਕਰਨ ਤੋਂ ਬਾਅਦ ਤੁਸੀਂ ਫੋਟੋ ਲਾਉਣੀ ਆ, ਹੇਅਰ ਟੋਨਿਕ ਨੂੰ ਲਾ ਕੇ ਦੁਬਾਰਾ ਫੋਟੋ ਚੈੱਕ ਕਰ ਲੈਣੀ ਆ। ਇੰਨਾ ਕੌਨਫੀਡੈਂਸ ਆ ਜਫਰ ਮਲਕ ਉਹਨਾਂ ਨੂੰ ਆਪਣੇ ਹੇਅਰ ਟੋਨਿਕ ਦੇ ਉੱਪਰ। ਤੁਸੀਂ ਇਹ ਹੇਅਰ ਟੋਨਿਕ ਲੈਣਾ ਨਾ, ਤੁਸੀਂ ਅੱਗੇ ਜਾ ਕੇ ਹੇਅਰ ਟ੍ਰਾਂਸਪਲਾਂਟਾਂ ਤੋਂ ਬਚ ਜਾਓਗੇ। ਕਾਲ ਕਰ ਲਓ ਜਫਰ ਮਲਕ ਉਹਨਾਂ ਨੂੰ, ਵਾਲਾਂ ਦੀਆਂ ਕਿਸੇ ਵੀ ਸਮੱਸਿਆ ਨਾਲ ਤੁਸੀਂ ਜੂਝ ਰਹੇ ਹੋ, ਸਾਡੇ ਭੈਣ ਮਾਤਾਵਾਂ, ਵੀਰ, ਛੋਟੇ ਬੱਚੇ, ਵਾਲ ਝੜਨ ਦੀ ਸਮੱਸਿਆ ਤਾਂ ਹੁਣ ਆਮ ਹੋ ਗਈ ਆ, ਕਾਲ ਕਰ ਲਓ, ਤੁਹਾਡੇ ਵਾਲ ਝੜਨ ਨੂੰ ਰੋਕ ਦਿੰਦੇ ਆ, ਉਹ ਵੀ ਗਰੰਟੀਡ। 647-521-5159, 647-521-5159, ਜਫਰ ਮਲਕ ਜੀ।

ਔਰ ਨਾਲ ਦੀ ਨਾਲ ਤੁਸੀਂ ਵਾਓ ਈਟਸ ਨੂੰ ਯਾਦ ਰੱਖਣਾ, ਵਾਓ ਈਟਸ ਤੁਸੀਂ ਦਿੱਲੀ ਵਾਲੇ ਸਪੈਸ਼ਲਸ ਜਿਹੜੇ ਫਾਸਟ ਫੂਡ ਦੀ ਗੱਲ ਕਰਦੇ ਨਾ ਅੱਜ ਕੱਲ੍ਹ ਟਰੈਂਡ ਆ, ਔਰ ਜੇ ਤੁਹਾਨੂੰ ਉੱਤੋਂ ਵੈੱਜ ਮਿਲ ਜਾਣ ਵੈੱਜ ਮੋਮੋ ਵਾਓ ਈਟਸ, ਔਰ ਪ੍ਰਾਈਜ਼ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, 399 ਦੇ ਵਿੱਚ ਵੈੱਜ ਕੀਮਾ ਮੋਮੋ ਡੇਰੀ ਐਂਡ ਟੋਰਬਮ ਮੇਰੇ ਸਟੂਡੀਓ ਦੇ ਕੋਲ ਹੀ ਆ, ਮੈਂ ਜਾਂਦਾ ਹੋਇਆ ਮੋਮੋ ਜ਼ਰੂਰ ਖਾ ਕੇ ਜਾਂਦਾ ਕਿਉਂਕਿ ਇੱਕ ਤਾਂ ਵੈੱਜ ਆ ਔਰ ਉੱਪਰੋਂ ਤੁਸੀਂ ਹਾਈਜੀਨਿਕ ਵਾਲੇ, ਇੰਨੇ ਹਾਈਜੀਨ ਵਾਲੇ ਤਰੀਕੇ ਨਾਲ ਬਣਨ ਵਾਲੇ ਮੋਮੋ ਮੈਨੂੰ ਲੱਗਦਾ ਕਿ ਤੁਸੀਂ ਕਦੀ ਮਿਸ ਨਹੀਂ ਕਰੋਗੇ। ਇੱਕ ਵਾਰੀ ਤੁਸੀਂ ਗੇੜਾ ਲਾ ਕੇ ਆਓ, ਦੂਜੇ ਵਾਰੀ ਤੁਸੀਂ ਆਪਣੇ ਆਪ ਹੀ ਚਲੇ ਜਾਣਾ ਆ। ਵਾਓ ਈਟਸ ਡੇਰੀ ਡੇਰੀ ਦਾ ਜਿਹੜਾ ਇੰਟਰਸੈਕਸ਼ਨ ਆ ਅਤੇ ਏਅਰਪੋਰਟ ਦਾ ਜਿਹੜਾ ਇੰਟਰਸੈਕਸ਼ਨ ਆ, ਬਸ ਇੱਥੇ ਆ ਜਾਓ, ਵਾਓ ਈਟ ਦਾ ਬੋਰਡ ਤੁਹਾਨੂੰ ਮਿਲ ਜਾਣਾ ਆ। ਵਾਓ ਈਟਸ 905-673-0090, ਔਰ ਨਾਲ ਦੀ ਨਾਲ ਗੋਲੀ ਵਾਲਾ ਬੱਤਾ ਤੁਸੀਂ ਮਿਸ ਨਹੀਂ ਕਰਨਾ, ਗੋਲੀ ਵਾਲਾ ਬੱਤਾ ਵੀ ਮਿਲ ਜਾਣਾ ਤੁਹਾਨੂੰ, $5 ਦੇ ਦੋ ਗੋਲੀ ਵਾਲੇ ਬੱਤੇ, ਅਤੇ ਤੁਸੀਂ $10 ਦੀ ਕੁਛ ਵੀ ਉੱਥੋਂ ਬਾਇੰਗ ਕਰੋ, ਮੇਰਾ ਨਾਂ ਲੈ ਦਿਓ, ਗੋਲੀ ਵਾਲਾ ਬੱਤਾ ਬਿਲਕੁਲ ਤੁਹਾਨੂੰ ਫ੍ਰੀ ਮਿਲ ਜਾਣਾ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਫਿਰ ਗੱਲਾਂ ਬਾਤਾਂ ਕਰਦੇ, ਸਵੇਰੇ ਜੁੜਦੇ ਹਾਂ 6 to 8 ਰੌਣਕਾਂ ਲਾਵਾਂਗੇ, ਗੱਲਾਂ ਬਾਤਾਂ ਕਰਾਂਗੇ, ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਵੀ ਜੁੜਾਂਗੇ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਮੰਡੇ ਨੂੰ ਫਿਰ 9 to 10 ਇਹੀ ਟਾਈਮ ਇਹੀ ਵੇਲਾ ਨਵੀਆਂ ਗੱਲਾਂ ਬਾਤਾਂ ਨਵੀਂ ਸਵੇਰ ਦੇ ਨਾਲ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟਾਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ਓਨਟੈਰੀਓ ਸੇਫਟੀ.ca ਤੇ ਜਾਓ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ, ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲਮੇ ਲਗਾਈਏ, ਮਾਂ ਬੋਲੀ ਹੀ ਬੋਲਦੇ ਰਹਿਣਾ, ਨਵੀਂ ਪੀੜ੍ਹੀ ਨੂੰ ਇਹ ਸਮਝਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ।

0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਸਭ ਠੀਕ ਠਾਕ ਹੋਗੇ, ਤੰਦਰੁਸਤ ਹੋਗੇ। ਵੀਕਐਂਡ ਦਾ ਦਿਨ ਅੱਜ ਹੋ ਗਿਆ ਹੈ ਤੇ ਤੁਸੀਂ ਸਾਰੇ ਹੀ ਬੜੇ ਐਕਸਾਈਟਡ ਹੁੰਦੇ ਹੋ ਜਦੋਂ ਵੀਕਐਂਡ ਹੁੰਦਾ ਤੇ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਦੀ ਤਰ੍ਹਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੁੰਦਾ ਹੈ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜੋ ਗੁਲਦਸਤਾ ਸਵੇਰੇ 4 ਵਜੇ ਤੋਂ ਲੈ ਕੇ 5:30 AM ਦੇ ਉੱਪਰ ਸਾਡੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਹੋਸਟ ਬਣਾਉਣ ਲੱਗੇ ਹੋਏ ਹਨ, ਆਪਣੇ ਆਪਣੇ ਕਲਾ ਦੇ ਰਾਹੀਂ, ਆਪਣੇ ਆਪਣੇ ਹੁਨਰ ਦੇ ਰਾਹੀਂ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਇਸ ਵੇਲੇ ਲਾਸਟ ਪ੍ਰੋਗਰਾਮ ਸਾਡਾ ਹੁੰਦਾ ਤੇ ਅਸੀਂ ਉਸ ਖੂਬਸੂਰਤ ਗੁਲਦਸਤੇ ਦੇ ਵਿੱਚ ਇੱਕ ਫੁੱਲ ਹੋਰ ਜੋੜ ਕੇ ਉਸ ਨੂੰ ਬਿਲਕੁਲ ਕੰਪਲੀਟ ਇੱਕ ਗੁਲਦਸਤਾ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ, ਤਾਂ ਜੋ ਤੁਸੀਂ ਆਰਾਮ ਦੇ ਨਾਲ ਰਾਤ ਨੂੰ ਆਰਾਮ ਦੇ ਨਾਲ ਸੌਂ, ਆਨੰਦ ਭਰੀ ਜ਼ਿੰਦਗੀ ਬਤੀਤ ਤੁਸੀਂ ਕਰ ਰਹੇ ਹੋ। ਅੱਜ ਦਾ ਦਿਨ ਵੀ ਤੁਸੀਂ ਬਹੁਤ ਅੱਛਾ ਬਤੀਤ ਕੀਤਾ ਹੋਏਗਾ ਤੇ ਸਾਡੀ ਕੋਸ਼ਿਸ਼ ਹੈ ਕਿ ਅੱਜ ਫਰਾਈਡੇ ਦਾ ਦਿਨ ਹੈ, ਤੁਹਾਡੇ ਨਾਲ ਹਲਕੀਆਂ ਫੁਲਕੀਆਂ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਕਰਕੇ ਤੁਹਾਨੂੰ ਬਿਲਕੁਲ ਮਨ ਨੂੰ ਸਕੂਨ ਜਿਹੜਾ ਪਹੁੰਚਾਇਆ ਜਾਵੇ, ਇਸ ਤਰ੍ਹਾਂ ਦਾ ਪ੍ਰੋਗਰਾਮ ਅੱਜ ਕੋਸ਼ਿਸ਼ ਮੇਰੀ ਹੋਏਗੀ। ਬਾਕੀ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ। 647-3653-53 ਸਾਡੇ ਸਟੂਡੀਓ ਦਾ ਨੰਬਰ ਹੈ, 647-3653-53, 6473-6753-53। ਵਿਸ਼ਵ ਪੰਜਾਬੀ ਸਭਾ ਦੁਆਰਾ ਚਲਾਏ ਜਾਂਦੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ, VPS24.CA। 24 ਘੰਟੇ ਸੱਤੋ ਦਿਨ ਚੱਲਣ ਵਾਲਾ IPTV ਚੈਨਲ ਅਗਰ ਕਿਸੇ ਕਾਰਨ ਇਸ ਵੇਲੇ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ ਤਾਂ ਅਗਲੇ ਦਿਨ ਸ਼ਾਮ ਨੂੰ ਤੁਸੀਂ 6:30 ਦੇ ਕਰੀਬ ਫੇਰ ਇਸ ਰਿਕਾਰਡਡ ਪ੍ਰੋਗਰਾਮ ਨੂੰ ਸੁਣ ਸਕਦੇ ਹੋ। ਕੱਲ 30 ਤਰੀਕ ਹੈ, 30 ਤਰੀਕ ਨੂੰ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਸੀ ਕਿ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਬਹੁਤ ਖੂਬਸੂਰਤ ਪ੍ਰੋਗਰਾਮ ਇੱਕ ਉਲੀਕਿਆ ਹੋਇਆ ਵਿਸ਼ਵ ਪੰਜਾਬੀ ਸਭਾ ਦੁਆਰਾ ਔਰ ਰੇਡੀਓ ਸਰਗਮ ਦੁਆਰਾ ਡਾਕਟਰ ਬਲਵਿੰਦਰ ਹੋਰਾਂ ਦੁਆਰਾ, ਕੱਲ ਸ਼ਾਮ ਨੂੰ 3:30 ਦਾ ਟਾਈਮ ਹੈ ਤੇ ਮੈਕਸੀਮਮ ਅਸੀਂ 4 ਵਜੇ ਉਸ ਨੂੰ ਸ਼ੁਰੂ ਕਰ ਦੇਣਾ ਤੇ 2 ਘੰਟੇ ਦਾ ਪ੍ਰੋਗਰਾਮ ਬਹੁਤ ਖੂਬਸੂਰਤ ਹੋਏਗਾ। ਪੰਜਾਬੀ ਦੇ ਬਹੁਤ ਸਿਰਮੌਰ ਸ਼ਾਇਰ ਮਰਹੂਮ ਡਾਕਟਰ ਸੁਰਜੀਤ ਪਾਤਰ ਜੀ ਪਦਮ ਸ਼੍ਰੀ, ਕੱਲ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ। ਉਹਨਾਂ ਦੀ ਦੂਸਰੀ ਬਰਸੀ 11 ਮਈ ਨੂੰ ਸੀ, ਲੇਕਿਨ ਕਿਉਂਕਿ ਸੈਟਰਡੇ ਸੰਡੇ ਨੂੰ ਹੀ ਇੱਥੇ ਪੋਸੀਬਲ ਹੁੰਦਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ, ਸੋ ਕੱਲ ਦਾ ਪ੍ਰੋਗਰਾਮ ਅਸੀਂ ਰੱਖਿਆ ਕੱਲ 30 ਤਰੀਕ ਨੂੰ ਸ਼ਾਮ ਨੂੰ 3:30 ਵਿਸ਼ਵ ਪੰਜਾਬੀ ਭਵਨ ਦੇ ਵਿੱਚ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਜਿਹੜੇ ਜਿਹੜੇ ਵੀ ਪੰਜਾਬੀ ਸਾਹਿਤ ਦੇ ਨਾਲ, ਡਾਕਟਰ ਸੁਰਜੀਤ ਪਾਤਰ ਦੇ ਨਾਲ, ਉਹਨਾਂ ਦੀ ਪੋਇਟਰੀ ਦੇ ਨਾਲ, ਜਾਂ ਵੈਸੇ ਸਮੁੱਚੇ ਕਵਿਤਾ ਨੂੰ ਪੜ੍ਹਨ ਦੇ ਜਾਂ ਬੋਲਣ ਦੇ ਜਾਂ ਸੁਣਨ ਦੇ ਸ਼ੌਕੀਨ ਹਨ, ਤਾਂ ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦਾ ਖੁੱਲ੍ਹਾ ਸੱਦਾ ਹੈ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਹੁਣ ਟਾਈਮ 10:10 ਹੋ ਗਏ ਨੇ। ਅੱਜ ਟੈਂਪਰੇਚਰ ਜਿਹੜਾ ਇਸ ਵੇਲੇ 29 ਹੈ, ਸੋਰੀ ਇਸ ਵੇਲੇ 29 ਤਰੀਕ ਹੈ, ਅੱਜ 29-17 ਡਿਗਰੀ ਟੈਂਪਰੇਚਰ ਹੈ। ਕੱਲ 30 ਮਈ ਨੂੰ 21 ਹੋਏਗਾ ਟੈਂਪਰੇਚਰ। 5:41 ਤੇ ਸੂਰਜ ਦੇਵਤਾ ਜੀ ਦੇ ਦਰਸ਼ਨ ਹੋਣਗੇ ਔਰ 8:42 ਦੇ ਸ਼ਾਮ ਨੂੰ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 20-25 ਕਿਲੋਮੀਟਰ ਪਰ ਆਵਰਸ ਦੀ ਹਵਾ ਜਿਹੜੀ ਚੱਲਦੀ ਰਹੇਗੀ। ਸੋ ਮੌਸਮ ਵੱਲੋਂ ਤੁਸੀਂ ਹੁਣ ਬੇਫਿਕਰ ਰਹੋ, ਕੋਈ ਐਸਾ ਗਹਿਰ ਗੰਭੀਰ ਮੌਸਮ ਨਹੀਂ ਆਉਣ ਵਾਲਾ ਕਿ ਤੁਹਾਡੇ ਕੰਮਾਂ ਦੇ ਵਿੱਚ ਵਿਘਨ ਪਾਏ, ਤੁਹਾਡੀ ਆਵਾਜਾਈ ਦੇ ਵਿੱਚ ਵਿਘਨ ਪਾਏ, ਤੁਹਾਡੇ ਹੋਰ ਜੋ ਵੀ ਰੁਝੇਵੇਂ ਹਨ, ਜੋ ਵੀ ਤੁਸੀਂ ਡਿਸਾਈਡ ਕੀਤਾ ਹੋਇਆ, ਪਲੈਨ ਕੀਤਾ ਹੋਇਆ ਘਰ ਦੇ ਵਿੱਚ ਕੋਈ ਕੰਮ ਕਰਨ ਦਾ, ਤਾਂ ਮੌਸਮ ਦੀ ਕੋਈ ਰੁਕਾਵਟ ਨਹੀਂ ਹੋਏਗੀ। ਮੌਸਮ ਹੁਣ ਬਿਲਕੁਲ ਹਫ਼ਤੇ 10 ਦਿਨ ਦੀ ਜੋ ਜਿੰਨੀ ਕੁ ਪ੍ਰੋਡਿਕਸ਼ਨ ਪਹਿਲੇ ਗੂਗਲ ਦੇ ਉੱਪਰ ਨਜ਼ਰ ਆ ਜਾਂਦੀ ਹੈ ਉਹਦੇ ਮੁਤਾਬਕ ਇਹੀ ਹੈ ਕਿ ਬਿਲਕੁਲ ਠੀਕ ਠਾਕ ਹੀ ਰਹਿਣਾ ਮੌਸਮ। ਕੋਈ ਗਰਮੀ ਵੀ ਜ਼ਿਆਦਾ, ਮਤਲਬ 28-27 ਤੋਂ ਜ਼ਿਆਦਾ ਵੀ ਨਹੀਂ ਹੈ ਤੇ 18-19 ਤੋਂ ਘੱਟ ਵੀ ਨਹੀਂ ਹੈ, ਇੰਨਾ ਕੁ ਟੈਂਪਰੇਚਰ ਰਹੇਗਾ। ਤੁਸੀਂ ਆਰਾਮ ਨਾਲ ਆਪਣੇ ਸਾਰੇ ਕੰਮਾਂ ਕਾਰਾਂ ਦੇ ਵਿੱਚ ਮਸਤ ਰਹੋ, ਮੌਜ ਮਸਤੀ ਕਰੋ ਤੇ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਜੀਓ। ਸੋ ਅੱਜ ਫਰਾਈਡੇ ਹੈ, ਫਰਾਈਡੇ ਦੇ ਦਿਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਕੋਈ ਵੀ ਵਿਸ਼ਾ ਗਹਿਰ ਗੰਭੀਰ ਨਹੀਂ ਤੁਹਾਡੇ ਨਾਲ ਡਿਸਕਸ ਕਰਨਾ, ਅੱਜ ਆਪਾਂ ਗੱਲਾਂ ਕਰਾਂਗੇ ਛੋਟੀਆਂ ਤੇ ਬਹੁਤ ਮਹੱਤਵਪੂਰਨ ਗੱਲਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਵੱਡੇ ਵੱਡੇ ਮਸਲੇ, ਵੱਡੇ ਵੱਡੇ ਪ੍ਰੋਜੈਕਟ, ਵੱਡੇ ਵੱਡੇ ਵਿਸ਼ੇ ਲਿਆ ਕੇ ਹੀ ਵਧੀਆ ਕੋਈ ਮੈਸੇਜ ਦਿੱਤਾ ਜਾ ਸਕਦਾ। ਕਈ ਵਾਰ ਛੋਟੀਆਂ ਗੱਲਾਂ ਦੇ ਵਿੱਚੋਂ ਵੀ ਵੱਡੇ ਵੱਡੇ ਅਰਥ ਜਿਹੜੇ ਨਾ ਉਹ ਨਿਕਲੇ ਆਉਂਦੇ ਆ। ਜੇਕਰ ਸਾਨੂੰ ਸਮਝਣ ਦੇ ਲਈ ਛੋਟੀ ਜਿਹੀ ਕੋਈ ਗੱਲ ਕੋਈ ਕਹਿ ਦੇਵੇ ਨਾ, ਬੜੀ ਸਮਝਦਾਰ, ਤੇ ਉਹਦੇ ਵਿੱਚੋਂ ਵੀ ਬੜਾ ਵਧੀਆ ਮੈਸੇਜ ਸਾਨੂੰ मिल सकता। मैं ना कल पढ़ रहा सी एक जगह ते बहुत खूबसूरत ने लाइना दो ही लिखिया लेकिन उन्होंने दो लाइना दे विच मैसेज ऐसा कि साड़ी जिंदगी दा ना उहदे दे विच तत जिहड़ा निचोड़ उन्हें भरिया होया। वो कहिंदा वी इंतकाल जदों जमीन दा हो जांदा है ना, जदों जमीन दा इंतकाल हो जांदा है तां जमीन आदमी दी हो जांदी है, जदों आदमी दा इंतकाल हो जांदा है ते आदमी जमीन दा हो जांदा है। देखो किड्डी खूबसूरत लाइन है, लाइन इक्को ही है। वो कहिंदा वी इंतकाल जदों जमीन दा हो जाए तां जमीन आदमी दी हो जांदी है, जदों इंतकाल आदमी दा हो जाए ते आदमी जमीन दा हो जांदा है। किड्डे गहरे अर्थ इहदे विच हन। असी एवें ही मेरी मेरी मैं होमे ईगो मेरा मैं ऐ करना मैं ऐ करना मैं कर सकदा मैं ही कर सकदा इदां दीआं चीज़ां मन दे विच पाल रखियां हन। लेकिन लफ्ज़ां दी हेर फेर देखो, जदों जमीन असी खरीददे आ वक्खरे वक्खरे प्लाट खरीददे आ सब तो पहला साडी कोशिश है हुंदी कि इहदा इंतकाल करा लईए, क्योंकि रजिस्ट्री तो नैक्सट स्टैप जिहड़ा ना इंतकाल दा हुंदा है। इंतकाल जिनी देर तक ना होवे जमीन दा उन्नी देर तक पक्के तौर ते जमीन तुहाडे नाम नहीं चढ़दी। वो कहिंदा वी जदों इंतकाल हो जाए तां जमीन तुहाडी हो गई, लेकिन जदों तुहाडा इंतकाल हो गया ते तुसी जमीन दे हो गए। खलील जी साडे, खलील जी सति श्री अकाल जी आयां नूं।
1: सत श्री अकाल दर्शन साहब, बहुत प्यारी बात, चंगी बात। इसी के ऊपर मुझे बड़ा प्यारा शेर याद आया, वो आपकी नजर करने के लिए आ गया। और वो शेर ये है, जमीन में दफन जो दाना हुआ
0: क्या बात
1: निहाल हुआ।
0: क्या बात है,
1: जमीन में दफन जो दाना हुआ निहाल हुआ, हयात बाद हुई पहले इंतकाल हुआ।
0: क्या बात, क्या बात,
1: क्या चंगा शेर है यार। ये कैसे लोग थे सोचता हूँ मैं, ये कितने पढ़े लिखे लोग होंगे कि इनकी जो लियाकत है यानी जो इनकी क्रेडिबिलिटी और उनकी हैसियत थी उसकी कोई पैमाइश नहीं कर सका आज तक का। ऐसे बड़े बड़े योगदान आए हमारे पास, ऐसे बड़े बड़े ज्ञानी लोग आए। मुझे ताज्जुब दिखता कि लोग किताबें क्यों छोड़ दिए आजकल। मैं तो दर्शन साहब जब तक 2 घंटे नहीं पढ़ा रात में मुझे नींद ही नहीं आती। मुझे दो ही शौक है, एक खाना पकवाना और एक जो है किताबें पढ़ना, पकवान का शौक है मुझे।
0: मैं शेर आपकी नजर करने लगा हूँ।
1: इरशाद इरशाद इरशाद जनाब,
0: महान शायर है जिनकी मेरा ख्याल है आज या कल इंडिया में जिनकी डेथ हुई है। उन्होंने लिखा है कि उजाले अपनी यादों के मेरे संग रहने दो, ना जाने किस गली में जिंदगी की शाम हो जाए।
1: शाम हो जाए, बिल्कुल।
0: बशीर
1: बिल्कुल,
0: बदर
1: बिल्कुल।
0: बशीर बदर का ये शेर है ते उनका इंतकाल हुआ है कल मेरा ख्याल हुआ है इंडिया में। बहुत उमदा शायर थे, बहुत बाकमाल शायर थे। मुझे पता चला है कि दुनिया में वर्ल्ड में वो जाने पहचाने शायर है, लेकिन मुझे जो पता चला है कि उनके जो क्रीमेशन थी ना हार्डली वहाँ पे 30-40 लोग थे।
1: बिल्कुल बिल्कुल बिल्कुल बिल्कुल, बड़ी जबरदस्त बात है। हाँ, और बड़ी जबरदस्त बात आप याद दिलाए मुझे कि ये राजेंद्र सिंह बेदी साहब जो थे बहुत बड़े शायर थे, आप वाकिफ होंगे।
0: जी जी जी जी जी,
1: राजेंद्र सिंह बेदी। हाँ, तो वो एक महफिल में गए हुए थे, दुबई का किस्सा है ये, मेरे सामने हुआ था ये 1990 का या 89 का किस्सा है। तो वो वहाँ पे जब बशीर बदर साहब का अनाउंसमेंट हुआ तो आपको मालूम है कि शोरा जब यानी शायर की जमा है कि जब शोरा कोई पढ़ते हैं तो छोटे शोराओं को पहले बुलाते, बड़े शोराओं को बाद में। तो बशीर बदर साहब वगैरह सब बैठे हुए थे अपने, इतने बशीर बदर साहब वॉशरूम के लिए गए, इतने में मजरू सुल्तानपुरी से झुक के राजेंद्र किशन बेदी साहब बोले, अरे मजरू, बोले तो जी बेदी साहब, बोले यार मैं दुनिया में दर बदर शहर बदर सुना, ये बशीर बदर कौन सी चीज है रे।
0: बात, बात,
1: अब उन्होंने वापस आके उनके कान में आ गई, बाथरूम से आते हुए सुन लिए उन्होंने, बाकायदा था माइक पे, माइक खरीबी था, आवाज आ गई तो आए सीधा जो है राजेंद्र सिंह बेदी साहब के पेट में मुंडी डाले और बोले आपका सर मेरे आशीर्वाद दीजिए सर पे हाथ। आप देखिए मजाक भी देखिए दर्शन साहब बड़े लोगों का किस अंदाज से करते थे, जैसा दुनिया में उर्दू में लफ्ज है। जी जी, शुक्रिया आपका भी जनाब वक्त देने के लिए। सत श्री अकाल।
0: सो दोस्तों अज असि इस तरह दल्ला बातें छोटिया छोटिया करा गे, जिस तरह मैं तुम्हें एक छोटी जी गल दसी है, तुम भी छोटिया छोटिया कोई गल जिन्हों मीनिंग बहुत वे हम आप अज करा गे अज, गीत संगीत ਮਰਜ਼ੀ ਦਾ, ਤੁਹਾਡੀ ਫਰਮਾਇਸ਼ ਦਾ। ਤੁਸੀਂ ਕਿਸੇ ਵੀ ਗੀਤ ਸੰਗੀਤ ਦੀ ਕੋਈ ਆਪਣੇ ਮਨ ਮਰਜ਼ੀ ਦੇ ਫਰਮਾਇਸ਼ ਕਰ ਸਕਦੇ ਹੋ। ਤੇ ਅੱਜ ਫਰਾਈਡੇ ਹੈ, ਕੋਈ ਗੈਰ ਗੰਭੀਰ ਗੱਲ ਨਹੀਂ ਕਰਨੀ, ਤੁਹਾਡੇ ਮਨ ਦੇ ਉੱਪਰ ਕੋਈ ਬੋਝ ਨਹੀਂ ਪਾਉਣਾ, ਬਿਲਕੁਲ ਤੁਹਾਡੇ ਮਨ ਨੂੰ ਸਕੂਨ, ਪੰਜਾਬ, ਪੰਜਾਬੀ ਔਰ ਪੰਜਾਬੀ ਕਲਚਰ ਦੇ ਨਾਲ ਜੋੜ ਕੇ ਰੱਖਣਾ, ਤੇ ਗੱਲਾਂ ਬਾਤਾਂ ਵੀ ਉਸ ਤਰ੍ਹਾਂ ਦੀਆਂ ਆਪਾਂ ਕਰਾਂਗੇ। ਤੇ ਲਓ ਸ਼ੁਰੂਆਤ ਕਰਦੇ ਅੱਜ ਦੀ ਇੱਕ ਬੜੇ ਪਿਆਰੇ ਜਿਹੇ ਗੀਤ ਦੇ ਨਾਲ। ਪੁਰਾਣਾ ਬਹੁਤ ਗੀਤ, ਲੇਕਿਨ ਤੁਹਾਨੂੰ ਮੈਂ ਭਰ ਕੇ ਨਵੀਂ ਬੋਤਲ ਦੇ ਵਿੱਚ ਸੁਣਾ ਰਿਹਾ। ਸੁਣੋ ਜਰਾ ਪਿਆਰ। ਸਾਡੇ ਇੱਕ ਕਾਲਰ ਨੇ, ਪਹਿਲਾਂ ਆਪਾਂ ਗੱਲ ਸੁਣ ਲਈਏ, ਕਿਉਂਕਿ ਕਾਲਰ ਟੌਪ ਪ੍ਰਾਇਓਰਿਟੀ ਤੇ ਹੈ ਜੀ। ਗੱਲ ਗੀਤ ਗੂਤ ਬਾਅਦ ਸੁਣੇ ਜਾਣਗੇ, ਲੇਕਿਨ ਸਾਡੇ ਸਰੋਤੇ ਪਹਿਲੇ ਨੰਬਰ ਤੇ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ
2: ਨੂੰ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਆਉਂ ਰਹੇ ਹੋ ਤੁਸੀਂ?
2: ਓਕੇ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਨੇ ਦੇਖ ਫਰੀਦਾ, ਦੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਦੇ ਉੱਤੇ ਮਿੱਟੀ ਡੁੱਲੀ।
0: ਜੀ ਜੀ ਜੀ,
2: ਮਿੱਟੀ ਹੱਸੇ ਮਿੱਟੀ ਰਵੇ, ਅੰਤ ਮਿੱਟੀ ਦਾ ਬੰਦਾ ਮਿੱਟੀ ਹੋਵੇ। ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ,
0: ਨਾ ਇਹ ਤੇਰੀ,
2: ਚਾਰ ਦਿਨਾਂ ਦਾ ਵੇਲਾ ਦੁਨੀਆਂ ਇਹ ਫਿਰ ਬਣ ਜਾਣਾ ਮਿੱਟੀ ਦੀ ਢੇਰੀ।
0: ਚਾਰ ਦਿਨਾਂ ਦਾ ਵੇਲਾ। ਵੈਸੇ ਭੈਣ ਜੀ, ਤੁਸੀਂ ਇਹ ਸਮਝਦੇ ਹੋ ਨਾ ਕਿ ਜਦੋਂ ਇਨਸਾਨ ਦੀ ਮੌਤ ਹੋ ਜਾਂਦੀ ਹੈ ਤੇ ਉਹ ਮਿੱਟੀ ਹੋ ਜਾਂਦਾ?
2: ਬਿਲਕੁਲ।
0: ਅਸੀਂ, ਤੁਸੀਂ ਦੇਖੋ, ਚਲੋ ਗੱਲ ਹੁਣ ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲੇ ਆਈ। ਉਹ ਕਹਿੰਦੇ ਜਦੋਂ ਕਿਸੇ ਇਨਸਾਨ ਦੀ ਡੈਥ ਹੁੰਦੀ ਹੈ, ਆਪਾਂ ਉਹਦੇ ਫੁੱਲ ਭਰਵਾਉਣ ਜਾਂਦੇ ਹਾਂ ਨਾ, ਜਦੋਂ ਕੀਰਤਪੁਰ ਜਾਂਦੇ ਆ, ਕਈ ਹਰਿਦੁਆਰ ਜਾਂਦੇ ਆ, ਉਹ ਕਹਿੰਦੇ ਜਾਣ ਵੇਲੇ ਅਸੀਂ ਉਹਨੂੰ ਆਵਾਜ਼ ਮਾਰਦੇ ਆ ਵੀ ਜਿਹੜਾ ਨਾਮ ਹੋਏ ਵੀ ਫਲਾਨਾ ਸਿਆਂ ਆ ਚੱਲੀਏ ਕੀਰਤਪੁਰ ਜਾਂ ਫਲਾਨਾ ਸਿਆਂ ਆ ਚੱਲੀਏ ਹਰਿਦੁਆਰ। ਕਹਿੰਦੇ ਉੱਥੋਂ ਵਾਪਸ ਆਉਣ ਵੇਲੇ ਆਵਾਜ਼ ਨੀ ਅਸੀਂ ਮਾਰਦੇ ਆ, ਸੋਚਦੇ ਆ ਵੀ ਕਿਤੇ ਉਹ ਸਾਡੇ ਨਾਲ ਵਾਪਸ ਹੀ ਨਾ ਆ ਜਾਵੇ। ਦੇਖੋ ਕਿੱਡੀ ਸੋਚ ਹੈ ਕਿ ਜਿੰਦੇ ਨੂੰ, ਜਿੰਦੇ ਆਦਮੀ ਨੂੰ ਸਲਾਮ ਹੈ, ਜਿੰਦੇ ਆਦਮੀ ਨੂੰ ਸਲਾਮ ਹੈ, ਲੇਕਿਨ ਜਦੋਂ ਮਿੱਟੀ ਹੋ ਗਿਆ ਤੇ ਅਸੀਂ ਸਮਝਦੇ ਵੀ ਸਾਡਾ ਉਹਦੇ ਨਾਲ ਨਾਤਾ ਹੀ ਕੋਈ ਨਹੀਂ, ਅਸੀਂ ਡਰਨ ਲੱਗ ਪੈਂਦੇ, ਅਸੀਂ ਘਬਰਾਉਣ ਲੱਗ ਪੈਂਦੇ ਉਹਨੂੰ। ਫਿਰ ਇੱਕ ਹੋਰ ਦੇਖੋ ਵੀ ਜਦੋਂ ਸਾਡੇ ਘਰ ਦੇ ਵਿੱਚ ਕਿਸੇ ਦੀ ਡੈਥ ਹੁੰਦੀ ਹੈ ਨਾ, ਤੇ ਅਸੀਂ ਸੋਚਦੇ ਵੀ ਉਹਦੇ ਪੁਰਾਣੇ ਕੱਪੜੇ ਜਿਹੜੇ ਹੋ ਗਏ ਨਾ, ਉਹ ਕੱਢ ਕੇ ਤੇ ਉਹਨਾਂ ਨੂੰ ਬਾਹਰ ਸੁੱਟ ਦਈਏ ਜਾਂ ਕਿਸੇ ਗਰੀਬ ਗੁਰਬੇ ਨੂੰ ਦੇ ਦਈਏ। ਕਦੇ ਕਿਸੇ ਨੇ ਇਹ ਸੋਚਿਆ ਵੀ ਉਸ ਡੈਡ ਬੋਡੀ ਦੇ ਜਿਹੜੀ ਕੋਈ ਮੁੰਦਰੀ ਪਾਈ ਹੋਵੇ, ਜਿਹੜੀ ਕੋਈ ਛਾਪ ਪਾਈ ਹੋਵੇ, ਜਿਹੜਾ ਕੋਈ ਕੜਾ ਪਾਇਆ ਹੋਵੇ, ਉਹ ਲਾ ਕੇ ਆਪਾਂ ਕਦੇ ਸੁੱਟਦੇ ਹਾਂ? ਉਹ ਲਾ ਕੇ ਆਪਣੀ ਜੇਬ ਚ, ਆਪਣੇ ਅੰਦਰ, ਤੇ ਜੇ ਕੋਈ ਛੋਟੀ ਮੋਟੀ ਉਹਦੀ ਜੁੱਤੀ ਹੈ ਜਾਂ ਉਹਦੇ ਕੋਈ ਕੱਪੜੇ ਹੈ ਜੀ, ਉਹ ਲਾ ਕੇ ਜੀ, ਇਹ ਭਾਈ ਜੀ, ਉਹ ਹੁਣ ਜਿਹੜੀ ਉਹ ਰੂਹ ਜਿਹੜੀ ਸਾਡੇ ਕੋਲੋਂ ਚਲੀ ਗਈ, ਅਸੀਂ ਉਹਦੇ ਕੱਪੜਿਆਂ ਨੂੰ ਘਰ ਨੀ ਰੱਖਣਾ, ਈਵਨ ਉਹਦਾ ਬਿਸਤਰਾ ਵੀ ਜਿਹੜਾ ਉਹ ਵੀ ਅਸੀਂ ਘਰ ਨੀ ਰੱਖਣਾ, ਉਹ ਵੀ ਅਸੀਂ ਬਾਹਰ ਦੇ ਦੇਣਾ, ਕਿਸੇ ਗਰੀਬ ਗੁਰਬੇ ਨੂੰ ਦੇ ਦੇਣਾ, ਘਰ ਨੀ ਰੱਖਣਾ। ਸੋ ਏਦਾਂ ਦੀ ਸੋਚ ਜਿਹੜੀ ਨਾ, ਤੇ ਸਾਡੀ ਸੋਚ ਬੜੀ ਅਜੀਬ ਕਿਸਮ ਦੀ ਹੈ। ਤੇ ਬਾਕੀ ਤੁਸੀਂ ਗੱਲ ਬਹੁਤ ਵਧੀਆ ਕਰੀ ਆ ਕਿ ਮਿੱਟੀ ਹੈ ਨਾ, ਆਫਟਰ ਆਲ ਹੈ ਤਾਂ ਮਿੱਟੀ, ਪਰ ਇਹ ਚੀਜ਼ ਸਮਝਦਾ ਨੀ ਨਾ ਕੋਈ ਹੈ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਆਪਣੀ ਜ਼ਿੰਦਗੀ ਦਾ ਕੋਈ ਵੀ ਐਕਸਪੀਰੀਅੰਸ, ਅੱਜ ਖੁੱਲੀ ਛੁੱਟੀ, ਅੱਜ ਨਾ ਮਤਲਬ ਮੈਦਾਨ ਖੁੱਲਾ ਹੀ ਹੈ, ਤੁਸੀਂ ਜਿਹੜੀ ਮਰਜ਼ੀ ਕੋਈ ਗੱਲਬਾਤ ਆਪਣੇ ਮਨ ਦੀ ਸ਼ੇਅਰ ਕਰਨੀ ਚਾਹੋ, ਕੋਈ ਜੱਗ ਬੀਤੀ, ਕੋਈ ਹੱਡ ਬੀਤੀ, ਤੁਹਾਡੀ ਜ਼ਿੰਦਗੀ ਦਾ ਕੋਈ ਵਧੀਆ ਐਕਸਪੀਰੀਅੰਸ, ਕੋਈ ਤੁਹਾਡੀ ਜ਼ਿੰਦਗੀ ਦਾ ਮਾੜਾ ਐਕਸਪੀਰੀਅੰਸ, ਅੱਜ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ। ਸਾਡੇ ਸਟੂਡੀਓ ਦਾ ਨੰਬਰ ਹੈ 647-367-5353, 6475

0: ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾਏ ਨੀ ਪੱਤ ਹਰੇ ਹਰੇ, ਆਖ ਨੀ ਨਨਾਨੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ। ਕਿੱਡਾ ਖੂਬਸੂਰਤ ਗਾਣਾ ਸੀ, ਬਹੁਤ ਵਧੀਆ ਨਰਿੰਦਰ ਬੀਬਾ ਨੇ ਗਾਇਆ ਸੀ ਓਰਿਜਿਨਲ ਦੇ ਵਿੱਚ। ਲੇਕਿਨ ਇਹ ਦੇਖੋ ਬਹੁਤ ਹੀ ਖੂਬਸੂਰਤ ਸ਼ੀਲਾ ਖਾਨ ਇਸ ਕੁੜੀ ਦਾ ਨਾਂ, ਇਸ ਗਾਣੇ ਦੇ ਵਿੱਚ ਜਾਨ ਪਾ ਦਿੱਤੀ। ਦੇਖੋ ਉਹ ਕਹਿੰਦੇ ਵੀ ਜਦੋਂ ਕਿਸੇ ਦੀ ਨਕਲ ਕਰੋ ਨਾ, ਤੇ ਨਕਲ ਵੀ ਇਸ ਢੰਗ ਨਾਲ ਕਰੋ ਕਿ ਉਹ ਨਕਲ ਵੀ ਜਿਹੜੀ ਉਹ ਖੂਬਸੂਰਤ ਲੱਗੇ। ਕਈ ਮੈਂ ਦੇਖਿਆ ਕਈ ਲੋਕ ਨਾ ਪੁਰਾਣੇ ਸਿੰਗਰਾਂ ਦੇ ਗਾਣਿਆਂ ਨੂੰ ਗਾ ਕੇ ਨਕਲ ਕਰਦੇ ਨੇ, ਲੇਕਿਨ ਉਹ ਨਕਲ ਕਰਕੇ ਨਾ ਉਸ ਗਾਣੇ ਦਾ ਸਤਿਆਨਾਸ਼ ਕਰ ਦਿੰਦੇ। ਲੇਕਿਨ ਕਈ ਗਾਣੇ ਐਸੇ ਐ ਜਿਹੜੇ ਨਕਲ ਕਰਕੇ ਨਾ ਉਹ ਗਾਣੇ ਨੂੰ ਹੋਰ ਚਾਰ ਚੰਨ ਲਾ ਦਿੰਦੇ ਆ, ਤੇ ਮੇਰਾ ਖਿਆਲ ਹੈ ਕਿ ਇਹ ਗਾਣਾ ਜਿਹੜਾ ਸ਼ੀਲਾ ਖਾਨ ਸਿੰਗਰ ਜਿਹੜੀ ਇਹਨੇ ਗਾਇਆ ਨੇ, ਤੇ ਬੜਾ ਮਜ਼ਾ ਆਇਆ ਸੁਣ ਕੇ। ਤੁਹਾਨੂੰ ਵੀ ਮੇਰਾ ਖਿਆਲ ਅੱਛਾ ਲੱਗਿਆ ਹੋਵੇਗਾ। ਜੇ ਅੱਛਾ ਲੱਗਿਆ ਹੋਵੇਗਾ ਤਾਂ ਜ਼ਰੂਰ ਫੋਨ ਕਰੋ, ਕੋਈ ਗੱਲਬਾਤ ਹੋਰ ਕਰਨੀ ਹੈ ਤਾਂ 647-367-5353 ਦੇ ਉੱਪਰ ਗੱਲਬਾਤ ਤੁਸੀਂ ਕਰ ਸਕਦੇ ਹੋ। ਉਹ ਕਹਿੰਦੇ ਆ ਕਿ ਆਦਮੀ ਜਿਹੜਾ ਨਾ ਬਹੁਤ ਡਰਪੋਕ ਹੈ, ਤੁਸੀਂ ਹੈਰਾਨ ਹੋਵੋਗੇ ਸੁਣ ਕੇ। ਲੇਕਿਨ ਮੈਂ ਇੱਕ ਜਗ੍ਹਾ ਤੇ ਲਿਖਿਆ ਪੜਿਆ, ਉਹ ਕਹਿੰਦੇ ਆਦਮੀ ਬਹੁਤ ਡਰਪੋਕ ਹੈ, ਰਾਤ ਨੂੰ ਸੁੱਤਾ ਸੁੱਤਾ ਆਪਣੇ ਸੁਪਨੇ ਚ ਵੀ ਡਰ ਜਾਂਦਾ। ਇੰਨਾ ਡਰਪੋਕ ਹੈ, ਇੰਨਾ ਡਰਪੋਕ ਹੈ ਕਿ ਸੁੱਤਾ ਸੁੱਤਾ ਆਪਣੇ ਸੁਪਨੇ ਤੋਂ ਵੀ ਡਰ ਜਾਂਦਾ ਆਦਮੀ। ਔਰ ਇੰਨਾ ਬਹਾਦਰ ਹੈ, ਇੰਨਾ ਨਿਡਰ ਹੈ ਕਿ ਦਿਨ ਵੇਲੇ ਕੋਈ ਗਲਤ ਕੰਮ ਕਰਨ ਵੇਲੇ ਰੱਬ ਤੋਂ ਵੀ ਨਹੀਂ ਡਰਦਾ, ਕੋਈ ਪੁੱਠਾ ਸਿੱਧਾ ਕੰਮ ਕਰਨ ਵੇਲੇ ਰੱਬ ਤੋਂ ਵੀ ਨਹੀਂ ਡਰਦਾ, ਰਾਤ ਨੂੰ ਆਪਣੇ ਸੁਪਨੇ ਤੋਂ ਵੀ ਡਰ ਜਾਂਦਾ, ਇੰਨਾ ਡਰਪੋਕ ਹੈ। ਦਿਨ ਵੇਲੇ ਜਿੰਨਾ ਮਰਜ਼ੀ ਗਲਤ ਕੰਮ ਪੁੱਠਾ ਸਿੱਧਾ ਕਰਨਾ ਹੋਵੇ, ਉਹ ਰੱਬ ਜਿਹੜਾ ਹਰ ਵੇਲੇ ਦੇਖਦਾ ਨਾ, ਉਹਦੇ ਤੋਂ ਵੀ ਨਹੀਂ ਡਰਦਾ। ਇਹ ਗੱਲ ਸਹੀ ਹੈ, ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਨਹੀਂ ਹੋ, ਤੇ ਜ਼ਰੂਰ ਕੰਟਰੀਬਿਊਟ ਕਰੋ ਗੱਲਬਾਤ ਕਰਕੇ। ਸਤਿ ਸ਼੍ਰੀ ਅਕਾਲ ਜੀ, 7273, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਤੁਸੀਂ ਸੁਣਾਓ?
0: ਅੱਜ ਫਰਾਈਡੇ ਆਇਆ ਤੇ ਤੁਸੀਂ ਕੋਈ ਵਧੀਆ ਜੀ ਗੱਲਬਾਤ ਤੁਸੀਂ ਵੀ ਸ਼ੇਅਰ ਕਰੋ ਅੱਜ।
1: ਗੱਲਬਾਤ ਜੀ ਗਾਣੇ ਚ ਪਤਾ ਲੱਗ ਜੂ, ਕੁਲਦੀਪ ਰਸੀਲੇ ਦਾ ਲਾ ਦੋ ਜੀ, ਰੀਅਲ ਸਟਰਗਲ ਨਵਾਂ ਗਾਣਾ।
0: ਕੁਲਦੀਪ ਰਸੀਲੇ ਦਾ ਗਾਣੇ ਦਾ ਨਾਮ ਕੀ ਹੈ?
1: ਰੀਅਲ ਸਟਰਗਲ।
0: ਰੀਅਲ ਸਟਰਗਲ,
1: ਹਾਂਜੀ।
0: ਅੱਛਾ, ਇਹ ਮਤਲਬ ਅੱਛਾ ਅੱਛਾ, ਮੈਂ ਵੇਖਦਾ ਪੜ ਕੇ। ਰੀਅਲ ਸਟਰਗਲ ਹੀ ਭਰਨਾ ਪਊ ਇਹਨੂੰ ਨਾਮ?
1: ਹਾਂਜੀ, ਕੁਲਦੀਪ ਰਸੀਲਾ ਪਾ ਕੇ ਨਿਊ ਸੌਂਗ ਪਾ ਲਓ ਜੀ।
0: ਹਾਂ ਹਾਂ ਹਾਂ, ਨਹੀਂ ਜ਼ਰੂਰ ਜ਼ਰੂਰ ਜ਼ਰੂਰ। ਤੇ ਅੱਜ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਸ਼ੇਅਰ, ਗਾਣਾ ਤਾਂ ਮੈਂ ਤੁਹਾਡਾ ਸੁਣਾ ਦਿੰਦਾ ਹੁਣੇ।
1: ਤੁਹਾਨੂੰ
0: ਪਤਾ ਕਿ ਇੱਕ ਹੋਰ ਮੈਂ ਇੱਕ ਜਗ੍ਹਾ ਤੇ ਪੜ ਰਿਹਾ ਸੀ, ਉਹ ਕਹਿੰਦੇ ਆ ਕਿ ਰੋਟੀ ਨਾ ਜਿਹੜੀ ਖਾਣੇ ਅਸੀਂ ਸਾਰੇ ਹੀ ਖਾਣੇ ਆਪਾਂ, ਰੋਟੀ ਖਾਣ ਤੋਂ ਵੀ ਬਣਾਉਣੀ ਬਹੁਤ ਔਖੀ ਹੈ। ਖਾਣੀ ਸੌਖੀ ਹੈ ਲੇਕਿਨ ਬਣਾਉਣੀ ਬਹੁਤ ਔਖੀ ਹੈ, ਲੇਕਿਨ ਬਣਾਉਣ ਤੋਂ ਵੀ ਕਮਾਉਣੀ ਉਸ ਤੋਂ ਵੀ ਔਖੀ ਹੈ।
1: ਕਮਾਉਣੀ ਉਸ ਤੋਂ ਵੀ ਔਖੀ ਹੈ,
0: ਕਮਾਉਣੀ ਤੇ ਜਿਹੜੀ ਉਗਾਉਣੀ ਉਸ ਤੋਂ ਵੀ ਔਖੀ ਹੈ।
1: ਹਾਂਜੀ ਹਾਂਜੀ,
0: ਸਾਨੂੰ ਸ਼ੁਕਰ ਕਰਨਾ ਚਾਹੀਦਾ ਵੀ ਸਾਨੂੰ ਰੋਟੀ ਪੱਕੀ ਪਕਾਈ ਮਿਲਦੀ ਹੈ, ਤੇ ਸਾਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਰੋਟੀ ਬਣਾਉਣ ਵਾਲਿਆਂ ਦਾ, ਰੋਟੀ ਕਮਾਉਣ ਵਾਲਿਆਂ ਦਾ ਤੇ ਰੋਟੀ ਉਗਾਉਣ ਵਾਲਿਆਂ ਦਾ, ਸਾਰਿਆਂ ਦਾ ਹੀ ਥੈਂਕਸ ਕਰਨਾ ਚਾਹੀਦਾ ਹੈ।
1: ਹਾਂਜੀ ਹਾਂਜੀ,
0: ਚਲੋ ਸ਼ੁਕਰੀਆ, ਮਿਹਰਬਾਨੀ ਬਹੁਤ ਬਹੁਤ। ਮੈਂ ਤੁਹਾਡੀ ਪਸੰਦ ਦਾ ਗਾਣਾ ਕੱਢ ਕੇ ਨਾ ਹੁਣ ਸ਼ੇਅਰ ਕਰਦਾ ਤੁਹਾਡੇ ਨਾਲ। ਥੈਂਕ ਯੂ,
1: ਹਾਂਜੀ ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ,
0: ਥੈਂਕ ਯੂ ਥੈਂਕ ਯੂ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ, ਤੇ ਅੱਜ ਬੜਾ ਵਧੀਆ ਮੌਸਮ ਹੈ, ਬਹੁਤ ਖੂਬਸੂਰਤ ਦਿਨ ਵੀ ਲੱਗਿਆ ਹੈ, ਤੇ ਅੱਜ ਹੈ ਵੀ ਫਰਾਈਡੇ ਹੈ, ਤੁਸੀਂ ਗੱਲਬਾਤ ਜ਼ਰੂਰ ਕਰੋ। ਬਾਕੀ ਅਸੀਂ ਪ੍ਰੋਗਰਾਮ ਨੂੰ ਅੱਗੇ ਚਲਾਉਂਦੇ ਰਵਾਂਗੇ। ਨਾਲ ਨਾਲ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਜਿਹੜੇ ਸਪੌਂਸਰਡ ਬ੍ਰਮਟਨ ਕੈਸ਼ ਐਂਡ ਕੈਰੀ ਹੈ, ਬ੍ਰਮਟਨ ਕੈਸ਼ ਐਂਡ ਕੈਰੀ ਦੀ, ਜਿਸ ਤਰ੍ਹਾਂ ਮੈਂ ਐਡ ਰੋਜ਼ ਹੀ ਕਰਦਾ ਕਿ ਤੁਸੀਂ ਗਰੋਸਰੀ ਲੈਣੀ ਹੈ, ਕੋਈ ਸਬਜ਼ੀਆਂ ਲੈਣੀਆਂ, ਕੋਈ ਫਰੂਟ, ਕੋਈ ਡਿਸਪੋਜ਼ੇਬਲ ਸਮਾਨ।

0: ਨੂੰ ਚਾਹੀਦੀ ਹੋਏ ਛੋਟੀ ਮੋਟੀ ਦਵਾਈ ਉਹ ਵੀ ਤੁਸੀਂ ਲੈ ਸਕਦੇ ਹੋ। ਬਾਕੀ ਇਹਨਾਂ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਆਫਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗਾ ਕਿ ਦੇਸੀ ਘਿਓ ਮਧਾਣੀ ਦਾ 1 ਕਿਲੋ 600 ਗ੍ਰਾਮ $19.99 ਦਾ ਲੱਗਿਆ ਹੋਇਆ ਔਰ ਮੈਗੀ $8.99 ਦੀ ਲੱਗੀ ਹੋਈ ਹੈ। 96 ਪੈਕਟ 96 ਪੈਕਟ ਦਾ ਡੱਬਾ ਉਹ ਲੱਗਿਆ ਹੋਇਆ। ਬੈਸਟ ਫੂਡ ਗੁੜ ਸ਼ੱਕਰ 1 ਕਿਲੋ $3.99 ਦਾ ਲੱਗਿਆ ਹੋਇਆ। ਗੁੜ ਸ਼ੱਕਰ 3 ਕਿਲੋ $9.99 ਦਾ ਲੱਗਿਆ ਹੋਇਆ। ਲਾਇਲਪੁਰ ਆਟਾ ਬਿਸਕੁਟ $11.99 ਦੇ ਸੀ, ਉਹਨੂੰ $9.99 ਦੇ ਲੱਗੇ ਹੋਏ ਹਨ। ਸੋ ਤੁਸੀਂ ਇਹਨਾਂ ਆਫਰਾਂ ਦਾ ਫਾਇਦਾ ਉਠਾ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਕਿਸੇ ਕਿਸਮ ਦੀ ਕੋਈ ਜਾਣਕਾਰੀ ਲੈਣੀ ਪ੍ਰਾਪਤ ਕਰਨੀ ਹੋਵੇ 905-230-4800 ਇਹ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ 0169। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ। ਆਪਣੇ ਗੱਲ ਹੋ ਰਹੀ ਸੀ ਸੁਪਨੇ ਦੀ।
0: ਜੀ ਜੀ,
1: ਇਨਸਾਨ ਏ ਕਿ
0: ਤੁਹਾਡੀ ਆਵਾਜ਼ ਘੱਟ ਆ ਰਹੀ ਹੈ ਥੋੜੀ ਜੀ।
1: ਆ ਰਹੀ ਹੈ ਹੁਣ?
0: ਹਾਂ ਹੁਣ ਸਹੀ ਹੈ ਜੀ, ਸਹੀ ਹੈ
1: ਜੀ ਜੀ। ਰਾਤ ਨੂੰ ਇਹ ਕਿ ਇਤਨਾ ਸ਼ਕਤੀਸ਼ਾਲੀ ਇਨਸਾਨ ਹੈ ਕਿ ਸੁਪਨੇ ਹੀ ਡਰ ਜਾਂਦਾ ਹੈ।
0: ਡਰਪੋਕ ਸ਼ਕਤੀਸ਼ਾਲੀ ਨੀ, ਇੰਨਾ ਡਰਪੋਕ ਹੋ ਜਾਂਦਾ ਰਾਤ ਨੂੰ ਕਿ ਸੁਪਨੇ ਤੋਂ ਵੀ ਡਰ ਜਾਂਦਾ ਹੈ।
1: ਨਹੀਂ, ਜਿਹਨੇ ਸ਼ਕਤੀਸ਼ਾਲੀ ਹੁੰਦੇ ਨਾ, ਦੇਖੋ ਗੱਲ ਹੋ ਰਹੀ ਸੀ ਰੋਟੀ ਦੀ।
0: ਜੀ ਜੀ ਜੀ,
1: ਰੋਟੀ ਕਮਾਣੀ ਮੁਸ਼ਕਲ,
0: ਹਾਂ
1: ਬਣਾਣੀ ਔਖੀ ਹੋਵੇ ਕਿ ਖੋਣੀ ਔਖੀ ਸੌਖੀ
0: ਹੈ। ਹਾਂ, ਖੋਣੀ ਸੌਖੀ ਹੈ।
1: ਔਰ ਉਹੀ ਇੱਕ ਇਨਸਾਨ ਜਿਹੜਾ ਸੁਪਨੇ ਚ ਡਰਦਾ ਫਿਰਦਾ ਵੈ, ਉਹ ਇਹ ਕਿ ਆਪਣੇ ਨਾ ਰੋਟੀ ਖੋਣ ਨੂੰ ਜੀ ਬੜਾ ਇੱਕ ਦਲੇਰ ਹੈ। ਦੇਖੋ ਖਾਲੀ ਹੱਥ ਆਏ ਆ, ਖਾਲੀ ਹੱਥ ਇੱਕ ਚਲਾ ਜਾਣਾ।
0: ਜੀ ਜੀ ਜੀ, ਬਿਲਕੁਲ ਬਿਲਕੁਲ।
1: ਕੋਈ ਵੀ ਇਹ ਕਿ ਅਪਰੂ ਖਜ਼ਾਨੇ ਊਂਠ ਲੱਦੇ ਨਹੀਂ ਉਹਦੇ ਨਾਲ ਆਏ,
0: ਨਾ ਆਏ ਨਾ ਜਾਣੇ।
1: ਹਾਂਜੀ, ਤਾਂ ਉਹ ਇਹ ਹੈ ਕਿ ਆਪਣੇ ਜਿਸਲੇ ਇੱਕ ਬੰਦਾ ਦੁਨੀਆ ਉਹਦੀ ਮੌਤ ਹੋ ਜਾਂਦੀ ਹੈ ਨਾ, ਤਾਂ ਉਹਦੇ ਕੱਪੜੇ ਕਹਿੰਦੇ ਨੇ ਕਿ ਕਿਸੇ ਗਰੀਬ ਗੁਰਬੇ ਨੂੰ ਦੇ ਛੋੜੋ, ਬਾਕੀ ਇਹ ਕਿ ਜੋ ਜੇਵਰ ਸੇਵਰ ਸਾਰਾ ਕੁਛ ਪਾਇਆ ਨਾ, ਤੁਸੀਂ ਇੰਤਕਾਲ ਦੀ ਗੱਲ ਕਰ ਰਹੇ ਹੋ, ਜਿਹੜੀਆਂ ਜੇ ਦਾਦਾ ਸ਼ਾਦਾ ਇਹ ਅਸੀਂ ਇੱਕ ਸਮੇਟ ਲਵੀਏ।
0: ਚਲੋ ਬਹੁਤ,
1: ਇਹ ਹਾਲ ਇੱਕ ਕਰਦੇ ਨੇ।
0: ਸ਼ੁਕਰੀਆ ਜੀ, ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, 5313। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਭਾਈ, ਤੁਹਾਡਾ ਪ੍ਰੋਗਰਾਮ ਮੈਂ ਸਹੀ ਕਹਾਂ ਨਾ, ਲਾਉਣਾ ਤਾਂ ਤਾਰੀ ਤੋਂ ਅੱਜ ਸੁਣਿਆ ਪਹਿਲੀ ਵਾਰ ਅੱਗੇ।
0: ਅੱਛਾ ਜੀ,
2: ਤੇ 9:30 ਬੰਦ ਕਰ ਦੇਈਦਾ।
0: ਅੱਛਾ, ਸਾਡੇ ਨਾਲ ਬੜਾ ਤੁਸੀਂ ਫਿਰ ਧੱਕਾ ਕਰਦੇ ਹੋ, ਸਾਡੇ ਪ੍ਰੋਗਰਾਮ ਵੇਲੇ ਬੰਦ ਕਰ ਦਿੰਦੇ ਹੋ।
2: ਭਾਈ ਅੱਜ ਨਜ਼ਾਰਾ ਹੈਗਾ ਤੁਹਾਡਾ ਪ੍ਰੋਗਰਾਮ ਸੁਣ ਕੇ। ਮੈਂ ਕਹਿੰਦਾ ਜੇ ਤੂੰ ਸਵੇਰ ਦੇ ਪ੍ਰੋਗਰਾਮ ਚ ਆ ਜਾਏ ਨਾ 6-7 ਜਮਾ ਹੀ ਧੰਨਾਤਾਨ ਹੋ ਜਾਊ।
0: ਚੱਲ ਕੋਈ ਨੀ ਕੋਈ ਨੀ, ਕੋਈ ਗੱਲ ਨੀ, ਉੱਥੇ ਵੀ ਆਪਣੇ ਭਰਾ ਹੀ ਹੈ ਸਾਰੇ, ਉਹਨਾਂ ਨੂੰ ਤੁਸੀਂ ਬਹੁਤ ਵਧੀਆ ਰਿਸਪੋਂਡ ਕਰਦੇ ਹੋ। ਸਾਡੇ ਨਾਲ ਵੀ ਜੁੜਿਆ ਕਰੋ, ਭਾਵੇਂ ਥੋੜੀ ਦੇਰ ਜੁੜ ਲਿਆ ਕਰੋ, ਕੋਈ ਗੱਲ ਨੀ।
2: ਨਹੀਂ, ਜੁੜਿਆ ਕਰਾਂਗੇ ਤੁਹਾਡੇ ਨਾਲ ਵੀ, ਤੁਹਾਡਾ ਵੀ ਸੁਭਾਅ ਬੋਲਦਾ ਚੰਗੀ, ਬਹੁਤ ਵਧੀਆ ਤੇ ਨਾ।
0: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ।
2: ਬਹੁਤ ਬਹੁਤ ਤੁਹਾਨੂੰ ਮੈਂ ਸਕੂਨ ਕਰਿਆ, ਬਹੁਤ ਮੈਂ ਪਹਿਲਾਂ ਨੰਬਰ 1 ਵਾਰ ਤੁਸੀਂ ਦੱਸਿਆ, ਮੈਂ ਲੈ ਕੇ ਨਾ ਹੋਇਆ, ਫਿਰ ਜਦ ਦੂਈ ਵਾਰ ਦੱਸਿਆ ਫਿਰ ਲਿਖਿਆ, ਬਹੁਤ ਮੌਕਾ ਫੋਨ ਲਾਇਆ।
0: ਸ਼ੁਕਰੀਆ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ,
2: ਥੈਂਕ ਯੂ ਥੈਂਕ ਯੂ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 9200 ਨੰਬਰ ਮੈਂ ਕਾਲ ਕੀਤੀ ਸੀ, ਤੁਹਾਡਾ ਮਿਲਿਆ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 9200।
3: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
3: ਤੁਹਾਡਾ। ਮੈਂ ਪਿਛਲੇ 5-4 ਦਿਨਾਂ ਤੋਂ ਰੇਡੀਓ ਸੁਣ ਰਿਹਾ, ਬੜਾ ਹੀ ਮਜ਼ਾ ਆਉਂਦਾ ਹੈ, ਬਹੁਤ ਹੀ ਬੜਾ ਅੱਜ ਤੱਕ ਜਿਹਾ ਪ੍ਰੋਗਰਾਮ ਹੈ ਜੀ ਤੁਹਾਡਾ, ਬੋਲਣ ਦਾ ਅੰਦਾਜ਼ ਬੜਾ ਵਧੀਆ, ਤੁਸੀਂ ਗੱਲਬਾਤ ਬੜੀ ਪਿਆਰੀ ਕਰਦੇ ਜੇ, ਤੇ ਅੱਜ ਮੈਂ ਸਪੈਸ਼ਲ ਫਿਰ ਸੁਣ ਰਿਹਾ ਸੀ ਤੁਹਾਡਾ। ਅੱਜ ਦਾ ਜਿਹੜਾ ਟੌਪਿਕ ਸੀ, ਤੁਸੀਂ ਪਹਿਲਾਂ ਸ਼ੁਰੂਆਤ ਉਹਦੀ ਬੜੇ ਅੱਛੇ ਸ਼ੇਅਰ ਤੋਂ ਕੀਤੀ ਸੀ, ਇੰਤਕਾਲ ਵਾਲਾ ਸ਼ੇਅਰ ਸੀ, ਫਿਰ ਉਹ ਪਾਕਿਸਤਾਨ ਤੋਂ ਕਿਸੇ ਨੇ, ਮੈਨੂੰ ਲੱਗਦਾ ਕਿਸੇ ਮੁਸਲਮਾਨ ਭਰਾ ਨੇ ਗੱਲ ਕੀਤੀ, ਉਹਨੇ ਵੀ ਬੜੇ ਉਰਦੂ ਦੇ ਅੱਛੇ ਸ਼ੇਅਰ ਸੁਣਾਏ,
0: ਤੇ
3: ਮੇਰਾ ਤੁਹਾਡੇ ਉਸ ਟੌਪਿਕ ਨੂੰ ਲੈ ਕੇ ਮੇਰਾ ਜੀ ਕੀਤਾ ਹੈ ਕਿ ਮੈਂ ਵੀ ਕੁਝ ਸੁਣਾ ਰਿਹਾ
0: ਤੁਹਾਨੂੰ। ਜ਼ਰੂਰ ਜ਼ਰੂਰ ਸੁਣਾਓ ਜੀ, ਜ਼ਰੂਰ।
3: ਮੈਂ ਤੁਹਾਨੂੰ ਸੁਣਾ ਰਿਹਾ ਫਿਰ,
0: ਹਾਂ ਸੁਣਾਓ,
3: ਗਾ ਕੇ ਸੁਣਾ ਦਿਆਂ?
0: ਜਿਸ ਤਰ੍ਹਾਂ, ਉਹ ਬਹੁਤ ਵਧੀਆ ਲੱਗੇਗਾ, ਗਾ ਕੇ ਸੁਣਾਓ। ਅੱਜ ਫਰਾਈਡੇ ਦਾ ਦਿਨ ਸਾਡਾ ਖੁੱਲਾ ਹੁੰਦਾ ਹੈ ਕਿ ਤੁਹਾਡੀ ਮਨ ਮਰਜ਼ੀ ਹੈ, ਤੁਸੀਂ ਆਪਣਾ ਜੋ ਮਰਜ਼ੀ ਕਿਸੇ ਚੀਜ਼ ਦਾ ਇਜ਼ਹਾਰ ਕਰ ਸਕਦੇ ਹੋ।
3: ਜੀ ਬਸ ਇਸੇ ਤਰ੍ਹਾਂ ਦੇ ਮੇਰਾ ਟੌਪਿਕ ਹੈ ਤੇ ਉਹਦੇ ਤੇ ਮੈਂ ਤੁਹਾਨੂੰ।
0: ਜ਼ਰੂਰ ਜ਼ਰੂਰ ਜੀ, ਜੀ ਆਇਆਂ ਨੂੰ।
3: ਮਿੱਟੀ ਦਾ ਤੂੰ ਮਿੱਟੀ ਹੋਣਾ,
0: ਵਾਹ ਵਾਹ ਵਾਹ, ਕਿਆ ਬਾਤ,
3: ਪਿਤਾ ਦੀ ਬੱਲੇ ਬੱਲੇ,
0: ਵਾਹ ਵਾਹ ਵਾਹ,
3: ਅੱਜ ਮਿੱਟੀ ਦੇ ਉੱਤੇ ਕੁੰਦਿਆ,
0: ਕਿਆ ਬਾਤ,
3: ਤੇ ਕੱਲ ਮਿੱਟੀ ਦੇ ਥੱਲੇ,
0: ਵਾਹ ਵਾਹ,
3: ਹੋਤਾ ਬਸਾ ਬਣ ਕੇ ਜੋ ਸਰੀਰ ਮਿੱਟੀ ਹੋਣਾ ਏ, ਮਿੱਟੀ ਦੇ ਬਾਬਿਆ ਅਖੀਰ ਮਿੱਟੀ ਹੋਣਾ ਏ,
4: ਹਾਏ ਮਿੱਟੀ ਦੇ ਆ ਬਾਬਿਆ ਅਖੀਰ ਮਿੱਟੀ ਹੋਣਾ ਹੋ ਸਾਂਭ ਸਾਂਭ।

ਪਾਰਕ ਵੇ ਮਿਸੀ ਸਾਗਾ ਦਾ ਨੰਬਰ ਹੈ। ਸੋ ਸਾਡੇ ਸਟੂਡੀਓ ਦਾ ਨੰਬਰ ਹੈ 647-367-5353 ਤੇ ਅਸੀਂ ਗੱਲਬਾਤ ਕਰ ਰਹੇ ਸੀ ਅੱਜ ਕੋਈ ਬਿਲਕੁਲ ਗਹਿਰ ਗੰਭੀਰ ਨਹੀਂ ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ ਅਸੀਂ ਗੱਲਾਂ ਕਰ ਰਹੇ ਸੀ। ਉਹ ਕਹਿੰਦੇ ਆ ਕਿ ਦੇਖੋ ਜੰਗਲ ਦੇ ਵਿੱਚ ਅਸਮਾਨ ਦੇ ਵਿੱਚ ਚਿੜੀਆਂ ਤੋਤੇ ਹੋਰ ਬੜੇ ਜਾਨਵਰ ਦੇਖੋ ਕਿੰਨੇ ਹਨ, ਕਿੰਨੇ ਪਸ਼ੂ ਪਕਸ਼ੀ ਹਨ ਇਸ ਬ੍ਰਹਿਮੰਡ ਦੇ ਵਿੱਚ। ਕਦੇ ਕਿਸੇ ਪਸ਼ੂ ਪੰਛੀ ਨੂੰ ਹਰ ਇੱਕ ਨੂੰ ਪਤਾ ਉਹਨੇ ਕੀ ਖਾਣਾ ਤੇ ਕੀ ਨਹੀਂ ਖਾਣਾ। ਜਿਹੜੀ ਚੀਜ਼ ਉਹਨੇ ਨਹੀਂ ਖਾਣੀ ਨਾ ਉਹ ਨਹੀਂ ਖਾਣੀ, ਜਿਹੜੀ ਚੀਜ਼ ਉਹਨੇ ਖਾਣੀ ਉਹਨੇ ਖਾਣੀ ਹੈ। ਚਿੜੀਆਂ ਦੇਖੋ ਅਸਮਾਨ ਚ ਉੱਡਦੀਆਂ ਫਿਰਦੀਆਂ ਨੇ, ਅਸਮਾਨ ਚ ਕਿੰਨੀਆਂ ਛੋਟੀਆਂ ਮੋਟੀਆਂ ਚੀਜ਼ਾਂ ਜ਼ਮੀਨ ਤੇ ਉਹਨਾਂ ਨੂੰ ਮਿਲਦੀਆਂ ਨੇ, ਲੇਕਿਨ ਨਹੀਂ ਹਰ ਇੱਕ ਚੀਜ਼ ਨਹੀਂ ਖਾਂਦੀਆਂ, ਜਿਹੜੀ ਚੀਜ਼ ਉਹਨਾਂ ਨੇ ਖਾਣੀ ਉਹ ਹੀ ਖਾਣੀ ਹੈ। ਹੁਣ ਮੱਝ ਦੇ ਅੱਗੇ ਤੁਸੀਂ ਮਾਸ ਰੱਖ ਦਿਓਗੇ ਉਹਨੇ ਨਹੀਂ ਖਾਣਾ, ਸ਼ੇਰ ਦੇ ਅੱਗੇ ਘਾਹ ਰੱਖ ਦਿਓਗੇ ਉਹਨੇ ਨਹੀਂ ਖਾਣਾ। ਸੋ ਜਿੰਨੇ ਵੀ ਜੀਵ ਜੰਤੂ ਪਸ਼ੂ ਪੰਛੀ ਨੇ ਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕੀ ਖਾਣਾ ਤੇ ਕੀ ਨਹੀਂ ਖਾਣਾ। ਇਨਸਾਨ ਦੇਖ ਲਓ ਤੁਸੀਂ ਬਚਪਨ ਦੇ ਵਿੱਚ ਛੋਟਾ ਹੁੰਦਾ ਤਾਂ ਮਾਂ ਡਿਸਾਈਡ ਕਰਦੀ ਹੈ ਵੀ ਕੀ ਖਾਣਾ ਤੇ ਕੀ ਨਹੀਂ ਖਾਣਾ। ਜਦੋਂ ਥੋੜਾ ਜਿਹਾ ਵੱਡਾ ਹੋ ਜਾਂਦਾ ਪੇਰੈਂਟਸ ਉਹਦੀਆਂ ਨਸੀਹਤਾਂ ਕਰਦੇ ਨੇ ਭਾਈ ਇਹ ਖਾਣਾ ਇਹ ਨਹੀਂ ਖਾਣਾ ਇਹ ਖਾਣਾ ਇਹ ਨਹੀਂ ਖਾਣਾ। ਫਿਰ ਉਸ ਤੋਂ ਬਾਅਦ ਜਦੋਂ ਯੰਗ ਹੋ ਜਾਂਦਾ ਬੱਚਾ ਉਹ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਆਪਣਾ ਮੈਨਿਊ ਆਪ ਡਿਸਾਈਡ ਕਰਦਾ ਕੀ ਖਾਣਾ ਤੇ ਕੀ ਨਹੀਂ ਖਾਣਾ। ਫਿਰ ਅਸੀਂ ਡਾਕਟਰਾਂ ਕੋਲੇ ਚਲੇ ਜਾਂਦੇ, ਡਾਕਟਰ ਸਾਹਿਬ ਕਿਹੜੀ ਕਿਹੜੀ ਚੀਜ਼ ਦਾ ਪਰਹੇਜ਼ ਕਰੀਏ ਤੇ ਕਿਹੜੀ ਕਿਹੜੀ ਚੀਜ਼ ਖਾਈਏ। ਬੁਢਾਪੇ ਤੱਕ ਵੇਖ ਲਓ, ਬੁਢਾਪੇ ਚ ਹੁਣ ਜਦੋਂ ਡਾਕਟਰ ਕੋਲ ਕੋਈ ਜਾਏਗਾ ਨਾ ਕੋਈ ਓਲਡ ਏਜ, ਉਹ ਜਾ ਕੇ ਪਹਿਲਾਂ ਡਾਕਟਰ ਨੇ ਇਹੀ ਕਹਿਣਾ ਵੀ ਆਹ ਨਹੀਂ ਖਾਣਾ ਇਹ ਖਾਣਾ ਇਹ ਖਾਣਾ ਤੇ ਇਹ ਨਹੀਂ ਖਾਣਾ। ਉਹ ਆਪ ਹੀ ਪੁੱਛਦਾ ਰਹਿੰਦਾ ਵੀ ਕੀ ਖਾਵਾਂ ਤੇ ਕੀ ਨਹੀਂ ਖਾਵਾਂ, ਚੋਇਸ ਕਰ ਕਰਕੇ ਘਰੇ ਮੈਨਿਊ ਚਾਰਟ ਬਣਾ ਬਣਾ ਕੇ ਡਾਇਟ ਚਾਰਟ ਬਣਾ ਬਣਾ ਕੇ। ਸਾਡੇ ਕੋਲ ਤਾਂ ਦਿਮਾਗ ਆ ਦੇਖੋ ਯਾਰ, ਉਹ ਕਹਿੰਦੇ ਵੀ ਜੀਵਤ ਪ੍ਰਾਣੀਆਂ ਦੇ ਵਿੱਚੋਂ ਸਭ ਤੋਂ ਇੰਟੈਲੀਜੈਂਟ ਜਿਹੜਾ ਨਾ ਉਹ ਇਨਸਾਨ ਹੈ। ਇਨਸਾਨ ਨੂੰ ਕਹਿੰਦੇ ਅਸ਼ਰਫ ਮਖਲੂਕਾਤ, ਇੱਕ ਲਫ਼ਜ਼ ਹੈ ਬਹੁਤ ਖੂਬਸੂਰਤ, ਅਸ਼ਰਫ ਅਸ਼ਰਫੀ ਤੋਂ ਬਣਿਆ, ਮਖਲੂਕਾਤ ਲੁਕਾਈ ਤੋਂ ਬਣਿਆ, ਬ੍ਰਹਿਮੰਡ ਤੋਂ ਬਣਿਆ ਕਿ ਸਮੁੱਚੇ ਸਾਰੇ ਬ੍ਰਹਿਮੰਡ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਉੱਪਰ ਸਭ ਤੋਂ ਸੂਝਵਾਨ ਸਿਆਣਾ ਸਰਵ ਸ੍ਰੇਸ਼ਠ ਜਿਹੜਾ ਪ੍ਰਾਣੀ ਹੈ ਨਾ ਉਹ ਇਨਸਾਨ ਹੈ, ਕਿਉਂਕਿ ਉਹਦੇ ਕੋਲ ਬ੍ਰੇਨ ਹੈ, ਉਹਦੇ ਕੋਲ ਦਿਮਾਗ ਹੈ, ਉਹ ਆਪਣਾ ਅੱਛਾ ਬੁਰਾ ਚੰਗਾ ਮਾੜਾ ਉਹਦੇ ਵਾਸਤੇ ਕੀ ਠੀਕ ਹੈ ਕੀ ਨਹੀਂ ਹੈ ਸਭ ਕੁਝ ਉਹ ਸੋਚਣ ਦੇ ਸਮਰੱਥ ਹੈ। ਇਹਦੇ ਬਾਵਜੂਦ ਵੀ ਅਸੀਂ ਆਪਣਾ ਇਹ ਨਹੀਂ ਡਿਸਾਈਡ ਕਰ ਸਕੇ ਕਿ ਕੀ ਖਾਈਏ ਕੀ ਨਾ ਖਾਈਏ, ਸਭ ਕੁਝ ਅਸੀਂ ਦੂਸਰਿਆਂ 'ਤੇ ਡਿਪੈਂਡ ਹੈ ਖਾਣ ਪੀਣ ਦੇ ਮਾਮਲੇ ਦੇ ਵਿੱਚ। ਸੋ ਇਹ ਚੀਜ਼ ਜਿਹੜੀ ਨਾ ਨੇਚਰ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਕੁਦਰਤ ਤੋਂ ਸਾਨੂੰ ਨਾ ਸਿੱਖਣਾ ਚਾਹੀਦਾ, ਸਬਕ ਲੈਣਾ ਚਾਹੀਦਾ, ਕੁਦਰਤ ਤੋਂ ਅਸੀਂ ਸਬਕ ਲੈਂਦੇ ਨਹੀਂ ਅਸੀਂ। ਸੋ ਗੱਲਾਂ ਥੋੜ੍ਹੀਆਂ ਜਿਹੀਆਂ ਗੰਭੀਰ ਹੋ ਗਈਆਂ ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਬਹੁਤ ਖੂਬਸੂਰਤ ਜਿਹਾ ਇੱਕ ਗਾਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਲੇਕਿਨ ਅੱਜ ਫਰਾਈਡੇ ਹੈ, ਫੋਨ ਤੁਹਾਡੇ ਘੱਟ ਆ ਰਹੇ, ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਐਕਸਪੀਰੀਅੰਸ ਨਹੀਂ ਸ਼ੇਅਰ ਕੀਤਾ, ਕੋਈ ਅੱਛੀ ਗੱਲਬਾਤ, ਕੋਈ ਬੁਰੀ ਗੱਲਬਾਤ, ਕੋਈ ਬੁਰਾ ਐਕਸਪੀਰੀਅੰਸ, ਕੋਈ ਅੱਛਾ ਐਕਸਪੀਰੀਅੰਸ, ਕੋਈ ਸਾਡੇ ਇੱਕ ਦੋਸਤ ਨੇ ਹੁਣ ਗਾਣਾ ਸੁਣਾਇਆ, ਕਿਸੇ ਨੇ ਕੋਈ ਜੋਕ ਸੁਣਾਉਣਾ ਹੋਵੇ, ਕੋਈ ਜੋਕ ਬਹੁਤ ਖੂਬਸੂਰਤ, ਕੋਈ ਚੁਟਕਲਾ ਸੁਣਾਉਣਾ ਹੋਵੇ, ਕੋਈ ਹੱਡ ਬੀਤੀ, ਕੋਈ ਜੱਗ ਬੀਤੀ, ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤੇ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ। 647-367-5353 ਸਾਡਾ ਨੰਬਰ ਹੈ ਤੇ ਹੁਣ ਆਪਾਂ ਚੱਲਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਣੇ, ਤੁਹਾਡੇ ਸਾਰਿਆਂ ਦੀ ਫੇਵਰੇਟ ਦੁਗਾਣਾ ਜੋੜੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੋਰਾਂ ਦਾ ਸੁਣੋ।

0: ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਫੋਨ ਨਹੀਂ ਕਰਦਾ, ਮੇਰਾ ਬਹੁਤ ਲਾਈਟ ਜਿਹਾ ਆਪਰੇਸ਼ਨ ਹੋਇਆ ਖਦਾ, ਉਹ ਮੇਰੇ
0: ਸੋਮਵਾਰ ਨੂੰ ਗੱਲ ਕਰਾਂਗੇ ਤੇ ਬਿਲਕੁਲ ਟੇਕ ਕੇਅਰ, ਧਿਆਨ ਰੱਖੋ ਆਪਣਾ। ਸ਼ੁਕਰੀਆ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ, ਤੁਸੀਂ ਕੋਈ ਗੱਲਬਾਤ ਹੋਰ ਸਾਡੇ ਨਾਲ ਸ਼ੇਅਰ ਕਰਨੀ ਹੋਵੇ, ਮੈਂ ਕਿਹਾ ਸੀ ਚੁਟਕਲੇ ਚੁਟਕਲੇ ਵੀ ਤੁਸੀਂ ਸੁਣਾ ਸਕਦੇ ਹੋ। ਇੱਕ ਚੁਟਕਲਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਬੜਾ ਖੂਬਸੂਰਤ ਮੈਨੂੰ ਅੱਜ ਕਿਤੋਂ ਮਿਲਿਆ। ਉਹ ਕਹਿੰਦੇ ਇੱਕ ਮਰੀਜ਼ ਨਾ ਇੱਕ ਡਾਕਟਰ ਦੇ ਕੋਲ ਗਿਆ, ਕੋਈ ਉਹਨੂੰ ਕੋਈ ਪ੍ਰੋਬਲਮ ਹੋਣੀ, ਕੋਈ ਸਮੱਸਿਆ ਹੋਣੀ ਹੈ, ਤੇ ਡਾਕਟਰ ਦੇ ਕੋਲ ਗਿਆ ਤੇ ਇੱਕ ਸਾਡੇ ਕਾਲਰ ਆ ਗਏ। ਪਹਿਲਾਂ ਢੀਂਡਸਾ ਸਾਹਿਬ ਦੀ ਗੱਲ ਸੁਣ ਲਈਏ, ਫਿਰ ਮੈਂ ਗੱਲ ਨੂੰ ਕੰਟੀਨਿਊ ਕਰੂੰਗਾ। ਸਤਿ ਸ੍ਰੀ ਅਕਾਲ ਜੀ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ?
2: ਹਾਲ ਚਾਲ ਵਧੀਆ ਜੀ, ਬਸ ਮੈਂ ਅੱਜ ਵੈਸੇ ਨਾ ਬਾਹਰ ਬੈਠੇ ਸੀ ਗਰਾਜ ਦੇ ਬਾਹਰ।
0: ਜੀ ਜੀ,
2: ਤੇ ਉਹ ਜਿਵੇਂ ਚਿੜੀਆਂ ਨੂੰ ਕੋਈ ਚੌਲਾਂ ਦੇ ਦਾਣੇ ਮਾੜੇ ਜੇ ਪਾ ਤੇ ਲੋਕ ਜਾਂ ਨਹੀਂ ਪਾਤੇ ਕਦੇ ਤਾਂ ਵੀ ਉਹ ਲੱਭ ਲੈਂਦੀਆਂ ਨੇ।
0: ਤੇ
2: ਉਹ ਸ਼ਾਮ ਨੂੰ ਨਾ ਜਦੋਂ ਦਿਨ ਛਿਪਣ ਵਾਲਾ ਹੋ ਗਿਆ, ਉਹਨਾਂ ਨੂੰ ਬਸ ਇਹ ਸੀ ਵੀ ਆਪਾਂ ਛੇਤੀ ਘਰ ਨੂੰ ਚੱਲੀਏ।
0: ਜੀ ਜੀ,
2: ਤੇ ਮੈਂ ਸੋਚ ਰਿਹਾ ਸੀ ਵੀ ਦੇਖੋ ਨਾ ਤਾਂ ਇਹਨਾਂ ਨੂੰ ਇਹ ਚਿੰਤਾ ਵੀ ਬ੍ਰਾਂਡ ਵਾਲੀ, ਮੈਂ ਫਲਾਣੇ ਮਾਲ ਚ ਜਾਣਾ ਫਲਾਣਾ ਬ੍ਰਾਂਡ ਹੈ, ਨਾ ਵੀ ਗੈਸ ਦੇ ਵਧੇ ਹੋਏ ਰੇਟ, ਇਹ ਵੀ ਨੀ ਚਿੰਤਾ ਵੀ ਗੈਸ ਪਵਾਉਣੀ ਹੈ।
0: ਬਿਲਕੁਲ,
2: ਤੇ ਫੰਗ ਮਾਰੇ ਸੀਗਾ ਚਾਰ ਕ ਆਲਣੇ ਚ, ਤੇ ਦਿਨੇ ਮਿਹਨਤ ਕੀਤੀ ਪੂਰੀ ਪੂਰੀ ਮਿਹਨਤ ਕਰਕੇ ਆਲਣਾ ਬਣਾਇਆ, ਦਿਨੇ ਕਿੰਨੇ ਦਿਨ ਲੱਗ ਜਾਂਦੇ ਇਹਨਾਂ ਨੂੰ ਬਣਾਉਂਦਿਆਂ ਕਰਦਿਆਂ। ਤੇ ਫਿਰ ਉਹਨਾਂ ਦੀ ਆਪਸ ਵਿਚ ਸਹਿਮਤੀ ਦੇਖੀ ਮੈਂ ਕਪਲ ਦੀ, ਮਤਲਬ ਦੋਵਾਂ ਨੇ ਉਹ ਦਾਣੇ ਮੈਂ ਪੂਰੀ ਨਿਗਾਹ ਰੱਖੀ ਦੂਰੋਂ, ਮੈਂ ਕਈ ਪਹਿਲਾਂ ਵੀ ਕਰਦਾ ਕਈ ਵਾਰੀ, ਮੈਂ ਅੱਜ ਦੀ ਗੱਲ ਦੱਸ ਰਿਹਾ ਸ਼ਾਮ ਦੀ।
0: ਜੀ ਜੀ ਜੀ,
2: ਤੇ ਮੈਂ ਕਈ ਵਾਰੀ ਕੈਮਰੇ ਚ ਵੀ ਦੂਰੋਂ ਕੋਸ਼ਿਸ਼ ਕਰਦਾ ਵੀ ਉਹ ਮਤਲਬ ਉਹ ਆਪਸ ਵਿਚ ਜੋ ਲੈਂਗੁਏਜ ਬੋਲਦੇ ਨੇ ਜਾਂ ਉਹ ਚੁੱਕ ਕੇ ਲਿਜਾਂਦੇ ਨੇ, ਕਿਵੇਂ ਬੱਚਿਆਂ ਨੂੰ ਖਵਾਉਂਦੇ ਆ ਜਾ ਕੇ ਤੇ ਆਪ ਵੀ ਖਾਂਦੇ ਆ, ਤੇ ਇੱਕ ਆਲਣਾ ਬਣਾਉਂਦੇ ਆ ਬਸ, ਬਾਕੀ ਉਹਨਾਂ ਨੂੰ ਕੁਦਰਤ ਦਿੰਦੀ ਆ।
0: ਤੁਸੀਂ ਦੇਖੋ ਕੁਦਰਤ, ਇਹ ਵੇਖੋ ਜਿੰਨੇ ਜੀਵ ਜੰਤੂ ਪਸ਼ੂ ਪਕਸ਼ੀ ਇਹਨਾਂ ਨੇ ਜਿੰਨੀ ਭੁੱਖ ਹੈਗੀ ਉਹਨਾਂ ਖਾ ਕੇ ਤੇ ਉੱਡ ਜਾਣਾ, ਉਹਨਾਂ ਨੇ ਇਹ ਨੀ ਪਰਵਾਹ ਕਰਨਾ ਬਾਕੀ ਉੱਥੇ ਖਾਣਾ ਪਿਆ ਜਾਂ ਨਹੀਂ ਪਿਆ, ਜਿੰਨੀ ਭੁੱਖ ਹੈ ਉਹਨਾਂ ਖਾ ਕੇ ਗਏ। ਸਾਡੇ ਆਪ ਵੀ ਅਸੀਂ ਤੇ ਜੋੜਨ ਦੇ ਵਿੱਚ ਹੀ ਲੱਗੇ ਰਹਿੰਦੇ ਵੀ ਅਸੀਂ ਆਪ ਖਾ ਲਿਆ ਤੇ ਬਾਕੀ ਬਚ ਗਿਆ ਉਹ ਵੀ ਚੱਕ ਕੇ ਸੰਭਾਲ ਲਓ ਬਸ।
2: ਹਾਂਜੀ, ਜੇ ਪੰਜਾਬ ਆ ਗਿਆ ਪੰਜਾਬ ਸਾਰਾ ਖਾ ਲਿਆ, ਤੇ ਜੇ ਕੋਈ ਹੋਰ ਸੂਬਾ ਮਿਲਿਆ ਜਾਂ ਕੋਈ ਦੇਸ਼ ਹੋਰ ਮਿਲਿਆ ਉਹ ਖਾ ਕੇ ਉਹਨੂੰ ਹਜਮ ਮਤਲਬ ਇਕੱਠਾ ਕਰੋ, ਇਕੱਠਾ ਕਰਕੇ ਭਰੋ ਰਹਿੰਦਾ ਧਰਤੀ ਦੀ।
0: ਨਾਲੇ ਇਨਸਾਨ ਨੂੰ ਇਸ ਚੀਜ਼ ਦੀ ਸੋਝੀ ਹੈ ਭਾਈ, ਨਾ ਕੁਝ ਨਾਲ ਆਇਆ ਤੇ ਨਾ ਕੁਝ ਨਾਲ ਜਾਣਾ,
2: ਬਸ ਇਹਨਾਂ ਤੋਂ ਨਾ ਥੋੜੀ ਸਿੱਖਿਆ ਲੈਣੀ ਚਾਹੀਦੀ ਹੈ ਪੰਛੀਆਂ ਨੂੰ, ਇਹਨਾਂ ਨੂੰ ਨਾ ਰੋਜ਼ ਦੇਖੋ ਜੀ ਇੱਕ ਵਾਰ ਕੁਛ ਟਾਈਮ ਕੱਢ ਕੇ ਇਹਨਾਂ ਨੂੰ ਬਾਅਦ ਚੋ ਇਹਨਾਂ ਵੱਲ ਦੇਖੋ।
0: ਇਕੱਲੇ ਪੰਛੀ ਨਹੀਂ ਦੀ ਜੀ, ਕੁਦਰਤ ਦੇ ਤੁਸੀਂ ਕਿਸੇ ਵੀ ਨਿਯਮਤ ਵੱਲ ਦੇਖੋ, ਤੁਸੀਂ ਪਹਾੜਾਂ ਵੱਲ ਦੇਖੋ, ਤੁਸੀਂ ਵਹਿੰਦੀ ਨਦੀ ਵੱਲ ਦੇਖੋ, ਤੁਸੀਂ ਦਰਖਤਾਂ ਵੱਲ ਦੇਖੋ, ਤੁਹਾਨੂੰ ਹਰ ਇੱਕ ਚੀਜ਼ ਚੋਂ ਕੋਈ ਨਾ ਕੋਈ ਮੈਸੇਜ ਮਿਲਦਾ।
2: ਹਾਂਜੀ, ਨਹੀਂ ਬਹੁਤ ਸੋਹਣੀ ਗੱਲ ਹੈ। ਹਾਂਜੀ ਹਾਂਜੀ, ਬਹੁਤ ਵਧੀਆ ਲੱਗਿਆ ਸਾਰਾ,
0: ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਦੋਸਤ, ਬਹੁਤ ਬਹੁਤ। ਸੋ ਦੋਸਤੋ, ਤੁਸੀਂ ਵੀ ਕੋਈ ਨਾ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਆ। ਤੇ ਤੁਹਾਡਾ ਅੱਜ ਫਰਾਈਡੇ ਆ, ਇੱਕ ਗਾਣਾ ਮੈਂ ਹੋਰ ਸਾਡੇ ਦੋਸਤ ਨੇ ਇੱਕ ਫਰਮਾਇਸ਼ ਕੀਤੀ ਸੀ ਕੁਰਦੀਪ ਰਸੀਲਾ ਦਾ ਕੱਢਿਆ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਫਿਰ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਦੇ ਆ। 647-367-5353 6473657-3657-5353।

0: ਸਤਿ ਸ਼੍ਰੀ ਅਕਾਲ ਜੀ ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਬੇਟੇ,
0: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ ਐਕਚੁਅਲੀ ਫੋਨ ਦਾ ਇੰਦਰਜੀਤ ਸਿੰਘ ਆਇਆ, ਮੈਂ ਤੁਹਾਨੂੰ ਸੋਰੀ ਇਸ ਕਰਕੇ ਇੰਦਰਜੀਤ ਸਿੰਘ ਬੋਲ ਦਿੱਤਾ ਹੈ।
1: ਮੇਰਾ ਨਾਮ ਜਤਿੰਦਰ ਕੌਰ ਹੈ, ਮੇਰੇ ਬੇਟੇ ਦਾ ਨਾਮ ਇੰਦਰਜੀਤ।
0: ਅੱਛਾ, ਫੋਨ ਉਹਨਾਂ ਦੇ। ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਤੁਸੀਂ ਫੋਨ ਕੀਤਾ, ਥੈਂਕ ਯੂ
1: ਹਾਂਜੀ ਬੇਟੇ
0: ਜੀ,
1: ਮੈਂ ਗੱਲ ਕਰਦੀ ਸੀ, ਮੈਂ ਕਿਹਾ ਪੰਛੀਆਂ ਦੇ ਬਾਰੇ ਮੈਂ ਬਹੁਤ ਸੋਚਦੀ ਹਾਂ, ਕੁਦਰਤ ਦੀਆਂ ਸਾਰੀਆਂ ਚੀਜ਼ਾਂ ਵਾਸਤੇ ਬਹੁਤ ਮੈਂ ਸੋਚਦੀ ਰਹਿੰਦੀ ਹਾਂ ਵੀ ਕਿੰਨਾ ਕੁਛ ਵਧੀਆ, ਤੇ ਜੇ ਸੋਚਣ ਲੱਗੀ ਹੈ ਤੇ ਕੋਈ ਅੰਤ ਨੀ, ਬੁਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ
0: ਰੱਖਿਆ ਜੀ ਜੀ ਜੀ ਜੀ।
1: ਤੇ ਪਰ ਜੇ ਆਪਾਂ ਪੰਛੀਆਂ ਨੂੰ ਦੇਖਦੇ ਹਾਂ ਜਾਂ ਜਾਨਵਰਾਂ ਨੂੰ ਦੇਖਦੇ ਹਾਂ, ਜਿਵੇਂ ਤੁਸੀਂ ਗੱਲਾਂ ਕੀਤੀਆਂ, ਤੇ ਜਾਨਵਰ ਪੰਛੀ ਆਪਣੇ ਕੋਈ ਵਾਧੂ ਨੀ ਖਾਂਦੇ, ਓਨਾ ਹੀ ਖਾਂਦੇ ਆ
0: ਜਿੰਨੀ ਭੁੱਖ ਹੈ,
1: ਉਹਨਾਂ ਨੂੰ ਲੋੜ ਜਿੰਨੀ ਭੁੱਖ ਹੈ
0: ਜੀ।
1: ਫਿਰ ਤੁਸੀਂ ਦੇਖੋ ਉਹਨਾਂ ਨੂੰ ਕੋਈ ਸੌਣ ਨੂੰ ਨੀ ਕਹਿੰਦਾ ਕਿ ਤੁਸੀਂ ਜਾ ਕੇ 3 ਵਜੇ ਸੌ ਜਾਓ
0: ਜੀ,
1: ਉਹ ਆਪਣੇ ਆਲਣਿਆਂ ਚ ਆਪੇ ਚਲੇ ਜਾਂਦੇ ਆ ਤੇ ਸਵੇਰੇ ਕਹਿ ਕਿਉਂ ਆਉਂਦੇ ਆ, ਤੇ ਉਹ ਸਵੇਰੇ ਆਪਣੇ ਟਾਈਮ ਤੇ ਉੱਠ ਪੈਂਦੇ ਆ ਤੇ ਇੰਨੇ ਖੁਸ਼ ਹੁੰਦੇ ਆ ਤੇ ਆਪੇ ਚ ਹੱਸਦੇ ਖੇਡਦੇ, ਤੇ ਫਿਰ ਉਹਨਾਂ ਨੂੰ ਕਦੀ ਤੁਸੀਂ ਐਨਕਾਂ ਲੱਗੀਆਂ ਜਾਂ ਉਹਨਾਂ ਦਾ ਬਲੱਡ ਪ੍ਰੈਸ਼ਰ, ਕੋਈ ਸ਼ੂਗਰ, ਕੋਈ ਡਾਕਟਰ ਦੀ ਲੋੜ ਪੈਂਦੀ ਉਹਨੂੰ?
0: ਬਿਲਕੁਲ ਬਿਲਕੁਲ।
1: ਤੇ ਫਿਰ ਜਦੋਂ ਦਾਣਾ ਚੁਗਦੇ ਆ, ਇੱਕ ਸਿਰ ਨੂੰ ਦਾਣਾ ਚੁੱਕ ਕੇ ਫਿਰ ਉੱਪਰ ਪਰਮਾਤਮਾ ਦਾ ਸ਼ੁਕਰ
0: ਕਰਦੇ, ਸ਼ੁਕਰ ਕਰਦੇ ਆ। ਬਿਲਕੁਲ ਬਿਲਕੁਲ
1: ਹਾਂਜੀ। ਤੇ ਆਪਾਂ ਦੇਖੋ ਬੰਦਾ ਤਾਂ ਢਿੱਡ ਤੇ ਵੀ ਬੰਨਣ ਨੂੰ ਤਿਆਰ ਹੋ ਜਾਂਦਾ, ਕਹਿੰਦੇ ਵੀ 2 ਰੋਟੀਆਂ ਖਾ ਲਈਆਂ, 2 ਹੋਰ ਜਿਹੜੇ ਨਾ ਵੀ ਮੈਂ ਢਿੱਡ ਤੇ ਬੰਨ ਲਵਾਂ, ਰਹਿ ਨਾ ਜਾਣ ਕੇ।
0: ਬਿਲਕੁਲ ਬਿਲਕੁਲ,
1: ਕਿੰਨਾ ਲਾਲਚ ਕਰਦੇ ਆ ਆਪਾਂ। ਇੱਕ ਬੰਦਾ ਹੀ ਤੇ ਫਿਰ ਉਹ ਆਪਦੇ ਆਲਣੇ, ਫਿਰ ਮੈਨੂੰ ਇੱਕ ਹੋਰ ਬੜੀ ਹੈਰਾਨਗੀ ਬੇਟੇ ਲੱਗਦੀ ਹੈ ਕਿ ਚੱਲ ਚਿੜੀਆਂ ਕਾ ਤਾਂ ਕਿਤੇ ਨਾ ਕਿਤੇ ਸਨੋਹ ਦੇ ਦਿਨਾਂ ਚ ਆਲਣਾ ਲੱਭ ਲੈਂਦੇ ਹੋਣਗੇ ਜਾਂ ਕਿਵੇਂ, ਤੇ ਜਿਹੜੇ ਨਿੱਕੇ ਨਿੱਕੇ ਕੀੜੀਆਂ ਜੀਵ ਜੰਤੂ ਹੈ ਉਹ ਕਿੱਥੇ ਜਾਂਦੇ ਹੋਣਗੇ, ਇੰਨੀ ਠੰਡ ਤੇ ਇੰਨੀ, ਉਹ ਕਿੱਥੇ ਲੁਕ ਜਾਂਦੇ ਹੋਣਗੇ, ਤੇ ਫੇਰ ਦੇਖ ਲਓ ਉਵੇਂ ਫੇਰ ਆ ਜਾਂਦੇ ਆ। ਤੇ ਦਰਖਤਾਂ ਦੇ ਉੱਤੇ ਕਿੰਨੀ ਸਨੋਹ ਪੈਂਦੀ ਹੈ, ਧੁੱਪ ਪੈਂਦੀ ਹੈ, ਤੇ ਜਦੋਂ ਮੌਸਮ ਵੈਦਰ ਠੀਕ ਹੁੰਦਾ ਤੇ ਉਵੇਂ ਖਿੜ ਖਿੜ ਕੇ ਸਾਰੇ ਬੂਟੇ ਫੇਰ ਉਵੇਂ ਗਰੋਹ ਹੋ ਜਾਂਦੇ ਆ,
0: ਸੁੱਕੇ
1: ਸੜੇ ਬੂਟੇ ਵੀ।
0: ਤੁਸੀਂ ਨੇਚਰ ਦੇਖੋ, ਨੇਚਰ ਦੇਖੋ, ਪਿਛਲੇ 15-20 ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਅੱਗੇ ਜਿੰਨੇ ਪੇੜ ਲੱਗੇ ਸੀ ਨਾ, ਸਾਰੇ ਸੁੱਕੇ ਮਰੁੰਡ ਸੀ ਸਨੋਹ ਦੇ ਵਿੱਚ, ਤੇ ਆ ਪਿਛਲੇ 15-20 ਦਿਨ ਤੋਂ 1 ਮਹੀਨੇ ਦੇ ਵਿੱਚ ਵਿੱਚ ਇੰਨੀ ਹਰਿਆਵਲ, ਇੰਨੀ ਗ੍ਰੀਨਰੀ ਹੋ ਗਈ ਘਾਹ ਦੀ, ਪੇੜ ਪੌਦਿਆਂ ਦੀ, ਤੇ ਮਨ ਖੁਸ਼ ਹੋ ਜਾਂਦਾ ਬਾਹਰ ਖੜੇ ਹੋ ਕੇ ਹੁੰਦੇ।
1: ਤੇ ਦੇਖੋ ਆਪਾਂ ਨੂੰ ਫਿਰ ਫ੍ਰੀ ਆਕਸੀਜਨ ਮਿਲ ਰਹੀ ਹੈ,
0: ਫ੍ਰੀ ਆਕਸੀਜਨ
1: ਚ ਜਾਓ ਤੇ ਆਪਾਂ ਨੂੰ ਸਿਲੰਡਰ ਮੁੱਲ ਲੈਣੇ ਪੈਂਦੇ ਆ।
0: ਜੀ ਜੀ ਜੀ ਜੀ ਜੀ ਜੀ,
1: ਹੈਨਾ, ਤੇ ਆਪਾਂ ਇਸ ਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਤੇ ਕੁਦਰਤ ਦੇ ਬਲਿਹਾਰ
0: ਲੈਸਨ ਵੀ ਲੈਣਾ ਚਾਹੀਦਾ, ਸਿੱਖਿਆ ਵੀ ਲੈਣੀ ਚਾਹੀਦੀ ਹੈ ਕੁਦਰਤ ਤੋਂ ਸਾਨੂੰ।
1: ਹਾਂਜੀ, ਪਰ ਮੈਂ ਇੱਕ ਹਾਸੇ ਵਾਲਾ ਇੱਕ ਚੁਟਕਲਾ ਵੀ ਸੁਣਾ।
0: ਜੀ ਜੀ ਜੀ ਜੀ, ਸੁਣਾਓ ਜੀ, ਸੁਣਾਓ ਸੁਣਾਓ।
1: ਉਹਨੇ ਇੱਕ ਖੇਤ ਦੇ ਵਿੱਚ ਨਾ ਘਰ ਸੀਗਾ, ਖੇਤ ਮਤਲਬ ਘਰ ਜਿਵੇਂ ਫਾਰਮ ਚ ਹੁੰਦੇ ਆ
0: ਜੀ ਜੀ,
1: ਤੇ ਉੱਥੋਂ ਬੱਸ ਲੰਘਦੀ ਸੀਗੀ ਪਿੰਡ ਕੋਲੋਂ, ਤੇ ਉਹ ਉਹਦੇ ਇੱਕ ਬੀਬੀ ਉਹ ਆਪਣੇ ਬੱਚੇ ਨੂੰ ਖਿਡਾ ਰਹੀ ਸੀ, ਤੇ ਉਹ ਜਦੋਂ ਬੱਸ ਲੰਘੀ ਨਾ ਤੇ ਦੌੜ ਕੇ ਆਈ, ਰੌਲਾ ਪਾਉਂਦੀ ਹੱਥ ਚੜਦੀ, ਉਹਨੇ ਬੱਸ ਉੱਥੇ ਰੋਕਣੀ ਤਾਂ ਨਹੀਂ ਸੀ, ਪਰ ਕੰਡਕਟਰ ਨੂੰ ਕਹਿੰਦਾ ਵੀ
0: ਰੋਕ ਲਈ,
1: ਬੀਬੀ ਨੂੰ ਕੋਈ ਲੋੜ ਹੋਣੀ ਵੀ ਆ, ਬੱਚਾ ਕੋਲ ਆ, ਤੇ ਰੋਕ ਲਈ ਹੈ ਬੱਸ। ਤੇ ਉਹ ਫਿਰ ਬੀਬੀ ਨੂੰ ਪੁੱਛਦੇ ਵੀ ਤੂੰ ਕਿੱਥੇ ਜਾਣਾ, ਕਹਿੰਦੀ ਭਾਈ ਮੈਂ ਜਾਣਾ ਤਾਂ ਕਿਤੇ ਨੀ, ਤੇ ਪਰ ਕਹਿੰਦੀ ਮੇਰਾ ਮੁੰਡਾ ਰੋਂਦਾ
0: ਜਿਹੜਾ ਇੱਕ ਵਾਰੀ ਪਾ ਪਾ ਕਰੇ ਉਹ। ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਜੀ, ਬਹੁਤ ਵਧੀਆ ਬਹੁਤ ਵਧੀਆ ਜੀ। ਤੁਸੀਂ ਵੀ ਕੋਈ ਦੋਸਤੋ ਚੁਟਕਲਾ ਸਾਂਝਾ ਕਰਨਾ ਹੋਵੇ ਤਾਂ ਕਰ ਸਕਦੇ ਹੋ। ਮੈਂ ਵੀ ਇੱਕ ਸੁਣਾਉਣ ਲੱਗਾ ਸੀ, ਉਹ ਕਹਿੰਦੇ ਇੱਕ ਮਰੀਜ਼ ਨਾ ਇੱਕ ਡਾਕਟਰ ਦੇ ਕੋਲ ਗਿਆ, ਤੇ ਡਾਕਟਰ ਨੂੰ ਪੁੱਛਦਾ ਡਾਕਟਰ ਸਾਹਿਬ ਤੁਹਾਡੀ ਫੀਸ ਕਿੰਨੀ ਹੈ? ਉਹ ਕਹਿੰਦਾ ਵੀ ਮੇਰੀ ਫੀਸ ਹੈਗੀ ਹੈ ਪਹਿਲੀ ਵਾਰ 1000 ਰੁਪਇਆ ਮੈਂ ਲੈਣਾ, ਤੇ ਜੇ ਕੋਈ ਦੂਸਰੀ ਵਾਰ ਆਵੇ ਤੇ ਫਿਰ ਮੈਂ ਉਹਨੂੰ ਫ੍ਰੀ ਦੇਖਦਾ। ਉਹ ਮਰੀਜ਼ ਬੜਾ ਤੇਜ਼ ਬਣਨ ਲੱਗਾ, ਮਰੀਜ਼ ਨੂੰ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਇਹ ਸਮਝ ਲਓ ਮੈਂ ਤੁਹਾਡੇ ਕੋਲ ਨਾ ਦੂਜੀ ਵਾਰ ਆਇਆ, ਤੇ ਡਾਕਟਰ ਵੀ ਅੱਗੋਂ ਫਿਰ ਪੂਰਾ ਐ ਤੇਜ਼ ਤਰਾਰ ਸੀ। ਡਾਕਟਰ ਕਹਿੰਦਾ ਇੱਦਾਂ ਕਰ ਵੀ ਜਿਹੜੀ ਦਵਾਈ ਮੈਂ ਤੈਨੂੰ ਪਹਿਲੀ ਵਾਰ ਦਿੱਤੀ ਸੀ ਨਾ ਉਹੀ ਦਵਾਈ ਕੰਟੀਨਿਊ ਕਰ, ਦੁਬਾਰਾ ਦਵਾਈ ਦੀ ਲੋੜ ਨਹੀਂ ਹੈ ਤੈਨੂੰ। ਸੋ ਇੱਦਾਂ ਦੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਚੁਟਕਲੇ ਬਣ ਜਾਂਦੀਆਂ, ਇਹ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਤੇ ਕਈ ਵਾਰੀ ਮੀਨਿੰਗ ਬਹੁਤ ਵੱਡੇ ਉਹਦੇ ਵਿੱਚ ਹੁੰਦੇ ਆ। ਤੇ ਤੁਸੀਂ ਸਾਡੇ ਨਾਲ ਕੋਈ ਗੱਲ ਸ਼ੇਅਰ ਕਰਨੀ ਹੋਵੇ ਤਾਂ ਕਰ ਸਕਦੇ ਹੋ। ਮੈਂ ਇੱਕ ਹੋਰ ਪੜ੍ਹ ਰਿਹਾ ਸੀ, ਇੱਕ ਬੋਲੀ ਬੜੀ ਖੂਬਸੂਰਤ ਮੈਨੂੰ ਲੱਗੀ। ਅੱਜ ਫਰਾਈਡੇ ਆ, ਅੱਜ ਖੁੱਲ੍ਹਾ ਮਾਹੌਲ ਆ, ਅੱਜ ਖੁੱਲ੍ਹਾ ਅਖਾੜਾ ਲੱਗਿਆ, ਤੁਸੀਂ ਜੋ ਮਰਜ਼ੀ ਬੋਲ ਸਕਦੇ ਹੋ। ਉਹ ਕਹਿੰਦਾ ਕਿ ਬਾਰੀ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰੋਟੀ। ਬਾਰੀ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਰੋਟੀ। ਮੈਂ ਚੱਲੀ ਆ ਜਿਮ ਵੇ ਮਾਈਆ, ਤੂੰ ਪਕਾਲੀ ਰੋਟੀ। ਖਬਰਦਾਰ ਜੇ ਸਨੈਪਚੈਟ ਤੇ ਪਾਈ ਸਟੋਰੀ ਕੋਈ, ਮੇਰੇ ਆਉਂਦੀ ਨੂੰ ਕਰਦੀ ਸਾਫ਼ ਰਸੋਈ, ਮੇਰੇ ਆਉਂਦੀ ਨੂੰ ਕਰਦੀ ਸਾਫ਼ ਰਸੋਈ। ਅੱਜ ਕੱਲ ਭਾਈ ਕੈਨੇਡਾ ਦੇ ਵਿੱਚ ਤਾਂ ਵਿਮਨ ਓਰੀਐਂਟਡ ਕੰਟਰੀ ਹੈ, ਬੰਦਿਆਂ ਨੂੰ ਵੀ ਘਰਾਂ ਦੇ ਵਿੱਚ ਸਾਰੇ ਕੰਮ ਕਾਰ ਨਾਲ ਕਰਨੇ ਪੈਂਦੇ ਆ। ਬੀਬੀਆਂ ਭੈਣਾਂ ਵੀ ਸਾਡੀਆਂ ਓਦਾਂ ਹੀ ਇੰਜੋਏ ਕਰਦੀਆਂ ਲਾਈਫ ਨੂੰ ਜਿੱਦਾਂ ਸਾਡੇ ਦੋਸਤ ਮਿੱਤਰ ਭੈਣ ਭਰਾ ਕਰਦੇ ਨੇ। ਜਿਮ ਜਾਣਾ ਉਹਨਾਂ ਨੇ ਵੀ ਰੂਟੀਨ ਬਣਾਇਆ ਹੁੰਦਾ, ਸੋ ਘਰ ਦੇ ਕੰਮਾਂ ਕਾਰਾਂ ਨੂੰ ਵੀ ਡਿਵਾਈਡ ਕਰਕੇ ਇੱਕ ਦੂਸਰੇ ਦੇ ਨਾਲ ਭਾਈ ਐ ਮੈਂ ਕਰਨਾ, ਉਹ ਤੂੰ ਕਰਨਾ, ਐ ਤੂੰ ਕਰਨਾ, ਐ ਮੈਂ ਕਰਨਾ। ਇਹ ਉਹ ਪੰਜਾਬ ਵਾਲਾ ਕੰਮ ਨਹੀਂ ਹੈ ਕਿ ਘਰ ਦੇ ਵਿੱਚ ਮੀਆਂ ਬੀਵੀ ਆਰਾਮ ਨਾਲ ਵਿਹਲੇ ਆ ਤੇ ਦੋ ਕੰਮ ਵਾਲੀਆਂ ਰੱਖੀਆਂ ਤੇ ਮੌਜ ਮਸਤੀ ਨਾਲ ਆਪਣੀ ਜ਼ਿੰਦਗੀ ਜਿਉਣੀ। ਇੱਥੇ ਤਾਂ ਭਾਈ ਆਪ ਹੀ ਕਰਨਾ ਪੈਣਾ ਤੇ ਆਪ ਹੀ ਖਾਣਾ ਪੀਣਾ ਕਹਿਣਾ, ਜੋ ਦਿਲ ਕਰਦਾ ਬਣਾ ਲਓ, ਖਾ ਲਓ, ਪੀ ਲਓ ਤੇ ਮੌਜ ਮਸਤੀ ਕਰ ਲਓ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰ ਨੂੰ ਜੀ ਅਮਾਇਰਾ ਅਕੈਡਮੀ, ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆਂ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਕੋਈ

0: ਲੈਣੀ ਹੈ, ਕੋਈ ਲੀਜ਼ ਤੇ ਦੇਣੀ ਹੈ ਤਾਂ ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਇੰਦਰ ਅਰੋੜਾ ਰਮਨ ਕਥੂਰੀਆ ਜੋ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਨੇ, ਤੁਸੀਂ ਆਪਣੀ ਕੋਈ ਪ੍ਰੋਪਰਟੀ ਲੈਣੀ ਹੈ ਵੇਚਣੀ ਹੈ ਤਾਂ ਬਿਲਕੁਲ ਇਹਨਾਂ ਦੇ ਉੱਪਰ ਵਿਸ਼ਵਾਸ ਕਰਕੇ ਇਹ ਬੜੇ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੀ ਹਰ ਇੱਕ ਸਮੱਸਿਆ ਦਾ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨਗੇ। ਫੋਨ ਨੰਬਰ ਨੋਟ ਕਰੋ 416-525-7400 416-524-5740। ਇੱਕ ਹੋਰ ਨੰਬਰ ਹੈ ਡਾਕਟਰ ਜਸਬੀਰ ਚੌਹਾਨ ਜੀ ਦਾ 647-993-1484 6479931484। ਡਾਕਟਰ ਜਸਬੀਰ ਚੌਹਾਨ ਹੋਮਿਓਪੈਥੀ ਦੇ ਵਿੱਚ ਬੜੀ ਮੁਹਾਰਤ ਹੈ ਇਹਨਾਂ ਨੂੰ, ਪਿਛਲੇ 40 ਸਾਲ ਦਾ ਇਹਨਾਂ ਦਾ ਤਜਰਬਾ ਹੈ ਤੇ ਤੁਸੀਂ ਕੋਈ ਆਪਣੀ ਛੋਟੀ ਮੋਟੀ ਸਮੱਸਿਆ ਜਿਹੜੀ ਅਕਸਰ ਸਾਨੂੰ ਘਰਾਂ ਦੇ ਵਿੱਚ ਆ ਜਾਂਦੀ ਹੈ, ਸਾਨੂੰ ਹਸਪੀਟਲ ਜਾਣਾ ਥੋੜਾ ਜਿਹਾ ਟਫ ਲੱਗਦਾ, ਲੰਬੀਆਂ ਲਾਈਨਾਂ, ਤੇ ਤੁਸੀਂ ਇਹਨਾਂ ਤੋਂ ਆਪਣੀ ਉਸ ਸਮੱਸਿਆ ਦੀ ਨਿਜਾਤ ਦਾ ਫਾਇਦਾ ਉਠਾ ਸਕਦੇ ਹੋ। ਸਾਡੇ ਖਲੀਲ ਜੀ ਨੇ ਕਾਲ ਦੇ ਉੱਪਰ ਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ। ਖਲੀਲ ਜੀ ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਖਲੀਲ ਜੀ, ਸਤਿ ਸ਼੍ਰੀ ਅਕਾਲ, ਆਉਂਦੇ ਰਹੋ ਤੁਸੀਂ
1: ਜੀ। ਸਤਿ ਸ਼੍ਰੀ ਅਕਾਲ, ਇੱਕ ਲਤੀਫਾ ਸੁਣਾਉਣੇ ਕੇ ਲਈ ਹਾਜ਼ਰ ਹੁਆ ਥਾ।
0: ਸੁਣਾਏ ਜੀ, ਸੁਣਾਏ ਸੁਣਾਏ, ਅੱਜ ਫ੍ਰਾਈਡੇ ਹੈ
1: ਜੀ। ਥੈਂਕ ਯੂ ਜਨਾਬ। ਇੱਕ ਪਾਰਟੀ ਮੇ ਵਾਈਫ ਨੇ ਦੇਖਾ ਹਸਬੈਂਡ ਕੋ ਕੁੜੀਓਂ ਕੇ ਸਾਥ ਖੂਬ ਚਹਿਚਹਾਤੇ ਹੋਏ ਹੱਸ ਰਹੇ ਥੇ
0: ਜੀ।
1: ਤੋ ਵਾਈਫ ਕਰੀਬ ਆ ਕੇ ਹਸਬੈਂਡ ਸੇ ਬੋਲੀ, ਚਲੇ ਘਰ, ਆਪਕੀ ਚੋਟੋਂ ਪੇ ਆਇਓਡੈਕਸ ਲਗਾਨੀ ਹੈ।
0: ਅੱਛਾ।
1: ਤੋ ਸ਼ੌਹਰ ਨੇ ਕਿਹਾ, ਮੁਝੇ ਆਇਓਡੈਕਸ ਲਗਾਨੀ ਹੈ ਬੇਗਮ? ਬੋਲੇ ਹਾਂ। ਤੋ ਬੋਲੇ, ਪਰ ਮੁਝੇ ਚੋਟੇ ਕਹਾਂ ਲਗੀ ਹੈ?
0: ਅੱਛਾ ਅੱਛਾ।
1: ਤੋ ਬੇਗਮ ਨੇ ਜਵਾਬ ਦਿਆ, ਅਭੀ ਹਮ ਘਰ ਵੀ ਕਹਾਂ ਗਏ ਹੈ। ਇੰਜੋਏ ਯੋਰਸੈਲਫ ਯਾਰ, ਇੰਜੋਏ ਯੋਰਸੈਲਫ।
0: ਬਹੁਤ ਵਧੀਆ, ਘਰ ਚਲੋ, ਘਰ ਜਾ ਕੇ ਪਤਾ ਚੱਲ ਜਾਏਗਾ ਆਇਓਡੈਕਸ ਕਹਾਂ
1: ਪਰ। ਹਾਂ, ਤੈਨੂੰ ਪਤਾ ਚਲੇਗਾ, ਇੱਥੇ ਆ ਮੈਨੂੰ ਬਤਾਨਾ ਵਾਲੀ ਬਾਤ ਹੈ। ਬੜਾ ਮਜ਼ਾ ਆਤਾ ਇਸ ਕਿਸਮ ਕੀ ਜੋ ਚੀਜ਼ੇ ਹੋਤੀ ਨਾ, ਬੜੀ ਯਾਨੀ ਆਪ ਸਮਝੀਜੀਏ, ਹੱਸਣਾ ਵੀ
0: ਜ਼ਰੂਰੀ
1: ਹੈ, ਲਾਫਿੰਗ ਰਿਲੀਫ ਦਾ ਸਟ੍ਰੈਸ, ਅਰੇ ਬਹੁਤ ਜ਼ਰੂਰੀ ਹੈ। ਇੱਕ ਸ਼ੀਸ਼ਾ ਖੂਨ ਚੜਾਨੇ ਕੇ ਬਰਾਬਰ ਬਰਾਬਰ ਹੈ ਮੇਰੇ ਭਾਈ। ਅੱਜ ਕੱਲ ਕੌਣ ਹੱਸਤਾ ਜਿਸੇ ਦੇਖੋ ਸ਼ਕਲ ਲਟਕਾਏ ਹੋਏ ਹੈ। ਅਰੇ ਭਾਈ ਕਿਆ ਪ੍ਰੋਬਲਮ ਹੋ ਗਈ? ਨਹੀਂ, ਗੈਸ ਕੇ ਪ੍ਰਾਈਸ ਬੜ ਗਏ। ਮੈਂ ਬੋਲਾ, ਭਾਈ ਗੈਸ ਕੋ ਪ੍ਰਾਈਸ ਬੜ ਗਏ ਕੋ ਮਤ ਰੋਈਏ, ਡਰਮ ਕੋ ਹਟਾਨੇ ਕਾ ਸੋਚੀਏ, ਜੋ ਲਾਇਆ ਪ੍ਰੋਬਲਮ ਉਸਕੋ ਹਟਾਈਏ, ਪ੍ਰੋਬਲਮ ਕਾ ਮਸਲਾ ਹੱਲ।
0: ਛੋਟੀਆਂ ਛੋਟੀਆਂ ਖਲੀਲ ਜੀ ਟੈਨਸ਼ਨਾਂ ਨਾ ਆਪਣੇ ਆਪ ਹੀ ਪਾਲ ਰੱਖੀਆਂ। ਉਹ ਕੋਈ ਆਦਮੀ ਸੀ ਕੋਈ, ਤੇ ਦੂਸਰੇ ਦੋਸਤ ਨੂੰ ਕਹਿੰਦਾ, ਯਾਰ ਦੁਨੀਆਂ ਦੇ ਨਾ ਹਾਲਾਤ ਬੜੇ ਖਰਾਬ ਹੋ ਗਏ। ਉਹ ਦੂਸਰਾ ਦੋਸਤ ਕਹਿੰਦਾ, ਵੀ ਉਹ ਹਾਲਾਤ ਦੁਨੀਆਂ ਦੇ ਖਰਾਬ ਹੋ ਗਏ, ਤੂੰ ਕੀਤੇ? ਕਹਿੰਦਾ ਨਹੀਂ। ਕਹਿੰਦਾ ਤੂੰ ਠੀਕ ਕਰ ਸਕਦਾ ਹੈ? ਕਹਿੰਦਾ ਮੈਂ ਠੀਕ ਨਹੀਂ ਕਰ ਸਕਦਾ। ਫਿਰ ਕਹਿੰਦਾ, ਇੰਜੋਏ ਕਰ ਆਪਣੀ ਲਾਈਫ ਨੂੰ, ਤੂੰ ਟੈਨਸ਼ਨ ਤੋਂ ਕੀ ਲੈਣਾ, ਦੁਨੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ, ਆਪਣੇ ਆਪ ਤੇ ਫੋਕਸ ਕਰ, ਆਪਣੇ ਆਪ ਆਪਣੇ ਆਪ ਨੂੰ ਖੁਸ਼ ਰੱਖ। ਚਲੋ, ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ
1: ਸ਼ੁਕਰੀਆ ਜਨਾਬ, ਸ਼ੁਕਰੀਆ, ਸਤਿ ਸ੍ਰੀ ਅਕਾਲ ਸਭ ਨੂੰ।
0: ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਸ਼ੇਅਰ ਕਰ ਸਕਦੇ ਹੋ 647-367-5553 6473-6753 ਤੇ ਲਓ ਇੱਕ ਖੂਬਸੂਰਤ ਜਿਹਾ ਪੁਰਾਣਾ ਗਾਣਾ ਨਵੀਂ ਬੋਤਲ ਦੇ ਵਿੱਚ ਭਰ ਕੇ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਹੈ। ਉਮੀਦ ਕਰਦਾ ਤੁਸੀਂ ਉਸ ਨੂੰ ਪਸੰਦ ਕਰੋਗੇ।
2: ਆਲ ਦਾ ਬੈਸਟ।

ਉਹ ਕਹਿੰਦੇ ਐ ਕਿ ਜੀਭ ਦੇ ਉੱਪਰ, ਸਾਡੀ ਦੇ ਉੱਪਰ ਕੋਈ ਜ਼ਖਮ ਲੱਗ ਜਾਏ ਨਾ, ਸਾਡੀ ਜ਼ੁਬਾਨ ਜਿਹਨੂੰ ਅਸੀਂ ਜੀਭ ਵੀ ਕਹਿ ਦਿੰਨੇ ਆ, ਇਹਦੀ ਮੈਂ ਗੱਲ ਇੱਕ ਦਿਨ ਅੱਗੇ ਵੀ ਕੀਤੀ ਸੀ ਨਾ ਕਿ ਜੀਭ ਜਦੋਂ ਖਾਣ ਦਾ ਕੰਮ ਲਈਏ ਉਦੋਂ ਜੀਭ ਹੈ, ਜਦੋਂ ਬੋਲਣ ਦਾ ਕੰਮ ਲਈਏ ਉਦੋਂ ਜ਼ੁਬਾਨ ਹੈ। ਉਹ ਕਹਿੰਦੇ ਜੀਭ ਦੇ ਉੱਪਰ ਕੋਈ ਜ਼ਖਮ ਲੱਗ ਜਾਵੇ ਤਾਂ ਇਹਦਾ ਜ਼ਖਮ ਸਾਰੇ ਸਰੀਰ ਦੇ ਅੰਗਾਂ ਨਾਲੋਂ ਜਲਦੀ ਭਰਦਾ ਹੈ। ਜੀਭ ਦਾ ਜ਼ਖਮ ਬਹੁਤ ਤੁਰੰਤ ਭਰ ਜਾਂਦਾ ਜੀਭ ਦੇ ਉੱਪਰ ਕੋਈ ਜ਼ਖਮ ਲੱਗ ਜਾਵੇ, ਪਰ ਜੀਭ ਦੇ ਵਿੱਚੋਂ, ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਲਫ਼ਜ਼ਾਂ ਦੇ ਨਾਲ ਜਿਹੜਾ ਜ਼ਖਮ ਲੱਗਦਾ ਨਾ ਕਿਸੇ ਦੇ ਦਿਲ ਦੇ ਉੱਪਰ, ਉਹ ਸਾਰੀ ਉਮਰ ਜਿਹੜਾ ਨਾ ਉਹ ਜ਼ਖਮ ਨਹੀਂ ਭਰਦਾ। ਸੋ ਗੱਲਾਂ ਛੋਟੀਆਂ ਛੋਟੀਆਂ ਹੀ ਐ। ਮੈਂ ਤੁਹਾਨੂੰ ਅੱਜ ਕਿਹਾ ਸੀ ਗੱਲਾਂ ਆਪਾਂ ਕਰਾਂਗੇ ਛੋਟੀਆਂ ਛੋਟੀਆਂ ਹੀ, ਪਰ ਉਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਜਿਹੜਾ ਪ੍ਰਭਾਵ ਹੈ ਨਾ, ਜਿਨ੍ਹਾਂ ਦਾ ਅਰਥ ਹੈ, ਉਹ ਬਹੁਤ ਡੂੰਘੇ ਹੈ ਔਰ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸੇਧ ਦੇਣ ਵਾਲੇ ਹੈ। ਅਗਰ ਅਸੀਂ ਇੰਨੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਜੇ ਥੋੜ੍ਹਾ ਜਿਹਾ ਗ੍ਰਹਿਣ ਕਰ ਲਈਏ ਨਾ ਚੰਗੀਆਂ ਚੰਗੀਆਂ ਚੀਜ਼ਾਂ, ਤਾਂ ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਤੁਹਾਡੀ ਹੈ ਸਿਹਤ ਹੈ, ਸਭ ਤੋਂ ਜ਼ਰੂਰੀ। ਸਿਹਤ ਦੇ ਤੁਸੀਂ ਖਿਆਲ ਰੱਖੋਗੇ ਨਾ ਤਾਂ ਸਾਰੀਆਂ ਚੀਜ਼ਾਂ ਤੁਹਾਡੀਆਂ ਆਪਣੀਆਂ ਹੀ ਹਨ। ਸਭ ਤੋਂ ਫਸਟ ਪ੍ਰਾਇਓਰਿਟੀ ਜਿਹੜੀ ਤੁਹਾਡੀ ਸਿਹਤ ਦੀ ਹੈ, ਸੈਕੰਡ ਪ੍ਰਾਇਓਰਿਟੀ ਜਿਹੜੀ ਤੁਹਾਡੀ ਸਮੇਂ ਦੀ ਹੈ ਕਿ ਸਮੇਂ ਦਾ ਸਦਉਪਯੋਗ ਕਰੋ, ਸਮੇਂ ਨੂੰ ਸਾਰਥਕ ਕੰਮਾਂ ਵੱਲ ਲਗਾਓ, ਸਮੇਂ ਨੂੰ ਸਹੀ ਇਸਤੇਮਾਲ ਕਰੋ, ਸਮੇਂ ਨੂੰ ਕਦੇ ਵੀ ਵਿਅਰਥ ਅਜਾਈ ਫਜ਼ੂਲ ਨਾ ਖਰਚੋ। ਤੀਸਰਾ ਹੈ ਤੁਹਾਡੀ ਸੰਤਾਨ, ਤੁਹਾਡੀ ਸੰਤਾਨ ਦੇ ਉੱਪਰ, ਇਹ ਤੁਹਾਡੀ ਇੱਕ ਐਸੈਟਸ ਹੈ ਤੁਹਾਡੀ ਜ਼ਿੰਦਗੀ ਦੀ। ਉਹ ਕਿ ਇੱਕ ਦੋਸਤ ਨੇ ਲਿਖਿਆ ਸੀ, ਬੜਾ ਖੂਬਸੂਰਤ ਲਿਖਿਆ, ਉਹ ਕਹਿੰਦਾ ਕਿ ਯਹੀ ਸੋਚ ਕਰ ਮਾਂ ਬਾਪ ਕੀ ਸੇਵਾ ਕਰਤਾ ਹੂੰ ਕਿ ਯੇ ਪੇੜ ਕੱਲ ਕੋ ਮੇਰੇ ਬੱਚੋਂ ਕੋ ਸਾਇਆ ਦੇਗਾ, ਕੱਲ ਕੋ ਮੇਰੇ ਬੱਚੋਂ ਕੋ ਛਾਇਆ ਦੇਗਾ। ਜੋ ਅਸੀਂ ਆਪਣੇ ਬੱਚਿਆਂ ਤੋਂ ਜੇਕਰ ਐਕਸਪੈਕਟ ਕਰਦੇ ਹਾਂ ਨਾ, ਤਾਂ ਸਾਨੂੰ ਖੁਦ ਵੀ ਆਪਣੇ ਮਾਂ ਬਾਪ ਦੀ ਇੱਜ਼ਤ ਸਤਿਕਾਰ ਮਾਣ ਕਰਨਾ ਚਾਹੀਦਾ, ਕਿਉਂਕਿ ਸਾਡੇ ਬੱਚੇ ਸਾਨੂੰ ਹੀ ਦੇਖਦੇ ਆ, ਸਾਨੂੰ ਹੀ ਫੋਲੋ ਕਰਦੇ ਆ। ਕੱਲ ਨੂੰ ਅਸੀਂ ਸਾਡੇ ਬੱਚਿਆਂ ਤੋਂ ਵੀ ਅਸੀਂ ਇਹੀ ਉਮੀਦ ਰੱਖਾਂਗੇ ਜੇਕਰ ਅਸੀਂ ਮਾਂ ਬਾਪ ਦੀ ਸੇਵਾ ਕਰਦੇ ਇਸ ਤਰ੍ਹਾਂ ਰਵਾਂਗੇ। ਸੋ ਅੱਜ ਦੇ ਪ੍ਰੋਗਰਾਮ ਦੀ ਹੁਣ ਟਾਈਮ ਤਾਂ ਸਮਾਪਤੀ ਵੱਲ ਹੋ ਚੱਲਿਆ, ਟਾਈਮ 2-3 ਮਿੰਟ ਬਹਿ ਕੇ ਰਹਿ ਗਏ ਨੇ। ਤੁਸੀਂ ਅਗਰ ਕਿਸੇ ਦੋਸਤ ਮਿੱਤਰ ਨੇ ਕੋਈ ਕਾਲ ਕਰਨੀ ਹੋਵੇ ਤੇ ਅਜੇ ਸਾਡੇ ਕੋਲ ਟਾਈਮ ਹੈ, ਅਸੀਂ ਅਟੈਂਡ ਕਰ ਸਕਦੇ ਹਾਂ। ਤੇ ਗੱਲਬਾਤ ਨੂੰ ਕੰਟੀਨਿਊ ਤਾਂ ਹੁਣ ਜ਼ਿਆਦਾ ਨਹੀਂ ਕਰ ਸਕਾਂਗੇ, ਕੋਈ ਟਾਈਮ 2 ਮਿੰਟ ਬਾਕੀ ਹੈ। ਸਾਡੇ ਸਟੂਡੀਓ ਦਾ ਨੰਬਰ ਹੈ 647-357-5353, 647-367-5353। ਕੱਲ ਵਿਸ਼ਵ ਪੰਜਾਬੀ ਭਵਨ ਦੇ ਵਿੱਚ 3:30 ਵਜੇ ਬਹੁਤ ਖੂਬਸੂਰਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤੇ ਤੁਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਡਾਕਟਰ ਸੁਰਜੀਤ ਪਾਤਰ ਜੀ ਦੀ ਯਾਦ ਦੇ ਵਿੱਚ, ਵਿਲੇਜ ਆਫ ਇੰਡੀਆ ਦੀ ਬੈਕ ਸਾਈਡ ਤੇ ਹੈ ਵਿਸ਼ਵ ਪੰਜਾਬੀ ਭਵਨ। ਤੇ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਸੋਮਵਾਰ ਨੂੰ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ, ਨਵੀਂ ਗੱਲਬਾਤ ਦੇ ਨਾਲ, ਕੋਈ ਖੂਬਸੂਰਤ ਜੀ ਗੱਲ, ਕੋਈ ਖੂਬਸੂਰਤ ਜਿਹਾ ਵਿਸ਼ਾ ਲਿਆਵਾਂਗੇ। ਤੇ ਤੁਹਾਡੇ ਫੋਨਾਂ ਦੀ ਇੰਤਜ਼ਾਰ ਮੈਨੂੰ ਹਮੇਸ਼ਾ ਰਹਿੰਦੀ ਹੈ, ਫਸਟ ਪ੍ਰਾਇਓਰਿਟੀ ਮੇਰੇ ਪ੍ਰੋਗਰਾਮ ਦੇ ਵਿੱਚ ਸਰੋਤੇ ਨੇ। ਤੁਸੀਂ ਜਦੋਂ ਫੋਨ ਕਰੋਗੇ, ਚਾਹੇ ਕੋਈ ਗਾਣਾ ਚੱਲਦਾ ਹੋਵੇ, ਚਾਹੇ ਕੋਈ ਗੱਲਬਾਤ ਚੱਲਦੀ ਹੋਵੇ, ਚਾਹੇ ਕੋਈ ਐਡ ਚੱਲਦੀ ਹੋਵੇ, ਪਹਿਲੇ ਨੰਬਰ ਤੇ ਮੇਰੇ ਲਈ ਦੋਸਤਾਂ ਮਿੱਤਰਾਂ ਦਾ ਫੋਨ ਹੈ। ਸੋ ਹੁਣ ਦਿਓ ਇਜਾਜ਼ਤ, ਸੋਮਵਾਰ ਆਪਾਂ ਫਿਰ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ ਤੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: and Airport Road in Brampton. They are conveniently open 24/7.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
1: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 ਤੇ ਕਾਲ ਕਰੋ। ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 9052041313, 9052041313।

0: For locations in GTA. For more information, visit rajdhanisweets.ca.
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ।

0: ਵੀ ਵਾਕਿਆ ਵਾ ਤੇ ਫਰਾਈਡੇ ਦੀ ਬਹੁਤ ਹੀ ਪਿਆਰੀ ਬੜੀ ਮਿੱਠੀ ਜੀ ਸ਼ਾਮ ਹੈ ਤੇ ਸ਼ਾਮ ਦਾ ਮੌਸਮ ਵੀ ਬਹੁਤ ਹੀ ਖੂਬਸੂਰਤ ਹੈ ਜਦੋਂ ਮੌਸਮ ਵਧੀਆ ਹੋਵੇ ਉੱਤੋਂ ਦੀ ਹੋਵੇ ਯਾਰ ਫਰਾਈਡੇ ਦਾ ਦਿਨ ਮੈਂ ਕਹਿੰਦਾ ਹੋਰ ਕੀ ਬੰਦੇ ਨੂੰ ਚਾਹੀਦਾ ਵਧੀਆ ਮੌਸਮ ਵੀਕਐਂਡ ਯਾਰਾਂ ਦੋਸਤਾਂ ਫੈਮਿਲੀ ਦੇ ਨਾਲ ਇੱਕ ਖੂਬਸੂਰਤ ਸ਼ਾਮ ਇੰਜੋਏ ਕਰੋ ਬਾਰਬੀਕਿਊ ਕਰੋ ਕਿਤੇ ਬਾਹਰ ਲੌਂਗ ਡਰਾਈਵ ਲਈ ਜਾਓ ਤੇ ਹੈਵ ਅ ਗੁੱਡ ਟਾਈਮ ਇੰਜੋਏ ਕਰੋ ਯਾਰ ਅਸੀਂ ਤੁਹਾਡੇ ਨਾਲ ਤੇ ਤੁਹਾਡੇ ਲਈ ਗੀਤ ਸੰਗੀਤ ਪੂਰਾ ਐਨ ਕਹਿੰਦੇ ਹੁੰਦੇ ਨਾ ਕਿ ਜ਼ੋਰਾਂ ਸ਼ੋਰਾਂ ਨਾਲ ਲਾਵਾਂਗੇ ਅੱਜ ਬਹੁਤ ਤੁਹਾਨੂੰ ਖਾਸ ਖਾਸ ਡੀਲਸ ਦੇ ਨਾਲ ਬਹੁਤ ਸਾਡੇ ਪਿਆਰੇ ਸਪੋਂਸਰ ਦੇ ਨਾਲ ਵੀ ਜੁੜਾਂਗੇ ਤੇ ਵੀਕਐਂਡ ਨੂੰ ਖੂਬ ਇੰਜੋਏ ਕਰਦੇ ਹਾਂ ਇਕੱਠੇ ਸਾਰੇ ਲੈਟਸ ਹੈਵ ਅ ਗੁੱਡ ਟਾਈਮ ਤੇ ਹੈਪੀ ਫਰਾਈਡੇ ਹੈਪੀ ਵੀਕਐਂਡ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਭਰ ਕਿਸ ਦਾ ਦਿਖਾਇਓ ਨਾ ਤੇ ਦਾਰੂ ਪੀ ਕੇ ਗੱਡੀ ਚਲਾਇਓ ਨਾ ਬਿਲਕੁਲ ਵੀ ਨਹੀਂ ਅੱਜ ਖਾਣਾ ਪੀਣਾ ਖਾਣਾ ਤਾਂ ਪਹੁੰਚੋ ਪੰਜਾਬੀ ਬਾਈ ਨੇਚਰ ਤੇ ਪੰਜਾਬੀ ਬਾਈ ਨੇਚਰ ਦੀ ਬਵੇਅਰਡ ਐਂਡ ਹਰਨਟੇਰੀਓ 58 ਕੁਐਰੀ ਐਜ ਲੋਕੇਸ਼ਨ ਤੇ ਡੀਲਾਂ ਹੀ ਡੀਲਾਂ ਡੀਲਾਂ ਹੀ ਡੀਲਾਂ ਚਾਟ 699 ਤੋਂ ਪਰੌਂਠੇ 699 ਤੋਂ ਵੈਜ ਥਾਲੀ 999 ਪਾਓ ਭਾਜੀ 799 ਚਨਾ ਭਟੂਰਾ 799 ਮਸਾਲਾ ਡੋਸਾ ਤੇ ਹਲਵਾ ਪੂਰੀ ਵੀ ਸਿਰਫ 799 ਚਾਹੇ ਟੇਕ ਆਊਟ ਲੈ ਜਾਓ ਜਾਂ ਉੱਥੇ ਬਹਿ ਕੇ ਖਾ ਲਓ ਇਹ ਮਰਜ਼ੀ ਤੁਹਾਡੀ ਆ ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ ਸ਼ਾਮ ਹੋਵੇ ਯਾਰ ਤੇ ਸ਼ਾਮ ਨੂੰ ਪਹਿਲਾਂ ਤਾਂ ਦੇਖੋ ਮੈਂ ਤੁਹਾਨੂੰ ਦੱਸਦਾ ਤੁਸੀਂ ਜਾਓ ਬਵੇਰਡ ਹਰਨਟੇਰੀਓ ਵਾਲਮਾਰਟ ਫਟੀਨੋ ਵਾਲਾ ਪਲਾਜ਼ਾ 58 ਕੁਐਰੀ ਹੈ ਜੀ ਪਹਿਲਾਂ ਇੱਕ ਤਾਂ ਤੁਸੀਂ ਚਾਟ ਲੈ ਲਿਓ ਠੀਕ ਹੈ ਤੇ ਨਾਲ ਮੈਂ ਕਹਿੰਦਾ ਕਿ ਪਾਓ ਭਾਜੀ ਹੋ ਜਾਵੇ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਤੇ ਇੱਕ ਤੁਸੀਂ ਚਲੋ ਚਨਾ ਭਟੂਰਾ ਲੈ ਲਿਆ ਠੀਕ ਹੈ ਇਹ ਹੋ ਗਿਆ ਤੇ ਜਿਹੜੇ ਸਾਡੇ ਫਿਰ ਮੱਛੀ ਦੇ ਸ਼ੌਕੀਨ ਨੇ ਇੱਕ ਤੁਸੀਂ ਆਰਡਰ ਕਰ ਲਿਓ ਫਿਸ਼ ਪਕੌੜਾ ਦਾ ਇੱਕ ਨਾਲ ਇੱਕ ਫਰੀ ਜਦੋਂ ਮਿਲ ਰਿਹਾ ਦੇਖੋ ਚਾਟ ਵੀ ਪਾਓ ਭਾਜੀ ਵੀ ਚਨਾ ਭਟੂਰਾ ਵੀ ਫਿਸ਼ ਪਕੌੜਾ ਵੀ ਸਾਰਾ ਕੁਛ ਤੁਹਾਨੂੰ $25 ਚ ਪੈਣਾ ਹੋਰ ਕੀ ਯਾਰ ਚਾਹੀਦਾ ਵਾਹ ਵੀ ਵਾਹ 58 ਕੁਐਰੀ ਐਜ ਤੇ ਆ ਜਾਓ ਬਵੇਰਡ ਹਰਨਟੇਰੀਓ ਸਾਡੀ ਟੀਮ ਲਾਈਵ ਵਾਲ ਲੋਕੇਸ਼ਨ ਹੈ 5433 ਹੈਲੋ ਜੀ ਵੈਲਕਮ 5433 ਹੈਲੋ ਜੀ ਵੈਲਕਮ ਹੈਮਿਲਟਨ 6986 ਹੈਲੋ
1: ਹਾਂਜੀ ਵੀਰੇ ਕੀ ਹਾਲ ਨੇ
0: ਵਧੀਆ ਬਾਈ ਜੀ ਕੀ ਬਣਦਾ
1: ਵਧੀਆ ਵਧੀਆ ਠੀਕ ਠਾਕ ਤੂੰ ਅੱਜ ਫਰਾਈਡੇ ਮੈਂ ਤਾਂ ਅੱਜ ਜੂਨੀਅਰ ਚਿਕਨ ਨਹੀਂ ਸਮਝੀ ਜਾਂਦਾ ਸੀ
0: ਜੂਨੀਅਰ ਚਿਕਨ ਮੈਂ ਵੀ ਯਾਰ ਹੁਣ ਮੈਂ ਤੁਸੀਂ ਤੁਸੀਂ ਮੈਨੂੰ ਵੀ ਥੋੜੇ ਜਿਹਾ ਸ਼ੱਕ ਜੀ ਚ ਪਤਾ ਹੁਣ ਮੈਂ ਦੇਖਿਆ ਨਹੀਂ ਠੀਕ ਹੈ ਉਹ ਆਪਣੇ ਜਿਹੜੇ ਬਾਈ ਜੀ ਨੇ ਜੂਨੀਅਰ ਚਿਕਨ ਮਸ਼ਹੂਰ ਕਰਤਾ ਹੈ
1: ਤਾਹੀ ਮੈਂ ਤੁਹਾਨੂੰ ਕਾਲ ਕਰੀ ਆ
0: ਹੁਣ ਆਪਾਂ ਨੂੰ ਮਿਲਦਾ ਕਿ ਮੈਕਡੋਨਲਡ ਵਾਲਿਆਂ ਤੋਂ ਥੋੜੀ ਜਿਹੀ ਇੱਕ ਸਪੋਂਸਰਸ਼ਿਪ ਲੈਣੀ ਪਊਗੀ
1: ਸਹੀ ਗੱਲ ਹੈ ਸਹੀ ਗੱਲ ਹੈ ਬਾਈ
0: ਹੋਰ ਸੁਣਾਓ ਠੀਕ ਠਾਕ
1: ਹਾਂ ਵੀਰੇ ਵਧੀਆ ਵਧੀਆ ਠੀਕ ਠਾਕ ਸਿੱਧੂ ਬਾਈ ਦਾ ਵੀਰੇ ਗਾਣਾ ਲਾ ਦਿਓ
0: ਓ ਵਾਹ ਯਾਰ ਸਿੱਧੂ ਬਾਈ 29 ਤਰੀਕ ਬਿਲਕੁਲ ਹੈ ਹੋ ਗਈ ਦੇਖੋ 4 ਸਾਲ ਹੋਈ ਹੋ ਗਏ
1: ਨਹੀਂ ਹੋ ਗਏ ਯਾਰ ਸਹੀ ਗੱਲ ਆ
0: ਪਤਾ ਨਹੀਂ ਦਾ ਸਮੇਂ ਦਾ ਜ਼ਰੂਰ ਯਾਰ ਪੱਕਾ ਲਾਉਨੇ ਆ
1: ਠੀਕ ਹੈ ਵੀਰੇ
0: ਠੀਕ ਹੈ ਵੀਰੇ ਥੈਂਕ ਯੂ ਸਰ ਸੋ ਅੱਜ ਇੱਕ ਨਹੀਂ ਮੈਂ ਯਾਰ ਸਵੇਰੇ ਵੀ ਗਾਣਾ ਫਿਰ ਸਵੇਰੇ ਥੋੜਿਆ ਪ੍ਰੋਗਰਾਮ ਨਾ ਸਮਾਂ ਘੱਟ ਹੁੰਦਾ ਕਿਉਂਕਿ ਘੰਟਾ ਹੁੰਦਾ ਸੋ ਸਵੇਰੇ ਮੇਰੇ ਤੋਂ ਗਾਣਾ ਲੱਗਿਆ ਨਹੀਂ ਸੋ ਸਿੱਧੂ ਬਾਈ ਦਾ ਇੱਕ ਤਾਂ ਮੈਂ ਮਾਂ ਵੀ ਲਾਉਣਾ ਕਿਉਂਕਿ ਮੈਨੂੰ ਸਵੇਰੇ ਇੱਕ ਕਾਲ ਆਈ ਸੀ ਕਿ ਰਵੀ ਜ਼ਰੂਰ ਲਾਇਓ ਕਿ ਸਿੱਧੂ ਬਾਈ ਦਾ ਮਾਂ ਗੀਤ ਤੇ ਹੁਣ ਸ਼ਾਮ ਹੈ ਸ਼ਾਮ ਨੂੰ ਕੋਈ ਨਾ ਕੋਈ ਸਿੱਧੂ ਬਾਈ ਦਾ ਅਪ ਬੀਟ ਗਾਣਾ ਵੀ ਲਾਵਾਂਗੇ ਸੋ ਪੱਕਾ ਇਹ ਕਿ ਨਾ ਬੜਾ ਪਿਆਰਾ ਗੀਤ ਹੈ ਨਹੀਂ ਅਸੀਂ ਸਿੱਧੇ ਸਾਧੇ ਵਾਲ ਵਿੰਗ ਨਹੀਂ ਹੈ ਸੋ ਉਹ ਵੀ ਇੱਕ ਵੀਰ ਨੇ ਗਾਇਆ ਸੀਗਾ ਯਾਰ ਬਹੁਤ ਸੋਹਣਾ ਉਸ ਵੀਰ ਨੇ ਵੀ ਉਸ ਦਾ ਕਵਰ ਕੀਤਾ ਸੀਗਾ ਸੋ ਸਿੱਧੂ ਬਾਈ ਦਾ ਉਹ ਵੀ ਗੀਤ ਲਾਵਾਂਗੇ 905-673-3337 ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ ਤੇ ਤੁਸੀਂ ਗੀਤ ਸੰਗੀਤ ਲਗਵਾਓ ਲਾਉਣੇ ਆ ਹੈਮਿਲਟਨ ਨਾਲੇ ਤੁਹਾਡੀ ਕੋਲ ਆਏਗੀ 2700 ਭਾਅ ਜੀ ਪਹਿਲਾਂ ਤਾਂ ਮੈਨੂੰ ਪਤਾ ਮੈਂ ਤੁਹਾਨੂੰ ਫੋਨ ਕਰਨਾ ਤੁਹਾਡਾ ਨੰਬਰ ਮੇਰੇ ਕੋਲ ਨੋਟ ਹੈਗਾ ਮੈਂ ਜ਼ਰੂਰ ਥਰੂ ਆਊਟ ਦਾ ਵੀਕਐਂਡ ਕਰਦਾ ਹੋਰ ਸੁਣਾਓ ਸ਼ਕਤੀ ਆਪਣੇ ਬੰਦੇ ਹੁਣ ਦੇਖੋ ਮੈਂ ਨੀ ਕਹਿੰਦਾ ਕਿ ਇੰਜ ਕਰੋ ਆਪਣੇ ਬੰਦੇ ਸ਼ਕਤੀ ਵਾਟਰ ਤੁਹਾਨੂੰ ਕੀ ਲੱਗਦਾ ਗੱਡੀ ਚ ਲੈ ਕੇ ਨੀ ਜਾਂਦੇ ਮੈਂ ਨੀ ਮੈਂ ਉਹਨਾਂ ਨੂੰ ਕਵਾਂ ਕਿ ਕੋਈ ਨਾ ਕੋਈ ਫਿਰ ਦਾਰੂ ਦੂਰੂ ਦੀ ਵੀ ਡੀਲ ਲਾਓ ਬੀਅਰ ਬੂਰ ਕਰੀਏ ਜਾਂ ਕੀ ਪੜਾਈਏ ਤੁਹਾਨੂੰ ਫਿਰ? ਪਰ ਹੁਣ ਦੇਖੋ ਸਮਰ ਹੈ, ਸਮਰ ਦੇ ਵਿੱਚ ਤਾਂ ਬੀਅਰ ਦਾ ਨਜ਼ਾਰਾ ਹੀ ਬਹੁਤ ਹੈ। ਆਪਣੇ ਬੰਦੇ ਵੈਸੇ ਕਹਿੰਦੇ ਹੁੰਦੇ ਕਿ ਕਾਰ ਬਾਰ ਰੈਡੀ ਰੱਖਦੇ ਨੇ, ਐਵੇਂ ਐਵੇਂ ਤਾਂ ਨੀ ਗਾਣੇ ਬਣੇ ਕਿ ਪੈਂਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ਨੀ ਲਾ ਕੇ ਤਿੰਨ ਪੈਗ ਬੱਲੀਏ। ਹੋਰ ਠੀਕ ਠਾਕ ਹੋ? ਪੱਕਾ ਪੱਕਾ ਪੱਕਾ 100% ਤੁਹਾਨੂੰ ਜ਼ਰੂਰ ਮੈਂ ਕਾਲ ਕਰਾਂਗਾ, ਜ਼ਰੂਰ 100%। ਠੀਕ ਹੈ, ਥੈਂਕ ਯੂ ਭਾਈ ਜੀ, ਬਹੁਤ ਸ਼ੁਕਰੀਆ ਸਰ ਤੁਹਾਡਾ। 5433 ਹੈਲੋ।
2: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ?
2: ਮੈਂ ਵਧੀਆ, ਮੈਂ ਸਸਰਾ, ਮੈਂ ਠੀਕ ਠਾਕ ਹੂੰ। ਮੈਂ ਇੱਕ ਗਾਣਾ ਸੁਣਨਾ ਚਾਹੁੰਦਾ ਸੀ, ਸਿਫਾਰਿਸ਼ ਕਰਨੀ ਸੀ ਜੇ ਤੁਸੀਂ ਦੱਸ ਸਕੋ ਤਾਂ।
0: ਕਿਹੜਾ ਜੀ?
2: ਸਾਡੇ ਕਾਲਜ ਦੀ ਕੰਧ ਉੱਤੇ ਹਾਣੀ ਆ, ਲਿਖਦਾ ਕਿਸੇ ਨੇ ਅੱਜ ਤੇ ਮੇਰਾ ਨਾਮ, ਉਹ ਲਵਲੀ ਨਿਰਮਾਣ।
0: ਇਹ ਮੇਰਾ ਵੀ ਯਾਰ ਬਹੁਤ ਹੀ ਪਸੰਦੀਦਾ ਗੀਤ ਹੈ।
2: ਅੱਛਾ ਜੀ,
0: ਸੱਚੀ
2: ਵਧੀਆ ਗਾਣੇ ਨੇ
0: ਇਹ ਨਾ। ਇਹ ਗਾਣੇ ਚ ਪਤਾ ਨੀ ਇੱਕ ਬਹੁਤ ਹੀ ਕਮਾਲ ਦੀ ਪਿਆਰੀ ਜੀ ਵਾਈਬ ਜੀ ਆਉਂਦੀ ਹੈ। ਸਾਡੀ ਕਾਲਜ ਦੀ ਕੰਧ ਉੱਤੇ ਹਾਣੀਆਂ, ਲਿਖਤਾ ਕਿਸੇ ਨੇ ਅੱਜ ਤੇਰਾ ਮੇਰਾ ਨਾਂ। ਜ਼ਰੂਰ, ਇਹ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦੇ ਨਾ ਕਾਲਜ ਦੇ ਸਮਿਆਂ ਦੀ ਇੱਕ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਜ਼ਰੂਰ ਹੋਣਗੀਆਂ। ਲੋਕਟ ਸੁਨਹਿਰੀ ਗਲ ਪਾਈ ਫਿਰਦੀ ਸਾਨੂੰ ਤਾਂ ਦੇਖੋ, ਅਸੀਂ ਹੁਣ ਸੰਗੀਤਕ ਜੇ ਬੰਦੇ ਆ, ਗੀਤ ਸੰਗੀਤ ਨਾਲ ਪ੍ਰੇਮ ਹੈ, ਸੋ ਗਾਣੇ ਯਾਦ ਰਹਿੰਦੇ ਨੇ
2: ਬਿਲਕੁਲ।
0: ਹੋਰ ਤੁਸੀਂ ਫਿਰ ਆਪਣੇ ਵੀਕਐਂਡ ਨੂੰ ਕਿਵੇਂ ਇੰਜੋਏ ਕਰ ਰਹੇ ਹੋ? ਡਿਊਟੀ ਨੀ, ਫਿਰ ਤੁਸੀਂ ਕਹੋ ਮੈਂ ਤਾਂ ਡਾਲਰ ਕਮਾ ਰਿਹਾ। ਚਲੋ ਬਹੁਤ ਅੱਛੇ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ, ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਧੰਨਵਾਦ। ਸੋ ਲੋਕਟ ਸੁਨਹਿਰੀ ਗੱਲ ਪਾਈ ਫਿਰਦੀ, ਹੋ ਗਈ ਚਰਚਾ ਵਿੱਚ ਸਾਰੇ ਤਾਨੇ ਕੁੜੀਆਂ ਨੇ ਮਾਰੇ। ਉਹ ਨਾ ਪ੍ਰਵੀਨ ਭਾਟਾ, ਹੁਣ ਦੀ ਆਵਾਜ਼ ਅੱਜ ਵੀ ਉਹੀ ਹੈ, ਬਹੁਤ ਹੀ ਪਿਆਰੀ ਆਵਾਜ਼ ਹੈ, ਬੜੀ ਯੂਨੀਕ। ਚਲੋ, ਜਿੱਥੇ ਕਿ ਪ੍ਰਵੀਨ ਉਹਨਾਂ ਦੀ ਆਵਾਜ਼ ਯੂਨੀਕ ਹੈ, ਉਵੇਂ ਸਾਡੇ ਗ੍ਰੈਂਡ ਹੋਮ ਫਰਨੀਚਰ ਦੇ ਸੁੱਖ ਭਾਜੀ ਦੀ ਆਵਾਜ਼ ਦੇ ਵਿੱਚ ਵੀ ਜੋ ਦਮ ਹੈ ਉਹ ਹਰੇਕ ਆਵਾਜ਼ 'ਚ ਨਹੀਂ ਹੁੰਦਾ। ਸੋ ਤੁਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਆ ਜਾਓ, ਪੰਜਾਬੀ ਲਹਿਰਾਂ ਲਾਈਵ ਔਨ ਲੋਕੇਸ਼ਨ ਪਹੁੰਚ ਚੁੱਕਿਆ, ਗ੍ਰੈਂਡ ਹੋਮ ਫਰਨੀਚਰ 'ਤੇ। ਤੁਸੀਂ 6685 ਟੋਮਕਨ ਰੋਡ, ਡੇਰੀ ਐਂਡ ਟੋਮਕਨ ਦੀ ਸ਼ਾਨ ਬਣ ਚੁੱਕੇ ਆ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਜੀ ਕਿਵੇਂ ਹੋ ਫਿਰ?
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਲਾਈਵ ਅਪਡੇਟ ਦੇ ਰਹੇ ਹਾਂ ਪਰਿਵਾਰਾਂ ਨੂੰ। ਜਿੱਥੇ ਵੀ ਕਿਤੇ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਸਪੈਸ਼ਲ ਪ੍ਰਾਈਜ਼ ਤੇ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਤੇ ਨਵੀ ਬਾਈ ਜੀ, ਜਿਨ੍ਹਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਗੱਲਬਾਤ ਕਰ ਰਹੇ ਹਾਂ, ਬੇਜ ਕਲਰ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਜੈਲੋ ਕਲਰ ਦੀ ਐਲਈਡੀ ਲਾਈਟ ਲੱਗੀ ਆ ਤੇ ਪਿੱਛੇ ਟਕਸੀਡੋ ਫੈਬਰਿਕ ਲੱਗੀ ਹੋਈ ਆ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ ਤੇ ਡਰੋਰ ਸੌਫਟ ਕਲੋਜ਼ਰ ਨੇ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ ਜੈਲੋ ਐਲਈਡੀ ਲਾਈਟ ਤੇ ਨਾਈਟ ਸਟੈਂਡ ਦੇ ਹੋਏ ਜਿਹੜੇ ਹੈਂਡਲ ਵੀ ਗੋਲਡਨ ਕਲਰ ਦੇ ਨੇ, ਉੱਪਰ ਵਾਇਰਲੈਸ ਚਾਰਜਰ ਲੱਗਾ ਹੋਇਆ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਜਿਹਦੀ ਰੈਗੂਲਰ ਕੀਮਤ $4500 ਸੀ। ਜਿੰਨੇ ਵੀ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $4500 ਵਾਲਾ ਸਿਰਫ $1899 $1900 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਮਿਲੂਗਾ। ਤੇ ਪੰਜਾਬੀ ਲਹਿਰਾਂ ਦਾ ਕੇ ਰੈਫਰੈਂਸ ਦੇ ਦਿਓ, ਕਿੰਗ ਸਾਈਜ਼ ਦਾ ਮੈਟਰੈਸ ਫ੍ਰੀ ਫ੍ਰੀ ਫ੍ਰੀ। ਤੇ ਦੂਜਾ ਤੋਹਫਾ ਨਵੀ ਬਾਈ ਦਾ ਕੇ ਨਾਮ ਲੈ ਦਿਓ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਜੇ ਤੁਸੀਂ ਕੁਈਨ ਸਟਰੀਟ ਵਾਲੇ ਪਾਸੇ ਹੋ, ਮੇਫੀਲਡ ਵਾਲੇ ਪਾਸੇ ਆ ਰਹੇ ਹੋ, ਸਟੀਲ ਵਾਲੇ ਪਾਸੇ ਆ ਰਹੇ ਹੋ, ਤੇ ਹਾਈਵੇ 410 ਲੈ ਲਓ ਸਿੱਧਾ, ਹਾਈਵੇ 410 ਲੈ ਕੇ ਆ ਜਾਣਾ, ਡੈਰੀ ਰੋਡ ਤੇ ਆ ਕੇ ਲੈਫਟ, ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਲਓ, ਟੋਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ, ਨਵੀ ਭਾਜੀ।
0: ਕੀ ਬਾਤ ਹੈ 6085 ਟੋਮਕਨ ਤੇ ਆ ਜਾਓ, ਤੋਹਫੇ ਹੀ ਤੋਹਫੇ, ਤੋਹਫੇ ਹੀ ਤੋਹਫੇ, ਡੀਲਾਂ ਹੀ ਡੀਲਾਂ, ਸਾਰੇ ਘਰ ਦਾ ਫਰਨੀਚਰ ਲਓ ਤੇ ਇੰਜੋਏ ਕਰੋ ਐਟ ਗ੍ਰੈਂਡ ਹੋਮ ਫਰਨੀਚਰ ਜੀ 7570 ਹਾਂਜੀ ਜੀ ਵੈਲਕਮ।
4: ਮੈਂ ਜਿਹੜਾ ਭਾਈ ਸਾਹਿਬ ਹੁਣੀ ਗੱਲ ਕਰੀ ਗਿਆ ਸੀਗੇ, ਜਿਹੜਾ ਲੋਕੇਟ ਵਾਲਾ ਜਿਹੜਾ ਗਾਣਾ ਨਾ, ਅਸੀਂ ਉਦੋਂ ਕਾਲਜ ਪੜ੍ਹਦੇ ਹੁੰਦੇ
0: 2000 ਕਿਹੜੇ ਸਾਲ ਦੀ ਗੱਲ ਹੈ ਭਾਜੀ? ਸਾਰੀ ਥੋੜੀ ਆਵਾਜ਼ ਘੱਟ ਰਹੀ ਹੈ, 2010
4: ਹਾਂ 9-10 ਦੀ ਗੱਲ ਆ, ਤੇ ਉਦੋਂ ਅਸੀਂ ਪਲੱਸ ਟੂ ਵਿੱਚ ਪੜ੍ਹਦੇ ਹੁੰਦੇ ਸੀਗੇ ਤੇ ਉਦੋਂ ਜਿੱਦਾਂ ਹੁਣ ਚਲੋ ਇੱਥੇ ਤਾਂ ਚਲੋ ਇਹ ਨੋਰਮਲ ਜਿਹਾ ਹੈ ਨਾ, ਕੁੜੀ ਬੰਦੇ ਘੁੰਮ ਲੈਂਦੇ, ਉਸ ਟਾਈਮ ਯਾਨੀ ਕਿ ਥੋੜਾ ਜਿਹਾ ਇਸ ਚੀਜ਼ ਨੂੰ ਬੜਾ ਮੰਨਿਆ ਜਿਹਾ ਜਾਂਦਾ ਸੀ ਨਾ, ਤੇ ਉਹ ਸਾਡੇ ਹੁੰਦੇ ਸੀਗੇ ਤੇ ਕਿਸੇ ਨੇ ਉਹਨਾਂ ਦੋਹਾਂ ਦਾ ਨਾਂ ਲਿਖ ਦਿੱਤਾ ਸੀਗਾ ਕਾਲਜ ਦੇ ਉੱਤੇ ਕੰਧ ਦੇ ਉੱਤੇ ਤੇ ਹਾਂ, ਤੇ ਉਸ ਤੋਂ ਬਾਅਦ ਨਾ ਜਿੱਦਾਂ ਬੜਾ ਉਤਰਾਉਣਾ ਜਿਹਾ ਪੈ ਗਿਆ ਨਾ, ਤੇ ਘਰਦਿਆਂ ਨੇ ਕੁੜੀ ਨੂੰ ਹਟਾ ਲਿਆ ਸੀਗਾ, ਤੇ ਫਿਰ ਉਹਨੂੰ ਕੁੜੀਆਂ ਦੇ ਕਾਲਜ ਵਿੱਚ ਖੁਦ ਲਾ ਦਿੱਤਾ ਨਾ ਹੋਰ ਜਗ੍ਹਾ ਤੇ,
0: ਤੇ
4: ਉਹ ਕਾਫੀ ਟਾਈਮ ਜਿੱਦਾਂ ਨਾ ਉਹ ਗੱਲ ਚੇਤਾ ਭੁੱਲ ਗਈ ਜਾਂ, ਤੇ ਹੁਣ ਦੇਖ ਲਓ ਕਿੰਨੇ ਸਾਲ ਹੋ ਗਏ ਨਾ, ਤਾਂ ਇੱਕ ਦਿਨ ਮੈਂ ਉਹ ਦੋਨੇ ਜਾਣੇ ਵਿਆਹੇ ਹੋਏ ਆ ਤੇ ਮੈਂ ਵੀ ਸਿਟੀ ਸੈਂਟਰ ਵਾਲ ਦੇਖੇ
0: ਅੱਛਾ ਬੱਲੇ ਬੱਲੇ ਬੱਲੇ, ਤੇ ਉਹਨਾਂ ਸੋ ਤੁਹਾਡੇ ਵਾਕਈ ਕਾਲਜ ਦੀ ਕੰਧ ਉੱਤੇ ਕਿਸੇ ਨੇ ਉਹਨਾਂ ਦਾ ਦੋਨਾਂ ਦਾ ਨਾਂ ਲਿਖਤਾ?
4: ਹਾਂ ਵੱਡਾ ਵੱਡਾ ਕਰਕੇ ਨਾ, ਜਿਹੜੀ ਉਹ ਸਪਰੇ ਹੁੰਦੀ ਆ ਜਦਾਂ,
0: ਅੱਛਾ
4: ਕਹਿੰਦੇ ਜਦਾਂ ਇਦਾਂ ਕਰਕੇ ਜਦਾਂ ਨਾ, ਤਾਂ ਬੜਾ ਉਹ ਰੋ ਪਿਆ ਸੀਗਾ ਨਾ।
0: ਕੀ ਬਾਤ ਹੈ, ਦੇਖੋ ਨਹੀਂ ਉਦੋਂ ਫਿਰ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਸੀਗਾ,
4: ਉਹ ਤਾਂ ਸਾਰੇ ਪਾਸੇ ਰੋਲਾ ਪੈ ਗਿਆ ਨਾ ਦੱਸ ਦਿੱਤਾ ਨਾ ਵੀ ਹਾਂ, ਉਹ ਮੁੰਡਿਆਂ ਨੂੰ ਤਾਂ ਨਹੀਂ ਫਰਕ ਪੈਂਦਾ ਜਦੋਂ ਮੁੰਡੇ ਦੇ ਘਰ ਨਾ, ਕੁੜੀ ਦੇ ਨੂੰ ਜ਼ਿਆਦਾ ਹੋ ਗਿਆ ਨਾ ਵੀ ਹਟਾ ਲਈਏ ਨਾ, ਜਦੋਂ ਕੁੜੀਆਂ
0: ਪਰ ਯਾਰ ਏਡੀ ਗੱਲ ਹੁੰਦੀ ਸੀ ਵੀ ਕੰਧ ਤੇ ਨਾਂ ਲਿਖਦਾ ਤਾਂ ਪਤਾ ਨਹੀਂ ਕੀ ਹੋ ਗਿਆ, ਅੱਠਵੀ ਨੌਵੀਂ ਚ ਉਦੋਂ ਤਾਂ ਯਾਰ ਬਹੁਤ ਆਮ ਸੀ ਕਦੇ ਡੇਟ ਤੇ ਚਲ ਜਾਣਾ, ਮੂਵੀਜ਼ ਤੇ ਚਲੇ ਜਾਣਾ ਮੁੰਡੇ ਕੁੜੀਆਂ ਨੇ, ਕਦੇ ਮੈਕਡੋਨਲਡ ਤੇ ਚਲ ਜਾਣਾ, ਖੁੱਲੇ ਆਮ ਕੋਈ ਹੈ ਨਹੀਂ ਸੀ ਬੜਾ ਕੋਈ, ਸਾਡੇ ਤੁਹਾਡੇ ਔਰਕੁਟ ਚੱਲਦਾ ਸੀ, ਸਾਡੇ ਇੱਥੇ MSN ਮੈਸੇਂਜਰ ਚੱਲਦਾ ਸੀ, ਅਸੀਂ ਵੀ ਸਾਰੀ ਸਾਰੀ ਰਾਤ ਬੈਠੇ ਰਹਿਣਾ ਤੇ ਗੱਲਾਂ ਕਰਦੇ ਰਹਿਣਾ। ਚਲੋ ਮੈਂ ਕਾਹਨੂੰ ਆਪਦੀਆਂ ਗੱਲਾਂ ਦੱਸਣੀਆਂ, ਚਲੋ ਥੈਂਕ ਯੂ, ਚਲੋ ਸ਼ੁਕਰੀਆ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਸਾਰੇ ਕਹਿਣਾ ਅੱਛਾ ਨਵੀਂ ਵੀ ਫਿਰ ਪੂਰਾ ਐਨ ਕਹਿੰਦੇ ਹੁੰਦੇ ਕਿ ਚਲੋ ਸਾਰੇ ਦੇਖੋ ਇੰਜੋਏ ਤਾਂ ਆਪਾਂ ਕਰਦੇ ਹੁੰਦੇ ਆ ਜਦੋਂ ਛੋਟੀ ਏਜ ਹੁੰਦੀ ਆ ਬੰਦੇ ਨੂੰ, ਬਹੁਤ ਇੱਕ ਕਹਿ ਲਓ ਕਿ ਐਕਸਾਈਟਮੈਂਟ ਜੀ ਤਾਂ ਹੁੰਦੀ ਵੀ ਆ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ 905-673-3337 ਨੰਬਰ ਹੈ ਆਪਣਾ, 9056733337 ਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਇੱਕ ਤਾਂ ਤੁਹਾਨੂੰ ਨੰਬਰ ਦੇ ਦਈਏ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਵਾਲਿਆਂ ਦਾ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੂੰ ਤੁਸੀਂ ਇੱਕ ਵਾਰ ਕਾਲ ਕਰ ਲਓ, ਅਪੁਆਇੰਟਮੈਂਟ ਬਣਾ ਲਓ, ਟਰੱਕਾਂ ਦੇ ਨਵੇਂ ਟਾਇਰ ਪਵਾਓ, ਅਲਾਈਨਮੈਂਟ ਕਰਾਓ, ਟਰੱਕਾਂ ਦਾ ਓਇਲ ਚੇਂਜ ਕਰਾਓ ਤੇ ਇੱਕ ਬਹੁਤ ਹੀ ਵੱਡਾ ਡਿਸਕਾਊਂਟ ਪਾਓ, ਬਸ ਸਾਡਾ ਨਾਂ ਲੈ ਦਿਓ, ਦੈਟਸ ਇਟ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ, ਮਨੂ ਨੂੰ ਕਾਲ ਕਰੋ 10874 ਸਟੀਲਸ ਐਵਨਿਊ ਈਸਟ ਦੇ ਉੱਤੇ ਤੁਸੀਂ ਪਹੁੰਚੋ, ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ, 401 ਤੋਂ ਉੱਤਰ ਅਨੁਸਾਰ, ਬਹੁਤ ਵੱਡਾ ਡਿਸਕਾਊਂਟ ਦੇ ਰਹੇ ਆ, ਬਸ ਕਾਲ ਕਰ ਲਓ 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293 6472346293
5: ਵਧੀਆ ਵੀਰੇ ਵਧੀਆ, ਤੁਸੀਂ ਸੁਣਾਓ ਕੀ ਹਾਲ?
0: ਬਹੁਤ ਵਧੀਆ ਵੀਰੇ, ਬਹੁਤ ਵਧੀਆ, ਥੈਂਕ ਯੂ
5: ਵੀਰੇ। ਇੱਕ ਕੁਲਵਿੰਦਰ ਬਿੱਲਾ ਜੀ ਦਾ ਗਾਣਾ ਲਵਾਉਣਾ ਸੀਗਾ, ਟਾਈਮ ਟੇਬਲ।
0: ਬੜਾ ਟਾਈਮ ਸੀ ਹੈ ਉਦੋਂ ਅਲੜੇ।
5: ਹਾਂਜੀ ਹਾਂਜੀ, ਉਹ ਮੇਰੇ ਫਾਦਰ ਸਾਹਿਬ ਸੁਣਦੇ ਹੁੰਦੇ ਸੀਗੇ, ਤੇ ਉਹ ਪੈਗ ਸ਼ੈਗ ਲਾਉਣ ਦੇ ਸ਼ੌਕੀਨ ਸੀ, ਉਹ ਹੁਣ ਨਹੀਂ ਰਹੇ ਤੇ, ਬਟ ਉਹ ਇਹਦੀ ਇਹਦੀ ਟਿਊਨ ਉਹਨਾਂ ਨੂੰ ਬਹੁਤ ਵਧੀਆ ਲੱਗਦੀ ਸੀ ਤੇ ਮੈਨੂੰ ਵੀ ਬਹੁਤ ਵਧੀਆ ਲੱਗਦੀ ਹੈ, ਤੇ ਉਹ ਮੈਂ ਲਾਉਣਾ ਸੀ ਵੀਰੇ।
0: ਕੀ ਬਾਤ ਹੈ, ਹਜੇ ਤੁਸੀਂ ਪੈਗ ਸ਼ੈਗ ਲਾ ਲੈਂਦੇ ਹੋ?
5: ਨਹੀਂ ਮੈਂ ਭਾਜੀ ਘੱਟ ਹੀ, ਮੈਂ ਤੁਸੀਂ ਤੁਹਾਡੇ ਔਜਲੇ ਕੋਲੇ ਗਿਆ ਸੀ, ਹੁਣ ਤੁਸੀਂ ਹੇਅਰ ਕੱਟ ਕਰਾਉਣ ਤੇ ਉਹਨੇ ਮੇਰਾ ਵਧੀਆ ਹੇਅਰ ਕੱਟ ਕੀਤੇ, ਮੈਂ ਸੁਣਦਾ ਉਹਨਾਂ ਨੂੰ।
0: ਤੁਸੀਂ ਕਦੋਂ ਗਏ ਸੀ?
5: ਹਾਂਜੀ ਮੈਂ ਲਾਸਟ ਵੀ ਗਿਆ ਸੀ ਭਾਜੀ ਉਹਨਾਂ ਕੋਲੇ।
0: ਤੁਸੀਂ ਕਹਿੰਦਾ ਸੀ ਕਿ ਨਵੀਂ ਬਾਈ ਨੂੰ ਅਸੀਂ ਸੁਣਦੇ
5: ਹਾਂ। ਹਾਂਜੀ ਮੈਂ ਤੁਹਾਡੀ ਰੈਫਰੈਂਸ ਦਿੱਤੀ ਸੀਗੀ ਤੇ ਹੁਣ ਮੈਂ ਰੈਗੂਲਰ ਕਸਟਮਰ ਬਣ ਜਾਣਾ ਉਹਨਾਂ ਦਾ।
0: ਉਹਨੇ ਮੈਨੂੰ ਯਾਰ ਔਜਲੇ ਨੇ ਦੱਸਿਆ ਨਹੀਂ, ਮੈਂ ਵੀ ਅੱਜ ਹੀ ਜਾ ਕੇ ਆਇਆ।
5: ਓਕੇ
0: ਓਕੇ, ਕੋਈ ਨੀ ਭਾਜੀ, ਮਨਵੀਰ ਆ ਮੇਰਾ ਨਾਮ। ਠੀਕ ਹੈ ਮਨਵੀਰ, ਮੈਂ ਗੱਲ ਕਰੂੰਗਾ ਤੇ ਕੋਈ ਨਾ ਤੁਹਾਡੇ ਲਈ ਗੀਤ ਜ਼ਰੂਰ ਤੁਹਾਡੇ ਫਾਦਰ ਸਾਹਿਬ ਦਾ ਪਸੰਦੀਦਾ ਲਾ ਦਿੰਦੇ ਹਾਂ। ਓਕੇ ਵੀਰੇ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਤੇ ਆ ਜਾਓ ਫਿਰ ਆਪਾਂ ਪਹਿਲਾਂ ਤਾਂ ਸਿੱਧੂ ਬਾਈ ਨੂੰ ਸੁਣ ਲਈਏ। ਸਿੱਧੂ ਬਾਈ ਦਾ ਆਪਾਂ ਥੋੜ੍ਹਾ ਜਿਹਾ ਕਿਉਂ ਨਾ ਅਪਬੀਟ ਜਿਹਾ ਗਾਣਾ ਸੁਣੀਏ, ਬਟ ਅਪਬੀਟ ਹੈ ਹੀ ਬਹੁਤ ਨੇ, ਆਪਾਂ ਬਰੋਟਾ ਨਾ ਸੁਣ ਲਈਏ ਥੋੜ੍ਹਾ ਜਿਹਾ, ਨਾਲੇ ਹੈ ਨਾ ਬੰਦੇ ਬੰਦੇ ਜਾਨ ਜੀ ਆ ਜਾਂਦੀ ਹੈ ਬਰੋਟਾ ਸੁਣ ਕੇ। ਸੁਣਦੇ ਦੋ ਕਬੂਲ ਬਰੋਟੇ ਦੇ, ਫਿਰ ਵਾਪਸ ਸੁਣੇ ਆ ਰਿਮੈਂਬਰਿੰਗ ਦ ਵਨ ਐਂਡ ਓਨਲੀ ਸਿੱਧੂ ਮੂਸੇਵਾਲਾ, ਰੈਸਟ ਇਨ ਪੀਸ।

0: ਵਾਹ ਬਈ ਵਾਹ, ਕਿਆ ਬਾਤ ਹੈ ਨੇਰੀ ਸਾ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਤੇ ਗੱਲਾਂ ਬਾਤਾਂ ਤੇ ਰੌਣਕ ਮੇਲਾ ਫੁੱਲ ਬਟਾ ਫੁੱਲ ਆਪਣਾ ਚੱਲ ਰਿਹਾ। ਤੇ ਇੱਕ ਤੁਸੀਂ ਗਿੱਲ ਫਾਰਮ ਤੇ ਪਹੁੰਚਣਾ, ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਬਿਲਕੁਲ ਕੋਰਨਰ ਦੇ ਉੱਤੇ ਆ। ਗਿੱਲ ਫਾਰਮ ਤੇ ਇੱਕ ਵਾਰ ਗੇੜਾ ਮਾਰਿਓ ਤੁਸੀਂ, ਇੱਥੇ ਹਰ ਇੱਕ ਸਬਜ਼ੀ ਦੀ ਤੁਹਾਨੂੰ ਪਨੀਰੀ ਮਿਲ ਰਹੀ ਹੈ। ਗਿੱਲ ਫਾਰਮ ਤੇ ਪਹੁੰਚੋ, 14085 ਡਿਕਸੀ ਰੋਡ, ਡਿਕਸੀ ਅਤੇ ਕਿੰਗ ਦਾ ਕੋਰਨਰ ਪੈਂਦਾ। ਰਾਮ ਤੋਰੀ, ਲੋਕੀ, ਕੱਦੂ, ਭਿੰਡੀ, ਬੈਂਗਣ ਤੇ ਹੋਰ ਵੀ ਬਹੁਤ ਸਾਰੀ ਪਨੀਰੀ, ਸਿਰਫ $2.49 ਤੋਂ ਪਨੀਰੀ ਆ। ਫਾਰਮ ਦੇ ਫਰੈਸ਼ ਦੇਸੀ ਆਂਡੇ, ਫਰੈਸ਼ ਫਾਰਮ ਦਾ ਸ਼ਹਿਦ, ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ, ਹੋਲ ਵੀਟ, ਰਾਗੀ, ਬਾਜਰਾ, ਕਿਆ ਬਾਤ ਹੈ, ਸੋਇਲ ਵੀ, ਮਨੂਅਰ ਵੀ, ਔਰਗੈਨਿਕ ਕੰਪੋਸਟ ਵੀ। ਗਿੱਲ ਫਾਰਮ ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ ਤੇ ਤੁਸੀਂ ਆ ਜਾਓ। ਤੇ ਗਿੱਲ ਫਾਰਮ ਤੇ ਲੱਗ ਚੁੱਕੀਆਂ ਨੇ ਰੌਣਕਾਂ, ਰੋਜ਼ 11 to 7 ਖੁੱਲੇ ਨੇ ਗਿੱਲ ਫਾਰਮ, ਡਿਕਸੀ, ਕਿੰਗ, ਗਿੱਲ ਫਾਰਮ। ਸਾਡੇ ਨਾਲ ਰੋਹਿਤ ਜੁੜ ਚੁੱਕਿਆ ਲਾਈਵ ਔਨ ਲੋਕੇਸ਼ਨ, ਅਸੀਂ ਪਹੁੰਚੇ ਹੋਏ ਹਾਂ। ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਹਰਨਟੇਰੀਓ ਐਂਡ ਬਵੇਰਡ, ਪੰਜਾਬੀ ਬਾਈ ਨੇਚਰ, ਜਿੱਥੇ ਤੁਹਾਨੂੰ ਬਹੁਤ ਹੀ ਜ਼ਬਰਦਸਤ ਅੱਜ ਖਾਣ ਪੀਣ ਦੀਆਂ ਡੀਲਾਂ ਮਿਲ ਰਹੀਆਂ ਨੇ। ਤੇ ਰੋਹਿਤ ਸਾਡੇ ਨਾਲ ਲਾਈਵ ਉੱਥੋਂ ਪਹੁੰਚੇ ਨੇ। ਰੋਹਿਤ ਵੈਲਕਮ।
1: ਸਤਿ ਸ਼੍ਰੀ ਅਕਾਲ ਨਵੀ ਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਤੁਸੀਂ? ਹਾਲ ਚਾਲ ਮੇਰਾ ਠੀਕ ਹੈ, ਬਟ ਤੁਸੀਂ ਪੰਜਾਬੀ ਬਾਈ ਨੇਚਰ ਤੇ ਪਹੁੰਚੇ ਹੋ, ਤੁਹਾਡਾ ਤਾਂ ਹਾਲ ਚਾਲ ਮੈਂ ਕਹਿੰਦਾ ਕਿ ਕਮਾਲ ਹੀ ਆਊਗਾ।
1: ਸਾਰਿਆਂ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ, ਹਾਲ ਚਾਲ ਇਕਦਮ ਫਸਟ ਕਲਾਸ। ਤੇ ਮੈਂ ਇਸ ਵਕਤ ਲਾਈਵ ਔਨ ਲੋਕੇਸ਼ਨ ਤੇ ਪਹੁੰਚਿਆ ਹੋਇਆ ਪੰਜਾਬੀ ਬਾਈ ਨੇਚਰ। ਦੋਸਤੋ, ਜੇ ਤੁਸੀਂ ਅਸਲੀ ਪੰਜਾਬੀ ਸਵਾਦ ਦੇ ਸ਼ੌਕੀਨ ਹੋ ਤਾਂ ਇਹ ਜਗ੍ਹਾ ਤੁਹਾਡੇ ਲਈ ਪਰਫੈਕਟ ਆ। ਪੰਜਾਬੀ ਬਾਈ ਨੇਚਰ, ਐਟਮੋਸਫੀਅਰ ਫੁੱਲ ਫਰੈਂਡਲੀ, ਫੂਡ ਕਮਾਲ ਦਾ ਤੇ ਹੋਸਪਿਟੈਲਿਟੀ ਪੂਰੀ ਪੰਜਾਬੀਆਂ ਵਾਲੀ।
0: ਕਿਆ ਬਾਤ ਹੈ,
1: ਸ਼ਾਮ ਦਾ ਸਮਾਂ ਆ, ਸਾਰਿਆਂ ਨੂੰ ਫਰਾਈਡੇ ਇੰਜੋਏ ਕਰਨ ਵਾਸਤੇ ਵਧੀਆ ਫੂਡ ਤੇ ਜਗ੍ਹਾ ਤੁਸੀਂ ਦੇਖ ਰਹੇ ਹੋ ਤਾਂ ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਦੇ ਉੱਤੇ ਤੁਸੀਂ ਪਹੁੰਚਣਾ ਆ। ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ ਇਹਨਾਂ ਦੀਆਂ, ਟੇਸਟੀ ਟੇਸਟੀ ਡੀਲਸ। ਚਾਟ 699, ਪਰਾਂਠਾ ਲੈਣਾ 699, ਵੈਜ ਥਾਲੀ ਲੈਣੀ ਆ 999, ਪਾਓ ਭਾਜੀ 799, ਚਨਾ ਭਟੂਰਾ ਤੁਹਾਨੂੰ ਦੇਣਗੇ ਜੀ 799 ਦੇ ਵਿੱਚ, ਤੇ ਮਸਾਲਾ ਡੋਸਾ ਦੀਆਂ ਸ਼ਕੀਨ ਲੇਡੀਜ਼ 799। ਤੇ ਜੇ ਤੁਸੀਂ ਬਹਿਣ ਖਲਾਉਣ ਦਾ ਪ੍ਰੋਗਰਾਮ ਬਣਾ ਲਿਆ ਅੱਜ ਫਰਾਈਡੇ ਵਾਲੇ ਦਿਨ ਤੇ ਫਿਸ਼ ਪਕੌੜਾ ਖਾਣਾ ਚਾਹੁੰਦੇ ਹੋ, ਬਾਏ ਵਨ ਗੈਟ ਵਨ ਫ੍ਰੀ ਚੱਲ ਰਿਹਾ ਫਿਸ਼ ਪਕੌੜੇ ਦੇ ਉੱਤੇ। ਕੰਮ ਖਤਮ ਕੀਤਾ ਆ, ਸ਼ਾਮੀ ਯਾਰਾਂ ਮਿੱਤਰਾਂ ਨੇ ਬਹਿਣ ਦਾ ਪ੍ਰੋਗਰਾਮ ਬਣਾ ਲਿਆ, ਬਾਏ ਵਨ ਗੈਟ ਵਨ ਫਿਸ਼ ਪਕੌੜਾ ਇੱਥੋਂ ਬਾਏ ਕਰਕੇ ਜਾਓ ਤੇ ਨਾਲੇ ਫੀਡਬੈਕ ਦਿਓ ਤੇ ਨਾਲੇ ਤੁਹਾਨੂੰ ਗਰੰਟੀ ਦੇਣੇ ਕਿ ਇਹਦਾ ਟੇਸਟ ਇੱਕ ਵਾਰੀ ਟੇਸਟ ਕਰ ਲਓਗੇ ਦੁਬਾਰਾ ਇੱਥੇ ਹੀ ਆਓਗੇ। ਤੇ ਜੇ ਹਲਵਾ ਪੂੜੀ ਖਾਣੀ ਆ ਉਹ ਵੀ 799।
0: ਸੋ ਡੀਲਾਂ ਹੀ ਡੀਲਾਂ ਨੇ ਯਾਰ, ਵਾਕਈ ਕਮਾਲ ਹੈ। ਤੁਸੀਂ ਆ ਰਹੇ ਹੋ ਤੇ ਤੁਹਾਡਾ ਪੂਰੇ ਸ਼ਾਮ ਦਾ ਖਾਣਾ ਤੁਹਾਨੂੰ $67 ਚ ਮਿਲ ਰਿਹਾ। ਚਾਟ, ਪਰੌਂਠੇ, ਵੈਜ ਥਾਲੀ, ਪਾਓ ਭਾਜੀ, ਚਨਾ ਭਟੂਰਾ, ਮਸਾਲਾ ਡੋਸਾ, ਹਲਵਾ ਪੂਰੀ ਤੇ ਫਿਸ਼ ਪਕੌੜਾ, ਬਾਏ ਵਨ ਗਿੱਟ ਵਨ ਫ੍ਰੀ। ਮੈਂ ਤਾਂ ਕਹਿੰਦਾ ਕਿ 10-12 ਯਾਰ ਮਿੱਤਰ ਬੈਠੇ ਆ, ਇੱਥੇ ਜਾਓ, ਇੱਕ ਇੱਕ ਚੀਜ਼ ਲੈ ਲਓ ਤੇ ਰਾਤ ਬਣ ਗਈ ਤੁਹਾਡੀ ਹੈ। ਸੋ ਬਹੁਤ ਜ਼ਿਆਦਾ ਸੇਵਿੰਗ ਤੇ ਪੰਜਾਬੀ ਬਾਈ ਨੇਚਰ ਨੇਮ ਬ੍ਰਾਂਡ ਹੈ, ਜਿੱਥੇ ਬੰਦਾ ਪੰਜਾਬੀ ਬਾਈ ਨੇਚਰ ਤੇ ਪਹੁੰਚ ਜਾਂਦਾ ਨਾ ਤਾਂ ਫਿਰ ਹੁੰਦਾ ਕਿ ਯਾਰ ਕੁਆਲਿਟੀ ਹੀ ਕੁਆਲਿਟੀ ਹੈ। ਤੇ ਤੁਸੀਂ ਸਕਦੇ ਕਹੋਗੇ ਨਵੀਂ ਹੈ, ਸਾਡੀ ਤਾਂ ਸ਼ਾਮ ਹੀ ਬਣ ਗਈ। ਸੋ ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਬਵੇਰਡ ਹਰਨਟੇਰੀਓ ਲੋਕੇਸ਼ਨ ਤੇ, ਬਹੁਤ ਹੀ ਸ਼ਾਨਦਾਰ ਲੋਕੇਸ਼ਨ ਹੈ, ਡਾਈਨ ਇਨ ਕਰੋ, ਟੇਕ ਆਊਟ ਕਰੋ। ਤੇ ਰੋਹਿਤ ਲੋਕੇਸ਼ਨ ਹੀ ਬੜੀ ਸੋਹਣੀ ਹੈ, ਮੈਂ ਕਹਿੰਦਾ ਬੰਦਾ ਉੱਥੇ ਬਹਿ ਕੇ ਜਦੋਂ ਬੰਦਾ ਚਲੇ ਜਾਂਦਾ ਤਾਂ ਜੀ ਕਰੂਗਾ ਕਿ ਇੱਥੇ ਬਹਿ ਕੇ ਖਾ ਲਈਏ ਕਿ ਨਹੀਂ।
1: ਐਟਮੋਸਫੇਅਰ ਇੰਨਾ ਸੋਹਣਾ, ਇਹਨਾਂ ਦੀ ਐਂਬੀਅੰਸ ਬਹੁਤ ਜ਼ਿਆਦਾ ਸੋਹਣੀ, ਪਲੇਸ ਇੰਨੀ ਖੁੱਲੀ ਡੁੱਲੀ ਆ ਕਿ ਦੇਖ ਕੇ ਵੀ ਬੰਦੇ ਦਾ ਮਨ ਖੁਸ਼ ਹੋ ਜਾਂਦਾ। 14 ਵਾਲਾ ਪਲਾਜ਼ਾ, ਵਾਲਮਾਰਟ, ਇੰਨੀ ਖੁੱਲੀ ਡੁੱਲੀ ਪਾਰਕਿੰਗ ਤੇ ਬਹਿਣ ਲਈ ਇੰਨਾ ਸੋਹਣੇ ਜਗ੍ਹਾ, ਇੱਕਦਮ ਫੈਮਿਲੀ ਬੈਠੀ ਹੋਵੇ ਤਾਂ ਬੰਦਾ ਕਹਿੰਦਾ ਕਿ ਵਾਹ ਵੀ ਵਾਹ, ਬਹੁਤ ਸੋਹਣਾ ਫੂਡ ਤੇ ਬਹੁਤ ਸੋਹਣੀ ਕਮਾਲ ਦੀ ਜਗ੍ਹਾ।
0: ਬਿਲਕੁਲ, ਸਾਰੇ ਆ ਜਾਓ 58 ਕੁਐਰੀ ਐਜ ਬਵੇਰਡ ਹਰਨਟੇਰੀਓ, ਡੀਲਾ ਹੀ ਡੀਲਾ, ਤੇ ਪਹੁੰਚੋ ਪੰਜਾਬੀ ਬਾਈ ਨੇਚਰ ਤੇ ਡਿਨਰ ਇੱਥੇ ਕਰੋ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਰੋਹਿਤ। 516162, ਹੈਲੋ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਨਹੀਂ ਭਾਜੀ, ਪਰ ਟ੍ਰੈਫਿਕ ਟਿਕਟ ਵਾਲਾ ਦਾ ਦਿਓ ਨੰਬਰ।
0: ਕੀ ਕੀਤਾ?
2: ਉਹ ਕਿਸੇ ਕੋਲ ਲੱਗੀ ਗੱਡੀ, ਉਹ ਮੇਰੇ ਕੋਲ ਨੰਬਰ ਪੁੱਛਦੇ, ਮੈਂ ਕਿਹਾ ਨਵੀਂ ਭਾਈ ਪੁੱਛੂਗਾ। ਮੈਂ ਨੰਬਰ ਕੱਢਿਆ ਗੂਗਲ ਤੋਂ ਹੰਸ ਵਾਲੇ ਦਾ, ਪਰ ਨੰਬਰ ਗਲਤ ਨਿਕਲਿਆ ਉਸ।
0: ਭਾਜੀ, ਹਰੇਕ ਬੰਦਾ ਤੁਹਾਡੇ ਵਾਂਗੂ ਕਹਿੰਦਾ ਕਿ ਮੇਰੇ ਯਾਰ ਦੋਸਤ ਨੂੰ ਲੋੜ ਹੈ, ਮੈਨੂੰ ਪਤਾ ਤੁਹਾਨੂੰ ਹੀ ਲੋੜ ਹੋਊਗੀ। ਮੈਨੂੰ ਬੀਤੇ ਦਿਨੀ ਟਿਕਟ ਮਿਲੀ ਤੇ ਇਹਨਾਂ ਨੇ ਮੇਰੀ ਵੀ ਟਿਕਟ ਮਾਫ਼ ਕਰਵਾਤੀ। ਸੋ ਨੰਬਰ ਹੈ 905-454-2112। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਕਿਸੇ ਨੂੰ ਵੀ ਟ੍ਰੈਫਿਕ ਟਿਕਟ ਮਿਲ ਗਈ ਆਰ ਐਸ ਵਾਲੀਆ ਸਾਹਿਬ, ਵਾਲੀਆ ਟ੍ਰੈਫਿਕ ਸਰਵਿਸਿਜ਼, ਯਾਰ ਵਾਲੀਆ ਸਾਹਿਬ ਇੰਨੇ ਨੌਲੇਜੇਬਲ ਨੇ। ਸਾਡੇ ਪਰਿਵਾਰ ਦੀਆਂ ਜਿੰਨੀਆਂ ਵੀ ਟਿਕਟਾਂ ਚਲੋ ਸਾਨੂੰ ਮਿਲੀਆਂ ਥੋੜੀਆਂ, ਬਟ ਸਾਰੀਆਂ ਮਾਫ਼ ਕਰਵਾਈਆਂ ਵਾਲੀਆ ਸਾਹਿਬ ਨੇ। ਸੋ ਤੁਸੀਂ ਵੀ ਕਾਲ ਕਰੋ 905-454-2112, 905-454-2112, ਮਿਸਟਰ ਆਰ ਐਸ ਵਾਲੀਆ। ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਸੋ ਮਨਜੀਤ ਕੀ ਬਣਦਾ ਫਿਰ?
3: ਬਸ ਵਧੀਆ ਨਵੀ, ਤੇ ਟਿਕਟ ਵਾਲਾ ਨੰਬਰ ਤਾਂ ਮੈਂ ਵੀ ਨੋਟ ਕਰ, ਮੈਨੂੰ ਸਵੇਰੇ ਟਿਕਟ ਲੱਗੀ ਆ।
0: ਸਵੇਰੇ ਕਾਹਦੀ?
3: ਸਪੀਡਿੰਗ ਦੀ ਟਿਕਟ ਸੀ ਨਵੀ, ਬਸ ਨਜਾਇਜ਼ ਹੀ ਫੜੋਗੇ 50।
0: ਤੇ ਤੁਸੀਂ ਫਿਰ ਸ਼ਕੀਨ ਹੋ ਨਾ, ਸ਼ਕੀਨ ਮੁੰਡੇ ਗਾਣੇ ਗੁਣੇ ਲਾ ਕੇ ਫਿਰ ਭਜਾਉਂਦੇ ਆ ਗੱਡੀਆਂ ਨੂੰ।
3: ਵੈਦਰ ਉਦਾਂ ਦਾ ਡਿਮਾਂਡ ਅੱਜ ਕੱਲ ਉਸ ਹਿਸਾਬ ਦੀ ਕਰਦਾ, ਮੂਸੇ ਵਾਲਾ ਚੱਲ ਰਿਹਾ ਸੀ, ਬਟ 65 ਤੇ ਅੱਗੇ ਤਾਂ ਕਦੀ ਲਾਉਂਦੇ ਨਹੀਂ, ਬਟ ਆਈ ਡੋਨਟ ਨੋ।
0: ਨਹੀਂ ਵੈਸੇ ਨਾ ਮੌਸਮ ਜਦੋਂ ਵਾਕਈ ਇਦਾਂ ਦਾ ਹੋਵੇ, ਬੰਦੇ ਦਾ ਜੀ ਕਰਦਾ ਕਿ ਬਸ ਵਿੰਡੋਆਂ ਡਾਊਨ ਕਰਕੇ ਨਾ ਬਸ ਗੱਡੀ ਥੋੜੀ ਜਿਹੀ ਭਜਾ ਲਓ, ਬਟ ਵਾਲੀਆ ਸਾਹਿਬ ਨੂੰ ਕਾਲ ਕਰ ਲਓ ਤੇ ਟਿਕਟ ਥੋੜੀ ਪੱਕੀ ਮਾਫ਼।
3: ਥੈਂਕ ਯੂ ਸੋ ਮਚ ਨਵੀ, ਤੇ ਨਾਲ ਦੀ ਨਾਲ ਅਪਲਾਈਸਿਸ ਦੀਆਂ ਡੀਲਾਂ ਦੱਸਦੀ ਹੈ ਜੀ ਇਸ ਵੀਕਐਂਡ ਦੀਆਂ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਹੈ, 36 ਇੰਚ ਦਾ ਬਿਲਟ ਇਨ ਕੁੱਕ ਟਾਪ ਹੈ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਹੈ, ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੀ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ 4 ਦੇ 4 ਅਪਲਾਈਸਿਸ ਦਾ ਸੈੱਟ ਹੈ, ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੌਪ ਮਾਊਂਟ ਫਰਿੱਜ, ਸਟੇਨਲੈਸ ਸਟੀਲ ਦਾ ਸਮੂਥ ਟੌਪ ਸਟੋਵ ਵਿਦ ਵਾਸ਼ਰ ਤੇ ਡਰਾਇਰ, $3500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਸਿਸ ਨੇ, ਜਿਹੜੇ ਕਿ ਸਿਰਫ $24.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਨਵੀ।
0: ਥੈਂਕ ਯੂ ਮਨਜੀਤ। 905-450-0054, ਤੁਸੀਂ ਮਨਜੀਤ ਹੋਣਾ ਨਾਲ ਗੱਲਬਾਤ ਕਰੋ ਤੇ ਵਧੀਆ ਟੌਪ ਟੌਪ ਟੌਪ ਅਪਲਾਈਸ ਦੀਆਂ ਡੀਲਾਂ ਤੁਸੀਂ ਮਨਜੀਤ ਕੋਲੋਂ ਲਓ। ਇੱਕ ਤੁਹਾਨੂੰ ਮੱਲੀ ਟੈਂਟ ਵਾਲਿਆਂ ਦਾ ਨੰਬਰ ਦੇ ਦਈਏ ਯਾਰ, ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੈ ਤੇ ਅੱਜ ਕੱਲ੍ਹ ਤਾਂ ਵੀਕਐਂਡ ਤੇ ਦੋ ਦੋ ਤਿੰਨ ਤਿੰਨ ਵਿਆਹ ਨੇ, ਸੋ ਤੁਸੀਂ ਵਧੀਆ ਟੈਂਟ ਲਵਾਉਣਾ ਤਾਂ ਮੱਲੀ ਟੈਂਟ ਸਰਵਿਸਿਸ ਨੂੰ ਕਾਲ ਕਰੋ। ਇਹਨਾਂ ਕੋਲ ਹਰ ਸਾਈਜ਼ ਦਾ ਟੈਂਟ ਹੈ, 10x10 ਫੁੱਟ ਤੋਂ ਲੈ ਕੇ 40x160 ਫੁੱਟ ਤੱਕ ਦੇ ਟੈਂਟ ਨੇ। ਕਲੀਅਰ ਟੈਂਟ, ਵਾਈਟ ਟੈਂਟ, ਡਾਂਸ ਫਲੋਰ, ਟੈਂਟ ਫਲੋਰ, ਚੇਅਰਾਂ, ਟੇਬਲ, ਪੱਖੇ, ਜੋ ਵੀ ਚਾਹੀਦਾ ਮੱਲੀ ਟੈਂਟ। ਇਹਨਾਂ ਕੋਲ ਨਾ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਨੇ। ਕਈ ਵਾਰ ਯਾਰ ਆਪਣੇ 100-200 ਬੰਦਾ ਘਰੇ ਹੁੰਦਾ, ਫਿਰ ਆਪਾਂ ਨੂੰ ਹੁੰਦਾ ਯਾਰ ਕਿ ਘਰ ਦੇ ਵਿੱਚ ਵਾੜਨਾ ਤਾਂ ਮੈਸ ਬਹੁਤ ਪੈਂਦਾ, ਅਗਲਿਆਂ ਨੂੰ ਵੇਟ ਬਹੁਤ ਕਰਨੀ ਪੈਂਦੀ ਹੈ। ਇਹ ਲਗਜ਼ਰੀ ਵਾਸ਼ਰੂਮ ਨੇ, ਇਹ ਤੁਹਾਡੇ ਘਰ ਦੇ ਵਾਸ਼ਰੂਮਾਂ ਨਾਲੋਂ ਵੀ ਵਧੀਆ ਨੇ। ਬਾਹਰ ਟ੍ਰੇਲਰ ਰੱਖ ਦੇਣਗੇ ਤੇ ਸਾਰੀ ਕਹਿੰਦੇ ਹੁੰਦੇ ਆ ਕਿ ਐਮਟੀ ਆ ਕੇ ਕਰਨਗੇ ਥਰੂ ਆਊਟ ਦ ਵੀਕ ਸਾਰਾ ਕੁਛ। ਸੋ ਲਗਜ਼ਰੀ ਵਾਸ਼ਰੂਮਾਂ ਦੇ ਲਈ ਵੀ 6479999-2569, 6479999-2569 ਦੇ ਉੱਤੇ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ, 647-999-2569 ਤੇ ਤੁਸੀਂ ਕਾਲ ਕਰ ਲਓ। ਦ ਵਨ ਐਂਡ ਓਨਲੀ ਮੱਲੀ ਟੈਂਟ ਸਰਵਿਸਿਸ। ਸਾਡੇ ਨਾਲ ਅਮਨ ਬੈਨੀਪਾਲ ਜੀ ਵੀ ਜੁੜ ਚੁੱਕੇ ਨੇ ਰੇਡੀਓ ਆਵਾਜ਼ ਤੋਂ। ਕੱਲ੍ਹ ਨੂੰ ਤੁਸੀਂ ਸਵੇਰੇ 10 ਵਜੇ ਰੇਡੀਓ ਆਵਾਜ਼ ਸੁਣਨਾ 10 ਤੋਂ 1, ਤੇ ਅਮਨ ਜੀ ਵੈਲਕਮ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵੀ, ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਵੀ।
0: ਜੀ ਜੀ ਜੀ ਅਮਨ ਜੀ ਵੈਲਕਮ।
4: ਹਾਂਜੀ ਸੋਰੀ ਸੋਰੀ, ਮੈਨੂੰ ਆਵਾਜ਼ ਨਹੀਂ ਆ ਰਹੀ ਸੀ। ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ਾਮ ਦੀ ਮੁਬਾਰਕ ਜਿੱਥੇ ਪੰਜਾਬੀ ਲਹਿਰਾਂ ਦੇ ਨਾਲ ਇਸ ਸਮੇਂ ਮੈਂ ਕਹਿੰਦਾ ਹੁੰਦਾ ਤਕਰੀਬਨ ਸਾਡੇ ਨਾਲ AM 530 ਦੇ ਇੱਕ ਟਾਈਮ ਤੇ 100,000 ਪਲੱਸ ਲੋਕ, ਯਾਨੀ ਕਿ ਲੱਖ ਦੀ ਗਿਣਤੀ ਚ ਲੋਕ ਜਿਹੜੇ ਹੈਗੇ ਨੇ ਸਰਾਊਂਡਿੰਗ ਸਿਟੀਜ਼ ਤੋਂ ਲੈ ਕੇ ਲੋਕਲ GTA ਜਾਂ ਤੁਸੀਂ ਸਾਨੂੰ ਇਸ ਸਮੇਂ ਸਾਰਨੀਆਂ ਲੰਡਨ ਸੁਣ ਰਹੇ ਹੋ ਸਾਰੇ ਕਿਤੇ, ਤੇ ਆਪ ਸਭ ਦਾ ਸਵਾਗਤ ਕਰਦੇ ਹਾਂ। ਤੇ ਕੱਲ ਨੂੰ ਸਵੇਰੇ ਅਸੀਂ 10 ਵਜੇ ਤੋਂ ਲੈ ਕੇ 1 ਵਜੇ ਤੱਕ 3 ਘੰਟੇ ਲਗਾਤਾਰ AM 530 ਤੇ ਮਾਰਨਿੰਗ ਦੇ ਵਿੱਚ ਸ਼ੋਅ ਲੈ ਕੇ ਆਉਂਦੇ ਹਾਂ, ਔਰ ਲਾਈਵ ਔਨ ਲੋਕੇਸ਼ਨਸ ਵਗੈਰਾ ਹੁੰਦੇ ਨੇ। ਤੁਸੀਂ 5:30 ਨੂੰ ਸਵੇਰੇ 10 ਵਜੇ ਪਹਿਲਾ ਸ਼ੋਅ ਜਿਹੜਾ ਹੈਗਾ ਉਸ ਤੋਂ ਆਨ ਕਰ ਲੈਂਦੇ ਹੋ 5:30 ਦੇ ਉੱਤੇ, ਤੇ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਸਾਨੂੰ ਸਾਰੇ ਮਿਲੋਗੇ। ਦੂਸਰਾ ਹੈਗਾ ਕਿ ਅਸੀਂ ਕੱਲ ਜਿਹੜਾ ਲਾਈਵ ਔਨ ਲੋਕੇਸ਼ਨ ਹੈ ਉਹ ਅਸੀਂ ਕਰ ਰਹੇ ਹਾਂ ਨਜ਼ਾਰਾ ਇੰਡੀਅਨ ਰੈਸਟੋ ਲੌਂਜ ਦੇ ਉੱਤੇ। ਨਜ਼ਾਰਾ ਇੰਡੀਅਨ ਰੈਸਟੋ ਲੌਂਜ ਜਿਹੜਾ ਕਿ ਪਾਰਟੀ ਪਲੇਸ ਵੀ ਹੈਗਾ, ਤੇ ਪਾਰਟੀ ਪਲੇਸ ਦੇ ਨਾਲ ਨਾਲ ਤੁਸੀਂ ਅਗਰ ਕਿਸੇ ਨੇ ਡਾਇਨਿੰਗ ਕਰਨੀ ਆ ਲਗਜ਼ਰੀ ਡਾਇਨਿੰਗ ਜਿਹਦੇ ਵਿੱਚ ਤੁਸੀਂ ਫੀਲ ਕਰ ਸਕੋ ਕਿ ਅਸੀਂ ਪ੍ਰਾਈਵੇਟ ਏਰੀਆ 'ਚ ਬੈਠੇ ਹਾਂ, ਬੂਥ ਬਣੇ ਹੋਏ ਨੇ ਇਹਨਾਂ ਦੇ 10-10 ਜਣੇ ਦੇ ਸਰਵਿਸਿਸ ਵਾਲੇ ਬੂਥ ਨੇ, ਤੁਸੀਂ ਆਪਣਾ ਪ੍ਰਾਈਵੇਟ ਬੂਥ ਲੈ ਸਕਦੇ ਹੋ, ਜਾਂ ਡਾਂਸ ਫਲੋਰ ਹੈਗਾ, ਲਾਈਟਨਿੰਗ ਹੈਗੀ ਹੈ। ਲੋਕ ਇਸ ਸਮੇਂ ਮੰਗਣੇ ਵਿਆਹਾਂ ਦਾ ਜਿਹਨਾਂ ਨੂੰ ਮਹਿੰਗਾ ਪੈਂਦਾ ਬਹੁਤ ਬਾਹਰ, ਇਸ ਸਮੇਂ ਮਾਹੌਲ ਐਸਾ ਚੱਲ ਰਿਹਾ ਹੈਗਾ, ਤੁਸੀਂ ਬੜੀ ਰੀਜ਼ਨੇਬਲ ਕੀਮਤ ਤੇ ਆਪਣਾ ਬਰਥਡੇ ਪਾਰਟੀ, ਮੰਗਣਾ, ਵਿਆਹ, ਸ਼ਾਦੀ ਦਾ ਕੋਈ ਵੀ 100 ਬੰਦੇ ਤੱਕ ਦੀ ਜਿਹੜੀ ਇਵੈਂਟ ਹੈ ਤੁਸੀਂ ਕਰ ਸਕਦੇ ਹੋ। ਵਾਸ਼ਰੂਮ ਜਿੱਥੇ ਬਹੁਤ ਵੱਡੇ ਵੱਡੇ ਬਣੇ ਹੋਏ ਨੇ ਉਹਦੇ ਨਾਲ ਨਾਲ ਡਾਂਸ ਫਲੋਰ, ਲਾਈਟਨਿੰਗ, ਬਾਰ, ਪੱਬ, ਪੁੱਬ ਸਭ ਕੁਛ ਅੰਦਰ ਬਣਿਆ ਹੋਇਆ। ਨਜ਼ਾਰਾ ਤੇ ਤੁਸੀਂ ਸਾਰਿਆਂ ਨੇ ਪਹੁੰਚਣਾ, ਨਜ਼ਾਰਾ ਇੰਡੀਅਨ ਰੈਸਟੋ ਐਂਡ ਬਾਰ ਜਿਹੜੇ ਕਿ ਤੁਹਾਡੇ ਲਈ ਇਸ ਸਮੇਂ ਸਰਵ ਕਰ ਰਿਹਾ, ਤੇ ਮੈਂ ਇੱਥੇ ਜ਼ਰੂਰ ਕਹੂੰਗਾ ਤੁਹਾਨੂੰ ਸਾਰਿਆਂ ਨੂੰ ਪਹੁੰਚਣ ਦੇ ਲਈ। ਤੇ ਤੁਸੀਂ ਜ਼ਰੂਰ ਕੋਈ ਵੀ ਜਾਣਕਾਰੀ ਲਈ ਤੁਸੀਂ 416-803-1616 ਤੇ ਕਾਲ ਕਰ ਲਿਓ, 416-803-1616, ਜਾਂ ਇਹਨਾਂ ਦਾ ਗੂਗਲ ਤੋਂ ਨੰਬਰ ਲੈ ਕੇ ਤੁਸੀਂ ਪਹੁੰਚ ਸਕਦੇ ਹੋ। ਡਾਈਨ ਇਨ ਕਰਨੀ ਅੱਜ ਰਾਤ ਨੂੰ, ਕੱਲ੍ਹ ਦੁਪਹਿਰ ਦਾ ਕੋਈ ਪ੍ਰੋਗਰਾਮ ਹੈਗਾ ਤਾਂ ਤੁਸੀਂ ਜ਼ਰੂਰ ਨਜ਼ਾਰਾ ਇੰਡੀਅਨ ਰੈਸਟੋ ਤੇ ਪਹੁੰਚਣਾ। ਕੱਲ੍ਹ ਅਸੀਂ ਲਾਈਵ ਔਨ ਲੋਕੇਸ਼ਨ ਸਵੇਰ ਦੇ ਟਾਈਮ ਤੇ ਅਸੀਂ ਕਰ ਰਹੇ ਹਾਂ 10 ਵਜੇ ਤੋਂ ਲੈ ਕੇ 1 ਵਜੇ ਤੱਕ, ਪੰਜਾਬੀ ਲਹਿਰਾਂ ਤੇ ਰੇਡੀਓ ਵਾਸ। ਕਿਸੇ ਨੇ ਵੀ ਲਾਈਵ ਔਨ ਲੋਕੇਸ਼ਨ ਬੁੱਕ ਕਰਾਉਣਾ ਸ਼ਾਮ ਦੇ ਸਵੇਰ ਦੇ, ਤੇ ਤੁਸੀਂ ਨਵੀਂ ਨੂੰ ਜਾਂ ਸਾਨੂੰ ਕਿਸੇ ਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਨੰਬਰ ਟੂ ਕਾਲ ਜਿਹੜਾ ਹੈਗਾ ਸਾਨੂੰ ਕਾਲ ਕਰਨ ਲਈ, ਨਵੀਂ ਦਾ ਨੰਬਰ ਤੁਹਾਡੇ ਕੋਲ ਹੈਗਾ ਹੀ ਆ ਸਾਰਿਆਂ ਦਾ, ਤੇ ਇਸ ਨੰਬਰ ਦੇ ਉੱਤੇ ਕਾਲ ਕਰਕੇ ਲਾਈਵ ਔਨ ਲੋਕੇਸ਼ਨ ਵੀਕਐਂਡ ਦਾ ਬੁੱਕ ਕਰਨਾ ਸੈਟਰਡੇ ਦਾ, ਤਾਂ ਵੀ ਤੁਸੀਂ ਪੰਜਾਬੀ ਲਹਿਰਾਂ ਜਾਂ ਰੇਡੀਓ ਵਾਸਤੇ ਕਿਸੇ ਨੂੰ ਵੀ ਕਾਲ ਕਰਕੇ ਸਾਡਾ ਕੰਬਾਈਂਡ ਇਹ ਆਪਰੇਸ਼ਨ ਹੁੰਦਾ ਦੇ ਵਿੱਚ ਕਾਲ ਕਰ ਸਕਦੇ ਹੋ। ਥੈਂਕ ਯੂ ਨਵੀਂ, ਤੇ ਦੁਬਾਰਾ ਇੱਕ ਵਾਰ ਫਿਰ ਮੈਂ ਕਾਲ ਕਰੂੰਗਾ। ਥੈਂਕ ਯੂ ਸੋ ਮਚ।
0: ਬਿਲਕੁਲ, ਸੋ ਜ਼ਰੂਰ ਨਜ਼ਾਰਾ ਰੈਸਟੋ ਲਾਊਂਜ ਤੇ ਪਹੁੰਚੋ, ਤੇ ਜਿਵੇਂ ਅਮਨ ਜੀ ਨੇ ਕਿਹਾ ਬਿਜ਼ਨਸ ਦੀ ਪ੍ਰਮੋਸ਼ਨ ਲਈ ਤੁਸੀਂ ਨਾ ਸੈਟਰਡੇ ਵੀ ਲਾਈਵ ਪ੍ਰੋਗਰਾਮ ਕਰਵਾਉਣਾ, ਸੈਟਰਡੇ 10 ਤੋਂ ਲੈ ਕੇ 1 ਵਜੇ ਤੱਕ ਪ੍ਰਾਈਮ ਟਾਈਮ ਦੇ ਵਿੱਚ, ਤਾਂ 647-504-1557 ਨੰਬਰ ਹੈ, 6475041557। ਹੁਣ ਗਾਣੀ ਬੜੇ ਆ ਗਏ ਸਾਡੇ ਕਾਲਜ ਦੀ ਕੰਧ ਦੇ ਉੱਤੇ, ਹਾਣੀਆਂ ਲਿਖਤਾ ਕਿਸੇ ਨੇ ਅੱਜ, ਤੇਰਾ ਮੇਰਾ ਨਾਂ ਲਾ ਦਈਏ, ਹੋ ਗਈ ਚਰਚਾ ਵੇ ਸਾਰੇ ਤਾਨੇ ਕੁੜੀਆਂ ਨੇ ਮਾਰੇ, ਸੋ ਲਾਉਣੇ ਆ ਤੇ ਇੰਜੋਏ ਕਰੋ ਯਾਰ। ਸ਼ਾਮੜੀ ਪਿਆਰੀ ਹੈ, ਪੈਸ਼ਨ ਰੂਫਿੰਗ ਨੂੰ ਕਾਲ ਕਰ ਲਓ, ਨਵੀਂ ਛੱਤ ਲਗਵਾਉਣੀ ਹੈ ਪੈਸ਼ਨ ਰੂਫਿੰਗ, ਰੂਫ ਦੀ ਰਿਪੇਅਰ ਕਰਾਉਣੀ ਹੈ ਪੈਸ਼ਨ ਰੂਫਿੰਗ, ਮੈਟਲ ਰੂਫ ਹੈ, ਕੋਈ ਗਟਰਸ ਫੇਸ਼ ਹੈ, ਸੋਫਿਟਸ ਦੀ ਗੱਲ ਹੈ। ਗੁਰਲਾਲ ਭਾਜੀ ਬਹੁਤ ਰੀਜ਼ਨੇਬਲ ਰੇਟ, ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਮੇਰੀ ਫੈਮਿਲੀ ਨੇ ਇਹਨਾਂ ਤੋਂ ਕੰਮ ਕਰਾਇਆ, ਮੇਰੇ ਦੋਸਤਾਂ ਨੇ ਵੀ ਇਹਨਾਂ ਤੋਂ ਰੂਫ ਲਗਵਾਈ ਹੈ। ਪੈਸ਼ਨ ਰੂਫਿੰਗ 647-919-9494-13, 6479199413 ਪੈਸ਼ਨ ਰੂਫਿੰਗ। ਇੱਕ ਨਾ ਹੁਣ ਸੀਜ਼ਨ ਹੈ, ਹਰੇਕ ਕਹਿੰਦਾ ਯਾਰ ਕਿ ਬੈਕਯਾਰਡ ਪੱਕੀ ਕਰਾ ਲਈਏ, ਇੰਟਰਲੋਕਿੰਗ ਪਵਾ ਲਈਏ ਜਾਂ ਡਰਾਈਵੇ ਬਣਵਾਉਣਾ, ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਫੋਨ ਕਰੋ ਕੁਲਵਿੰਦਰ ਧਾਲੀਵਾਲ ਭਾਜੀ ਨੂੰ, ਟੀ ਰੈਕਸ ਕੌਂਕਰੀਟ ਦੇ ਨਾਲ ਐਸਟੀਮੇਟ ਲੈ ਲਓ, ਕੰਮ ਬਹੁਤ ਸੋਹਣਾ ਕਰਦੇ ਨੇ ਭਾਜੀ ਹੁਣੇ। ਜੇ ਡਰਾਈਵੇ ਬਣਵਾਉਣਾ, ਬੈਕਯਾਰਡ ਪੱਕੀ ਕਰਾਉਣੀ ਹੈ, ਤਾਂ ਨੰਬਰ ਹੈ 6475262372, ਠੀਕ ਹੈ, 6475262372। ਆ ਜਾਓ ਸੁਣੀਏ ਲੋਕਟ, ਫਿਰ ਵਾਪਸ ਆਉਣੇ ਆ। ਆਹ ਇਹਦਾ ਮਿਊਜ਼ਿਕ ਵੀ ਬਹੁਤ ਸੋਹਣਾ।

0: ਯਾਰ ਕਿਆ ਬਾਤ ਹੈ ਨਹੀਂ ਰੀਸਾ ਪ੍ਰੋਗਰਾਮ ਹੈ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 905-673-3337 ਚੱਲਦੇ ਆਪਾਂ ਲਾਈਵ ਲਾਈਵ ਆਨ ਲੋਕੇਸ਼ਨ ਟੂ ਦਾ ਵਨ ਐਂਡ ਓਨਲੀ ਗ੍ਰੈਂਡ ਹੋਮ ਫਰਨੀਚਰ 6885 ਟੋਮਕਿਨ ਰੋਡ ਸਾਰੇ ਘਰ ਦਾ ਫਰਨੀਚਰ ਲਓ ਹਰ ਇੱਕ ਪਰਚੇਜ਼ ਨਾਲ ਤੋਹਫਾ ਹੀ ਤੋਹਫਾ ਤੋਹਫਾ ਹੀ ਤੋਹਫਾ ਸੋ ਸਾਡੇ ਨਾਲ ਜੁੜ ਚੁੱਕੇ ਨੇ ਵਨ ਐਂਡ ਓਨਲੀ ਸੁੱਖ ਭਾਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਲਾਈਵ ਅਪਡੇਟ ਦੇ ਰਿਹਾ ਪਰਿਵਾਰਾਂ ਤੱਕ ਇਸ ਵੀਕਐਂਡ ਕੋਈ ਵੀ ਫਰਨੀਚਰ ਦੀ ਮੰਗ ਕਰਨੀ ਚਾਹੁੰਦੇ ਹੋ ਚਾਹੇ ਤੁਸੀਂ ਆਪਣੇ ਮਾਸਟਰ ਬੈਡਰੂਮ ਲਈ ਬੈਡਰੂਮ ਸੈੱਟ ਲੈਣੇ ਆ ਤੇ ਬਹੁਤ ਸਾਰੇ ਪਹਿਲਾਂ ਵਾਲੇ ਬੈਡਰੂਮ ਸੈੱਟ ਸਾਡੇ ਕੋਲ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਬਹੁਤ ਸਾਰੀ ਵਰਾਇਟੀ ਨਵੀਂ ਲੱਗ ਚੁੱਕੀ ਆ ਟਰਕੀ ਵਾਲੇ ਸੋਫਾ ਸੈੱਟ ਜੇ ਲਿਵਿੰਗ ਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਹਾਈ ਐਂਡ ਫਰਨੀਚਰ ਬਹੁਤ ਸਾਰੀ ਨਵੀਂ ਜਿਹੜੀ ਇਨਵੈਂਟਰੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪਹੁੰਚਣਾ ਕਿੱਥੇ ਆ ਪਰਿਵਾਰਾਂ ਨੇ 6885 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰਾਂ ਨੇ ਯਾਦ ਰੱਖਣਾ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਏ ਕਰਨਾ ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਹੈੱਡਵੋਰਡ ਫੁੱਟਵੋਰਡ ਪਲੈਟਫਾਰਮ ਦੇ ਨਾਲ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ ਵੀਕਐਂਡ ਸਪੈਸ਼ਲ 299 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ 299 ਦਾ 299 ਡਾਲਰ ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮੈਟਰਸ ਫ੍ਰੀ ਦਿੱਤਾ ਜਾਣਾ ਤੇ ਜੇ ਤੁਸੀਂ ਆਪਣੀ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਟੇਬਲ 4 ਚੇਅਰਾਂ ਮਿਲਣਗੀਆਂ ਸਾਈਡ ਤੇ ਬੈਂਚ ਮਿਲੂਗਾ ਸੋ ਟੇਬਲ ਤੇ 6 ਚੇਅਰਾਂ ਆਲਮੋਸਟ ਹੋ ਗਈਆਂ ਸੋਲਿਡ ਵੁੱਡ ਦਾ ਟੇਬਲ ਤੇ 4 ਚੇਅਰਾਂ ਪਲੱਸ ਬੈਂਚ ਸੋਲਿਡ ਵੁੱਡ ਜਿਹਦੀ ਰੈਗੂਲਰ ਕੀਮਤ 1100 ਡਾਲਰ ਸੀ 399 ਦਾ ਟੇਬਲ 4 ਚੇਅਰਾਂ ਪਲੱਸ ਬੈਂਚ ਸੋਲਿਡ ਵੁੱਡ ਦਾ 399 ਦਾ ਮਿਲੂਗਾ ਤੇ ਨਾਲ ਤੋਹਫਾ ਏਅਰ ਫਰਾਇਰ ਫ੍ਰੀ ਸੋ ਇਹੋ ਜਿਹੀਆਂ ਡੀਲਾਂ ਲੈਣ ਵਾਸਤੇ ਪਹੁੰਚਣਾ ਤੁਸੀਂ 6885 ਟੋਮਕਨ ਰੋਡ ਦੇ ਉੱਪਰ ਜੇ ਤੁਸੀਂ ਕੁਈਨ ਸਟਰੀਟ ਵਾਲੇ ਪਾਸਿਓ ਆ ਰਹੇ ਹੋ ਮੇਫੀਲਡ ਵਾਲੇ ਪਾਸਿਓ ਆ ਰਹੇ ਹੋ ਜਾਂ ਤੁਸੀਂ ਸਟੀਲ ਵਾਲੇ ਪਾਸਿਓ ਆ ਰਹੇ ਹੋ ਤੇ ਹਾਈਵੇ 410 ਲੈ ਲੈਣਾ ਸਿੱਧਾ ਹਾਈਵੇ 410 ਲੈ ਕੇ ਡੈਰੀ ਰੋਡ ਤੇ ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਕੇ ਡੈਰੀ ਰੋਡ ਤੋਂ ਲੈਫਟ ਮਾਰ ਲੈਣੀ ਹੈ ਤੇ ਟੋਮਕਨ ਰੋਡ ਦੇ ਉੱਪਰ ਰਾਈਟ ਬਿਲਕੁਲ ਟੋਮਕਨ ਰੋਡ ਦੇ ਉੱਪਰ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ 6885 ਟੋਮਕਨ ਰੋਡ 6685 ਟੋਮਕਨ ਰੋਡ 6885 ਟੋਮਕਨ ਰੋਡ ਨਵੀ ਭਾਜੀ
0: ਕਿਆ ਬਾਤ ਹੈ ਇੱਕੋ ਇੱਕ ਵਨ ਐਂਡ ਓਨਲੀ ਗ੍ਰੈਂਡ ਆਫ ਫਰਨੀਚਰ 6885 ਟੋਮਕਿਨ ਰੋਡ 6885 ਟੋਮਕਿਨ ਰੋਡ ਤੇ ਤੁਸੀਂ ਗੇੜਾ ਮਾਰੋ ਤੇ ਲਓ ਯਾਰ ਡੀਲਾਂ ਤੇ ਤੋਹਫੇ ਕਿਆ ਬਾਤ ਹੈ ਸੋ ਓਕੇ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਸ਼ੁਰੂ ਕਰਦੇ ਹਾਂ ਮੈਂ ਤੁਹਾਨੂੰ ਥੋੜ੍ਹਾ ਖਾਣਾ ਪੀਣਾ ਵੀ ਖਵਾ ਹੀ ਦੇਵਾਂ ਕਿਉਂਕਿ ਪੰਜਾਬੀ ਬਾਈ ਨੇਚਰ ਤੇ ਵੀ ਅੱਜ ਅਸੀਂ ਲਾਈਵ ਹਾਂ ਪੰਜਾਬੀ ਬਾਈ ਨੇਚਰ 58 ਕੁਏਰੀ ਐਜ ਬਵੇੜ ਤੇ ਹਰ ਇੰਟੀਰੀਅਰ ਵਾਲੀ ਲੋਕੇਸ਼ਨ ਤੇ ਜਾਓ ਤੇ ਯਾਰ ਜੋ ਪ੍ਰਾਈਸਿਸ ਅੱਜ ਮਰੀਆਂ ਨੇ ਨਾ ਮੈਂ ਤਾਂ ਹੈਰਾਨ ਮਿਲਦਾ ਇੰਨੀਆਂ ਡੀਲਾਂ ਤਾਂ ਇਹਨਾਂ ਨੇ ਗ੍ਰੈਂਡ ਓਪਨਿੰਗ ਤੇ ਨਹੀਂ ਸਿਲਾਈ ਜਿਹੜੀ ਅੱਜ ਲੱਗ ਗਈਆਂ ਚਾਹੇ ਟੇਕ ਆਊਟ ਕਰੋ ਚਾਹੇ ਡਾਈਨ ਇਨ ਕਰੋ ਚਾਟ ਜਾਂ ਪਰੌਂਠੇ 699 ਈਚ ਵੈਜ ਥਾਲੀ 999 ਤੋਂ ਪਾਓ ਭਾਜੀ 799 ਚਨਾ ਭਟੂਰਾ 799 ਮਸਾਲਾ ਡੋਸਾ ਹਲਵਾ ਪੂਰੀ ਸਿਰਫ 799 ਤੇ ਫਿਸ਼ ਪਕੌੜਾ ਬਾਏ ਵਨ ਗਿੱਟ ਵਨ ਫਰੀ ਭਾਜੀ ਕਹਿੰਦੇ ਕਿ ਨਵੀਂ ਹੁਣ ਪੀਣ ਨੂੰ ਵੀ ਕੁਛ ਚਾਹੀਦਾ ਪੀਣ ਨੂੰ ਤਾਂ ਆਪਾਂ ਮੈਂ ਹੱਸ ਕੇ ਕਿਹਾ ਸੀ ਕਿ ਗੱਡੀ ਦੀ ਡਿੱਗੀ 'ਚ ਕੁਛ ਨਾ ਕੁਛ ਪਿਆ ਹੀ ਹੁੰਦਾ ਆਪਣੇ ਬੰਦਿਆਂ ਦਾ ਹੈ ਸੋ ਪੀਓ ਖਾਓ ਇੰਜੋਏ ਕਰੋ ਖਾਓ ਪੀਓ ਅਤੇ ਫਿਸ਼ ਪਕੌੜਾ ਜਦੋਂ ਹੋ ਜਾਵੇ ਨਾ ਬਾਏ ਵਨ ਗਿੱਟ ਵਨ ਫਰੀ ਫਿਰ ਪੀਣ ਦਾ ਵੀ ਮਜ਼ਾ ਤਾਂ ਹੀ ਆਉਂਦਾ ਸੋ 58 ਕੁਏਰੀ ਐਜ ਬਵੇੜ ਹਰਨ ਡੇਰੀ ਪੰਜਾਬੀ ਬਾਈ ਨੇਚਰ ਅਤੇ ਰੋਹਿਤ ਸਾਡੇ ਨਾਲ ਨੇ ਲਾਈਵ ਜੀ ਰੋਹਿਤ
2: ਬਿਲਕੁਲ ਜੀ ਇੱਕ ਵਾਰ ਫਿਰ ਤੋਂ ਸਭ ਦਾ ਸਵਾਗਤ ਹੈ ਪੰਜਾਬੀ ਬਾਏ ਨੇਚਰ ਲਾਈਵ ਔਨ ਲੋਕੇਸ਼ਨ ਤੋਂ ਨਵੀਂ ਜੀ ਖੁਸ਼ਬੂ ਇੰਨੀ ਡੇਂਜਰਸ ਆ ਰਹੀ ਆ ਡਾਇਟ ਕਰਨ ਵਾਲਾ ਬੰਦਾ ਵੀ ਕਹੂਗਾ ਕਿ ਇੱਕ ਵਾਰੀ ਅੱਜ ਚੀਟ ਡੇ ਬਣਾ ਹੀ ਲੈਨੇ ਆ
0: ਸਹੀ ਗੱਲ
2: ਕਿਉਂਕਿ ਡੀਲਸ ਤੇ ਖਾਣਾ ਇੰਨਾ ਜ਼ਿਆਦਾ ਸਵਾਦ ਆ ਅਗਰ ਤੁਸੀਂ ਫੈਮਿਲੀ ਦੇ ਨਾਲ ਡਿਨਰ ਕਰਨ ਬਾਰੇ ਸੋਚ ਰਹੇ ਹੋ ਦੋਸਤਾਂ ਨਾਲ ਚਿੱਲ ਕਰਨ ਬਾਰੇ ਸੋਚ ਰਹੇ ਹੋ ਤੇ ਇੱਕੋ ਇੱਕ ਥਾਂ ਪੰਜਾਬੀ ਬਾਏ ਨੇਚਰ ਇੱਥੇ ਆ ਜਾਓ ਡੀਲਸ ਨਵੀਂ ਜੀ ਨੇ ਇੱਕ ਵਾਰੀ ਦੱਸ ਹੀ ਦਿੱਤੀਆਂ ਤੁਹਾਨੂੰ ਬਹੁਤ ਵਧੀਆ ਇਹਦੇ ਤੋਂ ਇਲਾਵਾ ਜੇ ਤੁਸੀਂ ਡਰਿੰਕਸ ਵੀ ਲੈਣੀਆਂ ਤਾਂ ਬਹੁਤ ਸਾਰੀਆਂ ਡਰਿੰਕਸ ਦੀਆਂ ਵਰਾਇਟੀਆਂ ਇਹਨਾਂ ਕੋਲ ਮੈਂਗੋ ਸ਼ੇਕ ਮੈਂਗੋ ਲੱਸੀ ਕੀ ਮਸਾਲਾ ਸੋਡਾ ਤੇ ਕੀ ਮੈਂਗੋ ਮਜੀਤੋ ਸਾਲਟਡ ਲੱਸੀ ਸਵੀਟ ਲੱਸੀ ਸਾਰਾ ਕੁਛ ਇੱਕ ਵਾਰੀ ਆਓ ਤੇ ਇਹਨਾਂ ਦਾ ਫੂਡ ਟੇਸਟ ਕਰੋ ਚਾਟ ਖਾਣ ਦਾ ਜੀ ਕਰ ਪਿਆ 699 ਪਰੌਂਠੇ ਖਾਣ ਦਾ ਜੀ ਕਰ ਪਿਆ 699 ਵੈਜ ਥਾਲੀ ਕਈ ਕਈ ਮੇਰੇ ਮਿੱਤਰ ਜਿਹੜੇ ਕੰਮ ਤੋਂ ਫ੍ਰੀ ਹੋਏ ਨੇ ਫੈਮਿਲੀਆਂ ਵਾਲੇ ਕਹਿ ਦਿੰਦੇ ਵੀ ਥਾਲੀ ਚੱਕ ਲਈ ਅੱਜ ਬਾਹਰੋਂ ਘਰੇ ਫੂਡ ਨਹੀਂ ਬਣਨਾ ਵੈਜ ਥਾਲੀ 999 ਜੇ ਪਾਓ ਭਾਜੀ ਪਲੱਸ ਲੱਸੀ 799 ਚਨਾ ਭਟੂਰਾ 799 ਮਸਾਲਾ ਡੋਸਾ 799 ਤੇ ਸਭ ਤੋਂ ਡੇਂਜਰਸ ਡੀਲ ਫਿਸ਼ ਪਕੌੜਾ ਬਾਏ ਵਨ ਗੈਟ ਵਨ ਫ੍ਰੀ 58 Quarry Edge Brampton, 58 Quarry Edge Brampton, table booking ਲਈ ਜਾਂ online order ਲਈ ਤੁਸੀਂ ਉਹਨਾਂ ਨੂੰ call ਵੀ ਕਰ ਸਕਦੇ ਹੋ. Number ਇਹਨਾਂ ਦਾ ਇੱਕੋ ਇੱਕ 905-793-5300, 905-793-5300. Live to you.
0: ਵੈਰੀ ਗੁੱਡ, ਤੁਸੀਂ ਪਹੁੰਚੋ ਜ਼ਰੂਰ ਪੰਜਾਬੀ ਬਾਈ ਨੇਚਰ 58 ਕੁਐਰੀ ਐਜ ਬਵੇਡ ਐਂਡ ਹਰੰਟੇ ਦੀਓ, ਤੇ ਵਾਲਮਾਰਟ 14 ਵਾਲੇ ਪਲਾਜ਼ੇ 'ਚ ਰੌਣਕਾਂ ਲੱਗੀਆਂ ਨੇ, ਡੀਲਾਂ ਹੀ ਡੀਲਾਂ. ਸੋ ਚਨਾ ਭਟੂਰਾ 799 ਦਾ ਹੋਵੇ, ਚਾਰਟ 699 ਦੀ ਹੋਵੇ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫਰੀ. ਇਹ ਤਾਂ ਕਹਿੰਦੇ ਹੁੰਦੇ ਨਾ ਕਿ ਬਰਥਡੇ ਗਿਫਟ ਹੀ ਹੈ ਤੁਹਾਡੇ ਲਈ ਜਿਹਨਾਂ ਦਾ ਜਨਮ ਦਿਨ ਹੈ. ਇੱਕ ਵੀਰ ਨੇ ਕਿਹਾ, ਮੈਂ ਨਾ ਜਦੋਂ ਉਹਨਾਂ ਨੇ ਗਾਣਾ ਰਿਕੁਐਸਟ ਕੀਤਾ, ਆਪਣਾ ਕਿਹੜਾ ਸੀਗਾ ਲੌਕਟ, ਇੱਕ ਮੈਨੂੰ ਫੋਨ ਆਇਆ ਭਾਜੀ ਹੁਣਾਂ ਦਾ, ਕਹਿੰਦੇ ਨਵੀਂ ਵੀਰ ਸਾਡੇ ਨਾ ਕਾਲਜ ਦੇ ਵਿੱਚ ਇੱਕ ਮੁੰਡਾ ਕੁੜੀ ਪੜ੍ਹਦੇ ਸੀ ਤੇ ਕਿਸੇ ਨੇ ਉਹਨਾਂ ਦਾ ਨਾਂ ਲਿਖਤਾ ਕੰਧ ਉੱਤੇ, ਤੇ ਕਹਿੰਦੇ ਯਾਰ ਰੌਲਾ ਪੈ ਗਿਆ ਸਾਰੇ ਸ਼ਹਿਰ 'ਚ ਕਿ ਬਈ ਕਿਸੇ ਨੇ ਉਹਨਾਂ ਦਾ ਨਾਂ ਲਿਖਤਾ. ਉਹ ਚਲੋ ਹੁਣੀ ਹੈ ਵੱਡੀ ਗੱਲ. ਤੇ ਉਹ ਕਹਿੰਦੇ ਹੁਣ ਨਵੀਂ ਉਹੀ ਜਿਹੜੇ ਦੋ ਜੀ ਨੇ ਉਹਨਾਂ ਦਾ ਵਿਆਹ ਹੋ ਗਿਆ ਬ੍ਰੈਮਲੀ ਸਿਟੀ ਸੈਂਟਰ, ਕਹਿੰਦੇ ਮੈਨੂੰ ਮਿਲੇ. ਸੋ ਦੇਖ ਲਓ ਕਿਵੇਂ ਯਾਰ ਕੁਦਰਤੀ ਇਹਨੂੰ ਕਹਿੰਦੇ ਹੁੰਦੇ ਆ. ਵੈਸੇ ਇੱਥੇ ਕਹਿੰਦੇ ਹਾਈ ਸਕੂਲ ਸਵੀਟ ਹਾਰਟ, ਬਟ ਇਹ ਕਾਲਜ ਸਮੇਂ ਦਾ ਪਿਆਰ. ਤੇ ਦੇਖ ਲਓ ਤੁਸੀਂ ਕਾਲਜ ਦੀ ਕੰਧ ਤੋਂ ਲੈ ਕੇ ਤੇ ਵਿਆਹ ਤੱਕ ਦਾ ਸਫ਼ਰ ਬ੍ਰੈਮਲੀ ਸਿਟੀ ਸੈਂਟਰ ਪਹੁੰਚ ਗਿਆ. ਪਰ ਯਾਰ ਜਦੋਂ ਉਦੋਂ ਰਿਸ਼ਤੇ ਹੁੰਦੇ ਸੀ ਕੀ ਵਾਕਈ ਏਡੀ ਵੱਡੀ ਨਿਊਜ਼ ਬਣ ਜਾਂਦੀ ਸੀ ਕਿ ਹਾਏ ਹੋਏ ਉਹ ਮੁੰਡੇ ਕੁੜੀ ਦਾ ਨਾਂ ਲਿਖਿਆ, ਅੱਛਾ ਯਾਰ ਉਹਨਾਂ ਨੇ ਹੱਥ ਮਿਲਾ ਲਿਆ. ਚਲੋ ਮੇਰਾ ਪੁੱਛਣ ਦਾ ਤੁਹਾਨੂੰ ਮਕਸਦ ਇਹ ਹੈ, ਜੇ ਤੁਸੀਂ ਕੋਈ ਆਪਦੀ ਸਟੋਰੀ ਸ਼ੇਅਰ ਕਰ ਸਕਦੇ ਹਾਂ ਵੈਸੇ ਹੀ ਕਿਸੇ ਆਪਣੇ ਕਾਲਜ ਟਾਈਮ ਦੀ, ਕਿ ਜਦੋਂ ਕੋਈ ਮੁੰਡਾ ਕੁੜੀ ਇੱਕ ਦੂਜੇ ਨੂੰ ਪਸੰਦ ਕਰ ਲੈਂਦੇ ਸੀ ਕੀ ਏਡੀ ਵੱਡੀ ਨਿਊਜ਼ ਬਣ ਜਾਂਦੀ ਸੀ ਕਿ ਯਾਰ ਪਤਾ ਨਹੀਂ ਖਬਰਾਂ ਕੀ ਹੋ ਗਿਆ. ਤੁਸੀਂ ਪਹਿਲੀ ਵਾਰ ਜਦੋਂ ਪਿਆਰ ਕੀਤਾ, ਇਸ਼ਕ ਕੀਤਾ, ਕੀ ਤੁਹਾਡੇ ਘਰਦਿਆਂ ਨੂੰ ਵੀ ਜਦੋਂ ਪਤਾ ਲੱਗਿਆ ਵੱਡੀ ਗੱਲ ਬਣੀ ਕਿ ਨਹੀਂ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337. ਇੱਕ ਤਾਂ ਯਾਰ ਨਵੀਂ ਕਿਚਨ ਰੈਡੀ ਕਰਾਓ, ਐਵੇਂ ਪੁਰਾਣੀ ਕਿਚਨ ਦੇ ਵਿੱਚ ਇੱਕ ਤਾਂ ਕੁਕਿੰਗ ਕਰਨ ਦਾ ਮਜ਼ਾ ਹੀ ਨਹੀਂ ਆਉਂਦਾ, ਨਾ ਬੰਦੇ ਦਾ ਕਿਚਨ 'ਚ ਵੜਨ ਨੂੰ ਜੀ ਕਰਦਾ. ਜਦੋਂ ਕਿਚਨ ਸੋਹਣੀ ਬਣੀ ਹੋਵੇ ਫਿਰ ਜੀ ਵੀ ਲੱਗਦਾ ਕਿਚਨ ਦੇ ਵਿੱਚ. ਗੇੜਾ ਮਾਰੋ ਨਿਊ ਹਾਈਟਸ ਕਿਚਨ, ਜਾਂ ਕਾਲ ਕਰੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਹੁਣਾਂ ਨੂੰ. ਭਾਜੀ ਹੁਣ ਦੀ ਬਹੁਤ ਹੀ ਕਮਾਲ ਦੀ ਟੀਮ ਹੈ. ਤੁਸੀਂ ਕਿਚਨ ਤਿਆਰ ਕਰਾਓਗੇ ਨਾ ਇਹਨਾਂ ਕੋਲੋਂ, ਕਹੋਗੇ ਨਵੀਂ ਵਾਕੀ ਕੁਆਲਿਟੀ ਹੀ ਕੁਆਲਿਟੀ ਹੈ. ਨਿਊ ਹਾਈਟਸ ਕਿਚਨ, ਬ੍ਰੈਂਡ ਨਿਊ ਵੈਨਿਟੀਜ਼, ਕਾਊਂਟਰ ਟੋਪ, ਕਿਚਨ ਕੈਬਨਿਟਸ, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਕੋਈ ਬਾਰ ਰੈਡੀ ਕਰਾਉਣਾ, ਨੰਬਰ ਨੋਟ ਕਰ ਲਓ, ਨਿਊ ਹਾਈਟਸ ਕਿਚਨ 416-859-1920, 416-859-1920. ਬਹੁਤ ਹੀ ਖਾਸ, ਇੱਕ ਤਾਂ ਇਹ ਤੁਹਾਨੂੰ ਡਿਸਕਾਊਂਟ ਦੇ ਰਹੇ ਨੇ, ਤੇ ਡਿਸਕਾਊਂਟ ਦੇ ਨਾਲ ਨਾਲ ਅੰਡਰ ਮਾਊਂਟ ਡਬਲ ਇੱਕ ਸਿੰਕ ਵੀ ਫ੍ਰੀ ਦੇ ਰਹੇ ਆ. 416-859-1920, 416-859-1920. ਸੋ ਸਟੂਡੀਓ ਦਾ ਤੁਹਾਨੂੰ ਮੈਂ ਨੰਬਰ ਦਿੰਦਾ ਇੱਕ ਵਾਰ ਫਿਰ, ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337. ਜਸਟ ਮੈਂ ਕਹਿ ਲਓ ਕਿ ਇੱਕ ਨੌਲੇਜ ਲਈ ਪੁੱਛ ਰਿਹਾ, ਕਿਉਂਕਿ ਸਾਡੇ ਸਕੂਲ ਟਾਈਮ 'ਚ ਇੱਥੇ ਨਹੀਂ ਸੀ ਕਹਿ ਲਓ ਕਿ ਏਡੀ ਖਬਰ ਜੀ ਬਣਦੀ. ਮੈਨੂੰ ਵੀਰ ਨੇ ਕਿਹਾ ਕਿ ਨਵੀਂ ਮੁੰਡੇ ਕੁੜੀ ਦਾ ਨਾਂ ਕੰਧ 'ਤੇ ਲਿਖਤਾ, ਏਡੀ ਵੱਡੀ ਗੱਲ ਬਣ ਗਈ ਘਰਦਿਆਂ ਨੂੰ ਪਤਾ ਲੱਗਿਆ, ਉਹ ਉੱਤੋਂ ਦੀ ਟੈਨਸ਼ਨ ਦੇ ਵਿੱਚ ਕਿ ਖਬਰ ਹੈ ਯਾਰ ਇਹਨਾਂ ਨੇ ਕਾਲਜ ਦੇ ਵਿੱਚ ਕੀ ਕਰ ਦਿੱਤਾ. ਸੋ ਮੈਂ ਤੁਹਾਨੂੰ ਪੁੱਛ ਰਿਹਾ ਕਿ ਕੀ ਵਾਕਈ ਕਾਲਜਾਂ ਸਕੂਲਾਂ 'ਚ ਜਦੋਂ ਕਿਸੇ ਮੁੰਡੇ ਕੁੜੀ ਦੀ ਦੋਸਤੀ ਹੁੰਦੀ ਸੀ ਕੀ ਵਾਕਈ ਏਡੀ ਵੱਡੀ ਗੱਲ ਬਣ ਜਾਂਦੀ ਸੀਗੀ? ਨੰਬਰ ਹੈ ਆਪਣਾ 905-673-3337. ਤੁਸੀਂ ਪਹਿਲੀ ਵਾਰ ਜਦੋਂ ਕਹਿ ਲਓ ਕਿ ਪਿਆਰ ਕੀਤਾ, ਰਿਲੇਸ਼ਨਸ਼ਿਪ ਤੁਹਾਡੀ ਹੋਈ, ਤੁਹਾਡੇ ਵੀ ਘਰਦਿਆਂ ਨੂੰ ਪਤਾ ਲੱਗਿਆ, ਤਾਂ ਕੀ ਇੱਕ ਬਹੁਤ ਵੱਡੀ ਖਬਰ ਸੀ ਤੁਹਾਡੇ ਹਾਊਸ ਹੋਲਡ ਦੇ ਵਿੱਚ ਕਿ ਯਾਰ ਮੁੰਡੇ ਨੇ ਕੁੜੀ ਨੇ ਖਬਰ ਹੈ ਯਾਰ ਕਿੱਡਾ ਵੱਡਾ ਕੋਈ ਨੁਕਸਾਨ ਕਰ ਦਿੱਤਾ? ਨੰਬਰ ਹੈ ਆਪਣਾ 905-673-3337, 905-673-3337 ਨੰਬਰ ਹੈ ਆਪਣਾ, 905-673-3337 3337-905-673-33 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-33-37 905-673-33-37 ਨਾਲੇ ਦੇਖੋ ਬਹਾਨੇ ਨਾਲ ਆਪਣੀ ਯਾਰ ਫਰਾਈਡੇ ਦੀ ਸ਼ਾਮ ਨੂੰ ਇੱਕ ਪਿਆਰੀ ਜੀ ਮਿੱਠੀ ਜੀ ਸੋਹਣੀ ਜੀ ਗੱਲਬਾਤ ਹੋ ਜੂਗੀ ਹੈ ਨਾਲੇ ਜਦੋਂ ਗੱਲਾਂ ਬਾਤਾਂ ਹੁੰਦੀਆਂ ਥੋੜੀ ਜਿਹੀ ਪਿਆਰ ਦੀਆਂ ਨੇ ਫਰਾਈਡੇ ਨੂੰ ਨਾਲੇ ਮੌਸਮ ਉੱਤੋਂ ਦੀ ਬਹੁਤ ਪਿਆਰਾ ਧੁੱਪ ਨਿਕਲੀ ਹੋਈ ਹੈ ਫਿਰ ਤਾਂ ਮੈਂ ਕਹਿੰਦਾ ਕਿ ਸੋਨੇ ਤੇ ਸੁਹਾਗ ਗਈ ਹੈ ਤੁਸੀਂ ਵੀ ਕਹੋਗੇ ਨਵੀਂ ਕਿਹੜੀਆਂ ਇਸ਼ਕ ਦੀਆਂ ਤਾਰਾਂ ਛੇੜਤੀਆਂ ਯਾਰ ਤੁਸੀਂ ਕੁੱਟ ਪਵਾਓਗੇ ਅੱਜ ਚਲੋ ਹਾਸਾ ਮਜ਼ਾਕ ਕਈ ਵਾਰ ਕਰ ਲੈਣਾ ਚਾਹੀਦਾ ਇੰਨਾ ਸੀਰੀਅਸ ਨਹੀਂ ਲਈਦਾ ਜ਼ਿੰਦਗੀ ਨੂੰ ਸੋ ਨੰਬਰ ਹੈ 905-673-33-37 905-673-33-37 ਆ ਜਾਓ ਯਾਰ ਕਰੋ ਜਲਦੀ ਫੋਨ ਤੇ ਕਰੀਏ ਗੱਲਬਾਤ ਤੁਹਾਡੇ ਨਾਲ ਸਾਨੂੰ ਵੀ ਇੱਕ ਐਕਸਾਈਟਮੈਂਟ ਹੁੰਦੀ ਹੈ ਕਿ ਸਾਡੇ ਪਿਆਰੇ ਜਿਹੇ ਲਿਸਨਰਸ ਨਾਲ ਗੱਲਾਂ ਕਰੀਏ ਤੇ ਤੁਹਾਡੀਆਂ ਕੁਝ ਇੱਕ ਮਿੱਠੀਆਂ ਜਿਹੀਆਂ ਹਿਸਟੋਰਿਕ ਸਟੋਰੀ ਸੁਣੀਏ 905-673-33-37 ਜਿਹਨਾਂ ਨੇ ਪਿਆਰ ਕੀਤਾ ਉਹ ਕਰ ਲੈਣ ਫੋਨ ਜਿਹਨਾਂ ਨੇ ਨਹੀਂ ਕੀਤਾ ਤੁਸੀਂ ਕਿਸੇ ਹੋਰ ਦੀ ਪਿਆਰ ਦੀ ਗੱਲ ਦੱਸ ਦਿਓ ਨੋ ਪ੍ਰੋਬਲਮ ਤੇ ਪਿਆਰ ਤਾਂ ਹੁਣ ਕਈ ਚਲੋ ਸੰਗਦੇ ਵੀ ਹੁੰਦੇ ਕਿ ਨਾ ਵੀ ਅੱਜ ਅਸੀਂ ਏਅਰ ਤੇ ਦੱਸਤੀ ਗੱਲ ਸਾਨੂੰ ਕੋਈ ਪੰਗਾ ਪੁੰਗਾ ਇੰਨਾ ਪੈ ਜਾਵੇ ਪੰਗਾ ਕੋਈ ਨਹੀਂ ਪੈਂਦਾ ਹੁਣ ਬਹੁਤ ਸਮਾਂ ਹੋ ਗਿਆ ਜੀ 10-15 ਸਾਲ ਹੋ ਵੀ ਗਏ ਉਸ ਗੱਲ ਨੂੰ ਹੁਣ ਅਗਲੇ ਤਾਂ ਭੁੱਲ ਭੁੱਲ ਜਾਂਦੇ ਆ ਤੁਹਾਡੇ ਘਰ ਦੇ ਵੀ ਭੁੱਲ ਗਏ ਹੋਣਗੇ ਤੁਸੀਂ ਵੀ ਭੁੱਲ ਗਏ ਹੋਵੋਗੇ ਸੋ ਬੜੀ ਟੈਨਸ਼ਨ ਨਹੀਂ ਲੈਣੀ ਦੱਸੋ ਆ ਕੇ ਕਿ ਕਿੱਡੀ ਕੁ ਵੱਡੀ ਖਬਰ ਬਣਦੀ ਸੀ ਜਦੋਂ ਕਿਤੇ ਕੋਈ ਪਿਆਰ ਕੋਈ ਕਰਦਾ ਸੀ ਕੀ ਵਾਕਈ ਫੈਮਿਲੀ ਵੱਲੋਂ ਉਸ ਚੀਜ਼ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਸੀਗਾ ਫੈਮਿਲੀ ਬਹੁਤ ਅਪਸੈਟ ਹੁੰਦੀ ਸੀ ਪੂਰੇ ਪਿੰਡ ਸ਼ਹਿਰ 'ਚ ਕੀ ਵਾਕਈ ਖਬਰ ਫੈਲਦੀ ਸੀ ਕਿ ਇਹਨਾਂ ਦੇ ਮੁੰਡੇ ਨੇ ਆਹ ਕਰਤਾ ਇਹਨਾਂ ਦੀ ਕੁੜੀ ਨੇ ਉਹ ਕਰਤਾ ਹੁੰਦਾ ਤਾਂ ਹੋਊਗਾ ਯਾਰ ਕਿਉਂਕਿ ਥੋੜ੍ਹੇ ਜਿਹਾ ਉਦੋਂ ਸਮਝ ਨਹੀਂ ਸੀ ਉਹ ਤਾਂ ਅਬਲਾ ਕੋਈ ਪਿਆਰ ਬੜਾ ਕਰਦਾ ਹੀ ਨਹੀਂ ਸੀਗਾ ਚਲੋ ਤੁਹਾਡੀਆਂ ਕਹਾਣੀਆਂ ਮੈਂ ਸੁਣਨਾ ਚਾਹੁੰਦਾ ਮੈਂ ਆਪ ਥੋੜ੍ਹਾ ਜਿਹਾ ਘੱਟ ਬੋਲਣਾ ਚਾਹੁੰਦਾ ਕਿਉਂਕਿ ਮੈਸੇਜਸ ਅਸੀਂ ਬਹੁਤ ਦੇਤੇ ਤੇ ਹੁਣ ਗੱਲਬਾਤ ਸੁਣਦੇ ਹਾਂ 6433 ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬੰਦੇ ਨੇ ਹੋਰ ਸੁਣਾਓ
3: ਲਵਜੀਤ ਸਿੰਘ
0: ਹਾਂ ਬਿਲਕੁਲ
3: ਹਾਂ ਤੇ ਹੋਰ ਬਾਕੀ ਆ ਤੁਸੀਂ ਟੋਪਿਕ ਖੇਡਿਆ ਆ ਇਹ ਟੋਪਿਕ ਦੇਖੋ ਜਿਹੜੇ ਪੁਰਾਣੇ ਜ਼ਮਾਨੇ ਚ ਤਾਂ ਮਤਲਬ ਇਹ ਚੀਜ਼ ਦਾ ਜੇ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਓਦਾਂ ਹੀ ਵਡਾਂਗਾ ਹੁੰਦਾ ਸੀਗਾ
0: ਅੱਛਾ
3: ਕਿਉਂਕਿ ਕਿਸੇ ਨੂੰ ਹੁਣ ਜਿੱਦਾਂ ਹੁਣ ਤਾਂ ਕਹਿੰਦੇ ਨਾ ਆਪਣੇ ਭਰਾ ਵੀ ਤਰ੍ਹਾਂ ਮੇਰੀ ਭੈਣ ਦਾ ਫਿਊਂਸੇ ਆ ਜਾਂ ਮਤਲਬ ਭੈਣ ਦਾ ਬੋਏਫ੍ਰੈਂਡ ਹੈ ਤਾਂ ਮੈਂ ਨਹੀਂ ਮੰਨਦੇ ਉਦੋਂ ਇੰਨੀ ਗੱਲ ਦਾ ਭਰਾਵਾਂ ਨੂੰ ਪਤਾ ਲੱਗ ਜਾਂਦਾ ਸੀ ਤੇ ਬਸ ਸਮਝ ਲਓ ਜਾਂ ਭੈਣ ਹੈ ਨੀ ਜਾਂ ਉਹ ਹੈ ਨੀ
0: ਅੱਛਾ ਨਹੀਂ ਪਰ ਏਡੀ ਕਿਉਂ ਗੱਲ ਬਣਦੀ ਸੀਗੀ ਕਿਹੜਾ ਕੋਈ ਗੁਨਾਹ ਕੀਤਾ ਪਿਆਰ ਹੀ ਕੀਤਾ
3: ਨਹੀਂ ਨਹੀਂ ਪਰ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰ ਹੀ ਗੁਨਾਹ ਹੁੰਦਾ ਸੀ
0: ਹਾਂ ਅੱਛਾ
3: ਅੱਛਾ
0: ਤੁਸੀਂ ਕਦੇ ਫੜੇ ਗਏ ਹੋ
3: ਨਹੀਂ ਮੈਂ
0: ਫਿਰ ਕੀ ਹੋ ਗਿਆ ਡੈਡੀ ਦੀ ਉਮਰ ਦੇ ਹੋ
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

अपने पूरा छक दिया जो कि आपने भाई जानता है कि हमने पूरा छक दिया।

बदली कल बल का टीका।

ਸਰਮਾਨੇ ਜਨ ਕੀ ਪੈਜ ਰੱਖੀ ਕਰਤਾ ਨੇ ਬਾਦਸ਼ਾਹ ਸਾਹ ਸਭ ਬਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੇ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਲੋਟ ਪਗੜੀ ਪ੍ਰਭ ਸਵਾਮੀ ਗੌਰੀ ਮਾਤਾ ਮਜਵਾ ਰਾਜ ਪਿਤਾ ਪ੍ਰਭ ਮੇਰੇ ਮਹਿ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਬਿਖਾ ਦੀ ਏਕ ਗਰੀਬਾ ਰਾਖ ਹਾ ਤਨਹਾਰੀ ਖੇਤ ਕਰੇ ਅਰ ਬਹੁਤ ਸੰਤਾ ਰਹੇ ਆਇਆ ਸਰਨ ਤੁਹਾਰੇ ਜੀਤ ਲੈ ਓਏ ਮਹਾਂਪੁਰਖਾਂ ਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰਦਾਸਾ ਪਾਇਆ ਪਦ ਨਿਰਬਾਣੀ ਔਰਤ ਮਹਲਾ

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're dead.

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਦ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਦ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। J Gundam call 416-265-2222.
1: Last night you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
2: This is AM 530, CHLO AM, an Evanoff Communications.

हर काम हर गुरदान हारी मन तन अंतर चरण त्याया हर सुख निदान।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਧਨ ਰਸਨਾ ਨਾਮ ਧਿਆਇਆ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਏ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸਵੇਰ, ਚੜ੍ਹਦੀ ਕਲਾ ਵਾਲੀ ਸਵੇਰ, ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਸ਼ਨੀਵਾਰ ਦੀ ਖੂਬਸੂਰਤ ਸਵੇਰ ਦੇ ਵਿੱਚ ਜੁੜ ਚੁੱਕੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਆਪਣੇ ਆਪਣੇ ਰਾਹਾਂ ਦੇ ਉੱਪਰ, ਤੁਸੀਂ ਟਰੱਕਾਂ 'ਚੋਂ, ਗੱਡੀਆਂ 'ਚੋਂ, ਬੱਸਾਂ 'ਚੋਂ, ਕਾਰਾਂ 'ਚੋਂ, ਜਿੱਥੋਂ ਜਿੱਥੋਂ ਰੇਡੀਓ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ, ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਰਮੇਸ਼ ਹੁਸ਼ਿਆਰਪੁਰ ਜੀ ਜੁੜਨਗੇ ਔਰ ਨਾਲ ਦੀ ਨਾਲ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਬਾਤਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਜੁੜਾਂਗੇ ਔਰ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰਨ ਜੀ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ। ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਯਾਦ ਰੱਖਣਾ ਹੈ ਹਰਪ੍ਰੀਤ ਸੈਣੀ ਜੀ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਅਤੇ ਨਾਲ ਦੀਆਂ ਹੈਲਥ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਹਰਪ੍ਰੀਤ ਸੈਣੀ, ਟੌਪ ਚੁਆਇਸ ਇੰਸ਼ੋਰੈਂਸ, ਹਰਪ੍ਰੀਤ ਸੈਣੀ ਜੀ। 416-817-6500, 416-817-6500, ਹਰਪ੍ਰੀਤ ਸੈਣੀ ਜੀ। ਸੋ ਬਿਲਕੁਲ ਜੀ, ਸ਼ੁਰੂਆਤ ਕਰਦੇ ਹਾਂ ਪੰਜਾਬੀ ਲਾਈਨ ਦੇ ਇਸ ਪ੍ਰੋਗਰਾਮ ਦੀ। ਅੱਜ ਤੁਹਾਡੇ ਨਾਲ ਖੂਬਸੂਰਤ ਜੀ ਗੱਲਬਾਤ ਸਾਂਝੀ ਕਰੀਏ। ਮੈਂ ਗੱਲਬਾਤ ਸਾਂਝੀ ਕਰਨ ਤੋਂ ਪਹਿਲਾਂ ਮੈਂ ਖੂਬਸੂਰਤ ਇੱਕ ਤੁਹਾਨੂੰ ਟ੍ਰੇਲਰ ਵਿਖਾਉਣਾ ਅਤੇ ਸੁਣਿਓ ਧਿਆਨ ਨਾਲ ਅਤੇ ਫਿਰ ਇਸ 'ਤੇ ਗੱਲਬਾਤ ਕਰਦੇ ਹਾਂ।
1: ਹਾਂਜੀ ਸਰਦਾਰ ਸਾਹਿਬ, ਕਿਆ ਕੇਸ ਹੈ ਆਪਕਾ?
2: ਮੇਰੇ ਮੁੰਡੇ ਸੇ ਥੋੜੀ ਸੀ ਉਹ ਗੋਲੀ ਚਲ ਗਈ ਹੈ।
1: ਔਰ ਗੋਲੀ ਕਿਸ ਪੇ ਚਲੀ?
2: ਵਿਮਲਾ ਦੇਵੀ
3: ਜੀ,
2: ਵਾਈਫ ਆਫ ਬੰਸ ਸਿੰਘ
3: ਜੀ। ਦਿੱਲੀ ਜਾਣਾ ਜ਼ਰੂਰੀ ਹੈ, ਹਾਲਾਤ ਠੀਕ ਨਹੀਂ ਹੈਗੇ।
4: ਮੈਂ ਮੁਲਾਜ਼ਮ ਬੰਦਾ, ਮੈਨੂੰ ਹਾਲਾਤ ਕੀ ਕਹਿੰਦੇ?
5: ਬਾਰ ਬਾਰ ਇੱਕੋ ਗੱਲ ਪੁੱਛੀ ਜਾਂਦੇ ਆ ਕਿ ਜਦੋਂ ਸਵੇਰੇ ਘਰੋਂ ਗਿਆ ਤਾਂ ਕੀ ਕਹਿ ਕੇ ਗਿਆ।
6: ਜੋ ਆਪਾਂ ਕਰਨ ਚੱਲੇ ਹਾਂ ਉਹ ਬਹੁਤ ਵੱਡਾ ਕੰਮ ਆ, ਗਲਤੀ ਦੀ ਕੋਈ ਗੁੰਜਾਇਸ਼ ਨਹੀਂ, ਤੇਰੇ ਨਾਲ ਇੱਕ ਹੋਰ ਸਾਥੀ ਦੀ ਲੋੜ ਆ।
7: ਪੱਗਾਂ ਕੱਲੀਆਂ ਸ਼ੀਸ਼ੇ 'ਚ ਨਹੀਂ ਸਵਰਦੀਆਂ ਸੁੱਤੇ, ਇਹਨਾਂ ਲਈ ਹੋਰ ਵੀ ਬੜਾ ਕੁਛ ਕਰਨਾ ਪੈਂਦਾ।
8: ਜੇ ਇਸ ਵਾਰੀ ਵਕਤ ਨੇ ਸਵਾਲ ਸਾਨੂੰ ਪਾਇਆ ਨਾ ਤੇ ਜਵਾਬ ਵੀ ਅਸੀਂ ਚੜ੍ਹਦੀ ਕਲਾ ਨਾ ਦੇਵਾਂਗੇ।
3: ਬਾਪੂ ਜੀ, ਆ ਕੀ ਕਰ ਰਹੇ ਹੋ? ਤੁਸੀਂ ਉਮਰ 'ਚ ਮੇਰੇ ਤੋਂ ਵੱਡੇ ਹੋ।
9: ਉਮਰ ਤੇਰੀ ਭਾਵੇਂ ਬਹੁਤ ਘੱਟ ਹੈ ਪਰ ਤੇਰਾ ਰੁਤਬਾ ਬਹੁਤ ਵੱਡਾ ਹੈ।

0: ਇੰਨਾ ਕੁਝ ਹੋਣ ਦੇ ਬਾਵਜੂਦ ਤੁਸੀਂ ਜਿਉਂਦੇ ਰਹਿ ਗਏ, ਉਹ ਸ਼ੁਕਰ ਮਨਾਇਆ ਕਰ। ਨਾਲੇ ਆ ਪ੍ਰਧਾਨਗੀਆਂ ਪ੍ਰਧੂਨਗੀਆਂ ਦਾ ਖੇੜਾ ਛੱਡ ਦਿਓ।
1: ਮੈਂ ਉਹ ਰਾਹ ਨਹੀਂ ਛੱਡ ਸਕਦੀ ਜਿਹਦੇ ਤੇ ਬੰਦ ਸਾਨੂੰ ਪਾ ਗਿਆ ਹੈ।
0: ਨਾਲੇ ਮੈਂ ਕੱਲੀ ਉਹ 125,000।

0: ਪਿਆਰ ਨਾਲ ਤਾਂ ਭਾਵੇਂ ਸਾਨੂੰ ਕੋਈ ਪੈਰਾਂ 'ਚ ਵੀ ਪਾ ਲੇ, ਪਰ ਧੱਕੇ ਨਾਲ ਚਾਹੇ ਕੋਈ ਰੱਬ ਬਣ ਕੇ ਵੀ ਆ ਜਾਏ, ਸਿੰਘ ਨਹੀਂ ਚੁੱਕਦੇ।
1: ਕਿਆ ਬਾਤ ਆ ਜੀ। ਸੋ ਚੜ੍ਹਦੀ ਕਲਾ ਮੂਵੀ, ਚੜ੍ਹਦੀ ਕਲਾ ਫਿਲਮ ਪੰਜਾਬ 'ਚ ਹੁਣ ਰਿਲੀਜ਼ ਨਹੀਂ ਹੋ ਰਹੀ, ਪਰ ਕੈਨੇਡਾ ਭਰ ਦੇ ਵਿੱਚ ਔਰ ਪੂਰੀ ਦੁਨੀਆ ਭਰ ਦੇ ਵਿੱਚ ਚੜ੍ਹਦੀ ਕਲਾ ਮੂਵੀ ਰਿਲੀਜ਼ ਹੋ ਚੁੱਕੀ ਆ। ਤੁਸੀਂ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਜ਼ਰੂਰ ਜਾਇਓ, ਕਿਉਂਕਿ ਕੁਛ ਫਿਲਮਾਂ ਸਾਡੇ ਇਤਿਹਾਸ ਦੇ ਵਿੱਚੋਂ ਜਨਮੀਆਂ ਹੁੰਦੀਆਂ। ਸਾਡੇ ਬੱਚਿਆਂ ਨੂੰ ਅੱਜ ਦੇ ਸਮਿਆਂ ਦੇ ਵਿੱਚ ਬੱਚੇ ਬਹੁਤਾ ਪੜ੍ਹਦੇ ਨਹੀਂ ਆ, ਪੜ੍ਹਨ ਦੀ ਆਦਤ ਨਹੀਂ ਆ। ਸੋ ਇੱਕ ਸਿਨੇਮਾ ਹੀ ਐਸਾ ਇੱਕੋ ਇੱਕ ਮਾਧਿਅਮ ਆ ਕਿ ਆਪਣੇ ਬੱਚਿਆਂ ਨੂੰ ਆਪਾਂ ਇਤਿਹਾਸ ਦੇ ਨਾਲ ਜੋੜ ਸਕਦੇ ਹਾਂ, ਸਾਡੇ ਪਿਛੋਕੜ ਦੇ ਨਾਲ, ਸਾਡੀ ਪਹਿਚਾਣ ਦੇ ਨਾਲ। ਸੋ ਚੜ੍ਹਦੀ ਕਲਾ ਮੂਵੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਆ। ਤੁਸੀਂ ਇਸ ਵੀਕਐਂਡ, ਕੱਲ੍ਹ ਨੂੰ, ਅੱਜ, ਜਦੋਂ ਜਦੋਂ ਸਮਾਂ ਲੱਗੇ ਚੜ੍ਹਦੀ ਕਲਾ ਮੂਵੀ ਜ਼ਰੂਰ ਵੇਖ ਕੇ ਆਇਓ। ਸੋ ਬਹੁਤ ਖੂਬਸੂਰਤ ਮੂਵੀ ਆ, ਤੁਸੀਂ ਪਰਿਵਾਰਾਂ ਦੇ ਨਾਲ ਬਹੁਤ ਇੰਜੋਏ ਕਰੋਗੇ ਅਤੇ ਨਾਲ ਦੀ ਨਾਲ ਤੁਸੀਂ ਆਪਣੇ ਪਿਛੋਕੜ 'ਤੇ ਝਾਕ ਵੀ ਪਾਓਗੇ ਕਿ ਭਈ ਅਸੀਂ ਐਕਚੁਅਲ ਦੇ ਵਿੱਚ ਕੀ ਸੀ। ਸੋ 905-673-3337, 905-673-3337 ਗੱਲਾਂ ਬਾਤਾਂ ਚੱਲ ਰਹੀਆਂ, ਉਹ ਨਾਲ ਦੀ ਨਾਲ ਵੇਟ ਕਰ ਰਹੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂਹਾਂ ਦਾ। ਜਦੋਂ ਵੀ ਉਹ ਸਾਡੇ ਨਾਲ ਜੁੜ ਜਾਂਦੇ ਆ, ਫਿਰ ਆਪਾਂ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਨੂੰ ਅੱਗੇ ਤੋਰਾਂਗੇ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਚੜ੍ਹਦੀ ਕਲਾ ਜ਼ਰੂਰ ਵੇਖ ਕੇ ਆਇਓ, ਦੁਨੀਆ ਭਰ ਦੇ ਵਿੱਚ ਸਿਨੇਮਾ ਦੇ ਵਿੱਚ ਲੱਗ ਰਹੀ ਆ, ਪੰਜਾਬ ਨੂੰ ਛੱਡ ਕੇ। ਸੋ ਇਸ ਫਿਲਮ ਦੇ ਵਿੱਚ ਨਾ, ਜਦੋਂ ਬੀਬੀ ਵਿਮਲ ਕੌਰ ਜੀ ਨੂੰ ਇੱਕ ਕੁਐਸਚਨ ਪੁੱਛਿਆ ਜਾਂਦਾ ਕਿ ਤੁਸੀਂ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ, ਅਤੇ ਬੀਬੀ ਵਿਮਲ ਕੌਰ ਜੀ ਕਹਿੰਦੇ ਆ ਕਿ ਅਸੀਂ ਇੱਕੋ ਹੀ ਜਗ੍ਹਾ 'ਤੇ ਹਾਰਦੇ ਹਾਂ, ਜੇ ਸਾਨੂੰ ਆਪਣੇ ਨਾ ਹਰਾਉਣ 'ਤੇ, ਚਾਹੇ ਆਪਾਂ ਕਮਿਊਨਿਟੀ ਦੀ ਗੱਲ ਕਰੀਏ, ਚਾਹੇ ਪੰਜਾਬ ਦੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ, ਆਪਾਂ ਸਿੱਖ ਧਰਮ ਦੀ ਗੱਲ ਕਰੀਏ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਜੇ ਇਤਿਹਾਸ 'ਚ ਪਿੱਛੇ ਮੁੜ ਕੇ ਵੇਖੀਏ, ਜਦੋਂ ਵੀ ਆਪਾਂ ਹਾਰੇ ਹਾਂ, ਜਦੋਂ ਵੀ ਆਪਾਂ ਡਿੱਗੇ ਹਾਂ, ਸਿਰਫ ਆਪਣਿਆਂ ਨੇ ਡਿੱਗਿਆ ਅਤੇ ਆਪਣਿਆਂ ਦੇ ਹੱਥੋਂ ਹਾਰਿਆ, ਅਦਰਵਾਈਜ਼ ਆਪਾਂ ਹਾਰਨ ਵਾਲੇ ਨਹੀਂ ਸੀ। 905-673-3337, 905-673-3337 ਦੇ ਗੱਲਾਂ ਬਾਤਾਂ ਹੋ ਸਕਦੀਆਂ। ਨਾਲ ਦੀ ਨਾਲ ਜੇ ਤੁਸੀਂ ਰੇਡੀਓ ਪ੍ਰੋਗਰਾਮ ਨੂੰ ਫੋਨ ਡਾਇਲ ਕਰਕੇ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ ਤਾਂ ਉਸ ਵਾਸਤੇ ਨੰਬਰ ਨੋਟ ਕਰ ਲਓ, 416-477-2040, 416-477-2040। ਔਰ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਮੱਲੀ ਟੈਂਟ ਸਰਵਿਸ, ਜਾਣਿਆ ਪਹਿਚਾਣਿਆ ਨਾਮ, ਔਰ ਟੋਪ ਕੁਆਲਿਟੀ ਦੇ ਟੈਂਟ। ਆਊਟਡੋਰ ਕੋਈ ਵੀ ਈਵੈਂਟ ਤੁਹਾਡਾ ਹੋਵੇ, ਕਿਸੇ ਵੀ ਤਰ੍ਹਾਂ ਦਾ ਫੰਕਸ਼ਨ, ਕਿਸੇ ਵੀ ਤਰ੍ਹਾਂ ਦੀ ਪਾਰਟੀ ਤੁਸੀਂ ਆਊਟਡੋਰ ਕਰਨੀ ਹੈ, ਤਾਂ ਤੁਸੀਂ ਯਾਦ ਰੱਖੋ, ਕਿਉਂਕਿ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ, ਤੁਸੀਂ ਕਿਸੇ ਵੀ ਈਵੈਂਟ ਦੇ ਲਈ ਮੱਲੀ ਟੈਂਟ ਸਰਵਿਸ। ਟੈਂਟ ਰੈਂਟਲ ਕਰਨਾ, ਟੇਬਲਸ ਚੇਅਰਾਂ ਰੈਂਟ ਕਰਨੀਆਂ, ਸਮਾਲ ਜਾਂ ਛੋਟਾ ਜਾਂ ਵੱਡਾ ਫੰਕਸ਼ਨ ਹੋਵੇ ਤਾਂ ਵੀ ਤੁਸੀਂ ਮੱਲੀ ਟੈਂਟ ਸਰਵਿਸਿਸ, 647-999-2569, 647-999-2569, ਮੱਲੀ ਟੈਂਟ ਸਰਵਿਸਿਸ। ਅਤੇ ਗੱਲਾਂ ਬਾਤਾਂ ਕਰੀਏ ਫਿਰ ਅੱਜ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੈਸੇਜ ਦੇ ਦਿਆਂ, ਦੇਖਦੇ ਹਾਂ ਕਿ ਜੇ ਮੈਸੇਜ ਸਾਡਾ ਅੱਪ ਹੋ ਗਿਆ। ਆਸ ਦੀ ਕਿਰਨ, ਜੇ ਤੁਹਾਡੇ ਕੋਈ ਰਿਸ਼ਤੇਦਾਰ, ਸੱਜਣ ਮਿੱਤਰ, ਯਾਰ ਦੋਸਤ ਉਹ ਨਸ਼ੇ ਦੀ ਗਲਤਨ ਦੇ ਵਿੱਚ ਫਸ ਚੁੱਕੇ ਆ, ਤਾਂ ਤੁਸੀਂ ਆਸ ਦੀ ਕਿਰਨ ਨੂੰ ਯਾਦ ਰੱਖਣਾ ਆ। ਆਸ ਦੀ ਕਿਰਨ,
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 99-151-54-548।
1: ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖਣਾ ਆ। ਹੁਣ ਵੀਕਐਂਡ ਆ ਅਤੇ ਤੁਸੀਂ ਵਿਹਲੇ ਹੋਵੋਗੇ, ਤੁਸੀਂ ਆਖਣਾ ਕਿ ਇੱਕ ਵਧੀਆ ਕੋਈ ਪਨੀਰੀ ਲੈ ਕੇ ਆਈਏ। ਪਿੱਛੇ ਅਸੀਂ ਆਪਣੇ ਘਰ ਦੇ ਵਿੱਚ ਯਾਰਡ ਦੇ ਵਿੱਚ ਜਾਂ ਫਾਰਮ ਹਾਊਸ ਤੁਸੀਂ ਵਧੀਆ ਪਨੀਰੀ ਲੈ ਲਾਉਣੀ ਆ, ਜਾਂ ਤੁਸੀਂ ਵਧੀਆ ਮਲਟੀਗ੍ਰੇਨ ਆਟਾ ਲੈ ਕੇ ਆਉਣਾ, ਫਰੈਸ਼ ਆਟਾ, ਤਾਜ਼ੀਆਂ ਸਬਜ਼ੀਆਂ, ਫਾਰਮ ਪ੍ਰੋਡਿਊਸ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਗਰੋਸਰੀ ਕਰਨੀ ਆ, ਤਾਂ ਤੁਸੀਂ ਗਿੱਲ ਫਾਰਮ ਪ੍ਰੋਡਿਊਸ ਨੂੰ ਯਾਦ ਰੱਖੋ। ਡਿਕਸੀ ਰੋਡ ਐਂਡ ਕਿੰਗ ਸਟਰੀਟ 'ਤੇ ਆ ਕੈਲਡਨ ਦੇ ਵਿੱਚ, ਡਿਕਸੀ ਰੋਡ ਐਂਡ ਕਿੰਗ ਸਟਰੀਟ ਕੈਲਡਨ, ਗਿੱਲ ਫਾਰਮ 416-898-7878, 416-898-8778 ਗਿੱਲ ਫਾਰਮ। ਅਤੇ ਵੇਖੀ ਜੀ ਰਮੇਸ਼ ਜੀ ਆ ਗਿਆ, ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਆਪਾਂ।

ਔਰ ਨਾਲ ਦੀ ਨਾਲ ਮੈਂਡੀ ਗਿੱਲ ਹੁਣ ਤੁਸੀਂ ਯਾਦ ਰੱਖਣਾ ਆ, ਤੁਸੀਂ ਬਹੁਤ ਸਾਰੀ ਇੰਸ਼ੋਰੈਂਸ ਪੇ ਕਰ ਰਹੇ ਹੋ ਅਤੇ ਤੁਹਾਨੂੰ ਲੱਗਦਾ ਤੁਹਾਡੀ ਰੀਨਿਊਲ ਆਉਣ ਵਾਲੀ ਆ, ਜਾਂ ਤੁਹਾਡੇ ਘਰ 2-3 ਗੱਡੀਆਂ ਹੋ ਗਈਆਂ, ਤੁਸੀਂ ਚਾਹੁੰਦੇ ਹੋ ਕਿ ਕੋਈ ਡਿਸਕਾਊਂਟਡ ਜੀ ਇੰਸ਼ੋਰੈਂਸ ਮਿਲ ਜਾਵੇ ਜਿੱਥੇ ਬਹੁਤ ਸਾਰੇ ਡਾਲਰ ਤੁਹਾਡੇ ਸੇਵ ਹੋ ਜਾਣ, ਤਾਂ ਤੁਸੀਂ ਮੈਂਡੀ ਗਿੱਲ ਹੁਣਾਂ ਨੂੰ ਯਾਦ ਰੱਖਣਾ। ਏਬਲ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਸਨਲ ਕਮਰਸ਼ੀਅਲ ਇੰਸ਼ੋਰੈਂਸ ਦੇ ਮਾਹਿਰ ਨੇ, ਰਜਿਸਟਰਡ ਇੰਸ਼ੋਰੈਂਸ ਬ੍ਰੋਕਰ ਨੇ, ਨਾਲ ਦੀ ਨਾਲ ਟਰੱਕ ਇੰਸ਼ੋਰੈਂਸ, ਕਾਰ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਤੁਸੀਂ ਯਾਦ ਰੱਖਣਾ ਹੈ ਮੈਂਡੀ ਗਿੱਲ ਹੋਣਾ ਨੂੰ। ਔਰ ਖਾਸ ਸੇਵਾਵਾਂ ਇਹ ਦਿੰਦੇ ਆ ਕਿ ਓਨਰ ਆਪਰੇਟਰਸ ਦੇ ਲਈ, ਫਲੀਟ ਓਨਰਾਂ ਦੇ ਲਈ ਟਰੱਕਿੰਗ ਇੰਸ਼ੋਰੈਂਸ ਪ੍ਰੋਗਰਾਮ, ਔਰ ਨਾਲ ਦੀ ਨਾਲ ਪੋਲਿਸੀ ਦੇ ਵਿੱਚ ਕਿਵੇਂ ਡਰਾਈਵਰ ਐਡ ਕਰਨੇ ਆ ਉਹਦੇ ਵਿੱਚ ਤੁਹਾਡੀ ਮਦਦ ਕਰਨਗੇ ਮੈਂਡੀ ਗਿੱਲ। ਏਬਲ ਇੰਸ਼ੋਰੈਂਸ 647-929-9509 6479299509। ਆਪਣੇ ਕਿਸ ਡਰਾਈਵਰ, ਬਹੁਤ ਸਾਰੇ ਤੁਹਾਡੇ ਪਤਾ ਨਹੀਂ ਲੱਗਦਾ ਕਿ ਡਰਾਈਵਰ ਕਿਵੇਂ ਇੰਸ਼ੋਰੈਂਸ ਐਡ ਕਰਨੇ ਆ, ਉਹਦੇ ਵਿੱਚ ਤੁਹਾਡੀ ਇਹ ਪੂਰੀ ਮਦਦ ਕਰਨਗੇ। 647-929-9509।

0: ਪੰਜਾਬ ਦੇ ਵਿੱਚ ਫਿਰ ਇੱਕ ਵਾਰ ਸ਼ਹਿਰੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚੰਡ ਲਹਿਰਾ ਦਿੱਤਾ ਆ, ਅਤੇ ਹੁਣ ਦੇਖੋ ਜੀ ਕਿੰਨਾ ਸੁਧਾਰ ਕ੍ਰਾਈਮ ਦੇ ਵਿੱਚ ਜਾਂ ਸ਼ਹਿਰੀ ਮੁੱਦਿਆਂ ਦੇ ਉੱਪਰ ਹੁਣ ਕਿਵੇਂ ਆਮ ਆਦਮੀ ਪਾਰਟੀ ਇੱਥੇ ਵੀ ਆਪਣੀ ਆਪਣੀ ਜਿਵੇਂ ਕਹਾਂ ਕਿ ਪੰਜਾਬ ਦੇ ਵਿੱਚ ਹੁਣ ਇਸ ਟਾਈਮ ਜੇ ਸੁਧਾਰਾਂ ਨੂੰ ਲੈ ਕੇ ਗੱਲ ਕਰੀ ਜੇ, ਹੋਰ ਤਾਂ ਦੇਖੋ ਬਹੁਤ ਰਹਿ ਜੇ ਆਪਾਂ ਪਿਛਲੀਆਂ ਸਰਕਾਰਾਂ ਦੇ ਮਾਮਲੇ 'ਚ ਵੇਖੀਏ, ਕਹਿੰਦੇ ਹੁਣ ਇਹ ਜਿਹੜਾ ਆਪਾਂ ਕਹਿੰਦੇ ਨਾ ਕਿ ਝਾੜੂ ਆਊਗਾ ਅਤੇ ਇਹ ਇੱਕ ਨਵਾਂ ਬਦਲਾਵ ਲੈ ਕੇ ਆਊਗਾ, ਆ ਰਿਹਾ ਕਹਿੰਦੇ, ਪਰ ਕਈ ਲੋਕ ਕਹਿੰਦੇ ਬਦਲਾਵ ਆ ਰਿਹਾ ਆ, ਸੁਧਾਰ ਵੀ ਹੋ ਰਿਹਾ ਆ, ਪਰ ਸਿਰਫ ਇੰਸਟਾਗ੍ਰਾਮ 'ਤੇ ਹੋ ਰਿਹਾ ਆ, ਜੋ ਕਹਿੰਦੇ ਅਸਲ ਗਰਾਊਂਡ ਦੀ ਹਕੀਕਤ ਉਹ ਹੈ ਨਹੀਂ। ਰਮੇਸ਼ ਜੀ ਤੋਂ ਪੁੱਛਾਂਗੇ, ਗੱਲਾਂ ਬਾਤਾਂ ਕਰਾਂਗੇ ਪੰਜਾਬ ਦੀਆਂ, ਵੈਸੇ ਮੰਨਿਆ ਤਾਂ ਇਹ ਜਾਂਦਾ, ਕਹਿੰਦੇ ਕਿ ਇੱਕ ਦਿਨ ਮੈਂ ਗੱਲ ਕੀਤੀ ਸੀ ਕਿ ਗੱਲ ਸੱਪਾਂ ਦੇ ਬੰਨਾਂਗੇ ਅਸੀਂ ਟੱਲੀਆਂ, ਐਂ ਕਹਿੰਦੇ ਸਾਰੇ ਕਿ ਸੱਪਾਂ ਦੇ ਗਲਾਂ 'ਚ ਟੱਲੀਆਂ ਬੰਨ੍ਹਣੀਆਂ ਸੀ, ਪਰ ਹੁੰਦਾ ਐਂਡ 'ਚ ਕੁਛ ਵੀ ਨਹੀਂ ਆ, ਗੱਲ ਸੱਪਾਂ ਦੇ ਬੰਨਾਂਗੇ ਅਸੀਂ ਟੱਲੀਆਂ, ਗਰੰਟੀ ਪੂਰੇ 5 ਸਾਲ ਦੀ, ਦੇਣ ਡੱਡੂਆਂ ਨੂੰ ਬਗਲੇ ਤਸੱਲੀਆਂ, ਕਰਾਂਗੇ ਰਾਖੀ ਜਾਨ ਮਾਲ ਦੀ। ਸੋ ਡੱਡੂਆਂ ਨੂੰ ਤਸੱਲੀਆਂ ਦੇ ਰਹੇ ਬਗਲੇ ਵੀ, ਤੁਹਾਨੂੰ ਜਾਨ ਤੁਹਾਡੀ ਨੂੰ ਬਖਸ਼ ਦਾਂਗੇ, ਪਰ ਅਸਲ ਮੇਂ ਉਹੀ ਉਹਨਾਂ ਦੀ ਖੁਰਾਕ ਆ। ਸੋ ਇਹੀ ਬੇਸਿਕਲੀ ਸਾਡੇ ਨਾਲ ਹੁੰਦਾ, ਆਮ ਆਦਮੀ ਨਾਲ ਹੁੰਦਾ, ਆਮ ਸ਼ਹਿਰੀ ਨਾਲ ਹੁੰਦਾ, ਆਮ ਪੇਂਡੂ ਨਾਲ ਹੁੰਦਾ, ਆਮ ਵੋਟਰ ਨਾਲ ਹੁੰਦਾ। ਜੋ ਵਾਅਦੇ ਕੀਤੇ ਜਾਂਦੇ ਆ ਪੂਰੇ ਨਹੀਂ ਹੁੰਦੇ, ਪਰ ਪਿਛਲੇ ਦਿਨੀ 4.5 ਸਾਲਾਂ ਦਾ ਜੇ ਆਪਾਂ ਇਹਨਾਂ ਦਾ ਰੈਕੋਰਡ ਵੇਖੀਏ ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਕੁਛ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ? ਬਾਕੀ ਰਮੇਸ਼ ਹੁਸ਼ਿਆਰਪੁਰੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਜ਼ਿਆਦਾ ਜਾਣਕਾਰੀ ਤਾਂ ਫਿਰ ਆਪਾਂ ਨੂੰ ਉਹ ਦੇਣਗੇ, ਕਿਉਂਕਿ ਸੱਚੀ ਨਿਊਜ਼ ਅਤੇ ਜਿਹੜੀ ਮੈਂ ਕਹਾਂ ਕਿ ਜਿਹੜੀ ਨਿਰਪੱਖ ਆਵਾਜ਼, ਰਮੇਸ਼ ਹੁਸ਼ਿਆਰਪੁਰੀ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨ ਜੀ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਨਾਲ ਕੰਮ ਕਰਦੇ ਨੇ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਨੀ ਹੋਵੇ ਤਾਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਲੈਣੀ ਆ। ਮੋਨਾ ਮਹਿੰਗੀ ਜੀ ਕਹਿੰਦੇ ਕਿ ਤੁਸੀਂ ਈਵਨ ਤੁਸੀਂ ਆਪਣੀ ਫਾਈਨੈਂਸ਼ੀਅਲ ਪਲਾਨਿੰਗ ਕਰਨੀ ਆ, ਉਹਦੇ ਬਾਰੇ ਸਲਾਹ ਕਰਨੀ ਆ, ਜਾਂ ਰਿਟਾਇਰਮੈਂਟ, ਡਿਸੇਬਿਲਟੀ ਕਵਰੇਜ ਜਾਂ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ, ਯਾਦ ਰੱਖਣਾ ਆ ਮੋਨਾ ਮਹਿੰਗੀ ਜੀ ਨੂੰ 416-509-1509-416-509-1509, ਮੋਨਾ ਮਹਿੰਗੀ ਜੀ। ਸੋ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ, ਔਰ ਤੁਹਾਡੇ ਸ਼ਾਮ ਦੀ ਔਰ ਸਾਡੀ ਸ਼ਨੀਵਾਰ ਦੀ ਸਵੇਰ, ਵੀਕਐਂਡ ਦੀ ਸਵੇਰ, ਅਤੇ ਬਹੁਤ ਪਿਆਰ ਮੁਹੱਬਤ ਦੇ ਨਾਲ ਸਾਰੇ ਸਾਡੇ ਭੈਣ ਭਰਾ ਇਸ ਟਾਈਮ ਰੇਡੀਓ 'ਤੇ ਜੁੜ ਬੈਠੇ ਆ, ਰਮੇਸ਼ ਹੁਸ਼ਿਆਰਪੁਰੀ ਜੀ ਨੂੰ ਜੁੜਨ। ਕੱਲ੍ਹ ਮੈਨੂੰ ਇੱਕ ਫਿਲਮ ਦੇ ਪ੍ਰੀਮੀਅਰ 'ਤੇ ਜਾਣ ਦਾ ਮੌਕਾ ਮਿਲਿਆ, ਉੱਥੇ ਵੀ ਰਮੇਸ਼ ਜੀ ਉਹਨਾਂ ਦੇ ਬਹੁਤ ਪਿਆਰੇ ਸਤਿਕਾਰੇ ਸਰੋਤੇ ਮੈਨੂੰ ਮਿਲੇ ਅਤੇ ਕਹੇ ਅੱਛਾ ਮੈਂ ਰਮੇਸ਼ ਜੀ ਦਾ ਸਵਾਗਤ ਕਰਦਾ ਅਤੇ ਫਿਰ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ ਸਵਾਗਤ ਆ। ਕੀ ਹਾਲ ਚਾਲ ਪੰਜਾਬ ਦੀ ਧਰਤੀ ਤੋਂ ਹਾਲ ਚਾਲ ਦੱਸਣ ਦੇ ਲਈ ਇੱਕ ਵਾਰ ਫਿਰ ਤੁਹਾਡਾ ਸਵਾਗਤ ਆ, ਬੜੀ ਉਡੀਕ ਰਹਿੰਦੀ ਸਾਨੂੰ ਤੁਹਾਡੀ, ਕੀ ਹਾਲ ਚਾਲ ਜੀ?
1: ਤੁਹਾਨੂੰ ਸਾਹਿਬ ਮਿਹਰਬਾਨੀ, ਸ਼ੁਕਰੀਆ, ਹਾਲ ਚਾਲ ਬਹੁਤ ਬਿਹਤਰ ਹੈ, ਔਰ ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ, ਮੇਰੀ ਵੀ ਬੜੀ ਉਤਸੁਕਤਾ ਹੁੰਦੀ ਹੈ ਮਨ ਵਿੱਚ ਕਿ ਮੈਂ ਆਪਣੇ ਰੱਬ ਵਰਗੇ ਸੂਝਵਾਨ ਤੇ ਸਿਆਣੇ ਸਰੋਤਿਆਂ ਦੇ ਨਾਲ, ਸਰੋਤੇ ਵੀ ਸ਼ਬਦ ਕੋਈ ਵੈਸੇ ਢੁਕਵਾਂ ਨਹੀਂ, ਆਪਣੇ ਮਿੱਤਰਾਂ ਦੇ ਨਾਲ, ਆਪਣੇ ਬਜ਼ੁਰਗਾਂ ਦੇ ਨਾਲ, ਆਪਣੇ ਹਾਣੀਆਂ ਦੇ ਨਾਲ ਸਾਂਝ ਪਾਵਾਂ ਤੇ ਕੁਛ ਆਪਣੀਆਂ ਦਿਲ ਦੀਆਂ ਸੁਣਾਵਾਂ ਤੇ ਕੁਛ ਉਹਨਾਂ ਦੇ ਦਿਲ ਦੀਆਂ ਸੁਣਾ। ਮੇਰੀ ਵੀ ਇਹ ਸੰਧੂ ਸਾਹਿਬ ਹਮੇਸ਼ਾ ਹੀ ਮਨ ਵਿੱਚ ਤਾਂਘ ਰਹਿੰਦੀ ਹੈ।
0: ਰਮੇਸ਼ ਜੀ ਮੈਂ ਨਾ ਪਹਿਲੀ ਵਾਰੀ ਦੇਖੋ ਰੇਡੀਓ 'ਚ, ਵੈਸੇ ਤੁਸੀਂ ਬਹੁਤ ਪੁਰਾਣੇ ਹੋ ਸਕਦੇ ਹੋ, ਮੈਨੂੰ ਸਿਰਫ ਅਜੇ 1.5 ਸਾਲ ਇਸ ਫੀਲਡ ਦੇ ਵਿੱਚ ਹੋਇਆ ਅਤੇ ਕੋਸ਼ਿਸ਼ ਕਰੀ ਦੀ ਕਿ ਰੋਜ਼ ਨਵਾਂ ਕੁਝ ਸਿੱਖੀਏ, ਪਰ ਕੱਲ੍ਹ ਸਵੇਰੇ ਮੈਂ ਤੁਹਾਡੀ ਪ੍ਰਸ਼ੰਸਾ ਵੀ ਕਰਨਾ ਚਾਹੂੰਗਾ ਕਿ ਪਹਿਲੀ ਵਾਰੀ ਮੈਂ ਵੇਖਿਆ ਕਿ ਇੱਥੇ ਨਾ ਕੈਨੇਡਾ ਦੇ ਸਾਡੇ ਓਨਟਾਰੀਓ ਦੇ ਇੱਕ ਮੋਟਰਸਾਈਕਲ ਕਲੱਬ ਆ, ਤੁਸੀਂ ਗੂਗਲ ਵੀ ਕਰੋਗੇ ਨਾ ਅਤੇ ਸਭ ਤੋਂ ਜਦੋਂ ਵੀ ਨਗਰ ਕੀਰਤਨ ਹੁੰਦਾ ਜਾਂ ਹਰ ਬਹੁਤ ਮਤਲਬ ਹਰ ਜਗ੍ਹਾ 'ਤੇ ਉਹਨਾਂ ਦਾ ਪਿਕਚਰਸ ਵਗੈਰਾ ਜਾਂ ਉਹਨਾਂ ਦੇ ਮੋਟਰਸਾਈਕਲ ਕਲੱਬ ਜਿਹੜਾ ਓਨਟਾਰੀਓ ਦਾ, ਉਹ ਬਹੁਤ ਜ਼ਬਰਦਸਤ ਹਿੱਸਾ ਆ ਸਾਡੀ ਪੰਜਾਬੀ ਕਮਿਊਨਿਟੀ ਦਾ। ਮੈਂ ਕੱਲ੍ਹ ਇੱਕ ਪੰਜਾਬੀ ਮੂਵੀ ਚੜ੍ਹਦੀ ਕਲਾ ਉਹਦੇ ਪ੍ਰੀਮੀਅਰ 'ਤੇ ਜਾਣ ਦਾ ਮੌਕਾ ਮਿਲਿਆ ਅਤੇ ਯਕੀਨ ਕਰਿਓ ਪਹਿਲੀ ਵਾਰੀ ਮੈਂ ਵੇਖਿਆ ਕਿ ਉਹ ਮੋਟਰਸਾਈਕਲ ਕਲੱਬ ਦੇ ਮੈਂਬਰ ਤੁਹਾਡੀਆਂ ਗੱਲਾਂ ਕਰ ਰਹੇ ਸੀ, ਮੈਨੂੰ ਵੇਖ ਕੇ ਉਹਨੇ ਕਿਹਾ ਕਿ ਪ੍ਰਭ ਜੀ ਤੁਸੀਂ ਦੱਸੋ ਰਮੇਸ਼ ਜੀ ਲੱਗਦੇ ਕਿੱਦਾਂ ਦੇ ਆ। ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਜਦੋਂ ਖਬਰਾਂ ਦਿੰਦੇ ਹੋ ਨਿਧੜਕ, ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਇੱਕ ਸੱਚੀ ਅਤੇ ਇਮਾਨਦਾਰੀ ਆਵਾਜ਼ ਦੀ ਇਹ ਕਮਾਈ ਆ ਕਿ ਲੋਕ ਤੁਹਾਡੀ ਆਵਾਜ਼ ਦੇ ਜ਼ਰੀਏ ਤੁਹਾਨੂੰ ਵੇਖਣਾ ਚਾਹੁੰਦੇ ਆ। ਅਤੇ ਯਕੀਨ ਕਰਿਓ, ਗੂਗਲ 'ਤੇ ਉਹ ਤੁਹਾਡੀਆਂ ਫੋਟੋਆਂ ਲੱਭ ਰਹੇ ਸੀ ਕਿ ਰਮੇਸ਼ ਜੀ ਕਿੱਦਾਂ ਦੇ ਲੱਗਦੇ ਹੋਣੇ ਆ। ਇਹ ਇੱਕ ਸੱਚੇ ਇਨਸਾਨ ਦੀ ਮੈਨੂੰ ਲੱਗਦਾ ਆ ਕਿ ਜਦੋਂ ਤੁਸੀਂ ਇਹ ਕਮਾਈ ਆ। ਸੋ ਮੈਨੂੰ ਬਹੁਤ ਖੁਸ਼ੀ ਹੋਈ ਜੇ ਸਾਡੇ ਮੋਟਰਸਾਈਕਲ ਕਲੱਬ ਵਾਲੇ ਵੀਰ ਰੈਗੂਲਰ ਤੁਹਾਨੂੰ ਸੁਣਦੇ ਆ, ਇਸ ਵੇਲੇ ਵੀ ਸੁਣ ਰਹੇ ਹੋਣਗੇ। ਅਤੇ ਬਹੁਤ ਪਿਆਰ, ਬਹੁਤ ਮੁਹੱਬਤ। ਅਤੇ ਰਮੇਸ਼ ਜੀ, ਤੁਸੀਂ ਕਮਾਲ ਹੋ। ਮੈਂ ਕੱਲ੍ਹ ਦੇਖਿਆ ਕਿ ਤੁਹਾਡੀਆਂ ਫੋਟੋਆਂ ਜ਼ੂਮ ਜ਼ੂਮ ਕਰਕੇ ਵੇਖ ਰਹੇ ਸੀ, ਕਹਿੰਦੇ ਕਿ ਅੱਛਾ ਇਹ ਨੇ ਰਮੇਸ਼ ਵੀਰ ਜੀ। ਕਹਿੰਦੇ ਅਸੀਂ ਰੋਜ਼ ਸੁਣਦੇ ਹਾਂ ਅਤੇ ਉਹਨਾਂ ਦੀ ਆਵਾਜ਼ ਦੇ ਅਤੇ ਉਹਨਾਂ ਦੀ ਪੱਤਰਕਾਰੀ ਦੇ ਕਾਇਲ ਆ। ਸੋ ਉਹ ਉਹਨਾਂ ਵਾਸਤੇ ਦੋ ਸ਼ਬਦ ਜ਼ਰੂਰ ਬੋਲੇ, ਕਿਉਂਕਿ ਤੁਹਾਨੂੰ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਸਾਰਾ ਮੋਟਰਸਾਈਕਲ ਕਲੱਬ।
1: ਸੰਧੂ ਸਾਹਿਬ, ਜਦੋਂ ਇਹੋ ਜਿਹੇ ਸ਼ਬਦ ਕੋਈ ਸਾਹਮਣੇ ਬੈਠਾ ਵਿਅਕਤੀ ਕਿਸੇ ਵਿਅਕਤੀ ਬੋਲਦਾ ਹੈ, ਅਤੇ ਮੈਂ ਜੇ ਆਪਣਾ ਨਿੱਜੀ ਤੌਰ 'ਤੇ ਕਹਿਣਾ, ਮੈਂ ਹੱਥ ਹੀ ਜੋੜ ਸਕਦਾ। ਮੇਰੇ ਕੋਲ ਸ਼ਬਦਾਂ ਦਾ ਵਿੱਚ ਮੈਤੋਂ ਨਹੀਂ ਜਵਾਬ ਜਿੰਨੀਆਂ ਗੱਲਾਂ ਤੁਸੀਂ ਆਖ ਦਿੱਤੀਆਂ। ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਪੱਤਰਕਾਰਤਾ ਅੱਜ ਦੇ ਸਮੇਂ ਬੜੀ ਔਖੀ ਹੋ ਗਈ। ਸੱਚੀ ਗੱਲ ਇਹ ਹੈ, ਕੱਲੀ ਪੱਤਰਕਾਰਤਾ ਨਹੀਂ, ਪੱਤਰਕਾਰਤਾ ਦੇ ਪਲੇਟਫਾਰਮ ਨੂੰ ਬਚਾ ਕੇ ਗੱਲ ਲੋਕਾਂ ਤੱਕ ਭੇਜਣੀ ਬੜੀ ਔਖੀ ਹੈ, ਕਿਉਂਕਿ ਇਹ ਵਪਾਰ ਵੀ ਹੈ, ਇਹ ਰੋਜ਼ੀ ਰੋਟੀ ਦਾ ਸਾਧਨ ਵੀ ਹੈ, ਤੇ ਇਹ ਸੱਚ ਦੀ ਆਵਾਜ਼ ਵੀ ਹੈ, ਲੋਕਤੰਤਰ ਦਾ ਥੰਮ ਵੀ ਹੈ। ਤੇ ਸੱਚੀ ਗੱਲ ਇਹ ਆ ਕਿ ਚਾਹੇ ਕੋਈ ਪਲੇਟਫਾਰਮ ਭਾਵ ਕਿ ਜਿਸ ਅਦਾਰੇ ਤੇ ਅਸੀਂ ਜਾਂ ਹੋਰ ਬਹੁਤ ਸਾਰੇ ਲੋਕ ਪੱਤਰਕਾਰਤਾ ਕਰਦੇ ਆ, ਉਹ ਅਦਾਰਿਆਂ ਦੀ ਵੀ ਕਿਤੇ ਨਾ ਕਿਤੇ ਆਪਣੀ ਸਾਂਝ ਹੁੰਦੀ ਹੈ। ਫਿਰ ਜਿੱਥੇ ਸਾਂਝਾਂ ਹੋਣ ਉੱਥੇ ਕਈ ਵਾਰ ਆਵਾਜ਼ ਦੱਬੀ ਘੁੱਟੀ ਵੀ ਜਾਂਦੀ ਹੈ ਆਪਣੇ ਹੱਕ ਵਾਲੇ ਵਾਸਤੇ, ਤੇ ਵਿਰੋਧੀ ਲਈ ਪੂਰਾ ਉੱਚੀ ਵੀ ਚੁੱਕੀ ਜਾਂਦੀ ਹੈ
0: ਜੀ।
1: ਸੋ ਇੱਦਾਂ ਦਾ ਬਹੁਤ ਸਾਰਾ ਵਰਤਾਰਾ ਹੈਗਾ, ਪਰੰਤੂ ਮੈਂ ਨਾ ਹਮੇਸ਼ਾ ਇਸ ਪਲੇਟਫਾਰਮ ਤੇ ਸਿੱਧੂ ਪਰਿਵਾਰ ਦਾ, ਸਿੱਧਵਾਂ ਪਰਿਵਾਰ ਦਾ, ਦੇਖੋ ਇਸ ਵਿੱਚ ਕੋਈ ਇਹ ਨਹੀਂ ਹੈ ਕਿ ਮੈਂ ਕੇਵਲ ਤੇ ਕੇਵਲ ਏਅਰ ਤੇ ਪ੍ਰਸ਼ੰਸਾ ਲਈ ਕਹਿ ਰਿਹਾ, ਇਹ ਸੱਚੀ ਗੱਲ ਹੈ। ਸੰਧੂ ਸਾਹਿਬ, ਮੈਨੂੰ ਕਈ ਸਾਲ ਹੋ ਗਏ, ਔਰ ਮੈਨੂੰ ਲੱਗਦਾ ਕਿ ਦਹਾਕਾ ਕਹਿ ਸਕਦੇ ਹੋਰ ਕੁਛ ਮਹੀਨੇ ਜੋੜ ਲਈਏ, ਇਸ ਪਲੇਟਫਾਰਮ ਤੇ ਇਸ ਫ੍ਰੀਕੁਐਂਸੀ ਤੇ ਆਉਂਦਿਆਂ
0: ਜੀ,
1: ਮੈਨੂੰ ਕਦੇ ਵੀ ਇਸ ਪਰਿਵਾਰ ਨੇ ਇਹ ਨਹੀਂ ਕਿਹਾ ਕਿ ਤੂੰ ਭਾਈ ਫਲਾਨੀ ਪਾਰਟੀ ਦੇ ਹੱਕ ਵਿੱਚ ਬੋਲਣਾ ਜਾਂ ਫਲਾਨੀ ਦੇ ਵਿਰੋਧ ਚ ਬੋਲਣਾ। ਉਹਨਾਂ ਨੇ ਇਹੀ ਕਿਹਾ ਕਿ ਸੱਚ ਬੋਲਣਾ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਸਰੋਤਿਓ, ਇਸ ਪਲੇਟਫਾਰਮ ਦਾ ਬੜਾ ਵੱਡਾ ਯੋਗਦਾਨ ਹੈ। ਦੂਜਾ ਯੋਗਦਾਨ ਸੰਧੂ ਸਾਹਿਬ, ਜਿੰਨੇ ਵੀ ਹੋਸਟ ਹੈ, ਚਾਹੇ ਉਸਦਾ ਨਾਂ ਪ੍ਰਭ ਸੰਧੂ ਹੋਵੇ, ਚਾਹੇ ਗਲੋਰੀਆ ਦੀ ਗੱਲ ਕਰੀਏ, ਚਾਹੇ ਰੁਪਿੰਦਰ ਦੀ ਗੱਲ ਕਰੀਏ, ਚਾਹੇ ਮਨਪ੍ਰੀਤ ਦੀ, ਬਹੁਤ ਸਾਰੇ
0: ਜੀ,
1: ਇਹ ਲੋਕਾਂ ਨੇ ਵੀ ਸੱਚ ਦੀ ਪਕੜ ਬਣਾ ਕੇ ਰੱਖੀ। ਇਹ ਵੀ ਸੱਚ ਹੀ ਸੁਣਨਾ ਚਾਹੁੰਦੇ ਆ, ਇਹ ਵੀ ਮਸਾਲੇ ਵਾਲੀਆਂ ਖਬਰਾਂ ਨਹੀਂ ਚਾਹੁੰਦੇ। ਇਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਪ੍ਰਭ ਸੰਧੂ ਚਾਹੁੰਦਾ ਆ ਕਿ ਸੱਚ ਪਰੋਸਿਆ ਜਾਵੇ। ਔਰ ਸਭ ਤੋਂ ਵੱਡਾ ਫਤਵਾ ਜਿਹੜਾ ਜਾਂਦਾ ਸੰਧੂ ਸਾਹਿਬ, ਇਹ ਮੋਟਰਸਾਈਕਲ ਕਲੱਬ ਵਰਗੇ ਲੋਕਾਂ ਨੂੰ ਹੀ ਜਾਂਦਾ ਹੈ, ਚਾਹੇ ਉਹ ਮੋਟਰਸਾਈਕਲ ਕਲੱਬ ਹੈ, ਚਾਹੇ ਸਾਡੇ ਹੋਰ ਸਰੋਤੇ ਨੇ, ਚਾਹੇ ਇੱਥੋਂ ਤੱਕ ਕਿ ਕਿਸੇ ਪਾਰਟੀ ਨਾਲ ਕਿਉਂ ਨਾ ਉਹ ਜੁੜੇ ਹੋਣ, ਉਹ ਵੀ ਚਾਹੁੰਦੇ ਆ ਕਿ ਰਮੇਸ਼ ਹੁਸ਼ਿਆਰਪੁਰੀ ਲੀਹੋਂ ਕਲੀਹੇ ਨਾ ਪਵੇ, ਬਸ ਇੱਥੇ ਬੋਲਣਾ ਚਾਹੀਦਾ, ਸਹੀ ਬੋਲ ਭਵਾਂ ਜੋ ਮਰਜ਼ੀ ਬੋਲ। ਤੇ ਮੈਂ ਸਮਝਦਾ ਕਿ ਜਦੋਂ ਨਾ ਕੰਨ ਫੜ ਕੇ ਕੋਈ ਤੋਰਨ ਵਾਲਾ ਹੋਵੇ ਤੇ ਰਸਤੇ ਤੋਂ ਭਟਕਣ ਨਾ ਦੇਵੇ, ਤੇ ਉਹ ਫਿਰ ਸਰੋਤਿਓ ਤੁਹਾਡਾ, ਚਾਹੇ ਉਹ ਮੋਟਰਸਾਈਕਲ ਕਲੱਬ ਦੇ ਲੋਕਾਂ ਦੇ ਰੂਪ ਦੇ ਵਿੱਚ ਹੈ ਜਾਂ ਹੋਰ, ਤੁਹਾਡਾ ਵੀ ਬਹੁਤ ਇਸ ਸੱਚ ਵਿੱਚ ਯੋਗਦਾਨ ਹੈ। ਬਸ ਇਹੀ ਬੇਨਤੀ ਹੈ, ਇਹੀ ਅਪੀਲ ਹੈ ਕਿ ਜਿੰਨੇ ਕੁ ਯੋਗੇ ਆ, ਜਿੰਨਾ ਕੁ ਸਮਾਂ ਅਸੀਂ ਇੱਕ ਦੂਜੇ ਨਾਲ ਸਾਂਝਾ ਪਾਉਣੀਆਂ, ਉਸ ਸੱਚ ਨੂੰ ਤੁਸੀਂ ਵੀ ਤੇ ਮੈਂ ਵੀ ਯਤਨ ਕਰੀਏ ਕਿ ਅਸੀਂ ਕਾਇਮ ਰੱਖ ਸਕੀਏ, ਸੱਚ ਨੂੰ ਲੋਕਾਂ ਤੱਕ ਭੇਜ ਸਕੀਏ
0: ਜੀ। ਬਿਲਕੁਲ, ਔਰ ਜਿੱਥੇ ਅਸੀਂ ਪੂਰੇ ਜਿੱਥੋਂ ਜਿੱਥੋਂ ਵੀ ਤੁਸੀਂ ਪੰਜਾਬੀ ਲਹਿਰਾਂ ਨੂੰ ਸੁਣ ਰਹੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹਾਂਗੇ, ਉੱਥੇ ਅਸੀਂ ਰਮੇਸ਼ ਹੁਸ਼ਿਆਰਪੁਰੀ ਦਾ ਵੀ ਧੰਨਵਾਦ ਕਰਨਾ ਚਾਹਾਂਗੇ। ਔਰ ਨਾਲ ਦੀ ਨਾਲ ਸਭ ਤੋਂ ਜੇ ਆਪਾਂ ਵੱਡਾ, ਜੇ ਜਿਵੇਂ ਤੁਸੀਂ ਨਾਮ ਲਿਆ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਵਾਂ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਸੱਚ ਬੋਲਣ ਦੇ ਲਈ ਔਰ ਨਿਰਪੱਖ ਨਿਊਜ਼ ਖਬਰਾਂ ਤੁਹਾਡੇ ਤੱਕ ਰੱਖਣ ਦੇ ਲਈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਮਾਰਗਦਰਸ਼ਕ ਵੀ ਨੇ ਔਰ ਇਸ ਪਲੇਟਫਾਰਮ ਦੇ ਕਰਤਾ ਧਰਤਾ ਵੀ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਮੌਸਮ ਦੀ ਗੱਲ ਕਰੀਏ, ਖਬਰਾਂ ਦੀ ਸ਼ੁਰੂਆਤ ਕਰੀਏ, ਸੋ ਆਪਾਂ ਜਿਸ ਕਾਰਜ ਲਈ ਇੱਥੇ ਜੁੜ ਬੈਠੇ ਹਾਂ, ਸੋ ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ। ਅੱਜ ਸਮਾਂ ਆਪਣੇ ਕੋਲ ਪਹਿਲਾਂ ਨਾਲੋਂ ਕੁਛ ਜ਼ਿਆਦਾ ਆ, ਸੋ ਗੱਲਾਂ ਬਾਤਾਂ ਹੋਰ ਹੋ ਸਕਦੀਆਂ ਨੇ। ਸੋ ਜਿੱਦਾਂ ਹੁਣ ਸਾਡਾ ਮੌਸਮ ਬੜਾ ਖੂਬਸੂਰਤ ਆ ਰਮੇਸ਼ ਜੀ, ਨਾ ਗਰਮੀ ਨਾ ਸਰਦੀ, ਅੱਧ ਵਿਚਾਲਾ ਜਿਹਾ ਹੋਇਆ ਗੁੱਡ ਵੈਦਰ ਆ, ਅੱਜ ਵੀਕਐਂਡ ਆ। ਔਰ ਤੁਹਾਡੇ ਵੈਦਰ ਦਾ ਕੀ ਹਾਲ ਚਾਲ ਆ, ਪੰਜਾਬ ਦੇ ਵੈਦਰ ਦੇ ਵਿੱਚ ਵੀ ਕੋਈ ਠੰਡਕ ਆਈ ਜਾਂ ਚੋਣਾਂ ਦੀ ਗਰਮੀ ਵਾਂਗ ਇਹ ਵੀ ਪੂਰਾ ਭਖ ਰਿਹਾ?
1: ਸੰਧੂ ਸਾਹਿਬ, ਮੌਸਮੀ ਤਬਦੀਲੀਆਂ ਬੜੇ ਖਤਰਨਾਕ ਪੜਾਅ ਵਿੱਚੋਂ ਕੁੱਲ ਜਹਾਨ ਵਿੱਚ, ਕੁੱਲ ਦੁਨੀਆਂ ਚੋਂ ਲੰਘ ਰਹੀਆਂ। ਇਹ ਬੜਾ ਇੱਕ ਖਤਰਨਾਕ ਸੱਚ ਹੈ। ਕਈਆਂ ਨੂੰ ਸਮਝ ਆ ਗਿਆ, ਕਈਆਂ ਨੂੰ ਆ ਜਾਣਾ ਹੈ, ਚਾਹੇ ਉਹ ਗੱਲ ਐਲ ਨੀਨੋ ਦੀ ਹੋਵੇ, ਚਾਹੇ ਸੰਸਾਰ ਵਿਆਪੀ ਹੋਰ ਘਟਨਾਕ੍ਰਮ ਦੀ ਹੋਵੇ। ਸੰਧੂ ਸਾਹਿਬ, ਤੁਸੀਂ ਮੌਸਮ ਦਾ ਪੁੱਛਿਆ, ਮੌਸਮ ਪੰਜਾਬ ਵਿੱਚ ਜੇ ਉਵੇਂ ਕਹਿਣਾ ਹੋਵੇ ਤੇ ਇਸ ਵੇਲੇ ਅੱਜ ਵਾਲਾ ਦਿਨ ਬੜਾ ਸੁਹਾਵਣਾ ਦਿਨ ਹੈ ਪੰਜਾਬ ਦਾ। ਮੀਂਹ ਪਿਆ, ਠੰਡੀਆਂ ਹਵਾਵਾਂ ਵਗੀਆਂ ਨੇ ਤੇ ਜਦੋਂ ਅੱਤ ਦੀ ਗਰਮੀ ਚ ਪਾਰਾ 46 ਡਿਗਰੀ ਤੱਕ ਪਹੁੰਚ ਚੁੱਕਾ ਹੋਵੇ, ਮੀਂਹ ਪੈ ਜੇ ਤੇ ਮੀਂਹ ਦੇ ਨਾਲ ਠੰਡੀਆਂ ਹਵਾਵਾਂ, ਉਹ ਦਿਨ ਬੜਾ ਠੰਡਾ ਤੇ ਪਿਆਰਾ ਦਿਨ ਹੁੰਦਾ। ਦਿਨ ਅੱਜ ਬੜਾ ਠੰਡਾ ਤੇ ਪਿਆਰਾ ਰਿਹਾ, ਪਰੰਤੂ ਜੇ ਮੈਂ ਲੰਘੇ 24 ਘੰਟੇ ਦਾ ਮੌਸਮ ਭਾਰਤ ਦੇ ਬਹੁਤ ਸਾਰੇ ਸੂਬਿਆਂ ਦਾ ਜੋੜ ਲਵਾਂ, ਪ੍ਰੀ ਮਾਨਸੂਨ ਪੌਣਾ ਇਹਨੂੰ ਆਖਦੇ ਆ, ਪ੍ਰੀ ਮਾਨਸੂਨ ਪੌਣਾ ਦੇ ਨਾਲ ਤੂਫਾਨ ਤੇ ਹਨੇਰੀ ਨੇ ਜਿੱਥੇ ਸੰਧੂ ਸਾਹਿਬ ਪੰਜਾਬ ਦੇ ਮੌਸਮ ਨੂੰ ਭੋਰਾ ਠੰਡਾ ਕੀਤਾ ਹੈ, ਲੋਕਾਂ ਨੂੰ ਰਾਹਤ ਦਿੱਤੀ ਹੈ, ਪਰੰਤੂ ਪੰਜਾਬ ਤੋਂ ਅੱਗੇ ਨੂੰ ਚਲੇ ਜਾਈਏ ਉੱਤਰ ਪ੍ਰਦੇਸ਼ ਤੇ ਬਿਹਾਰ ਵਾਲੇ ਪਾਸੇ ਨੂੰ, ਉੱਥੇ ਇੰਨੀਆਂ ਕੁ ਤੇਜ਼ ਹਵਾਵਾਂ ਚੱਲੀਆਂ, ਕਈ ਥਾਵਾਂ ਤੇ ਇੰਨਾ ਮੀਂਹ ਪੈ ਗਿਆ, 50 ਮੌਤਾਂ ਰਿਪੋਰਟ ਹੋ ਚੁੱਕੀਆਂ ਨੇ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਵਿੱਚ। ਉੱਤਰ ਪ੍ਰਦੇਸ਼ ਵਿੱਚ ਜ਼ਿਆਦਾ ਹੋਈਆਂ ਨੇ, ਬਿਹਾਰ ਵਿੱਚ 17-18 ਮੌਤਾਂ ਹੋਈਆਂ। ਹੁਣ ਜੇ 50 ਮੌਤਾਂ ਹਨੇਰੀ ਤੂਫਾਨ ਨਾਲ ਹੋ ਗਈਆਂ, ਭਾਵ ਕਿ ਕਿਤੇ ਛੱਤ ਡਿੱਗ ਗਈ, ਕਿਤੇ ਖੰਭਾ ਉੱਪਰ ਡਿੱਗ ਗਿਆ, ਇੱਦਾਂ ਦਾ ਵੀ ਬੀਤੇ ਕੱਲ ਦਾ ਇੱਕ ਦ੍ਰਿਸ਼ ਹੈ ਕਿ ਇੱਕ ਪੁਲ ਡਿੱਗ ਗਿਆ, ਕਿਉਂਕਿ ਤੇਜ਼ ਜਿਹੜੀ ਪੁਲ ਦੀ ਕੰਸਟਰਕਸ਼ਨ ਚੱਲ ਰਹੀ ਸੀ ਉੱਥੇ, ਜਿਹਨੂੰ ਆਪਾਂ ਆਖ ਤੇ ਸ਼ਟਰਿੰਗ ਕੀਤੀ ਸੀ, ਤੇਜ਼ ਹਵਾ ਤੇਜ਼ ਤੂਫਾਨ ਆਇਆ, ਹੇਠਾਂ ਲੇਬਰ ਸੁੱਤੀ ਸੀ, ਲੇਬਰ ਦੇ ਉੱਪਰ ਡਿੱਗ ਗਿਆ। ਉੱਤਰ ਪ੍ਰਦੇਸ਼ ਦੀ ਘਟਨਾ ਹੈ। ਇਵੇਂ ਰਾਜਸਥਾਨ ਦੀ ਗੱਲ ਕਰਾਂ, ਉੱਥੇ ਇਸ ਵੇਲੇ ਕਰੀਬ ਕਰੀਬ 3-4 ਘੰਟੇ ਪਹਿਲਾਂ ਦੀਆਂ ਰਿਪੋਰਟਾਂ ਨੇ, ਜਿਹਨੂੰ ਆਪਾਂ ਬਵੰਡਰ ਕਹਿੰਦੇ ਹਾਂ, ਜਿਹੜੇ ਰੇਤ ਦੇ ਤੂਫਾਨ, ਉਹ ਇਸ ਵੇਲੇ ਚੱਲ ਰਹੇ ਆ। ਸੋ ਮੌਸਮੀ ਤਬਦੀਲੀਆਂ, ਸੰਧੂ ਸਾਹਿਬ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਬੜੀਆਂ ਚੰਗੀਆਂ ਤਬਦੀਲੀਆਂ ਨੇ, ਮੈਂ ਤੇ ਪਿਛਲੇ ਕਾਫੀ ਸਮੇਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੌਸਮ ਦਾ ਪਤਾ ਹੀ ਨਹੀਂ ਕਿ ਕਿੱਧਰ ਨੂੰ ਕਿਸ ਵੇਲੇ ਚਲੇ ਜਾਣਾ ਹੈ। ਜਿਹੜੀਆਂ ਐਕਚੁਅਲ ਮਾਨਸੂਨ ਪੌਣਾ ਨੇ, ਜਿਹੜੀਆਂ ਇਹਨਾਂ ਦਿਨਾਂ ਚ ਇੰਤਜ਼ਾਰ ਕੀਤਾ ਜਾਂਦਾ, ਜਿਹੜੀਆਂ ਪਹਿਲਾਂ ਕੇਰਲ ਤੇ ਫਿਰ ਅੱਗੇ ਅੱਗੇ ਹੁੰਦੀਆਂ ਪੰਜਾਬ ਤੱਕ ਪਹੁੰਚਦੀਆਂ, ਉਹਨਾਂ ਦੇ ਮੌਸਮ ਵਿਗਿਆਨੀਆਂ ਦਾ ਆਖਣਾ ਹੈ ਕਿ ਅਜੇ 5-7 ਦਿਨ ਲੱਗ ਜਾਣੇ ਆ ਕੇਰਲ ਵਿੱਚ ਆਉਂਦੇ ਆ, ਉਹ ਅਜੇ ਕਮਜ਼ੋਰ ਹੈ ਮਾਨਸੂਨ ਪੌਣਾ ਬਾਰੇ। ਤੇ ਵਿਗਿਆਨੀ, ਮੌਸਮੀ ਵਿਗਿਆਨੀ ਇਹ ਵੀ ਆਖਦੇ ਕਿ ਇਸ ਪਰ ਘੱਟ ਵਰਨਗੀਆਂ ਉਹ, ਪਰੰਤੂ ਆ ਪ੍ਰੀ ਮਾਨਸੂਨ ਨੇ, ਤੇਜ਼ ਹਵਾਵਾਂ ਨੇ ਕਾਫੀ ਸਾਰਾ ਨੁਕਸਾਨ ਉੱਤਰ ਪ੍ਰਦੇਸ਼, ਬਿਹਾਰ ਵਿੱਚ, ਰਾਜਸਥਾਨ ਚ ਕੀਤਾ। ਪੰਜਾਬ ਵਿੱਚ ਮਾਲੀ ਨੁਕਸਾਨ ਜ਼ਰੂਰ ਹੋਇਆ, ਉਵੇਂ ਕੋਈ ਵੱਡਾ ਨੁਕਸਾਨ ਨਹੀਂ, ਪਰੰਤੂ ਮੀਂਹ ਨੇ ਇੱਕ ਵਾਰ ਠੰਡਕ ਜ਼ਰੂਰ ਦਿੱਤੀ ਹੈ। ਪਾਰਾ ਅੱਜ ਪੰਜਾਬ ਦਾ ਹੇਠਾਂ ਆ, ਉਹ ਵੱਖਰੀ ਗੱਲ ਆ ਕਿ ਸਿਆਸੀ ਪਾਰਾ ਕਾਫੀ ਉੱਪਰ ਹੈ
0: ਜੀ। ਤੁਸੀਂ ਸਿਆਸੀ ਪਾਰੇ ਦੀ ਗੱਲ ਕੀਤੀ, ਪੰਜਾਬ ਦੇ ਵਿੱਚ ਸ਼ਹਿਰੀ ਚੋਣ ਨਤੀਜੇ ਆ ਗਏ ਆ, ਅਤੇ ਚੋਣ ਨਤੀਜਿਆਂ ਤੋਂ ਬਾਅਦ ਸਿਆਸਤ ਕੀ ਕਹਿ ਰਹੀ ਆ, ਇਹ ਵੀ ਮੌਸਮ ਦੇ ਵਾਂਗ ਡਾਵਾਂਡੋਲ ਆ ਜਾਂ ਇਹ ਪੂਰੀ ਗਰਮਾ?
1: ਸੰਤ ਸਭ ਗੱਲ ਇਹ ਆ, ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕੇਂਦਰ ਬਿੰਦੂ ਹੈ ਉਹ ਬੀਤੇ ਕੱਲ ਆਏ ਹੋਏ ਚੋਣ ਨਤੀਜੇ ਆ, ਜਿਹਨੂੰ ਆਪਾਂ ਸਥਾਨਕ ਸਰਕਾਰਾਂ ਦੀਆਂ ਵੋਟਾਂ ਆਖਦੇ ਜਾਂ ਸ਼ਹਿਰੀ ਵੋਟਾਂ ਆਖਦੇ। ਮੈਂ ਬੀਤੇ ਕੱਲ ਵੈਸੇ ਇਸ਼ਾਰਾ ਬੜਾ ਸਿੱਧਾ ਦੇ ਦਿੱਤਾ ਸੀ, ਹਾਲਾਂਕਿ ਉਸ ਵੇਲੇ ਪੂਰੇ ਅੰਕੜੇ ਸਾਡੇ ਕੋਲ ਨਹੀਂ ਪਹੁੰਚੇ ਸੀ। ਅੱਜ ਉਹ ਅੰਕੜੇ 100% ਸਪਸ਼ਟ ਹੈ, ਔਰ ਸੰਧੂ ਸਾਹਿਬ ਉਹ ਅੰਕੜੇ ਬੜਾ ਸਿੱਧਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਬਾਜ਼ੀ ਮਾਰੀ ਹੈ ਇਹਨਾਂ ਚੋਣਾਂ ਦੇ ਵਿੱਚ। 8 ਨਗਰ ਨਿਗਮ 8 ਦੇ ਵਿੱਚੋਂ ਇੱਕ ਤੇ ਕਾਂਗਰਸ ਨੂੰ ਬਹੁਮਤ ਮਿਲਿਆ ਕਪੂਰਥਲਾ ਨੂੰ, ਇੱਕ ਅਬੋਹਰ ਹੈ, ਅਬੋਹਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਮਾਲ ਕੀਤਾ, ਪਠਾਨਕੋਟ ਵਿੱਚ ਕਿਸੇ ਨੂੰ ਬਹੁਮਤ ਨਹੀਂ, ਪਰੰਤੂ ਆਮ ਆਦਮੀ ਪਾਰਟੀ ਉੱਥੇ ਪਛੜੀ ਹੈ। ਕੁੱਲ 8 ਸੀ ਤੇ 8 ਦੇ ਵਿੱਚੋਂ 5 ਤੇ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾਉਣ ਦਾ ਦਾਅਵਾ ਠੋਕ ਦਿੱਤਾ, ਕਿਉਂਕਿ ਉੱਥੇ ਬਹੁਮਤ ਹੈ। ਇਹ ਵੱਡੇ ਸ਼ਹਿਰ ਜਿਹਨੂੰ ਆਖਦੇ ਹੈ, ਜਿਹਦੇ ਵਿੱਚ ਬਰਨਾਲਾ ਆ, ਜਿਹ ਚ ਬਠਿੰਡਾ ਆ, ਜਿਹ ਚ ਬਟਾਲਾ ਆ, ਜਿਹ ਚ ਮੋਗਾ ਆ, ਮੋਹਾਲੀ ਹੈ, ਇੱਥੇ ਆਮ ਆਦਮੀ ਪਾਰਟੀ ਦੀ ਸਥਾਨਕ ਸਰਕਾਰ ਬਣੇਗੀ। ਜਿਹੜੀਆਂ ਨਗਰ ਕੌਂਸਲ ਸੀ, ਨਗਰ ਕੌਂਸਲ ਦੇ ਵਿੱਚ 1331 ਕੁੱਲ ਵਾਰਡ ਸਨ, 1331 ਵਾਰਡਾਂ ਚੋਂ ਲਗਭਗ ਕਹਿ ਸਕਦੇ ਹਾਂ ਕਿ 49%, ਕਰੀਬ ਕਰੀਬ ਅੱਧੀਆਂ ਸੀਟਾਂ ਆਮ ਆਦਮੀ ਪਾਰਟੀ ਇਕੱਲੀ ਜਿੱਤ ਗਈ, 654। ਦੂਜੇ ਨੰਬਰ ਤੇ ਜਿਹੜੀਆਂ ਆਪਾਂ ਨਗਰ ਕੌਂਸਲ ਆਖੀਏ ਉਹਦੇ ਵਿੱਚ ਭਾਜਪਾ ਹੈ, ਮਾਫ ਕਰਨਾ, ਦੂਜੇ ਨੰਬਰ ਤੇ ਕਾਂਗਰਸ ਹੈ, ਤੀਜੇ ਨੰਬਰ ਦੇ ਉੱਪਰ ਅਕਾਲੀ ਦਲ ਹੈ, ਚੌਥੇ ਤੇ ਭਾਜਪਾ ਹੈ। ਜਿਹਨੂੰ ਨਗਰ ਪੰਚਾਇਤ ਭੋਰਾ ਛੋਟੇ ਸ਼ਹਿਰ ਹੈ, ਉੱਥੇ ਵੀ ਆਮ ਆਦਮੀ ਪਾਰਟੀ ਦਾ ਸਿਆਸੀ ਝੰਡਾ ਵਾਹਵਾ ਬੁਲੰਦ ਰਿਹਾ। ਕੁੱਲ ਹਾਲਾਤ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਕਰੀਬ ਕਰੀਬ ਅੱਧੇ ਤੋਂ ਭੋਰਾ ਕੁ ਘੱਟ, ਇੰਨੀਆਂ ਕੁੱਲ ਸੀਟਾਂ ਪੰਜਾਬ ਚ ਕਲੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ। ਔਰ ਜਿਹਨੂੰ ਜ਼ਿਆਦਾ ਕਰਾਰਾ ਝਟਕਾ ਲੱਗਿਆ ਉਹ ਭਾਰਤੀ ਜਨਤਾ ਪਾਰਟੀ ਹੈ, ਹਾਲਾਂਕਿ ਉਹ ਆਪਣੇ ਅੰਕੜੇ ਵਿਗਿਆਨ ਦੇ ਨਾਲ ਇਹਨੂੰ ਵੀ ਪ੍ਰਾਪਤੀ ਦੱਸ ਰਹੇ ਹੈ। ਪਰੰਤੂ ਜਿੱਡਾ ਵੱਡਾ ਦਾਅਵਾ ਭਾਜਪਾ ਵੱਲੋਂ ਕੀਤਾ ਜਾਂਦਾ ਸੀ ਉਹ ਸੰਧੂ ਸਾਹਿਬ ਬੜੇ ਕਰਾਰੇ ਝਟਕੇ ਆ। ਸੋ ਇਹ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਬੜਾ ਸਿੱਧਾ ਤੇ ਸਪਸ਼ਟ ਹੈ, ਉਹ ਕਹਿੰਦੀ ਕਿ ਭਾਈ ਇਹ ਸਾਡੇ ਕੰਮਾਂ ਦੀ ਜਿੱਤ ਹੋਈ ਹੈ, ਲੋਕਾਂ ਨੇ ਸਾਡੇ ਕੰਮਾਂ ਨੂੰ ਫਤਵਾ ਦਿੱਤਾ ਹੈ। ਹੁਣ ਕੰਮਾਂ ਨੂੰ ਫਤਵਾ ਉਹ ਕਹਿੰਦੇ ਨੇ, ਵਿਰੋਧੀ ਕਹਿੰਦੇ ਕਿ ਨਹੀਂ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਇਹ ਸਾਰੀਆਂ ਜਿਹੜੀਆਂ ਸੀਟਾਂ ਜਿੱਤੀਆਂ ਨੇ ਆਮ ਆਦਮੀ ਪਾਰਟੀ ਨੇ। ਭਾਜਪਾ ਇਸ ਵੇਲੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਦਰ ਖਾਤੇ ਚਿੰਤਤ ਹੈ। ਕਾਂਗਰਸ ਭੋਰਾ ਤਾਂ ਸਰਗਰਮ ਹੋ ਗਈ ਹੈ ਕਿਉਂਕਿ ਦੂਜੀ ਪੁਜੀਸ਼ਨ ਹਾਸਲ ਕਰ ਲਈ ਅਕਾਲੀ ਤੇ ਭਾਜਪਾ ਪਛੜੇ ਨੇ, ਔਰ ਇਹ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਇੱਕ ਵਾਰ ਫਿਰ ਅਕਾਲੀ ਭਾਜਪਾ ਗੱਠਜੋੜ ਤੇ ਚਰਚੇ ਸ਼ੁਰੂ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਵਰਗਿਆਂ ਨੇ ਦਾਅਵਾ ਕਰ ਦਿੱਤਾ ਕਿ ਗੱਠਜੋੜ ਤੋਂ ਬਿਨਾਂ ਭਾਈ ਤੁਹਾਡਾ ਗੁਜ਼ਾਰਾ ਨਹੀਂ ਹੋਣਾ, ਉਹਨਾਂ ਨੇ ਆਪਣੀ ਭਾਜਪਾ ਨੂੰ ਇਹ ਗੱਲ ਆਖ ਦਿੱਤੀ ਹੈ। ਔਰ ਇਹ ਤੋਂ ਇਲਾਵਾ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ, ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਚਿੰਤਤ ਵੀ ਹੋਇਆ ਤੇ ਥੋੜਾ ਜਿਹਾ ਖੁਸ਼ ਇਸ ਕਰਕੇ ਹੋਇਆ ਕਿ ਭਾਜਪਾ ਦੇ ਨਾਲ ਉੱਪਰ ਹੈ, ਕਿਉਂਕਿ ਮੈਂ ਬਹੁਤ ਵਾਰ ਇਹ ਸਾਂਝ ਪਾਈ ਆ ਕਿ ਸ਼੍ਰੋਮਣੀ ਅਕਾਲੀ ਦਲ ਦਿਲੋਂ ਚਾਹੁੰਦਾ ਹੈ ਕਿ ਭਾਜਪਾ ਦੇ ਨਾਲ ਸਾਂਝ ਪੈ ਜਾਵੇ, ਕਿਉਂਕਿ ਭਾਜਪਾ ਭਾਰਤ ਦੇ ਵਿੱਚ ਇੱਕ ਵੱਡੀ ਸਿਆਸੀ ਤਾਕਤ ਹੈ ਤੇ ਅਕਾਲੀ ਦਲ ਤੋਂ ਪੰਜਾਬ ਦੇ ਵਿੱਚ ਵੋਟ ਬੈਂਕ ਹੈਗਾ, ਤੇ ਜੇ ਉਹ ਵੱਡੀ ਤਾਕਤ ਤੇ ਅਕਾਲੀ ਦਲ ਦਾ ਵੋਟ ਬੈਂਕ ਮਿਲ ਗਿਆ ਤੇ ਸੰਧੂ ਸਾਹਿਬ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਉਹ 4 ਸੀਟਾਂ ਲਿਜਾ ਸਕਦੇ ਆ ਤੇ ਫਿਰ ਉਹ ਗਿਣਤੀ 8 ਹੋ ਜਾਣੀ ਹੈ, ਭਾਵ ਕਿ ਦੁੱਗਣੀ ਹੋ ਜਾਣੀ। ਸੋ ਹਾਲਾਤ ਕੁੱਲ ਮਿਲਾ ਕੇ ਆ ਕਿ ਆਮ ਆਦਮੀ ਪਾਰਟੀ ਬਾਗੋ ਬਾਗ ਹੈ, ਉਹ ਜਸ਼ਨ ਮਨਾ ਰਹੀ ਹੈ ਤੇ ਆਮ ਆਦਮੀ ਪਾਰਟੀ ਇਹੀ ਕਹਿ ਰਹੀ ਹੈ ਕਿ ਸਾਡੇ ਕੰਮਾਂ ਦੀ ਜਿੱਤ ਹੋਈ ਹੈ ਤੇ ਅਸੀਂ ਇਹ ਸਿਆਸੀ ਸੈਮੀਫਾਈਨਲ ਜਿੱਤ ਲਿਆ ਹੈ। ਬਾਕੀ ਤੇ ਹੁਣ ਸੰਧੂ ਸਾਹਿਬ ਸਮਾਂ ਹੀ ਦੱਸੇਗਾ ਕਿ ਕਿਹਨ ਸੈਮੀਫਾਈਨਲ ਜਿੱਤਿਆ ਤੇ ਕਿਹਨ ਸੈਮੀਫਾਈਨਲ ਹਾਰਿਆ।
0: ਜੀ ਬਿਲਕੁਲ, ਹੁਣ ਪੰਜਾਬ ਦੇ ਸਭ ਤੋਂ ਗੰਭੀਰ ਮੁੱਦੇ ਵੱਲ ਆਈਏ। ਪਿਛਲੇ ਦਿਨੀ ਅਸੀਂ ਸਿਰਫ ਗੋਲੀਆਂ ਕਹਿੰਦੇ ਸੀ ਕਿ ਗੋਲੀਆਂ ਚੱਲ ਗਈਆਂ, ਇੱਥੇ ਗੋਲੀ ਚੱਲੀ, ਉੱਥੇ ਗੋਲੀ ਚੱਲੀ, ਪਰ ਅਸੀਂ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਇਹ ਵੀ ਸੁਣਿਆ ਕਿ ਬੰਬ ਵੀ ਚੱਲੇ। ਗੋਲੀਆਂ ਬੰਬਾਂ ਦੀਆਂ ਵਾਰਦਾਤਾਂ ਅਸੀਂ ਸੁਣਦੇ ਆ ਰਹੇ ਹਾਂ, ਪੰਜਾਬ ਇੱਦਾਂ ਦਾ ਨਹੀਂ ਸੀ ਜੇ ਅਸੀਂ ਗੱਲਾਂ ਕਰੀਏ। ਸੋ ਫਿਰ ਇੱਕ ਖਬਰ ਆਈ ਆ ਪੰਜਾਬ ਵਿੱਚ, ਅੱਜ ਫਿਰ ਦਿਨ ਦਿਹਾੜੇ ਇੱਕ ਵਕੀਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੌਣ ਵਕੀਲ ਸੀ, ਕਿੱਥੇ ਕਤਲ ਹੋਇਆ, ਇਹ ਦਿਓ ਜਾਣਕਾਰੀ
1: ਸੰਧੂ ਸਾਹਿਬ। ਵਾਕਿਆ ਇਹ ਪੰਜਾਬ ਇੱਦਾਂ ਦਾ ਪੰਜਾਬ ਨਹੀਂ ਸੀ, ਹਾਲਾਂਕਿ ਇਸ ਪੰਜਾਬ ਨੇ ਉਹ ਕਾਲਾ ਦੌਰ ਵੀ ਵੇਖਿਆ, ਪਰੰਤੂ ਉਸ ਕਾਲੇ ਦੌਰ ਦਾ ਇੱਕ ਕਾਰਨ ਵੱਖਰਾ ਸੀ, ਉਹਦੇ ਹਾਲਾਤ ਵੱਖਰੇ ਸੀ। ਉਸ ਕਾਲੇ ਦੌਰ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਕੁਛ ਚੰਗੀਆਂ ਚੀਜ਼ਾਂ ਵੀ ਨਜ਼ਰ ਆਈਆਂ, ਪਰੰਤੂ ਹੌਲੀ ਹੌਲੀ ਇੱਦਾਂ ਦੀ ਰਲਗੱਡ ਹੋਈ ਕਿ ਇਹ ਰੰਗਲੇ ਪੰਜਾਬ ਨੂੰ ਅੱਜ ਨਜ਼ਰ ਲੱਗੀ ਪਈ ਹੈ। ਨਿੱਤ ਕਿਤੇ ਨਾ ਕਿਤੇ ਕੋਈ ਪਟਾਕਾ ਪੈ ਜਾਂਦਾ, ਨਿੱਤ ਕਿਤੇ ਨਾ ਕਿਤੇ ਗੋਲੀ ਚੱਲ ਗਈ, ਕਤਲ ਕਰ ਦਿੱਤਾ, ਕਿਤੇ ਬੰਬ ਫਟ ਗਿਆ, ਕਿਤੇ ਪੁਲਿਸ ਵਾਲੇ ਦਾ ਹੀ ਗੋਲੀਆਂ ਮਾਰ ਕੇ ਕਤਲ ਕਰਕੇ, ਇਹ ਕਹਾਣੀ ਨਿੱਤ ਦੀ ਹੋ ਗਈ ਹੈ। ਔਰ ਅੱਜ ਦਾ ਤੁਸੀਂ ਜ਼ਿਕਰ ਕੀਤਾ, ਜੇ ਅੱਜ ਸ਼ਬਦ ਦੀ ਵੀ ਜਾਏ ਵੀ ਮੈਂ ਇਹ ਕਹਾਂ ਕਿ ਕਰੀਬ ਕਰੀਬ 3 ਘੰਟੇ ਪਹਿਲਾਂ ਜਲੰਧਰ ਤੋਂ ਜਦੋਂ ਅਸੀਂ ਫਗਵਾੜੇ ਵਾਲੇ ਪਾਸੇ ਨੂੰ ਜਾਂਦੇ ਹਾਂ ਤੇ ਰਸਤੇ ਚਹੇੜੂ ਪੈਂਦਾ, ਚਹੇੜੂ ਪੁਲ ਵੀ ਆਖਦੇ ਅਸੀਂ, ਲਵਲੀ ਯੂਨੀਵਰਸਿਟੀ ਤੋਂ ਭੋਰਾ ਅੱਗੇ ਜਾ ਕੇ ਉੱਥੇ ਅੱਜ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ। ਗੋਲੀ ਨੀ, ਗੋਲੀਆਂ ਮਾਰ ਕੇ, ਪਾਪ ਕੀ ਸ਼ਰੇਆਮ ਠਾ ਪਤਾ ਨੀ ਕਿੰਨੀਆਂ ਗੋਲੀਆਂ ਮਾਰੀਆਂ। ਉਹ ਜਿਸ ਵਿਅਕਤੀ ਦਾ ਕਤਲ ਕੀਤਾ ਗਿਆ ਸੰਧੂ ਸਾਹਿਬ, ਉਹਦਾ ਨਾਮ ਹੈ ਸਿਮਰਨਜੀਤ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ। ਉਹਨੂੰ RTI ਕਾਰਕੁਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਹੁਣ ਕੌਣ ਲੋਕ ਗੋਲੀਆਂ ਮਾਰ ਗਏ, ਕਾਰਨ ਕੀ ਸੀ, ਅਜੇ ਕੋਈ ਖੁਲਾਸਾ ਨਹੀਂ, ਨਾ ਸੋਸ਼ਲ ਮੀਡੀਆ ਤੇ ਕੋਈ ਅਜੇ ਤੱਕ ਜ਼ਿੰਮੇਵਾਰੀ ਦੀ ਗੱਲ ਸਾਹਮਣੇ ਆਈ ਹੈ, ਨਾ ਪੁਲਿਸ ਨੇ ਖੁਲਾਸਾ ਕੀਤਾ, ਨਾ ਪਰਿਵਾਰ ਨੇ ਖੁਲਾਸਾ ਕੀਤਾ। ਇੰਨਾ ਕੁ ਜ਼ਰੂਰ ਪਤਾ ਲੱਗਾ ਕਿ ਜਿੱਥੇ ਸਿਮਰਨਜੀਤ ਸਿੰਘ ਦਾ ਕਤਲ ਕੀਤਾ ਗਿਆ ਉੱਥੇ ਇੱਕ ਫੋਰਚੂਨਰ ਗੱਡੀ ਪਾਈ ਗਈ ਹੈ। ਉਹ ਫੋਰਚੂਨਰ ਗੱਡੀ ਕਿਹਦੀ ਸੀ ਅਜੇ ਤੱਕ ਕੁਛ ਨਹੀਂ ਪਤਾ। ਉਸ ਫੋਰਚੂਨਰ ਗੱਡੀ ਦੇ ਵਿੱਚੋਂ ਵੀ 2 ਹਥਿਆਰ ਮਿਲੇ ਆ, ਇੱਕ ਬੰਦੂਕ ਤੇ ਇੱਕ ਰਿਵਾਲਵਰ ਮਿਲਿਆ ਹੈ। ਕੁਝ ਲੋਕਾਂ ਦਾ ਕਹਿਣਾ ਕਿ ਇਹ ਝਗੜੇ ਦਾ ਮਸਲਾ ਵੀ ਹੋ ਸਕਦਾ ਹੈ, ਆਹਮੋ ਸਾਹਮਣੇ ਚੱਲੀਆਂ ਗੋਲੀਆਂ ਦਾ ਮਸਲਾ ਵੀ ਹੋ ਸਕਦਾ ਹੈ। ਪੁਲਿਸ ਨੇ ਅਜੇ ਅਧਿਕਾਰਤ ਕੋਈ ਪੁਸ਼ਟੀ ਨਹੀਂ ਕੀਤੀ, ਉਵੇਂ ਡਰ ਤੇ ਸਹਿਮ ਦਾ ਮਾਹੌਲ ਪਹਿਲਾਂ ਹੀ ਪੰਜਾਬ 'ਚ ਗੋਲੀਆਂ ਨੂੰ ਲੈ ਕੇ ਹੋਰ ਬਣ ਗਿਆ। ਜਿਸ ਸਿਮਰਨਜੀਤ ਸਿੰਘ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹਦੇ ਗੋਲੀਆਂ ਲੱਗੀਆਂ, ਜਿਹਦੀ ਮੌਤ ਹੋਈ ਹੈ, ਇਹ ਸਿਮਰਨਜੀਤ ਸਿੰਘ ਹਾਲਾਂਕਿ ਵਕੀਲ ਹੈ ਪਰੰਤੂ ਵਕਾਲਤ ਨਹੀਂ ਕਰਦਾ ਸੀ। ਉਹਦਾ ਕਾਰਨ ਸੀ ਕਹਿੰਦੇ ਕਿ ਉਹਦਾ ਲਾਇਸੈਂਸ ਕਿਸੇ ਕਾਰਨ ਰੁਕਿਆ ਸੀਗਾ ਜਾਂ ਕਹੀਏ ਸਸਪੈਂਡ ਕੀਤਾ ਸੀ ਬਾਰ ਕੌਂਸਲ ਨੇ। ਆਰਟੀਆਈ ਕਾਰਕੁਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ, ਇੱਕ ਚਰਚਿਤ ਵਿਅਕਤੀ ਸੀ, ਸਰਕਾਰਾਂ ਨਾਲ ਪੰਗਾ ਲੈਣ ਲੱਗੇ ਕਹਿੰਦੇ ਬਹੁਤੇ ਡਰਦਾ ਨਹੀਂ ਸੀ, ਪਰੰਤੂ ਸਾਂਝਾਂ ਵੀ ਸੀਗੀਆਂ ਕਈਆਂ ਦੇ ਨਾਲ। ਔਰ ਇਹ ਵੀ ਮੇਰੇ ਕੋਲ ਸੰਧੂ ਸਾਹਿਬ ਖਬਰ ਆਈ ਹੈ ਕਿ ਇਹ ਸਿਮਰਨਜੀਤ ਸਿੰਘ ਉਹੀ ਵਿਅਕਤੀ ਹੈ ਜਿਸਨੇ ਬੀਤੇ ਦਿਨਾਂ ਚ ਇੱਕ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕੀਤੀ ਸੀ, ਔਰ ਉਹ ਰਿੱਟ ਪਟੀਸ਼ਨ ਪੰਜਾਬ ਸਰਕਾਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਨੂੰਨਾਂ ਨੂੰ ਰੱਦ ਕਰਨ ਦੀ ਸੀ। ਕਾਨੂੰਨੀ ਤੌਰ ਤੇ ਉਹਨਾਂ ਕਾਨੂੰਨਾਂ ਨੂੰ ਗਲਤ ਦੱਸਿਆ ਸੀ, ਇੱਕ IPL ਦਾਖਲ ਕੀਤੀ ਸੀ। ਇਹ ਉਹੀ ਸਿਮਰਨਜੀਤ ਸਿੰਘ ਹੈ ਜੋ ਹੁਣ ਤੱਕ ਦੀ ਮੇਰੇ ਕੋਲ ਖਬਰ ਆਈ ਹੈ। ਬਾਕੀ ਅਜੇ ਤੱਕ ਪੁਲਿਸ ਨੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਤੇ ਦੇਖਦੇ ਹਾਂ ਹੋਰ 2 ਘੜੀਆਂ ਨੂੰ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ। ਹੈ ਇਹ ਬੜਾ ਇੱਕ ਵੱਡਾ ਦੁਖਾਂਤ ਹੈ ਕਿਉਂਕਿ ਸੰਧੂ ਸਾਹਿਬ ਗੋਲੀਆਂ ਦੀ ਵਰਖਾ ਪੰਜਾਬ 'ਚ ਲਗਾਤਾਰ ਜਾਰੀ ਹੈ ਤੇ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ
0: ਜੀ। ਦੂਜੇ ਪਾਸੇ ਖਬਰ ਆਈ ਹੈ ਕਿ ਪਿਛਲੇ ਕਈਆਂ ਸਾਲਾਂ ਦੇ ਵਿੱਚ, ਚਾਹੇ ਉਹ ਆਪਾਂ ਅਕਾਲੀ ਸਰਕਾਰ ਦੀ ਗੱਲ ਕਰੀਏ ਚਾਹੇ ਕਾਂਗਰਸ ਦੀ, ਠੇਕਾ ਮੁਲਾਜ਼ਮ ਬਹੁਤ ਭਰਤੀ ਕੀਤੇ ਗਏ ਵੱਖ ਵੱਖ ਵਿਭਾਗਾਂ ਦੇ ਵਿੱਚ। ਸਮੇਂ ਸਮੇਂ 'ਤੇ ਹੜਤਾਲਾਂ ਵੀ ਹੋਈਆਂ, ਉਹਨਾਂ ਨੇ ਆਪਣੀਆਂ ਮੰਗਾਂ ਵੀ ਉਠਾਈਆਂ। ਮੈਨੂੰ ਲੱਗਦਾ ਕਿ ਬਹੁਤੀਆਂ ਮੰਗਾਂ ਸੁਣੀਆਂ ਨਹੀਂ ਗਈਆਂ, ਡੰਡੇ ਡੁੰਡੇ ਮਾਰ ਕੇ, ਪਾਣੀ ਦੀਆਂ ਵਿਛਾੜਾਂ ਮਾਰ ਕੇ ਹਰ ਵਾਰ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਗਿਆ। ਹੁਣ ਮਾਨ ਸਰਕਾਰ ਨੇ ਜਿਹੜੇ ਠੇਕਾ ਕਰਮਚਾਰੀਆਂ ਬਾਰੇ ਇੱਕ ਵੱਡਾ ਫੈਸਲਾ ਲਿਆ ਕਹਿੰਦੇ, ਉਹ ਕਿਹੜਾ ਫੈਸਲਾ ਜੀ? ਹੱਕ ਦੇ ਵਿੱਚ ਆ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਕੋਈ ਸਿਰਫ ਇੱਧਰ ਉੱਧਰ ਦੀ ਗੱਲ ਕਰਕੇ ਟਾਲ ਦਿੱਤਾ ਗਿਆ?
1: ਬੰਧੂ ਸਾਹਿਬ, ਜਦੋਂ ਕੱਲ ਚੋਣਾਂ ਦੇ ਨਤੀਜੇ ਆ ਰਹੇ ਸੀ ਤੇ ਆਮ ਆਦਮੀ ਪਾਰਟੀ ਜਸ਼ਨ ਮਨਾ ਰਹੀ ਸੀ ਤੇ ਉਸ ਵੇਲੇ ਇੱਕ ਅਨਾਉਂਸਮੈਂਟ ਹੁੰਦੀ ਹੈ, ਆਮ ਆਦਮੀ ਪਾਰਟੀ ਇੱਕ ਅਨਾਉਂਸ ਕਰਦੀ ਹੈ
0: ਜੀ
1: ਕਿ ਅਸੀਂ 30 ਤਰੀਕ ਨੂੰ ਕੈਬਨਿਟ ਬੈਠਕ ਸੱਦ ਲਈ ਹੈ। ਜਦੋਂ 30 ਤਰੀਕ ਦੀ ਕੈਬਨਿਟ ਬੈਠਕ ਦਾ ਐਲਾਨ ਪੰਜਾਬ ਦੀ ਸਰਕਾਰ ਵਾਲੇ ਪਾਸਿਓਂ ਕੰਨਾਂ ਚ ਪਿਆ ਤੇ ਬਹੁਤਿਆਂ ਦੇ ਕੰਨ ਉਸੇ ਵੇਲੇ ਖੜੇ ਹੋ ਗਏ ਸੀ ਕਿ ਕੋਈ ਮਹੱਤਵਪੂਰਨ ਫੈਸਲਾ ਹੀ ਲੈਣਾ ਹੋਵੇਗਾ, ਚਾਹ ਹੀ ਹੋਵੇਗਾ, ਖੁਸ਼ੀ ਹੋਵੇਗੀ ਕਿਉਂਕਿ ਵੋਟਾਂ ਜਿੱਤੀਆਂ ਨੇ
0: ਜੀ।
1: ਬਾਕੀ ਉਵੇਂ ਵੀ ਇਸ ਵਾਰ ਕਾਫੀ ਦਿਨਾਂ ਬਾਅਦ ਕੈਬਨਿਟ ਬੈਠਕ ਹੋਈ ਹੈ ਜਿਹੜੀ ਹੋ ਗਈ ਹੈ, ਔਰ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਕੈਬਨਿਟ ਬੈਠਕ ਦਾ ਲਿਆ ਗਿਆ ਫੈਸਲਾ। ਔਰ ਫੈਸਲਾ, ਮੈਂ ਇਹ ਤਾਂ ਨਹੀਂ ਦਾਅਵਾ ਜੇ ਕਰ ਸਕਦਾ ਕਿ ਬਹੁਤ ਦਰੁਸਤ ਹੈ, ਪਰੰਤੂ ਜਿੰਨੀਆਂ ਕੁ ਚੀਜ਼ਾਂ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਇੱਕ ਪ੍ਰੈਸ ਵਾਰਤਾ ਚ ਥੋੜਾ ਕੁ ਸਮਾਂ ਪਹਿਲਾਂ ਕੰਨਾਂ ਚ ਪਾਈਆਂ, ਉਹ ਸੰਧੂ ਸਾਹਿਬ ਖਬਰਾਂ ਚੰਗੀਆਂ ਨੇ। ਉਹ ਖਬਰਾਂ ਕਿਤੇ ਨਾ ਕਿਤੇ ਪੰਜਾਬ ਦੇ ਬਹੁਤ ਸਾਰੇ ਉਹ ਲੋਕ, ਬਹੁਤ ਸਾਰੇ ਉਹ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕੰਟਰੈਕਟ ਤੇ ਨੌਕਰੀਆਂ ਕਰਦੇ ਨੇ, ਠੇਕੇ ਤੇ ਨੌਕਰੀਆਂ ਕਰਦੇ ਆ, ਉਹਨਾਂ ਲਈ ਅੱਜ ਕਾਫੀ ਸਾਲਾਂ ਬਾਅਦ, ਕਿਉਂਕਿ 4-4.5 ਸਾਲ ਹੋ ਗਏ ਇਸ ਸਰਕਾਰ ਨੂੰ ਬਣਿਆ
0: ਜੀ,
1: ਤੇ ਕਹਿ ਸਕਦੇ 4-4.5 ਸਾਲ ਬਾਅਦ ਇਸ ਸਰਕਾਰ ਵਾਲੇ ਪਾਸਿਓਂ ਇੱਕ ਚੰਗੀ ਖਬਰ ਜਿਹੜੀ ਕੰਨਾਂ ਚ ਪਾਈ ਗਈ ਹੈ। ਇਸ ਤੋਂ ਪਹਿਲਾਂ ਕਿ ਉਹ ਮਸਲਾ ਕੀ ਹੈ, ਪੰਜਾਬ ਦੀ ਸਰਕਾਰ ਨੇ ਆਖਿਆ ਕੀ ਹੈ ਮੈਂ ਦੱਸ ਦਵਾਂ। ਸੰਧੂ ਸਾਹਿਬ, ਠੇਕਾ ਕਰਮਚਾਰੀ ਤੇ ਠੇਕਾ ਕਰਮਚਾਰੀਆਂ ਤੋਂ ਵੀ ਇੱਕ ਹੇਠਲਾ ਸ਼ਬਦ ਹੁੰਦਾ ਹੈ ਆਊਟਸੋਰਸਸ। ਠੇਕਾ ਕਰਮਚਾਰੀ ਦੀ ਪਰਿਭਾਸ਼ਾ ਆਮ ਤੌਰ ਤੇ ਆ ਕਿ ਸਰਕਾਰ ਨੇ ਕੁਛ ਨੌਕਰੀਆਂ ਕੱਢੀਆਂ ਕਿ ਭਾਈ ਅਸੀਂ ਤੁਹਾਨੂੰ ਰੈਗੂਲਰ ਨਹੀਂ ਰੱਖਣਾ, ਠੇਕੇ ਤੇ ਰੱਖਣਾ, ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਤੁਹਾਨੂੰ ਕੋਈ ਗ੍ਰੇਡ ਨਹੀਂ ਦੇਣਾ ਜੋ ਸਰਕਾਰਾਂ ਦਾ ਤੈਅਸ਼ੁਦਾ ਗ੍ਰੇਡ ਹੁੰਦਾ ਜਿਵੇਂ ਇੱਕ ਸਰਕਾਰੀ ਮੁਲਾਜ਼ਮ ਮਿਲਦਾ ਹੈ। ਸਰਕਾਰ ਉਹਦੇ ਲਈ ਇਸ਼ਤਿਹਾਰ ਕੱਢਦੀ ਹੈ ਔਰ ਉਹ ਤੋਂ ਬਾਅਦ ਬਕਾਇਦਾ ਵਿਧੀਵਤ ਸਰਕਾਰ ਠੇਕੇ ਦੇ ਉੱਪਰ ਰੱਖਦੀ ਹੈ। ਇਹ ਹੈ ਠੇਕਾ ਸਿਸਟਮ ਜਿਹੜਾ ਹੈਗਾ ਆ, ਅੱਜ ਵੀ ਚੱਲਦਾ ਹੈ। ਠੇਕਾ ਸਿਸਟਮ ਤੋਂ ਇੱਕ ਹੇਠਲਾ ਸਿਸਟਮ ਹੈ, ਕਿਉਂਕਿ ਠੇਕਾ ਸਿਸਟਮ ਫਿਰ ਵੀ ਅਸੀਂ ਕਹਿ ਸਕਦੇ ਹਾਂ ਤਨਖਾਹ ਘੱਟ ਹੈ, ਪੂਰੇ ਨਿਯਮ ਨਹੀਂ ਲਾਗੂ, ਪਰੰਤੂ ਸਰਕਾਰ ਨੇ ਰੱਖੇ ਹੁੰਦੇ ਆ, ਕੋਈ ਨਾ ਕੋਈ ਗਾਂ ਜਵਾਬ ਦੇਣ ਵਾਲਾ ਹੈਗਾ। ਇੱਕ ਉਸ ਤੋਂ ਹੇਠਲਾ ਹੁੰਦਾ ਆਊਟਸੋਰਸਸ। ਭਾਰਤੀ ਸਰਕਾਰ ਕਹਿੰਦੀ ਜੀ ਅਸੀਂ ਨਹੀਂ ਰੱਖਣਾ, ਤੈਨੂੰ ਭਾਈ ਰੋਡਵੇਜ ਦੀਆਂ ਬੱਸਾਂ ਦਾ ਠੇਕਾ ਦੇ ਦਿੱਤਾ ਕਿ ਚੁੱਕੋ ਜੀ ਤੁਸੀਂ, ਪ੍ਰਭ ਸੰਧੂ ਜੀ ਅਸੀਂ ਤੁਹਾਨੂੰ ਸਾਲ ਦੇ ਇੰਨੇ ਰੁਪਏ ਦੇਣੇ ਆ ਜਾਂ ਤੁਸੀਂ ਸਾਨੂੰ ਇੰਨੇ ਦੇਣੇ ਆ, ਆਹ ਤੁਹਾਨੂੰ ਬੱਸਾਂ ਦਿੱਤੀਆਂ ਚਲਾਓ, ਚਾਹੇ ਸਾਡੇ ਵੱਲੋਂ 2 ਡਰਾਈਵਰ ਰੱਖੋ, ਚਾਹੇ ਸਾਡੇ ਵੱਲੋਂ 6 ਕੰਡਕਟਰ ਰੱਖੋ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਪੰਜਾਬ ਦੇ ਸੰਧੂ ਸਾਹਿਬ 51 ਵਿਭਾਗ ਹੈ, 51 ਜਿਹਨਾਂ ਵਿੱਚ ਇਵੇਂ ਆਊਟਸੋਰਸਸ ਕੰਮ ਕਰਦੇ ਆ, 51 ਵਿਭਾਗ ਹੈ ਇਸ ਵੇਲੇ
0: ਜੀ।
1: 65,000 ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੇ, ਚਾਹੇ ਫਾਇਰ ਬ੍ਰਿਗੇਡ ਦੀ ਗੱਲ ਕਰੀਏ, ਚਾਹੇ ਰੋਡਵੇਜ ਦੀ ਗੱਲ ਕਰੀਏ, ਚਾਹੇ ਹੈਲਥ ਦੀ ਗੱਲ ਕਰੀਏ, ਚਾਹੇ ਹੋਰ ਬਹੁਤ ਸਾਰੇ ਵਿਭਾਗ PSPCL ਵਿੱਚ ਬਹੁਤ ਸਾਰੇ ਹੈ, ਜਿਹਨੂੰ ਆਪਾਂ ਬਿਜਲੀ ਦਾ ਢਾਂਚਾ ਆਖਦੇ ਹਾਂ, ਜਿਹੜੇ ਠੇਕੇਦਾਰਾਂ ਨੇ, ਸਰਕਾਰ ਨੇ ਨੀ, ਠੇਕੇਦਾਰਾਂ ਨੇ ਆਊਟਸੋਰਸਿਸ ਤੇ ਭਰਤੀ ਕੀਤੇ ਹੋਏ ਆ। ਹੁਣ ਮਸਲਾ ਇਹ ਸੀ ਕਿ ਉਹ ਲੋਕ ਚੀਕਦੇ ਸੀ ਕਿ ਭਾਈ ਸਾਨੂੰ ਤੇ ਠੇਕੇਦਾਰ ਤਨਖਾਹ ਵੀ ਨਹੀਂ ਪੂਰੀ ਦਿੰਦਾ, ਸਾਡੇ ਨਾਲ ਗੱਲ 14,000 ਦੀ ਕੀਤੀ ਹੈ, ਦਸਖਤ ਵੀ 14,000 ਤੇ ਕਰਾਉਂਦਾ ਹੈ, ਪਰੰਤੂ ਦਿੰਦਾ ਸਾਨੂੰ 12,000 ਹੈ, ਸਾਨੂੰ ਤੇ ਛੁੱਟੀ ਵੀ ਨਹੀਂ ਦਿੰਦਾ ਐਤਵਾਰ ਦੀ, ਸਾਨੂੰ ਤੇ ਰੋਟੀ ਖਾਣ ਦਾ ਟਾਈਮ ਨਹੀਂ ਹੈ, ਜੇ ਬਿਮਾਰ ਠਮਾਰ ਹੋ ਜਾਈਏ ਕੋਈ ਹਵੀ ਨਵੀ ਹੋ ਜਾਏ ਕਹਿੰਦਾ ਭਾਈ ਦੌੜ ਜਾਓ ਘਰ ਨੂੰ, ਜੇ ਅਸੀਂ ਜਾ ਕੇ ਕਹਿੰਦੇ ਜੀ ਮਹਾਰਾਜ ਸਾਨੂੰ ਛੁੱਟੀ ਚਾਹੀਦੀ, ਇੱਕ ਐਮਰਜੈਂਸੀ ਹੋ ਗਈ ਕਹਿੰਦਾ ਨੌਕਰੀ ਛੱਡ ਕੇ ਚਲੇ ਜਾਓ, ਬਥੇਰੇ ਤੁਹਾਡੇ ਵਰਗੇ ਫਿਰਦੇ ਆ, ਔਰ ਇਹ ਗੱਲ ਵੀ ਸੱਚ ਹੈ। ਅੱਜ ਸੰਧੂ ਸਾਹਿਬ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੈਬਨਿਟ ਵਿੱਚ ਉਹਨਾਂ ਆਊਟਸੋਰਸਿਸ ਕਰਮਚਾਰੀਆਂ ਨੂੰ ਕੰਟਰੈਕਟ ਤੇ, ਠੇਕੇ ਤੇ ਰੱਖਣ ਦਾ ਫੈਸਲਾ ਕੀਤਾ ਹੈ। ਮੈਂ ਇਸ ਕਰਕੇ ਦੱਸਿਆ ਕਿ ਠੇਕਾ ਤੇ ਆਊਟਸੋਰਸਿਸ ਅਲੱਗ ਅਲੱਗ ਹੈ, ਰੈਗੂਲਰ ਨਹੀਂ ਕੀਤੇ ਪੰਜਾਬ ਦੀ ਸਰਕਾਰ ਨੇ, ਬਾਕੀਆਂ ਦੀ ਤਰ੍ਹਾਂ ਪੱਕੇ ਨਹੀਂ ਹੋਣਗੇ ਕਿ ਭਾਵ ਤਨਖਾਹ ਮਿਲੇਗੀ, ਜੋ ਵੀ ਮਹਿੰਗਾਈ ਭੱਤੇ ਦੀ ਕਿਸ਼ਤ ਮਿਲੇਗੀ, ਮੈਡੀਕਲ ਅਲਾਉਂਸ ਮਿਲੇਗਾ, ਜੋ ਜੋ ਵੀ ਹੁੰਦਾ ਹੈ, ਏਦਾਂ ਨਹੀਂ ਹੈ। ਪਰੰਤੂ ਸਰਕਾਰ ਨੇ ਇੰਨਾ ਕੁ ਜ਼ਰੂਰ ਕੀਤਾ ਕਿ ਆਊਟਸੋਰਸਿਸ ਕਰਮਚਾਰੀਆਂ ਨੂੰ ਇੱਕ ਸਟੈਪ ਉੱਪਰ ਕੀਤਾ। ਹੁਣ ਸਵਾਲ ਇਹ ਹੈ ਜਸਕਰਨ ਜੀ, ਮਾਫ ਕਰਨਾ ਸੰਧੂ ਸਾਹਿਬ, ਸਵਾਲ ਇਹ ਹੈ ਕਿ ਇਹ ਵੀ ਕਾਰਜ ਬਹੁਤ ਔਖਾ ਸੀ ਜਿਹੜਾ ਭਗਵੰਤ ਮਾਨ ਸਰਕਾਰ ਨੇ ਕਰਕੇ ਵਿਖਾਇਆ, ਕਿਉਂਕਿ ਆਊਟਸੋਰਸਿਸ ਨੂੰ ਭਾਰਤੀ ਕਾਨੂੰਨ ਮੁਤਾਬਕ, ਜਿਹੜੇ ਕਾਨੂੰਨ ਅੱਜ ਤੱਕ ਹੈ ਪੰਜਾਬ ਤੇ, ਨਹੀਂ ਰੈਗੂਲਰ ਸਰਕਾਰ ਕਰ ਸਕਦੀ, ਨਾ ਪੱਕੇ ਰੱਖ ਸਕਦੀ, ਉਹਦੇ ਵੱਖਰੇ ਵੱਖਰੇ, ਕਿਉਂਕਿ ਬੜੇ ਸਾਰੇ ਕਾਰਨ ਹੈ, ਕਿਉਂਕਿ ਆਊਟਸੋਰਸ ਦੇ ਵਿੱਚ ਨਾ ਤੇ ਰਾਖਵਾਂ ਕਰਨ ਦੀ ਨੀਤੀ ਨੂੰ ਅਪਲਾਈ ਕੀਤਾ ਹੁੰਦਾ, ਨਾ ਉਹਦੇ ਵਿੱਚ ਬਹੁਤੀ ਮੈਰਿਟ ਹੁੰਦੀ ਹੈ, ਨਾ ਬਹੁਤ ਵੱਡੇ ਪੱਧਰ ਤੇ ਕੋਈ ਇਸ਼ਤਿਹਾਰਬਾਜ਼ੀ ਹੁੰਦੀ ਹੈ। ਜੇ ਸਰਕਾਰ ਉਹ ਆਊਟਸੋਰਸ ਦੇ ਕਰਮਚਾਰੀਆਂ ਨੂੰ ਅੱਜ ਰੈਗੂਲਰ ਕਰੇ ਤੇ ਮੈਨੂੰ ਲੱਗਦਾ ਕਿ 2 ਦਿਨ ਨਹੀਂ ਉਹ ਫੈਸਲਾ ਟਿਕਣਾ, ਵਿਰੋਧ ਵੀ ਹੋ ਜਾਣਾ, ਅਦਾਲਤਾਂ ਵਿੱਚ ਵੀ ਨਹੀਂ ਟਿਕਣਾ। ਸ਼ਾਇਦ ਇਹੀ ਇੱਕ ਕਾਰਨ ਹੈ ਕਿ ਭਗਵੰਤ ਮਾਨ ਸਰਕਾਰ ਨੇ ਉਹਦਾ ਵਿਚਲਾ ਰਾਹ ਲੱਭਿਆ। ਅੱਜ ਦੀ ਕੈਬਨਿਟ ਵਿੱਚ ਸੰਧੂ ਸਾਹਿਬ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਲਿਆਉਣ ਦਾ ਫੈਸਲਾ ਕਰ ਲਿਆ, ਜਿਹੜਾ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬਿੱਲ ਲਿਆਂਦਾ ਜਾਵੇਗਾ, ਕਾਨੂੰਨ ਬਣਾਇਆ ਜਾਵੇਗਾ ਕਿ ਜਿਹੜੇ ਆਊਟਸੋਰਸ ਤੇ ਲੱਗੇ 3 ਸਾਲ ਜਿਹਨਾਂ ਨੂੰ ਹੋ ਗਏ ਜਾਂ 5 ਸਾਲ ਹੋ ਗਏ, ਉਹਨਾਂ ਨੂੰ ਸਰਕਾਰ ਪਹਿਲਾਂ ਠੇਕੇ ਤੇ ਰੱਖੇਗੀ। ਠੇਕੇ ਤੇ ਰੱਖਣ ਤੋਂ ਬਾਅਦ ਜੋ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ 10 ਸਾਲ ਬਾਅਦ ਉਹਨਾਂ ਨੂੰ ਰੈਗੂਲਰ ਵੀ ਕੀਤਾ ਜਾ ਸਕਦਾ ਹੈ, ਇਹ ਵੀ ਸਰਕਾਰ ਨੇ ਇਸ਼ਾਰਾ ਕੀਤਾ। ਸੋ ਆਪਣੇ ਆਪ ਦੇ ਵਿੱਚ ਇੱਕ ਵੱਡੀ ਰਾਹਤ ਦੀ ਖਬਰ ਹੈ, ਕਿਉਂਕਿ ਜਿਹੜੇ ਪਹਿਲਾਂ ਹਵਾ 'ਚ ਲਟਕਦੇ ਸੀ ਪਤਾ ਹੀ ਕੋਈ ਨਹੀਂ ਸੀ, ਹੁਣ ਘੱਟੋ ਘੱਟ ਸਰਕਾਰ ਦੇ ਨਾਲ ਭੋਰਾ 'ਚ ਜੁੜ ਜਾਣਗੇ, ਉੱਥੇ ਜਾ ਕੇ ਹੁਣ ਘੱਟੋ ਘੱਟ ਆਉਣ ਵਾਲੇ ਸਮੇਂ ਉਹ ਰੈਗੂਲਰ ਕਰਨ ਦੀ ਮੰਗ ਕਰ ਸਕਦੇ ਹੈ। ਕਿਉਂਕਿ ਅੱਜ ਦੇ ਸਮੇਂ ਤੇ ਉਹਨਾਂ ਦੀਆਂ ਮੰਗਾਂ ਇਹੀ ਹੁੰਦੀਆਂ ਸੀ ਕਿ ਭਾਈ ਤਨਖਾਹ ਵਧਾ ਦਿਓ, ਮਹੀਨੇ ਦੀਆਂ 2 ਛੁੱਟੀਆਂ ਦੇ ਦਿਓ, ਕੰਮ ਦੇ ਘੰਟੇ ਸਾਡੇ ਠੀਕ ਕਰ ਦਿਓ, ਜਾਂ ਆਹ ਕਰ ਦਿਓ ਜਾਂ ਉਹ ਕਰ ਦਿਓ, ਰੈਗੂਲਰ ਕਰਨ ਦੀ ਮੰਗ ਨਹੀਂ ਸੀ। ਸੋ ਕਰੀਬ ਕਰੀਬ 65,000 ਆਊਟਸੋਰਸਿਸ ਕਾਮਿਆਂ ਨੂੰ ਭਗਵੰਤ ਮਾਨ ਸਰਕਾਰ ਇੱਕ ਨਵਾਂ ਬਿੱਲ ਲਿਆ ਕੇ ਵੱਡੀ ਰਾਹਤ ਦੇਣ ਜਾ ਰਹੀ ਹੈ। ਬਾਕੀ ਵੇਖਦੇ ਹਾਂ ਕਿ ਹੁਣ ਦੂਜੇ ਪਾਸਿਓਂ ਪ੍ਰਤੀਕਰਮ ਕੀ ਆਉਂਦੇ ਹੈ, ਕਿਉਂਕਿ ਅਜੇ ਤਾਜ਼ਾ ਤਰੀਨ ਹੀ ਇਹ ਪੰਜਾਬ ਦੀ ਸਰਕਾਰ ਨੇ ਐਲਾਨ ਕੀਤਾ ਹੈ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਇੱਕ ਬੜੀ ਅਹਿਮ ਜਾਣਕਾਰੀ ਦੇ ਦਈਏ, ਹਰਮਨ ਬੱਤਾ ਜੀ ਮੌਰਗੇਜ ਬ੍ਰੋਕਰ ਨੇ, ਤੁਹਾਡਾ ਮੌਰਗੇਜ ਦਾ ਕਿਸੇ ਵੀ ਤਰ੍ਹਾਂ ਦਾ ਅੜਿਆ ਕੰਮ ਹਰਮਨ ਬੱਤਾ ਜੀ ਕੱਢ ਸਕਦੇ ਆ। ਘਰ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਕਰਾਉਣੀ ਆ, ਪ੍ਰੀ ਅਪਰੂਵਲ ਜਾਂ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੱਭ ਰਹੇ ਹੋ, ਤਾਂ ਤੁਸੀਂ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਆ, ਮੌਰਗੇਜ ਬ੍ਰੋਕਰ ਹਰਮਨ ਬੱਤਾ, 6476859000, 6476859000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਮਨ ਬੱਤਾ ਜੀ ਦੇ ਨਾਲ। ਔਰ ਜਿੱਥੇ ਇਹ ਬੜੀ ਸਕੂਨ ਵਾਲੀ ਖਬਰ ਆ, ਔਰ ਦੇਖਦੇ ਅੱਗੇ ਚੱਲ ਕੇ ਕਿ ਠੇਕਾ ਮੁਲਾਜ਼ਮਾਂ ਦੇ ਜੇ ਸਾਹ ਦੇ ਵਿੱਚ ਸਾਹ ਆਵੇ, ਬਹੁਤ ਸਾਰੇ ਵਿਭਾਗ ਨੇ ਜਿੱਥੇ ਵੱਖ ਵੱਖ ਵਿਭਾਗਾਂ ਦੇ ਵਿੱਚ ਠੇਕਾ ਕਰਮਚਾਰੀ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ, ਹੋ ਸਕਦਾ ਕਿ ਪਰਮਾਤਮਾ ਕਰੇ ਉਹਨਾਂ ਦੀ ਸੁਣੀ ਜਾਵੇ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਪੰਜਾਬੀ ਅਦਾਕਾਰ ਯੋਗ ਰਾਜ ਸਿੰਘ ਨੇ ਆਪਣੇ ਵਿਵਾਦਤ ਬੋਲਾਂ 'ਤੇ ਕਹਿੰਦੇ ਸਫਾਈ ਦਿੱਤੀ ਆ, ਕਿਉਂਕਿ ਪਿਛਲੇ ਸਮੇਂ ਪਿਛਲੇ 4 ਵੀਕਾਂ 3 ਵੀਕਾਂ ਦੇ ਵਿੱਚ ਬੜਾ ਮੁੱਦਾ ਭਖਿਆ ਕਿ ਯੋਗ ਰਾਜ ਹੋਣਾਂ ਨੂੰ ਉਹ ਸ਼ਬਦ ਉਸ ਵੈੱਬ ਸੀਰੀਜ਼ ਦੇ ਵਿੱਚ ਨਹੀਂ ਬੋਲਣੇ ਚਾਹੀਦੇ ਸੀ, ਪਰ ਉਹਨਾਂ ਦਾ ਕੋਈ ਖਾਸ ਬਿਆਨ ਆਇਆ ਨਹੀਂ। ਬਹੁਤ ਵੂਮਨ ਕਮਿਸ਼ਨ ਵੀ ਕਹਿ ਰਿਹਾ ਸੀ ਕਿ ਉਹਨਾਂ ਦੀ ਹਰ ਵਾਰ ਦੀ ਤਰ੍ਹਾਂ ਅਸੀਂ ਮਾਫ਼ੀ ਨਹੀਂ ਸਵੀਕਾਰ ਕਰਨੀ, ਇੱਦਾਂ ਨਹੀਂ ਹੋ ਸਕਦਾ। ਕੀ ਸਾਰੀ ਖਬਰ ਆ ਜੀ, ਕੀ ਸਫਾਈ ਦਿੱਤੀ ਉਹਨਾਂ ਨੇ, ਤੇ ਇਸ ਬਾਰੇ ਦੱਸੋ ਖ ਜਾਣਕਾਰੀ।
1: ਤੁਹਾਨੂੰ ਸਭ ਸਫਾਈ ਨਾ ਆਉਣ ਦਾ ਇੱਕ ਵੱਡਾ ਕਾਰਨ ਸੀ ਕਿ ਉਹ ਕਾਨੂੰਨੀ ਤੌਰ ਤੇ ਬੜੇ ਕਹਿ ਲਈਏ ਕਿ ਜੱਬ ਵਿੱਚ ਫਸ ਗਏ ਸੀ, ਉਹਨਾਂ ਦੇ ਉੱਪਰ ਗ੍ਰਿਫਤਾਰੀ ਦਾ ਖਤਰਾ ਮਡਰਾ ਰਿਹਾ ਸੀ, ਜਿਹੜਾ ਪਰਚਾ ਵਿਵਾਦਿਤ ਸ਼ਬਦਾਂ ਨੂੰ ਲੈ ਕੇ ਇੱਕ ਥਾਣੇ 'ਚ ਦਰਜ ਹੋ ਗਿਆ ਸੀ ਚੰਡੀਗੜ੍ਹ
0: ਜੀ।
1: ਉਹਦੇ ਲਈ ਉਹਨਾਂ ਨੇ ਭੱਜ ਦੌੜ ਕੀਤੀ ਕਿ ਮੈਨੂੰ ਅਗਾਊਂ ਜ਼ਮਾਨਤ ਦੇ ਦਿਓ। ਪਹਿਲਾਂ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਤੇ ਬੀਤੇ ਕੱਲ ਹਾਈ ਕੋਰਟ ਨੇ ਟੈਂਪਰੇਰੀ ਜਿਹੜੀ 9 ਜੁਲਾਈ ਤੱਕ ਰਾਹਤ ਦੇ ਦਿੱਤੀ ਹੈ ਕਿ 9 ਜੁਲਾਈ ਤੱਕ ਗ੍ਰਿਫਤਾਰੀ ਨਹੀਂ ਹੋਵੇਗੀ। ਹੁਣ ਜਦੋਂ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ ਤੇ ਤਾਂ ਫਿਰ ਜਾ ਕੇ ਉਹਨਾਂ ਨੇ ਬਿਆਨ ਜਾਰੀ ਕੀਤਾ ਤੇ ਬਿਆਨ ਉਹੀ ਹੈ ਜਿਹੜਾ ਸਾਨੂੰ ਤੁਹਾਨੂੰ ਪਹਿਲਾਂ ਹੀ ਲੱਗਦਾ ਸੀ ਕਿ ਉਹਨਾਂ ਨੇ ਉਹੀ ਕਹਿਣਾ ਹੈ। ਉਹ ਕਹਿੰਦੇ ਜੀ ਮੇਰਾ ਕੋਈ ਕਸੂਰ ਹੀ ਨਹੀਂ, ਮੈਂ ਤੇ ਕਲਾਕਾਰ ਹਾਂ, ਮੈਂ ਤੇ ਪਰਫੋਰਮ ਕਰਨਾ ਹੈ। ਜਿਹੜੇ ਡਾਇਰੈਕਟਰ ਹੁੰਦੇ ਨੇ ਡਾਇਰੈਕਟਰ ਤੈਅ ਕਰਦੇ ਆ ਕਿ ਅਸੀਂ ਕੀ ਬੋਲਣਾ, ਅਸੀਂ ਜਾ ਕੇ ਬੋਲ ਦਈਦਾ। ਮੈਂ ਤੇ ਡਾਇਲੋਗ ਚੈੱਕ ਹੀ ਨਹੀਂ ਕੀਤਾ ਸੀ। ਉਹਨੂੰ ਸਿੱਧੇ ਭਾਸ਼ਾ ਚ ਕਹਿ ਸਕਦੇ ਆ ਕਿ ਸਾਰੀ ਗੱਲ ਡਾਇਰੈਕਟਰ ਤੇ ਸਿੱਟ ਦਿੱਤੀ ਹੈ ਕਿ ਉਵੇਂ ਕਹਿੰਦੇ ਅਸੀਂ ਵੀ ਭਾਈ ਮਾਵਾਂ ਧੀਆਂ ਵਾਲੇ ਨੇ, ਸਾਡੇ ਘਰ ਚ ਵੀ ਮਾਵਾਂ ਧੀਆਂ ਨੇ। ਜਿਹੜੇ ਡਾਇਲੋਗ ਆ ਉਹ ਡਾਇਰੈਕਟਰ ਤਿਆਰ ਕਰਦਾ, ਡਾਇਰੈਕਟਰ ਲਿਖਦਾ ਤੇ ਅਸੀਂ ਤੇ ਬੋਲਣੇ ਹੁੰਦੇ ਆ। ਮੈਂ ਇੱਕ ਕਲਾਕਾਰ ਹਾਂ, ਮੈਂ ਪਰਫੋਰਮ ਕਰਨਾ ਸੀ, ਕਰ ਦਿੱਤਾ, ਮੇਰਾ ਕਸੂਰ ਕੋਈ ਨਹੀਂ। ਹਾਲਾਂਕਿ ਮੈਂ ਇੱਥੇ ਜ਼ਿਕਰ ਕਰਦਾ, ਜੋਗਰਾ ਸੂ ਨੇ ਮਾਫ਼ੀ ਅਜੇ ਵੀ ਨਹੀਂ ਮੰਗੀ ਆਪਣੀ ਗੱਲ ਲਈ। ਉਹਨਾਂ ਨੇ ਇਹ ਜ਼ਰੂਰ ਕਹਿਤਾ ਕਿ ਭਾਈ ਜ਼ਿੰਮੇਵਾਰ ਡਾਇਰੈਕਟਰ ਹੈ, ਪਰੰਤੂ ਮਾਫ਼ੀ ਵਾਲਾ ਸ਼ਬਦ ਮੈਨੂੰ ਕਿਤੇ ਅਜੇ ਕੰਨਾਂ 'ਚ ਨਹੀਂ ਪਿਆ। ਬਾਕੀ ਰੁਕ ਜਾਓ ਥੋੜ੍ਹਾ ਸਮਾਂ, ਦੇਖਦੇ ਹਾਂ ਰੌਲੇ ਰੱਪੇ। ਇਹ ਬਿਆਨ ਦੇ ਖਿਲਾਫ਼ ਵੀ, ਉਹਨਾਂ ਦੇ ਇਸ ਪ੍ਰਤੀਕਰਮ ਦੇ ਖਿਲਾਫ਼ ਵੀ ਸ਼ੁਰੂ ਹੋ ਗਏ।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
3: This is AM 530, CHLO AM, serving Brampton, Mississauga, Toronto, the GTA, and the world at am530.ca.
0: ਨਾਲੇ ਤੁਸੀਂ ਕਾਲਾਂ ਘੁਮਾ ਲਿਓ, ਆਪਾਂ 7:20 ਤੇ ਕਾਲਜ ਤੁਹਾਡੀਆਂ ਓਪਨ ਕਰਾਂਗੇ। ਤੁਹਾਡੇ ਸਵਾਲ ਕਿਸੇ ਵੀ ਤਰ੍ਹਾਂ ਦੀ, ਤੁਹਾਡੀ ਰਾਜਨੀਤਿਕ, ਪੰਜਾਬ ਬਾਰੇ, ਦੇਸ਼ ਦੁਨੀਆ ਦੀਆਂ ਖਬਰਾਂ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਰਮੇਸ਼ ਜੀ ਹੋਣਾ ਤੋਂ ਲੈਣੀ ਹੋਵੇ ਤਾਂ 905-673-3337 905-673-3337 'ਤੇ ਗੱਲਾਂ ਬਾਤਾਂ ਆਪਾਂ ਕਰ ਸਕਦੇ ਹਾਂ ਔਰ ਤੁਹਾਡੇ ਸਵਾਲ ਸਟੂਡੀਓ ਦੇ ਵਿੱਚ ਆ ਸਕਦੇ ਨੇ। 905-673-3337 ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਪ੍ਰਭ ਸੰਧੂ ਦੇ ਨਾਲ।

ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਘਰਾਂ ਵਾਸਤੇ, ਤੁਸੀਂ ਬੇਸਮੈਂਟ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਫਰਿੱਜ, ਡਿਸ਼ ਵਾਸ਼ਰਸ, ਕਿਸੇ ਵੀ ਤਰ੍ਹਾਂ ਦੀ ਅਪਲਾਈਂਸਿਸ, ਟੀਵੀਜ਼ ਲੈਣੇ ਆ, ਤਾਂ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖਣਾ ਆ, ਅਪਲਾਈਂਸ ਜੰਕਸ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰਸ, ਡਰਾਈਵਰ, ਤੁਸੀਂ ਇੱਕ ਗੇੜਾ ਅਪਲਾਈਂਸ ਜੰਕਸ਼ਨ 'ਤੇ ਜ਼ਰੂਰ ਲਾ ਕੇ ਆਓ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ, ਬਹੁਤ ਅਫੋਰਡੇਬਲ ਪ੍ਰਾਈਜ਼ਾਂ 'ਤੇ। 905-450-0054, 905-450-0055, ਅਪਲਾਈਂਸ ਜੰਕਸ਼ਨ।

ਤੁਹਾਨੂੰ ਇੱਕ ਮੈਸੇਜ ਦੇ ਦਈਏ, ਜੇ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਬਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖਣਾ ਆ। ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ, ਆਪਣੇ ਪਰਿਵਾਰ ਨੂੰ ਜੇ ਜਾਣ ਤੋਂ ਬਾਅਦ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ, ਉਹਨਾਂ ਦੀ ਜੇਬ 'ਤੇ ਹੋਰ ਖਰਚਾ ਨਾ ਪਵੇ, ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀ ਨਾਲ ਸੰਪਰਕ ਕਰ ਸਕਦੇ ਹੋ। 905-458-2222 905-458-2222 ਬਰੈਂਪਟਨ ਕ੍ਰੈਮਟੋਰੀਅਮ।

ਨੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 to 8, 905-204-1313, 905-204-1313। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ। ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ, ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ।

ਬਿਲਕੁਲ ਜੀ 905-673-3337 ਤੁਹਾਡੀਆਂ ਕਾਲਸ ਆ ਸਕਦੀਆਂ ਨੇ 7:08 ਹੋ ਗਏ 9 ਵਜੇ 9 ਮਿੰਟ 50 ਸੋ 7:08 ਹੋ ਚੁੱਕੇ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਰਹੇਗਾ ਤੁਹਾਡੀਆਂ ਕਾਲਸ 7:20 'ਤੇ ਅਸੀਂ ਓਨਰ ਕਰਾਂਗੇ ਇੱਕ ਕਾਲ ਆਈ ਆ ਤਦ ਤੱਕ ਕਾਲ ਲੈ ਲਈਏ ਫਿਰ ਰਮੇਸ਼ ਜੀ ਆਉਂਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਓਨਰ ਹੋ ਜੀ 6368 ਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ ਹੋ ਜੀ ਚਲੋ ਐਨੀਵੇ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨਾਲ ਦੀ ਨਾਲ ਤੁਹਾਨੂੰ ਇੱਕ ਬੜਾ ਇੰਪੋਰਟੈਂਟ ਮੈਸੇਜ ਦੇਣਾ ਆ ਬੜਾ ਹੀ ਜ਼ਰੂਰੀ ਮੈਸੇਜ ਦੇਣਾ ਆ ਜੇ ਤੁਸੀਂ ਅਜੇ ਤੱਕ ਆਪਣਾ ਟੈਕਸ ਫਾਈਲ ਨਹੀਂ ਕੀਤਾ ਟੈਕਸ ਦਾ ਸੀਜ਼ਨ ਚੱਲ ਰਿਹਾ ਸੀਜ਼ਨ ਤਾਂ ਹੁਣ ਲੰਘਣ ਵਾਲਾ ਵੀ ਹੋ ਗਿਆ ਤੁਸੀਂ ਟੈਕਸ ਫਾਈਲਿੰਗ ਦੀ ਟੈਨਸ਼ਨ ਆ ਤੁਹਾਨੂੰ ਸੋਚ ਰਹੇ ਹੋ ਕਿ ਰੀਫੰਡ ਕਿਵੇਂ ਆਊਗਾ CRA ਤੋਂ ਜ਼ਿਆਦਾ ਵੱਧ ਤੋਂ ਵੱਧ ਰੀਫੰਡ ਕਿਵੇਂ ਲੈਣਾ ਆ ਤਾਂ ਤੁਸੀਂ ਯਾਦ ਰੱਖੋ ਟੈਕਸਲ ਅਕਾਊਂਟਿੰਗ ਇੱਕ ਭਰੋਸੇਮੰਦ ਅਤੇ ਤਜਰਬੇਕਾਰ ਅਕਾਊਂਟਿੰਗ ਫਰਮ ਆ ਖਾਸ ਤੌਰ 'ਤੇ ਸਟੂਡੈਂਟਸ ਦੇ ਲਈ ਅਕਾਊਂਟਿੰਗ ਫਰਮ ਇਹ ਐਸੇ ਕਿ ਤੁਸੀਂ ਜੇ ਨਵੇਂ ਇਮੀਗ੍ਰਾਂਟ ਹੋ ਆਪਣੀ ਫੈਮਿਲੀ ਦੇ ਨਾਲ ਹੋ ਤੁਸੀਂ ਬਿਜ਼ਨਸ ਪ੍ਰਾਈਵੇਟ ਬਿਜ਼ਨਸ ਕਰਦੇ ਹੋ ਓਨਰ ਆਪਰੇਟਰ ਹੋ ਤੁਸੀਂ ਉਬਰ ਡਰਾਈਵਰ ਹੋ ਤੁਸੀਂ ਔਨਲਾਈਨ ਸੇਲਰ ਹੋ ਕੰਟਰੈਕਟਰ ਹੋ ਤਾਂ ਤੁਸੀਂ ਟੈਕਸਲ ਅਕਾਊਂਟਿੰਗ ਨਾਲ ਗੱਲਬਾਤ ਕਰੋ ਰਿਸਪੋਂਸੀਬਲ ਪ੍ਰਾਈਸ ਵਧੀਆ ਸਲਾਹ ਅਤੇ ਪੂਰੀ ਜਾਣਕਾਰੀ ਪੂਰੀ ਮਿਹਨਤ ਦੇ ਨਾਲ ਤੁਹਾਡਾ ਰੀਫੰਡ ਵੱਧ ਤੋਂ ਵੱਧ CRA ਤੋਂ ਲੈ ਕੇ ਦੇਣਗੇ ਤੁਸੀਂ ਪਰਸਨਲ ਟੈਕਸ ਦੇ ਨਾਲ ਨਾਲ ਤੁਸੀਂ ਬੁੱਕ ਫਾਈਲਿੰਗ ਕਰਨੀ ਆ ਬੁੱਕ ਕੀਪਿੰਗ ਕਰਨੀ ਆ ਅਤੇ ਤੁਸੀਂ ਅੱਜ ਹੀ ਕਾਲ ਕਰ ਲਓ ਟੈਕਸਲ ਅਕਾਊਂਟਿੰਗ ਦੇ ਨਾਲ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ 50% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ 647-461-6 ਟੈਕਸਲ ਅਕਾਊਂਟਿੰਗ 6474610361 ਟੈਕਸਲ ਅਕਾਊਂਟਿੰਗ ਓਰਿਜਨਲ ਹਾਈ ਕੁਆਲਿਟੀ ਸੰਗਸ saregama.com ਸੇ

ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਟੈਰਿਸ ਕੌਂਕਰੀਟ ਨੂੰ ਯਾਦ ਰੱਖਣਾ ਆ। ਧੁੱਪਾਂ ਲੱਗ ਗਈਆਂ ਨੇ, ਮੌਸਮ ਬਹੁਤ ਖੂਬਸੂਰਤ ਹੋ ਗਿਆ। ਜੇ ਤੁਸੀਂ ਬਾਹਰ ਆਪਣੇ ਪੈਟੀਓ ਦੇ ਵਿੱਚ, ਤੁਸੀਂ ਆਪਣੇ ਡਰਾਈਵੇ ਦੇ ਵਿੱਚ ਬੇਸਮੈਂਟ ਲੀਕੇਜ ਹੋ ਰਹੀ ਹੈ, ਰਿਪੇਅਰ ਕਰਵਾਉਣੀ ਆ, ਕੰਕਰੀਟ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ, ਕੰਕਰੀਟ ਦੀਆਂ ਸੇਵਾਵਾਂ ਦੇ ਲਈ ਤੁਸੀਂ ਟੈਰਿਕਸ ਕੰਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣਾਂ ਨੂੰ ਯਾਦ ਰੱਖਣਾ ਆ। ਕੁਲਵਿੰਦਰ ਧਾਲੀਵਾਲ ਬਾਈ ਜੀ ਉਹਨਾਂ ਦਾ ਲੰਬਾ ਸਮੇਂ ਦਾ ਤਜ਼ਰਬਾ ਅਤੇ ਰਿਸਪੋਂਸੀਬਲ ਪ੍ਰਾਈਜ਼। ਤੁਸੀਂ ਡਰਾਈਵੇ ਬਣਾਉਣਾ ਜਾਂ ਪੈਰੀਓ ਬਣਾਉਣਾ ਜਾਂ ਬੇਸਮੈਂਟ ਲੀਕੇਜ ਰਿਪੇਅਰ ਕਰਾਉਣੀ ਆ, ਤਾਂ 647-526-2372 ਟੈਰਿਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਜੀ, 6475262372।

647-23-72 ਟੈਰਕਸ ਕੰਕਰੀਟ। ਬਿਲਕੁਲ ਜੀ, ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਮੈਸੇਜ ਤੁਹਾਨੂੰ ਇੱਕ ਵਾਰ ਫਿਰ ਦੇ ਦਈਏ। ਸਾਡੇ ਪ੍ਰਾਊਡ ਸਪੋਂਸਰ ਨੇ ਟੌਪ ਚੁਆਇਸ ਇੰਸ਼ੋਰੈਂਸ ਤੋਂ। ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ, ਸੁਪਰ ਵੀਜ਼ਾ ਅਤੇ ਹੈਲਥ ਡੈਂਟਲ ਪਲਾਨ ਇਨਵੈਸਟਮੈਂਟ ਦੀ ਇਨਫੋਰਮੇਸ਼ਨ, ਜਾਂ ਤੁਸੀਂ ਇਹ ਪਲਾਨ ਲੈਣੇ ਹੋ ਤਾਂ ਤੁਸੀਂ ਹਰਪ੍ਰੀਤ ਸੈਣੀ ਹੋਣਾ ਨੂੰ ਯਾਦ ਰੱਖਣਾ ਹੈ। ਨਾਲ ਦੀ ਨਾਲ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਸਲਾਹ ਵੀ ਦਿੰਦੇ ਨੇ ਹਰਪ੍ਰੀਤ ਸੈਣੀ ਜੀ, ਟੌਪ ਚੁਆਇਸ ਇੰਸ਼ੋਰੈਂਸ ਤੋਂ। 416-817-6500 416-817-6500 ਹਰਪ੍ਰੀਤ ਸੈਣੀ।

0: ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ 7015? ਜੀ ਸਰ ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ ਜੀ 7015? ਸਤਿ ਸ਼੍ਰੀ ਅਕਾਲ ਜੀ, ਬਸ ਜੀ ਆ ਰਿਹਾ ਜੀ, 2 ਮਿੰਟ ਦੇ ਵਿੱਚ ਪਹੁੰਚ ਚੁੱਕਿਆ ਜੀ ਆਲਮੋਸਟ, ਤੁਸੀਂ ਹੋਲਡ ਰੱਖੋ ਅਤੇ ਤੁਹਾਨੂੰ ਕਰਦੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਔਰ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਚੱਲ ਰਹੀਆਂ, ਹਰਮਨ ਬਾਤਾਂ ਨੂੰ ਯਾਦ ਰੱਖਣਾ, ਮੌਰਗੇਜ ਦੇ ਸਪੈਸ਼ਲਿਸਟ ਨੇ, ਮੌਰਗੇਜ ਬ੍ਰੋਕਰ ਨੇ, ਤੁਸੀਂ ਮੌਰਗੇਜ ਦਾ ਕੋਈ ਵੀ ਸਵਾਲ ਕਿਸੇ ਵੀ ਕਰਨ ਦੀ ਇਨਕੁਆਇਰੀ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ ਆ 647-685-9000 6476859000। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ ਖਬਰਾਂ ਦੇ ਦੂਜੇ ਪੜਾਵ ਦੇ ਵਿੱਚ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਹਾਡਾ ਸਵਾਗਤ ਆ ਦੂਜੀ ਵਾਰ ਫਿਰ।
1: ਜੀ ਜੀ ਸੰਤ ਸਾਹਿਬ, ਸ਼ੁਕਰੀਆ, ਮਿਹਰਬਾਨੀ ਜੀ।
0: ਜੀ ਖਬਰਾਂ ਦੇ ਵੱਲ ਜਿੱਥੇ ਆਪਾਂ ਪਹੁੰਚਾਂਗੇ, ਅਗਲੀ ਗੱਲਬਾਤ ਵੀ ਕਰਾਂਗੇ ਔਰ ਬਹੁਤ ਸਾਰੀਆਂ ਕਾਲਸ ਵੀ ਆ ਰਹੀਆਂ ਸਰੋਤਿਆਂ ਨੂੰ, ਉਹਨਾਂ ਦੀ ਗੱਲਬਾਤ ਜ਼ਰੂਰ ਕਰਾਂਗੇ। ਸੋ ਤੁਸੀਂ ਹੋਲਡ ਰੱਖਣਾ ਆ, ਆਪਾਂ ਇੱਕ ਖਬਰ ਤੋਂ ਬਾਅਦ ਫਿਰ ਆਪਾਂ ਰਮੇਸ਼ ਜੀ ਤੋਂ ਆਗਿਆ ਲੈਂਦੇ ਹਾਂ ਤਾਂ ਕਿ ਤੁਹਾਡੇ ਸਵਾਲ ਰਮੇਸ਼ ਜੀ ਤੱਕ ਪਹੁੰਚ ਜਾਣ। ਨੰਬਰ ਮੈਂ ਇੱਕ ਵਾਰ ਫਿਰ ਦੱਸ ਦਿੰਦਾ, 905-673-33-37। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ, ਬਸ ਸੀਮਤ ਜਿਹੇ ਸ਼ਬਦਾਂ ਦੇ ਵਿੱਚ ਤੁਸੀਂ ਆਪਣਾ ਸਵਾਲ ਪੁੱਛਣਾ ਆ ਅਤੇ ਰਮੇਸ਼ ਜੀ ਉਸਦਾ ਸੀਮਤ ਜਿਹਾ ਵਧੀਆ ਇੱਕ ਆਨਸਰ ਤੁਹਾਨੂੰ ਦੇ ਸਕਣਗੇ ਜੇ ਤੁਹਾਡੇ ਸਮੇਂ ਨੂੰ ਆਪਾਂ ਬੜਾ ਕੰਟਰੀਬਿਊਟ ਕਰਨਾ ਆ। ਜੀ ਰਮੇਸ਼ ਜੀ, ਆਪਾਂ ਪੰਜਾਬ ਦੀ ਗੱਲਬਾਤ ਕੀਤੀ, ਪੋਲੀਟਿਕਸ ਦੀ ਗੱਲਬਾਤ ਕੀਤੀ, ਅਤੇ ਤੁਸੀਂ ਪਿਛਲੇ ਦਿਨੀ ਆਪਾਂ ਇੱਕ ਖਬਰ 'ਤੇ ਸਾਂਝ ਪਾਈ ਸੀ ਕਿ ਕਾਂਗਰਸੀ ਲੀਡਰਾਂ ਨੂੰ ਤਲਬ ਕੀਤਾ ਗਿਆ ਦਿੱਲੀ, ਉਹਨਾਂ ਦਲ ਕੀ ਬਣਿਆ, ਕੀ ਹੋਇਆ, ਕੀ ਵਿਚਾਰ ਹੋਏ? ਪੰਜਾਬ ਦੇ 5 ਕਾਂਗਰਸੀ ਲੀਡਰ ਦਿੱਲੀ ਤੋਂ ਖਾਲੀ ਹੱਥ ਪਰਤੇ, ਕਹਿੰਦੇ ਇਹਦੇ ਬਾਰੇ ਦਿਓ ਜਾਣਕਾਰੀ।
1: ਸੰਤੂ ਸਾਹਿਬ, ਇਹ ਬੈਠਕ ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਸੱਦੀ ਸੀ ਦਿੱਲੀ ਚ, ਇਹ ਪੰਜਾਬ ਦੀਆਂ ਮੌਕੇ ਦੀਆਂ ਪ੍ਰਸਥਿਤੀਆਂ ਤੇ ਕਾਂਗਰਸੀ ਲੀਡਰਸ਼ਿਪ ਦੇ ਨਾਲ, ਮੁੱਖ ਲੀਡਰਸ਼ਿਪ ਦੇ ਨਾਲ ਵਿਚਾਰਾਂ ਕਰਕੇ ਕੋਈ ਠੋਸ ਫੈਸਲਾ ਲੈਣ ਲਈ ਸੱਦੀ ਗਈ ਸੀ, ਜਿਸ 'ਚ ਰਾਹੁਲ ਗਾਂਧੀ ਅੱਗੇ ਮੌਜੂਦ ਸੀ, ਮਲਕਰਜਨ ਖੜਗੇ ਹੋਣੀ ਅਤੇ KC ਵੇਣੂਗੋਪਾਲ ਹੋਣੀ ਅੱਗੇ ਮੀਟਿੰਗ 'ਚ ਮੌਜੂਦ ਸੀ। ਭੁਪੇਸ਼ ਬਘੇਲ ਹੋਣੀ ਕਹਿ ਸਕਦੇ ਕਿ ਇੱਕ ਮਿਡਲਮੈਨ, ਕਿਉਂਕਿ ਉਹ ਪੰਜਾਬ ਦੇ ਸਿਆਸੀ ਇੰਚਾਰਜ ਹੈ ਪੰਜਾਬ ਦੇ ਮਸਲਿਆਂ ਦੇ। ਜਿਹੜੇ 5 ਲੀਡਰ ਗਏ ਸੀ, ਉਹਨਾਂ 5 ਲੀਡਰਾਂ 'ਚ ਇੱਕ ਤਾਂ ਚਲੋ ਜਿਹੜੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਜਾਣਾ ਹੀ ਸੀ। ਦੂਸਰੇ ਚਰਨਜੀਤ ਸਿੰਘ ਚੰਨੀ ਸੀ, ਤੀਸਰੇ ਪ੍ਰਤਾਪ ਸਿੰਘ ਬਾਜਵਾ ਸੀ, ਚੌਥੇ ਸੁਖਜਿੰਦਰ ਸਿੰਘ ਰੰਧਾਵਾ ਸੀ ਤੇ 5ਵੇਂ ਵਿਜੇਇੰਦਰ ਸਿੰਗਲਾ ਸੀ। ਹੁਣ ਪਹਿਲਾਂ ਤੇ ਜਿਹੜੀ ਰਿਪੋਰਟ ਸਾਡੇ ਕੋਲ ਹੈ ਸੰਧੂ ਸਾਹਿਬ, ਉਹ ਰਿਪੋਰਟ ਵਿੱਚ ਬੜਾ ਸਿੱਧਾ ਪਤਰਾ ਇਹੀ ਪਤਾ ਲੱਗਾ ਆ ਕਿ ਇਹਨਾਂ 5 ਨੂੰ ਇਕੱਠੇ ਬਿਠਾ ਕੇ, ਕੋਈ ਏਦਾਂ ਨਹੀਂ ਹੈ ਕਿ ਜਿਹਨੂੰ ਆਪਾਂ ਕਹਿੰਦੇ ਕਿ ਆਲੇ ਦੁਆਲੇ ਕੁਰਸੀਆਂ ਕੱਪੇ ਟੇਬਲ ਹੈ ਤੇ ਅਸੀਂ ਆਲੇ ਦੁਆਲੇ ਬੈਠੇ ਹਾਂ ਤੇ ਵਿਚਾਰਾਂ ਕਰਨੀਆਂ, ਇਕੱਲਾ ਇਕੱਲਾ ਏਜੰਡਾ ਲਾ ਕੇ ਕਿ ਭਾਈ ਆਹ ਮਸਲੇ ਆਓ, ਆਪਣੇ ਆਪਣੇ ਵਿਚਾਰ ਦਿਓ, ਕੋਈ ਸਾਂਝੀ ਰਾਏ ਬਣਾਈਏ, ਏਦਾਂ ਨਹੀਂ ਹੋਇਆ। ਕਹਿੰਦੇ ਕਿ ਪਹਿਲਾਂ ਪਾਰਟੀ ਦੀ ਜਿਹੜੀ ਉੱਥੋਂ ਦੀ ਲੀਡਰਸ਼ਿਪ ਹਾਈ ਕਮਾਂਡ, ਉਹਨਾਂ ਨੇ ਇਕੱਲੇ ਇਕੱਲੇ ਨੂੰ ਪੁੱਛਿਆ ਕਿ ਭਾਈ ਤੁਸੀਂ ਦੱਸੋ, ਔਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪੁੱਛੀਆਂ ਨੇ ਕਿ ਮੁੱਖ ਮੰਤਰੀ ਦਾ ਚਿਹਰਾ ਜੇ ਐਲਾਨ ਕਰਨਾ ਪੈ ਜਾਵੇ ਤੇ ਕਿਹਨੂੰ ਕਰਨਾ ਚਾਹੀਦਾ ਹੈ। ਦੂਜਾ ਜਿਹੜਾ ਉਹਨਾਂ ਨੇ ਪੁੱਛਿਆ ਕਿ ਪ੍ਰਧਾਨਗੀ ਦਾ ਕੀ ਮਸਲਾ, ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੀ ਪ੍ਰਧਾਨ ਰਹਿਣ ਦਿੱਤਾ ਜਾਵੇ ਜਾਂ ਬਦਲਿਆ ਜਾਵੇ, ਜਾਂ ਤੁਸੀਂ ਕੀ ਸੋਚਦੇ ਹੋ ਕਿਤੇ ਕੀ ਸਥਿਤੀ ਹੋਣੀ ਚਾਹੀਦੀ ਹੈ। ਹੁਣ 5 ਜਣਿਆਂ ਨੇ ਉੱਥੇ ਕੀ ਦੱਸਿਆ ਕਿਸੇ ਨੂੰ ਨਹੀਂ ਪਤਾ, ਪਰੰਤੂ ਜਿਹੜੀਆਂ ਰਿਪੋਰਟਾਂ ਨਾਲੋਂ ਨਾਲ ਆ ਰਹੀਆਂ ਨੇ ਉਹ ਇਹ ਆ ਕਿ ਇੱਕ ਦੂਜੇ ਦੀਆਂ ਲੱਤਾਂ ਹੀ 5 ਨੇ ਖਿੱਚੀਆਂ, ਕੋਈ ਇੱਕ ਸੁਰਤਾ ਨਹੀਂ ਸੀ। ਉਹ ਠੀਕ ਹੈ ਕਿ ਇੱਕ ਛੋਟੀ ਜਿਹੀ ਮਿੰਨੀ ਜਿਹੀ ਪ੍ਰੈਸ ਮੁਲਾਕਾਤ ਚ ਭੁਪੇਸ਼ ਬਘੇਲ ਹੁਣੀ ਆ ਕੇ ਕਹਿ ਗਏ ਕਿ ਭਾਈ ਮੀਟਿੰਗ ਹੋ ਗਈ ਆ, ਕੋਈ ਮਸਲਾ ਨਹੀਂ, ਸਾਰੇ ਇੱਕ ਮੁੱਠ ਹਾਂ। ਹੁਣ ਏਦਾਂ ਤੇ ਇੱਕ ਮੁੱਠ ਅਸੀਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਸੁਣਦਿਆਂ ਨੂੰ ਕਿ ਤੁਸੀਂ ਇੱਕ ਮੁੱਠ ਹੋ। ਪ੍ਰਤਾਪ ਸਿੰਘ ਬਾਜਵਾ ਤੇ ਉਸ ਪ੍ਰੈਸ ਮੁਲਾਕਾਤ ਵਿੱਚ ਨਜ਼ਰ ਵੀ ਨਹੀਂ ਆਏ। ਪ੍ਰਤਾਪ ਸਿੰਘ ਬਾਜਵਾ ਤੇ ਕਹਿੰਦੇ ਵਿੱਚੇ ਹੀ ਆ ਗਏ, ਮੀਟਿੰਗ ਦੇ ਵਿੱਚੋਂ ਪਹਿਲਾਂ ਹੀ ਉੱਠ ਕੇ ਆ ਗਏ। ਹਾਲਾਂਕਿ ਜਦੋਂ ਇਹ ਰੌਲਾ ਪੈ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਰੁਸ ਕੇ ਆ ਗਏ, ਉਹ ਜ਼ਰੂਰ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਸਫਾਈ ਦਿੱਤੀ ਕਿ ਭਾਈ ਮੈਂ ਰੁਸ ਕੇ ਨਹੀਂ ਆਇਆ, ਜਦੋਂ ਮੈਨੂੰ ਉਹਨਾਂ ਦੀ ਮੇਰੀ ਟਰਨ ਸੀ, ਮੈਨੂੰ ਪੁੱਛਿਆ, ਮੈਨੂੰ ਜੋ ਪੁੱਛਿਆ ਕਹਿੰਦੇ ਮੈਂ ਦੱਸਿਆ ਆ, ਜੋ ਮੇਰੇ ਮਨ ਦਾ ਵਿਚਾਰ ਸੀ ਮੈਂ ਉਹ ਵੀ ਹਾਈ ਕਮਾਂਡ ਨੂੰ ਦੱਸਿਆ ਆ, ਤੇ ਮੈਨੂੰ ਕਹਿੰਦੇ ਕੰਮ ਸੀ, ਮੈਂ ਵਾਪਸ ਜਲੰਧਰ ਆ ਗਿਆ। ਹੁਣ ਬਾਕੀ ਭੋਰਾ ਲੇਟ ਆਇਆ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਵੀ ਦਾਅਵਾ ਕਰ ਰਿਹਾ ਕਿ ਭਾਈ ਪ੍ਰਧਾਨਗੀ ਦੀ ਬਦਲਣ ਦੀ ਕੋਈ ਗੱਲ ਹੀ ਨਹੀਂ ਹੋਈ, ਤੇ ਜੇ ਪ੍ਰਧਾਨਗੀ ਬਦਲਣ ਦੀ ਕੋਈ ਗੱਲ ਨਹੀਂ ਹੋਈ, ਮੁੱਖ ਮੰਤਰੀ ਦੇ ਚਿਹਰੇ ਦੀ ਗੱਲ ਕੋਈ ਨਹੀਂ ਹੋਈ, 227 ਦੀ ਗੱਲ ਕੋਈ ਨਹੀਂ ਹੋਈ, ਤੇ ਭਾਈ ਤੁਸੀਂ ਉੱਥੇ ਕਰਨ ਕੀ ਗਏ ਸੀ? ਫਿਰ ਗੱਲ ਤੇ ਬੜੀ ਸਿੱਧੀ ਪੱਧਰੀ ਹੈ ਕਿ ਹਾਈ ਕਮਾਂਡ ਐਵੇਂ ਤੇ ਸੱਦਦੀ ਨਹੀਂ ਕਿ ਅਸੀਂ ਕਹੀਏ ਜੀ 2-4 ਮਹੀਨੇ ਬਾਅਦ ਸੱਦ ਲੈਂਦੀ ਚਾਹ ਦੇ ਕੱਪ ਦੇ, ਇਹ ਚਾਹ ਦੇ ਕੱਪ ਤੇ ਸੱਦੇ ਨਹੀਂ ਸੀਗੇ। ਸਦੇ ਤੇ ਵਿਚਾਰਾਂ ਲਈ ਸੀ। ਹੁਣ ਉਹ ਵਿਚਾਰ ਚਰਚਾ ਦੇ ਵਿੱਚ ਜਿਹੜੀ ਗੱਲ ਸਿੱਧੀ ਪੱਧਰੀ ਆ ਉਹ ਇਹੀ ਆ ਕਿ ਪੰਜਾਬ ਦੀ ਕਾਂਗਰਸ ਦੀ ਬਾਗਡੋਰ ਕਿਹਦੇ ਹੱਥ ਵਿੱਚ ਦੇਣੀ ਹੈ, ਕਿਉਂਕਿ 2027 ਤੇ ਹੁਣ ਸੰਧੂ ਸਾਹਿਬ ਦੌੜਾ ਹੀ ਆ ਰਿਹਾ, ਉਹ ਬ੍ਰੇਕ ਨਹੀਂ ਲੱਗ ਰਹੀ ਕਿਤੇ, ਉਹ ਸਿੱਧਾ ਦੌੜਾ ਆ ਰਿਹਾ 2027। ਔਰ ਆ ਜਿਹੜੀਆਂ ਕੱਲ ਦੀਆਂ ਪ੍ਰਸਥਿਤੀਆਂ ਨੇ ਉਹ ਪ੍ਰਸਥਿਤੀਆਂ ਦੇ ਵਿੱਚ ਵੀ ਬੜੇ ਕੁਛ ਬਦਲਾ ਆ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣਾ ਖਿੱਤਾ ਆਪਣਾ ਵਿਧਾਨ ਸਭਾ ਖੇਤਰ ਹਾਰਿਆ, ਡਿੰਪੀ ਢਿੱਲੋਂ ਉੱਥੇ ਆਮ ਆਦਮੀ ਪਾਰਟੀ ਚ ਜਿਹੜਾ ਅੱਜ ਕੱਲ ਉੱਥੇ ਜਿੱਤਿਆ ਆ, ਬਾਕੀ ਉਹਦੇ ਕੌਂਸਲਰ ਜਿੱਤੇ ਆ। ਚਰਨਜੀਤ ਸਿੰਘ ਚੰਨੀ ਨੇ ਕਮਾਲ ਕਰਕੇ ਦਿਖਾ ਦਿੱਤਾ ਚਮਕੌਰ ਸਾਹਿਬ ਦੇ ਵਿੱਚ, ਉੱਥੇ ਜਿਹੜੀ ਨਗਰ ਕੌਂਸਲ ਹੈ ਉਹਦੇ ਵਿੱਚ ਕਾਂਗਰਸ ਨੂੰ ਬਹੁਮਤ ਮਿਲ ਗਿਆ। ਔਰ ਸਭ ਤੋਂ ਵੱਡੀ ਗੱਲ ਜਿਹੜੇ ਕਾਂਗਰਸੀ ਆਗੂ ਜਿਨ੍ਹਾਂ ਬਾਰੇ ਚਰਚੇ ਹੁੰਦੇ ਬੀਤੇ ਸਮੇਂ ਦੇ ਵਿੱਚ ਕਿ ਭਾਈ ਉਹ ਕਾਂਗਰਸ ਪਾਰਟੀ ਦੇ ਬੜੇ ਵੱਡੇ ਲੀਡਰ ਹੈ ਪਰੰਤੂ ਕਾਂਗਰਸੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਪ੍ਰਧਾਨਗੀ ਉਹਨਾਂ ਨੂੰ ਮਿਲੇ, ਉਹ ਹੈ ਰਾਣਾ ਗੁਰਜੀਤ ਸਿੰਘ। ਰਾਣਾ ਗੁਰਜੀਤ ਸਿੰਘ ਨੇ ਸਭ ਤੋਂ ਵੱਡਾ ਕਮਾਲ ਕਰਕੇ ਦਿਖਾਇਆ, ਕਿਉਂਕਿ ਕਪੂਰਥਲਾ ਨਗਰ ਨਿਗਮ ਹੈ, ਕਪੂਰਥਲਾ ਨਗਰ ਨਿਗਮ ਦੇ ਵਿੱਚ ਉਹਨਾਂ ਨੇ ਉੱਥੇ ਬਹੁਮਤ ਪ੍ਰਾਪਤ ਕੀਤਾ। ਉਹਨਾਂ ਦਾ ਪੁੱਤਰ ਜਿਸਨੇ ਆਜ਼ਾਦ ਚੋਣ ਲੜੀ ਰਾਣਾ ਪ੍ਰਤਾਪ ਸਿੰਘ, ਉਹ ਸੁਲਤਾਨਪੁਰ ਨਾਲ ਹੀ ਪੈਂਦਾ ਸੁਲਤਾਨਪੁਰ ਲੋਧੀ, ਉੱਥੇ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਕੀਤਾ। ਹੁਣ ਇਹ ਜਿਹੜੀਆਂ ਚੀਜ਼ਾਂ ਆਖਦੇ ਆ ਕਿ ਮੀਟਿੰਗ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਨੇ ਕਿ ਕਿਹਦੀ ਕਾਰਗੁਜ਼ਾਰੀ ਚੰਗੀ ਰਹੀ, ਕਿਹਦੀ ਕਾਰਗੁਜ਼ਾਰੀ ਹਲਕੀ ਰਹੀ ਹੈ। ਹੁਣ ਉਹ ਕਾਰਗੁਜ਼ਾਰੀ ਦੇ ਵਿਹਾਰ ਦੇ ਉੱਪਰ ਪ੍ਰਧਾਨਗੀ ਤੇ ਸਾਰੇ ਹੀ ਚਾਹੁੰਦੇ ਸੀ ਕਿ ਸਾਨੂੰ ਦੇ ਦਿਓ, ਜੇ ਕਹਿੰਦੇ ਪ੍ਰਧਾਨਗੀ ਨਹੀਂ ਦੇਣੀ, ਕਹਿੰਦੇ ਇੱਕ ਅੱਧਾ ਲੀਡਰ ਤੇ ਉੱਥੇ ਕਹਿੰਦਾ ਜੀ ਮੁੱਖ ਮੰਤਰੀ ਦਾ ਚਿਹਰਾ ਮੈਨੂੰ ਐਲਾਨ ਕਰ ਦਿਓ। ਹੁਣ ਮੁੱਖ ਮੰਤਰੀ ਦਾ ਚਿਹਰੇ ਦੇ ਵਿੱਚ ਕਹਿੰਦੇ ਕੇਵਲ ਢਿੱਲੋਂ ਦਾ ਜ਼ਿਕਰ ਵੀ ਆਇਆ ਕਿ ਕੇਵਲ ਢਿੱਲੋਂ ਦੇਖੋ ਜੀ ਭਾਜਪਾ ਨੇ ਪੰਜਾਬ ਦੇ ਵਿੱਚ ਜੱਟ ਸਿੱਖ ਚਿਹਰੇ ਨੂੰ ਚੁਣਿਆ, ਔਰ ਉੱਥੇ ਇਹ ਵੀ ਦਲੀਲ ਦਿੱਤੀ ਗਈ ਕਿ ਭਾਈ ਤੁਸੀਂ ਵੀ ਜੱਟ ਸਿੱਖ ਚਿਹਰੇ ਨੂੰ ਚੁਣੋ। ਉਹਦਾ ਸਿੱਧਾ ਅਰਥ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਨਾ ਚੁਣਿਓ, ਜੱਟ ਸਿੱਖ ਚਿਹਰੇ ਨੂੰ ਚੁਣਿਓ। ਹੁਣ ਇਹ ਵਿਵਾਦ ਬੀਤੇ ਸਮੇਂ ਚ ਪਹਿਲਾਂ ਵੀ ਉੱਠਿਆ, ਹੁਣ ਫੈਸਲਾ ਕਾਂਗਰਸ ਪਾਰਟੀ ਨੇ ਲੈਣਾ, ਸੰਧੂ ਸਾਹਿਬ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਲੈਣਾ, ਰਾਹੁਲ ਗਾਂਧੀ ਨੇ ਲੈਣਾ, ਮਲਕਰਜਨ ਖੜਗੇ ਨੇ ਲੈਣਾ। ਪਰੰਤੂ ਇਹ ਗੱਲ ਬੜੀ ਸਿੱਧੀ ਆ ਕਿ ਜੇ ਉਹ ਫੈਸਲਾ ਬਹੁਤ ਜਲਦ ਆਉਣ ਵਾਲੇ ਹਫ਼ਤਿਆਂ ਚ ਨਹੀਂ ਲੈਂਦੇ ਤੇ ਕਾਂਗਰਸ ਪਾਰਟੀ ਨੂੰ ਫਿਰ ਵੱਡਾ ਸਿਆਸੀ ਘਾਟਾ ਪੈ ਜਾਣਾ, ਕਿਉਂਕਿ ਇਸ ਰੌਲੇ ਤੋਂ ਬਾਅਦ ਸੰਧੂ ਸਾਹਿਬ ਇੱਕ ਵਾਰ ਇਹਨਾਂ ਚ ਰੌਲਾ ਪੈਣਾ, ਚਾਹੇ ਚਰਨਜੀਤ ਸਿੰਘ ਚੰਨੀ ਨੂੰ ਸਰਦਾਰੀ ਦੇ ਦਿਓ, ਚਾਹੇ ਦੇ ਦਿਓ ਪ੍ਰਤਾਪ ਸਿੰਘ ਬਾਜਵੇ ਨੂੰ, ਚਾਹੇ ਸੁਖਜਿੰਦਰ ਰੰਧਾਵੇ ਨੂੰ। ਜੋ ਖਬਰਾਂ ਨੇ ਅਮਰਿੰਦਰ ਸਿੰਘ ਰਾਜੇ ਵੜਿੰਗ ਦੇ ਕੋਲ ਉਹ ਸਰਦਾਰੀ ਨਹੀਂ ਬਚਣੀ, ਭਾਵਾਂ ਦਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਕਰ ਰਿਹਾ, ਇਹ ਨਹੀਂ ਬਚਣੀ ਉਹਦੇ ਕੋਲ ਸਰਦਾਰੀ। ਚਰਚੇ ਇਹੀ ਹੈ ਕਿ ਜਾਂ ਤੇ ਭਾਈ ਇੱਧਰ ਕਿਤੇ ਪ੍ਰਤਾਪ ਸਿੰਘ ਬਾਜਵਾ ਹੋ ਗਿਆ, ਸੁਖਜਿੰਦਰ ਸਿੰਘ ਰੰਧਾਵਾ ਹੋ ਗਿਆ, ਚਰਨਜੀਤ ਸਿੰਘ ਚੰਨੀ, ਔਰ ਨਾਮ ਕਿਤੇ ਨਾ ਕਿਤੇ ਪ੍ਰਗਟ ਸਿੰਘ ਦਾ ਵੀ ਆ ਰਿਹਾ, ਔਰ ਨਾਮ ਕਿਤੇ ਨਾ ਕਿਤੇ ਜਿਹੜਾ ਸਿੱਧਾ ਪੱਧਰਾ ਹੁਣ ਰਾਣਾ ਗੁਰਜੀਤ ਦਾ ਵੀ ਜੁੜ ਗਿਆ ਆ। ਸੋ ਇਸ ਕਰਕੇ ਇਹ ਗੱਲ ਬੜੀ ਸਾਫ਼ ਹੈ ਕਿ ਜਿਹਨੂੰ ਮਰਜ਼ੀ ਬਣਾ ਦਿਓ, ਜੋ ਕਾਂਗਰਸ ਦਾ ਰਿਵਾਜ ਰਿਹਾ ਧੜੇਬੰਦੀ ਦਾ, 100% ਧੜੇਬੰਦੀ ਤਾਂ ਨਹੀਂ ਕੰਟਰੋਲ ਹੋਣੀ, ਲੱਤਾਂ ਇਹਨਾਂ ਨੇ ਖਿੱਚਣੀਆਂ ਖਿੱਚਣੀਆਂ ਇੱਕ ਦੂਜੇ ਦੀਆਂ, ਪਰੰਤੂ ਜੇ ਅੱਜ ਕਰ ਲੈਣਗੇ ਤੇ ਭੋਰਾ ਕਿ ਮੈਨੂੰ ਲੱਗਦਾ ਕਵਰ ਹੋ ਜਾਏਗਾ, ਤੇ ਜੇ ਜਾ ਕੇ ਫਿਰ ਇਹਨਾਂ ਨੇ ਫੈਸਲਾ ਲਿਆ ਜਾ ਕੇ ਅਕਤੂਬਰ ਨਵੰਬਰ ਵਿੱਚ ਤੇ ਕਾਂਗਰਸ ਦਾ ਵੱਡਾ ਨੁਕਸਾਨ ਹੋ ਜਾਣਾ ਹੈ। ਉਹ ਠੀਕ ਹੈ ਕਿ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੂਜੇ ਨੰਬਰ ਤੇ ਨਜ਼ਰ ਆ ਰਹੀ ਹੈ, ਪਰੰਤੂ ਇਹ ਦੂਜਾ ਤਾਜਾ ਨੰਬਰ ਕਈ ਵਾਰੀ ਫਿਰ ਪਿਛਾਂ ਵੀ ਹੋ ਜਾਂਦਾ ਹੁੰਦਾ ਹੈ। ਸੋ ਵੇਖਦੇ ਆ ਭਾਈ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ। ਆ ਜਿਹੜੇ 5 ਜਣੇ ਗਏ ਸੀ, ਕੋਈ ਪ੍ਰਧਾਨਗੀ ਲੈਣ ਗਿਆ ਸੀ, ਕੋਈ ਸੈਕਟਰੀਸ਼ਿਪ ਲੈਣ ਗਿਆ ਸੀ, ਤੇ ਕੋਈ ਮੁੱਖ ਮੰਤਰੀ ਵਾਲੀ ਕੁਰਸੀ ਦੇ ਨਾਮ ਦੀ ਦਾਅਵੇਦਾਰੀ ਜਿਤਾਉਣ ਗਿਆ ਸੀ, ਸਾਰੇ ਖਾਲੀ ਹੱਥ ਮੁੜੇ ਆ। ਪੱਲੇ ਕਿਸੇ ਦੇ ਹਾਈ ਕਮਾਂਡ ਨੇ ਕੁਛ ਨਹੀਂ ਪਾਇਆ, ਬਸ ਜਿਵੇਂ ਗਏ ਉਵੇਂ ਹੀ ਜਿਹੜਾ ਖਾਲੀ ਹੱਥ ਉੱਥੋਂ ਆ ਗਏ।
0: ਜੀ ਬਿਲਕੁਲ, ਔਰ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ ਕਾਲਸ ਬਹੁਤ ਸਾਰੀਆਂ ਨੇ, ਆਪਾਂ ਇੱਕ ਦੋ ਕਾਲ ਲੈ ਕੇ ਫਿਰ ਅਗਲੀ ਖਬਰ ਵੱਲ ਚੱਲੀਏ।
1: ਜੀ ਸੰਤ ਸਰ
0: ਜੀ, 7015 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
2: ਸੰਜੋ ਸਰ ਬੇਜੀ ਸੂਜਾ ਕਰਤੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ
2: ਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈ ਕਿ ਜਿਹੜੀ ਇਲੈਕਸ਼ਨ ਹੋਈ ਹੈ ਸੁੱਖ ਸ਼ਾਂਤੀ ਨਾਲ ਐਂਡ ਵਧੀਆ ਤਰੀਕੇ ਨਾਲ। ਸਭ ਤੋਂ ਵਧੀਆ ਵਧਾਈ ਮੈਂ ਦਿੰਦਾ ਜਿਹੜੇ ਅਫਸਰਾਂ ਨੇ, ਬਹੁਤ ਵਧੀਆ ਪਾਰਟ ਪਲੇਅ ਕਰਿਆ। ਕੋਈ ਨੀ ਕਹਿ ਸਕਦਾ ਕਿ ਕਿਸੇ ਅਫਸਰ ਦੇ ਕਿਸੇ ਬੰਦੇ ਕਰੀਏ, ਬਹੁਤ ਵਧੀਆ ਰਿਪੋਰਟਾਂ ਜਿਹੜੀਆਂ ਆਈਆਂ ਵੀ ਉਹਨਾਂ ਨੇ ਆਪਣਾ ਪਲੇਅ ਕਰਿਆ, ਪਾਰਟ ਬਹੁਤ ਵਧੀਆ। ਦੂਜੇ ਜਿਹੜੇ ਲੋਕ ਕਹਿੰਦੇ ਆ ਜੀ ਧੱਕੇਸ਼ਾਹੀ ਧੱਕੇਸ਼ਾਹੀ, ਉਹ ਧੱਕੇਸ਼ਾਹੀ ਤਾਂ 1962 ਚ ਹੋਈ ਸੀ, ਜਦੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਇੱਕ ਚੀਫ ਮਿਨਿਸਟਰ ਹਾਰੇ ਹੋਏ ਜਿਤਾਇਆ ਸੀਗਾ, ਉਹਨੂੰ ਕਹਿੰਦੇ ਧੱਕੇਸ਼ਾਹੀ। ਉਹਦੇ ਬਾਅਦ ਵੀ ਇੱਕ ਦੋ ਵਾਰ ਹੋਈ ਉਹ ਦੇਖ ਰਹੇ ਨਾ, ਸਾਡੇ ਲੋਕ ਜਿਹੜੇ ਆਪਣੇ ਹੈ ਜਿਹੜੇ ਕਲਮ ਚੋਂ ਬਣੇ ਪਏ ਤੇ ਆਮ ਪਾਰਟੀ ਚ, ਉਹਨਾਂ ਦੀ ਨਹੀਂ ਪੁੱਛ ਹੋਈ, ਉਹਨਾਂ ਨੂੰ ਮਾੜੇ ਪਰੋਠੇ ਖਾਣੇ ਬੰਦ ਹੋ ਗਏ, ਉਹੀ ਲੋਕ ਪਾਰਟੀ ਚ ਬਦਨਾਮ ਕਰਦੇ, ਹੋਰ ਕੋਈ ਨੀ ਕਰਦਾ। ਸੋ ਸਾਨੂੰ ਜਿਹੜਾ ਲੋਕਾਂ ਦਾ ਵੋਟਰ ਹੈ, ਜਿਹੜੀ ਵੋਟਰਾਂ ਦੀ ਸਿਆਣਪ ਹੈ, ਉਹ ਤੇ ਮਾਣ ਹੈ ਰਮੇਸ਼ ਜੀ
1: ਜ਼ਿੰਮੇਵਾਰੀ ਕਿ ਸੱਚਾ ਦਵਾਂ। ਦੇਖੋ ਇਲੈਕਸ਼ਨ ਤੇ ਖਰੂ ਖੱਪੇ ਚੀ ਹੋਇਆ, ਇਲੈਕਸ਼ਨ ਤੇ ਅਸੀਂ ਨਹੀਂ ਕਹਿ ਸਕਦੇ ਕਿ ਬਹੁਤ ਪੀਸਫੁਲ ਹੋਇਆ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਸਾਰਾ ਰੌਲਾ ਆਮ ਆਦਮੀ ਪਾਰਟੀ ਨੇ ਪਾਇਆ ਜਾਂ ਅਕਾਲੀਆਂ ਨੇ ਪਾਇਆ ਜਾਂ ਕਾਂਗਰਸ, ਸਾਰਿਆਂ ਨੇ ਪਾਇਆ। ਜਿੱਥੇ ਜਿਹਦਾ ਜਿੰਨਾ ਕਦਾ ਚੱਲ ਗਿਆ ਉਹਨਾਂ ਕਰੌਲਾ ਪਿਆ, ਕੱਪੜੇ ਵੀ ਪਾੜੇ, ਸਿਰ ਵੀ ਪਾੜੇ ਇੱਕ ਦੂਜੇ ਤੇ, ਗਾਲੀ ਗਲੋਚੇ। ਚਲੋ ਮੈਂ ਸਮਝਦਾ ਇਹ ਕਹਿੰਦੇ ਉਹ ਤਾਂ ਅਸੀਂ ਐਵੇਂ ਕਰ ਦਈ ਤਾਂ ਉਹਨੂੰ ਤੇ ਗਿਣਦੇ ਨਹੀਂ, ਗਾਲੀ ਗਲੋਚ ਨੂੰ ਤੇ ਇਹ ਗਿਣਤੀ ਚ ਨਹੀਂ ਰੱਖਦੇ। ਸੋ ਰੌਲਾ ਰੱਪਾ ਇਲੈਕਸ਼ਨ ਦਿਨ ਬੜਾ ਪਿਆ ਜੀ, ਉਹਦੇ ਵਿੱਚ ਤੇ ਅਸੀਂ ਇਹ ਕਹਾਂਗੇ ਕਿ ਕਿਤੇ ਨਾ ਕਿਤੇ ਫੇਲੂਅਰ ਰਿਹਾ ਹੈ। ਹੁਣ ਜਿਹੜੀ ਗਿਣਤੀ ਵਾਲੀ ਗੱਲ ਹੈ, ਗਿਣਤੀ ਵਾਲੇ ਦਿਨ ਕੋਈ ਬਹੁਤਾ ਖਰੂਤ ਨਹੀਂ ਪਿਆ, ਇਹ ਇੱਕ ਚੰਗੀ ਗੱਲ। ਬਾਕੀ ਜਿੱਤ ਤੇ ਬੜੀ ਸਿੱਧੀ ਪੱਧਰੀ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਚੰਗੀ ਸਫਲਤਾ ਮਿਲੀ ਹੈ। ਹੁਣ ਵਿਰੋਧੀ ਕਹਿੰਦੇ ਆ ਕਿ ਉਹ ਸਫਲਤਾ ਕੇਵਲ ਇਸ ਕਰਕੇ ਆ ਕਿ ਸੱਤਾਧਾਰੀ ਤੇਰੇ ਚੋਣਾਂ ਜਿੱਤੀ ਜਾਂਦੀ ਹੁੰਦੀ ਹੈ, ਸੱਤਾਧਾਰੀ ਧਿਰ ਦਾ ਪ੍ਰਭਾਵ ਹੁੰਦਾ ਹੈ, ਤੇ ਇਹ ਵਿਰੋਧੀਆਂ ਦਾ ਕਹਿਣਾ ਹੈ। ਤੇ ਉਹ ਕਹਿੰਦੇ ਭਾਈ ਅਸੀਂ ਆਪਣੇ ਕੰਮਾਂ ਕਰਕੇ ਵੋਟਾਂ ਲਈਆਂ, ਤੇ ਫੈਸਲਾ ਮੈਨੂੰ ਲੱਗਦਾ ਕਿ ਹੁਣ ਸਾਨੂੰ ਇਹ 2027 ਤੇ ਹੀ ਛੱਡਣਾ ਪੈਣਾ ਹੈ। ਤੇ ਜਦੋਂ 2027 ਨੂੰ ਵੋਟਾਂ ਪੈ ਕੇ ਨਾ ਨਤੀਜਾ ਆਉਣਾ ਹੈ, ਫਿਰ ਪਤਾ ਲੱਗਣਾ ਕੌਣ ਸੱਚਾ ਤੇ ਕੌਣ ਝੂਠਾ।
0: ਜੀ ਬਿਲਕੁਲ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। 1000 ਪਹਿਲਾਂ ਪਹਿਲੀ ਕਾਲ, ਉਸ ਤੋਂ ਬਾਅਦ ਫਿਰ 4701 ਵੱਲ ਚੱਲਾਂਗੇ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਔਨਰ ਹੋ 1000।
3: ਹਾਂਜੀ ਸੰਧੂ ਸਾਹਿਬ ਤੇ ਹੁਸ਼ਿਆਰਪੁਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਜਾਣੀ ਪਹਿਚਾਣੀ ਆਵਾਜ਼? ਜੀ ਬਹੁਤ ਸ਼ੁਕਰੀਆ ਸੰਧੂ ਸਾਹਿਬ। ਜੀ ਰਮੇਸ਼ ਜੀ, ਇਹ ਨਾਜਰ ਸਿੰਘ ਸੰਧੂ ਸਾਹਿਬ ਨੇ ਮੋਟਰਸਾਈਕਲ ਕਲੱਬ ਦੇ ਸਾਡੇ ਜੇ ਕਹੀਏ ਕਿ ਸਭ ਤੋਂ ਵਧੀਆ ਚਿਹਰੇ, ਸਭ ਤੋਂ ਚੜ੍ਹਦੀ ਕਲਾ ਵਾਲੇ ਸਾਡੇ ਸਿੰਘ ਸਾਹਿਬ, ਅਤੇ ਇਹ ਵੀ ਕੱਲ੍ਹ ਉਸੇ ਮੀਟਿੰਗ ਦੇ ਵਿੱਚ ਜਿਹੜੀ ਆਪਾਂ ਸਵੇਰੇ ਜ਼ਿਕਰ ਕੀਤਾ, ਕੱਲ੍ਹ ਚੜ੍ਹਦੀ ਕਲਾ ਮੂਵੀ ਦੇ ਪ੍ਰੀਮੀਅਰ 'ਤੇ। ਸੋ ਇਹ ਹੀ ਸਾਡੇ ਕਰਤਾ ਧਰਤਾ ਨੇ। ਜੀ ਰਮੇਸ਼ ਜੀ,
1: ਮੈਂ ਮਾਫੀ ਚਾਹੁੰਦਾ ਕਿ ਜਗਰਾਓਂ ਦਾ ਅੰਕੜਾ ਸੰਧੂ ਸਾਹਿਬ ਜਿੰਨਾ ਕੁ ਡਾਟਾ ਮੇਰੇ ਅੱਗੇ ਪਿਆ ਉਹਦੇ ਵਿੱਚ ਪਤਾ ਨਹੀਂ
0: ਜੀ
1: ਇੱਧਰ ਹੋ ਗਿਆ ਜਾਂ ਉੱਧਰ ਹੋ ਗਿਆ। ਵੈਸੇ ਤੇ ਸਰਬਜੀਤ ਕੌਰ ਮਾਣਕੋ ਉਹਨਾਂ ਨੇ ਕਾਫੀ ਯਤਨ ਕੀਤਾ, ਤੇ ਵੈਸੇ ਮੈਂ ਦੱਸਦਾ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਮੁੱਖ ਲੀਡਰ ਬੈਠੇ ਸੀ ਉਹ ਸਾਰੇ ਆ ਇਹਨਾਂ ਨੇ ਜਿੱਤੇ ਹੀ ਹੈ। ਐ ਨਹੀਂ ਹੈ ਕਿ ਜਗਰਾਓਂ ਜਾਂ ਕੋਈ ਖਾਸ ਕਰਕੇ ਮੁੱਖ ਮੰਤਰੀ ਵਾਲਾ ਜਿਹੜਾ ਧੁਰੀ ਹੈ ਉੱਥੇ ਤੇ ਮੈਨੂੰ ਲੱਗਦਾ ਕਿ ਸਾਰੀਆਂ ਸੀਟਾਂ ਜਿੱਤ ਕੇ ਇੱਕ ਅੱਧੀ ਸੀਟ ਨੂੰ ਛੱਡ ਕੇ, ਬਾਕੀ ਜਿੱਥੇ ਜਿੱਥੇ ਇਹਨਾਂ ਦੇ ਵਿਧਾਇਕ ਜਾਂ ਮੰਤਰੀ ਸ਼ੰਤਰੀ ਬੈਠੇ ਸੀ ਤਕਰੀਬਨ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਹੀ ਗਏ ਨੇ ਉਹ ਕੌਂਸਲਰ। ਜਗਰਾਓਂ ਆਮ ਆਦਮੀ ਪਾਰਟੀ ਨੇ ਜਿੱਤੀ ਹੈ, ਐਕਚੁਅਲ ਪੋਜੀਸ਼ਨ ਤਾਂ ਨਹੀਂ ਮੇਰੇ ਕੋਲ ਇਸ ਵੇਲੇ ਸਾਹਮਣੇ ਆ ਰਹੀ, ਪਰੰਤੂ ਜਗਰਾਓਂ ਵੀ ਆਮ ਆਦਮੀ ਪਾਰਟੀ ਨੇ ਹੀ ਕੌਂਸਲਰ ਵਾਲੀ ਉਹ ਚੋਣ ਜਿੱਤ ਲਈ ਹੈ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ 4701 ਤੁਸੀਂ ਆਨਰ ਹੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ
4: ਰਮੇਸ਼ ਜੀ ਨੂੰ ਵੀ, ਸਤਿ ਸ਼੍ਰੀ ਅਕਾਲ ਰਮੇਸ਼ ਜੀ। ਕੈਪਟਨ ਸਾਹਿਬ ਦੀ ਜਾਂ ਸਰਕਾਰ ਹੁੰਦੀ ਸੀ, ਕਿੰਨਾ ਲੋਕੀ ਕੈਪਟਨ ਸਾਹਿਬ ਦੇ ਉਲਟ ਸੀਗੇ, ਹੈਨਾ? ਉਦੋਂ ਵੀ ਬਹੁਮਤ ਇਹਨਾਂ ਵੋਟਾਂ ਦਾ ਕੈਪਟਨ ਸਾਹਿਬ ਦੀ ਕਾਂਗਰਸ ਨੇ ਲਿਆ ਸੀ, ਤੇ ਮੈਂ ਤਾਂ ਅੱਜ ਤੱਕ ਕੋਈ ਦੇਖੀ ਨੀ ਵੀ ਜਿਹੜੀ ਵੀ ਪਾਰਟੀ ਜਿੱਤੀ ਹੋਵੇ, ਬਹੁਮਤ ਲੈ ਕੇ ਗਈ ਹੋਵੇ ਇਹਨਾਂ ਨਗਰ ਨਿਗਮ ਦੀਆਂ ਚੋਣਾਂ ਵਿੱਚ, ਉਹਦੀ ਸਰਕਾਰ ਬਣੀ ਹੋਵੇ। ਜੇ ਤੁਹਾਨੂੰ ਕੋਈ ਪਤਾ ਪਲੀਜ਼ ਦੱਸੋਗੇ ਸਰ ਵੀ ਕਦੀ ਇਹਨਾਂ ਨੇ ਸਰਕਾਰ ਬਣਾਈ ਹੋਵੇ, ਉਦੋਂ ਬਾਅਦ ਜਦ ਇਲੈਕਸ਼ਨ ਆਉਂਦੀ ਹੈ, ਪਲੀਜ਼ ਦੱਸੋਗੇ ਸਰ? ਮੈਂ ਆਪਦੀ ਅਰ ਸੁਣਦਾ।
0: ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਦੇਖੋ ਸਰੋਤਿਓ, ਅਸੀਂ ਇਹਨੂੰ ਇਸ ਤਰ੍ਹਾਂ ਲਈਏ, ਇਹ ਗੱਲ ਠੀਕ ਆ ਕਿ ਐ ਨਹੀਂ ਹੈ ਕਿ ਜਿਹੜਾ ਧਿਰ ਇਹ ਚੋਣਾਂ ਜਿੱਤ ਗਈ ਉਹਨੂੰ ਯਕੀਨਨ 2027 ਜਿੱਤ ਜਾਣਾ, ਜਾਂ ਜਿਹੜੀ ਧਿਰ ਹਾਰ ਗਈ ਉਹਨੂੰ 2027 ਜਿੱਤੇ ਉਹ ਲੋਕਾਂ ਨੇ ਉਹਨੂੰ ਵੋਟਾਂ ਹੀ ਨਹੀਂ ਪਾਉਣੀਆਂ। ਏਦਾਂ ਦਾ ਸਿਆਸਤ ਚ ਕੋਈ ਫਿਕਸ ਫਾਰਮੂਲਾ ਨਹੀਂ। ਤੁਸੀਂ ਬਾਕੀ ਛੱਡੋ, ਤੁਸੀਂ ਅਸੀਂ ਇਹ ਏਡਾ ਸੋਚ ਸਕਦੇ ਸੀ ਕਿ 92 ਸੀਟਾਂ ਉਦੋਂ 2022 ਚ ਇਹਨਾਂ ਨੂੰ ਮਿਲੀਆਂ, ਔਰ ਜਿਹੜੇ ਪੰਜਾਬ ਦੇ ਸਿਆਸੀ ਦਿਗਜ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕਾਂ ਨੇ ਹਰਾ ਦਿੱਤੇ। ਸੋ ਇਸ ਕਰਕੇ ਸਿਆਸਤ ਦਾ ਫਾਰਮੂਲਾ ਫਿਕਸ ਕੋਈ ਨਹੀਂ ਹੁੰਦਾ ਕਿ ਅਸੀਂ ਕਹੀਏ ਕੋਈ ਇਹਦਾ ਫਿਕਸ ਫਾਰਮੂਲਾ ਆ। ਉਵੇਂ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਇਹ ਵੋਟਾਂ ਪਈਆਂ ਨੇ ਉਹਦੇ ਵਿੱਚ ਦੋ ਚੀਜ਼ਾਂ ਨਜ਼ਰ ਆਈਆਂ। ਇੱਕ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਪ੍ਰਭਾਵ ਨਜ਼ਰ ਆਇਆ, ਜਿੱਥੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਜੇ ਵੋਟਾਂ ਪਈਆਂ ਤੇ ਉਹਦਾ ਅਸੀਂ ਪੋਜ਼ਿਟਿਵ ਮੰਨਣਾ ਪਊਗਾ ਕਿ ਅਸੀਂ ਇਹ ਕਹੀਏ ਜੀ ਨਾ ਜੀ ਨਾ ਜੀ ਉੱਥੇ ਅਫਸਰ ਵੋਟਾਂ ਪਾ ਗਏ, ਅਫਸਰ ਉਹਦੇ ਜਿਤਾ ਗਏ, ਬਿਲਕੁਲ ਨਹੀਂ। ਮੈਂ ਨਹੀਂ ਇਹ ਗੱਲ ਕਹਿ ਸਕਦਾ। ਗਿਣਤੀ ਮਿਣਤੀ ਹੁੰਦੀ ਹੈ, ਗਿਣਤੀ ਮਿਣਤੀ ਦਾ ਬਕਾਇਦਾ ਹਿਸਾਬ ਰੱਖਿਆ ਜਾਂਦਾ ਹੈ, ਸਾਹਮਣੇ ਸਾਰਾ ਕੁਛ ਨਜ਼ਰ ਆਉਂਦਾ ਆ। ਇਹ ਠੀਕ ਹੈ, ਆਟੇ ਦੇ ਵਿੱਚ ਲੂਣ ਚੱਲਦਾ ਆ, ਮੈਂ ਇਹ ਮੰਨਦਾ ਕਿ ਉਹ ਲੂਣ ਪਾਉਂਦੀ ਹੈ ਮੌਕੇ ਦੀ ਸਰਕਾਰ, ਉਹਦਾ ਇੰਨਾ ਕੁ ਚੱਲ ਜਾਂਦਾ ਆ। ਪਰੰਤੂ ਜੇ ਅਸੀਂ ਕਹੀਏ ਲੂਣ ਵਿੱਚ ਆਟਾ ਕੋਈ ਗੁੰਨ ਜਾਏ, ਏਦਾਂ ਨਹੀਂ ਹੈਗਾ, ਇਹ ਐਵੇਂ ਰੌਲੇ ਹੀ ਨੇ। ਸੋ ਆਟੇ ਚ ਲੂਣ ਜ਼ਰੂਰ ਪਿਆ ਆ, ਇਹਨਾਂ ਚੋਣਾਂ ਚ ਵੀ ਪਿਆ, ਉਹ ਪਹਿਲਾਂ ਵੀ ਪੈਂਦਾ ਸੀ, ਜਿਹੋ ਜਿਹੀਆਂ ਰਵਾਇਤਾਂ ਪਹਿਲੇ ਪਾ ਕੇ ਗਏ। ਹਾਂ, ਦੁੱਖ ਇਸ ਗੱਲ ਦਾ ਮੈਨੂੰ ਜ਼ਰੂਰ ਆ ਕਿ ਆਮ ਆਦਮੀ ਪਾਰਟੀ ਨੂੰ ਉਹ ਰਵਾਇਤਾਂ ਤੋੜਨੀਆਂ ਚਾਹੀਦੀਆਂ ਸੀ, ਇਹ ਉਹ ਰਵਾਇਤਾਂ ਤੇ ਖੜੀ ਹੈ, ਉਹ ਰਵਾਇਤਾਂ ਨੂੰ ਪੱਕਿਆਂ ਕਰ ਰਹੀ ਹੈ, ਇਹ ਦੁੱਖ ਮੈਨੂੰ ਜ਼ਰੂਰ ਹੈ। ਪਰੰਤੂ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਭਾਈ ਕਿਤੇ ਨਾ ਕਿਤੇ ਸਾਨੂੰ ਮੰਨਣਾ ਪਊਗਾ ਕਿ ਪ੍ਰਭਾਵ ਹੈਗਾ ਆ। ਹੁਣ ਬਾਕੀ ਛੱਡ ਲਈ ਅਸੀਂ ਆਮ ਆਦਮੀ ਪਾਰਟੀ ਨੂੰ, ਭਾਜਪਾ ਸਭ ਤੋਂ ਪਿੱਛੇ ਗਈ ਹੈ, ਅਕਾਲੀ ਦਲ ਤੀਜੇ ਤੇ ਆ ਗਿਆ, ਕਾਂਗਰਸ ਦੂਜੇ ਚ ਆ ਗਿਆ। ਜੇ ਅਸੀਂ ਤਿੰਨਾਂ ਦੀ ਗਿਣਤੀ ਮਿਣਤੀ ਕਰੀਏ ਉਹਦੇ ਵਿੱਚ ਤੇ ਕੋਈ ਏਦਾਂ ਦਾ ਨਹੀਂ ਨਾ ਕਿ ਚਲੋ ਇੱਥੇ ਤੇ ਆਮ ਆਦਮੀ ਪਾਰਟੀ ਨੂੰ ਅਸੀਂ ਕਹਿ ਸਕਦੇ ਜੀ ਉਸਨੇ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕੀਤਾ, ਕੋਈ ਕਹੂਗਾ ਨਹੀਂ ਕੀਤਾ, ਅਸੀਂ ਉਹਨੂੰ ਛੱਡ ਹੀ ਦਿੰਦੇ ਹਾਂ। ਤਿੰਨ ਪਾਰਟੀਆਂ ਚ ਭਾਜਪਾ ਕਿੱਥੇ ਨੂੰ ਗਈ ਹੈ, ਉਹ ਵੀ ਤੇ ਲੋਕਾਂ ਦਾ ਫਤਵਾ ਆ ਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਲੋਕਾਂ ਦੇ ਫਤਵੇ ਨੂੰ ਥੋੜੀ ਬਹੁਤੀ ਮੇਲਕੱਟ ਦੇ ਨਾਲ ਕਿ ਅਸੀਂ ਇਹ ਮੰਨੀਏ ਕਿ ਥੋੜੀ ਬਹੁਤੀ ਇਹਦੇ ਵਿੱਚ ਜ਼ਰੂਰ ਚੀਟਿੰਗ ਹੈ, ਪਰੰਤੂ ਲੋਕਾਂ ਦਾ ਫਤਵਾ ਵੀ ਹੈ, ਜਿਹੜਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਗਿਆ ਹੈ।
0: ਜੀ ਨੈਕਸਟ ਕਾਲ, ਸਤਿ ਸ੍ਰੀ ਅਕਾਲ ਜੀ, 0031 ਤੁਸੀਂ ਆਨਰ ਹੋ ਜੀ।
5: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਮੈਂ ਤੁਹਾਨੂੰ ਕਿੰਨੀ ਦੇਰ ਤੋਂ ਜਾਣਦਾ, ਬਹੁਤ ਦੇਰ ਤੋਂ ਜਾਣਦਾ। ਇਹ ਹੈ ਕਿ ਸਾਡੇ ਕਾਫੀ ਕਈ ਦਫ਼ਾ ਡਿਫਰੈਂਸ ਵੀ ਰਹਿੰਦੇ ਆ ਨਿਊਜ਼ ਚ, ਪਰ ਇਹ ਹੈ ਕਿ ਆਈ ਰਿਸਪੈਕਟ ਯੂ, ਯੂ ਆਰ ਅ ਨਾਈਸ ਪਰਸਨ। ਪਰ ਕੁਛ ਮੋਦੀ ਭਗਤ ਨੇ ਉਹ ਆਣ ਕੇ ਆਪਣੇ ਆਪ ਨੂੰ ਸਮਝਦੇ, ਤੁਹਾਨੂੰ ਸ਼ਾਇਦ ਪਤਾ ਹੋਣਾ, ਸੈਂਕੜੇ ਇੰਪਲੋਈ ਮੇਰੇ ਕੋਲ ਕੰਮ ਕਰ ਗਏ ਆ, ਕੁੱਲ 58 ਸਾਲ ਹੋ ਗਏ ਮੈਨੂੰ ਇੱਥੇ ਕੈਨੇਡਾ ਚ, 1 ਸਾਲ ਮੈਂ ਸਰਕਾਰੀ ਨੌਕਰੀ ਕੀਤੀ ਹੈ। ਔਰ ਉਹ ਸਾਨੂੰ ਦੱਸਦੇ ਆ ਕਿ ਬੇਸਮੈਂਟ ਅਜੇ ਰਹਿੰਦੇ ਆ, ਮੇਰੇ ਕੋਲ ਨੈਸ਼ਨਲ ਟਰਾਂਸਪੋਰਟ ਅਥਾਰਟੀ ਦਾ ਟ੍ਰੇਡ ਮਾਰਕ ਆ ਆਲ ਓਵਰ ਦਾ ਵਰਲਡ, ਮੈਨੂੰ ਸਾਰੀ ਨੌਰਥ ਅਮੈਰੀਕਾ ਚ ਦੁਨੀਆਂ ਜਾਣਦੀ ਆ, ਮੈਂ ਆਪਣੇ ਨੂੰ ਪਬਲਿਸਾਈਜ਼ ਨਹੀਂ ਕਰਦਾ। ਪਰ ਇਹ ਜੀ ਚੀਜ਼ਾਂ ਆਣ ਕੇ ਕਹਿਣੀਆਂ ਕਿਹੜੇ ਮੋਦੀ ਭਗਤ ਹੈ, ਇਹ ਠੀਕ ਨਹੀਂ ਹੈ। ਵੈਸੇ ਮੈਨੂੰ ਗੁੱਸਾ ਕੋਈ ਨਹੀਂ, ਪਰ ਉਹਨਾਂ ਨੂੰ ਆਪਣੀ ਜ਼ੁਬਾਨ ਬੰਦ ਕਰਨੀ ਚਾਹੀਦੀ ਹੈ, ਯੂ ਨੋ, ਰਿਸਪੈਕਟ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਕਦੀ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਕਿ ਕਿਸ ਕੰਟਰੀ ਤੋਂ ਆ, ਕਿਸ ਰੇਸ ਤੋਂ ਆ, ਕਿਸੇ ਨੇ ਹਰੇਕ ਨੂੰ ਮੈਂ ਇੰਪਲੋਈ ਰੱਖਦਾ ਰਿਹਾ। ਹੁਣ ਆਈ ਹੈ ਪੋਲੀਟਿਕਸ ਤੇ, ਪੋਲੀਟਿਕਸ ਤੇ ਜੋ ਨੋਟੀਫਿਕੇਸ਼ਨ ਮੈਂ ਦੇਖੀ ਆ ਕਿ 10% ਸਰਕਾਰ ਲਾ ਰਹੀ ਆ, ਉਹ ਕੀ ਆ ਮੇਰੀ ਸਮਝ ਚ ਨਹੀਂ ਆਇਆ, ਅਗਰ ਤੁਹਾਡੀ ਸਮਝ ਚ ਹੈਗਾ ਤੇ ਉਹ ਦੱਸੋ ਦਾ
0: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜਿੱਦਾਂ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਸਭ ਦੇ ਆਪੋ ਆਪਣੇ ਵਿਚਾਰ ਹੋ ਸਕਦੇ ਆ, ਪਰ ਇੱਕ ਪ੍ਰੋਗਰਾਮ ਦੀ ਜਿਹੜੀ ਉਸ ਰਿਸਪੈਕਟ ਨੂੰ ਆਪਾਂ ਸਾਰਿਆਂ ਨੇ ਇੱਕ ਦੂਜੇ ਦੀ ਰਿਸਪੈਕਟ ਕਰੀਏ, ਡਿਸਕ੍ਰਿਮੀਨੇਸ਼ਨ ਤਾਂ ਬਿਲਕੁਲ ਵੀ ਨਹੀਂ। ਸੋ ਜੀ ਤੁਸੀਂ ਇਸ 'ਤੇ ਕੁਛ ਟਿੱਪਣੀ ਕਰਨਾ ਚਾਹੋਗੇ ਰਮੇਸ਼ ਜੀ?
1: ਸੰਧੂ ਸਾਹਿਬ, ਮੈਂ ਨਾ ਆਖਰੀ ਪੜਾਅ ਦੀ ਗੱਲ ਮੇਰੇ ਕੰਨਾਂ ਚ ਪਹੁੰਚ ਨਹੀਂ ਸਕੀ। ਇੱਕ 10% ਸ਼ਬਦ ਕਿਸੇ ਸੰਦਰਭ ਵਿੱਚ ਸਰੋਤਿਆਂ ਨੇ ਪੁੱਛਿਆ, ਜੇ ਤੇ ਤੁਸੀਂ ਦੱਸ ਸਕੋ, ਨਹੀਂ ਤੇ ਜੈਰਤ ਸਾਹਿਬ ਤੁਹਾਨੂੰ ਦੁਬਾਰਾ ਲਾਈਨ ਤੇ ਆਉਣਾ ਪਏਗਾ।
0: ਮੈਨੂੰ ਵੀ ਐਕਚੁਅਲੀ ਜੀ, ਮੈਨੂੰ ਵੀ ਉਹ ਆਈ ਥਿੰਕ ਉਹਨਾਂ ਦੀ ਆਵਾਜ਼ ਉਹਨਾਂ ਦੀ ਬੰਦ ਹੋ ਗਈ ਸੀ। ਪਲੀਜ਼ ਸਰ, ਤੁਸੀਂ ਇਸ ਨੂੰ ਕਰੈਕਟ ਕਰੋ, ਤੁਸੀਂ ਕਾਲ ਕਰੋ ਦੁਬਾਰਾ, ਆਪਣਾ ਸਵਾਲ ਦੁਬਾਰਾ ਰੱਖੋ, ਤਾਂ ਕਿ ਮੈਨੂੰ ਲੱਗਦਾ ਆਨਲਾਈਨ ਸਹੀ ਪਹੁੰਚ ਨਹੀਂ ਸਕਿਆ ਜੀ।
1: ਸੰਧੂ ਸਾਹਿਬ, ਕੁਝ ਹੋਰ ਵੀ ਜੋੜਨਾ ਚਾਹੁੰਦਾ
0: ਜੀ।
1: ਦੇਖੋ, ਵਿਚਾਰਾਂ ਦੇ ਟਕਰਾਅ ਹੁਣੇ ਸੁਭਾਵਿਕ ਹੀ ਹੁੰਦੇ ਨੇ ਇਸ ਧਰਤੀ ਤੇ
0: ਜੀ।
1: ਉਹ ਵੈਸੇ ਮੈਂ ਇੱਕ ਸ਼ਬਦ ਵਰਤਦਾ ਹਾਂ ਨਾ ਕਿ ਵਿਚਾਰਾਂ ਨੂੰ ਵਿਚਾਰਾਂ ਨਾਲ ਭਿੜਨ ਦਿਓ ਤੇ ਨਵੇਂ ਫੁੱਲ ਖਿੜਨ ਦਿਓ। ਸੋ ਇਸ ਕਰਕੇ ਇਹ ਨਵੇਂ ਫੁੱਲ ਭਿੜਨ ਲਈ ਵਿਚਾਰਾਂ ਨੂੰ ਟਕਰਾਉਣਾ ਆ
0: ਜੀ।
1: ਕੋਈ ਭਾਜਪਾ ਦਾ ਨਾਲ ਹੈ, ਕਿਸੇ ਨੂੰ ਕੋਈ, ਮੈਨੂੰ ਤਾਂ ਨਹੀਂ ਇਤਰਾਜ਼ ਕਿ ਕੋਈ ਕਵੇ ਜੀ ਮੈਂ ਭਾਜਪਾ ਦਾ ਲੀਡਰ ਹੈ। ਸੰਧੂ ਸਾਹਿਬ, ਬੜੇ ਸਾਰੇ ਸਥਾਨਕ ਭਾਜਪਾ ਦੇ ਬੜੇ ਲੀਡਰ ਹੈ ਜਿਹੜੇ ਮੇਰੇ, ਮੈਂ ਇੱਕ ਦੋ ਤੇ ਇੱਦਾਂ ਦੇ ਜਿਹਨਾਂ ਨੂੰ ਮੈਂ ਬੜੇ ਆਪਣੇ ਪਰਮ ਮਿੱਤਰ ਭਾਵ ਕਿ ਇੱਕ ਦੁੱਖ ਸੁੱਖ ਸਾਂਝੀ ਹੈ। ਇਹਦਾ ਅਰਥ ਇਹ ਥੋੜੋ ਹੈ ਕਿ ਅਸੀਂ ਭਾਜਪਾ ਜਾਂ ਕਾਂਗਰਸ ਜਾਂ ਅਕਾਲੀ ਦਲ ਦੇ ਨਾਲ ਕਿਸੇ ਦਾ ਸੰਬੰਧ ਹੈ ਤੇ ਅਸੀਂ ਸ਼ਬਦਾਂ ਨੂੰ ਵਿਗਾੜ ਲੈਣਾ। ਸੋ ਇਹ ਅਪੀਲ ਬੇਨਤੀ ਸਰੋਤਿਓ ਸਾਰਿਆਂ ਤੱਕ ਹੈ, ਜਿਹਦੇ ਵਿੱਚ ਮੈਂ ਵੀ ਸ਼ਾਮਿਲ ਹੈ, ਕਿ ਅਸੀਂ ਵਿਚਾਰ ਆਪਣਾ ਠੋਕ ਵਜਾ ਕੇ ਰੱਖ ਸਕਦੇ ਹਾਂ, ਕਿਸੇ ਪਾਰਟੀ ਦੇ ਹੱਕ ਵਿੱਚ ਭੁਗ ਸਕਦੇ ਹਾਂ, ਕੋਈ ਇਤਰਾਜ਼ ਨਹੀਂ, ਪਰੰਤੂ ਕਿਸੇ ਨੂੰ ਮੰਦਾ ਨਹੀਂ ਬੋਲਣਾ। ਕਿ ਮੰਦਾ ਬੋਲਣਾ ਜਿਹੜਾ ਨਾ ਸਰੋਤਿਓ, ਮੈਂ ਸਮਝਦਾ ਕਿ ਇਹ ਹਲਕੇ ਦਰਜੇ ਦੀ ਸਿਆਸਤ ਹੁੰਦੀ ਹੈ, ਅਸੀਂ ਤੁਸੀਂ ਹਲਕੇ ਦਰਜੇ ਦੇ ਨਹੀਂ ਬਣਨਾ। ਇਸ ਪਲੇਟਫਾਰਮ ਦੀ ਮੇਰੀ ਪਵਿੱਤਰਤਾ ਨੂੰ ਰਲ ਮਿਲ ਕੇ ਕਾਇਮ ਰੱਖਣਾ ਮੇਰੀ ਅਪੀਲ ਹੈ
0: ਜੀ। ਬਿਲਕੁਲ ਸਰੋਤੇ ਦੁਬਾਰਾ ਸਾਡੇ ਨਾਲ ਜੁੜ ਚੁੱਕੇ ਨੇ, ਆਪਣਾ ਸਵਾਲ ਸਰ ਜੀ ਪਲੀਜ਼ ਤੁਸੀਂ ਦੁਬਾਰਾ ਰੱਖੋ, 10% ਵਾਲਾ ਸਵਾਲ ਸਰ ਤੇ ਪਹੁੰਚ ਨਹੀਂ ਸਕੇ।
5: ਮੈਂ ਕਿਹਾ ਕਿ ਆਪਸ ਚ ਡਿਫਰੈਂਸ ਕਾਫੀ ਹੁੰਦੇ ਆ, ਪਰ ਪਰਸਨਲ ਅਟੈਕ ਨਹੀਂ ਹੋਣਾ ਚਾਹੀਦਾ
0: ਜੀ।
5: ਤੁਹਾਡੇ ਰਵੇਸ਼ ਹੋਣਾ ਨਾ ਕਈ ਸਾਲ ਉਹ ਬੜੇ ਡਿਫਰੈਂਟ ਰਹਿੰਦੇ ਆ, ਪਰ ਇਹ ਹੈ ਕਿ ਉਹ ਮੇਰੀ ਵੀ ਰਿਸਪੈਕਟ ਕਰਦੇ ਆ, ਮੈਂ ਇਹਨਾਂ ਦੀ ਰਿਸਪੈਕਟ ਕਰਦਾ, ਕੋਈ ਗੱਲ ਹੀ ਨਹੀਂ। ਐਨੀਵੇ ਮੇਰੇ ਕਹਿਣ ਦਾ 10% ਸਰ ਚਾਰਜਿਸ ਔਨ ਐਨਰਜੀ, ਮੈਂ ਇਹ ਫਾਈਨੈਂਸ ਮਿਨਿਸਟਰ ਨੇ ਕਿਹਾ ਹੈ, ਉਹ ਕਿਉਂ ਕਿਹਾ ਕਿ ਨਹੀਂ ਹੋ ਗਿਆ ਕਿ ਆਮ ਲੋਕਾਂ ਦੇ ਉੱਤੇ ਵਿੱਚ ਇਹ ਹੀ ਰਹਿੰਦਾ ਸੀਗਾ ਕਿ ਨਹੀਂ ਅਮੀਰਾਂ ਨੂੰ ਤਾਂ ਕੋਈ ਫਰਕ ਨਹੀਂ ਪੈਣਾ, ਉਹ 10% ਸਰ ਚਾਰਜਿਸ ਜਿਹੜਾ ਐਨਰਜੀ ਤੇ ਉਹ ਲਗਾ ਰਹੇ ਨੇ ਉਹ ਸਮਝ ਨਹੀਂ ਆਇਆ
0: ਜੀ। ਸਰ ਬਹੁਤ ਸ਼ੁਕਰੀਆ ਜੀ ਜੀ। ਸਰ ਚਾਰਜ ਤੇ 10% ਦੀ ਗੱਲਬਾਤ ਹੋ ਰਹੀ ਹੈ ਸਰ,
1: ਦਰਅਸਲ ਦੋ ਚੀਜ਼ਾਂ ਇਸ ਵੇਲੇ ਪਰਸਪਰ ਚੱਲ ਰਹੀਆਂ ਹੈ, ਐਨਰਜੀ ਨੂੰ ਲੈ ਕੇ ਜਿਹ 'ਚ ਤੇਲ ਹੈ, ਪੈਟਰੋਲ ਹੈ ਜਾਂ ਹੋਰ ਵੱਖ ਵੱਖ ਗੈਸਾਂ CNG ਜਾਂ LPG। ਪਹਿਲਾਂ ਤਾਂ ਤੁਸੀਂ ਇਸ ਗੱਲ ਤੋਂ ਮੈਨੂੰ ਲੱਗਦਾ ਕਿ ਅਸੀਂ ਸਾਰੇ ਜਾਣੂ ਹੈ ਕਿ ਪੈਟਰੋਲ ਤੇ ਡੀਜ਼ਲ ਦੇ ਉੱਪਰ ਬਹੁਤ ਵੱਡੀ ਤਾਦਾਦ ਦੇ ਵਿੱਚ ਸਰਚਾਰਜ ਸਰਕਾਰ ਨੇ ਵਾਪਸ ਲੈ ਲਿਆ ਸੀ, ਉਹ ਅਜੇ ਵੀ ਸਟੈਂਡ ਕਰਦਾ ਵਾਪਸ ਲਿਆ। ਉਹ ਇਸ ਕਰਕੇ ਨਹੀਂ ਲਿਆ ਕਿ ਕੋਈ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣੀ ਸੀ, ਕਹਿਣ ਨੂੰ ਤੇ ਉਹ ਇਹੀ ਕਹਿੰਦੇ ਸੀ ਲੋਕਾਂ ਨੂੰ ਰਾਹਤ ਦਿੱਤੀ, ਪਰੰਤੂ ਉਹ ਕੰਪਨੀਆਂ ਨੂੰ ਨਿੱਜੀ ਆਪਣੇ ਆਪ 'ਚ ਇੱਕ ਰਾਹਤ ਸੀਗੀ। ਬਾਕੀ ਕੀਮਤਾਂ ਜੇ ਅੱਜ ਦੇ ਸਮੇਂ ਭਾਰਤ ਦੇ ਵਿੱਚ 120 ਰੁਪਏ ਨਹੀਂ ਹੈ ਪੈਟਰੋਲ, ਕਿਉਂਕਿ 103-104-105 ਰੁਪਏ ਤੇ ਹੋ ਗਿਆ, ਕਿਤੇ 108 ਵੀ ਕਿਤੇ 110 ਵੀ ਹੈ, ਜੇ 120 ਰੁਪਏ ਜਾਂ 25 ਰੁਪਏ ਨਹੀਂ ਆ ਤੇ ਉਹਦਾ ਕਾਰਨ ਹੈ ਭਾਰਤੀ ਸਰਕਾਰ ਨੇ ਉੱਥੇ ਸਰਚਾਰਜ ਆਪਣਾ ਬ੍ਰੇਕ ਕੀਤਾ ਹੋਇਆ ਹੈ, ਜਿਹੜਾ ਹੁਣ ਨਵਾਂ ਸਰਚਾਰਜ ਲਗਾਉਣ ਦੀ ਗੱਲ ਹੈ। ਅਸਲ ਵਿੱਚ ਜਰਸਤ ਮੈਨੂੰ ਲੱਗਦਾ ਕਿ ਬੜੀ ਸਿੱਧੀ ਪੱਧਰੀ ਗੱਲ ਆ ਕਿ ਇਹ ਜਿਹੜਾ ਸਰਚਾਰਜ ਲਾ ਕੇ ਸਰਕਾਰ ਨੇ ਆਉਣ ਵਾਲੇ ਸਮੇਂ 'ਚ ਕੀਮਤ ਵਿੱਚ ਇਜ਼ਾਫਾ ਕਰਨਾ ਆ, ਉਹ ਇਜ਼ਾਫਾ ਕਰਨਾ ਆ ਗੈਸਾਂ ਦੇ ਵਿੱਚ, ਖਾਸ ਕਰਕੇ ਪੈਟਰੋਲ ਡੀਜ਼ਲ ਵਿੱਚ ਨਹੀਂ, ਕਿਉਂਕਿ ਭਾਰਤ ਵਿੱਚ ਹੁਣ CNG ਦੀ ਡਿਮਾਂਡ ਵਧੀ ਹੈ, ਬਹੁਤ ਸਾਰੀਆਂ ਗੱਡੀਆਂ ਮੋਟਰਾਂ CNG ਤੇ ਹੋ ਗਈਆਂ, ਪਹਿਲਾਂ ਉਹਦੀ ਕੀਮਤ ਕੰਟਰੋਲ ਸੀ, ਹੁਣ ਉਹ ਕੀਮਤ ਵਿੱਚ ਵੀ ਇਜ਼ਾਫਾ ਹੋਣਾ। ਪਹਿਲਾਂ ਸਾਨੂੰ ਤੁਹਾਨੂੰ ਗੱਡੀਆਂ ਖਰੀਦਣ ਲਈ ਉੱਧਰ ਪ੍ਰੇਰਿਤ ਕੀਤਾ ਗਿਆ ਜੀ, ਉਹ ਸਸਤਾ ਪੈਂਦਾ ਪੈਟਰੋਲ ਦੇ ਮੁਕਾਬਲੇ, ਜੇ ਬਹੁਤ ਸਾਰਾ ਕੁਛ। ਇਹ ਜਿਹੜੇ ਸਰਚਾਰਜ ਹੈ ਉਹਨਾਂ ਹਾਲਾਤਾਂ ਦੇ ਵਿੱਚ ਭਾਰਤੀ ਸਰਕਾਰ ਵਿਕਸਿਤ ਕਰ ਰਹੀ ਹੈ, ਔਰ ਇਹਦਾ ਜਿਹੜਾ ਇਸ ਵੇਲੇ ਜਿਹਨੂੰ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਰਾਹਾ ਕਿਸੇ ਨੇ ਬੰਦ ਕਿਸੇ ਨੇ ਕੀਤਾ, ਰੌਲਾ ਕਿਸੇ ਦਾ ਕਿਸੇ ਦੇਸ਼ ਦੇ ਨਾਲ ਪਿਆ ਆ, ਤੇ ਭਾਰਤ ਵਾਲੇ ਇਸ ਮਸਲੇ ਦੇ ਵਿੱਚ ਜਿੱਡੇ ਵੱਡੇ ਪੱਧਰ ਤੇ ਇਸ ਵੇਲੇ ਉਹ ਖਾਸ ਕਰਕੇ ਪ੍ਰਾਈਵੇਟ ਕੰਪਨੀਆਂ ਵਾਲੇ ਲਾਹੂ ਲਾਉਣ ਲੱਗੇ ਹੋਏ ਆ, ਇਹ ਸਰਕਾਰਾਂ ਦੀ ਉੱਥੇ ਕਿਤੇ ਨਾ ਕਿਤੇ ਮਿਲੀ ਭੁਗਤ ਵਾਲੀ ਗੱਲ ਹੈ। ਬਾਕੀ ਮੈਨੂੰ ਲੱਗਦਾ ਕਿ ਤੁਸੀਂ ਕੱਲ ਜਾਂ ਪਰਸੋਂ ਇਸ ਮਸਲੇ ਤੇ ਜਦੋਂ ਅਸੀਂ ਸਾਂਝ ਪਾਉਣੀ ਹੈ ਤੇ ਇਹ ਬੜੀ ਸਥਿਤੀ ਸਾਫ਼ ਹੋ ਚੁੱਕੀ ਹੋਣੀ ਹੈ ਜਿਹੜੀਆਂ ਭਾਰਤ ਵਿੱਚ ਵਧੀਆਂ ਕੀਮਤਾਂ ਨੂੰ ਲੈ ਕੇ, ਕਿਉਂਕਿ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਕੀਮਤਾਂ ਨੂੰ ਲੈ ਕੇ ਕੱਲ ਜਿਹੜੀ ਭਾਰਤ ਦੇ ਵਿੱਚ ਜਿਹੜੀ ਹੋਣ ਜਾ ਰਹੀ ਹੈ ਕੈਬਨਿਟ ਬੈਠ ਕੇ ਇੱਕ ਵਿਸ਼ੇਸ਼
0: ਜੀ। ਨੈਕਸਟ ਕਾਲ 3808, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
6: ਸਤਿ ਸ੍ਰੀ ਅਕਾਲ ਜੀ, ਮੈਂ ਜੀ ਇੰਡੀਆ ਬਾਰੇ, ਆਪਣੇ ਪੰਜਾਬ ਬਾਰੇ ਜਾਂ ਇੰਡੀਆ ਬਾਰੇ ਜੀ ਕ੍ਰਾਈਮ ਦੀ ਗੱਲ ਕਰਦਾ ਜੀ।
0: ਜੀ
6: ਜਿਵੇਂ ਕਹਿੰਦੇ ਜੀ ਇੰਨੇ ਹੁੰਦੇ ਕ੍ਰਾਈਮ ਉੱਥੇ, ਕੁਛ ਇੰਨੀ ਆਬਾਦੀ ਉੱਥੇ ਇਹ ਹੋਣਾ ਹੀ ਇਹ ਜੀ, ਨਾਲ ਡੈਮੋਕ੍ਰੇਸੀ ਨੂੰ ਕੁਛ ਨਹੀਂ ਰੋਕ ਸਕਦੇ ਸੀਗੇ ਜੀ। ਜੇ ਹੁਣ ਇਹ ਉਹਦੇ ਪਹਿਲਾਂ ਵੀ ਆਬਾਦੀ ਥੋੜ੍ਹੇ ਉਦੋਂ ਵੀ ਹੁੰਦੇ ਸੀ ਜੀ, ਉਦੋਂ ਵੀ ਹੁੰਦਾ ਜੀ। ਹੁਣ ਜੇ ਕੋਈ ਭਗਵੰਤ ਮਾਨ ਹੁਣ 4-5 ਸਾਲ ਜਿੱਦਾਂ ਸਾਰੇ ਰੋਕ ਆਪਣੀ ਬੰਦ ਕਰ ਦੇ ਨਹੀਂ ਹੋ ਸਕਦੇ ਜੀ, ਇਹ ਕੋਈ ਭਾਵੇਂ ਗੌਰਮੈਂਟ ਆਈ ਹੋਈ ਜੀ, ਇਹ ਤਾਂ ਜੀ ਹੋਣਾ ਹੀ ਹੈ। ਡੈਮੋਕ੍ਰੇਸੀ ਦੇ ਜਿਹੜੇ ਕੁੱਤੇ ਵੀ ਤੁਰੇ ਫਿਰਦੇ ਆ ਉਹ ਵੀ ਫਿਰਨਗੇ, ਤੇ ਗਾਈਆਂ ਵੀ ਇੱਦਾਂ ਫਿਰਦੀਆਂ ਉਹ ਵੀ ਫਿਰਨਗੇ ਇੱਦਾਂ ਜੀ, ਇਸੇ ਤਰ੍ਹਾਂ ਜੀ। ਇਹ ਹੁਣ ਮੇਰਾ ਤਾਂ ਇਹ ਵਿਚਾਰ ਹੈ ਜੀ ਭਾਈ। ਬਾਕੀ ਇੱਕ ਥੋੜ੍ਹਾ ਹੋਰ ਹੁਣ ਮੈਂ ਕਰਨੀ ਜੀ ਗੱਲ ਜੀ। ਹੈਲੋ ਜੀ।
0: ਜੀ ਜੀ ਸਰ।
6: ਹਾਂ ਜੀ, ਕੈਪਟਨ ਸਾਹਿਬ ਨੇ ਉਹਨਾਂ ਦੀ ਭਾਵਾਂ ਦੀ 2 ਮਿੰਟ ਨੂੰ ਵਾਧੂ ਦੇ ਜਾ ਕਰੋ ਜੀ, ਮੈਨੂੰ ਪਤਾ ਜੀ ਤੁਹਾਨੂੰ ਮੈਂ ਸਮਝਦਾ ਪੀ ਟੂ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਟਾਈਮ ਦੇਣਾ ਹੁੰਦਾ ਆ
0: ਜੀ,
6: ਪਰ ਜਿਹੜੇ ਉਹਨਾਂ ਦੇ ਵਿਚਾਰ ਆ ਨਾ ਜੀ, ਉਹਨਾਂ ਦਾ ਗੱਲ ਕਰਨ ਦਾ ਤਰੀਕਾ ਆ ਉਹ ਆਮ ਆਦਮੀ ਕੋਈ ਹੈ ਨੀ ਉਹ ਜੀ, ਸਾਡੇ ਵਰਗਿਆਂ ਕੋਲ ਨਾ ਜੀ ਜਿਹੜੀਆਂ ਨਾਲ ਉਹ ਗੱਲਾਂ ਦੱਸਦੇ ਜੀ, ਉਹ ਬਹੁਤ ਬੜੇ ਸਿਆਣੇ ਤਰੀਕੇ ਨਾਲ ਗੱਲਾਂ ਕਰਦੇ ਆ ਜੀ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੇਰਾ
6: ਤੇ ਇਹ ਬੇਨਤੀ ਹੈ ਭਾਜੀ, ਹੋਰ ਤੇ ਚਲੋ ਜੀ, ਥੈਂਕ ਯੂ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਚਲੋ ਸੰਧੂ ਸਾਹਿਬ ਅੱਗੇ ਨੂੰ ਚੱਲਣ ਦਈਏ, ਕਿਉਂਕਿ ਇਹਨਾਂ ਵਿਚਾਰਾਂ ਦੇ ਨਾਲ ਇਤਫਾਕ ਰੱਖਣਾ ਬੜਾ ਔਖਾ ਆ। ਸੋ ਸਰੋਤਿਆਂ ਦੇ ਵਿਚਾਰ ਹੈ, ਮੈਂ ਤੇ ਮਾਫੀ ਸਰੋਤਿਓ ਮੈਂ ਇਤਫਾਕ ਨਹੀਂ ਰੱਖਦਾ
0: ਜੀ,
1: ਸਾਨੂੰ ਅੱਗੇ ਚੱਲਣਾ ਚਾਹੀਦਾ
0: ਜੀ। 3100, ਸਤਿ ਸ੍ਰੀ ਅਕਾਲ ਜੀ, ਤੁਸੀਂ ਆਨਰ ਹੋ।
7: ਹਾਂਜੀ ਮੈਂ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
7: ਆਪ ਦੋਨਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਪੁੱਛਿਆ ਸੀ ਵੀ 31 ਤਰੀਕ ਨੂੰ ਮੇਰੇ ਖਿਆਲ ਇੱਕ ਸ਼੍ਰੋਮਣੀ ਕਮੇਟੀ ਨੇ ਇਕੱਠ ਬੁਲਾਇਆ ਸੀ ਬਾਬਾ ਬਕਾਲਾ ਸਾਹਿਬ, ਕਿ ਉਹ ਹੋ ਗਿਆ ਜਾਂ ਕਿ ਅੱਗੇ ਪਿੱਛੇ ਹੋਣਾ ਸੀ ਉਹ? ਤੇ ਰਮੇਸ਼ ਜੀ ਪੁੱਛੋ ਤਾਂ ਦੱਸੋ
0: ਜੀ। ਸਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ
1: ਸੰਧੂ ਸਾਹਿਬ, ਇਹ ਗੱਲ ਤੇ ਤੁਸੀਂ ਮੈਨੂੰ ਪੁੱਛਣੀ ਸੀ, ਪਹਿਲਾਂ ਤੁਸੀਂ ਸਾਂਝ ਪਾਉਂਦੇ ਸੀ ਤੇ ਹੁਣ ਤੁਹਾਡੀ ਥਾਂ ਤੇ ਸਰੋਤਿਆਂ ਨੇ ਪਾ ਲਈ ਹੈ, ਕਿਉਂਕਿ ਵਾਕਿਆ ਹੀ ਇੱਕ ਵੱਡੇ ਇਕੱਠ ਦੀ ਤਿਆਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਚੁੱਕੀ ਹੈ। ਸਰੋਤਿਓ, ਇਕੱਠ ਕੱਲ ਹੈ, ਉਹ ਇਕੱਠ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਸੱਦਿਆ, ਔਰ ਉਹ ਵਾਕਿਆ ਹੀ ਇੱਕ ਵੱਡਾ ਇਕੱਠ ਮੈਨੂੰ ਲੱਗਦਾ ਹੋ ਜਾਣਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਸ ਇਕੱਠ ਲਈ ਆਪਣੀ ਵੱਡੇ ਪੱਧਰ ਤੇ ਤਾਕਤ ਝੋਕ ਰਹੀ ਆ, ਤੇ ਉਹ ਤਾਕਤ ਝੋਕਣ ਦਾ ਕਾਰਨ ਪੰਜਾਬ ਸਰਕਾਰ ਵਾਲੇ ਪਾਸਿਓਂ ਜਿਹੜਾ ਕਾਨੂੰਨ ਪਾਸ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਦੇ ਵਿੱਚ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ, ਉਹਦੀਆਂ ਕੁਛ ਮੱਦਾਂ ਤੇ ਇਤਰਾਜ਼ ਹੈ। ਔਰ ਬਾਬਾ ਬਕਾਲਾ ਸਾਹਿਬ ਵਿਖੇ ਉਹ ਸੰਧੂ ਸਾਹਿਬ ਕੱਲ੍ਹ ਇਕੱਠ ਹੈ, ਔਰ ਜਿਹੜੀਆਂ ਮੇਰੇ ਕੋਲ ਰਿਪੋਰਟਾਂ ਹੈ ਕਿ ਬਹੁਤ ਸਾਰੀਆਂ ਉਹਦੇ ਵਿੱਚ ਸਿੱਖ ਜਥੇਬੰਦੀਆਂ, ਕਈ ਨਿਹੰਗ ਜਥੇਬੰਦੀਆਂ, SGPC ਔਰ ਜਥੇਦਾਰ ਸਾਹਿਬ ਨੇ ਕਈਆਂ ਤੱਕ ਪਹੁੰਚ ਕੀਤੀ ਹੈ ਕਿ ਭਾਈ ਤੁਸੀਂ ਕੱਲ੍ਹ ਆਓ, ਕਿਉਂਕਿ ਅਸਲ ਵਿੱਚ ਉਸ ਮੰਚ ਤੋਂ ਇੱਕ ਸੁਨੇਹਾ ਦਿੱਤਾ ਜਾਣਾ SGPC ਵਾਲੇ ਪਾਸਿਓਂ ਕਿ ਸਾਡੇ ਨਾਲ ਫਲਾਨੀ ਨਿਹੰਗ ਜਥੇਬੰਦੀ ਵੀ ਹੈ, ਸਾਡੇ ਨਾਲ ਅੰਮ੍ਰਿਤਪਾਲ ਵਾਲੀ ਧਿਰ ਵੀ ਹੈ, ਸਾਡੇ ਨਾਲ ਦਮਦਮੀ ਟਕਸਾਲ ਵੀ ਹੈ, ਸਾਡੇ ਨਾਲ ਫਲਾਨਾ ਵੀ ਹੈ ਤੇ ਫਲਾਨਾ ਵੀ। ਹੁਣ ਕੱਲ੍ਹ ਅਸੀਂ ਜਿਹੜੀ ਚੀਜ਼ ਉਹ 'ਚੋਂ ਲੱਭਣੀ ਹੈ ਸੰਧੂ ਸਾਹਿਬ, ਜਿਹੜੀ ਦੇਖਣੀ ਹੈ, ਉਹ ਇਹ ਵੇਖਣੀ ਆ ਕਿ ਕਿਹੜੀ ਕਿਹੜੀ ਜਥੇਬੰਦੀ ਉੱਥੇ ਹਾਜ਼ਰੀ ਭਰਦੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜਦੋਂ ਜਥੇਬੰਦੀ ਹਾਜ਼ਰੀ ਭਰਦੀ ਹੈ, ਉਹਦਾ ਪਹਿਲੀ ਕਤਾਰ ਦਾ ਲੀਡਰ ਉੱਥੇ ਬੋਲਦਾ ਜਾਂ ਦੂਜੀ ਕਤਾਰ ਦਾ? ਮੈਂ ਉਦਾਹਰਣ ਦੇ ਤੌਰ ਤੇ ਬੀਤੇ ਸਮੇਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਸੰਦਰਭ 'ਚ ਕੁਛ ਮੀਟਿੰਗਾਂ ਹੋਈਆਂ, ਦਮਦਮੀ ਟਕਸਾਲ ਨੇ ਹਾਜ਼ਰੀ ਤੇ ਭਰੀ ਆ, ਪਰੰਤੂ ਜਿਹੜੇ ਆਪ ਧੁਮਾ ਸਾਹਿਬ ਨੇ ਭਾਰਤੀ ਦਮਦਮੀ ਟਕਸਾਲ ਦੇ ਮੁਖੀ ਨੇ, ਉਹਨਾਂ ਨੇ ਆਪ ਹਾਜ਼ਰੀ ਨਹੀਂ ਭਰੀ, ਹੋਰ ਭੇਜਦੇ ਰਹੇ ਹੈ। ਇਵੇਂ ਨਿਹੰਗ ਜਥੇਬੰਦੀਆਂ ਹਾਜ਼ਰੀ ਤੇ ਬਾਕੀ ਵੀ ਭਰ ਰਹੀਆਂ ਨਿਹੰਗ ਜਥੇਬੰਦੀਆਂ, ਪਰੰਤੂ ਆਪ ਜਿਹੜਾ ਮੁੱਖ ਲੀਡਰ ਹੈ ਉਹਨਾਂ ਨੇ ਆਉਣਾ ਨਹੀਂ, ਦੂਸਰਾ ਲੀਡਰ ਭੇਜ ਦੇਣਾ। ਇਹ ਵੀ ਇੱਕ ਸਿਆਸਤ ਹੁੰਦੀ ਹੈ, ਬਾਕੀ ਦੋਨੇ ਪਾਸੇ ਪੱਬ ਰੱਖਣਾ, ਉਧਰ ਭਗਵੰਤ ਮਾਨ ਨੂੰ ਕਹਿ ਦੇਣਾ ਕਿ ਭਾਈ ਚਿੰਤਾ ਨਾ ਕਰ ਅਸੀਂ ਤੇਰੇ ਨਾਲ, ਇੱਧਰ ਕਹਿ ਦੇਣਾ ਅਸੀਂ ਤੇਰੇ ਨਾਲ ਹਾਂ, ਕਿਉਂਕਿ ਅਸਲ ਵਿੱਚ ਰੌਲਾ ਇੱਥੇ ਬੇਅਦਬੀ ਦੇ ਕਾਨੂੰਨਾਂ ਦਾ ਘੱਟ ਹੈ, ਅਕਾਲੀ ਦਲ ਵਰਸਸ ਆਮ ਆਦਮੀ ਪਾਰਟੀ ਦੀ ਸਰਕਾਰ ਪੱਧ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਕਾਲੀ ਦਲ ਤੋਂ SGPC ਹੈ, ਦੋ ਤਾਕਤਾਂ ਆਮੋ ਸਾਹਮਣੇ ਹੈਗੀਆਂ ਇਸ ਵੇਲੇ, ਮਸਲੇ ਦੋ ਇਸ ਵੇਲੇ ਆ ਜਿਹੜੇ ਮਸਲਿਆਂ ਦੇ ਵਿੱਚ SGPC ਤੇ ਪੰਜਾਬ ਦੀ ਸਰਕਾਰ ਆਮੋ ਸਾਹਮਣੇ ਹੈ। ਇੱਕ ਮਸਲਾ ਪਾਵਨ ਸਰੂਪਾਂ ਦੇ ਸੰਬੰਧ ਵਿੱਚ ਬਣਾਏ ਗਏ ਕਾਨੂੰਨਾਂ ਦਾ ਮਸਲਾ ਹੈ, ਜਿਹਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬੜਾ ਸਿੱਧਾ ਕਹਿ ਚੁੱਕੇ ਆ ਕਿ ਕਾਨੂੰਨਾਂ ਵਿੱਚ ਤਰਮੀਮਾਂ ਕਰੋ, ਸੋਧਾਂ ਕਰੋ। ਦੂਜਾ ਮਸਲਾ 328 ਪਾਵਨ ਸਰੂਪਾਂ 'ਚ ਬਣੀ ਜਾਂਚ ਟੀਮ ਦਾ, ਕਿਉਂਕਿ ਉਹ ਜਿਹੜੀ ਜਾਂਚ ਟੀਮ ਆ ਪੰਜਾਬ ਦੀ ਸਰਕਾਰ ਨੇ ਬਣਾ ਦਿੱਤੀ 328 ਪਾਵਨ ਸਰੂਪਾਂ ਦੇ ਸੰਬੰਧ ਵਿੱਚ। SGPC ਦਾ ਹੁਣ ਨਵਾਂ ਜਿਹੜਾ ਤਾਜ਼ਾ ਤਰ ਕੁਛ ਆਇਆ, ਉਹ ਕਹਿੰਦੇ ਜੀ ਕਿ ਸਾਨੂੰ 328 ਪਾਵਨ ਸਰੂਪਾਂ ਦੇ ਦਾਇਰੇ ਤੋਂ ਬਾਹਰ ਜਾ ਕੇ ਬਹੁਤ ਕੁਛ ਐਵੇਂ ਪੁੱਛਿਆ ਜਾ ਰਿਹਾ, ਸਾਡੇ ਤੋਂ ਦਸਤਾਵੇਜ਼ ਐਵੇਂ ਮੰਗੇ ਜਾ ਰਹੇ ਹੈ ਕਿ ਤੁਸੀਂ ਕਿਹੜੇ ਚੈਨਲ ਨਾਲ ਸਮਝੌਤਾ ਕੀਤਾ, ਉਸ ਸਮਝੌਤੇ ਦੀ ਕਾਪੀ ਦਿਓ, ਪੈਸੇ ਕਿਹੜੇ ਖਾਤੇ 'ਚ ਆਉਂਦੇ ਆ, ਕਿੱਥੋਂ ਜਾਂਦੇ, ਸਾਰਾ ਕੁਛ ਦਿਓ। ਕਹਿੰਦੇ ਕਿ 328 ਪਾਵਨ ਸਰੂਪਾਂ ਦੀ ਜਾਂਚ ਟੀਮ ਨੂੰ ਕੀ ਹੱਕ ਹੈ ਕਿ ਸਾਡੇ ਦੂਸਰੇ ਮਸਲਿਆਂ 'ਚ ਦਖਲ ਦੇਵੇ? ਗੱਲ ਠੀਕ ਹੈ। ਹੁਣ ਦੂਜੇ ਪਾਸੇ ਜਿਹੜੀ ਜਾਂਚ ਟੀਮ ਹੈ ਉਹਨਾਂ ਹਾਈ ਕੋਰਟ ਵਿੱਚ ਜਾ ਕੇ ਰਿਪੋਰਟ ਦਾਇਰ ਕੀਤੀ 2 ਦਿਨ ਪਹਿਲਾਂ, ਔਰ ਜਾਂਚ ਟੀਮ ਨੇ ਹਾਈ ਕੋਰਟ ਵਿੱਚ ਜਾ ਕੇ ਕਿਹਾ ਜੀ SGPC ਸਾਨੂੰ ਸਾਥ ਹੀ ਨਹੀਂ ਦਿੰਦੀ ਜੀ, ਅਸੀਂ ਰਿਪੋਰਟ ਕਿੱਥੋਂ ਤਿਆਰ ਕਰੀਏ? ਹੋ ਗਏ ਨਾ ਆਮੋ ਸਾਹਮਣੇ। ਜਾਂਚ ਟੀਮ ਕਹਿੰਦੀ SGPC ਸਾਨੂੰ ਸਹਿਯੋਗ ਨਹੀਂ ਕਰ ਰਹੀ 328 ਚ, SGPC ਕਹਿੰਦੀ ਜੀ 328 ਵਿੱਚ ਤੇ ਅਸੀਂ ਕਰਦੇ ਹਾਂ, ਪਰੰਤੂ ਜਿਹੜੇ ਮਸਲੇ ਦੂਸਰੇ ਉਹਨਾਂ ਮਸਲਿਆਂ ਚ ਕਿਉਂ ਕਰੀਏ, ਅਸੀਂ ਨਹੀਂ ਕਰਨੀ। ਹੁਣ ਉਹ ਮਸਲਾ ਬੜਾ ਟੇਢਾ ਮਸਲਾ ਬਣਿਆ ਹੈ, ਉਹ ਹੁਣ ਕੱਲ ਜਿਹੜਾ ਇਕੱਠ ਹੈ ਨਾ ਸੰਧੂ ਸਾਹਿਬ, ਇਸ ਕਰਕੇ ਉੱਤੇ ਤਾਟੀਆਂ ਸਾਟੀਆਂ ਸਾਰਿਆਂ ਦੀਆਂ ਨਜ਼ਰਾਂ ਨੇ ਕਿ ਉਸ ਇਕੱਠ ਵਿੱਚ ਕੀ ਕੁਛ ਹੁੰਦਾ ਹੈ, ਕੀ ਕੋਈ ਵੱਡਾ ਐਲਾਨ ਤਾਂ ਨਹੀਂ ਕਰ ਦਿੱਤਾ ਜਾਂਦਾ ਪੰਜਾਬ ਸਰਕਾਰ ਦੇ ਨਾਲ ਕੋਈ ਨਾਰਾਜ਼ਗੀ ਵਾਲਾ? ਸੋ ਇਸ ਕਰਕੇ ਦੇਖਦੇ ਹਾਂ, ਕੱਲ ਸੰਭਾਵਨਾ ਕਿ ਕਾਫੀ ਵੱਡਾ ਇਕੱਠ ਹੋਰ ਨਿਭਣਾ ਹੈ, ਤੇ ਦੇਖਦੇ ਹਾਂ ਉਸ ਇਕੱਠ ਦੇ ਵਿੱਚ ਕਿਹੜਾ ਕਿਹੜਾ ਲੀਡਰ ਪਹੁੰਚਦਾ ਹੈ ਤੇ ਕਿਹੜੀ ਕਿਹੜੀ ਗੱਲ ਉਹ ਕਿਸ ਸੰਦਰਭ ਦੇ ਵਿੱਚ ਉੱਥੇ ਬੋਲਦਾ।
0: ਜੀ ਬਿਲਕੁਲ, ਨਾਲ ਦੀ ਨਾਲ ਤੁਸੀਂ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, ਆਊਟਡੋਰ ਈਵੈਂਟਸ ਦੇ ਵਾਸਤੇ ਵੱਡਾ ਜਾਂ ਛੋਟਾ ਟੈਂਟ, ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਜੇ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸ ਦਾ ਹੀ ਆ। ਸੋ ਟੈਂਟ ਦੀਆਂ ਸੇਵਾਵਾਂ ਦੇ ਲਈ ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖਣਾ, 647-9-2569-2569 ਮੱਲੀ ਟੈਂਟ ਸਰਵਿਸ। ਔਰ ਨਾਲ ਦੀ ਨਾਲ ਅੱਜ ਤੁਸੀਂ ਇੱਕ ਵਧੀਆ ਪਨੀਰੀ ਲੈ ਕੇ ਆਉਣੀ ਤੁਸੀਂ ਆਪਣੇ ਬੈਕਯਾਰਡ ਵਾਸਤੇ, ਤੁਸੀਂ ਆਪਣੇ ਫਾਰਮ ਹਾਊਸ ਵਾਸਤੇ, ਤੁਸੀਂ ਆਪਣੇ ਘਰ ਦੇ ਵਿੱਚ ਵਧੀਆ ਪਨੀਰੀ ਲੈ ਕੇ ਆਉਣੀ ਆ ਸਬਜ਼ੀਆਂ ਦੀ, ਫੁੱਲਾਂ ਦੀ, ਤਾਂ ਤੁਸੀਂ ਗਿੱਲ ਫਾਰਮ, ਕਿਸੇ ਤਰ੍ਹਾਂ ਦੀ ਪਨੀਰੀ, ਚੱਕੀ, ਆਟਾ, ਤਾਜ਼ੀਆਂ ਸਬਜ਼ੀਆਂ ਦੇ ਲਈ ਵੀ ਗਿੱਲ ਫਾਰਮ ਅੱਜ ਪਹੁੰਚੋ। ਵੀਕਐਂਡ ਆ, ਅੱਜ ਦਾ ਦਿਨ ਇੰਜੋਏ ਕਰੋ। ਡਿਕਸੀ ਐਂਡ ਕਿੰਗ ਸਟਰੀਟ 'ਤੇ ਕੈਲਡਨ ਦੇ ਵਿੱਚ ਗਿੱਲ ਫਾਰਮ, 416-898-7778, 416-898-8778 ਗਿੱਲ ਫਾਰਮ। ਰਮੇਸ਼ ਜੀ, ਤੁਸੀਂ ਕੁਝ ਪਹਿਲਾਂ ਆਪਣੀ ਦੂਜੀ ਤੀਜੀ ਖਬਰ ਦੇ ਵਿੱਚ ਆਪਾਂ ਇੱਕ ਜ਼ਿਕਰ ਕੀਤਾ ਸੀ ਕਿ ਕੈਪਟਨ ਸਾਹਿਬ ਨੇ ਕਿਹਾ ਆ ਕਿ ਅਕਾਲੀ ਦਲ ਨੂੰ ਬੀਜੇਪੀ ਦੇ ਨਾਲ ਗੱਠਜੋੜ ਕਰ ਲੈਣਾ ਚਾਹੀਦਾ, ਪਰ ਭਾਜਪਾ ਦੇ ਜਿਹੜੇ ਨਵੇਂ ਪ੍ਰਧਾਨ ਆ ਅਕਾਲੀ ਦਲ ਨਾਲ, ਉਹ ਕਹਿੰਦੇ ਕਿ ਇਹ ਬਿਲਕੁਲ ਨਹੀਂ ਹੋ ਸਕਦਾ ਇੱਦਾਂ। ਇਹ ਕੀ ਖਬਰ ਹੈ ਜੀ?
1: ਸੰਧੂ ਜੀ, ਬੀਤੇ ਲਗਭਗ ਅਸੀਂ ਡੇਢ ਦੋ ਸਾਲ ਦਾ ਜ਼ਿਕਰ ਕਰੀਏ ਤੇ ਡੇਢ ਦੋ ਸਾਲ 'ਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੁੱਖ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ, ਜਾਂ ਟਕਸਾਲੀ ਲੀਡਰਸ਼ਿਪ ਹੈ
0: ਜੀ,
1: ਉਹ ਲੀਡਰਸ਼ਿਪ ਇੱਕੋ ਹੀ ਗੱਲ ਆਖ ਰਹੀ ਹੈ ਕਿ ਅਸੀਂ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਕਰਨਾ, ਭਾਜਪਾ ਨੇ ਇਕੱਲਿਆਂ ਚੋਣਾਂ ਲੜਨੀ। ਮੇਰਾ ਨਿੱਜੀ ਤੌਰ ਤੇ ਜਿਹੜੀ ਮੇਰੀ ਸਮਝ ਹੈ, ਜੋ ਮੇਰਾ ਮੰਨਣਾ ਆ, ਮੈਨੂੰ ਇੰਝ ਲੱਗਦਾ ਕਿ ਇਹ ਵਾਕਿਆ ਹੀ ਉਹਨਾਂ ਨੂੰ ਦਿੱਲੀ ਤੋਂ ਕਿਹਾ ਗਿਆ ਹੈ ਕਿ ਤੁਸੀਂ ਇਹੀ ਸ਼ਬਦ ਬੋਲਣਾ ਹੈ ਕਿ ਅਸੀਂ ਸਮਝੌਤਾ ਨਹੀਂ ਕਰਨਾ, ਅਸੀਂ ਇਕੱਲਿਆਂ ਨੇ ਚੋਣਾਂ ਲੜਨੀਆਂ। ਨਹੀਂ ਤੇ ਇਹ ਕਦੇ ਨਹੀਂ ਹੋ ਸਕਦਾ ਕਿ ਕੇਵਲ ਢਿੱਲੋਂ ਦੋ ਦਿਨ ਪਹਿਲਾਂ ਪ੍ਰਧਾਨ ਬਣੇ ਹੋਣ, ਕੱਲ ਆਪਣੇ ਖੇਤਰ 'ਚ ਚੋਣਾਂ ਹਾਰੇ ਹੋਣ ਤੇ ਅੱਜ ਉਹ ਕਹਿਣ ਜੀ ਅਸੀਂ ਇਕੱਲਿਆਂ ਨੇ ਚੋਣਾਂ ਲੜਨੀਆਂ। ਕਿਉਂਕਿ ਕੇਵਲ ਢਿੱਲੋਂ ਨੂੰ ਵੀ ਤੇ ਕੋਈ ਇਸ਼ਾਰਾ ਹੋਵੇਗਾ ਨਾ ਕਿ ਭਾਈ ਆਹ ਮੁੱਦਿਆਂ ਤੇ ਸਾਡੀ ਸਟ੍ਰੈਟਜੀ ਆ ਆਇਆ, ਸਾਡੀ ਸਮਝ ਆਇਆ। ਹੁਣ ਕੇਵਲ ਢਿੱਲੋਂ ਜੀ ਨੇ ਅੱਜ ਬੜਾ ਠੋਕ ਵਜਾ ਕੇ ਇਹ ਗੱਲ ਕਹੀ ਹੈ ਕਿ ਅਸੀਂ ਭਾਈ 2027 ਦੀਆਂ ਚੋਣਾਂ ਇਕੱਲਿਆਂ ਨੇ ਲੜਨੀਆਂ ਤੇ ਭਾਰਤੀ ਜਨਤਾ ਪਾਰਟੀ ਕਹਿੰਦੇ ਸਰਕਾਰ ਬਣਾਏਗੀ। ਚਲੋ ਉਹ 'ਚ ਕੋਈ ਇਤਰਾਜ਼ ਨਹੀਂ, ਇੱਥੇ ਸਾਰੀ ਸਰਕਾਰ ਬਣਾਉਂਦੇ ਆ, ਜਿਹੜੀ ਕੋਲ ਆਪਣੇ ਸ਼ਾਇਦ 117 ਉਮੀਦਵਾਰ ਵੀ ਨਹੀਂ ਹੈਗੇ ਖੜੇ ਕਰਨ, ਉਹ ਵੀ ਕਈ ਸਰਕਾਰਾਂ ਬਣਾਈ ਜਾਂਦੇ ਆ, ਅਸੀਂ ਉਹ ਨਹੀਂ ਨਾਰਾਜ਼ਗੀ ਹੋਣੀ ਚਾਹੀਦੀ, ਸਾਰਿਆਂ ਨੂੰ ਕਹਿਣ ਦਾ ਹੱਕ ਹੈ
0: ਜੀ।
1: ਦੂਜੀਆਂ ਜਿਹੜੀਆਂ ਗੱਲਾਂ ਕੇਵਲ ਢਿੱਲੋਂ ਨੇ ਕੀਤੀਆਂ, ਉਹਨਾਂ ਨੇ ਇੱਕ ਨਵਾਂ ਰਾਗ ਪੰਜਾਬ ਦੇ ਵਿੱਚ ਛੇੜ ਦਿੱਤਾ। ਉਹ ਕਹਿੰਦੇ ਜੀ ਕਿ ਅਸੀਂ ਸਾਰੀਆਂ ਫਸਲਾਂ ਤੇ 21 ਫਸਲਾਂ ਦੇ ਉੱਪਰ MSP ਦੇਵਾਂਗੇ
0: ਜੀ।
1: MSP ਤੇ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਸੀ, ਇਹ ਵੀ ਦਿੰਦੀ ਹੁੰਦੀ ਸੀ ਸਾਰੀਆਂ ਫਸਲਾਂ ਤੇ, ਚੁਟਕੀਆਂ ਮਾਰ ਮਾਰ ਕੇ ਵੀ ਦਿੱਤੀਆਂ ਇਹਨਾਂ ਨੇ MSP। 5 ਮਿੰਟ 'ਚ ਕਹਿੰਦੇ MSP ਦੇ ਦੇਣੀ ਹੈ, ਸਰਕਾਰ ਬਣਾ ਦਿਓ। ਤੇ MSP ਦੀ ਸੱਚੀ ਕਹਾਣੀ ਇਹ ਆ ਕਿ ਪੰਜਾਬ ਦੀ ਸਰਕਾਰ ਨੇ ਪਹਿਲੇ ਸਾਲ ਇੱਕ ਯਤਨ ਕੀਤਾ ਸੀ, ਅਸੀਂ ਮੂੰਗੀ ਦੀ ਫਸਲ ਤੇ MSP ਦੇ ਦਈਏ, ਬਾਕੀ ਇੱਕ ਬਦਲ ਵੀ ਖੇਤੀ ਵੀ ਹੋ ਜਾਏਗੀ, 4 ਨੰਬਰ ਵੀ ਬਣ ਜਾਣਗੇ, ਮੂੰਗੀ ਖਰੀਦ ਲੈਂਦੇ ਹਾਂ ਫਿਰ ਅੱਗੇ ਵੇਚ ਦੇਵਾਂਗੇ, ਆਹ ਕੁਛ ਹੋਵੇਗਾ। ਇੱਕ ਬਕਾਇਦਾ ਉਹਨਾਂ ਨੇ ਆਪਣਾ ਪਲਾਨ ਸ਼ੁਰੂ ਕੀਤਾ ਔਰ ਪਹਿਲੇ ਸਾਲ ਹੀ ਪੰਜਾਬ ਦੀ ਸਰਕਾਰ ਦੀ ਫੂਕ ਨਿਕਲ ਗਈ ਸੀ। ਪਹਿਲੇ ਸਾਲ ਵੀ ਪੂਰੀ ਜਿਹੜੀ ਮੂੰਗੀ ਹੈ MSP ਤੇ ਖਰੀਦ ਨਹੀਂ ਹੋਈ ਸੀ ਮੁੜ ਕੇ, ਤੇ ਚਲੋ ਲੱਭੀ ਕੋਈ ਨੀ ਗੱਲ ਫਿਰ। ਬਾਕੀ ਪੰਜਾਬ ਦੀ ਸਰਕਾਰ MSP 'ਚ ਜ਼ੀਰੋ ਤੇ ਗਈ ਹੈ, ਪੂਰੇ ਤੌਰ ਤੇ ਫੇਲ ਰਹੀ ਹੈ। ਆ ਜਿਹੜਾ ਕਣਕ ਤੇ ਝੋਨੇ ਦੀ MSP, ਇਹ ਸੂਬਾ ਸਰਕਾਰ ਨਹੀਂ ਦਿੰਦੀ, ਇਹ ਕੇਂਦਰ ਦਿੰਦੀ ਹੈ। ਹੁਣ ਕੇਂਦਰ ਤੇ ਕੇਵਲ ਢਿੱਲੋਂ ਭਾਜਪਾ ਦੇ ਪ੍ਰਧਾਨ ਬਣੇ ਆ, ਉਹਨਾਂ ਨੇ ਆਖ ਦਿੱਤਾ ਹੁਣ ਕਹਿੰਦੇ ਕੀ ਕੀ ਫਸਲਾਂ ਤੇ MSP ਦੇਵਾਂਗੇ। ਹਾਲਾਂਕਿ ਬੜਾ ਔਖਾ ਕਾਰਜ ਹੈ 21 ਫਸਲਾਂ ਤੇ MSP ਦੇਣਾ। ਉਹ ਤੋਂ ਵੀ ਵੱਡੀ ਗੱਲ ਹੈ ਕਿ ਇੱਕ ਸਿਆਸੀ ਸ਼ਬਦ ਵੀ ਹੈ, 21 ਫਸਲਾਂ ਪੰਜਾਬ 'ਚ ਹੁੰਦੀਆਂ ਹੀ ਨਹੀਂ ਤੇ ਤੁਸੀਂ MSP ਕਾਹਤੇ ਦੇਣਾ
0: ਜੀ।
1: ਸੋ ਇਸ ਕਰਕੇ ਇਹ ਸਿਆਸੀ ਗੱਲ ਹੈ। ਹੁਣ ਜਿਹੜੀਆਂ ਦੂਜੀਆਂ ਹੋਰ ਚੀਜ਼ਾਂ ਕੇਵਲ ਢਿੱਲੋਂ ਦੀਆਂ ਅੱਜ ਨਜ਼ਰ ਆਈਆਂ, ਕੇਵਲ ਢਿੱਲੋਂ ਪੰਜਾਬ ਦੇ ਵਿੱਚ ਨਿਕਲ ਪਏ ਨੇ ਅੱਜ ਤੋਂ ਲਗਾਤਾਰ, ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਤੇ ਜਾ ਕੇ ਆਪਣੀ ਪਾਰਟੀ ਦੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹੈ। ਔਰ ਸਭ ਤੋਂ ਵੱਡੀ ਗੱਲ, ਡੇਰਾ ਬਿਆਸ ਪਹੁੰਚ ਗਏ, ਜਿਹੜਾ ਉੱਥੇ ਵਾਲਾ ਬਾਬਾ ਹੈ, ਬਾਬਾ ਗੁਰਿੰਦਰ ਸਿੰਘ ਢਿੱਲੋਂ, ਉਹਦੇ ਨਾਲ ਮੁਲਾਕਾਤ ਹੋਈ ਹੈਗੀ ਹੈ। ਇਹ ਬੜੀ ਇੱਕ ਕਮਾਲ ਦੀ ਚੀਜ਼ ਹੈ ਜੀ ਕਿ ਰਾਧਾ ਸਵਾਮੀ ਡੇਰਾ ਨਾ ਸੰਧੂ ਸਾਹਿਬ ਪਿਛਲੇ ਥੋੜੇ ਸਮੇਂ ਤੋਂ ਬੜਾ ਸਰਗਰਮਾ ਹੈ
0: ਜੀ।
1: ਮਾਫ ਕਰਨਾ, ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਫਲਾਨੀ ਪਾਰਟੀ ਵਾਲੇ ਪਾਸੇ ਉਹ ਝੁਕ ਰਿਹਾ ਜਾਂ ਇੰਜ ਹੈ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਜਿਹੜੇ ਲੀਡਰ ਹੈ ਉਹ ਅਕਸਰ ਡੇਰਾ ਰਾਧਾ ਸਵਾਮੀ ਕਾਫੀ ਵੱਡੇ ਪੱਧਰ ਤੇ ਜਾ ਰਹੇ ਹੈ ਤੇ ਬੜੀਆਂ ਸਾਰੀਆਂ ਤਸਵੀਰਾਂ ਬੀਤੇ ਸਮੇਂ 'ਚ ਇਹੋ ਜਿਹੀਆਂ ਸਾਹਮਣੇ ਆਉਂਦੀਆਂ। ਔਰ ਡੇਰਾ ਰਾਧਾ ਸਵਾਮੀ ਵੀ ਜਿਹਦੇ ਬਾਰੇ ਕਦੇ ਚਰਚਾ ਸੀ ਕਿ ਭਾਈ ਉਹ ਤੇ ਸਿਆਸਤ 'ਚ ਆਉਂਦਾ ਹੀ ਨਹੀਂ, ਅਸੀਂ ਬੀਤੇ ਸਮੇਂ 'ਚ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ 'ਚ ਬੰਦ ਸੀ, 2 ਵਾਰੇ ਬਾਬਾ ਉੱਥੇ ਮਿਲ ਕੇ ਆਇਆ, ਇਕੱਲਾ ਮਿਲ ਕੇ ਨਹੀਂ ਆਇਆ, ਬਾਬੇ ਨੇ ਇੱਕ ਇੱਦਾਂ ਦੀ ਟਿੱਪਣੀ ਕਰ ਦਿੱਤੀ ਸੀ ਜਿਸ ਟਿੱਪਣੀ ਨੇ ਪੰਜਾਬੀਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਸੀ ਰਾਧਾ ਸਵਾਮੀ ਬਾਬੇ ਨੇ ਬਿਕਰਮ ਸਿੰਘ ਮਜੀਠੀਏ ਨੂੰ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ। ਹੁਣ ਕੇਵਲ ਢਿੱਲੋਂ ਦਾ ਉੱਥੇ ਪਹੁੰਚਣਾ, ਹਾਲਾਂਕਿ ਕਿਹਾ ਉਹਨਾਂ ਨੇ ਇਹੋ ਹੀ ਹੈ ਕਿ ਸ਼ਿਸ਼ਟਾਚਾਰ ਮੁਲਾਕਾਤ। ਹੁਣ ਇਹਨਾਂ ਸਿਆਸੀ ਲੋਕਾਂ ਦਾ ਸ਼ਿਸ਼ਟਾਚਾਰ ਵੀ ਤੇ ਸਿਆਸੀ ਆ ਨਾ, ਸੋ ਇਸ ਕਰਕੇ ਜਿਹੜਾ ਕੇਵਲ ਢਿੱਲੋਂ ਦਾ ਤੁਸੀਂ ਜ਼ਿਕਰ ਕੀਤਾ ਕਿ ਕੇਵਲ ਢਿੱਲੋਂ ਨੇ ਪੈਂਦੇ ਸੱਟੇ ਕਹਿ ਦਿੱਤਾ ਆ, ਇਹ ਸੰਧੂ ਸਾਹਿਬ ਬੜਾ ਸਿੱਧਾ ਪੱਧਰਾ ਇਹੀ ਜਾਪਦਾ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਸਟ੍ਰੈਟੇਜੀ ਹੈ, ਉਹ ਇਹੀ ਸੁਨੇਹਾ ਭੇਜਣਾ ਚਾਹੁੰਦੀ ਕਿਉਂਕਿ ਉਹਦਾ ਇੱਕ ਟਾਰਗੇਟ ਹੈ ਕਿ ਵੱਧ ਤੋਂ ਵੱਧ ਪਹਿਲਾਂ ਲੀਡਰ ਦੂਸਰੀਆਂ ਪਾਰਟੀਆਂ ਚੋਂ ਆਪਣੇ ਚ ਲੈ ਆਈਏ, ਫਿਰ ਆਖਰੀ ਮਹੀਨੇ ਜਾ ਕੇ ਜੇ ਸਾਂਝ ਪਾਉਣੀ ਵੀ ਪੈਂਦੀ ਤੇ ਪਾ ਲਾਂਗੇ। ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਸੰਧੂ ਸਾਹਿਬ ਜੇ ਇਹ ਸਾਂਝ ਪੈ ਵੀ ਗਈ ਅਕਾਲੀ ਤੇ ਭਾਜਪਾ ਦੀ, ਇਹ ਸਾਂਝ ਹੁਣ ਬਰਾਬਰ ਦੀ ਪੈਣੀ ਹੈ। ਬਾਕੀ ਹੁਣ ਉਹ ਨਹੀਂ ਕਿ 22-23 ਸੀਟਾਂ ਭਾਜਪਾ ਤੋਂ ਤੇ ਬਾਕੀ ਸਾਰੀਆਂ ਅਕਾਲੀ ਦਲ ਤੋਂ, ਹੁਣ ਸਥਿਤੀ ਉਲਟ ਹੋ ਸਕਦੀ ਹੈ ਕਿ ਜੇ ਅੱਧ ਜਿਹੜਾ ਅੰਕੜਾ ਕਿਤੇ 57-58 ਦਾ ਬਣਦਾ ਤੇ 60 ਸੀਟਾਂ ਭਾਜਪਾ ਤੋਂ ਤੇ ਇੱਧਰ ਜਿਹੜੀਆਂ 50-52 ਸੀਟਾਂ ਜਿਹੜੀਆਂ ਅਕਾਲੀ ਦਲ ਤੋਂ ਹੋ ਸਕਦੀਆਂ, ਇਹੋ ਜਿਹਾ ਵੀ ਅੰਕੜਾ ਬਣ ਸਕਦਾ ਹੈ। ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਵੇਲੇ ਪੰਜਾਬ 'ਚ ਸਰਗਰਮ ਹੈ, ਬੜੇ ਸਾਡੇ ਲੀਡਰ ਉਹਦੇ ਕੋਲ ਹੈਗੇ ਆ। ਤੇ ਦੂਜਾ ਦੇਖੋ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਅੱਜ ਕਹਿਣਾ ਆ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਭਾਈ ਦੋਹਾਂ ਨੂੰ ਗੱਠਜੋੜ ਕਰ ਲੈਣਾ ਚਾਹੀਦਾ, ਉਵੇਂ ਵੀ ਆਪਾਂ ਸੰਧੂ ਸਾਹਿਬ ਕੱਲ੍ਹ ਵਾਲੇ ਨਤੀਜਿਆਂ ਤੇ ਨਜ਼ਰ ਮਾਰੀਏ, ਮੰਨ ਲਓ ਇਹੀ ਅਕਾਲੀ ਦਲ ਤੇ ਭਾਜਪਾ ਨੇ ਗੱਠਜੋੜ ਵਿੱਚ ਚੋਣ ਲੜੀ ਹੁੰਦੀ ਤੇ ਵਾਕਈ ਬਹੁਤ ਵੱਡੀ ਗੱਲ ਹੋਣੀ ਸੀ, ਇਹ ਦੂਜੇ ਨੰਬਰ ਦੀ ਧਿਰ ਹੋਣੀ ਸੀ, ਪੰਜਾਬ ਦੇ ਵਿੱਚ ਕਈ ਕੌਂਸਲਰ ਇਹਨਾਂ ਨੇ ਜਿੱਤੇ ਹੋਣੇ ਸੀਗੇ। ਸੋ ਇਸ ਕਰਕੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਇੱਕ ਵੱਡਾ ਸਿਆਸੀ ਨਾਮ ਹੈ, ਇਸ ਵੇਲੇ ਸਿਆਸੀ ਤਾਕਤ ਹੈ, ਕੇਂਦਰ ਚ ਤੂਤੀ ਬੋਲਦੀ ਹੈ, ਭਾਰਤ ਦੇ ਵਿੱਚ ਇੱਕ ਸਿਆਸੀ ਨਾਮਨਾ ਖੱਟ ਚੁੱਕੀ ਹੈ ਭਾਜਪਾ, ਪੰਜਾਬ ਵਿੱਚ ਵੀ ਨਾਮਨਾ ਬਣਾ ਲਿਆ, ਤੇ ਦੂਜੇ ਪਾਸੇ ਜਿਹੜਾ ਅਕਾਲੀ ਦਲ ਹੈ ਉਹਦੇ ਕੋਲ ਇੱਕ ਗਜ਼ਾਰੇ ਜੋਗਾ ਵੋਟ ਬੈਂਕ ਹੈਗਾ, ਤੇ ਜੇ ਦੋਹਾਂ ਦਾ ਵੋਟ ਬੈਂਕ ਮਿਲ ਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਰੱਕ ਕਮਾ ਰਹੇ ਹੋ ਕਰ ਸਕਦੇ ਹੈ
0: ਜੀ। ਅਗਲੀ ਮਾਫ਼ ਕਰਨਾ, ਖਬਰ ਵੱਲ ਜਾਣ ਤੋਂ ਪਹਿਲਾਂ ਕਾਲਜ ਲੈ ਲਈ, ਕਾਲ ਬਹੁਤ ਸਾਰੀਆਂ ਔਰ ਬਹੁਤ ਸਾਰੀ ਕਾਲਜ ਕੱਟੀਆਂ ਜਾ ਰਹੀਆਂ, ਤੁਸੀਂ ਪਲੀਜ਼ ਹੋਲਡ ਰੱਖੋ, ਸੋ ਸਾਰਿਆਂ ਦੀ ਕਾਲ ਵਨ ਬਾਏ ਵਨ ਆਪਾਂ ਕਰਾਂਗੇ। ਬਸ ਹੁਣ ਸਮਾਂ ਸੀਮਿਤ ਆ ਅਤੇ ਤੁਹਾਡੇ ਸਵਾਲ ਵੀ ਸੀਮਿਤ ਸਮੇਂ ਦੇ ਵਿੱਚ ਜੇ ਪੂਰੇ ਹੋ ਜਾਣ ਤਾਂ ਰਮੇਸ਼ ਜੀ ਉਹਨਾਂ ਦਾ ਆਂਸਰ ਦੇ ਪਾਉਣਗੇ। ਜੀ ਸਰ, ਸਤਿ ਸ਼੍ਰੀ ਅਕਾਲ, 1661 ਤੁਸੀਂ ਆਉਣੇ ਰਹੋ।
8: ਸਤਿ
0: ਸ਼੍ਰੀ
8: ਅਕਾਲ ਸੰਧੂ ਭਾਜੀ, ਮੈਂ ਸੋਚਿਆ ਸੀ ਅੱਜ ਦੀ ਵਾਰੀ ਮੇਰਾ ਕੋਈ ਕੁਐਸਚਨ ਨੀ ਹੈਗਾ, ਬਸ ਮੈਂ ਇਹੀ ਕਹਿਣਾ ਚਾਹੁੰਦਾ ਵੀ ਹਰਮੇਸ਼ ਭਾਜੀ ਬਹੁਤ ਯਾਰ ਕੂਲ ਬੰਦੇ ਆ, ਇੰਨੀ ਨਿਮਰਤਾ ਦੇ ਨਾਲ ਸਾਰੇ ਬੰਦੇ ਸਾਰੇ ਵੇਖੋ ਕਿੰਨੇ ਆਪਾਂ ਉਹਨਾਂ ਨੂੰ ਕੁਐਸਚਨ ਕਰ ਰਹੇ ਹਾਂ, ਕਿੰਨੀ ਸਹਿਣਸ਼ੀਲਤਾ ਵੇ ਉਹਨਾਂ ਦੇ ਵਿੱਚ, ਸਾਰਿਆਂ ਨੂੰ ਐਨ ਮੈਂ ਕਹਿੰਦਾ ਜੀ ਪੂਰਾ ਮੋਤੀ ਵਾਂਗੂ ਭਰੋ ਦਿੰਦੇ ਆ ਵੀ ਹਰ ਇੱਕ ਦਾ ਜਵਾਬ ਉਹਨਾਂ ਕੋਲ ਹੈਗਾ। ਮੈਂ ਰਮੇਸ਼ ਭਾਜੀ ਨੂੰ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਇਹਨਾਂ ਵਾਸਤੇ, ਤੇ ਸੰਧੂ ਭਾਜੀ ਤੁਹਾਡੇ ਵਾਸਤੇ ਵੀ ਅਰਦਾਸ ਕਰਦਾ, ਤੁਹਾਡੀ ਵੀ ਬਹੁਤ ਵਧੀਆ ਆਵਾਜ਼ ਤੇ ਸਾਰਾ ਕੁਛ, ਇਹੀ ਮੈਂ ਪ੍ਰੋਗਰਾਮ ਬਾਰੇ ਹੀ ਮੈਂ ਐਪਰੀਸ਼ੀਏਟ ਕਰਨ ਵਾਸਤੇ ਕਾਲ ਕੀਤੀ ਹੈ,
0: ਧੰਨਵਾਦ ਕਰਨਾ ਚਾਹੀਦਾ। ਹੁਣ ਮੈਂ ਵੀ ਹੱਥ ਹੀ ਜੋੜ ਸਕਦਾ ਰਮੇਸ਼ ਜੀ ਵਾਂਗ, ਰਮੇਸ਼ ਜੀ ਕਮਾਲ ਹੋ, ਤੁਸੀਂ ਵੋਟਾਂ ਵਾਟਾਂ 'ਚ ਖੜ ਜਾਓ ਸਾਡੇ ਇੱਥੇ ਆ ਗਏ, ਬਹੁਤ ਸ਼ੁਕਰੀਆ ਜੀ। ਨੈਕਸਟ ਕਾਲ ਵੱਲ ਚੱਲੀ, ਆਈ ਥਿੰਕ ਮੈਨੂੰ ਲੱਗਦਾ ਰਮੇਸ਼ ਜੀ ਇਸ ਗੱਲ 'ਤੇ ਕੋਈ ਜਵਾਬ ਨਹੀਂ ਦੇਣਗੇ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਵੀ ਪਿਛਲੇ 13-14 ਮਿੰਟ ਤੋਂ ਆਉਣੇ ਰਹੋ, ਸੋਰੀ। ਔਰ ਖਬਰਾਂ ਦਾ ਜਿਹੜਾ ਤੁਹਾਨੂੰ ਪਤਾ ਕਿ ਜਿਹੜੀ ਖਬਰ ਪ੍ਰੋਪਰ ਜਾਵੇ ਉਸ 'ਤੇ ਸਮਾਂ ਲੱਗਦਾ। 9690 ਤੁਸੀਂ ਆਉਣੇ ਰਹੋ ਜੀ।
9: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ
9: ਜੀ ਸਾਹਿਬ, ਸਤਿ ਸ਼੍ਰੀ ਅਕਾਲ ਸ਼ਰਪ੍ਰੀਤ ਸਾਹਿਬ। ਮੈਂ ਇੱਕ ਛੋਟੀ ਜਿਹੀ ਮੇਰੀ ਬੇਨਤੀ ਹੈ ਤੁਹਾਨੂੰ, ਬਹੁਤ ਸਾਰਾ ਹੋ ਜਾਵੇ ਨਾ ਵੀ ਹੋ ਵੀ ਤਾਂ ਵੀ ਕੋਈ ਨਹੀਂ, ਇਹ ਆਪਣੇ ਸੰਧੂ ਸਾਹਿਬ ਨਵੇਂ ਆਏ ਜਿਹੜੇ ਨੇ ਇਹ ਵੀ ਬੜੇ ਸਤਿਕਾਰਯੋਗ ਆ ਸਾਡੇ, ਮੈਂ ਇਹਨਾਂ ਨੂੰ ਕੋਈ ਕੱਟਦਾ ਨਹੀਂ ਜੀ ਬਿਲਕੁਲ। ਤੇ ਮੇਰੀ ਇੱਕ ਛੋਟੀ ਜਿਹੀ ਬੇਨਤੀ ਸੀ, ਤੇ ਰੁਪਿੰਦਰ ਕੌਰ ਨੂੰ ਤੇ ਆਪਣੀ ਗਲੋਰੀਆ ਜੀ ਨੂੰ ਵੀ ਕਿਸੇ ਦਿਨ ਲਿਆਏ ਕਰੋ, ਬਸ ਆਹੀ ਕਹਿਣਾ ਸੀ ਜੀ। ਬਹੁਤ ਧੰਨਵਾਦ ਜੀ, ਤੁਸੀਂ ਕਰ ਸਕਦੇ ਹੋ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਕਰਾਂਗੇ ਰਿਕੁਐਸਟ ਜੀ ਕਿ ਉਹਨਾਂ ਨੂੰ ਵੀ ਲੈ ਕੇ ਆਵਾਂਗੇ 905-673-3337 ਜੀ। ਕੋਈ ਟਿੱਪਣੀ ਕਰਨੀ ਚਾਹੋਗੇ ਰਮੇਸ਼ ਜੀ?
1: ਸੰਧੂ ਸਾਹਿਬ ਤੁਸੀਂ, ਬਸ ਮੈਂ ਸਮਝਦਾ ਕਿ ਆਵਾਜ਼ ਪੂਰੀ ਮੇਰੇ ਕੰਨਾਂ 'ਚ ਕੁਦਰਤੀ, ਅੱਜ ਥੋੜਾ ਜਿਹਾ ਟੈਕਨੀਕਲ ਇਸ਼ੂ ਹੈ ਪਈ ਨਹੀਂ, ਤੇ ਕੋਈ ਗੱਲ ਨਹੀਂ, ਅਗਲੇ ਸਰੋਤਿਆਂ ਤੱਕ ਚੱਲਦੇ ਹਾਂ, ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ
0: ਜੀ। ਬਹੁਤ ਸ਼ੁਕਰੀਆ ਜੀ। ਸੋ ਨੈਕਸਟ ਕਾਲ ਵੱਲ ਜਾਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਂਦੇ ਰਹੋ। 4146
10: ਕਾਮਨ ਸੈਂਸ ਹੋਤੀ ਨਾ ਉਹ ਜ਼ਿਆਦਾ ਕਾਮਨ ਨਹੀਂ ਹੋਤੀ ਹੈਗੀ, ਠੀਕ ਹੈ ਜੀ।
0: ਜੀ ਸਰ,
10: ਦੂਜਾ ਇਹ ਦੇਖੋ ਹੁਸ਼ਿਆਰਪੁਰੀ ਜੀ, ਮੋਦੀ ਹੈ ਸੀਤਾਰਮਨ ਕੇ ਘਰ ਮੇ ਥੋੜੀ ਤੇਲ ਉਗਤਾ ਹੈਗਾ, ਭਾਰਤ ਤੋਂ 90% ਤੇਲ ਬਾਹਰ ਸੇ ਆਤਾ ਹੈਗਾ ਹੈ ਜੀ। ਦੂਜਾ ਇਹ ਹੈਗਾ ਕਿ ਸਰਚਾਰਜ ਨਹੀਂ ਲਗਾਏ ਤੋ ਕਿਆ ਕਰਾਏ, ਉਹ ਕੰਪਨੀ ਕੋ ਬੈਂਕਰ ਥੋੜੀ ਕਰ ਦੇਂਗੇ, ਪੂਰੇ ਦੁਨੀਆ ਮੇ 35-40% ਤੇਲ ਕਾ ਦਾਮ ਬੜ ਗਿਆ, ਔਰ ਇਹ ਵਹਾਂ ਪੇ ਨਾ ਬੜਾਏ ਤੋ ਕਿਆ ਕਰੇ, ਇਹ ਤੋ ਟੈਂਪਰੇਰੀ ਹੋਤਾ ਹੈ ਜਿਸ ਸੇ ਕਿ ਉਹ ਕੰਪਨੀ ਬੰਦ ਨਾ ਹੋਏ, ਕੰਪਨੀ ਕਾ ਭੱਟਾ ਨਾ ਬੈਠੇ। ਓਕੇ ਹੁਸ਼ਿਆਰਪੁਰ ਤੁਸੀਂ ਇਹ ਦੱਸੋ ਕਿ ਜਿਤਨੇ ਬਾਹਰ ਵਾਲੇ ਹੈਗੇ ਕਿਸੇ ਨੇ ਪੰਜਾਬ ਮੇ ਜਾ ਕੇ ਕੋਈ ਸਾਈਕਲ ਕੇ ਪੰਚਰ ਕੀ ਦੁਕਾਨ ਵੀ ਮੈਂ ਵੀ ਇਨਵੈਸਟ ਕੀਤਾ ਹੈ ਕਿ ਨਹੀਂ ਕੀਤਾ ਕਿ ਉਹ ਜੋ ਬੇਚਾਰਾ ਪੰਚਰ ਵਾਲਾ ਹੈ ਕਿ ਪੈਸਾ ਇੱਥੋਂ ਸੇ ਇਨਵੈਸਟ ਕਰਦੇ ਵਹਾਂ ਪੇ ਜਾ ਕੇ ਪੰਚਰ ਪੁੰਚਰ ਹੀ ਲਗਵਾ ਲੇ ਬੰਦਾ ਬਿਠਾ ਦੇ ਇਹਦੇ ਬਾਰੇ ਦੱਸੋ ਪਿਛਲੇ ਚਾਰ ਪੰਜ ਸਾਲ ਮੇ ਇਨਵੈਸਟਮੈਂਟ ਭਾਰਤ ਸੇ ਕਿਤਨੀ ਗਈ ਹੈ ਪੰਜਾਬ ਮੇ ਧੰਨਵਾਦ ਜੀ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਤੁਹਾਡੀ ਕੋਮਨ ਸੈਂਸ ਵਾਲੀ ਗੱਲ ਮੈਨੂੰ ਬਹੁਤ ਖੂਬਸੂਰਤ ਲੱਗੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਾਫ ਕਰਨਾ ਰਮੇਸ਼ ਜੀ ਜੀ ਸੋਰੀ
1: ਚਲੋ ਆਪਾਂ ਇਸ ਇਹਨੂੰ ਸਰੋਤੇ ਇਸ ਤਰ੍ਹਾਂ ਲੈਂਦੇ ਹਾਂ ਜਿਹੜਾ ਤੇਲ ਦੀਆਂ ਕੀਮਤਾਂ ਦਾ ਮਸਲਾ ਨਾ ਦੇਖੋ ਰੌਲਾ ਜਦੋਂ ਨਾ ਕੋਈ ਸਰੋਤਾ ਜਾਂ ਮੈਂ ਜਾਂ ਤੁਸੀਂ ਇਸ ਤੇ ਚਰਚਾ ਕਰਦੇ ਹਾਂ
0: ਜੀ
1: ਤੁਸੀਂ ਇਸ ਗੱਲ ਨੂੰ ਵੀ ਨਾਲ ਸਮਝੋ ਕਿ ਰੌਲਾ ਇਕੱਲਾ ਵਿਰੋਧ ਦਾ ਨਹੀਂ ਹੈ ਕਿ ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਜੇ ਸੰਸਾਰ ਵਿਆਪੀ ਹਾਲਾਤਾਂ ਚ ਭਾਰਤ ਵੀ ਪ੍ਰਭਾਵਿਤ ਹੋ ਰਿਹਾ ਇਹ ਸੱਚ ਹੈ ਪਰੰਤੂ ਦੂਜੀ ਗੱਲ ਇਹ ਵੀ ਹੈ ਨਾ ਕਿ ਜਦੋਂ ਅਸੀਂ ਡੀਂਗੇ ਮਾਰਦੇ ਹਾਂ ਸਟੇਜਾਂ ਤੇ ਖੜ ਕੇ ਵੋਟਾਂ ਲੈਣ ਵੇਲੇ ਤੇ ਉਦੋਂ ਕਹਿੰਦੇ ਸਾਨੂੰ ਮਹੀਨੇ ਦੇ ਦਿਓ ਸਾਲ ਅਸੀਂ ਸਾਰਾ ਕੁਛ ਹੀ ਕਰ ਦੇਣਾ ਅੱਜ ਇੱਕ ਸਰੋਤੇ ਆਏ ਦੇਖੋ ਮੈਂ ਉਹਨਾਂ ਨੂੰ ਵੈਸੇ ਇਹ ਗੱਲ ਇਸ ਲਈ ਉਹਨਾਂ ਨੂੰ ਵਿੱਚ ਗਿਣਤੀ ਚ ਲੈ ਆਇਆ ਗੱਲ ਰੱਖਣ ਲਈ ਅਦਰਵਾਈਜ਼ ਕੋਈ ਵਿਰੋਧ ਨਹੀਂ ਉਹ ਕਹਿੰਦੇ ਜੀ ਗੱਲ ਆ ਕਿ ਤਿੰਨ ਚਾਰ ਸਾਲ ਚ ਭਗਵੰਤ ਮਾਨ ਕੀ ਕਰਦੇ ਬਿਲਕੁਲ ਗੱਲ ਦਰੁਸਤ ਹੈ ਨਹੀਂ ਕੀਤਾ ਜਾ ਸਕਦਾ ਚਾਹੇ ਮੈਨੂੰ ਚਾਹੇ ਤੁਸੀਂ ਅਸੀਂ ਚਾਰ ਸਾਲ ਵਿੱਚ ਕੋਈ ਬਹੁਤ ਵੱਡੀ ਤਬਦੀਲੀ ਨਹੀਂ ਕਰ ਸਕਦੇ ਪਰੰਤੂ ਇਹ ਗੱਲ ਸਾਨੂੰ ਜਦੋਂ ਵੋਟਾਂ ਠੱਗਣੀਆਂ ਹੁੰਦੀਆਂ ਅਸੀਂ ਵੋਟਾਂ ਉਦੋਂ ਨਹੀਂ ਪਤਾ ਹੁੰਦੀ ਉਦੋਂ ਅਸੀਂ ਕਹਿੰਦੇ ਬਸ ਇੱਕ ਮੌਕਾ ਦੇ ਦਿਓ ਤੇ ਪਹਿਲੇ ਸਾਲ ਚ ਹੀ ਸਾਡਾ ਹਰਾ ਪੈਣਾ ਹੈ ਚੱਲਣਾ ਉਸ ਵੇਲੇ ਨਹੀਂ ਪਤਾ ਹੁੰਦਾ ਅਸੀਂ ਕਿਉਂ ਝੂਠ ਬੋਲਦੇ ਹਾਂ ਕਿਉਂ ਲੋਕਾਂ ਨੂੰ ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਸਮਾਂ ਲੱਗੇਗਾ ਸਮਾਂ ਦਿਓ ਜਾਂ ਫਿਰ ਪਹਿਲਾਂ ਤੈਅ ਕਰ ਲੈਣ ਭਗਵੰਤ ਮਾਨ ਜੀ ਜਾਂ ਉੱਪਰ ਬੈਠੇ ਹੋਏ ਸਾਡੇ ਜਿਹੜੇ ਦੇਸ਼ ਦੇ ਮੁਖੀ ਨੇ ਪ੍ਰਧਾਨ ਮੰਤਰੀ ਜੀ ਉਹ ਤੈਅ ਕਰ ਲੈਣ ਪਹਿਲਾਂ ਹੀ ਮੋਦੀ ਸਾਹਿਬ ਕਿ ਮੈਨੂੰ 15 ਸਾਲ ਲੱਗਣਗੇ ਜਾਂ 25 ਲੱਗਣਗੇ ਲੋਕਾਂ ਦਾ ਚਿੱਤ ਕਰੂਗਾ ਦੇ ਦੇਣਗੇ ਚਿੱਤ ਕਰੂਗਾ ਨਾ ਦੇਣਗੇ ਪਹਿਲਾਂ ਕਹਿੰਦੇ ਸਾਨੂੰ ਮਹੀਨੇ ਚਾਹੀਦੇ ਆ ਪਹਿਲਾਂ ਆਪਾਂ ਡੀਂਗੇ ਮਾਰਦੇ ਹਾਂ ਕਿ ਭਾਰਤ ਵਿੱਚ ਤੇ ਦੁਨੀਆਂ ਇੱਧਰ ਉੱਧਰ ਹੋ ਜਾਏ ਭਾਰਤ ਨਹੀਂ ਪ੍ਰਭਾਵਿਤ ਹੋਣ ਦਿੰਦੇ ਦੇਖੋ ਭਾਰਤ ਵਿੱਚ ਜਦੋਂ ਤੇਲ ਦੀਆਂ ਕੀਮਤਾਂ ਦੀ ਡਿਸਕਸ਼ਨ ਕਰਨੀ ਤੇ ਕੱਲ੍ਹ ਹੋਰਵੇਂ ਸਟੇਟ ਨੂੰ ਲੈ ਕੇ ਨਹੀਂ ਹੋਣੀ ਜਿਹੜੇ ਦੁਨੀਆਂ ਦੇ ਮੁਲਕਾਂ ਦੀਆਂ ਤੁਸੀਂ ਕੀਮਤਾਂ ਦਾ ਜ਼ਿਕਰ ਕਰਦੇ ਹੋ ਕਿ ਉੱਥੇ 35% ਵਧੀਆ ਹੈ ਉੱਥੇ ਰੂਸ ਦੇ ਨਾਲ ਸੰਧੀ ਨਹੀਂ ਭਾਰਤ ਦੀ ਰੂਸ ਦੇ ਨਾਲ ਵੀ ਸੰਧੀ ਹੈ ਉਹਨਾਂ ਹਾਲਾਤਾਂ 'ਚ ਭਾਰਤ ਵਿੱਚ ਕਿਉਂ ਵੱਜੇ ਜਦੋਂ ਕਿ ਭਾਰਤ ਰੂਸ ਤੋਂ ਲੈ ਕੇ ਅੱਗੇ ਸਪਲਾਈ ਕਰਦਾ ਰਿਹਾ ਹੁਣ ਵੀ ਕਰਦਾ ਭਾਰਤ ਵਿੱਚ ਕਿਉਂ ਵੱਜੇ ਇੱਕ ਸਵਾਲ ਵੱਖਰਾ ਹੈ ਭਾਰਤੀ ਸਰਕਾਰ ਲਈ ਦੂਜੇ ਦੇਸ਼ਾਂ ਤੋਂ ਇਲਾਵਾ ਜੇ ਇਕੱਲਾ ਹੋਰਵੇਂ 'ਚ ਸਟੇਟ ਹੁੰਦਾ ਤਾਂ ਅਸੀਂ ਮੰਨ ਲੈਂਦੇ ਸੋ ਇਸ ਕਰਕੇ ਐ ਨਹੀਂ ਆ ਕਿ ਅਸੀਂ ਭਾਰਤ ਦੀ ਸਰਕਾਰ ਨੂੰ ਇੱਕ ਤਰਕ ਦੇ ਨਾਲ ਮਨਫੀ ਕਰ ਦਈਏ ਮਾਫ਼ ਕਰ ਦਈਏ ਭਾਰਤ ਦੀ ਸਰਕਾਰ ਤੇ ਸਵਾਲ ਤੇ ਉੱਠੇਗਾ ਹੀ ਉੱਠੇਗਾ ਇਹ ਕਿ ਨਹੀਂ ਭਾਈ ਤੁਹਾਡੀ ਵਿਦੇਸ਼ ਪਾਲਿਸੀ ਤੁਸੀਂ ਕਹਿੰਦੇ ਕੁਛ ਹੋ ਜਦੋਂ ਮਹੀਨੇ 3 ਨਹੀਂ ਹੋਏ ਤਾਂ 3 ਮਹੀਨਿਆਂ 'ਚ ਤੁਹਾਡੀ ਫੂਕ ਨਿਕਲ ਗਈ ਜਦੋਂ ਵੋਟਾਂ ਪੈਂਦੀਆਂ ਸੀ ਪੱਛਮੀ ਬੰਗਾਲ 'ਚ ਤੁਸੀਂ ਚੁੱਪ ਸੀ ਜਦੋਂ ਵੋਟਾਂ ਦੇ ਨਤੀਜੇ ਆ ਗਏ ਤੁਸੀਂ ਤੀਜੇ ਦਿਨ ਕਹਿ ਦਿੱਤਾ ਜੀ ਨਾ ਵਿਦੇਸ਼ ਦੀ ਯਾਤਰਾ ਕਰਨੀ ਨਾ ਸੋਨਾ ਖਰੀਦਣਾ ਕਿ ਸਾਨੂੰ ਸਮਝ ਨਹੀਂ ਆਉਂਦਾ ਤੁਸੀਂ ਕੀ ਸਿਆਸਤ ਕਰ ਰਹੇ ਹੋ ਇਸ ਕਰਕੇ ਭਾਰਤ ਦੀ ਸਰਕਾਰ ਤੋਂ ਸਵਾਲ ਇਹ ਹੋਣਾ ਹੀ ਹੋਣਾ ਹੈਗਾ ਆ ਸੋ ਇਸ ਕਰਕੇ ਭਾਰਤੀ ਸਰਕਾਰ ਦਾ ਡਿਊਟੀ ਵੀ ਬਣਦੀ ਹੈ ਕਿ ਉਹ ਇਸ ਸਵਾਲਾਂ ਦਾ ਜਵਾਬ ਦੇਵੇ
0: ਜੀ ਬਿਲਕੁਲ ਜੀ ਨੈਕਸਟ ਕਾਲ ਵੱਲ ਚੱਲਦੇ ਹਾਂ 5128 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਹੋ
11: ਹਾਂਜੀ ਪ੍ਰਭ ਜੀ ਅਸੀਂ ਰਮੇਸ਼ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
11: ਰਮੇਸ਼ ਜੀ ਇੱਕ ਖਬਰ ਦੇਖੀ ਸੀ ਮੱਤੇਵਾੜਾ ਦੇ ਜੰਗਲਾਂ ਦੀ ਉੱਥੇ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਹੈ ਜੰਗਲਾਂ ਨੂੰ ਕੱਟਿਆ ਜਾ ਰਿਹਾ ਹੈ ਔਰ ਇਹ ਰਮੇਸ਼ ਜੀ ਦੱਸਿਓ ਵੀ ਮੱਤੇਵਾੜਾ ਕਿਤੇ ਇੱਧਰ ਹਿਮਾਚਲ 'ਚ ਪੈਂਦਾ ਜਾਂ ਹਰਿਆਣੇ 'ਚ ਪੈਂਦਾ ਮੈਨੂੰ ਲੱਗਦਾ ਪੰਜਾਬ 'ਚ ਤਾਂ ਨਹੀਂ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੀ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਲੱਤ ਤੇ ਲੱਤ ਰੱਖ ਕੇ ਇੰਟਰਵਿਊ ਕਰਦੇ ਹੁੰਦੇ ਸੀ ਕਿ ਅਸੀਂ 1,000 ਕਰੋੜ ਲੀਕਿੰਗ 'ਚੋਂ ਬਚਾ ਲਾਂਗੇ ਤੇ ਇਲੀਗਲ ਮਾਈਨਿੰਗ ਬੰਦ ਕਰ ਦਾਂਗੇ ਇਹ ਪੰਜਾਬ 'ਚ ਤਾਂ ਨਹੀਂ ਹੈ ਜੀ ਮੱਤੇਵਾੜਾ ਦੱਸਿਓ ਕਿੱਥੇ ਹੈ ਜੀ ਧੰਨਵਾਦ ਤੁਹਾਡਾ ਸਮਾਂ ਦੇਣ
0: ਲਈ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਰਮੇਸ਼ ਜੀ
1: ਇਹਨੂੰ ਕਹਿੰਦੇ ਆ ਤੀਰ ਨਿਸ਼ਾਨੇ ਇਹ ਹੁੰਦਾ ਸਵਾਲ ਪਹਿਲਾਂ ਤੇ ਮੱਤੇਵਾੜਾ ਸਮਝਾਓ ਕਿੱਥੇ ਹੈ
0: ਬਿਲਕੁਲ
1: ਜੀ ਸਤਿ ਹੈ ਉਹੀ ਮੱਤੇਵਾੜਾ ਆ ਜਿਸ ਮੱਤੇਵਾੜਾ ਦੇ ਵਿੱਚ ਮੈਂ ਸਮਝਦਾ ਕਿ ਬੜਾ ਇੱਕ ਵੱਡਾ ਸ਼ਾਨਾਮਤੀ ਇਤਿਹਾਸ ਛੁਪਿਆ ਹੋਵੇਗਾ ਜਿਹੜੇ ਅਸੀਂ ਇਤਿਹਾਸ ਨੂੰ ਨਾ ਸ਼ਾਨਾਮਤੀ ਨਾਲ ਪੜ੍ਹਦੇ ਹਾਂ ਇਹ ਉਹੀ ਜੰਗਲ ਹੈ ਜਿਹਨਾਂ ਜੰਗਲਾਂ 'ਚੋਂ ਕਦੇ ਗੁਰੂ ਸਾਹਿਬ ਦੇ ਕਾਫਲੇ ਗੁਜ਼ਰੇ ਹੋਣਗੇ ਜੇ ਨਾ ਸਹੀ ਤੇ ਚਲੋ ਇਹ ਠੀਕ ਹੈ ਕਿ ਸੇਮ ਸਥਿਤੀ ਨੇ 5-7-10 ਕਿਲੋਮੀਟਰ ਅੱਗੇ ਪਿੱਛੇ ਹੋ ਸਕਦਾ ਪਰੰਤੂ ਗੱਲ ਤੁਸੀਂ ਸਤਲੁਜ ਦੇ ਕੰਢੇ ਦੀ ਕਰ ਰਹੇ ਹੋ ਨਵੇਂ ਸ਼ਹਿਰ ਤੇ ਲੁਧਿਆਣੇ ਦੇ ਵਿੱਚ ਦੀ ਕਰ ਰਹੇ ਹੋ ਉਹਨੂੰ ਮੱਤੇਵਾੜਾ ਦੇ ਜੰਗਲ ਕਹਿੰਦੇ ਹੈ ਔਰ ਮੱਤੇਵਾੜਾ ਦੇ ਜੰਗਲਾਂ ਦੇ ਉੱਪਰ ਪਿਛਲੀ ਸਰਕਾਰ ਨੇ ਮਨ ਬਣਾ ਲਿਆ ਸੀ ਕਿ ਅਸੀਂ ਇਹਨੂੰ ਇੰਡਸਟਰੀ ਬਹੁਤ ਵੱਡੀ ਲਾ ਦੇਣੀ ਤੇ ਪੰਜਾਬੀਆਂ ਨੇ ਲੱਗਣ ਨਹੀਂ ਦਿੱਤੀ ਸੀ ਉੱਥੇ ਸੰਘਰਸ਼ ਔਰ ਤਾਜ਼ਾ ਸਥਿਤੀ ਜਿਹੜੀ ਤੁਸੀਂ ਬਿਆਨ ਕੀਤੀ ਹੈ ਥੋੜਾ ਬਹੁਤਾ ਚਲੋ ਹੋ ਸਕਦਾ ਤੁਸੀਂ ਵੱਧ ਕਹਿ ਗਏ ਹੋ ਜਾਂ ਘੱਟ ਕਹਿ ਗਏ ਹੋ ਗੱਲ ਨੇੜੇ ਤੇ ਰਹੀ ਔਰ ਕੱਲੀ ਉੱਥੇ ਦੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਜੋ ਰੇਤਾ ਬੱਚਰੀ ABC ਦਾ ਕਾਰੋਬਾਰ ਚੱਲਦਾ ਸੀ ਉਦਾਂ ਹੀ ਚੱਲਦਾ ਹੈ। ਜਿਹੜੀ ਲੱਤ ਤੇ ਲੱਤ ਰੱਖ ਕੇ ਕੁਝ ਲੀਡਰ ਕਹਿੰਦੇ ਸੀ ਕਿ ਅਸੀਂ ਜਿਹੜਾ ਮਾਈਨਿੰਗ ਤੋਂ ਇੰਨਾ ਪੈਸਾ ਬਚਾ ਲਾਂਗੇ, ਉਹਨਾਂ ਨੇ ਬਚਾਇਆ ਆ ਭਾਈ, ਪਰੰਤੂ ਬਚਾ ਕੇ ਗਿਆ ਕਿੱਥੇ ਹੈ ਉਹ ਨੀ ਮੈਂ ਦੱਸਣਾ ਤੁਹਾਨੂੰ, ਉਹ ਤੁਸੀਂ ਆਪ ਲੱਗਣਾ, ਬਚਾਇਆ ਓਨਾ ਹੀ ਹੈ ਜਿੰਨਾ ਪਿਛਲੇ ਬਚਾਉਂਦੇ ਸੀ, ਸੋ ਬਹੁਤਾ ਫਰਕ ਨਹੀਂ ਹੈ। ਸੋ ਉਹ ਬਾਕੀ ਹੈ ਜੀ, ਪੈਸਾ ਮਾਈਨਿੰਗ ਤੋਂ ਉਦਾਂ ਹੀ ਹੈ ਜਿਵੇਂ ਪਿਛਲਿਆਂ ਨੇ ਬਚਾਇਆ, ਤੇ ਜਿੱਥੇ ਪਿਛਲੇ ਸਮੇਂ ਗਿਆ ਉੱਥੇ ਹੁਣ ਜਾ ਰਿਹਾ ਆ। ਇਸ ਕਰਕੇ ਅਸੀਂ ਨਾਮ ਨਹੀਂ ਲੈਣਾ, ਸਮਝ ਤੁਸੀਂ ਗਏ ਹੋ ਕਿ ਕਿੰਨਾ ਕੁ ਪੈਸਾ ਤੇ ਕਿਹੜੇ ਪਾਸੇ ਗਿਆ ਹੋ।
0: ਜੀ ਬਹੁਤ ਸ਼ੁਕਰੀਆ। ਇੱਕ ਮਿੰਟ ਆਪਣੇ ਕੋਲ ਹੈਗਾ ਆ, ਦੇਖਦੇ ਹਾਂ, ਇੱਕ ਹੀ ਕਾਲ ਲਊਂਗਾ, ਕਾਲ ਬਹੁਤ ਸਾਰੀਆਂ, ਬਾਕੀਆਂ ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ, ਬਾਕੀ ਦੇ ਸਵਾਲ ਕੱਲ੍ਹ ਨੂੰ, ਬਾਕੀ ਦੀਆਂ ਖਬਰਾਂ ਕੱਲ੍ਹ ਨੂੰ। ਜੀ ਸਰ, ਸਤਿ ਸ਼੍ਰੀ ਅਕਾਲ, 313 ਤੁਸੀਂ ਓਨਰ ਹੋ ਜੀ, ਸ਼ਾਰਟ ਰੱਖਿਓ ਥੋੜ੍ਹਾ ਜਿਹਾ ਤਾਂ ਕਿ ਜਵਾਬ ਸ਼ਾਰਟ ਦੇ ਵਿੱਚ ਆ ਸਕੇ। ਜੀ ਸਰ, ਓਕੇ, ਚਲੋ ਆਈ ਨੋ, ਐਨੀਵੇ ਕਾਲ ਕੱਟ ਹੋ ਗਈ। 905-673-3337। ਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜਨ ਦੇ ਲਈ, ਔਰ ਪੰਜਾਬ ਦਾ ਸਾਰਾ ਹਾਲ ਸਾਨੂੰ ਦੱਸਣ ਦੇ ਲਈ। ਕੱਲ੍ਹ ਨੂੰ ਫਿਰ ਇੱਕ ਨਵੀਂ ਸਵੇਰ, ਨਵੀਆਂ ਖਬਰਾਂ ਦੇ ਨਾਲ ਫਿਰ ਨਵੀਂ ਵਾਰ ਜੁੜਦੇ ਹਾਂ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ।
1: ਚਲੋ ਸੰਧੂ ਸਾਹਿਬ, ਅੱਜ ਇੱਕ ਮੁੱਖ ਮਸਲਾ ਰਹਿ ਗਿਆ
0: ਜੀ,
1: ਉਹ ਮਸਲਾ ਪੱਛਮੀ ਬੰਗਾਲ ਦਾ ਸੀ, ਜਿੱਥੇ ਤ੍ਰਿਮੂਲ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਹੁਣ ਲੋਕਾਂ ਦੀ ਭੀੜ ਚੋਂ ਹੈਲਮਟ ਪਾ ਕੇ ਬਾਹਰ ਨਿਕਲਣਾ ਪੈ ਰਿਹਾ, ਕਿਉਂਕਿ ਪੱਥਰ ਉਹਨਾਂ ਦੇ ਸਿਰ ਤੇ ਵੀ ਡਿੱਗਣੇ ਸ਼ੁਰੂ ਹੋ ਗਏ ਆ। ਹੁਣ ਉੱਤੇ ਕੱਲ ਗੱਲ ਕਰਾਂਗੇ। ਸੋ ਇੰਨੀਆਂ ਕੁ ਗੱਲਾਂ ਬਾਤਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ, ਕੱਲ੍ਹ ਆਪਾਂ ਇਸ ਮੁੱਦੇ ਤੇ ਜ਼ਰੂਰ ਗੱਲਬਾਤ ਕਰਦੇ ਹਾਂ। ਸੋ ਥੈਂਕ ਯੂ ਸੋ ਮੱਚ ਜੀ। 905-673-3337 ਤੁਸੀਂ ਜੁੜੇ ਹੋਏ ਸੀ ਪੰਜਾਬੀ ਲਹਿਰਾਂ ਦੇ ਨਾਲ। ਸੋ ਬਹੁਤ ਮੁਹੱਬਤ, ਬਹੁਤ ਪਿਆਰ, ਜਿੰਨੀਆਂ ਵੀ ਕਾਲਾਂ ਆ ਗਈਆਂ, ਲਈਆਂ ਗਈਆਂ, ਰਹਿ ਗਈਆਂ, ਸਭ ਤੋਂ ਹੱਥ ਜੋੜ ਕੇ ਮਾਫ਼ੀ, ਪਿਆਰ, ਬਹੁਤ ਬਹੁਤ ਪਿਆਰ। ਸੋ ਸਟੂਡੀਓ ਦੀ ਘੜੀ ਦੇ ਮੁਤਾਬਕ 7:59 ਹੋ ਚੁੱਕਿਆ, ਸੋਰੀ 49 ਦੇ ਨਾਲ ਲਿਖਿਆ ਪੈ ਜਾਂਦਾ। ਸੋ ਟੈਕਸ ਅਕਾਊਂਟਿੰਗ ਦਾ ਨੰਬਰ ਤੁਹਾਨੂੰ ਇੱਕ ਵਾਰ ਫਿਰ ਦੇ ਦਈਏ, ਟੈਕਸ ਭਰਨ ਦੇ ਲਈ ਇੱਕ ਵਧੀਆ ਭਰੋਸੇਯੋਗ ਟੈਕਸ ਫਰਮ ਟੈਕਸ ਭਰਨ ਦੇ ਲਈ 647-461-0361। ਟੈਕਸ ਦੀਆਂ ਸੇਵਾਵਾਂ ਦੇ ਲਈ ਵਧੀਆ ਰਿਫੰਡ ਲੈ ਕੇ ਦੇਣਗੇ ਤੁਹਾਨੂੰ ਟੈਕਸਲ ਅਕਾਊਂਟਿੰਗ, ਔਰ ਨਾਲ ਦੀ ਨਾਲ ਮੈਂਡੀ ਗਿੱਲ, ਉਹਨਾਂ ਨੂੰ ਯਾਦ ਰੱਖਣਾ, ਟਰੈਕ ਇੰਸ਼ੋਰੈਂਸ।
12: ਵਨ ਟਾਈਮ ਇਨਵੈਸਟਮੈਂਟ, ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222, ਜੇ ਗੰਡਮ ਕੋਲ 416-265-2222।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. Multicultural radio for Brampton, Toronto, the GTA, and the world at am530.ca. This is Chow AM 530. The views and opinions expressed in the following program are those of the producers and not those of the staff and management of Chow AM 530.

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ
1: ਉੱਪਰ। At the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: Rocketmoney.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: One-time investment, lifetime moneymaker. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2

ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ, ਤਿਣਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਫਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸਦੇ ਰਹਿਮਤਾਂ ਬਖਸ਼ਣ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ। ਮਨਦੀਪ ਸਿੰਘ ਮੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

ਸੋਗਾਸ ਖੂਬਸੂਰਤ ਸਵੇਰ ਦਾ ਖੂਬਸੂਰਤ ਲੋਕ ਖੂਬਸੂਰਤ ਮੁਲਕਾਂ ਸੀ ਐਚ ਐਲ ਓ ਡਿਜੀਟਲ ਏ ਐਮ ਫ੍ਰੀਕੁਐਂਸੀ ਰਾਹੀਂ ਟੋਰਾਂਟੋ ਪੈਨਸਿਲਵੇਨੀਆ ਨਿਊਯਾਰਕ ਵਾਸ਼ਿੰਗਟਨ ਨਿਊ ਜਰਸੀ ਤੱਕ ਸੁਣ ਰਹੇ ਹੋ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ। ਮੁਹੱਬਤ ਪਰ ਇਸ ਦਿਨ ਦੇ ਵਿੱਚ ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ ਅਤੇ ਮੰਜ਼ਿਲਾਂ ਮਿਲਦੀਆਂ ਰਹਿਣਗੀਆਂ। ਇਸ ਸਮੇਂ ਪੀਅਰਸਨ ਏਅਰਪੋਰਟ ਦਾ ਟਰੈਕ 6 ਜਿੱਥੇ ਵੈਸਟ ਜੈੱਟ ਉਡਾਨ ਭਰਨ ਦੇ ਲਈ ਤਿਆਰੀ ਵਿੱਚ ਖੜ੍ਹੀ ਹੈ। ਸਾਹਮਣੇ ਸਾਡੇ ਟਰੈਕ 6 ਦੇ ਉੱਤੇ ਸਾਹਮਣੇ 401 ਦੇ ਉੱਤੇ ਸਮੂਥ ਟਰੈਫਿਕ ਚੱਲ ਰਿਹਾ ਈਸਟ ਪੌਂਡ ਅਤੇ ਵੈਸਟ ਪੌਂਡ ਦੇ ਵਿੱਚ। ਡੇਲੀ ਰੋਡ ਦੇ ਉੱਪਰ ਇਸ ਸਮੇਂ ਟਰੈਫਿਕ ਜਿਹੜਾ ਸਮੂਥ ਚੱਲ ਰਿਹਾ ਹੈਗਾ। ਤੁਸੀਂ ਸਾਨੂੰ ਕਾਲ ਕਰ ਰਹੇ ਹੋ 905-673-3337, ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਤੁਹਾਡੀ ਸਾਡੀ ਟਿਕਟ 905-673-3337 9056733337 'ਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ।

0: ਚਲੀਏ ਫਿਰ ਇੱਕ ਸਫ਼ਰ ਦੇ ਵੱਲ ਜੋ ਬਹੁਤ ਖੂਬਸੂਰਤ ਪਰ ਤੁਹਾਡੇ ਸਾਥ ਦੇ ਨਾਲ ਸਟੂਡੀਓ ਨੰਬਰ 905-673-3337 ਤੁਸੀਂ ਗੱਲਬਾਤ ਕਰ ਰਹੇ ਹੋ ਜੋ ਸੰਤੋਸ਼ ਜੀ ਮੇਰੇ ਨਾਲ
1: ਜੀ ਸਤਿ ਸ਼੍ਰੀ ਅਕਾਲ ਅਮਨ ਜੀ
0: ਸ਼ੋਅ ਦੇ ਵਿੱਚ ਹਮ ਸਫ਼ਰ ਹਾਂਜੀ ਸੰਤੋਸ਼
1: ਜੀ ਸਤਿ ਸ਼੍ਰੀ ਅਕਾਲ ਅਮਨ ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ ਮੇਰਾ ਨਾਮ ਸੰਤੋਸ਼ ਕੌਰ ਹੈ ਮੈਂ ਫੇਅਰ ਡੀਲ ਰਿਅਲਟੀ ਬ੍ਰੋਕਰੇਜ ਨਾਲ ਕੰਮ ਕਰਦੀ ਹਾਂ ਔਰ ਸਾਡੇ ਬ੍ਰੋਕਰ ਆਫ ਰੈਕਡ ਹੈਗੇ ਆ ਹਰਦੀਪ ਅੰਦੇਰ ਜੀ ਅਸੀਂ ਕਾਫੀ ਰੀਅਲ ਅਸਟੇਟ ਏਜੰਟਸ ਉਹਨਾਂ ਦੇ ਅੰਡਰ ਕੰਮ ਕਰਦੇ ਹਾਂ ਔਰ ਬਹੁਤ ਵਧੀਆ ਵਧੀਆ ਲਿਸਟਿੰਗਸ ਅਸੀਂ ਲੈ ਕੇ ਆ ਰਹੇ ਹਾਂ ਕੁਛ ਲਿਸਟਿੰਗਸ ਇੱਦਾਂ ਦੀਆਂ ਜੋ ਕਿ ਤੁਹਾਨੂੰ MLS 'ਤੇ ਵੀ ਨਹੀਂ ਲੱਭਣਗੀਆਂ ਕਮਰਸ਼ੀਅਲ ਲਿਸਟਿੰਗਸ ਐਂਡ ਜੇ ਕਿਸੇ ਵੀ ਰੀਅਲ ਅਸਟੇਟ ਏਜੰਟ ਨੇ ਜੁਆਇਨ ਕਰਨੀ ਹੈ ਨਵੀਂ ਟੀਮ ਕਿਸੇ ਨੇ ਨਵਾਂ ਰੀਅਲ ਅਸਟੇਟ ਦਾ ਲਾਇਸੈਂਸ ਲਿਆ ਜਾਂ ਕਿਸੇ ਨੇ ਵੀ ਬ੍ਰੋਕਰੇਜ ਸਵਿਚ ਕਰਨ ਦਾ ਸੋਚ ਰਹੇ ਹੋ ਤੇ ਤੁਹਾਨੂੰ ਕੁਐਸਚਨਸ ਹੈਗੇ ਆ ਤੇ ਤੁਸੀਂ ਇੱਕ ਵਾਰ ਸਾਡੀ ਟੀਮ ਨੂੰ ਆ ਕੇ ਕੰਸਲਟ ਕਰ ਸਕਦੇ ਹੋ ਅਸੀਂ ਤੁਹਾਨੂੰ ਲੀਡਸ ਵੀ ਪ੍ਰੋਵਾਈਡ ਕਰਾਂਗੇ ਐਂਡ ਤੁਹਾਨੂੰ ਪੇਪਰ ਵਰਕ 'ਚ 24 hours and 7 days ਸਰਵਿਸ ਮਿਲੇਗੀ ਸੋ ਤੁਸੀਂ ਕਾਲ ਕਰਨੀ ਹੈ ਸਾਡੀ ਟੀਮ ਨੂੰ ਸਾਡੀ ਟੀਮ ਦਾ ਨੰਬਰ ਹੈਗਾ 416-473-4242 416-473-4242 ਜੇ ਕਿਸੇ ਨੂੰ ਵੀ ਕੋਈ ਬਿਜ਼ਨਸ ਸਟਾਰਟ ਕਰਨ ਵਿੱਚ ਕਿਸੇ ਤਰ੍ਹਾਂ ਦੀ ਹੈਲਪ ਚਾਹੀਦੀ ਆ ਤੁਸੀਂ ਜੋਬ ਕਰ ਰਹੇ ਹੋ ਬਟ ਚਾਹੁੰਦੇ ਹੋ ਕਿ ਕੁਛ ਅਸੀਂ ਨਵਾਂ ਕਰੀਏ ਬਟ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਸ਼ੁਰੂਆਤ ਕਿੱਥੋਂ ਕਰੀਏ ਔਰ ਤੁਹਾਡੇ ਕੋਲ ਕੋਈ ਬਿਜ਼ਨਸ ਪਲਾਨ ਨਹੀਂ ਹੈਗਾ ਉਹਦੇ ਲਈ ਵੀ ਤੁਸੀਂ ਸਾਡੀ ਟੀਮ ਨੂੰ ਕੰਸਲਟ ਕਰ ਸਕਦੇ ਹੋ ਕਿਸੇ ਨੇ ਰੈਸਟੋਰੈਂਟ ਦਾ ਬਿਜ਼ਨਸ ਓਪਨ ਕਰਨਾ ਹੈ ਕਨਵੀਨੀਅੰਸ ਸਟੋਰ ਕਿਸੇ ਨੇ ਸਟਾਰਟ ਕਰਨਾ ਹੈ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਤੁਸੀਂ ਸਟਾਰਟ ਕਰਨਾ ਅਸੀਂ ਕਾਫੀ ਜ਼ਿਆਦਾ ਬਿਜ਼ਨਸਿਸ ਰੀਸੈਂਟਲੀ ਸੈਲ ਕੀਤੇ ਆ ਔਰ ਡਰਾਈ ਕਲੀਨਿੰਗ ਦਾ ਕਿਸੇ ਦਾ ਸਟੋਰ ਹੈਗਾ ਹੈ ਕੋਈ ਸੈਲ ਕਰਨਾ ਚਾਹੁੰਦੇ ਹੋ ਸਾਡੇ ਕੋਲ ਪੋਟੈਂਸ਼ੀਅਲ ਕਲਾਇੰਟਸ ਵੀ ਹੈਗੇ ਆ ਸੋ ਤੁਸੀਂ ਸਾਡੀ ਟੀਮ ਨੂੰ ਇੱਕ ਵਾਰ ਕਾਲ ਕਰਨਾ ਹੈ ਸੋ ਨੰਬਰ ਦੁਬਾਰਾ ਨੋਟ ਕਰ ਲਓ ਸਾਡੀ ਟੀਮ ਦਾ 416-473-4242 ਸਾਡਾ ਸ਼ੋਅ ਅੱਜ 10 to 1 PM ਤੱਕ ਹੈਗਾ ਆ ਔਰ ਅਸੀਂ ਸਾਰੇ ਤੁਹਾਡੇ ਨਾਲ ਇੰਝ ਹੀ ਜੁੜੇ ਰਵਾਂਗੇ ਔਰ ਸੋਹਣੀਆਂ ਸੋਹਣੀਆਂ ਗੱਲਾਂ ਕਰਾਂਗੇ ਔਰ ਅਸੀਂ ਅੱਜ ਬਾਬਾ ਬਕਤੌਰਾ ਸੈਗਮੈਂਟ ਵੀ ਕਰਾਂਗੇ ਔਰ ਉਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੁਹਾਡੀਆਂ ਕੁਛ ਚੰਗੀਆਂ ਆਦਤਾਂ ਅਤੇ ਕੁਛ ਗੱਲਾਂ ਜਿਹ 'ਚ ਤੁਸੀਂ ਆਪਣੇ ਆਪ ਨੂੰ ਵਧੀਆ ਕਰ ਸਕਦੇ ਹੋ ਅਤੇ ਸਟੂਡੀਓ ਦਾ ਨੰਬਰ ਵੀ ਨੋਟ ਕਰ ਲਓ ਬਾਅਦ ਵਿੱਚ ਸਾਡੀਆਂ ਲਾਈਨਸ ਬਹੁਤ ਬਿਜ਼ੀ ਹੋ ਜਾਂਦੀਆਂ ਸੋ ਨੰਬਰ ਹੈਗਾ ਸਾਡੇ ਸਟੂਡੀਓ ਦਾ 905-673-3337 905-673-3337
0: ਕਿਸੇ ਨੇ ਵੀ ਤੁਹਾਡੇ ਪ੍ਰੋਪਰਟੀਜ਼ ਦੇ ਵਿੱਚ US ਦੇ ਵਿੱਚ ਇਨਵੈਸਟ ਕਰਨਾ ਜਿਵੇਂ ਬਫਲੋ ਵਰਗਾ ਸ਼ਹਿਰ ਹੈਗਾ ਜਿੱਥੇ ਕਮਰਸ਼ੀਅਲ ਪ੍ਰੋਪਰਟੀਜ਼ ਤੁਹਾਨੂੰ ਫ੍ਰੀ ਦੇ ਟਾਈਪ 'ਚ ਮਿਲ ਰਹੀਆਂ ਨੇ ਇਸ ਸਮੇਂ ਔਰ ਅਗਰ ਤੁਸੀਂ ਔਨਲਾਈਨ ਜਾ ਕੇ ਚੈੱਕ ਕਰੋਗੇ ਕਿ ਬਫਲੋ ਇਸ ਸਮੇਂ ਕਿਸ ਰੇਂਜ ਦੇ ਵਿੱਚ ਚੱਲ ਰਿਹਾ ਹੈਗਾ ਬਫਲੋ ਜਿਹੜਾ ਬਾਰਡਰ ਕ੍ਰੋਸ ਕਰਕੇ ਨਿਆਗਰਾ ਫਾਲ ਦਾ ਏਰੀਆ ਬਣ ਜਾਂਦਾ
1: ਜੀ
0: ਤੇ ਤੁਸੀਂ ਉੱਥੇ ਅਗਰ ਚਾਹੁੰਦੇ ਹੋ ਕਿ ਬਹੁਤ ਅੱਛੇ ਰੈਂਟਲ ਦੀਆਂ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਤਕਰੀਬਨ ਅਮੈਰੀਕਨ US ਡਾਲਰ ਦੇ ਵਿੱਚ ਤੁਸੀਂ ਤਕਰੀਬਨ 1.5 lakh ਤੋਂ ਲੈ ਕੇ 3 lakh ਦੇ ਵਿੱਚ ਪ੍ਰੋਪਰਟੀ ਜਿਹੜੀ ਆਉਂਦੀ ਹੈ ਅਮੈਰੀਕਨ $3,000 $2,800-$3,000 ਰੈਂਟ ਆਉਂਦਾ ਤੁਹਾਨੂੰ ਤੁਸੀਂ ਅਗਰ ਕ੍ਰੋਸ ਬਾਰਡਰ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਬਿਜ਼ਨਸ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਕਿਸੇ 'ਚ ਅਮੈਰੀਕਾ ਦਾ ਗ੍ਰੀਨ ਕਾਰਡ ਜਾਂ ਉੱਥੇ ਦਾ ਵਰਕ ਪਰਮਿਟ ਲੈਣ ਦੇ ਜਿਹੜੇ ਪ੍ਰੋਸੈਸ ਨੇ

ਤੁਸੀਂ ਅਗਰ ਖਰੀਦਣੀ ਹੈ ਇਹਦੇ ਵਾਸਤੇ ਵੀ ਤੁਸੀਂ ਕਾਲ ਕਰਨੀ ਹੈ। ਨੰਬਰ ਟੂ ਕਾਲ ਹੈ 416-473-4242, 416-473-4242 'ਤੇ ਕਾਲ ਕਰ ਸਕਦੇ।

0: ਉਹ ਤੁਹਾਨੂੰ ਅੱਜ ਸਵੇਰ ਹੈ ਜਿੱਥੇ ਸਵੇਰ ਦੇ ਟਾਈਮ ਦੇ ਉੱਤੇ ਤੁਹਾਡਾ ਬੜਾ ਦਿਲ ਕਰਦਾ ਹੁੰਦਾ ਹੈ ਕਿ ਬ੍ਰੈਕਫਾਸਟ ਸਪੈਸ਼ਲੀ ਵੀਕਐਂਡ ਦਾ ਬੜਾ ਸਪੈਸ਼ਲ ਹੋਵੇ ਅਤੇ ਬੜਾ ਅਫੋਰਡੇਬਲ ਹੋਵੇ ਅਤੇ ਫੁੱਲੀ ਹੋਵੇ। ਫੁੱਲੀ ਮੀਨਸ ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ। ਇਹ ਨਾਂ ਅਤੇ ਸਲੋਗਨ ਲੈ ਕੇ ਤਵਾ ਕਿਚਨ ਚੱਲਿਆ ਅੱਜ ਤੋਂ 3 ਸਾਲ ਪਲੱਸ ਦੇ ਸਮੇਂ 'ਤੇ। ਔਰ 3 ਸਾਲ ਪਹਿਲਾਂ ਜਦੋਂ ਇਹ ਰੈਸਟੋਰੈਂਟ ਚੱਲਿਆ ਤਕਰੀਬਨ 4,000 ਰਿਵਿਊਜ਼ ਨੇ ਜਿਹੜੇ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਕਿੰਨਾ ਕੁ ਚੱਲਿਆ। ਤਕਰੀਬਨ ਜੋ 3 ਸਾਲ ਦੇ ਸਮੇਂ ਦੇ ਵਿੱਚ 1200 ਪਲੱਸ ਕੇਟਰਿੰਗਸ ਜਿਹੜੀਆਂ ਹੈਗੀਆਂ ਤੁਹਾਡੇ ਲਈ ਕੀਤੀਆਂ, 1200 ਪਲੱਸ ਕੇਟਰਿੰਗਸ ਹੁਣ ਤੱਕ ਤਵਾ ਕਿਚਨ ਕਰ ਚੁੱਕਿਆ ਹੈਗਾ। ਅਤੇ ਕੇਟਰਿੰਗ 'ਚ ਟੋਪ ਦਾ ਨਾਮ ਹੈ, ਲਾਈਵ ਟਰੱਕਸ ਦੇ ਨਾਲ, ਲਾਈਵ ਟ੍ਰੇਲਰ, ਲਾਈਵ ਤੰਦੂਰ ਦੇ ਨਾਲ ਜ਼ਰੂਰ ਤੁਸੀਂ ਤਵਾ ਕਿਚਨ ਨੂੰ ਕੰਟੈਕਟ ਕਰੋਗੇ। ਪਰੌਂਠੇ ਵਾਲੀ ਆਂਟੀ ਜਿਹੜੀ ਸਵੇਰ ਵੇਲੇ ਤੁਹਾਡੇ ਲਈ ਹਰ ਰੋਜ਼ ਆਉਂਦੇ ਆ, ਦਾਰਾ ਸਿੰਘ ਪਰੌਂਠਾ, ਅਤੇ ਜਿਹੜਾ ਸਭ ਤੋਂ ਫੇਮਸ ਹੈ ਚਾਰ ਟੋਪਿੰਗ ਦੇ ਨਾਲ ਆਉਂਦਾ ਦਾਰਾ ਸਿੰਘ ਪਰੌਂਠਾ ਦੇ ਨਾਲ ਨਾਲ ਹੋਰ ਬਹੁਤ ਸਾਰੇ ਪਰੌਂਠੇ ਤੁਹਾਡੇ ਹੁੰਦੇ ਨੇ। ਆਂਟੀ ਮੇਰੇ ਨਾਲ, ਆਂਟੀ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸੋ ਮੈਂ ਲਾਈਨ ਹੋਲਡ ਆ ਮੇਰੀ, ਦੂਸਰੇ ਪਾਸੇ ਮੇਰੀ ਲਾਈਨ ਮਿਲਟਨ ਫੋਰਡ ਦੇ ਉੱਤੇ ਮਿਲ ਚੁੱਕੀ ਹੈ, ਅਤੇ ਸੈਕਿੰਡ ਲਾਈਨ ਦੇ ਉੱਤੇ ਮਿਲਟਨ ਫੋਰਡ ਦੇ ਉੱਤੇ ਅਸੀਂ ਪਹੁੰਚਣ ਲੱਗੇ। ਦਾਨਿਸ਼ ਮੇਰੇ ਨਾਲ ਹੋਊਗਾ। ਦਾਨਿਸ਼ ਜੀ, ਤੁਹਾਡੀ ਲਾਈਨ ਹੋਲਡ 'ਤੇ ਸੀ, ਔਨ ਏਅਰ ਤੁਸੀਂ। ਦਾਨਿਸ਼ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਾਈ ਜੀ।
0: ਹਾਂਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਬਾਈ ਜੀ। ਪਹਿਲਾਂ ਤਾਂ ਤੁਹਾਡੀ ਟੀਮ ਨੂੰ, ਤੁਹਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਸਾਰਿਆਂ ਨੂੰ ਇੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ ਸੋ ਮਚ ਦਾਨਿਸ਼। ਜਿਹੜਾ ਤੁਸੀਂ ਅੱਜ ਦੱਸੋਗੇ ਕਿ ਮਿਲਟਨ ਫੋਰਡ 'ਤੇ ਆਉਣਾ ਕਿਉਂ ਜ਼ਰੂਰੀ?
1: ਮਿਲਟਨ ਫੋਰਡ 'ਤੇ ਆਉਣਾ ਬਾਈ, ਮੈਂ ਨਾ ਥੋੜ੍ਹੀ ਦੇਰ ਪਹਿਲਾਂ ਨਿੱਕ ਬਾਈ ਨਾਲ ਬੈਠਾ ਸੀ, ਅਸੀਂ ਗੱਲ ਕਰ ਰਹੇ ਸੀ ਵੀ ਜੇ ਆਪਦੀ ਇੰਟਰੋਡਕਸ਼ਨ ਦੇਣੀ ਹੋਵੇ ਐਜ਼ ਅ ਮਿਲਟਨ ਫੋਰਡੀਅਨ ਅਸੀਂ ਕਿਵੇਂ ਦੇਵਾਂਗੇ। ਅਤੇ ਬਾਈ, 1.5 ਲੱਖ ਦੀ ਪੋਪੂਲੇਸ਼ਨ ਹੈ ਮਿਲਟਨ ਫੋਰਡ, ਮਿਲਟਨ ਦੀ ਟਾਊਨ ਦੀ, ਅਤੇ ਉੱਥੇ ਡੀਲਰਸ਼ਿਪ ਹੈ, ਅਤੇ ਇਹ ਕੈਨੇਡਾ ਦੇ ਟੌਪ 3 ਡੀਲਰਸ਼ਿਪਾਂ 'ਚੋਂ ਆਉਂਦੀ ਹੈ। ਸਮਾਲ ਟਾਊਨ ਡੀਲਰਸ਼ਿਪ ਹੈ, ਫੇਰ ਵੀ ਕੈਨੇਡਾ ਦੇ ਟੌਪ।
0: ਸੋ ਦਾ ਕਾਰਨ ਕੀ ਹੈ ਦਾਨਿਸ਼, ਕਿ ਲੋਕ ਇਕੱਲੇ ਮਿਲਟਨ 'ਚ ਆਉਂਦੇ ਕਿ ਬਾਹਰਲੇ ਸ਼ਹਿਰਾਂ ਤੋਂ ਵੀ ਆਉਂਦੇ ਆ?
1: ਬਾਹਰਲੇ ਸ਼ਹਿਰਾਂ ਤੋਂ ਆਉਂਦੇ ਆ, ਬਾਹਰਲੀਆਂ ਪ੍ਰੋਵਿੰਸਾਂ ਤੋਂ ਵੀ ਆਉਂਦੇ ਆ। ਉਹਦਾ ਕਾਰਨ ਵੱਡਾ ਇਹ ਹੈ ਵੀ ਸਾਡੇ ਸਿਰ ਤੇ ਹੱਥ ਮਹਾਰਾਜ ਦਾ, ਤੇ ਨਾਲ ਅਨਿਲ ਸਰ ਅਰਗੇ, ਜਿਨ੍ਹਾਂ ਦਾ 40-45 ਸਾਲ ਦਾ ਐਕਸਪੀਰੀਅੰਸ ਹੈ ਇਸ ਫੀਲਡ ਦੇ ਵਿੱਚ, ਜਿਹੜੇ ਇਸ ਡੀਲਰਸ਼ਿਪ ਨੂੰ ਆਪਣੇ ਪਰਿਵਾਰ ਵਾਂਗ ਚਲਾਉਂਦੇ ਆ, ਇਸ ਡੀਲਰਸ਼ਿਪ ਦੇ ਕਲਾਇੰਟਸ ਨੂੰ ਆਪਦਾ ਪਰਿਵਾਰ ਦਾ ਮੈਂਬਰ ਮੰਨ ਕੇ ਚੱਲਦੇ ਆ, ਤੇ ਉਹਨਾਂ ਨੂੰ ਉਵੇਂ ਡੀਲਸ ਦਿੰਦੇ ਆ, ਉਹ ਇਹਦਾ ਸਭ ਤੋਂ ਵੱਡਾ ਕਾਰਨ ਹੈ ਬਈ
0: ਜੀ। ਔਰ ਦਾਨਿਸ਼, ਸੰਤੋਸ਼, ਮਿਲਟਨ ਫੋਰਡ ਬਾਰੇ ਆਪਾਂ ਜਿੱਥੇ ਮਿਲਟਨ ਫੋਰਡ ਨੂੰ ਲਾਈਵ ਲੋਕੇਸ਼ਨ ਬਹੁਤ ਸਾਰੇ ਕਰਦੇ ਆ।
2: ਹਾਂਜੀ ਜੀ, ਦਾਨਿਸ਼ ਜੀ, ਮੈਨੂੰ ਦੱਸੋ ਕਿ ਕੀ ਵਧੀਆ ਵਧੀਆ ਡੀਲਸ ਹੈ, ਤੇ ਤੁਸੀਂ ਸਾਡੇ ਰੇਡੀਓ ਫੈਮਿਲੀ ਵਾਲੇ ਜੇ ਕੋਈ ਵੀ ਆਂਦਾ ਰੇਡੀਓ ਲਿਸਨਰਸ, ਤੇ ਤੁਸੀਂ ਕੀ ਦੇ ਰਹੇ ਹੋ ਉਹਨਾਂ ਨੂੰ ਸਪੈਸ਼ਲ
1: ਡੀਲਸ? ਇੱਕ ਤਾਂ ਜੀ ਜਿਹੜੀਆਂ ਸਾਰੀਆਂ ਚੱਲ ਰਹੀਆਂ ਨੇ ਡੀਲਸ ਨਾਰਮਲ, ਉਹ ਹੈਗੀਆਂ ਨੇ, ਪਰ ਔਨ ਦਾ ਟੌਪ ਆਫ ਦੈਟ, ਅੱਜ ਤੇ ਮੰਡੇ ਨੂੰ, ਸੈਟਰਡੇ ਤੇ ਮੰਡੇ, ਕਿਉਂਕਿ ਮੰਥ ਐਂਡ ਹੈ, ਪੂਰਾ ਟੌਪ ਨੌਚ ਪ੍ਰਾਈਸਿੰਗ ਹੈ। ਤੁਸੀਂ ਕੋਈ ਵੀ ਕੋਟ ਲੈ ਕੇ ਆਓ, ਤੁਹਾਨੂੰ ਉਹਦੇ ਨਾਲੋਂ ਬੈਸਟ ਪ੍ਰਾਈਸ ਮਿਲੂਗੀ, ਬੈਸਟ ਪ੍ਰਾਈਸ। ਤੁਸੀਂ ਇਮੇਜਿਨ ਕਰੋ, ਟੌਪ ਨੌਚ ਟਰੱਕ ਲੱਗੇ ਹੋਏ ਨੇ, 150 ਦੇ, F-150 150-150 ਦੇ ਟੌਪ ਨੌਚ ਟਰੱਕ ਲੱਗੇ ਹੋਏ ਨੇ। ਫਿਰ ਜੇ ਤੁਸੀਂ, ਗਰਮੀਆਂ ਆ ਗਈਆਂ, ਮਸਟੈਂਗ ਚੱਲ ਰਹੀਆਂ ਨੇ, ਮਸਟੈਂਗ ਕਨਵਰਟੇਬਲ ਚੱਲ ਰਹੀਆਂ ਨੇ, ਸਿਰਫ $200 ਵੀਕਲੀ ਤੇ, ਤੁਸੀਂ ਅਮੇਜ਼ਿੰਗ ਬੈਸਟ ਡੀਲਸ ਨੇ। ਤੇ ਜੇ ਉੱਤੋਂ ਸੋਰ ਸੋਨੇ ਤੇ ਸਹਾਗਾ, ਜੇ ਉਹ ਸਾਨੂੰ ਦੱਸਦੇ ਆ ਵੀ ਉਹ ਰੇਡੀਓ ਆਵਾਜ਼ ਦੇ ਮਾਧਿਅਮ ਦੇ ਥਰੂ ਆਏ ਨੇ, ਤਾਂ ਉਹਨਾਂ ਦੀਆਂ 2 ਸਾਲ ਦੀਆਂ ਐਲਐਮਪੀਆਂ ਜਿਹੜੀਆਂ ਕਿ ਆਇਲ ਚੇਂਜਸ ਨੇ, ਉਹ ਫ੍ਰੀ।
0: ਸੋ ਸਰਵਿਸਿਜ਼ ਦੇ ਵਿੱਚ ਕੀ ਕੀ ਹੁੰਦਾ?
1: ਸਰਵਿਸਿਜ਼ ਦੇ ਵਿੱਚ ਬਾਈ, ਆਇਲ ਚੇਂਜਸ ਹੁੰਦੇ ਆ, ਤੁਹਾਡੇ ਫਿਲਟਰਸ ਹੁੰਦੇ ਆ, ਤੇ ਉਹ ਸਾਰਾ ਕੁਝ ਇਨਕਲੂਡਡ ਹੁੰਦਾ ਜਿਹੜੀ ਮੇਨਟੇਨ।
0: 2 ਸਾਲ ਲਈ ਕੋਈ ਸਰਵਿਸ ਦਾ ਪੈਸਾ ਨਹੀਂ ਪੇ ਕਰਨਾ, ਜਿਹੜਾ ਕਿ ਅਰਾਊਂਡ ਆਮ ਜੇ ਆਪਾਂ ਕਿਤੋਂ ਕਰਾਉਂਦੇ ਹਾਂ ਤਾਂ ਤਕਰੀਬਨ $800 to $1,000 ਬਣ ਜਾਂਦਾ 2 ਸਾਲ 'ਚ, ਰਾਈਟ?
1: ਹਾਂਜੀ ਬਾਈ।
0: ਅਤੇ ਇਸ ਸਮੇਂ ਅਗਰ ਮੈਂ ਗੱਲ ਕਰਾਂ ਤੁਹਾਡੇ ਸਾਰਿਆਂ ਨਾਲ, ਤੁਹਾਡੇ ਕੋਲ ਕੋਈ ਗੱਡੀ ਆ, ਉਹਦੀ ਕਿਸ਼ਤ ਬਹੁਤ ਜ਼ਿਆਦਾ ਹੈਗੀ ਹੈ, ਤੁਸੀਂ ਉਹ ਡਿਸਲਾਈਕ ਕਰਦੇ ਹੋ, ਪਰ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਦੇ 36 ਕਿਸ਼ਤਾਂ 'ਚੋਂ 12 ਕਿਸ਼ਤਾਂ ਰਹਿੰਦੀਆਂ ਨੇ, ਅਗਰ ਉਹ ਲੋਕ ਗੱਡੀ ਲੈ ਕੇ ਆਉਂਦੇ ਨੇ, ਤੁਸੀਂ ਉਹਨਾਂ ਦੀ ਗੱਡੀ ਪੇਡ ਆਫ ਕਰਕੇ ਵਧੀਆ ਡੀਲ ਬਣਾ ਕੇ ਦੇ ਸਕਦੇ ਹੋ ਫੋਰਡ ਦੇ ਵਿੱਚ?
1: ਬਿਲਕੁਲ ਜੀ, ਬਿਲਕੁਲ।
0: ਮੈਂ ਸਾਰਿਆਂ ਨੂੰ ਦੱਸ ਦਵਾਂ ਕਿ ਮੈਂ ਇੱਕ ਗੱਡੀ ਜਿਹੜੀ ਚੱਲਦੀ ਖੜੀ ਕਰਕੇ ਆਇਆ
2: ਜੀ।

0: ਰਿਟਰਨ ਫੋਰ ਨੇ ਉਹਨੂੰ ਪੇਡ ਆਫ ਕੀਤਾ ਗੱਡੀ ਨੂੰ, ਤੇ ਮੈਨੂੰ ਨਵੀਂ ਗੱਡੀ ਜਿਹੜੀ ਆ ਉਹ ਵਧੀਆ ਕਿਸ਼ਤ ਤੇ, ਪੁਰਾਣੀ ਕਿਤੇ ਜ਼ਿਆਦਾ ਕਿਸ਼ਤ ਸੀ, ਜ਼ਿਆਦਾ ਮਾਈਲੇਜ ਦੇ ਨਾਲ ਮੈਂ ਪਿੱਕ ਕਰਕੇ ਇਲੈਕਟ੍ਰੋਨਿਕ ਕਾਰ ਚੱਕ ਕੇ ਲੈ ਕੇ ਇਲੈਕਟ੍ਰਿਕ ਕਾਰ। ਮਾਕੀਜ਼ ਆ ਗਈਆਂ ਤੁਹਾਡੇ ਕੋਲ ਕਿ ਨਹੀਂ ਆ ਗਈਆਂ?
1: ਹਾਂਜੀ ਆ ਗਈਆਂ ਜੀ।
0: ਸੋ ਕਿਸੇ ਡੀਲਰਸ਼ਿਪ ਤੇ ਜਾ ਕੇ ਤੁਸੀਂ ਫੋਰਡ ਦੀ ਇਲੈਕਟ੍ਰਿਕ ਮਾਕੀ ਪੁੱਛੋ, ਜਿਹੜੀ ਕਿ ਮਸਟੈਂਗ ਆ, ਇਲੈਕਟ੍ਰਿਕ ਮਸਟੈਂਗ ਜਦੋਂ ਪੁੱਛੋਗੇ ਤੁਹਾਨੂੰ ਮਿਲਦੀ ਨਹੀਂ। ਤੇ ਮਿਲਟਨ ਫੋਰਡ ਤੇ ਖੜੀਆਂ ਨੇ ਜਿਹੜੀ ਕਿ ਮੈਂ ਪਿਛਲੇ ਤਕਰੀਬਨ 4 ਮਹੀਨੇ ਤੋਂ ਚਲਾ ਰਿਹਾ, ਮੈਂ ਕਹਿ ਸਕਦਾ ਵਨ ਆਫ ਦਾ ਬੈਸਟ ਇਲੈਕਟ੍ਰਿਕ, ਤੇ ਇਲੈਕਟ੍ਰਿਕ ਦੀ ਇਲੈਕਟ੍ਰਿਕ, ਸਪੋਰਟਸ ਕਾਰ ਦੀ ਸਪੋਰਟਸ ਕਾਰ, ਤੇ ਐਸ ਯੂ ਵੀ ਦਾ ਐਸ ਯੂ। ਮਾਕੀ ਦਾ ਫਾਇਦਾ ਇਹ ਹੈ ਕਿ ਮਾਕੀ ਨਾ ਤਾਂ ਨੀਵੀਂ ਹੈ ਨਾ ਉੱਚੀ ਆ
2: ਜੀ।
0: ਆਮ ਤੌਰ ਤੇ ਕਾਰ ਜਿਹੜੀਆਂ ਨੀਵੀਆਂ ਹੁੰਦੀਆਂ ਇਲੈਕਟ੍ਰਿਕ, ਇਹ ਕਾਰ ਉੱਚੀ ਵੀ ਹੈ, ਜਿਹ 'ਚ ਬਜ਼ੁਰਗ ਅਤੇ ਬੱਚੇ ਆਰਾਮ ਨਾਲ ਬੈਠ ਸਕਦੇ ਨੇ, ਅਤੇ ਧਰਤੀ ਤੋਂ ਵੀ ਉੱਚੀ ਹੈ ਆਮ ਕਾਰਾਂ ਨਾਲੋਂ, ਅਤੇ ਬਹੁਤ ਅੱਛੀ। ਮਾਕੀ ਦੇ ਉੱਪਰ ਕੀ ਚੱਲ ਰਿਹਾ ਇਸ ਸਮੇਂ ਸਪੈਸ਼ਲ, ਜੇ ਕਿਸੇ ਨੇ ਲੈਣਾ? ਤੁਹਾਡੇ ਕੋਲ ਦੋਏ ਖੜੀਆਂ ਨੇ ਹੈ ਨਾ?
1: ਹਾਂਜੀ ਬਾਈ, ਮੈਂ ਇੱਕ ਗੱਲ ਹੋਰ, ਮੈਂ ਇਸ ਗੱਲ ਦਾ ਹੰਕਾਰ ਨਹੀਂ ਕਰ ਰਿਹਾ, ਪਰ ਮੈਂ ਤੁਹਾਡੀ ਕਹੀ ਗੱਲ 'ਚ ਵਾਧਾ ਕਰਨਾ ਚਾਹੁੰਦਾ। ਇਕੱਲੀ ਮਾਕੀ ਨਹੀਂ, ਇਹੋ ਜਿਹੇ ਵਹੀਕਲ ਜੋ ਭਾਵੇਂ ਸੁਪਰ ਡਿਊਟੀ ਹੋਣ, ਉਹ ਭਾਵੇਂ ਟ੍ਰਾਂਜ਼ਿਟ ਵੈਨਾਂ ਹੋਣ, ਸਾਰੇ F-150 ਆਪਣੇ ਕੋਲ ਇਨ ਸਟਾਕ ਖੜੇ ਹੈ, ਜਿਹੜੇ ਕਿ ਹਜੇ ਤੁਹਾਨੂੰ ਹੋਰ ਡੀਲਰਸ਼ਿਪਸ ਤੇ ਨਹੀਂ ਮਿਲ ਰਹੇ, ਉਹ ਇੱਥੇ ਇਨ ਸਟਾਕ ਖੜੇ ਹੈ। ਇੱਕ ਦਿਨ ਦਾ ਡਿਲੀਵਰੀ ਟਾਈਮ ਬਾਈ, ਬਸ ਇੱਕ ਦਿਨ 'ਚ, ਕਿਉਂਕਿ ਉਹ ਵੀ ਸਾਨੂੰ ਡੋ ਕਰਨਾ ਹੁੰਦਾ, ਗੱਡੀ ਡਿਟੇਲ ਕਰਨੀ ਹੁੰਦੀ ਹੈ, ਸਾਫ਼ ਕਰਕੇ ਪੂਰੀ ਨਵੀਂ ਮਹਿਕਾਂ ਦੇ ਨਾਲ ਲਿਸ਼ਕਾ ਕੇ ਤੁਹਾਡੇ ਵਾਸਤੇ ਤਿਆਰ ਕਰਨੀ ਹੁੰਦੀ ਹੈ, ਤਾਂ ਇੱਕ ਦਿਨ ਚਾਹੀਦਾ ਹੁੰਦਾ।
0: ਵੈਰੀ ਗੁੱਡ ਸਰ, ਮਿਲਟਨ ਫੋਰਡ ਤੋਂ ਦੁਬਾਰਾ ਫਿਰ ਮਿਲਾਂਗੇ। ਤੁਸੀਂ ਕਿਸੇ ਨੇ ਵੀ ਕਾਲ ਕਰਨਾ, ਮਿਲਟਨ ਫੋਰਡ ਦੀ ਪੂਰੀ ਟੀਮ ਰੈਡੀ ਹੈ, 600 ਜਾਂ ਤੁਸੀਂ ਅਨਿਲ ਜੀ ਨੂੰ, ਜੋ ਕਿ ਗਰੁੱਪ ਲੀਡਰ ਨੇ ਇਹਨਾਂ ਦੇ, ਅਨਿਲ ਚੋਪੜਾ, ਜਿਹੜੇ ਕਿ ਪਿਛਲੇ 30 ਸਾਲ ਤੋਂ ਤੁਸੀਂ ਟੋਰੋਂਟੋ ਸਟਾਰ, ਗਲੋਬਲ ਮੇਲ, ਟੋਰੋਂਟੋ ਸਨ ਵਰਗੇ ਅਖਬਾਰਾਂ ਦੇ ਕਵਰ ਪੇਜ ਦੇ ਉੱਤੇ ਵੱਡਾ ਪੇਜ ਚੜਾ ਕੇ
2: ਜੀ
0: ਫਰੰਟੇਜ ਦੇ ਉੱਤੇ ਜਿਹੜੀ ਫੋਟੋ ਦੇਖਦੇ ਸੀ, ਅਨਿਲ ਚੋਪੜਾ। ਅਨਿਲ ਚੋਪੜਾ ਜਨਰਲ ਸੇਲਸ ਮੈਨੇਜਰ ਅਤੇ ਜਿੱਥੇ ਟੀਮ ਲੀਡਰ ਨੇ, ਤੁਸੀਂ ਕੰਟੈਕਟ ਕਰਨਾ 416-302-9941, 416-302-9941, 416-302-9941। ਮਿਲਟਨ ਫੋਰਡ 'ਤੇ ਤੁਸੀਂ ਹੁਣੇ ਵਿਜ਼ਿਟ ਕਰੋ, ਉਹ ਗੱਡੀ ਜਿਹੜੀ ਕਿਤੋਂ ਵੀ ਨਹੀਂ ਮਿਲਦੀ। ਤੁਸੀਂ ਆਪਣੀ ਪੁਰਾਣੀ ਗੱਡੀ 'ਚ ਕੰਮ ਕਰ ਰਹੇ ਹੋ, ਵੈਨ ਚੱਕੀ ਹੋਈ ਹੈ, ਡਰਾਈਵ ਵਾਲਸ ਉੱਪਰ ਰੱਖਦੇ ਹੋ, ਤੁਹਾਨੂੰ ਸਟੈਂਡਰਡ ਦੇ ਜਿਹੜੇ ਟਰੱਕ ਮਿਲ ਜਾਣਗੇ, ਉੱਚੇ ਹੁੰਦੇ ਨੇ, ਜਿਹਦੇ ਵਿੱਚ ਖੜ੍ਹੇ ਹੋ ਸਕਦੇ ਹੋ, ਅਤੇ ਤੁਸੀਂ ਬਹੁਤ ਹੀ ਘੱਟ ਕੀਮਤ ਦੇ ਉੱਤੇ ਫੋਰਡ ਦੀਆਂ ਗੱਡੀਆਂ, ਜਿਹਨਾਂ 'ਤੇ ਵਾਰੰਟੀ ਕਿੰਨੇ ਟਾਈਮ ਦੀ ਇਹਨਾਂ 'ਤੇ?
1: ਬਾਈ ਜੀ, ਇਹਨਾਂ 'ਤੇ ਵਾਰੰਟੀ ਹੁੰਦੀ ਹੈ 5 ਸਾਲ ਦੀ ਇੰਜਨ ਟ੍ਰਾਂਸਮਿਸ਼ਨ ਦੀ, ਅਤੇ ਫੁੱਲ ਬੋਡੀ ਟੂ ਬੋਡੀ ਹੁੰਦੀ ਹੈ 3 ਸਾਲ ਦੀ।
0: ਹਾਂਜੀ, ਸੋ 5 ਸਾਲ ਦੀ ਅਤੇ 3 ਸਾਲ ਦੀ ਵਾਰੰਟੀ ਦੇ ਨਾਲ ਗੱਡੀ ਨੂੰ ਕੁਛ ਵੀ ਹੋਵੇ, ਲੀਜ਼ ਕਰਨੀ ਆ ਜਾਂ ਖਰੀਦਣੀ ਆ, 416-302-9941 ਮਿਲਟਨ ਫੋਰਡ ਆਪਣੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ, 416-302-9941, 416-302-9941 ਦੇ ਉੱਤੇ ਤੁਸੀਂ ਮਿਲਟਨ ਫੋਰਡ ਵਾਲਿਆਂ ਨੂੰ ਕੰਟੈਕਟ ਕਰ ਸਕਦੇ ਹੋ। ਇਸ ਸਮੇਂ ਮੇਰੇ ਨਾਲ ਇੱਕ ਜਗ੍ਹਾ ਅਸੀਂ ਪਹੁੰਚਦੇ ਹੁੰਦੇ ਹਾਂ, ਅਤੇ ਉਹ ਜਗ੍ਹਾ ਹੈ ਜਿੱਥੇ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਅੱਜ ਜਾ ਕੇ ਬਹੁਤ ਖੁਸ਼ ਹੋ ਜਾਓਗੇ। ਉਹ ਜਗ੍ਹਾ ਮੈਂ ਕੋਈ ਇਹ ਨਹੀਂ ਕਹੂੰਗਾ ਕਿ ਫਲਾਣੀ ਪਹਾੜੀ 'ਤੇ ਚੜ੍ਹ ਜਾਓ, ਉੱਥੇ ਉੱਤਰ ਜਾਓ, ਅੱਗੇ ਝਰਨਾ ਆਊਗਾ, ਇਹ ਆਊਗਾ। ਮੈਂ ਕਹਿੰਦਾ ਹੁੰਦਾ ਕਿ ਉਹ ਜਗ੍ਹਾ ਉਹ ਆ ਜਿੱਥੇ ਤੁਸੀਂ ਜਾ ਕੇ ਪੂਰੇ ਖੁਸ਼ ਹੋ ਜਾਂਦੇ ਹੋ, ਔਰ ਉਹ ਜਗ੍ਹਾ ਜਿਹੜੀ ਆ ਗ੍ਰੀਨਰੀ ਨਾਲ ਭਰੀ ਹੋਈ ਆ, ਅਤੇ ਗ੍ਰੀਨਰੀ ਉਹ ਤੁਹਾਡੇ ਘਰ ਚੱਲ ਕੇ ਆ ਜਾਂਦੀ ਹੈ। ਜਿਹੜੀ ਗ੍ਰੀਨਰੀ ਨੂੰ ਦੇਖਣ ਤੁਸੀਂ ਬਾਹਰ ਜਾਂਦੇ ਹੋ, ਤੁਹਾਡੇ ਘਰ ਆਉਂਦੀ ਹੈ, ਯਾਨੀ ਕਿ ਗ੍ਰੀਨ ਵੈਲੀ ਗਾਰਡਨ ਸੈਂਟਰ, ਜਿਸ ਨੂੰ ਪਿਛਲੇ 1 ਮਹੀਨੇ ਤੋਂ ਤਕਰੀਬਨ ਅਸੀਂ ਪ੍ਰਮੋਟ ਕਰ ਰਹੇ ਹਾਂ। ਗ੍ਰੀਨ ਵੈਲੀ ਗਾਰਡਨ ਸੈਂਟਰ ਇੱਕ ਐਸੀ ਜਗ੍ਹਾ ਜਿੱਥੇ ਬੂਟੇ, ਫੁੱਲ, ਜਾਂ ਤੁਸੀਂ ਜੋ ਮਲਚ, ਜਾਂ ਤੁਸੀਂ ਉੱਥੇ ਸੌਡ ਵਗੈਰਾ, ਜਾਂ ਤੁਸੀਂ ਉੱਥੇ ਟ੍ਰਿਪਲ ਮਿਕਸ ਰਿਓ ਜਿਹੜੇ ਨੇ ਮਿਕਸ, ਉਹ ਨਹੀਂ ਖਰੀਦਣ ਜਾਂਦੇ, ਅਤੇ ਤੁਸੀਂ ਉੱਥੇ ਜਨਰਲ ਨੌਲੇਜ ਵੀ ਵਧਾਉਂਦੇ ਹੋ। ਇਸ ਸਮੇਂ ਮੇਰੇ ਨਾਲ ਟੀਮ ਜਿਹੜੀ ਹਾਜ਼ਰ ਹੈ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ,
3: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਜੋਤੀ ਬੋਲ ਰਹੀ ਹੂੰ ਮੈਂ ਗਾਰਡਨ ਸੈਂਟਰ, ਗ੍ਰੀਨ ਵੈਲੀ ਗਾਰਡਨ ਸੈਂਟਰ ਸੇ। ਥੈਂਕ ਯੂ ਟੂ ਆਲ ਵਿਜ਼ਿਟਰਸ ਐਂਡ ਜੋ ਵੀ ਆ ਕੇ ਹਮਾਰੇ ਸੇ ਸਾਰੀ ਵੈਜੀਟੇਬਲਸ, ਐਨੂਅਲਸ, ਪੇਰੀਨੀਅਲ ਸਭ ਕੁਛ ਲੈ ਕੇ ਗਏ ਹੈ, ਬਟ ਕੱਲ ਹਮਾਰੇ ਪਾਸ ਸਾਰੀ ਆਲ ਨਈ ਵਰਾਇਟੀਜ਼ ਕੇ ਫਲਾਵਰ ਬਾਸਕਿਟਸ ਆਈ ਹੈ, ਇੰਡੀਅਨ ਸਾਰੀ ਵੈਜੀਟੇਬਲਸ ਆਈ ਹੈ, ਜੈਸੇ 56 ਕੱਦੂ ਜੋ ਮਿਲਤਾ ਨਹੀਂ ਹੈ ਬਾਹਰ, ਤੋਰੀ ਤਰ, ਇੰਡੀਅਨ ਕਿਊਕੁੰਬਰ, ਕਰੇਲਾਸ, ਐਵਰੀਥਿੰਗ ਯੂ ਨੇਮ ਇਟ ਵੀ ਹੈਵ ਇਟ, ਆਲ ਦ ਪ੍ਰੋਡਕਟਸ ਆਲ ਦ ਵੇ ਫਰੋਮ ਇੰਡੀਆ,
0: ਓਨਲੀ
3: ਨੈਸਰੀ ਵੀ ਹੈਵ ਇਟ।
0: ਹਾਂਜੀ, ਗ੍ਰੀਨ ਹਾਊਸ ਜਿਹੜਾ ਇਹਨਾਂ ਦਾ 20 ਕਿੱਲਿਆਂ ਦੇ ਵਿੱਚ ਗ੍ਰੀਨ ਹਾਊਸ ਆ ਨੈਗਰਾ ਫਾਲ ਦੇ ਵਿੱਚ, ਜਿੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੂਟਿਆਂ ਦੇ ਬਾਰੇ ਜਾਣਕਾਰੀ, ਉਹ ਬੂਟੇ ਜਿਹੜੇ ਇੰਡੀਆ ਦਾ ਟੇਸਟ ਦੇਣ ਤੁਹਾਨੂੰ, ਇੰਡੀਆ ਦੀ ਪਨੀਰੀ, ਇੰਡੀਆ ਦੇ ਜਿਹੜੇ ਟੇਸਟ, ਇੰਡੀਆ ਦਾ ਬੀ, ਇੰਡੀਆ ਦਾ ਜਿਹੜਾ ਸਾਰਾ ਕੁਛ ਜਿਹੜਾ ਹੈਗਾ ਇੱਥੇ ਲਿਆਇਆ ਗਿਆ, ਔਰ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ, ਅਸੀਂ ਇਹ ਨਹੀਂ ਕਹਿੰਦੇ ਇੰਡੀਆ, ਜਿਹੜੀ ਬੈਕ ਹੋਮ ਕੰਟਰੀ ਵਾਲਾ ਟੇਸਟ ਹੈ ਤੁਸੀਂ ਮੰਨਦੇ ਹੋ, ਸਬਜ਼ੀ 'ਚ ਇੱਥੇ ਨਹੀਂ ਹੁੰਦਾ। ਕਰੇਲਾ ਇਹਨਾਂ ਦਾ ਲੈ ਕੇ ਜਾਇਓ, ਕਰੇਲਾ ਲਾਇਓ ਅਤੇ ਕਰੇਲੇ ਦਾ ਜੂਸ ਬਣਾ ਕੇ ਪੀਓ। ਜਿਨ੍ਹਾਂ ਦੀ ਸ਼ੂਗਰ ਅੱਪ ਗਈ ਹੋਈ ਹੈ ਉਹ ਕਾਲ ਕਰਕੇ ਦੱਸਣ ਰੇਡੀਓ 'ਤੇ, ਡਾਕਟਰ ਕਹਿੰਦਾ ਸ਼ੂਗਰ ਥੱਲੇ ਚਲ ਗਈ, ਇਹ ਜਾਦੂ ਕਿਵੇਂ ਹੋ ਗਿਆ। ਕਰੇਲੇ ਜਿਹੜੇ ਤੁਸੀਂ ਇੱਥੇ ਖਾਂਦੇ ਹੋ ਗ੍ਰੋਸਰੀ ਸਟੋਰ ਦੇ ਉੱਤੇ, ਉਹ ਫਰੋਜ਼ਨ ਹੋਏ ਹੁੰਦੇ ਨੇ, ਉਹ ਮਲਟੀਪਲ ਡੇਜ਼ ਤੋਂ ਟਰੱਕਾਂ ਦੇ ਵਿੱਚ, ਟ੍ਰੇਲਰਸ 'ਚ, ਸਮੁੰਦਰ ਦੇ ਵਿੱਚ ਉਹ ਚੱਲ ਰਹੇ ਹੁੰਦੇ ਨੇ ਫਰੋਜ਼ਨ ਏਰੀਆ ਦੇ ਵਿੱਚ। ਉਹ ਜਿਹੜੇ ਕਰੇਲੇ ਜਾਂ ਤੁਸੀਂ ਤਾਜ਼ੇ ਘਰੇ ਲਾਓਗੇ ਬੈਕਯਾਰਡ ਦੇ ਵਿੱਚ, ਹੁਣ ਅੱਜ ਮੌਸਮ ਬਹੁਤ ਖੁੱਲ੍ਹਾ, ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਤੁਸੀਂ ਇਹ ਯਕੀਨ ਮੰਨੋ ਵੀ ਸਟਾਕ ਖਤਮ ਹੋ ਗਿਆ ਸੀ, ਰਾਤ ਪੂਰਾ ਸਟਾਕ ਭਰਿਆ ਗਿਆ ਕਿ ਵੀਕਐਂਡ ਆ ਗਿਆ ਹੈਗਾ। ਅੱਜ ਕੱਲ੍ਹ ਤੁਸੀਂ ਦੋ ਦਿਨ ਅਗਰ ਆਪਣੀ ਗਡਾਈ ਕਰੋ ਉੱਥੋਂ ਬੂਟੇ ਲੈ ਕੇ ਆਓ, $2.49 ਵਰਗੇ ਲੋਵੈਸਟ ਰੇਟ ਦੇ ਉੱਤੇ ਟਰੇ ਦੇ ਦਿੰਦੇ ਨੇ ਤੁਹਾਨੂੰ, $2.49 ਦੀ ਲੋਵੈਸਟ ਰੇਟ ਦੀ ਟਰੇ। ਸਭ ਤੋਂ ਮਹਿੰਗਾ ਜਿਹੜਾ ਰਿਓ ਤੁਹਾਨੂੰ ਮਿਲਦਾ ਹੋਮ ਡਿਪੂ ਜਾਂ ਤੁਹਾਨੂੰ ਕੈਨੇਡੀਅਨ ਟਾਇਰ 'ਤੇ ਮਿਲਦਾ, ਉਹੀ ਬ੍ਰਾਂਡ ਦਾ ਰਿਓ ਜਿਹੜਾ ਹੈਗਾ, ਦੇਸੀ ਰਿਓ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਜਿਹੜਾ ਪ੍ਰੀਮੈਕਸ ਕਹਿੰਦੇ ਆਪਾਂ, ਉਹ ਤੁਸੀਂ ਇੱਥੋਂ ਚੱਕੋਗੇ ਗ੍ਰੀਨ ਵੈਲੀ ਗਾਰਡਨ ਸੈਂਟਰ ਤੋਂ ਸੇਮ ਬ੍ਰਾਂਡ, ਤੁਸੀਂ ਹੈਰਾਨ ਰਹਿ ਜਾਓਗੇ ਕਿ ਬਿਗ ਬਾਕਸ ਸਟੋਰਸ ਤੋਂ ਕਿੰਨਾ ਇਹ ਰੀਜ਼ਨੇਬਲ ਆ। ਔਰ ਥਰਡਲੀ ਆ ਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਮੈਂ ਲਾਵਾਂ ਕੀ, ਤੁਸੀਂ ਆਮ ਤੌਰ 'ਤੇ ਵੱਡੇ ਸਟੋਰ ਹੋਮ ਡਿਪੂ 'ਤੇ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਫੁੱਲੇ ਫੁੱਲ ਪੈ ਜਾਂਦੇ, ਤੁਸੀਂ ਉੱਥੋਂ ਰੇਟ ਦੇਖ ਦੇਖ ਕੇ ਚੱਕੀ ਜਾਂਦੇ ਹੋ, ਕਈ ਵਾਰੀ 10 ਦਿਨ ਖੜ੍ਹਦੇ ਨੇ, ਕਈ ਵਾਰੀ 50 ਦਿਨ ਖੜ੍ਹਦੇ ਨੇ, ਉਸ ਤੋਂ ਬਾਅਦ ਉਹ ਡੈੱਡ ਹੋ ਜਾਂਦੇ ਨੇ। ਇੱਥੇ ਤੁਹਾਨੂੰ ਜੋਤੀ ਅਤੇ ਇਹਨਾਂ ਦੀ ਟੀਮ ਹੈ ਹਿੰਦੀ ਔਰ ਪੰਜਾਬੀ ਔਰ ਅੰਗਰੇਜ਼ੀ ਤਿੰਨਾਂ ਲੈਂਗੁਏਜਸ ਦੇ ਵਿੱਚ, ਇਹ ਤੁਹਾਨੂੰ ਦੱਸਦੇ ਨੇ ਕਿ ਕਿਵੇਂ ਤੁਸੀਂ ਸਮਾਨ ਜਿਹੜਾ ਖਰੀਦਣਾ, ਫਿਰ ਉਹ ਲਾਉਣਾ ਕਿਵੇਂ, ਤੁਸੀਂ ਬੈਕਯਾਰਡ ਦੀ ਅਤੇ ਫਰੰਟ ਯਾਰਡ ਦੀ ਫੋਟੋ ਖਿੱਚ ਲਿਆਓ, ਉਹ ਫੋਟੋ 'ਤੇ ਤੁਹਾਨੂੰ AI ਪਿਕਚਰ ਵੀ ਬਣਾ ਕੇ ਦਿਖਾ ਦਿੱਤੀ ਜਾਓ ਕਿ ਤੁਸੀਂ ਇਸ ਤਰ੍ਹਾਂ ਦੇ ਫੁੱਲ ਲਾ ਲਓ ਆਪਣੇ
3: ਜੀ,
0: ਬੈਕਯਾਰਡ ਫਰੰਟ ਯਾਰਡ ਦੀ ਫੋਟੋ ਨਾਲ ਲੈ ਜਾਓ, ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਓ ਕਿ ਆਹ ਟਰੇ 'ਚੋਂ ਇੰਨੇ ਬੂਟੇ ਕੱਢਣੇ ਨੇ, ਇਹ ਇੰਨੇ ਇੰਨੇ ਇੰਚ 'ਤੇ, ਜਿੱਥੇ ਧੁੱਪ 3 ਘੰਟੇ ਆਉਂਦੀ ਹੈ 4 ਘੰਟੇ ਆਉਂਦੀ ਹੈ ਉੱਥੇ ਆਹ ਲਾਉਣਾ, ਜਿੱਥੇ ਧੁੱਪ ਸਾਰਾ ਦਿਨ ਰਹਿੰਦੀ ਆਹ ਲਾਉਣਾ, ਆਹ ਬੂਟਾ ਜਿਹੜਾ ਤੁਸੀਂ ਲਾਓਗੇ ਸਾਰਾ ਸਾਲ ਆਪਣੇ ਆਪ ਚੱਲਦਾ ਰਹੂਗਾ, ਸੁੱਕ ਜਾਇਆ ਕਰੂਗਾ, ਦੁਬਾਰਾ ਆ ਜਾਇਆ ਕਰੂਗਾ, ਆਲ ਸੀਜ਼ਨ ਵਾਂਗੂ ਰਹੂਗਾ, ਆਹ ਬੂਟਾ ਜਿਹੜਾ ਅਗਲੇ ਸਾਲ ਆਪਣੇ ਆਪ ਨਿਕਲਿਆਊਗਾ, ਤੁਹਾਨੂੰ ਲਾਉਣ ਦੀ ਲੋੜ ਨਹੀਂ, ਆਹ ਮਹੀਨੇ ਤੋਂ ਲੈ ਕੇ ਆਹ ਮਹੀਨੇ ਤੱਕ ਇਹ ਫੁੱਲ ਕੱਢੂਗਾ। ਇੰਨੀ ਡਿਟੇਲ ਜਾਣਕਾਰੀ, ਕਿੰਨੇ ਇੰਚ ਜੜ ਜ਼ਮੀਨ ਦੇ ਵਿੱਚ ਜਾਣੀ ਚਾਹੀਦੀ ਹੈ, ਇੰਨੀ ਡਿਟੇਲ ਜਾਣਕਾਰੀ ਤੁਹਾਡੇ ਲਈ ਗ੍ਰੀਨ ਵੈਲੀ ਗਾਰਡਨ ਸੈਂਟਰ ਲੈ ਕੇ ਆਉਂਦਾ। ਜੋਤੀ ਹਮਾਰੇ ਪਾਸ ਫਲਾਵਰਸ ਮੇਂ ਕਿਆ ਕਿਆ ਹੈ ਔਰ ਕਿਸ ਕਿਸ ਸੀਜ਼ਨ ਮੇਂ ਲਗਤੇ ਹੈ, ਔਰ ਆਪਨੇ ਕੱਲ ਬੋਲਾ ਥਾ ਜਬ ਰੇਡੀਓ ਪੇ ਕਿ ਆਪਕੇ ਫੂਲੋਂ ਮੇਂ ਖੁਸ਼ਬੂ ਆਤੀ ਹੈ।
3: ਜੀ ਹਾਂ ਜੀ ਹਾਂ ਜੀ, ਹਮਾਰੇ ਪਾਸ ਜੋ ਰੋਜ਼ੇਸ ਆਏ ਹੈ ਉਸਮੇਂ ਖੁਸ਼ਬੂ ਹੈ, ਐਕਚੁਅਲੀ ਲੋਕ ਆ ਕੇ ਲਿਟਰਲੀ ਸਭ ਲੋਕ ਬੋਲ ਰਹੇ ਕਿ ਹਮ ਲੋਕ ਇਹ ਰੋਜ਼ ਮੇਂ ਜਾ ਰਹੇ ਤੋ ਇਸਕੀ ਬੜੀਆ ਸੀ ਖੁਸ਼ਬੂ ਆ ਰਹੀ ਹੈ, ਐਸੇ ਕਮੈਂਟ ਸੁਣਨੇ ਕੋ ਨਹੀਂ ਮਿਲਤੇ ਹੈ। ਅਪਾਰਟ ਫਰੋਮ ਦੈਟ ਹਮਾਰੇ ਪਾਸ ਪੇਰੀਨੇਲਸ ਕੀ ਬਹੁਤ ਸਾਰੀ ਵਰਾਇਟੀ ਹੈ, ਹਾਈਡ੍ਰੇਂਜਾ ਕੇ ਅਲੱਗ ਅਲੱਗ ਕਲਰ ਆਏ ਹੋਏ ਜੋ ਹਮਨੇ ਵੀ ਪਹਿਲੇ ਕਭੀ ਦੇਖੇ ਨਹੀਂ ਥੇ, ਪਿੰਕ ਡਾਰਕ ਸ਼ੇਡਸ ਮੇਂ, ਲਾਈਟਰ ਸ਼ੇਡਸ ਮੇਂ, ਔਰ ਯੇ ਸਾਰੀ ਪੇਰੀਨੀਅਲਸ ਵਰਾਇਟੀ ਹੈ ਜੋ ਬਾਰ ਬਾਰ ਆਏਗੀ।
0: ਪੇਰੀਨੀਅਲਸ ਕੋ ਹਮ ਪੰਜਾਬੀ ਹਿੰਦੀ ਮੇਂ ਬੋਲ ਦੇਂਗੇ ਕਿ ਜੋ ਐਸੇ ਫੂਲ ਜੋ ਏਕ ਬਾਰ ਲਗਾਏਂਗੇ ਬਾਰ ਬਾਰ ਉਗਤੇ ਰਹੇਂਗੇ, ਆਪਕੋ ਉਗਾਨੇ ਕੀ ਜ਼ਰੂਰਤ ਨਹੀਂ। ਸੋ ਥੋੜੇ ਜਿਹੇ ਆਪਣੇ ਬਜ਼ੁਰਗ ਸੁਣਦੇ ਹੁੰਦੇ ਨੇ ਜੋਤੀ, ਉਨਕੋ ਕਈ ਵਾਰੀ ਇਹ ਚੀਜ਼ ਸਮਝ ਨਹੀਂ ਆਤੀ, ਤੋ ਹਮ ਅਗਰ ਥੋੜੀ ਸੀ ਡਿਟੇਲ ਮੇਂ ਬਤਾ ਦੇਂਗੇ, ਹਮਾਰੇ ਪਾਸ ਟਾਈਮ ਹੀ ਟਾਈਮ ਹੋਤਾ ਹੈ, ਠੀਕ ਹੈ। ਹਮ ਚਾਹਤੇ ਹੈ ਕਿ ਪੂਰੀ ਦੁਨੀਆ ਯਹਾਂ ਪਹੁੰਚੇ, ਹਮ ਸੇਲ ਨਹੀਂ ਕਰ ਰਹੇ, ਹਮ ਇੱਕ ਮੇਲਾ ਲਗਾ ਰਹੇ ਹਾਂ। ਜੋਤੀ ਕਿਤਨਾ ਰਸ਼ ਹੋਤਾ ਹੈ ਆਪਕੀ ਲੋਕੇਸ਼ਨ ਪੇ ਬਤਾ ਦੇਣਾ,
3: ਸੋਰੀ ਕੈਬ,
0: ਆਪਕੀ ਲੋਕੇਸ਼ਨ ਪੇ ਰਸ਼ ਕਿਤਨਾ ਰਹਤਾ ਹੈ ਵੀਕੈਂਡਸ ਪੇ?
3: ਵੀਕੈਂਡਸ ਪੇ ਅਭੀ ਹਮ ਅਭੀ ਹਮਨੇ 8 ਵਜੇ ਖੋਲਾ ਥਾ, ਅਭੀ ਤੱਕ ਲਾਈਕ ਪਾਰਕਿੰਗ ਮੇਂ ਅਭੀ ਫਿਲਹਾਲ ਪਾਰਕਿੰਗ ਫੁੱਲ ਹੈ,
0: ਫੁੱਲ ਹੈ। ਸੋ 1.5 ਏਕੜ ਦੇ ਵਿੱਚ ਇਹ ਬਣਿਆ ਹੋਇਆ ਹੈ, 1.5 ਏਕੜ ਲੈਂਡ, ਪੰਜਾਬੀਆਂ ਦਾ, ਓਨਟੈਰੀਓ ਦਾ ਸਭ ਤੋਂ ਵੱਡਾ ਗਾਰਡਨ ਸੈਂਟਰ
2: ਜੀ,
0: ਜਿਹੜਾ ਕਿ ਓਪਨ ਟੂ ਪਬਲਿਕ ਹੈ, ਤੇ ਪਬਲਿਕ ਨੂੰ ਉਹ ਰੇਟ ਜਿਸ ਰੇਟ ਦੇ ਉੱਤੇ ਵੱਡੇ ਸਟੋਰ ਮਾਲ ਖਰੀਦਦੇ ਨੇ
2: ਜੀ,
0: ਉਸ ਰੇਟ ਦੇ ਉੱਤੇ ਤੁਹਾਨੂੰ, ਤੇ ਪਲੱਸ ਟ੍ਰੇਨਿੰਗ ਸਭ ਤੋਂ ਵੱਡੀ ਪਾਰਟ ਹੈ। ਮੇਰੇ ਲਈ ਰੇਟ ਮੈਟਰ ਨਹੀਂ ਕਰਦਾ, $50 ਵੱਧ ਖਰਚ ਨੂੰ
2: ਬਿਲਕੁਲ,
0: ਪਰ ਮੇਰੇ ਲਈ ਇਹ ਮੈਟਰ ਕਰਦਾ ਜੋਤੀ ਜਦੋਂ ਮੈਨੂੰ ਦੱਸੂਗੀ ਕਿ ਇਹ ਕਰੇਲੇ ਕੋ ਭਈਆ ਆਪਣੇ ਇਤਨੇ ਇੰਚ ਪੇ ਲਗਾਉਣਾ ਹੈ, ਐਸੇ ਲਗਾਉਣਾ ਹੈ, ਇਸ ਪੇ ਏਕ ਬੇਲ ਪੇ ਇਤਨੇ ਕਰੇਲੇ ਐਸਟੀਮੇਟਡ ਆਏਗੇ, ਉਹ ਚੀਜ਼ ਸਭ ਤੋਂ ਜ਼ਬਰਦਸਤ ਹੈ। ਆਪਸੇ ਲੋਕ ਕੰਸਲਟ ਕਰਤੇ ਹੈਂ?
3: हाँ जी, बहुत बहुत ज्यादा। हम लोग सॉइल के बारे में बताते हैं, कौन सी सॉइल यूज करनी चाहिए, कहाँ कैसे प्लांट लगाना चाहिए। ऑन्टेरियो की जो सॉइल है वो उसमें क्ले ज्यादा है, तो उसको क्ले को कैसे ब्रेक करके तुम अपनी सॉइल की क्वालिटी एनहांस कर सकते हो, वो सब हम गाइड कर रहे हैं कस्टमर को। कस्टमर्स आर कमिंग आस्किंग क्वेश्चंस एंड दे आर रियली हैप्पी विद द आंसर्स एंड दे आर बाइंग ऑल्सो द प्रोडक्ट्स एंड फ्यू फीडबैक्स आर देयर प्लांट्स आर डूइंग वेल विद whatever soil they are getting from us.
0: Very good. Jyoti, main bahut khush ha ki todi team ne mainu hire kita. Mainu badi khushi hai ki mere naal bade loyal te jehde purane lagge hoye log naal ne ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੋਤੀ ਜਦੋਂ ਹਰ ਰੋਜ਼ ਤਕਰੀਬਨ ਰੋਜ਼ ਲੋਕ ਮੈਨੂੰ ਕਾਲ ਕਰਦੇ ਆ, ਕਈ ਵਾਰੀ ਕਨਫਿਊਜ਼ ਹੁੰਦੇ ਆ ਇੱਧਰ ਨੂੰ ਮੁੜਨਾ ਉੱਧਰ ਨੂੰ ਮੁੜਨਾ, ਮੈਂ ਦੱਸ ਦਿਓ ਈਜ਼ੀ ਸਮਝਣਾ ਚਾਹੁੰਦੇ ਆ। ਔਰ ਬਲੀਵ ਮੀ ਆਪਕੇ ਪਾਸ ਕਹਾਂ ਕਹਾਂ ਸੇ ਲੋਕ ਆਏ ਬਤਾਨਾ ਪਲੀਜ਼, ਜਿਨਸੇ ਆਪਕੀ ਬਾਤ ਹੋਈ।
3: ਲੰਡਨ ਓਨਟੇਰੀਓ ਸੇ ਲੈ ਕੇ ਬੈਲਵਿਲ, ਕੋਈ ਗੈਸਟ ਆਏ ਹੋਏ ਤੇ ਓਟਾਵਾ ਸੇ ਯਹਾਂ ਸੇ ਪਲਾਂਟ ਲੈ ਕੇ ਗਏ ਹੈ। ਬੈਲਵਿਲ ਹੈ ਔਰ ਲੰਡਨ ਹੈ, ਕਿਚਨਰ ਹੈ, ਕਿੰਗਸਟਨ ਸੇ ਵੀ ਲੋਕ ਆਏ ਥੇ ਹਮਾਰੇ ਪਾਸ।
0: ਹਾਂ, ਸੋ ਲੋਕ ਇਸ ਸਮੇਂ ਸ਼ੋਅ ਕੋ ਦੂਰ ਦੂਰ ਸੇ ਸੁਣਤੇ ਹੈ ਔਰ ਖੁਸ਼ ਹੋ ਜਾਤੇ ਹੈ ਕਿ ਯਾਰ ਯੇ ਪੰਜਾਬੀਆਂ ਦਾ ਆਪਣੀ ਪਸੰਦ ਦੀਆਂ ਸਬਜ਼ੀਆਂ, ਆਪਣੀ ਪਸੰਦ ਦੇ ਫੁੱਲ ਤੇ ਆਪਣੀ ਪਸੰਦ ਦੇ ਲੋਕ ਜਿਹੜੇ ਸਾਨੂੰ ਕੰਸਲਟ ਕਰਕੇ ਦੱਸਦੇ ਨੇ
2: ਜੀ,
0: ਇਹ ਇੱਕ ਬਹੁਤ ਸੋਹਣਾ ਟਾਈਮ ਹੈ, ਮੌਕਾ, ਜਿਵੇਂ ਮੈਂ ਤੁਹਾਨੂੰ ਸਾਰਿਆਂ ਨੂੰ ਐਕਸਾਈਟਡ ਕਰ ਰਿਹਾ। ਤੁਸੀਂ ਗੱਡੀਆਂ ਲੈ ਕੇ ਜਾਓ, ਫੁੱਲ ਜਿਹੜੇ ਤੁਹਾਨੂੰ ਖੁਸ਼ ਕਰ ਦਿੰਦੇ ਨੇ, ਜਦੋਂ ਨੰਗੇ ਪੈਰੀ ਤੁਸੀਂ ਜ਼ਮੀਨ ਤੇ ਬੈਠ ਕੇ ਧਰਤੀ ਦੇ ਵਿੱਚ ਬੀਜ ਬੀਜੋਗੇ ਨਾ, ਬੂਟੇ ਲਗਾਓਗੇ, ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਤੁਹਾਨੂੰ ਇਹ ਯਾਦ ਆਊਗਾ ਕਿ ਧੀਆਂ ਪਾਣੀ ਤੇ ਰੁੱਖ ਤਿੰਨੋਂ ਸਾਡੇ ਬਜ਼ੁਰਗ ਨੇ, ਤਿੰਨੋਂ ਸਾਡੇ ਬਜ਼ੁਰਗਾਂ ਦਾ ਇੱਕ ਮੈਸੇਜ ਹੈ। ਔਰ ਹਮਾਰੇ ਪਾਸ ਟ੍ਰੀ ਕੌਣ ਕੌਣ ਸੇ, ਅਗਰ ਟ੍ਰੀ ਲਗਾਉਣਾ ਹੋ, ਫਰੂਟਫੁਲ ਟ੍ਰੀ ਜੋ ਹੈ,
3: ਫਰੂਟਸ ਕੇ ਸਾਰੇ ਟ੍ਰੀਜ਼ ਹੈ ਹਮਾਰੇ ਪਾਸ, ਐਪਲ, ਚੇਰੀ, ਪਲਮ, ਪੇਅਰ, ਨੈਕਟਰੀਨ, ਇਹ ਸਾਰੇ ਫਰੂਟਸ ਕੇ ਟ੍ਰੀਜ਼ ਹੈ। ਔਰ ਹਮ ਲੋਗੋਂ ਕੇ ਪਾਸ ਔਨ ਡਿਮਾਂਡ ਵੀ ਰਿਕੁਐਸਟ ਆਤੀ ਰਹਤੀ ਕਸਟਮਰ ਕੀ ਯੇ ਪਲਾਂਟ ਲੈ ਕਰ ਆ ਜਾਓ ਹਮਾਰੇ ਲਈ, ਤੋ ਹਮ ਵੋ ਵੀ ਹਮ ਉਨਕੀ ਫੁਲਫਿਲ ਕਰ ਰਹੇ ਆਰਡਰ। ਅਪਾਰਟ ਫਰੋਮ ਦੈਟ ਹਮਾਰੇ ਪਾਸ ਮੇਪਲ ਟ੍ਰੀਜ਼ ਕੇ ਵਰਾਇਟੀਜ਼ ਹੈ, ਲਾਵੈਂਡਰਸ ਹੈ, ਲਿਲੀਆਕ ਕੇ ਬੜੇ ਬੜੇ ਟ੍ਰੀਜ਼ ਹੈ, ਰੋਜ਼ੇਸ ਆਫ ਸ਼ੈਰਨਸ ਹੈ, ਸੋ ਆਲ ਵਰਾਇਟੀ।
0: ਆਪ ਜਬ ਬੋਲ ਰਹੇ ਹੋ ਨਾ, ਆਜ ਤੋ ਮੈਂ ਆਪਕੇ ਪਾਸ ਪੱਕਾ ਪਹੁੰਚਾ ਹੀ ਪਹੁੰਚਾ ਲੋ, ਮੈਂ ਟਰੱਕ ਲੈ ਕੇ ਆ ਰਹਾ ਹੂੰ, ਪੂਰਾ ਫੁੱਲ ਕਰਕੇ ਲੈ ਕੇ ਜਾਊਂਗਾ ਪਿੱਛੇ ਸੇ, ਠੀਕ ਹੈ। ਆਜ ਮੈਂ ਸੁਬਹ ਪ੍ਰੋਮਿਸ ਕਰਕੇ ਆਇਆ ਹੂੰ ਫੈਮਿਲੀ ਕੋ ਕਿ ਆਜ ਮੈਂ ਤੁਹਾਡੇ ਸਾਰੇ ਸਪਨੇ ਪੂਰੇ ਕਰ ਦੂੰਗਾ। ਵੋ ਲੋਗੋਂ ਨੇ ਦੋ ਕੈਰੀਆਂ ਤਿਆਰ ਕਰਕੇ ਰੱਖੀ ਹੋਈ ਹੈ, ਤੋ ਮੈਨੇ ਉਨਕੋ ਬੋਲਾ ਕਿ ਆਜ ਭਾਜੀ ਕਾ ਫੋਨ ਆਇਆ ਮੇਰੇ ਕੋ ਕਿ ਨਏ ਦੋ ਟ੍ਰੇਲਰ ਭਰ ਕੇ ਆ ਗਏ ਹੈ, ਦੋ ਟ੍ਰੇਲਰ ਔਰ ਭਰ ਕੇ ਆ ਗਏ ਨਏ, ਤੋ ਆਪ ਲੋਕ ਜਿਤਨੇ ਹੈ ਉਤਨੋਂ ਕੋ ਭੇਜ ਦੀਜੀਏ, ਹਮ ਉਨਕੋ ਖੁਸ਼ ਕਰਕੇ ਭੇਜੇਂਗੇ ਸਭੀ ਕੋ। ਸੋ ਤੁਸੀਂ ਪਹੁੰਚਣਾ ਹੈਗਾ 2547 ਐਂਬਲਟਨ ਰੋਡ, ਬਰੈਂਪਟਨ। ਫੋਨ ਨੰਬਰ ਹੈ 647-222-5601, 647-222-5601, 647-222-5601, 647-222-5601। ਔਰ ਦੋ ਲੋਕੇਸ਼ਨ ਨੇ, ਮਕਵੀਨ ਔਰ ਮੇਫੀਲਡ ਆ ਇੰਟਰਸੈਕਸ਼ਨ, ਮਕਵੀਨ ਮੇਫੀਲਡ, ANW ਹੈਗਾ ਉਸ ਪਲਾਜ਼ੇ 'ਚ, ANW ਵਾਲੇ ਪਲਾਜ਼ੇ ਦੇ ਵਿੱਚ ਤੁਸੀਂ ਚਲ ਜਾਣਾ, ਗ੍ਰੀਨ ਵੈਲੀ ਗਰੋਸਰੀ ਸਟੋਰ ਆ, ਉਹਦੇ ਬਾਹਰ ਗਾਰਡਨ ਸੈਂਟਰ ਲਗਾਇਆ ਹੋਇਆ ਪਾਰਕਿੰਗ ਲੋਟ ਦੇ ਵਿੱਚ ਵੱਡਾ ਸਾਰਾ, ਸਿਟੀ ਤੋਂ ਅਪਰੂਵਲ ਲੈ ਕੇ ਪ੍ਰੋਪਰਲੀ। ਉਸ ਗਾਰਡਨ ਸੈਂਟਰ 'ਚ ਜਿਹੜੇ ਲੋਕ ਨੇ ਬੋਲਟਨ ਦੇ ਵਿੱਚ ਜਾਂ ਜਿਹੜੇ ਨੌਰਥ ਦੇ ਵਿੱਚ ਨੇ ਉੱਧਰਲੇ ਪਾਸੇ, ਅਤੇ ਜਿਹੜੇ ਲੋਕ ਔਰੰਜਵਿਲ ਤੋਂ ਲੈ ਕੇ ਸ਼ੈਲਬਰਨ ਤੋਂ ਸੁਣਦੇ ਪਏ ਨੇ ਸਾਨੂੰ, ਜਿਹੜੇ ਲੋਕ ਬੈਰੀ ਤੋਂ ਸੁਣਦੇ ਪਏ ਨੇ, ਮੈਂ ਪ੍ਰੈਫਰ ਕਰੂੰਗਾ, 1.5 ਏਕੜ ਦਾ ਗ੍ਰੀਨ ਹਾਊਸ ਆ, ਪਹੁੰਚੋ, ਖਰੀਦੋ, ਗੱਡੀ ਦੀ ਪਾਰਕਿੰਗ ਅੰਦਰ ਨਹੀਂ, ਰੋਡ ਦੇ ਉੱਤੇ ਮਿਲ ਜੂਗੀ। ਪਰ ਮੇਲਾ ਲੱਗਿਆ ਪਿਆ, ਮੇਲਾ ਪੂਰਾ ਵੱਡਾ ਮੇਲਾ, 647-222-5601। ਜੋਤੀ ਆਪਕਾ ਫੋਨ ਵੱਜਣਾ ਸ਼ੁਰੂ ਹੋ ਜਾਣਾ ਚਾਹੀਏ ਵੀ ਡਾਇਰੈਕਸ਼ਨ ਕੇ ਲੀਏ, 2547 ਐਂਬਲਟਨ ਰੋਡ। ਇਹ ਜਦੋਂ ਤੁਸੀਂ ਹੈਰੀਟੇਜ ਰੋਡ ਦੇ ਉੱਤੇ ਡਰਾਈਵ ਕਰਨਾ ਸ਼ੁਰੂ ਕਰਦੇ ਹੋ, ਹੈਰੀਟੇਜ ਰੋਡ ਮਸ਼ਹੂਰ ਆ, ਤੁਸੀਂ ਅਗਰ ਬ੍ਰੈਂਟਨ ਵੈਸਟ 'ਚੋਂ, ਮਿਲਟਨ 'ਚੋਂ, ਕਿਚਨਰ, ਵਾਟਰਲੂ, ਕੈਂਬਰਿਜ, ਲੰਡਨ, ਹੈਮਿਲਟਨ ਜਾਂ ਓਕਵਿਲ, ਬਰਲਿੰਗਟਨ ਤੋਂ ਹੈਗੇ ਹੋ ਤੁਸੀਂ, ਅਤੇ ਕੋਈ ਸ਼ਹਿਰ ਨੇ ਜਿਹੜੇ ਨੈਗਰਾ ਫਾਲ ਹੋ ਗਿਆ ਮੈਂ ਕਹਾਂ, ਅਤੇ ਤੁਸੀਂ ਫੁੱਲਾਂ ਦੇ ਸ਼ਹਿਰ ਬ੍ਰੈਂਟਨ ਦੇ ਵਿੱਚ ਜਦੋਂ ਪਹੁੰਚਦੇ ਹੋ, ਤੁਸੀਂ ਪਹੁੰਚਣਾ ਹੈਰੀਟੇਜ ਰੋਡ ਦੇ ਉੱਤੇ, ਐਮਾਜ਼ੋਨ ਦਾ ਵੇਅਰ ਹਾਊਸ ਕ੍ਰੋਸ ਕਰ ਜਾਣਾ, ਲੈਫਟ ਹੈਂਡ 'ਤੇ ਇੱਧਰੋਂ ਜਾਂਦਿਆਂ ਨੂੰ ਸਟੀਲ ਵਾਲੇ ਪਾਸਿਓਂ ਤੁਹਾਨੂੰ ਬੜਾ ਵੱਡਾ ਰਾਸ਼ੀ ਜਾਂ ਬੜੀ ਵੱਡੀ ਗ੍ਰੀਨ ਹਾਊਸ ਮਿਲੂਗੀ, ਬੂਟੇ ਬੂਟੇ ਫੁੱਲਾਂ ਦੀ ਖੁਸ਼ਬੂ ਆਉਣੀ ਸ਼ੁਰੂ ਜੋ, ਟਾਕੀਆਂ ਥੱਲੇ ਕਰ ਦਿਓ, 647-222-5601। ਜੋਤੀ ਜੀ ਫੋਨ ਆਪਕੇ ਪਾਸ ਹੈ, ਕਿਸੇ ਹੋਰ ਕੇ ਪਾਸ ਹੈ?
3: ਹਾਂਜੀ ਹਾਂਜੀ, ਗੁਰਦੇਵ ਜੀ ਕੇ ਪਾਸ ਹੈ।
0: ਹਾਂ, ਬਸ ਫੋਨ ਵੱਜਣਾ ਸ਼ੁਰੂ ਹੋ ਜਾਏਗਾ ਡਾਇਰੈਕਸ਼ਨ ਕੇ ਲਈ, 647-222-5601। ਹਮਨੇ ਬਹੁਤ ਡਿਟੇਲ ਮੈਂ ਬਤਾਇਆ, ਔਰ ਜੋਤੀ ਮੈਂ ਉਮੀਦ ਕਰਦਾ ਜਿੱਦਾਂ ਮੈਂ 15-17 ਮਿੰਟ ਲੋਕਾਂ ਨੂੰ ਸਿਰਫ ਅੱਜ ਹਰਿਆਲੀ, ਗ੍ਰੀਨਰੀ, ਬੂਟੇ, ਸਬਜ਼ੀਆਂ ਜਿਹੜੀਆਂ ਕਿ ਸਾਡੇ ਪੇਟ 'ਚ ਜਾਣੀਆਂ, ਸਾਡੇ ਫੁੱਲ ਸਾਡੇ ਘਰਾਂ ਨੂੰ ਸੋਹਣਾ ਬਣਾਉਣਾ, ਅਤੇ ਸਾਡੇ ਸ਼ੌਂਕ ਪੂਰੇ ਕਰਨੇ, ਸ਼ੌਂਕ ਪੂਰੇ ਕਰਨੇ, ਜ਼ਿਮੀਂਦਾਰਾਂ ਪਰਿਵਾਰਾਂ 'ਚ ਜਿਹੜੇ ਲੋਕ ਆਏ ਨੇ ਬੂਟੇ ਲੈ ਕੇ ਜਾਣ, ਆਪਣੇ ਘਰਾਂ 'ਚ ਬੂਟੇ ਲੈਣ, ਦਾਦਾ ਲੱਗ ਜਾਵੇ ਬੂਟੇ ਪੋਤੇ ਖਾਣ, 647-222-5601, ਗ੍ਰੀਨ ਹਾਊਸ ਗਾਰਡਨ ਸੈਂਟਰ, 647-222-5601 ਦੇ ਉੱਤੇ ਤੁਸੀਂ ਕਾਲ ਕਰ ਰਹੇ ਹੋ, ਰੇਡੀਓ ਆਵਾਜ਼ ਸੁਣ ਰਹੇ ਹੋ, ਮੈਂ AM 530 ਤੋਂ ਅਮਨਦੀਪ ਸਿੰਘ ਬੈਨੀਪਾਲ ਤੁਹਾਡਾ ਸਾਰਿਆਂ ਨਾਲ ਅੱਜ ਦੀ ਸਵੇਰ ਦੀ ਸਾਂਝ ਪਾ ਰਹੇ ਹਾਂ, ਔਰ ਤੁਸੀਂ ਸਾਨੂੰ 905-673-3333 7 ਦੇ ਉੱਤੇ ਕਾਲ ਕਰ

0: ਸੁਲਟ ਨਜ਼ਾਰੇ ਜ਼ਿੰਦਗੀ ਦੇ, ਆਈ ਹੋਪ ਸੋ ਤੁਸੀਂ ਅੱਜ ਦੇ ਦਿਨ ਨੂੰ ਖੂਬਸੂਰਤ ਢੰਗ ਨਾਲ ਬਹੁਤ ਖੂਬਸੂਰਤੀ ਨਾਲ ਜਿਉਣ ਜਾ ਰਹੇ ਹੈਗੇ ਹੋ, ਔਰ ਅੱਜ ਦੇ ਦਿਨ ਦੇ ਲਈ ਆਪ ਸਭ ਦਾ ਸ਼ੁਕਰੀਆ ਅਦਾ ਕਰਦਾ। ਬ੍ਰੌਡਕਾਸਟਿੰਗ ਸੈਕਟਰ ਦੇ ਵਿੱਚ ਮੈਨੂੰ 15 ਸਾਲ ਹੋ ਗਏ ਨੇ, ਮੇਰਾ ਨਾਂ ਅਮਨਦੀਪ ਸਿੰਘ ਬੈਨੀਪਾਲ ਹੈ, ਔਰ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਹਰ ਰੋਜ਼ ਕੋਈ ਐਸੀ ਗੱਲ ਕੀਤੀ ਜਾਵੇ ਜਿਹੜੀ ਤੁਸੀਂ ਸਿੱਖ ਸਕੋ। ਪੋਜ਼ਿਟਿਵਿਟੀ ਦਾ ਦੂਜਾ ਨਾਮ ਰੇਡੀਓ ਵਾਸ, ਚੜ੍ਹਦੀ ਕਲਾ ਦਾ ਦੂਸਰਾ ਨਾਮ ਰੇਡੀਓ ਵਾਸ, ਔਰ ਲੋਕਾਂ ਦੇ ਲਈ ਸਭ ਕੁਛ ਕੁਰਬਾਨ ਰੇਡੀਓ ਵਾਸ ਜ਼ਿੰਦਾਬਾਦ। ਜ਼ਿੰਦਾਬਾਦ 'ਚ ਤੁਸੀਂ ਸਾਡੇ ਨਾਲ ਸ਼ਾਮਿਲ ਹੁੰਦੇ ਹੋ ਮੰਡੇ ਟੂ ਫਰਾਈਡੇ 9 to 10 AM, ਔਰ ਵੀਕਐਂਡ ਦੇ ਉੱਤੇ ਆਹ ਪੂਰੇ ਬਿਜ਼ੀ ਟਾਈਮ 'ਚ ਮੈਨੂੰ ਡੇਰੀ ਰੋਡ ਭਰੀ ਨਜ਼ਰ ਆ ਰਹੀ ਹੈ, 401 'ਤੇ ਕੀੜੀਆਂ ਵਾਂਗੂ ਗੱਡੀਆਂ ਨਜ਼ਰ ਆ ਰਹੀਆਂ, ਪਰਲੇ ਪਾਸੇ ਪੀਅਰਸਨ ਏਅਰਪੋਰਟ ਟਰੈਕ ਬਿਲਕੁਲ ਹਜੇ ਸ਼ਾਂਤ ਪਿਆ, ਪਰ ਜਿੱਥੇ ਜਿੱਥੇ ਸੜਕਾਂ 'ਤੇ ਤੁਸੀਂ ਉਹ ਸੋਹਣੀ ਧੁੱਪ, ਸੋਹਣਾ ਦਿਨ, ਸੋਹਣੇ ਜਿਹੇ ਲੋਕ, ਸੋਹਣੇ ਜਿਹੇ ਮੁਲਕਾਂ 'ਚ, ਆਹ ਮੰਦੇ ਚੰਗੇ ਤਾਂ ਚੱਲਦੇ ਰਹਿੰਦੇ, ਮੰਦੀਆਂ ਚੰਗੀਆਂ ਬਥੇਰੀਆਂ ਆਈਆਂ ਜ਼ਿੰਦਗੀ 'ਚ, ਆਪ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ। ਸੋ ਟੈਨਸ਼ਨ ਦੂਰ ਕਰਨੀ ਹੈ ਬ੍ਰਿਜੀ, ਮੇਰੇ ਨਾਲ ਬ੍ਰਿਜੀ ਕੈਸੇ ਆਪ?
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ,
0: ਚੜ੍ਹਦੀ ਕਲਾ। ਬ੍ਰਿਜੀ ਕੋਲ, ਬ੍ਰਿਜੀ ਕਿਤਨੇ ਸਲੋਟ ਹੈ ਆਪਕੇ ਪਾਸ ਅੱਜ ਫਿਲ ਕਰਦੇ ਹੈਂ ਆਪਕੇ?
1: ਅੱਜ ਲਿਮਿਟਿਡ ਸਲੋਟ ਅਵੇਲੇਬਲ ਹੈ ਜੀ, ਕੱਲ ਸਲੋਟਸ ਅਵੇਲੇਬਲ ਹੈ।
0: ਕਿਤਨੇ
1: ਲਿਮਿਟਿਡ ਸਲੋਟ ਅਵੇਲੇਬਲ ਅੱਜ, ਫਿਰ ਕੱਲ ਬਹੁਤ ਸਲੋਟਸ ਆਰ ਅਵੇਲੇਬਲ
0: ਟੁਮਾਰੋ। ਸੋ ਅੱਜ ਤੇ ਕੱਲ ਬ੍ਰਿਜੀ ਨੇ 45 ਮਿੰਟ ਲਾਉਣੇ ਆ, ਤੁਹਾਨੂੰ ਬਾਡੀ ਦੇ ਇੱਕ ਇੱਕ ਅੰਗ ਦੱਬ ਕੇ ਦੱਸੂਗਾ ਕਿੱਥੇ ਤੁਹਾਡੇ ਸੋਜਿਸ਼ ਹੈ, ਕਿੱਥੇ ਖੂਨ ਦੀਆਂ ਗੱਠਾਂ ਬਣ ਰਹੀਆਂ ਨੇ, ਕਿੱਥੇ ਸਟ੍ਰੈਸ ਇਕੱਠਾ ਹੋਇਆ ਹੋਇਆ, ਗਰਦਨ ਕੋਲ ਅਕੜਨ ਆਈ ਹੋਈ ਹੈ, ਸਿਰ ਦਾ ਭਾਰਾਪਣ ਰਹਿਣਾ, ਦਿਮਾਗ 'ਚ ਸਟ੍ਰੈਸ ਰਹਿਣਾ,
2: ਨੀਂਦ ਨਹੀਂ ਆਉਂਦੀ,
0: ਨੀਂਦ ਨਹੀਂ ਆਉਣੀ, ਇਹ ਸਾਰਾ ਕੁਛ ਇਹਨਾਂ ਕ ਤੇਲ ਵਰਤਦੇ ਨੇ, ਜੜੀ ਬੂਟੀਆਂ ਦੇ ਵਿੱਚੋਂ ਤੇਲ ਨਿਕਲਦੇ ਨੇ, ਇੱਕ ਇਹ ਪੋਟਲੀਆਂ ਵਰਤਦੇ ਨੇ ਜਿਨ੍ਹਾਂ 'ਚ ਇਹ ਸੁੱਕੇ ਜਿਹੜੇ ਪੱਤੇ ਪਾ ਕੇ ਫਿਰ ਉਹਨਾਂ ਨੂੰ ਉੱਪਰ ਲਾਉਂਦੇ ਨੇ। ਸੋ ਤੁਸੀਂ ਕੋਂਟੈਕਟ ਕਰਨਾ ਬ੍ਰਿਜੀ ਨੂੰ, ਬ੍ਰਿਜੀ 6476191369 6476619 ਤੇ ਬ੍ਰਿਜੀ ਨੂੰ ਕਾਲ ਕਰਨੀ ਹੈ। ਬ੍ਰਿਜੀ ਔਰ ਕਿਆ ਕਿਆ ਹੈ ਬੋਲ ਦੀਜੀ ਆਪ
1: ਜੀ? ਹਰਿਦਾ ਕੇਰਲਾ ਆਯੁਰਵੇਦਾ ਨੇ ਯੋਗਾ ਸੈਂਟਰ 6476191369 6761913 69 6761913 69 6479 6619 1369 We treat
0: minds 6476191369 ਬ੍ਰਿਜੀ ਔਰ ਬੋਲੀ ਆਪ
1: ਜੀ। ਕਿਸੇ ਕੋ ਕੋਈ ਦਰਦ, ਸਟ੍ਰੈਸ, ਟੈਨਸ਼ਨ, ਕੋਈ ਪ੍ਰੋਬਲਮ, ਹਮਾਰੇ ਸਾਥ ਸਬਸੇ ਹਰਿਦਾ ਕੇਰਲਾ ਆਯੁਰਵੇਦਿਕ ਥੈਰਾਪੀ ਹੈ, ਅਭਿਅੰਗਮ ਪੋਟਲੀ ਥੈਰਾਪੀ, ਸ਼ਿਰੋਧਾਰਾ, ਸ਼ਿਰੋ ਅਭਿਅੰਗਮ, ਪੂਰਾ ਟ੍ਰੀਟਮੈਂਟ ਕਰੇਗਾ ਜੀ, ਮਨ ਕੇ ਲਿਏ, ਬੋਡੀ ਕੇ ਲਿਏ ਸ਼ਾਂਤ
2: ਜੀ। ਬਹੁਤ ਵਧੀਆ। ਔਰ ਬ੍ਰਿਜੀ ਜੀ ਆਪਣਾ 2-3 ਬਾਰ ਨੰਬਰ ਦੱਸ ਦੋ
1: ਜੀ। 6476191369 6476191369 6479 619 1369
0: ਥੈਂਕ ਯੂ ਸੋ ਮਚ। 6476191369 ਤਵਾ ਕਿਚਨ ਵਾਲਿਓ,
2: ਹੈਲੋ,
0: ਹਾਂਜੀ, ਸੁਨੀਲ ਨੰਬਰ 905 600

0: ਮੇਰੇ ਨਾਲ ਸੁਲਤਾਨ ਜੀ ਨੇ। ਸੁਲਤਾਨ ਜੀ ਤੁਸੀਂ ਔਨ ਏਅਰ, ਪਲੀਜ਼ ਦਿਓ ਮੈਸੇਜ। ਸੁਲਤਾਨ ਜੀ ਔਨ ਏਅਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਕਿਉਂਕਿ ਫੀਫਾ ਵਰਲਡ ਕੱਪ ਆ ਰਿਹਾ ਜਿਹੜਾ, ਇਹਨੂੰ ਬਹੁਤ ਸੈਲੀਬ੍ਰੇਟ ਕੀਤਾ ਜਾ ਰਿਹਾ। ਸੈਮਸੰਗ ਕੰਪਨੀ ਇਹਨੂੰ ਸਪੋਂਸਰ ਕਰ ਰਹੀ ਹੈ ਤੇ ਸੈਮਸੰਗ ਨੇ ਇਸ ਕਰਕੇ ਆਪਣੀ ਹਾਈ ਐਂਡ ਟੈਕਨੋਲੋਜੀ ਜਿਹੜੀ ਹੈ ਉਹ ਵੀ ਸਪੈਸ਼ਲ ਸੇਲ ਪ੍ਰਾਈਸ ਤੇ ਲਗਾਈ ਹੈ।
2: We love watches at Oliver's. It was a gift from my ex.
3: Hello?
2: I never liked it. You need watches at Oliver's? I got you.
3: I can't believe I lost. Yes.
2: Everybody's a winner at Oliver's.
4: Oh, yeah!
0: Sultan ji, tusi on air, please.
1: Sorry ji, Brampton TV and Appliances da message de rahe si ji, jis tarah main das reha si ਕਿ ਫੀਫਾ ਵਰਲਡ ਕੱਪ ਨੂੰ ਸਪੋਂਸਰ ਕੀਤਾ ਗਿਆ ਸੈਮਸੰਗ ਵੱਲੋਂ, ਤੇ ਸੈਮਸੰਗ ਕੰਪਨੀ ਜਿਹੜੀ ਹੈ ਐਕਸਕਲੂਸਿਵ ਡੀਲਸ ਦੇ ਰਹੀ ਹੈ ਬਿਗ ਸਕਰੀਨ ਟੀਵੀ ਤੇ, ਖਾਸ ਤੌਰ ਤੇ 85 ਇੰਚ, ਉਹ ਵੀ QLED ਕੁਆਂਟਮ ਡਾਟ ਕੁਆਂਟਮ ਪ੍ਰੋਸੈਸਰ ਦੇ ਨਾਲ। ਕੋਈ ਵੀ ਕਸਟਮਰ 85 ਇੰਚ QLED ਲੈਣਾ ਚਾਹੁੰਦੇ ਹੈ ਉਹਨਾਂ ਨੂੰ $2000 ਵਾਲਾ 1299 ਚ ਮਿਲ ਜਾਏਗਾ। ਔਰ ਬੈਸਟ ਡੀਲਸ ਹੈਗੀ ਹੈ, ਹਾਈ ਐਂਡ ਟੈਕਨੋਲੋਜੀ ਹੈ ਔਰ ਇਹਦੇ ਚ ਲੋਐਸਟ ਪ੍ਰਾਈਸ ਗਾਰੰਟੀ ਹੈ ਜਿਹੜੀ ਕਿ 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ 399 ਦਾ ਜਾਂ 65 ਇੰਚ 699 ਚ ਲੈਣਾ ਤਦ ਵੀ ਤੁਸੀਂ ਪਹੁੰਚਣਾ ਜੀ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 ਸਾਡਾ ਨੰਬਰ ਹੈ। ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ $5000 ਵਾਲਾ 2999 ਚ ਮਿਲੇਗਾ। ਇਹਦੇ ਚ $2000 ਤੁਸੀਂ ਸੇਵ ਕਰੋਗੇ। ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ, ਟੋਲ ਟੱਪ ਦੀ ਡਿਸ਼ਵਾਸ਼ਰ ਹੈ ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ, ਇਹ ਵੀ ਤੁਹਾਨੂੰ $1700-1800 ਵਾਲਾ 1099 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ 1099 ਚ ਮਿਲਣਗੇ। ਅਲਟਰਾ ਲਾਰਜ ਕਪੈਸਿਟੀ ਦਾ ਇਹ ਸਟੇਨਲੈਸ ਸਟੀਲ ਟੱਪ ਦੇ ਨਾਲ ਬੈਸਟ ਵਾਸ਼ਰ ਐਂਡ ਡਰਾਇਰ ਹੈ, ਸਿਰਫ 1099 ਚ। ਜਿਹੜੇ ਕਸਟਮਰ ਬਿਗ ਸਕਰੀਨ ਟੀਵੀਆਂ ਚ 98 ਇੰਚ ਟੀਵੀ ਲੈਣਾ ਚਾਹੁੰਦੇ, ਸਾਡੇ ਕੋਲ 2 ਜਾਂ 3 ਟੀਵੀ ਇਨ ਸਟਾਕ ਹੈ। $1500 ਤੁਸੀਂ ਸੇਵ ਕਰੋਗੇ ਕਿਉਂਕਿ $3500 ਵਾਲਾ 1999 ਚ 98 ਇੰਚ ਟੀਵੀ ਮਿਲੇਗਾ ਤੇ 1999 ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਹੈ ਜੀ, 905-450-2828 ਨੰਬਰ ਹੈ। ਕੱਲਾ ਫਰਿੱਜ ਲੈਣਾ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫਰਿੱਜ $1400 ਵਾਲਾ 899 ਚ ਮਿਲ ਜਾਏਗਾ। ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ $1200 ਵਾਲਾ 799 ਦਾ ਮਿਲ ਜਾਏਗਾ। ਸਿੰਗਲ ਪੀਸ ਵਾਸ਼ਰ ਚਾਹੀਦਾ 649 ਦਾ ਮਿਲ ਜਾਏਗਾ, ਸਿੰਗਲ ਪੀਸ ਡਰਾਇਰ ਚਾਹੀਦਾ 549 ਦਾ ਮਿਲੇਗਾ ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਪਹੁੰਚਣਾ ਜੀ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ ਡੋਟ ਕੋਮ। ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ, 905-450-2828 ਨੰਬਰ ਹੈ, 905-450-2828 ਜੀ।
0: ਥੈਂਕ ਯੂ ਸੋ ਮਚ। ਔਰ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜ਼ਰੂਰ ਪਹੁੰਚੋਗੇ ਜਿੱਥੇ ਅਸੀਂ ਸਵੇਰ ਦੇ ਸ਼ੋਅ ਦੇ ਵਿੱਚ ਸਾਰਿਆਂ ਦੇ ਕਾਲਸ ਲੈ ਰਹੇ ਹਾਂ। 905-600-7333 ਤੇ ਗੱਲ ਹੋ ਰਹੀ ਹੈ, ਤਵਾ ਕਿਚਨ ਤੇ ਤੁਸੀਂ ਪਰੌਂਠੇ ਵਾਲੇ ਆਂਟੀ ਨਾਲ ਗੱਲ ਕਰੋਗੇ।
5: ਹੈਲੋ, ਹਾਂਜੀ ਆਂਟੀ ਜੀ, ਤੁਸੀਂ ਕਾਲ ਤੇ ਔਨ 에ਅਰ ਹੈਗੇ ਹੋ। ਹਾਂਜੀ ਆਂਟੀ ਜੀ, ਅੱਜ ਦੱਸੋ, ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਦਾਦਾ ਸਿੰਘ ਪਰਾਂਠੇ ਦੇ ਨਾਲ ਕਰਦੇ ਹਾਂ, ਸੋ ਦੱਸੋ ਕੀ ਸਪੈਸ਼ਲ ਹੈਗਾ ਆ।
6: ਹਾਂਜੀ, ਸਪੈਸ਼ਲ ਤੁਸੀਂ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਦਾਰਾ ਸਿੰਘ ਪਰੌਂਠਾ ਜਿਹੜਾ ਆਪਾਂ ਬ੍ਰੇਕਫਾਸਟ ਦੇ ਵਿੱਚ ਦਾਰਾ ਸਿੰਘ ਪਰੌਂਠਾ ਹੈ, ਜਿਸ ਵਿੱਚ ਆਪਾਂ 4 ਤਰ੍ਹਾਂ ਦੀ ਸਟਫਿੰਗ ਪਾਉਂਦੇ ਹਾਂ ਔਰ ਪੂਰਾ ਥਾਲ ਸਾਈਜ਼ ਦਾ ਪਰੌਂਠਾ ਹੈ। ਜਿਨ੍ਹਾਂ ਨੇ ਨਹੀਂ ਖਾਧਾ ਉਹ ਜ਼ਰੂਰ ਟਰਾਈ ਕਰੋ। ਤੇ ਇਸ ਦੇ ਨਾਲ ਪੁੱਤਰ ਜੀ ਆਪਾਂ ਜਿਵੇਂ ਮੂਲੀ ਪਰੌਂਠਾ, ਗੋਭੀ ਪਰੌਂਠਾ, ਆਲੂ ਪਰੌਂਠਾ, ਮਿਕਸ ਪਰੌਂਠਾ, ਇਹ ਸਾਰੇ ਪਰੌਂਠਿਆਂ ਦੇ ਉੱਤੇ ਜਿਹੜੀ ਆਪਣੀ ਇਹ ਡੀਲ ਅਵੇਲੇਬਲ ਹੈਗੀ ਹੈ। ਜਿਵੇਂ ਕਿਸੇ ਨੇ ਮਤਲਬ ਇਸ ਦੇ ਨਾਲ ਆਪਾਂ ਪਰੌਂਠਿਆਂ ਦੇ ਨਾਲ ਦਹੀਂ ਤੇ ਨਾਲ ਆਪਾਂ ਤੁਹਾਨੂੰ ਦਿੰਨੇ ਆ ਮੱਖਣ ਜਿਹੜਾ ਇੱਥੇ ਡਾਇਨਿੰਗ ਕਰਦੇ ਹੋ ਬੈਠ ਕੇ, ਤੇ ਟੇਕ ਆਊਟ ਲਈ ਜਿਹੜਾ ਹੈਗਾ ਦਹੀਂ ਅਚਾਰ ਤੇ ਪਰੌਂਠੇ ਜਿਹੜੇ ਨੇ ਤੁਹਾਨੂੰ, ਜਿਨ੍ਹਾਂ ਨੇ ਮਤਲਬ ਥੋੜਾ ਜਿਹਾ ਬਟਰ ਤੋਂ ਪਰਹੇਜ ਕਰਨਾ, ਇਹੀ ਸੇਮ ਪਰੌਂਠੇ ਜਿਹੜੇ ਨੇ ਆਪਾਂ ਤੰਦੂਰ ਦੇ ਵਿੱਚ ਵੀ ਲਗਾ ਕੇ ਦਿੰਨੇ ਆ। ਇਹ ਪਰੌਂਠੇ ਤੁਸੀਂ ਤੰਦੂਰ ਦੇ ਵਿੱਚ ਲੱਗੇ ਹੋਏ ਜਿਹੜੇ ਨੇ ਖੁਸ਼ਕ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਣਕ ਵੀ ਲੈ ਸਕਦੇ ਹੋ, ਨੋਰਮਲ ਵੀ ਲੈ ਸਕਦੇ ਹੋ। ਇਹਦੇ ਨਾਲ ਪੁੱਤਰ ਜੀ ਆਪਣੀ ਜਿਹੜੀ ਚੱਲਦੀ ਪਈ ਹੈ ਡੀਲ ਉਹ ਹੈਗੀ ਹੈ ਪਹਾੜ ਗੰਜ ਕੇ ਛੋਲੇ ਭਟੂਰੇ
5: ਜੀ,
6: ਜਿਹੜੇ ਪਹਾੜ ਗੰਜ ਦੇ ਛੋਲੇ ਭਟੂਰੇ ਆ ਜਿਹੜੇ ਬਲੈਸ ਓਇਲ ਬਿਲਕੁਲ
5: ਜੀ।
6: ਤੇ ਸੰਤੋਸ਼ ਜੀ ਜਿਹੜਾ ਆਪਣਾ ਚਨੇ ਹੁੰਦੇ ਨੇ ਉਹਨਾਂ ਨੇ ਜਿਹਨਾਂ ਨੇ ਨਹੀਂ ਆਪਣੇ ਚਨਿਆਂ ਦਾ ਸਵਾਦ ਲਿਆ ਉਹ ਜਰੂਰ ਖਾ ਕੇ ਦੇਖਣ, ਜਿਹਦੇ ਨਾਲ ਖੱਟਾ ਮਿੱਠਾ ਮਿਰਚ ਦਾ ਤੇ ਨਾਲ ਗਾਜਰ ਦਾ ਤੇ ਨਾਲ ਆਪਾਂ ਪਿਆਜ਼ ਵਗੈਰਾ ਦਾ ਚਾਰ ਸੈਲਡ ਦੇ ਕੇ ਤੇ ਜਿਹੜੀ ਪਲੇਟ ਹੈ ਤੁਹਾਡੀ ਬਹੁਤ ਵਧੀਆ ਸਜੀ ਹੁੰਦੀ ਹੈ। ਔਰ ਤੁਸੀਂ ਜਿਵੇਂ ਘਰ ਬੈਠੇ ਹੋ ਕੋਈ ਫੈਮਿਲੀ ਇਕੱਠੀ ਹੋਈ ਹੈ ਜਾਂ ਛੋਟੀ ਮੋਟੀ ਕੇਟਰਿੰਗ ਹੈ ਤੇ ਤੁਸੀਂ ਉਹਦੇ ਵਿੱਚ ਵੀ ਤੁਸੀਂ ਆਪਣਾ ਜਿਹੜਾ ਛੋਲੇ ਭਟੂਰੇ ਸਾਡੇ ਤੋਂ ਆਰਡਰ ਜ਼ਰੂਰ ਕਰੋ ਔਰ ਇੱਥੇ ਆ ਕੇ ਵੀ ਖਾ ਕੇ ਇੱਥੇ ਤਾਂ ਫਿਰ ਖਾਣ ਦਾ ਨਜ਼ਾਰਾ ਵੱਖਰਾ ਹੀ ਹੈ। ਇਹਦੇ ਨਾਲ ਜਿਹੜੇ ਤੰਦੂਰੀ ਆਈਟਮ ਨੇ ਆਈ ਹੈ ਸੰਤੋਸ਼ ਜੀ ਤਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਜਿਵੇਂ ਅੰਬਰਸਰੀ ਕੁਲਚੇ ਨੂੰ ਕਿਹਾ ਤੁਸੀਂ ਪਿਆਰ ਦਿੱਤਾ ਬਹੁਤ ਭਰ ਭਰ ਕੇ ਪਿਆਰ ਦਿੰਦੇ ਹੋ ਤੇ ਅੰਬਰਸਰੀ ਜਿਹੜਾ ਕੁਲਚਾ ਹੈਗਾ ਜਿਹਦੇ ਵਿੱਚ ਆਪਾਂ ਕਾਫੀ ਸਾਰੀ ਸਟਫਿੰਗ ਜਿਵੇਂ ਸਾਡੇ ਆਪਣੇ ਮਸਾਲੇ ਤਿਆਰ ਕੀਤੇ ਨੇ ਜੀਰਾ ਪਾਉਡਰ ਜੀਰਾ ਹੋ ਗਿਆ ਧਨੀਆ ਹੋ ਗਿਆ ਗ੍ਰੈਂਡ ਕਰਕੇ ਹਰਾ ਧਨੀਆ ਹੋ ਗਿਆ ਪਨੀਰ ਆਲੂ ਵਾਧੂ ਕਾਫੀ ਚੀਜ਼ਾਂ ਪਾ ਕੇ ਜਿਹੜਾ ਇਹ ਨੂੰ ਆਪਾਂ ਤਿਆਰ ਕਰਦੇ ਹਾਂ ਔਰ ਕੜਕ ਰੂਪ ਦੇ ਵਿੱਚ ਵੀ ਲੈ ਸਕਦੇ ਹੋ ਤੇ ਸੋਫਟ ਰੂਪ ਦੇ ਵਿੱਚ ਵੀ ਤੁਸੀਂ ਇਹ ਪਰੌਂਠਾ ਜਿਹੜਾ ਹੈ ਆਪਣਾ ਸੋਰੀ ਜਿਹੜਾ ਅੰਬਰਸਰੀ ਕੁਲਚਾ ਹੈ ਉਹ ਪ੍ਰਾਪਤ ਕਰ ਸਕਦੇ ਹੋ। ਇਹ ਵੀ ਬੇਟਾ ਜੀ ਦੋ ਤੇ ਡੀਲ ਚੱਲਦੀ ਪਈ ਹੈ ਨਾਲ ਛੋਲੇ ਨਾਲ ਜਿਹੜਾ ਹੈਗਾ ਸਲਾਦ ਵਗੈਰਾ ਆਪਾਂ ਦਿੰਦੇ ਹਾਂ ਤੇ ਇਸ ਤੋਂ ਬਾਅਦ ਜੀ ਜੇ ਤੁਸੀਂ ਆ ਜਾਓ ਤਾਂ ਤੰਦੂਰੀ ਆਈਟਮ ਜਿਵੇਂ ਸਾਡੇ ਕੋਲ ਸਨੈਕਸ ਨੇ ਸਨੈਕਸ ਬਹੁਤ ਜ਼ਿਆਦਾ ਜਿਵੇਂ ਫਿਸ਼ ਪਕੌੜਾ ਹੋ ਗਿਆ ਜਾਂ ਇਹਦੇ ਵਿੱਚ ਵੈਜ ਦੇ ਵਿੱਚ ਤੁਸੀਂ ਸੋਇਆ ਚਾਂਪ ਲੈ ਸਕਦੇ ਹੋ ਜਿਹੜੀ ਆਪਾਂ ਤੰਦੂਰ ਦੇ ਵਿੱਚ ਲਗਾ ਕੇ ਉਹਨੂੰ ਮਿੰਨੀ ਮਿੰਨੀ ਮਤਲਬ ਸਲੋ ਕਰਕੇ ਉਹਨੂੰ ਪਕਾਇਆ ਜਾਂਦਾ ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜਾ ਹੈ ਮਲਾਈ ਵਗੈਰਾ ਪਾ ਕੇ ਆਪਾਂ ਜਿਹੜੀ ਹੈ ਤੇ ਹੋਰ ਬਟਰ ਪਾ ਕੇ ਸੈਲਡ ਪਾ ਕੇ ਉਹਨੂੰ ਚੰਗੀ ਤਰ੍ਹਾਂ ਵਧੀਆ ਤਿਆਰ ਕਰਕੇ ਦਿੱਤਾ ਜਾਂਦਾ ਤੇ ਇਹ ਤੁਹਾਡੀ ਜਿਹੜੀ ਹੈ ਜਿਵੇਂ ਫਾਸਟ ਫੂਡ ਦੇ ਵਿੱਚ ਆ ਜਾਂਦੀ ਤੇ ਉਹ ਤੁਹਾਡਾ ਖਾਣਾ ਹੈ। ਇਸ ਦੇ ਨਾਲ ਸੋਇਆ ਮਲਾਈ ਚਾਂਪ ਵੀ ਲੈ ਸਕਦੇ ਹੋ ਪਨੀਰ ਟਿੱਕਾ ਵਾਓ ਜਿਸ ਦਾ ਰੈਡ ਕਲਰ ਦੇ ਵਿੱਚ ਉਹ ਬਣਦਾ ਤੇ ਜਿਸ ਵਿੱਚ ਥੋੜੀ ਜਿਹੀ ਸ਼ਿਮਲਾ ਮਿਰਚੀ ਦਾ ਟੇਸਟ ਦਿੱਤਾ ਜਾਂਦਾ ਬਟਰ ਦਾ ਟੇਸਟ ਦਿੱਤਾ ਜਾਂਦਾ ਕਾਜੂ ਦੀ ਪੇਸਟ ਦਾ ਟੇਸਟ ਕਾਫੀ ਕੁਛ ਜਾਣੀ ਪੈਂਦਾ। ਸੰਤੋਸ਼ ਜੀ ਤੁਸੀਂ ਖਾਓਗੇ ਤਾਂ ਆਸ਼ਾ ਸ਼ੋ ਉੱਠੋਗੇ ਜਿਹੜਾ ਹੈਗਾ ਇਹ ਫਾਸਟ ਫੂਡ ਜਿਵੇਂ ਨਿਊਟਰੀ ਕੁਲਚਾ ਦਾ ਤੁਹਾਡਾ ਬ੍ਰਹਮਟਨ ਵਾਲਿਆਂ ਦਾ ਹਰਮਨ ਪਿਆਰਾ ਬਣ ਚੁੱਕਿਆ ਜਿਹੜਾ ਬਹੁਤ ਫਾਸਟ ਜਿਹਦੇ ਵਿੱਚ ਅਨੇਕ ਤਰ੍ਹਾਂ ਦੀਆਂ ਸਬਜ਼ੀਆਂ ਬਹੁਤ ਸਾਰੀਆਂ ਸਬਜ਼ੀਆਂ ਕੱਟ ਕੇ ਪਾਈਆਂ ਜਾਂਦੀਆਂ ਜਿਵੇਂ ਨਿਊਟਰੀ ਜਿਹੜੀ ਹੈ ਉਬਾਲ ਕੇ ਉਹ ਵਧੀਆ ਚੰਗੀ ਤਰ੍ਹਾਂ ਕਰਕੇ ਔਰ ਥੋੜੇ ਮਸਾਲੇ ਪਾ ਕੇ ਥੋੜੀਆਂ ਜਿਹੀਆਂ ਮਤਲਬ ਸਟਰੀਆਂ ਪਾ ਕੇ ਉਹਨੂੰ ਬਣਾਇਆ ਜਾਂਦਾ ਔਰ ਉਹ ਬਹੁਤ ਹੀ ਸਵਾਦ ਹੁੰਦਾ ਕਿਉਂਕਿ ਬੱਚੇ ਇੱਥੋਂ ਦੇ ਜਿਹੜੇ ਨੇ ਜੰਮਪਲ ਨੇ ਜਾਂ ਜਿਹੜੇ ਇੱਥੋਂ ਦੇ ਨੇ ਉਹ ਫਾਸਟ ਫੂਡ ਨੂੰ ਜ਼ਿਆਦਾ ਲਾਈਕ ਕਰਦੇ ਨੇ ਉਹਨਾਂ ਲਈ ਨਿਊਟਰੀ ਕੁਲਚਾ ਹੈ ਰੇਹੜੀ ਵਾਲਾ ਕੁਲਚਾ ਹੈ। ਇਸ ਦੇ ਨਾਲ ਹੀ ਆਪਾਂ ਹੋਰ ਜੇ ਕਹਿ ਦੀ ਜਿਵੇਂ ਵੈਜ ਵਾਲਿਆਂ ਨੋਨ ਵੈਜ ਵਾਲਿਆਂ ਲਈ ਆ ਜੀ ਤਾਂ ਫਿਸ਼ ਪਕੌੜਾ ਤੇ ਚਿਕਨ ਟਿੱਕਾ ਜਿਹੜਾ ਚਿਕਨ ਟਿੱਕਾ ਉਹ ਤੰਦੂਰ ਦੇ ਵਿੱਚ ਲੱਗਦਾ ਬੇਟਾ ਉਹਦੇ ਵਿੱਚ ਵੀ ਥੋੜੇ ਜਿਹੇ ਸੈਲਡ ਪਾਏ ਜਾਂਦੇ ਨੇ ਗ੍ਰੇਵੀ ਪਾ ਕੇ ਤੇ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਤੇ ਨਾਲ ਜਿਵੇਂ ਰਬੜੀ ਲਓ ਜੀ ਅੱਜ ਰਬੜੀ ਤੁਹਾਡੇ ਲਈ ਤਿਆਰ ਹੈ ਨਾਲ ਜਲੇਬੀ ਲਓ ਜੀ ਉਹ ਵੀ ਤੁਹਾਡੇ ਲਈ ਤਿਆਰ ਹੈ ਬਹੁਤ ਵਧੀਆ ਸਵੇਰੇ ਹੀ ਬਣਾ ਕੇ ਹਟਿਆ ਸਾਜਰੇ ਤੇ ਉਹ ਤੁਸੀਂ ਜਿਹੜਾ ਹੈ ਲੈ ਸਕਦੇ ਹੋ। ਦੱਸੋ ਹੋਰ ਫਾਸਟ ਜਿਵੇਂ ਆਪਣਾ ਹੋ ਗਿਆ ਹੁਣ ਗੋਲ ਗੱਪੇ ਦਾ ਮੌਸਮ ਆ ਗਿਆ ਜਿਹੜਾ ਗੋਲ ਗੱਪੇ ਦਾ ਪਾਣੀ ਹੈ ਤੁਹਾਨੂੰ ਦੋ ਤਿੰਨ ਤਰ੍ਹਾਂ ਦਾ ਪਾਣੀ ਮਿਲੇਗਾ ਤੁਸੀਂ ਉਹ ਲੈ ਸਕਦੇ ਹੋ। ਇਹਦੇ ਨਾਲ ਆਪਣੇ ਦਹੀਂ ਭੱਲਾ ਉਹ ਵੀ ਸਾਡੇ ਆਪਣੇ ਤਿਆਰ ਕੀਤੇ ਜਾਂਦੇ ਨੇ ਨੀ ਹੈ ਵੀ ਕੋਈ ਰੈਡੀਮੇਡ ਲਿਆ ਕੇ
5: ਬਣਾਉਂਦੇ ਆ। ਹਾਂਜੀ ਜਿਹੜੀ ਕੁਲਚੇ ਛੋਲੇ ਇਹਨਾਂ ਦੇ ਉੱਪਰ ਕੀ ਡੀਲ ਚੱਲ ਰਹੀ ਹੈ ਤੁਹਾਡੀ ਕਿੰਨੇ ਦੇ?
6: ਹਾਂਜੀ $13 ਦੇ ਵਿੱਚ ਜਿਹੜਾ ਹੈ ਦੋ ਨੇ ਪੂਰਾ ਫੁੱਲ ਸਾਈਜ਼ ਹੈ ਜਿਵੇਂ ਇੱਕ ਫੈਮਿਲੀ ਪੈਕੇਜ ਜੀ ਹੋ ਜਾਂਦਾ ਜਿਵੇਂ ਕਿਉਂਕਿ ਬੰਦਾ ਤਕੜਾ ਹੋਏਗਾ ਤਾਂ ਉਹ ਇੱਕ ਖਾ ਲੇਗਾ ਤੇ ਨਹੀਂ ਤਾਂ ਫਿਰ ਹਾਫ ਨਾਲ ਹੀ ਤੁਹਾਡਾ ਸਰ ਜਾਂਦਾ ਤੇ ਉਹ ਵਧੀਆ ਜਿਹੜਾ ਉਹਦੇ ਵਿੱਚ ਤੁਹਾਡਾ ਚੰਗਾ ਮਤਲਬ ਚੱਲ ਜਾਂਦਾ। ਦੋ ਡੱਬੀਆਂ ਚਣੇ ਦਿੰਦੇ ਆ ਬੇਟਾ ਅਸੀਂ
5: ਵੈਰੀ ਨਾਈਸ $13 ਦੇ ਦੋ ਦੋ ਪਲੇਟ ਸਾਰਿਆਂ ਨੇ ਇੰਜੋਏ ਕਰਨਾ ਇੰਨਾ ਸੋਹਣਾ ਵੈਦਰ ਹੈ ਜਾ ਕੇ ਤੁਸੀਂ ਸਾਰੇ ਉੱਥੇ ਤਵਾ ਕਿਚਨ ਚ ਪਹੁੰਚੋ ਤੇ ਵਧੀਆ ਵਧੀਆ ਸਵਾਦ ਲਓ। ਸਭ ਤੋਂ ਵਧੀਆ ਹੈ ਕਿ ਸਾਰਾ ਕੁਛ ਫਰੈਸ਼ਲੀ ਬਣਾਉਂਦੇ ਆ ਇਹ ਨਹੀਂ ਹੈ ਕਿ ਡੱਬੀਆਂ ਵਾਲੇ ਛੋਲੇ ਯੂਜ਼ ਕਰਦੇ ਆ। ਮੈਂ ਦੇਖਿਆ ਇਹਨਾਂ ਨੇ ਪੂਰੇ ਜਿਵੇਂ ਸਾਡੀ ਮੰਮੀਆਂ ਘਰੇ ਰਾਤ ਨੂੰ ਅਸੀਂ ਡਿਪ ਕਰਕੇ ਸਵੇਰੇ ਬਣਾਉਂਦੇ ਸੀ ਸਾਰਾ ਕੁਛ ਬਹੁਤ ਫਰੈਸ਼ ਬਣਦਾ ਹੈ। ਸੋ ਤੁਹਾਨੂੰ ਥੋੜਾ ਕੁ ਜਿਹਾ ਇਹਨਾਂ ਨੂੰ ਟਾਈਮ ਵੀ ਦੇਣਾ ਪਏਗਾ ਕਈ ਵਾਰ ਤੁਹਾਨੂੰ ਥੋੜੀ ਜਿਹੀ ਵੇਟਿੰਗ ਲੱਗ ਸਕਦੀ ਇਹਦਾ ਮਤਲਬ ਇਹ ਹੈ ਕਿ ਸਾਰਾ ਕੁਛ ਤੁਹਾਨੂੰ ਫਰੈਸ਼ਲੀ ਕੁੱਕਡ ਚੀਜ਼ਾਂ ਮਿਲ ਰਹੀਆਂ ਇਹ ਨਹੀਂ ਕਿ ਉਹਨਾਂ ਨੇ ਰੱਖ ਕੇ ਗਰਮ ਕਰ ਕਰਕੇ ਤੁਹਾਨੂੰ ਮਾਈਕ੍ਰੋਵੇਵ ਤੋਂ ਦੇ ਰਹੇ ਆ। ਸੋ ਸਾਰਿਆਂ ਨੇ ਵਧੀਆ ਵਧੀਆ ਡੀਲਸ ਲੈਣੀਆਂ ਔਰ ਅੱਜ ਆਪਣਾ ਕਿਚਨ ਕਰੋ ਬੰਦ ਤੇ ਤੁਸੀਂ ਸਾਰੇ ਪਹੁੰਚੋ ਤਵਾ ਕਿਚਨ ਤੇ ਐਡਰੈਸ ਨੋਟ ਕਰੋ 50 ਸਨੀਵੇਲ ਗੇਟ ਤੇ ਮਾਊਂਟੇਨ ਐਸ਼ ਤੇ ਬਵੇਟ ਦੇ ਇੰਟਰਸੈਕਸ਼ਨ ਤੇ ਹੈਗਾ ਆ ਔਰ ਨੰਬਰ ਹੈਗਾ ਇਹਨਾਂ ਦਾ ਨੋਟ ਕਰੋ 905-790-1699 905-790-1699 ਤੇ ਦੂਸਰੀ ਜਿਹੜੀ ਲੋਕੇਸ਼ਨ ਹੈਗੀ ਆ ਸਟੀਲਸ ਐਂਡ ਕੈਨੇਡੀ ਦੇ ਇੰਟਰਸੈਕਸ਼ਨ ਤੇ ਹੈਗੀ ਆ। ਸੋ ਬਹੁਤ ਵਧੀਆ ਡੀਲਸ ਹੈਗੀਆਂ ਸਾਰੇ ਪਹੁੰਚਿਓ ਇਸ ਤੋਂ ਪਹਿਲਾਂ ਕਿ ਤੁਹਾਨੂੰ ਉੱਥੇ ਵੀ ਵੇਟਿੰਗ ਮਿਲ ਜੇ ਜੀ। ਸੋ ਅਮਨ ਜੀ ਵਧੀਆ ਵਧੀਆ ਡੀਲਸ ਹੈਗੀਆਂ ਅੱਜ ਸਾਡੇ ਮੂੰਹ ਚ ਆਂਟੀ ਜੀ ਨੇ ਤੇ ਪਾਣੀ ਲਿਆ ਦਿੱਤਾ ਸੀ ਸਾਰੇ ਪਹੁੰਚ ਰਹੇ ਤਵਾ ਕਿਚਨ ਸੋ ਤੁਸੀਂ ਵੀ ਸਾਰੇ ਪਹੁੰਚੋ ਤਵਾ ਕਿਚਨ ਚ ਸੋਹਣਾ ਜਿਹਾ ਸਾਡੀ ਐਡ ਸੁਣੋ
7: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਸ ਜਾਂ ਵਿਊਸ ਅਕਸਰ ਇਹ ਹੁੰਦੇ ਨੇ
8: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮਨੋ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ
9: 50 Sunnyvale Gate, Brampton, Montanish and Bovedda Intersection or visit www.tavakitchen.ca 905-790-1699 TAWAKitchen.ca
0: مہنگائی کے اس دور میں میں پوچھتا ہوں بھائی بہنوں کیا آپ کو $10 فار ٹو کوئی دے پائے گا کہ نہیں میں آپ سے پوچھتا ہوں کھانا چاہو گے کہ نہیں
10: کیوں نہیں کھانا چاہیں گے توا کچن دے رہا ہے نا امرتسری کلچا 2 for $10 بریانی 2 for $10 نیوٹری کلچا 2 for $10
11: ارے بس بس فون نمبر اور ایڈریس تو دو
12: توا کچن ایٹ 30 ریمبلر ڈرائیو برامپٹن کلوز ٹو کینیڈی اینڈ سٹیلز 905-452-2600 905-451-2600
11: اتنا ہی نہیں گرینڈ اوپننگ اسپیشل और भी आइटम है $10 फॉर टू

0: 10-40 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਆ। AM 530 ਡਾਲਨ ਸੁਣ ਰਹੇ ਹੈਗੇ ਹੋ, ਜਿੱਥੇ ਕੁਛ ਜਿਹੜੀਆਂ ਖਬਰਾਂ ਨੇ, ਬੈਂਕ ਆਫ ਕੈਨੇਡਾ ਦੇ ਕੁਛ ਨੰਬਰਸ ਆਏ ਨੇ ਜਿਨ੍ਹਾਂ ਦੇ ਉੱਪਰ ਮੈਂ ਡਿਸਕਸ਼ਨਸ ਕਰੂੰਗਾ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਜੋ ਇਸ ਸਮੇਂ ਜਿਹੜੇ ਤੁਹਾਡੇ ਸਟਾਕ ਐਕਸਚੇਂਜ ਨੇ, ਜਿਹੜੀਆਂ ਔਨਲਾਈਨ ਮਾਰਕੀਟਿੰਗਸ ਨੇ ਅਤੇ ਮਾਰਕੀਟਸ ਨੇ ਜਿਹੜੀਆਂ, ਅਤੇ ਕੁਛ ਹੋਰ ਜਿਹੜੇ ਪਹਿਲੂ ਨੇ ਆਉਣ ਵਾਲੇ ਦਿਨਾਂ ਦੇ ਪ੍ਰੋਡਿਕਸ਼ਨਸ, ਉਹਨਾਂ ਦੇ ਉੱਪਰ ਦਰਜ ਕੀਤੇ ਨੇ। ਦੋ ਨੈਗੇਟਿਵ ਕੁਆਟਰਸ ਜਿਹੜੇ ਹੈਗੇ ਨੇ ਆਪਾਂ ਫਾਈਲ ਕਰ ਚੁੱਕੇ ਹਾਂ, ਜਿਹਨੂੰ ਟੈਕਨੀਕਲ ਰਿਸੈਸ਼ਨ ਵਰਡ ਯੂਜ਼ ਕੀਤਾ ਜਾਂਦਾ। ਪਰ ਦੂਸਰੇ ਪਾਸੇ ਟ੍ਰੇਡ ਡੀਲਸ ਜਿਹੜੇ ਨੇ ਉਹ ਸਿਰੇ ਲੱਗਣ ਨੂੰ ਤਿਆਰ ਪਏ ਨੇ। ਕੈਨੇਡਾ ਇਸ ਸਮੇਂ ਇੱਕ ਜ਼ਿੱਦ ਦੇ ਉੱਤੇ ਅੜ ਕੇ ਅਮੈਰੀਕਾ ਨਾਲ ਪਿਛਲੇ ਲੰਬੇ ਸਮੇਂ ਤੋਂ ਇੱਕ ਝਗੜੇ ਦੇ ਵਿੱਚ ਹੈ, ਜਿਹੜੀ ਟ੍ਰੇਡ ਨੂੰ ਲੈ ਕੇ ਹੈਗੀ ਆ, ਜਿੱਥੇ ਟ੍ਰੇਡ ਦੇ ਉੱਪਰ ਧਮਕੀਆਂ ਦੇ ਦੇ ਕੇ ਡੋਨਲਡ ਟਰੰਪ ਨੇ ਸਮਝ ਆ ਗਿਆ ਕਿ ਦੁਨੀਆ ਉਸ ਦੀਆਂ ਗਿੱਦੜ ਪੱਕੀਆਂ ਤੋਂ ਡਰਨ ਵਾਲੀ ਨਹੀਂ, ਅਤੇ ਉੱਥੇ ਡੋਨਲਡ ਟਰੰਪ ਨੂੰ ਸਮਝ ਆ ਗਿਆ ਕਿ ਮੈਂ ਵੀ ਅਮੈਰੀਕਾ 'ਚ ਲੰਬਾ ਟਾਈਮ ਟਿਕਣ ਵਾਲਾ ਨਹੀਂ। ਸੋ ਫਾਰ ਦੇਖਦੇ ਹਾਂ ਕਿ ਊਂਠ ਕਿਸ ਬਰਾਬਰ ਬੈਠਦਾ ਹੈ, ਉਹਦੇ ਉੱਪਰ ਵੀ ਮੈਂ ਗੱਲ ਕਰੂੰਗਾ। ਪਰ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਪੈਸਾ ਬਚਾਉਣਾ ਚਾਹੁੰਦੇ ਹੋ, ਇੱਕ ਥਾਂ ਇੱਕ ਨਾਂ ਜਿਹੜਾ ਮੈਂ ਕਹਿੰਦਾ ਹੁੰਦਾ ਕਿ ਚਾਈਨਾ ਵਾਲੇ ਵੀ ਡਰਦੇ ਨੇ, ਚਾਈਨਾ ਵਾਲੇ ਟਰੰਪ ਤੋਂ ਨਹੀਂ ਡਰਦੇ, ਚਾਈਨਾ ਵਾਲੇ RSG ਕਸਟਮ ਸੋਫੇ ਵਾਲਿਆਂ ਤੋਂ ਡਰਦੇ ਨੇ। RSG ਕਸਟਮ ਸੋਫੇ ਵਾਲਿਆਂ ਤੋਂ ਇਸ ਲਈ ਡਰਦੇ ਨੇ ਕਿ ਚਾਈਨਾ ਦੇ ਰੇਟ ਦੇ ਬਣੇ ਹੋਏ ਜਿਹੜੇ ਸੋਫੇ ਨੇ ਉਹਨਾਂ ਨੂੰ ਬੀਟ ਕਰ ਜਾਂਦੇ ਨੇ ਟੈਕਨੋਲੋਜੀ, ਔਰ ਜੋ ਸੋਫੇ ਦੀ ਉਮਰ ਆ ਚਾਈਨਾ ਦੇ ਸੋਫੇ ਤੋਂ 3 ਗੁਣਾ ਵੱਧ, ਪਰ ਕੀਮਤ ਉਹਨਾਂ ਨੂੰ ਬੀਟ ਕਰ ਜਾਂਦੀ ਆ। RSG ਕਸਟਮ ਸੋਫਾ ਐਂਡ ਅਪਹੋਸਟਰੀ ਵਾਲੇ ਤੁਹਾਨੂੰ ਦੁਨੀਆ ਦਾ ਕੋਈ ਵੀ ਮਾਡਲ ਦਿਖਾ ਦਿਓ, ਦੁਨੀਆ ਦਾ ਫੋਟੋ ਦੇ ਵਿੱਤੇ ਦੁਨੀਆ ਦਾ ਕੋਈ ਮਾਡਲ ਦਿਖਾ ਦਿਓ ਕਿ ਮੈਨੂੰ ਇਸ ਮਾਡਲ ਦਾ ਸੋਫਾ ਚਾਹੀਦਾ, ਬਣਾ ਕੇ ਦਊਂਗੇ, ਤੁਹਾਨੂੰ ਰਾਈਟ ਵੇ ਤਿਆਰ ਕਰਕੇ ਦੇਣਗੇ। ਤੁਹਾਡੇ ਦਫ਼ਤਰ ਤਿਆਰ ਕਰਦੇ ਨੇ RSG ਵਾਲੇ, ਤੁਹਾਡੇ ਰੈਸਟੋਰੈਂਟਸ ਨੇ, ਬਹੁਤ ਸਾਰਾ ਰੈਸਟੋਰੈਂਟ ਦੇ ਓਨਰ ਮੈਨੂੰ ਸੁਣਦੇ ਪਏ ਨੇ, ਤੁਹਾਨੂੰ ਲੱਗਦਾ ਤੁਹਾਡੇ ਭੀੜ ਹੁੰਦੀ ਆ ਪਰ ਤੁਹਾਡੇ ਅੰਦਰਲਾ ਐਂਬੀਅੰਸ ਠੀਕ ਨਹੀਂ ਹੈਗਾ। RSG ਕਸਟਮ ਸੋਫਾ ਅੰਦਰੋਂ ਰੈਸਟੋਰੈਂਟਸ ਨੂੰ ਸਪੈਸ਼ਲਾਈਜ਼ ਕਰਦਾ, ਉਹਨਾਂ ਦੇ ਸੀਟ, ਚੇਅਰਸ, ਕੁਰਸੀਆਂ, ਟੇਬਲ ਸਾਰੇ ਫਿਕਸ ਕਰਦਾ ਅਤੇ ਨਵੇਂ ਵੀ ਬਣਾ ਕੇ ਦਿੰਦਾ। ਮੇਰੇ ਨਾਲ ਰਾਜ ਇਸ ਸਮੇਂ, ਬਾਈ ਰਾਜ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ,
0: ਕਿਵੇਂ ਹੋ ਤੁਸੀਂ? ਠੀਕ ਠਾਕ ਹੋ?
1: ਹਾਂਜੀ ਹਾਂਜੀ ਠੀਕ ਹੈ ਜੀ। ਭਾਅ ਜੀ ਆਪਾਂ ਰੈਸਟੋਰੈਂਟਾਂ ਦੀ ਗੱਲ ਕਰ ਰਹੇ ਸੀਗੇ ਵੀ ਰੈਸਟੋਰੈਂਟਾਂ ਦੇ ਬੂਥ ਆ, ਜੇ ਕਿਸੇ ਦਾ ਚੱਲਦਾ ਰੈਸਟੋਰੈਂਟ ਵੀ ਆਪਾਂ ਰਾਤ ਨੂੰ ਚੱਕ ਲੈਂਦੇ ਹਾਂ, ਸਵੇਰੇ ਅਰਲੀ ਮਾਰਨਿੰਗ ਅਸੀਂ ਉੱਥੇ ਜਾ ਕੇ ਮਤਲਬ ਲਾ ਦਿੰਦੇ ਹਾਂ ਜੀ।
0: ਹਾਂਜੀ,
1: ਸੋ ਅਸੀਂ ਜਦੋਂ ਮਤਲਬ ਅਗਲੇ ਦਾ ਕੰਮ ਨਹੀਂ ਰੁਕਣ ਦਿੰਦੇ, ਅਸੀਂ ਪ੍ਰੋਪਰ ਔਨ ਟਾਈਮ ਕੰਮ ਕਰਕੇ ਦੇਈਦਾ।
0: ਸੋ ਤੁਸੀਂ ਜਦੋਂ ਤੁਹਾਨੂੰ ਕਾਲ ਕਰਨਗੇ ਤੁਸੀਂ ਉਹਨੂੰ ਦੱਸ ਦੋਗੇ ਵੀ ਕਿੰਨੇ ਕੁ ਰੈਸਟੋਰੈਂਟ ਤੁਸੀਂ ਹੁਣ ਤੱਕ ਤਿਆਰ ਕੀਤੇ ਨੇ?
1: ਮੈਂ ਤਾਂ ਕਾਫੀ ਆ, ਨਵਾਬ ਵਾਲਿਆਂ ਦੇ, ਦੇਸੀ ਵਾਰ ਵਾਲਿਆਂ ਦੇ ਸਾਰੇ ਆਪਾਂ ਆਪਣੇ ਕੋਲ ਹੀ ਆ, ਡੈਨੀਜ਼ ਦਾ ਵੀ ਆਪਣੇ ਕੋਲ ਹੀ ਆ।
0: ਰਾਜ ਤੁਹਾਡੀ ਆਵਾਜ਼ ਕੱਟ ਜਾਂਦੀ ਹੈ। ਹੈਲੋ।
1: ਹਾਂਜੀ ਹਾਂਜੀ,
0: ਹੈਲੋ
1: ਹੈਲੋ
0: ਹੈਲੋ।
1: ਹਾਂਜੀ ਹਾਂਜੀ ਭਾਜੀ,
0: ਮੈਨੂੰ ਆਵਾਜ਼ ਦੇ ਵਿੱਚ ਇਸ਼ੂ ਆ ਰਿਹਾ, ਮੈਨੂੰ ਪਤਾ ਨਹੀਂ ਬਾਹਰ ਆਵਾਜ਼ ਜਾ ਰਹੀ ਹੈ ਕਿ ਨਹੀਂ। ਤੁਸੀਂ ਕੁਝ ਕਹਿ ਰਹੇ ਸੀਗੇ, ਦੁਬਾਰਾ ਰਿਪੀਟ ਕਰ ਸਕਦੇ ਆਪਾਂ?
1: ਮੈਂ ਹੈਲੋ।
0: ਹਾਂਜੀ ਰਾਜ ਜੀ, ਹੈਲੋ।
1: ਹਾਂਜੀ ਹਾਂਜੀ ਭਾਜੀ, ਆਵਾਜ਼ ਆ ਰਹੀ ਜੀ?
0: ਹਾਂ ਠੀਕ ਹੈ, ਮੈਨੂੰ ਲੱਗਦਾ ਹੈਡਫੋਨ ਦੇ ਇਸ਼ੂ ਆ ਗਏ ਸਾਡੇ 'ਚ। ਹਾਂਜੀ, ਹੁਣ ਦੁਬਾਰਾ ਰਿਪੀਟ ਕਰਿਓ, ਕੀ ਕਹਿ ਰਹੇ ਸੀ ਤੁਸੀਂ?
1: ਹਾਂਜੀ, ਮੈਂ ਕਿਹਾ ਆਪਾਂ ਆਪਣੇ ਕੋਲ ਜਿੱਦਾਂ ਮਤਲਬ ਸਾਰਾ ਜਿੱਦਾਂ ਇਹ ਨਵਾਬ ਰੈਸਟੋਰੈਂਟ ਆ, ਡਾਇਨਿੰਗ ਆ ਤੇ ਕੇਸਰ ਵਾਲਿਆ, ਸਾਰੇ ਇਹਨਾਂ ਦਾ ਆਪਾਂ ਕੰਮ ਕਰਦੇ ਆ ਤੇ ਇਹ ਕੁਆਲਿਟੀ ਵਾਲਿਆਂ ਦੇ ਵੀ ਆਪਣੇ ਕੰਮ ਕਰਦੇ ਆ।
0: ਸੋ ਜਿੰਨੇ ਵੀ ਤੁਸੀਂ ਵੱਡੇ ਰੈਸਟੋਰੈਂਟਸ ਨੇ ਉਹਨਾਂ ਦੇ ਉੱਤੇ ਕੰਮ ਕੀਤੇ ਨੇ ਤੁਹਾਨੂੰ ਸਾਰੇ ਦੱਸ ਦੇਣਗੇ। ਤੇ ਦੂਸਰਾ ਮੈਂ ਪੁੱਛਣਾ ਚਾਹੁੰਦਾ, ਲੋਕਾਂ ਦੇ ਘਰਾਂ ਦੇ ਵਿੱਚ ਸੋਫੇ ਤੇ ਬੈੱਡ ਨੇ, ਸੋਫੇ ਪਏ ਨੇ, ਕੁਰਸੀਆਂ ਪਈਆਂ ਨੇ? ਜਦੋਂ ਮੈਂ ਤੁਹਾਡੇ ਕੋਲ ਇੱਕੋ ਵਾਰ ਵਿਜ਼ਿਟ ਕੀਤਾ ਸੀ ਤੁਹਾਡੇ ਸਟੋਰ ਦੇ ਉੱਤੇ, ਜਿਹੜਾ ਕਿ ਇਹਨਾਂ ਦਾ ਵੇਅਰ ਹਾਊਸ ਆ, ਬਹੁਤ ਵੱਡਾ ਉਹ ਮੈਨੂਫੈਕਚਰਿੰਗ ਯੂਨਿਟ ਆ, ਮੈਨੂਫੈਕਚਰਿੰਗ ਯੂਨਿਟ ਹੈ, 647-705-1317 ਨੰਬਰ ਹੈ, 6477051317, 20 ਮੈਲਨੀ ਡਰਾਈਵ, ਯੂਨਿਟ ਨੰਬਰ 10 ਹੈ, ਮੈਲਨੀ ਐਂਡ ਸਟੀਲ ਦਾ ਇੰਟਰਸੈਕਸ਼ਨ ਆ। ਬਾਈ ਜੀ, ਜਿਹੜਾ ਤੁਹਾਡਾ ਵੇਅਰ ਹਾਊਸ ਆ ਜਾਂ ਤੁਹਾਡੀ ਫੈਕਟਰੀ ਆ, ਮੈਂ ਉੱਥੇ ਦੇਖ ਕੇ ਗਿਆ ਸੀ, ਤੁਸੀਂ ਘਰ 'ਚ ਵੜਦਿਆਂ ਨੂੰ ਮੂਹਰੇ ਬਹਿਣ ਵਾਲੇ ਜਿਹੜੇ ਬੈੱਡ ਉਹ ਸੈੱਟ ਜੇ ਬਣਾਉਂਦੇ, ਉਹਨਾਂ ਨੂੰ ਕੀ ਕਹਿੰਦੇ ਜਿਹੜੇ ਵੜਦਿਆਂ ਨੂੰ ਬਣਾਉਂਦੇ ਤੁਸੀਂ ਬਾਹਰ ਜਿੱਥੇ ਸ਼ੂਜ਼ ਰੈਕ ਵਗੈਰਾ ਬਣ ਜਾਂਦੇ ਆ?
1: ਹਾਂਜੀ, ਉਹ ਜਿੱਦਾਂ ਮਤਲਬ ਉਹਦੇ 'ਚ ਆਪਾਂ ਸਟੋਰੇਜ ਵੀ ਬਣਾ ਸਕਦੇ ਹਾਂ, ਉਹ ਤਕਰੀਬਨ ਜਿੱਦਾਂ ਮਤਲਬ ਜੋ ਕਸਟਮਰ ਨੂੰ ਮਤਲਬ ਡਿਮਾਂਡ ਹੁੰਦੀ ਆਪਾਂ ਉਹਦੇ ਹਿਸਾਬ ਨਾਲ ਬਣਾ ਦਿੰਦੇ ਹਾਂ ਜੀ।
0: ਤੇ ਤੁਹਾਡੇ ਕੁਰਸੀਆਂ ਮੇਜ਼ ਪਏ ਸੀ ਪੁਰਾਣੇ, ਤੁਸੀਂ ਨਵੇਂ ਬਣਾ ਕੇ ਦੇ ਰਹੇ ਸੀ, ਓਕਵਿਲ 'ਚੋਂ ਕਿਸੇ ਪਰਿਵਾਰ ਨੇ ਚੁਕਾਏ ਸੀ, ਉਹ ਵੀ ਦੱਸੋ।
1: ਹਾਂਜੀ, ਉਹ ਵੀ ਆਪਾਂ ਜੋ ਕੁਛ ਵੀ ਆ, ਚਾਹੇ ਡਾਇਨਿੰਗ ਚੇਅਰਾਂ ਨੇ, ਬੈੱਡ ਆ, ਕੁਛ ਵੀ ਆ, ਕਿਸੇ ਦਾ ਕੁਛ ਮਤਲਬ ਰਿਪੇਅਰ ਹੋਣ ਵਾਲਾ ਆਪਾਂ ਉਹ ਕਰਕੇ ਦੇਈਦਾ ਜੀ।
0: ਠੀਕ ਹੈ, ਤੁਹਾਨੂੰ ਲੋਕ ਕਿਸ ਤਰ੍ਹਾਂ ਦੇ ਕਾਲ ਕਰਦੇ ਰੇਡੀਓ ਤੋਂ ਜਿਹੜੇ ਕਾਲ ਹੁੰਦੇ ਜ਼ਿਆਦਾ ਤੁਹਾਨੂੰ?
1: ਹਰ ਤਰ੍ਹਾਂ ਦੇ, ਰਿਪੇਅਰਿੰਗ ਤਾਂ ਜ਼ਿਆਦਾ ਅੱਜ ਕੱਲ੍ਹ, ਥੋੜ੍ਹਾ ਜਿਹਾ ਵੀ ਥੋੜ੍ਹਾ ਮਨੀ ਦੀ ਪ੍ਰੋਬਲਮ ਕਰਕੇ ਲੋਕਾਂ ਨੂੰ ਅਗਲਾ ਸੋਚਦਾ ਵੀ ਅਸੀਂ ਚੱਲ ਘੱਟ ਪੈਸੇ ਲਾਈਏ ਤੇ ਅਸੀਂ ਆਪਣਾ ਫਰਨੀਚਰ ਵਧੀਆ ਬਣਾ ਲਈਏ।
0: ਹਾਂਜੀ, 647-705-1317 'ਤੇ ਕਾਲ ਕਰਨੀ ਹੈ, ਕਸਟਮ ਸੋਫੇ, ਕਸਟਮ ਬੈੱਡ, ਕਸਟਮ ਦੇਸੀ ਜੇ ਬੰਦੇ ਨੇ, ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿੰਦਾ, ਆਰਟਿਸਟ ਟੌਪ ਦੇ ਨੇ, ਮਤਲਬ ਤੁਸੀਂ ਹੈਰਾਨ ਰਹਿ ਜਾਓਗੇ ਉੱਥੇ ਸ਼ੋਰੂਮ ਦੇ ਵਿੱਚ ਪਿਆ ਸਮਾਨ ਦੇਖ ਕੇ ਵੀ, ਪਲੱਸ ਤੁਸੀਂ ਜਦੋਂ ਫੋਟੋ ਦਿਓਗੇ ਤੁਹਾਨੂੰ ਫੋਟੋ 'ਤੇ ਵੀ ਦਿਖਾ ਦੇਣਗੇ ਕਿ ਇੱਦਾਂ ਦਾ ਅਸੀਂ ਬਣਾ ਕੇ ਤੁਹਾਨੂੰ ਦੇਣ ਲੱਗੇ ਹਾਂ, ਜਾਂ ਪਹਿਲਾਂ ਜਿਹੜੇ ਬਣੇ ਹੋਏ ਨੇ ਉਹ ਵੀ ਦੇਖ ਲਉਂਗੇ। 647-705-1317, ਕਮਰਸ਼ਲ ਕੋਈ ਫੈਕਟਰੀ ਆ, ਕੋਈ ਰੈਸਟੋਰੈਂਟ ਆ, ਜੁਵਲਰੀ ਸਟੋਰ ਆ, ਜਾਂ ਤੁਹਾਡਾ ਕਮਰਸ਼ੀਅਲ ਕੋਈ ਵੀ ਆਫਿਸ ਨੇ, ਤੁਸੀਂ ਆਫਿਸ ਟੌਪ ਦੇ ਬਣਾਉਣੇ ਆ, ਇਹ ਵੁੱਡ ਔਰ ਸੀਟਸ ਦਾ ਦੋਨਾਂ ਦਾ ਕੰਮ ਕਰਦੇ, ਲੱਕੜ ਅਤੇ ਵੁੱਡ ਦੇ, ਵੁੱਡ ਦਾ ਅਤੇ ਸੀਟਸ ਦਾ ਕੰਮ ਕਰਦੇ ਨੇ। 647-705-1317 647-705-1317 ਨੰਬਰ ਦੇ ਉੱਤੇ ਤੁਸੀਂ ਜਿਹੜੀ ਗੱਲ ਕਰ ਸਕਦੇ ਹੋ। ਅਤੇ ਮੈਂ ਕਹੂੰਗਾ ਕਿ ਤੁਸੀਂ ਆਪਣਾ ਕੋਈ ਵੀ ਫ੍ਰੀ ਐਸਟੀਮੇਟ ਲੈਣਾ 6477051317 647-705-1317 ਨੰਬਰ ਦੇ ਉੱਤੇ ਤੁਸੀਂ ਜਿਹੜੀ ਕਾਲ ਕਰਦੇ 647-705-1317। ਕੰਪਨੀ ਦਾ ਨਾਮ ਹੈ ਆਰ ਐੱਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਵਾਪਸ ਆ ਰਹੇ ਹਾਂ।

0: ਸੋ ਸ਼ੋਅ ਪੂਰਾ ਬਿਜ਼ੀ ਹੈ 10-51 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ ਔਰ ਤੁਸੀਂ ਜਿਹੜਾ ਸੋਫੇ ਨੇ ਅਤੇ ਬੈੱਡ ਨੇ ਤੁਸੀਂ ਬੈੱਡ ਕਸਟਮ ਬਣਾਉਣਾ ਸੋਫੇ ਬਣਾਉਣੇ ਨੇ
1: ਜੀ
0: ਜਾਂ ਤੁਸੀਂ ਮੰਦਰ ਜਾਂ ਗੁਰਦੁਆਰਾ ਤੁਹਾਡੇ ਘਰ ਦੇ ਵਿੱਚ ਬਣਾਇਆ ਹੁੰਦਾ ਸਾਡੇ ਘਰ 'ਚ ਬਾਬਾ ਜੀ ਦੇ ਰੂਮ ਬਣੇ ਹੋਏ ਨੇ
1: ਜੀ
0: ਸਾਡੇ ਸਾਰੇ ਘਰਾਂ 'ਚ ਈਵਨ ਮੇਰੀ ਸਿਸਟਰ ਦੇ ਮੇਰੇ ਘਰ ਸਾਰਿਆਂ ਦੇ ਮਹਾਰਾਜ ਦੀਆਂ ਪੋਥੀਆਂ ਹੁੰਦੀਆਂ ਨੇ ਉੱਥੇ ਉਹ ਕਮਰਾ ਬਹੁਤ ਸਜਾ ਕੇ ਰੱਖਣਾ ਪੈਂਦਾ
1: ਜੀ
0: ਮਹਾਰਾਜ ਦਾ ਕਮਰਾ ਹੁੰਦਾ ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਕੇ ਆਪਾਂ ਬਣਾਇਆ ਹੁੰਦਾ ਉਹਨਾਂ ਦੀ ਹਾਜ਼ਰੀ ਹੁੰਦੀ ਹੈ ਘਰ 'ਚ ਜਿਹੋ ਜਿਹੇ ਮਰਜ਼ੀ ਹੋਵੋ ਤੁਸੀਂ ਤੁਹਾਡਾ ਇੱਕ ਪੱਖ ਬੜਾ ਕਲੀਅਰ ਹੋਣਾ ਚਾਹੀਦਾ ਜਿੱਥੇ ਪਰਮਾਤਮਾ ਦੀ ਗੱਲ ਆਉਂਦੀ ਹੈਗੀ ਹੈ ਬਾਕੀ ਡਜ਼ਨਟ ਮੈਟਰ ਤੁਸੀਂ ਰਾਤ ਨੂੰ ਦਾਰੂ ਪੀ ਕੇ ਸੋਨੇ ਹੋ ਮੈਨੂੰ ਇਹ ਚੀਜ਼ ਮੈਟਰ ਨਹੀਂ ਕਰਦੀ ਮੈਨੂੰ ਇਹ ਚੀਜ਼ ਮੈਟਰ ਕਰਦੀ ਹੈ ਕਿ ਤੁਸੀਂ ਆਪਣੇ ਲਈ ਅਤੇ ਸਮਾਜ ਲਈ ਕਿੱਦਾਂ ਦਿਓ ਜੇ ਦਾਰੂ ਪੀ ਕੇ ਤੁਸੀਂ ਸੜਕ 'ਤੇ ਗੱਡੀ ਚਲਾਉਂਦੇ ਹੋ ਮੇਰੇ ਲਈ ਬਹੁਤ ਜ਼ਿਆਦਾ ਮੈਟਰ ਕਰਦਾ ਦਾਰੂ ਪੀ ਕੇ ਘਰ ਬੈਠੇ ਹੋ ਤੁਸੀਂ ਔਰ ਪਰਮਾਤਮਾ ਦਾ ਵੀ ਨਾਮ ਲੈਂਦੇ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਸੋਚਦਾ ਕਿ ਤੁਸੀਂ ਆਪਣੇ ਕਰਮ ਆਪਣੇ ਲਈ ਕਰ ਰਹੇ ਹੈਗੇ ਹੋ ਪਰ ਜਦੋਂ ਤੁਸੀਂ ਡੋਨਲਡ ਟਰੰਪ ਵਰਗੇ ਬੰਦੇ ਬਣ ਜਾਂਦੇ ਹੋ ਮੈਂ ਐਪਸਟੀਨ ਫਾਈਲ ਦੇਖ ਰਿਹਾ ਸੀ ਕੱਲ੍ਹ ਐਪਸਟੀਨ ਫਾਈਲ ਦੇ ਵਿੱਚ ਜਿਹੜਾ ਬੰਦਾ ਜਿਹੜਾ ਹੈਗਾ ਐਪਸਟੀਨ ਨੂੰ ਮਾਫ ਕਰਦਾ ਐਪਸਟੀਨ 'ਤੇ 34 ਕੇਸ ਰੇਪ ਦੇ ਦਰਜ ਹੁੰਦੇ ਨੇ 13-17 ਸਾਲ ਦੀਆਂ ਕੁੜੀਆਂ ਦੇ ਉਹਨਾਂ ਨੂੰ ਹਾਇਰ ਕੀਤਾ ਜਾਂਦਾ ਇੱਕ ਗਰੁੱਪ ਬਣਾ ਕੇ ਅਤੇ ਉਦੋਂ ਬਾਅਦ ਇਹ 2000 ਦੇ ਦਹਾਕਿਆਂ ਦੀ ਗੱਲ ਹੈ ਐਪਸਟੀਨ ਫੜਿਆ ਜਾਂਦਾ ਅਤੇ ਸਾਰੇ ਫੜੇ ਜਾਣਗੇ ਇਸ ਚੱਕਰ 'ਚ ਜਿਹੜਾ ਜੱਜ ਸੀਗਾ ਉਹਨੂੰ ਸਿਰਫ 24 ਮਹੀਨੇ ਦੀ ਸਜ਼ਾ ਦਿੰਦਾ ਅਤੇ ਉਹਦੇ ਵਿੱਚ ਵੀ 5 ਮਹੀਨੇ ਮਾਫ਼ ਕਰ ਦਿੰਦਾ ਅਤੇ ਰੋਜ਼ ਉਹ ਸਵੇਰੇ ਦਫ਼ਤਰ ਜਾ ਸਕਦਾ ਸ਼ਾਮ ਨੂੰ ਆ ਕੇ ਜੇਲ੍ਹ 'ਚ ਸੌਣਾ ਸੀ ਇਸ ਤਰ੍ਹਾਂ ਦੀ ਜੇਲ੍ਹ ਜਦੋਂ ਮੈਂ ਇਹ ਸੁਣਦਾ ਮੈਂ ਕਹਿੰਦਾ ਇਹਨਾਂ ਮੁਲਕਾਂ 'ਚ ਕਰਪਸ਼ਨ ਹੈ ਐਂਡ ਟੌਪ 'ਤੇ ਆ ਅਮੀਰ ਬੰਦਿਆਂ ਵਾਸਤੇ ਜਿਵੇਂ ਬੈਂਕ ਆਫ ਕੈਨੇਡਾ ਦੇ ਬਹਾਨੇ ਨਾਲ ਤੁਸੀਂ ਦੇਖੋ 4 ਬਿਲੀਅਨ 5 ਬਿਲੀਅਨ ਟੀ ਡੀ ਬੈਂਕ ਨੇ BMO ਨੇ ਟੀ ਡੀ ਬੈਂਕ ਅਤੇ ਨੈਸ਼ਨਲ ਬੈਂਕ ਨੇ ਆਪਣੇ ਪ੍ਰੋਫਿਟ ਦਰਜ ਕੀਤੇ ਨੇ ਜਿਹੜੇ ਬਿਲੀਅਨਸ ਆਫ ਡਾਲਰ ਨੇ ਬਿਲੀਅਨਸ 100-100 ਮਿਲੀਅਨ ਤਾਂ ਪਰੇ ਗਏ ਤੇਲ ਲੈਣ ਬਿਲੀਅਨਸ ਆਫ ਡਾਲਰ ਦੇ ਇਹ ਖਰਚੇ ਪਾ ਕੇ ਪ੍ਰੋਫਿਟ ਦਿਖਾਏ ਨੇ ਖਰਚੇ ਪਤਾ ਕਿੰਨੇ ਨੇ CEO ਦੀ ਤਨਖਾਹ ਪਤਾ ਕਿੰਨੀ ਹੁੰਦੀ ਆ 3 ਲੱਖ ਰੁਪਇਆ ਮਹੀਨਾ 4 ਲੱਖ ਰੁਪਇਆ ਮਹੀਨਾ ਇੱਦਾਂ ਦੀ ਤਨਖਾਹ ਤੁਸੀਂ ਜ਼ਿੰਦਗੀ ਸੁਣੀ ਨਹੀਂ ਹੁੰਦੀ ਉਹ ਖਰਚਿਆਂ 'ਚ ਰਾਈਟ ਆਫ ਕਰ ਦਿੰਦੇ ਆ ਤਨਖਾਹ ਪਾ ਕੇ ਸਾਰੇ ਉਦੋਂ ਬਾਅਦ ਇਹ ਪ੍ਰੋਫਿਟ ਦਿਖਾਉਂਦੇ ਨੇ ਅਤੇ ਇਹਨਾਂ ਦੇ ਪ੍ਰੋਫਿਟ ਐਡੇ ਵੱਡੇ ਕਿਉਂ ਹੋ ਗਏ ਕਿਉਂਕਿ ਸਰਕਾਰ ਨੇ ਮਿਲ ਕੇ ਲੋਕਾਂ ਦੇ ਅਕਾਊਂਟ ਖਾਲੀ ਕੀਤੇ ਮੈਨੂੰ ਸੀ ਮਾਰਕ ਕਰਨੀ ਆ ਕੇ ਕੁਛ ਵਧੀਆ ਕਰੂਗਾ ਬਹੁਤ ਅੱਛਾ ਕਰੂਗਾ ਹੀ ਇਜ਼ ਡੂਇੰਗ ਗ੍ਰੇਟ ਮੈਂ ਨਹੀਂ ਕਹਿੰਦਾ ਬਹੁਤ ਵਧੀਆ ਕਰਦਾ ਪਰ ਮੈਨੂੰ ਸੀ ਸਭ ਤੋਂ ਪਹਿਲਾਂ ਲੋਕਾਂ ਨੂੰ ਸਾਹ ਆਉਣ ਲਾਊਗਾ ਵੀ ਚਲੋ ਤੁਸੀਂ ਹੁਣ ਰਿਲੀਫ ਲਓ ਇਹਨਾਂ ਦਾ ਧੰਦਾ ਗੋਰਖ ਉਵੇਂ ਹੀ ਚੱਲਦਾ ਪਿਆ ਜਿਵੇਂ ਪਹਿਲਾਂ ਚੱਲਦਾ ਸੀ ਬੈਂਕਸ ਬਿਲੀਅਨ ਆਫ ਡਾਲਰ ਪ੍ਰੋਫਿਟ ਕਰ ਰਹੇ ਨੇ ਦਰਜ ਵਾਲਮਾਰਟ ਬਿਲੀਅਨਸ ਆਫ ਡਾਲਰ ਪ੍ਰੋਫਿਟ ਦਰਜ ਕਰ ਰਿਹਾ ਕੋਸਕੋ ਬਿਲੀਅਨ ਆਫ ਡਾਲਰਸ ਦੇ ਪ੍ਰੋਫਿਟ ਦਰਜ ਕਰ ਰਿਹਾ ਅਤੇ ਗਰੀਬ ਬੰਦਾ ਇਹ ਸੋਚਦਾ ਕਿ ਮੈਂ ਆਪਣਾ ਕੰਮ ਸਸਤਾ ਕਿੱਥੋਂ ਕਰਾ ਸਕਾਂ ਇਸੇ ਲਈ ਮੈਂ ਕਹਿੰਦਾ RSG ਕਸਟਮ ਸੋਫਾ ਐਂਡ ਅਪਹੋਸਟਰੀ ਵਾਲਿਆਂ ਨੂੰ ਕਾਲ ਕਰੋ ਜਿਹੜਾ 647-705-1317 ਨੰਬਰ ਹੈ ਸਸਤੇ 'ਚ ਸੋਫੇ ਅਤੇ ਬੈੱਡ ਆਪਣੇ ਪੁਰਾਣੇ ਵਾਲਿਆਂ ਨੂੰ ਨਵੇਂ ਬਣਾ ਲਓ
1: ਜੀ
0: ਉੱਤੇ ਨਵਾਂ ਕੱਪੜਾ ਨਵੇਂ ਲੈਦਰ ਚੜਾ ਕੇ ਬਣਾ ਦੇਣਗੇ 647-705-1317 ਔਰ ਜਦੋਂ ਐਪਸਟੀਨ ਫਾਈਲ ਦੀ ਗੱਲ ਆਉਂਦੀ ਹੈ ਤਾਂ ਡੋਨਲਡ ਟਰੰਪ ਜਿਹੜਾ ਹੈਗਾ ਉਹ ਐਪਸਟੀਨ ਨੂੰ ਜਿਹੜਾ ਇੱਕ ਜੱਜ ਹੈ ਜਿਹੜਾ ਸਜ਼ਾ ਉਹਨੂੰ ਇੰਨੇ 24 ਮਹੀਨੇ ਦੀ ਦਿੰਦਾ ਬਣਦੀ ਉਹਦੀ 45 ਸਾਲ ਦੀ ਸਜ਼ਾ ਸੀ 24 ਮਹੀਨਿਆਂ ਦੀ ਸਜ਼ਾ ਜਿਹਦੇ ਵਿੱਚ ਦਿਨ ਵੇਲੇ ਆਪਣੇ ਆਫਿਸ ਜਾ ਸਕਦਾ ਅਤੇ ਨਾਲ 5 ਮਹੀਨੇ ਬਾਅਦ ਉਹਨੂੰ ਰਿਲੀਫ ਦੇ ਦਿੱਤੀ ਜਾਂਦੀ ਹੈ ਉਸ ਕੇਸ ਦੇ ਵਿੱਚ ਜਿਹੜਾ ਜੱਜ ਹੈ ਉਸ ਨੂੰ ਡੋਨਲਡ ਟਰੰਪ ਆਪਣੀ ਵਜ਼ਾਰਤ ਦੇ ਵਿੱਚ 2019 ਵਾਲੀ ਵਜ਼ਾਰਤ ਦੇ ਵਿੱਚ ਮੰਤਰੀ ਬਣਾ ਦਿੰਦਾ ਯਾਨੀ ਕਿ ਉਹਨੂੰ ਸੈਕਟਰੀ ਬਣਾ ਦਿੰਦਾ ਇੱਕ ਸਟੇਟ ਆਫ ਸੈਕਟਰੀ ਦੇ ਤੌਰ ਦੇ ਉੱਤੇ ਮੰਤਰੀ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਡੋਨਲਡ ਟਰੰਪ ਉਸ ਆਦਮੀ ਨੂੰ ਮੰਤਰੀ ਬਣਾਉਂਦਾ ਜਿਵੇਂ ਨਰਿੰਦਰ ਮੋਦੀ ਹੋਣਾ ਕੋਲ ਕੋਈ ਵੀ ਬੰਦਾ ਕੋਈ ਵੀ ਪਾਪ ਕਰਕੇ ਚਲਾ ਜਾਂਦਾ ਮੰਤਰੀ ਬਣ ਜਾਂਦਾ
1: ਜੀ
0: ਇਸੇ ਤਰ੍ਹਾਂ 'ਤੇ ਡੋਨਲਡ ਟਰੰਪ ਉਹਨੂੰ ਮੰਤਰੀ ਬਣਾ ਦਿੰਦਾ ਉਸ ਜੱਜ ਨੂੰ ਅਤੇ ਉੱਥੇ ਗੱਲ ਸਾਹਮਣੇ ਹੁੰਦੀ ਹੈ ਪਰ ਉਸ ਤੋਂ ਬਾਅਦ ਇੱਕ ਰਿਪੋਰਟਰ ਸੀ ਜਿਹੜੀ ਜੁੜੀ ਰਹੀ 8 ਸਾਲ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨੇ ਜਦੋਂ ਕੇਸ ਦਰਜ ਦੁਆਰਾ ਕੀਤਾ ਕਿ ਕਿਵੇਂ ਇਸ ਬੰਦੇ ਨੂੰ 24 ਮਹੀਨੇ ਦੀ ਸਜ਼ਾ ਹੋਈ ਸਾਰੇ ਮਿਲੇ ਭੁਗਤੇ ਸੀ ਉਸ ਤੋਂ ਬਾਅਦ ਐਪਸਟੀਨ ਨੂੰ ਜਿਹੜਾ ਚਾਰਜ ਕੀਤਾ ਜਾਂਦਾ ਅਤੇ 45 ਸਾਲ ਦੀ ਸਜ਼ਾ ਦੀ ਜਿਹੜੀ ਕਾਰਵਾਈ ਚੱਲ ਰਹੀ ਸੀ ਇਨ ਬਿਟਵੀਨ ਜਿਹੜੇ ਕਮਰੇ 'ਚ ਐਪਸਟੀਨ ਸੀਗਾ ਉਹਦਾ ਕੈਮਰੇ ਬੰਦ ਹੋ ਗਏ ਉਸ ਕਮਰੇ ਦੇ ਗਾਰਡ ਸੁੱਤੇ ਰਹੇ ਜਿਸ ਦਿਨ ਐਪਸਟੀਨ ਮਰਿਆ ਰਾਤ ਨੂੰ ਸੋ ਇਹ ਜਿਹੜਾ ਹੈਗਾ ਇੱਕ ਦੁਨੀਆ 'ਤੇ ਚੱਲ ਰਿਹਾ ਕੌੜਾ ਸੱਚ ਹੈ ਜਿਹਦੇ 'ਚ ਮਲਟੀਪਲ ਨੇਮ ਨਰਿੰਦਰ ਮੋਦੀ ਉਹਨਾਂ ਦੀ ਵਜ਼ਾਰਤ ਤੋਂ ਲੈ ਕੇ ਕਈ ਬੰਦਿਆਂ ਦੇ ਨਾਮ ਅਲੱਗ ਅਲੱਗ ਮੁਲਕਾਂ ਦੇ ਐਪਸਟੀਨ ਫਾਈਲ 'ਚ ਨਿਕਲੇ ਅਤੇ ਐਪਸਟੀਨ ਇੱਕ ਜੂਇਸ਼ ਬੰਦਾ ਸੀ ਅਤੇ ਇਹਦੀਆਂ ਜੜ੍ਹਾਂ ਜਿਹੜਾ ਇਸ ਸਮੇਂ ਮਿਡਲ ਈਸਟ 'ਚ ਸਾਰੇ ਕਲੇਸ਼ ਦੀ ਜੜ੍ਹਾਂ ਇਜ਼ਰਾਈਲ ਨਾਲ ਜੁੜੀਆਂ ਹੋਈਆਂ ਸੀ ਅਤੇ ਇਹ ਦੇਖ ਲਓ ਵੀ ਇਜ਼ਰਾਈਲ ਕਿਸ ਲੈਵਲ ਤੱਕ ਕੰਮ ਕਰ ਰਿਹਾ ਹੈਗਾ ਚਲੋ ਇਹਨਾਂ ਸਭ ਸੱਚ ਤੋਂ ਪਰੇ ਚੱਲਦੇ ਹਾਂ ਮਹਿੰਗਾਈ ਦੇ ਦੁਸ਼ਮਣ ਫਰੈਸ਼ ਗਰੋਸਰੀ ਡਿਪੂ 'ਤੇ ਪਹੁੰਚਣ ਲੱਗਿਆ ਮਹਿੰਗਾਈ ਨਾਲ ਦੁਸ਼ਮਣੀ ਮਤਲਬ ਫਰੈਸ਼ ਗਰੋਸਰੀ ਡਿਪੂ ਨਾਲ ਦੋਸਤੀ ਜਨਾਬ ਤੁਸੀਂ ਆਉਣੇ ਹਾਂਜੀ ਤੁਸੀਂ ਆਉਣੇ ਸਰ

0: ਜਨਪ੍ਰੀਤ ਤੁਸੀਂ ਆਉਂਦੇ ਹੋ, ਬਾਕੀ ਕਾਲਸ ਮੈਂ ਲੈਣਾ, ਆਉਂਦੇ ਹੋ ਤੁਸੀਂ?
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਤੇ ਨਜ਼ਾਰਾ ਤਾਂ ਪੁੱਛਣਾ ਜੀ, ਤੁਸੀਂ ਨਜ਼ਾਰਾ ਇੰਡੀਅਨ ਰੈਸਟੋਰੈਂਟ ਬਾਰ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਤੁਹਾਡੇ, ਤੁਹਾਨੂੰ ਇੱਕੋ ਛੱਤ ਦੇ ਥੱਲੇ ਵਿੱਚ ਹੀ ਬਾਰ ਬਣੇ ਹੋਏ ਆ ਜੀ, ਵਿੱਚ ਸਟੇਜ ਲੱਗੀ ਹੋਈ ਹੈ, ਵਿੱਚ ਹੀ ਡੀਜੇ ਲਾਈਟਸ, ਵੱਡੇ ਵੱਡੇ ਸਪੀਕਰ ਤੇ ਵੱਡੇ ਵੱਡੇ ਹੀ ਏਅਰਪੋਰਟ ਲੰਘਣ ਵਾਸ਼ਰੂਮਸ ਹੈਗੇ ਆ। ਤੁਸੀਂ ਆ ਕੇ ਕਿਸੇ ਨੇ ਕੇਟਰਿੰਗ ਕਰਾਉਣੀ ਹੈ, 20-25 ਜਣੇ ਤੋਂ ਸ਼ੁਰੂ ਹੋ ਕੇ ਕੋਈ 80-90 ਬੰਦੇ ਦੀ ਤੁਹਾਡੀ ਗੈਦਰਿੰਗ ਹੈਗੀ ਹੈ, ਤੁਸੀਂ ਇੱਕੋ ਛੱਤ ਦੇ ਸਵੇਰ ਤੁਹਾਨੂੰ ਸਾਰਾ ਕੁਛ ਮਿਲ ਜੂਗਾ, ਇੰਡੀਅਨ ਪਲੱਸ ਵੈਸਟਰਨ ਦਾ ਕੋਂਬੀਨੇਸ਼ਨ। ਕੋਈ ਪੀਜ਼ਾ ਰੱਖਣਾ ਤੁਸੀਂ ਆਪਣੀ ਪਾਰਟੀ, ਪਾਸਤਾਸ ਰੱਖਣੇ ਹੈ ਜਾਂ ਫਿਰ ਤੁਸੀਂ ਕੋਈ ਇੰਡੀਅਨ ਫੂਡ ਰੱਖਣਾ ਵਾ, ਤੁਹਾਨੂੰ ਸਾਰਾ ਕੁਛ ਇੱਕੋ ਛੱਤ ਦੇ ਥੱਲੇ ਮਿਲ ਜੂਗਾ। ਤੇ ਇੰਨਾ ਸੋਹਣਾ ਰੈਸਟੋਰੈਂਟ ਬਣਿਆ ਹੋਇਆ, ਤੁਸੀਂ ਆ ਕੇ ਮਸਟ ਵਿਜ਼ਿਟ ਰੈਸਟੋਰੈਂਟ ਹੈਗਾ, ਤੁਸੀਂ ਆ ਕੇ ਦੇਖੋ ਜਗ੍ਹਾ ਤੇ ਕੇਟਰਿੰਗ ਕਰਾਉਣੀ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ। ਉਸ ਤੋਂ ਇਲਾਵਾ ਜੇ ਕਿਸੇ ਨੇ ਘਰੇ ਲਾਈਵ ਕੇਟਰਿੰਗ ਕਰਾਉਣੀ ਹੈ, ਕਿਸੇ ਦੇ ਘਰੇ ਪਾਠ ਹੈਗਾ ਹੈ, ਕੋਈ ਆਪਣਾ ਬਰਥਡੇ ਪਾਰਟੀ ਹੈਗੀ ਹੈ, ਬੇਬੀ ਸ਼ਾਵਰ ਹੈ ਜਾਂ ਫਿਰ ਵਿਆਹ ਦਾ ਪ੍ਰੋਗਰਾਮ ਹੈ, ਪੂਰੇ 7 ਦਿਨ ਦੀ ਕੇਟਰਿੰਗ ਅਸੀਂ ਟੇਕ ਕੇਅਰ ਕਰਾਂਗੇ। ਤੁਸੀਂ ਸਾਨੂੰ ਸੇਵਾ ਦਾ ਮੌਕਾ ਦੇ ਕੇ ਬਾਕੀ ਕੰਮਾਂ ਤੇ ਫੋਕਸ ਕਰਨਾ, ਫੂਡ ਦੀ ਸਾਰੀ ਟੇਕ ਕੇਅਰ ਅਸੀਂ ਕਰਨੀ ਹੈ। ਲਾਈਵ ਟਰੱਕ ਆਜੂਗਾ, ਤੰਦੂਰ ਗਰਮ ਗਰਮ ਸਾਰਾ ਤੰਦੂਰ,
0: ਤੁਸੀਂ ਪੈਟੀਓ ਯੂਜ ਕਰਨਾ। ਮੈਂ ਚਰਨਪ੍ਰੀਤ ਹੋਣਾ ਕੋਲ ਸਾਡੇ ਫੈਮਿਲੀ ਫਰੈਂਡ ਭੇਜੇ ਨੇ, ਤੇ ਤਕਰੀਬਨ 65 ਲੋਕਾਂ ਦੀ ਉਹਨਾਂ ਦੀ ਕੇਟਰਿੰਗ ਇੱਕ ਸ਼ਾਮ ਦੀ ਬੁੱਕ ਹੋਈ ਹੈ, ਉਹ 'ਚ ਬਰਥਡੇ ਬੁੱਕ ਕਰ ਰਹੇ ਨੇ। ਉਸ ਬਰਥਡੇ ਦੇ ਵਿੱਚ ਇਹਨਾਂ ਕੋਲ ਬਾਹਰਲੇ ਪਾਸੇ ਇੱਕ ਲੌਬੀ ਬਣੀ ਹੋਈ ਹੈ, ਉਹ ਲੌਬੀ ਵਿੱਚ ਕੈਂਡੀ ਕਾਟਨ ਵਾਲੇ ਇੱਕ ਬੁਲਾਇਆ ਉਹਨਾਂ ਨੇ, ਤੇ ਇੱਕ ਉੱਥੇ ਬੱਚਿਆਂ ਦੀ ਐਕਟੀਵਿਟੀ ਵਾਲਾ ਬੰਦਾ ਹੋਰ ਬੁਲਾਇਆ, ਉਹ ਫੈਂਸਡ ਜਿਹੜਾ ਇਹਨਾਂ ਦਾ ਪੈਟੀਓ ਆ, ਯਾਨੀ ਕਿ ਬੱਚੇ ਉਸ ਸੇਫ ਫੈਂਸਡ ਏਰੀਏ ਦੇ ਅੰਦਰ ਰਹਿੰਦੇ ਨੇ ਬਾਹਰਲੇ ਪਾਸੇ, ਤੇ ਉਹ ਰੈਸਟੋਰੈਂਟ ਦੇ ਬਾਹਰਲੇ ਪਾਸੇ ਆ, ਉੱਥੇ ਹੀ ਉਹ ਡੈਕੋਰੇਸ਼ਨ ਕਰ ਰਿਹਾ ਬੱਚਿਆਂ ਵਾਸਤੇ, ਤੇ ਅੰਦਰ ਬੱਚਿਆਂ ਵਾਸਤੇ ਸਟੇਜ, ਬੱਚੇ ਦਾ ਜਨਮ ਦਿਨ ਜਿੱਥੇ ਲੇਜ਼ਰ ਲਾਈਟ ਡਾਂਸ ਫਲੋਰ ਬਣ ਜਾਂਦਾ, ਲੇਜ਼ਰ ਲਾਈਟ ਚੱਲਦੀ ਆ ਉੱਪਰ, ਡਾਂਸ ਫਲੋਰ ਬਣ ਜਾਂਦਾ, ਉੱਥੇ ਅੰਦਰੇ ਬਾਰ ਤੇ ਜਿਹੜੇ ਬੱਚਿਆਂ ਵਾਸਤੇ ਡਰਿੰਕਸ ਹੁੰਦੇ ਨੇ, ਸੋਫਟ ਡਰਿੰਕਸ ਔਰ ਜੂਸ ਹੁੰਦੇ ਨੇ, ਅਨਲਿਮਿਟਡ ਜੂਸ ਬੱਚਿਆਂ ਵਾਸਤੇ ਰੱਖਿਆ ਜਾਂਦਾ, ਬੱਚਿਆਂ ਵਾਸਤੇ ਅਨਲਿਮਿਟਡ ਸੋਫਟ ਡਰਿੰਕਸ ਰੱਖੇ ਜਾਂਦੇ ਨੇ। ਤੇ ਉਸੇ ਰੈਸਟੋਰੈਂਟ ਦੇ ਵਿੱਚ ਜਿਹੜੇ ਬੂਥ ਬਣੇ ਹੋਏ ਨੇ, ਪ੍ਰਾਈਵੇਟ ਬੂਥ, ਤੁਸੀਂ 30 ਤੋਂ ਵੱਧ ਲੋਕ ਇਹਨਾਂ ਬੂਥ ਦੇ ਵਿੱਚ ਪ੍ਰਾਈਵੇਟਲੀ ਇਕੱਲੀ ਇਕੱਲੀ ਫੈਮਿਲੀ ਬੈਠ ਸਕਦੀ ਹੈ। ਵਾਸ਼ਰੂਮ ਜਿਹੜੇ ਨੇ, ਤੁਸੀਂ ਏਅਰਪੋਰਟ ਤੋਂ ਘੱਟ ਨਹੀਂ ਹੈਗੇ, ਵੱਡੇ ਵੱਡੇ ਵਾਸ਼ਰੂਮ ਬਣੇ ਨੇ, 5-7 ਵਾਸ਼ਰੂਮ ਅੰਦਰ ਬਣੇ ਹੋਏ ਨੇ, ਤੇ ਤੁਸੀਂ ਆਪਣੀ ਅਨਲਿਮਿਟਡ ਪਾਰਕਿੰਗ ਦੇ ਨਾਲ ਆਪਣੀ ਇਸ ਈਵੈਂਟ ਨੂੰ, ਜੇ ਤੁਸੀਂ ਚਰਨਪ੍ਰੀਤ ਤੁਸੀਂ ਬੈਂਕਟ ਹਾਲ ਵਾਲਿਆਂ ਨੂੰ ਕਾਲ ਕੀਤਾ ਸੀ, ਉਹ ਕਿੰਨੇ ਡਾਲਰ ਚਾਰਜ ਕਰਦੇ ਨੇ?
1: ਹਾਂਜੀ, ਮੈਂ ਚਾਰਜ ਕੀਤਾ ਸੀ, ਉਹ ਕਲੀ ਜਗ੍ਹਾ ਦਾ ਹੀ $30 ਪਰ ਪਰਸਨ ਮੰਗਦੇ ਸੀਗੇ ਜੀ।
0: ਹਾਂ, ਮੰਗਣਾ ਵੀ ਅਗਲੇ ਦਿਨ ਸੀ ਲੱਗੀ ਨਾ ਮਿਲੀਅਨਸ ਆਫ ਡਾਲਰ ਦੀ। ਸੋ ਤੁਸੀਂ ਇੱਥੇ ਬੜੇ ਰੀਜ਼ਨੇਬਲ, ਪਹਿਲੇ 100 ਪਾਰਟੀਜ਼ ਜਿਹੜੇ ਨੇ ਇਹ ਰੀਜ਼ਨੇਬਲ ਕਰ ਰਹੇ ਨੇ, ਆਲਰੇਡੀ ਇਹਨਾਂ ਕੋਲ 9 ਪਾਰਟੀਜ਼ ਬੁੱਕ ਹੋ ਚੁੱਕੀਆਂ ਨੇ, ਤੇ ਤੁਸੀਂ ਜਿਹੜੇ ਪਹਿਲੇ ਪਾਰਟੀਜ਼ ਹੋਣਗੀਆਂ 20, ਉਹਨਾਂ ਲਈ ਸਪੈਸ਼ਲ ਰੇਟ ਨੇ। ਨਜ਼ਾਰਾ ਦੇ ਉੱਤੇ ਤੁਸੀਂ ਇੰਗੇਜਮੈਂਟ ਕਰਨੀ ਹੈ, ਕਿਸ ਤਰ੍ਹਾਂ ਦੀ ਪਾਰਟੀਜ਼ ਲੋਕਾਂ ਨੇ ਕੀਤੀ, ਕੁਇਕਲੀ ਬੋਲੋ।
2: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ, ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
3: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
4: ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ, ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
5: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
6: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
7: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
8: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 ਵਜੇ ਤੱਕ, ਐਵਰੀ ਸੈਟਰਡੇ 10 to 1 ਵਜੇ ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।
9: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
0: Or Charpreet, you on air, please, Sanji.
1: ਹਾਂਜੀ ਸੋ ਆਪਣਾ ਤੁਸੀਂ ਵੀ ਜੇ ਕਿਸੇ ਨੇ ਕੇਟਰਿੰਗ ਕਰਾਉਣੀ ਹੈ ਜ਼ਰੂਰ ਸਾਨੂੰ ਕੰਟੈਕਟ ਕਰੋ ਸੇਵਾ ਦਾ ਮੌਕਾ ਦਿਓ ਬੈਕ ਟੂ ਬੈਕ ਸਾਨੂੰ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਕਲਾਇੰਟ ਹੈਗੇ ਸਾਡੇ ਜਿਹੜੇ ਬੈਕ ਟੂ ਬੈਕ ਕੇਟਰਿੰਗ ਕਰਾਉਂਦੇ ਨੇ ਕਹਿੰਦੇ ਅਸੀਂ ਪਹਿਲਾਂ ਅੱਗੇ ਕਰਾਉਂਦੇ ਹੁੰਦੇ ਸੀ ਪਰ ਉਹ ਜਿਹੜਾ ਟੇਸਟ ਤੁਸੀਂ ਦਿੱਤਾ ਉਹ ਸਰਵਿਸ ਜਿਹੜੀ ਤੁਸੀਂ ਦਿੱਤੀ ਸਾਨੂੰ ਕਦੇ ਨਹੀਂ ਕਿੱਥੇ ਮਿਲੀ ਅਨਲਿਮਿਟਿਡ ਫੂਡ ਅਨਲਿਮਿਟਿਡ ਸਨੈਕਸ ਦੇ ਨਾਲ ਬੈਸਟ ਇੰਡੀਅਨ ਘਰ ਵਰਗਾ ਟੇਸਟ ਹੁੰਦਾ ਜੀ ਤੇ ਪ੍ਰਿਪਰੇਸ਼ਨ ਘਰ ਵਰਗੀ ਹੋਊਗੀ ਟੇਸਟ ਢਾਬੇ ਵਰਗਾ ਹੋਊਗਾ ਤੁਹਾਨੂੰ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਟਿੰਗ ਲਈ ਸਾਰਾ ਕੁਝ ਫਰੈਸ਼ ਬਣਦਾ ਵਾ ਲਾਈਵ ਲੋਕੇਸ਼ਨ ਗਰਮ
0: ਸੋ ਤੁਹਾਨੂੰ ਕੋਈ ਝੰਝਟ ਕਰਨ ਦੀ ਲੋੜ ਨਹੀਂ ਕੋਈ ਟੈਂਟ ਲਾਉਣ ਦੀ ਲੋੜ ਨਹੀਂ ਕੋਈ ਘਰ ਦੇ ਵਿੱਚ ਵਾਸ਼ਰੂਮਸ ਮੰਗਾਉਣੇ ਨੇ ਫਿਰ ਉਹ ਕਰਨਾ ਆਹ ਕਰਨਾ ਕੋਈ ਜੱਬ ਨਹੀਂ ਤੁਸੀਂ ਸਿਰਫ 100 ਬੰਦੇ ਤੱਕ ਦੀ ਜਿਹੜੀ ਪਾਰਟੀ ਆ ਨਜ਼ਾਰਾ ਨੂੰ ਦੇਣੀ ਹੈ ਅਤੇ ਨਜ਼ਾਰਾ ਇਸ ਸਮੇਂ 8 ਤੋਂ ਵੱਧ ਇਵੈਂਟਸ ਪਿਛਲੇ ਇੱਕ ਮਹੀਨੇ ਦੇ ਵਿੱਚ ਕਰ ਚੁੱਕਿਆ ਔਰ ਇਵੈਂਟ ਔਰ ਗੈਟ ਟੁਗੈਦਰ 'ਤੇ ਇਕੱਠੇ ਬੈਠ ਕੇ ਖਾਣ ਦੇ ਲਈ ਟੌਪ ਦਾ ਨਾਮ ਹੈ ਨਜ਼ਾਰਾ ਵਨ ਆਫ ਦਾ ਬੈਸਟ ਐਂਬੀਅੰਸ ਦੇ ਨਾਲ ਡੀ ਜੇ ਸਿਸਟਮ ਲੱਗਿਆ ਹੋਇਆ ਅੰਦਰ ਸਾਰਾ ਅਤੇ ਅੰਦਰ ਹੀ ਸਾਰਾ ਤੁਹਾਡੇ ਕੋਲ ਕੰਟਰੋਲ ਦੇ ਦਿੰਦੇ ਡੀ ਜੇ ਦਾ ਡੀ ਜੇ ਤੁਸੀਂ ਆਪਣੇ ਸੈੱਲਫੋਨ ਦੇ ਉੱਤੇ ਟ੍ਰਾਂਸਫਰ ਕਰਕੇ ਚਲਾ ਸਕਦੇ ਹੋ ਵੱਡੇ ਕਮਰਸ਼ੀਅਲ ਸਪੀਕਰਸ ਲੱਗੇ ਹੋਏ ਨੇ ਤੁਸੀਂ ਆਪਣੀ ਪਸੰਦ ਦੇ ਗਾਣੇ ਸਕਰੀਨ ਲੱਗੀਆਂ ਨੇ ਵੱਡੀਆਂ 65 ਇੰਚ ਦੀਆਂ ਜਿਨ੍ਹਾਂ 'ਤੇ ਤੁਸੀਂ ਆਪਣੀ ਪੈਨ ਡਰਾਈਵ ਲਗਾ ਕੇ ਤੁਸੀਂ ਆਪਣੇ ਫੰਕਸ਼ਨਸ ਨੂੰ ਜਾਂ ਆਪਣੀਆਂ ਫੋਟੋਜ਼ ਨੂੰ ਉੱਥੇ ਚਲਾ ਸਕਦੇ ਹੋ ਅਤੇ ਤੁਸੀਂ ਟੋਟਲ ਟੌਪ ਦੇ ਇਨਵਾਇਰਮੈਂਟ 'ਚ ਨਜ਼ਾਰਾ ਵਾਸਤੇ ਕਾਲ ਕਰਨੀ ਹੈ ਨੰਬਰ ਬੋਲ ਦਿਓ ਜੀ ਆਪਣਾ
1: ਹਾਂਜੀ ਨੰਬਰ ਹੈਗਾ ਜੀ 647-633-8878-647-633-8878
0: ਤੇ ਇਸ ਤੋਂ ਇਲਾਵਾ ਦੂਸਰਾ ਲੈਂਡਲਾਈਨ ਨੰਬਰ ਵੀ ਦਿੱਤੇ ਜਿਹਦੇ ਤੇ ਲੋਕ ਕਾਲ ਕਰ ਸਕਣ
1: ਹਾਂਜੀ 905-790-1699 905-790-1699
0: ਜਾਂ ਤੁਸੀਂ ਜਿਹੜਾ ਹੈਗਾ ਨਜ਼ਾਰਾ ਦੇ ਫੋਨ ਨੰਬਰ ਦੇ ਉੱਤੇ 905-451-2600 905-451-2600 ਨੰਬਰ ਦੇ ਉੱਤੇ ਕੰਟੈਕਟ ਕਰੋਗੇ 905-451-2600 ਨੰਬਰ ਡਾਇਲ ਕੀਤਾ ਜਾ ਸਕਦਾ ਹੈ।

ਗੁਰੂ ਸੋ 11-4 ਸਟੂਡੀਓ ਦੇ ਘੜੇ ਅੰਦਰ ਹੋ ਚੁੱਕੇ ਨੇ ਔਰ ਤੁਸੀਂ ਰੇਡੀਓ ਆਵਾਜ਼ ਨੂੰ AM 530 ਡਾਲਤੇ ਸੁਣ ਰਹੇ ਬੜੀ ਖੂਬਸੂਰਤ ਸਵੇਰ ਔਰ ਸਾਡੇ ਸਾਹਮਣੇ ਵੈਸਟ ਜੈਟ ਆਪਣੀ ਉਡਾਨ ਭਰ ਚੁੱਕੀ ਹੈ ਯੂਨਾਈਟਿਡ ਏਅਰਲਾਈਨ ਸਾਹਮਣੇ ਖੜੀ ਹੈ ਇਥੋਪੀਅਨ ਏਅਰਲਾਈਨ ਜਿਹੜੀ ਕਿ ਇੰਡੀਆ ਜਾਂਦੀ ਹੈ ਅਗਰ ਇੰਡੀਆ ਜਾਣਾ ਸਸਤੇ ਟਿਕਟ ਦੇ ਉੱਤੇ ਇਥੋਪੀਆ ਰੁਕ ਕੇ ਜਾਂਦੀ ਹੈ ਜਾਂ ਮੈਂ ਕਿਹਾ 10-12 ਘੰਟੇ ਦਾ ਸਟੇ ਹੈ ਤੁਸੀਂ ਹੋਟਲ 'ਚ ਰੁਕਦੇ ਹੋ ਅਤੇ ਇਥੋਪੀਆ ਵੀ ਤੁਸੀਂ ਦੇਖ ਸਕਦੇ ਹੋ ਬੜੀ ਸਸਤੀਆਂ ਟਿਕਟ ਨੇ ਤੁਸੀਂ ਇੰਡੀਆ ਜਾਣ ਲੱਗੇ ਇਥੋਪੀਆ ਜਾਂਦੇ ਹੋ ਅਗਰ ਹੋ ਕੇ $500 ਮੈਂ ਕਿਹਾ ਬਚਾ ਲੈਂਦੇ ਹੋ ਟੋਟਲ ਟ੍ਰਿਪ 'ਚੋਂ ਸੋ ਤੁਸੀਂ ਇਹ 500 ਇੰਡੀਆ 'ਚ ਖਰਚ ਸਕਦੇ ਹੋ ਇਹਦੀ ਜਾਣਕਾਰੀ ਵਾਸਤੇ ਤੁਸੀਂ ਕੋਮਲ ਨੂੰ ਆਲ ਲਿੰਕ ਟਰੈਵਲ ਕੋਮਲ 905-239-7711 905-239-7711 905-239-7711 ਤੇ

0: ਕਹਿੰਦੇ ਨੇ ਜਦੋਂ ਗਾਣੇ ਦਾ ਤੁਹਾਨੂੰ ਪਤਾ ਹੋਵੇ, ਸੰਤੋਸ਼ ਜੀ ਗਾਣਾ ਕਿਦਾ ਹੈਗਾ?
1: ਗਾਣਾ ਮੈਨੂੰ ਪਤਾ ਆ ਲੇਕਿਨ ਸਿੰਗਰ ਦਾ ਨਹੀਂ ਪਤਾ।
0: ਸੰਤੋਸ਼ ਜੀ ਸੁਣ ਲਓ ਫਿਰ।

0: ਸੋ ਮੈਂ ਨਾ ਇਹ ਗਾਣੇ ਦੇ ਬਾਰੇ ਵੀ ਲਾਈਨ ਖੋਲੂਗਾ, ਹਜੇ ਲਾਈਨ ਬਿਜ਼ਨਸ ਸਟੂਡੀਓ ਚ ਲਾਈਨ ਨਹੀਂ ਮਿਲ ਰਹੀ ਹੋਣੀ, ਪਰ ਮੈਂ ਸੰਤੋਸ਼ ਇੱਕ ਚੀਜ਼ ਦੱਸੂ, ਇਹ ਗਾਣੇ ਦੇ ਪਿੱਛੇ ਜਿਵੇਂ ਨਾ ਆਪਾਂ ਗੁਰਬਾਣੀ ਚ ਜਾਂਦੇ ਹਾਂ
1: ਜੀ,
0: ਮਹਾਰਾਜ ਸੁਣਨ ਦੇ ਉੱਤੇ ਸੁਣੀਐ ਦੁੱਖ ਪਾਪ ਕਾ ਨਾਸ
1: ਜੀ,
0: ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਸੁਣਨਾ ਉਸ ਪਰਮੇਸ਼ਵਰ ਨੂੰ ਦੁੱਖਾਂ ਪਾਪਾਂ ਦਾ ਨਾਸ ਕਰ ਦਿੰਦਾ, 68 ਦਾ ਇਸ਼ਨਾਨ ਕਰਾ ਦਿੰਦਾ, 8 ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਸਿਰਫ ਰੂਹ ਕਰਕੇ ਸੁਣਨ ਦੇ ਨਾਲ, ਤੇ ਸੁਣੀਐ 68 ਕਾ ਇਸ਼ਨਾਨ, ਪੜ ਪੜ ਪਾਵੇ ਮਾਣ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ, ਤੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਗੁਰਬਾਣੀ ਚ ਮਹਾਰਾਜ ਨੇ ਕਿਹਾ। ਇੱਕ ਜਗ੍ਹਾ ਤੇ ਮਹਾਰਾਜ ਅੰਕਿਤ ਕਰਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ ਖਾਈ ਚਲੀਏ ਦੁੱਖ, ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਮ। ਇਹ ਜਦੋਂ ਆਪਾਂ ਇਹਨੂੰ ਟ੍ਰਾਂਸਲੇਟ ਕਰਦੇ ਹਾਂ
1: ਜੀ,
0: ਉਦੋਂ ਇਹਦੇ ਮਾਇਨੇ ਕੁਛ ਹੋਰ ਬਣ ਜਾਂਦੇ ਨੇ। ਹਾਂਜੀ ਕਾਕਾ ਜੀ, ਹੋਰ ਰੱਖਿਓ ਤੁਸੀਂ ਮਰ ਜਾ ਹੁਣ ਰਿਐਲਿਟੀ ਪੇਂਟਿੰਗ ਜੀ। ਸੋ ਜਦੋਂ ਅਸੀਂ ਇਸ ਨੂੰ ਟ੍ਰਾਂਸਲੇਟ ਕਰਦੇ ਹਾਂ ਮਾਇਨੇ ਕੁਛ ਹੋਰ ਲੱਗਦੇ ਨੇ
1: ਜੀ,
0: ਪਰ ਜਦੋਂ ਅਸੀਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੇ ਨਾਲ ਜੋੜਦੇ ਹਾਂ, ਜਿੱਥੇ ਭੈਣ ਨਾਨਕੀ ਰੁਕਦੀ ਹੈ, ਜਦੋਂ ਸੈਕਿੰਡ ਉਦਾਸੀ 'ਤੇ ਮਹਾਰਾਜ ਜਾਣ ਲੱਗੇ ਨੇ ਕਿ ਮਹਾਰਾਜ ਤੁਸੀਂ ਰੁਕ ਜਾਓ ਜਾਓ ਨਾ, ਹੁਣ ਤੁਸੀਂ ਗ੍ਰਹਿਸਥ ਤੋਂ ਪਰਿਵਾਰ ਦੇ ਨਾਲ ਬਹੁਤ ਸਾਰੇ ਲੋਕ ਹੋਰ ਜੁੜ ਚੁੱਕੇ ਨੇ, ਤੁਹਾਡੇ ਨਾਲ ਜੁੜੇ ਹੋਏ ਨੇ
1: ਜੀ,
0: ਅਤੇ ਜਦੋਂ ਤੁਸੀਂ ਜਾਂਦੇ ਹੋ ਤਾਂ ਅਸੀਂ ਤੁਹਾਡੇ ਬਿਨਾਂ ਜੀ ਨਹੀਂ ਪਾਉਂਦੇ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਮੈਂ ਆਪਣੀ ਜਿਹੜਾ ਬਿਆਨ ਕਰਦਾ ਤੁਹਾਨੂੰ, ਤੁਸੀਂ ਆਪਣਾ ਕਰਤਾ, ਮਹਾਰਾਜ ਉੱਥੇ ਕਹਿੰਦੇ ਨੇ ਕਿ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖ ਹੈ ਖਾਈ ਚਲੀਏ ਦੁੱਖ, ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ। ਸੋ ਮਹਾਰਾਜ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ, ਤੁਸੀਂ ਮੇਰੇ ਬਿਨਾਂ ਔਖੇ ਹੋ ਰਹੇ ਹੋ, ਮੈਂ ਇਸ ਨਾਮ ਦਾ, ਜਿੱਥੇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਇਹ ਨਾਮ ਹੈ ਉਹ ਮੈਂ ਵਿਸਰਦਾ ਅਗਰ ਤਾਂ ਮੈਂ ਟੁੱਟ ਜਾਂਦਾ ਹੈਗਾ, ਆਪਣੇ ਜੀਵਨ ਤੋਂ ਟੁੱਟ ਜਾਂਦਾ, ਆਪਣੇ ਜਿਉਣ ਦੇ ਮਕਸਦ ਤੋਂ ਟੁੱਟ ਜਾਂਦਾ, ਮੈਂ ਆਪਣੇ ਇੱਥੇ ਧਰਤੀ ਦੀ ਹੋਂਦ ਦੇ ਮਕਸਦ ਤੋਂ ਮੁੱਕਰ ਜਾਂਦਾ, ਅਤੇ ਮੈਂ ਇਸ ਤੋਂ ਬਿਨਾਂ ਰੁਕ ਨਹੀਂ ਸਕਦਾ ਕਿਉਂਕਿ ਬਹੁਤ ਕੁਛ ਹੋਰ ਕਰਨਾ। ਕਿ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ, ਦਿਆਲ ਪੁਰਖ ਮਿਹਰਬਾਨ ਹੋਏ ਤਾਂ ਹੀ ਇਹ ਕਨੈਕਸ਼ਨ ਜੁੜ ਗਿਆ ਜੋ ਅਸੀਂ ਇਹ ਗੱਲ ਕਰ ਰਹੇ ਹਾਂ। ਦਿਆਲ ਪੁਰਖ ਮਿਹਰਬਾਨਾ, ਦਿਆਲ ਪੁਰਖ ਆਲਵੇਜ਼ ਮਿਹਰਬਾਨ ਨੇ, ਪਰ ਤੁਸੀਂ ਹਮੇਸ਼ਾ ਸ਼ਿਕਾਇਤ ਦੇ ਵਿੱਚ ਹੁੰਦੇ ਹੋ। ਜਿਵੇਂ ਅਸੀਂ ਕਹੀਏ ਕਿ ਅਸੀਂ ਕਿਸੇ ਐਂਟੀਨੇ ਨਾਲ ਆਪਣੇ ਕਿਸੇ ਇਕਿਉਪਮੈਂਟ ਨੂੰ ਜੋੜਨਾ, ਪਰ ਅਸੀਂ ਉਹ ਤਾਰ ਨਹੀਂ ਜੋੜਦੇ ਪਏ, ਉਹਨਾਂ ਤਾਰ ਉਹਦਾ ਕਨੈਕਸ਼ਨ ਹੈਗਾ
1: ਬਿਲਕੁਲ।
0: ਹਾਂਜੀ, ਪਰ ਸਾਡੇ ਅੰਦਰ ਜਿਹੜੀ ਨੈਗੇਟਿਵਿਟੀ ਆ, ਅਸੀਂ ਪਰਮਾਤਮਾ ਦਾ ਨਾਮ ਲੈਂਦੇ ਹਾਂ ਪਰ ਪਰਮਾਤਮਾ ਨੂੰ ਮੰਨਦੇ ਨਹੀਂ ਹੈਗੇ ਆਪਣੇ ਜੀਵਨ 'ਚ, ਕਿਉਂਕਿ ਅਸੀਂ ਆਪਣੀਆਂ ਆਦਤਾਂ ਨੂੰ ਪਰਮਾਤਮਾ ਤੋਂ ਉੱਪਰ ਸਮਝਦੇ ਹਾਂ। ਪਰਮਾਤਮਾ ਜਿਹੜੇ ਨੇ ਉਹ ਸਿੱਧੀ ਗੱਲ ਮੈਂ ਕਹੀ ਹੈਗੀ ਆ ਕਿ ਦਿਆਲ ਪੁਰਖ ਮਿਹਰਬਾਨਾ, ਜਦੋਂ ਮਿਹਰਬਾਨ ਹੋ ਜਾਂਦੇ ਨੇ ਤੁਹਾਡੇ ਕਨੈਕਸ਼ਨਸ ਟੁੱਟ ਜਾਂਦੇ ਸਾਰੇ ਕਾਸੇ ਨਾਲ। ਸੋ ਇਸੇ ਤਰ੍ਹਾਂ ਮੈਂ ਜਿਹੜਾ ਇਹ ਗਾਣਾ ਹੈਗਾ ਨਾ, ਮੈਂ ਇੱਧਰ ਨੂੰ ਲੈ ਕੇ ਆਉਣ ਲੱਗਿਆ, ਤੇਰੇ ਬਿਨਸ ਹੈ ਨਾ ਸਾਨੂੰ ਸੁਣਿਆ,

0: ਚੱਲ ਨੇ ਤੁਹਾਡੇ?
1: ਬਹੁਤ ਵਧੀਆ ਜੀ, ਬਹੁਤ ਵਧੀਆ,
0: ਬਹੁਤ ਵਧੀਆ। ਤੇ ਇਹਨਾਂ ਦਾ ਨਿਕਨੇਮ ਹੀ ਆ ਬਸ ਡੌਨ ਵਾਂਗੂ ਚੱਲਦਾ। ਨਾਮ ਦੱਸ ਦਿਓ ਤੁਹਾਡਾ ਕੀ ਜੀ?
1: ਮੇਰਾ ਐਮ ਐਸ ਖੁਰਾਣਾ
0: ਜੀ। ਐਮ ਐਸ ਜਿਹੜਾ ਹੈਗੇ ਨੇ ਮਹਿੰਦਰ ਸਿੰਘ ਧੋਨੀ ਨਹੀਂ ਸੀ
2: ਜੀ? ਜੀ,
0: ਐਮ ਐਸ ਜਿਹੜੇ ਇਹਨਾਂ ਦੇ ਹੱਥ ਦੀ ਜਿਹਨੇ ਬਣੀ ਹੋਈ ਟਿੱਕੀ ਖਾ ਲਈ, ਜਿਹਨੇ ਖਾ ਲਈ ਇਹਨਾਂ ਦੇ ਹੱਥ ਦੀ ਬਣੀ
2: ਜੀ।
0: ਇੱਕ ਇਹਨਾਂ ਦੇ ਹੱਥ ਦਾ ਬਣਿਆ ਹੋਇਆ ਬਰਗਰ ਜਿਹਨੇ ਖਾ ਲਿਆ,
2: ਵਾਓ,
0: ਇੰਨਾ ਕਰੰਚੀ ਬਰਗਰ ਹੁੰਦਾ
2: ਜੀ
0: ਵੀ ਤੁਸੀਂ ਸੋਚ ਵੀ ਨਹੀਂ ਸਕਦੇ।
2: ਵੈਰੀ ਨਾਈਸ।
0: ਇਹਨਾਂ ਦੇ ਹੱਥ ਦੇ ਬਣੇ ਰਾਜਮਾ ਚੌਲ ਜਿਹਨੇ ਖਾ ਲਏ
2: ਜੀ,
0: ਤੇ ਇਹਨਾਂ ਦੇ ਹੱਥ ਦੇ ਬਣੇ ਹੋਏ ਚਣੀ ਚਣੇ ਟਿੱਕੀ ਜਿਹਨੇ ਖਾ ਲਏ
2: ਜੀ।
0: ਹਾਂਜੀ, ਲੁਧਿਆਣੇ ਨਾ ਸਮਰਾਲਾ ਕੋਲ ਇੱਕ ਸ਼ਹਿਰ ਆ ਸਮਰਾਲਾ, ਉੱਥੇ ਨਾ ਸੁਖਦੇਵ ਹੁੰਦਾ ਸੀਗਾ
2: ਜੀ,
0: ਉਹਨੂੰ ਸ਼ਹਿਰ 'ਚ ਨਾ ਸੁਖਦੇਵ ਟਿੱਕੀਆਂ ਵਾਲਾ ਕਹਿੰਦੇ ਸੀ। ਤੇ ਚੰਡੀਗੜ੍ਹ ਰੋਡ 'ਤੇ ਜਦੋਂ ਗੱਡੀਆਂ ਲੰਘਦੀਆਂ ਸੀ ਨਾ ਕਿਸੇ ਬਾਊ ਦੀਆਂ ਲਾਲਿਆਂ ਦੀਆਂ, ਜਿਹੜੇ ਕੋਈ ਚੰਡੀਗੜ੍ਹ ਜਾਂਦੇ ਸੀ, ਉਹ ਸਮਰਾਲੇ ਨਾ ਸੁਖਦੇਵ ਟਿੱਕੀ ਦੇ ਬਾਹਰ ਰੁਕ ਜਾਂਦੇ ਸੀ। ਜਿਵੇਂ ਬਿਰਜੂ ਆ ਉਹ ਬਰਫੀ ਵਾਲਾ ਮਸ਼ਹੂਰ ਆ, ਇਸੇ ਤਰ੍ਹਾਂ ਇਹ ਮਸ਼ਹੂਰ ਨੇ, ਇਹਨਾਂ ਦੀ ਵੀ ਗੱਲ ਕਰਾਂਗੇ। ਤੇ ਇਹ ਕੀ ਕੌਣ ਕੌਣ ਕਿੱਥੇ ਕਿੱਥੇ ਖਾਣ ਜਾਊ? ਇਹਨਾਂ ਦੇ ਹੱਥ ਦਾ ਬਣਿਆ ਐਮ ਐਸ ਦੇ ਹੱਥ ਦਾ ਬਣਿਆ, ਐਮ ਐਸ ਧੋਨੀ ਹੋਇਆ ਕਿ ਐਮ ਐਸ ਸ਼ੈਫ ਹੋਇਆ? ਸੋ ਐਮ ਐਸ ਸ਼ੈਫ ਦੇ ਹੱਥ ਦਾ ਬਣਿਆ ਖਾਣਾ ਤੁਸੀਂ ਕਿੱਥੇ ਖਾਣ ਜਾਣਾ ਉਹ ਵੀ ਦੱਸਾਂਗੇ। ਪਰ ਸਭ ਤੋਂ ਵੱਧ ਮੈਨੂੰ ਗਾਣਾ ਸੁਣਨਾ ਪਤਾ ਕਿੱਥੇ ਵਧੀਆ ਲੱਗਦਾ? ਮੈਨੂੰ ਵਾਸ਼ਰੂਮ ਚ ਵਧੀਆ ਲੱਗਦਾ ਹੈ
2: ਜੀ, ਬਿਲਕੁਲ।
0: ਉੱਥੇ ਹੀ ਗਾਉਣਾ ਵਧੀਆ ਲੱਗਦਾ?
2: ਹਾਂਜੀ
0: ਲੱਗਦਾ ਨਾ ਉੱਥੇ ਗਾਉਣਾ। ਤੇ ਤੁਹਾਡੇ ਵਾਸ਼ਰੂਮ ਦੀ ਅਗਰ ਜਾਨ ਪਾ ਦਈਏ ਅਸੀਂ, ਜਾਨ ਪਾ ਦਈਏ, ਤੁਹਾਡੇ ਵਾਸ਼ਰੂਮ ਇੱਦਾਂ ਦੇ ਬਣਾ ਦੇਣ ਰਿਐਲਿਟੀ ਪੇਂਟਿੰਗ ਵਾਲੇ ਕਿ ਰਿਐਲਿਟੀ ਤੁਸੀਂ ਕਹੋ ਕਿ ਜ਼ਿਆਦਾ ਟਾਈਮ ਮੈਂ ਵਾਸ਼ਰੂਮ 'ਚ ਸਪੈਂਡ ਕਰਨਾ। ਸਭ ਤੋਂ ਵੱਧ ਰਿਲੈਕਸ ਕਿੱਥੇ ਹੁੰਦੇ ਹੋ?
2: ਵੋ ਮਤਲਬ ਮੈਨੂੰ ਤੇ ਮਿਲਦਾ ਨਹੀਂ ਆ, ਮੇਰੇ ਬੱਚੇ ਪਿੱਛੇ ਪਿੱਛੇ ਆ ਜਾਂਦੇ ਵਾਸ਼ਰੂਮ, ਬਟ ਨੋ ਡਾਊਟ ਵਾਸ਼ਰੂਮ, ਕਿਉਂਕਿ ਮੇਰੀ ਲਾਈਨ ਇੱਕ ਹੁੰਦੀ ਕਿ ਇੱਕ ਜਗ੍ਹਾ ਮੈਨੂੰ ਰਿਲੈਕਸ ਮਿਲਦਾ, ਪਲੀਜ਼ ਤੁਸੀਂ ਚਲੇ ਜਾਓ।
0: ਸੋ ਵਾਸ਼ਰੂਮ ਇੱਕ ਐਸੀ ਜਗ੍ਹਾ ਹੈ, ਰਿਐਲਿਟੀ ਪੇਂਟਿੰਗ ਅੱਜ ਤੁਹਾਨੂੰ ਵਾਸ਼ਰੂਮ ਦੇ ਉੱਪਰ ਡੀਲ ਦਊ। ਜਿੰਨੇ ਵੀ ਲੋਕ ਸੁਣਦੇ ਪਏ ਨੇ, ਅਗਰ ਤੁਸੀਂ ਆਪਣਾ ਵਾਸ਼ਰੂਮ ਤੇ ਪੇਂਟ ਕਰਦਾ ਕਰਾਉਣਾ, ਰਿਐਲਿਟੀ ਪੇਂਟਿੰਗ ਦੇ ਸੁਖਮਨ ਮਹਿਨਾ, ਸੁਖਮਨ ਕੀ ਹਾਲ ਚਾਲ ਆ?
3: ਬਹੁਤ ਹੀ ਬਾਈ ਚੜ੍ਹਦੀ ਕਲਾ ਜੀ।
0: ਤੁਸੀਂ ਪੇਂਟ ਦੇ ਵਿੱਚ ਕੀ ਪੇਂਟ ਕੀਤਾ ਦੱਸੋ ਮਾੜਾ ਜਿਹਾ?
3: ਹਾਂਜੀ ਬਿਲਕੁਲ ਬਾਈ, ਪਿਛਲੇ 8 ਸਾਲਾਂ ਦੇ ਵਿੱਚ ਬਾਈ ਆਪਾਂ ਵੱਡੇ ਹੋਟਲ ਪੇਂਟ ਕਰ ਚੁੱਕੇ ਹਾਂ, ਪਲਾਜ਼ੇ ਪੇਂਟ ਕਰ ਚੁੱਕੇ ਹਾਂ ਜੀ, CRA ਦੀ ਬਿਲਡਿੰਗ ਪੇਂਟ ਕੀਤੀ ਹੋਈ ਆਪਾਂ, ਤੇ ਵੱਡੇ ਆਪਾਂ ਕਸਟਮ ਘਰ 50+ ਹੁਣ ਤੱਕ ਆਪਾਂ ਕਸਟਮ ਘਰ ਆਪਾਂ ਪੇਂਟ ਕਰ ਚੁੱਕੇ ਹਾਂ ਬਾਈ ਜੀ।
0: ਵੈਰੀ ਗੁੱਡ। ਸੋ ਤੁਸੀਂ ਜਿਹੜਾ ਹੈਗਾ ਮੈਨੂੰ ਪਲੀਜ਼ ਕਾਇੰਡਲੀ ਥੋੜ੍ਹੀ ਜਿਹੀ ਹੋਰ ਡਿਟੇਲ ਦੇ ਦੋਗੇ ਕਿ CRA ਤੋਂ ਇਲਾਵਾ ਪੇਂਟ ਤੋਂ, ਪੇਂਟ ਦੇ ਵਿੱਚ ਕੀ ਪ੍ਰੋਬਲਮ ਹੁੰਦੀ ਹੈ? ਲੋਕ ਅਕਸਰ ਖੰਭਿਆਂ ਤੋਂ ਪੜ੍ਹ ਕੇ ਪੇਂਟਰਾਂ ਨੂੰ ਬੁਲਾ ਦਿੰਦੇ, ਕਹਾਵਤ ਕਹਿੰਦਾ ਨਾ ਕਿ ਇਕੱਠੇ ਹੋ ਗਏ ਅਮਲੀ ਚਾਰ, ਚਾਰੇ ਬਲਕੇ ਕਰਨ ਵਿਚਾਰ, ਚਲੋ ਪੁਲਿਸ ਦਾ ਲਾਈਏ ਨਾਕਾ, ਨਾਲੇ ਡਿਊਟੀ ਨਾਲੇ ਝਾਕਾ, ਨਾਲੇ ਡਿਊਟੀ ਕਰਾਂਗੇ ਨਾਲੇ ਲੋਕਾਂ ਨੂੰ ਲੁੱਟਾਂਗੇ। ਸੋ ਇਸ ਤਰ੍ਹਾਂ ਦਾ ਰੈਨੋਵੇਸ਼ਨ ਕੰਸਟਰਕਸ਼ਨ ਦੇ ਵਿੱਚ ਚੱਲਦਾ, ਤੁਹਾਡੇ ਬਾਅਦ ਇੰਜੀਨੀਅਰ ਸਾਹਿਬ ਹੋਰ ਤੇ ਨੇ ਜਗਜੀਤ ਹੋਣੇ, ਉਹਨਾਂ ਨਾਲ ਵੀ ਗੱਲ ਕਰੂੰਗਾ। ਤੇ ਸੁਖਮਨ ਪੇਂਟ ਦੇ ਵਿੱਚ ਲੋਕ ਕਿੱਥੇ ਮਾਰ ਖਾਂਦੇ ਨੇ, ਪੇਂਟ 'ਚ ਪ੍ਰੋਬਲਮ ਕਿੱਥੇ ਆਉਂਦੀ ਹੈ, ਕੁਆਲਿਟੀ 'ਚ ਕਿਸ ਚੀਜ਼ 'ਚ? ਤੁਸੀਂ ਕਹਿੰਦੇ ਸਾਡੇ ਕਿਤੇ ਪੇਂਟ ਦੀ 7 ਸਾਲ ਦੀ ਗਰੰਟੀ ਹੋਊਗੀ, ਕਿਉਂ?
3: ਬਿਲਕੁਲ ਬਾਈ ਜੀ, ਕਿਉਂਕਿ ਬਾਈ ਜੀ ਜਿਹੜੇ ਆਪਾਂ ਪ੍ਰੋਡਕਟ ਯੂਜ਼ ਕਰਦੇ ਹਾਂ ਜੀ, ਉਹ ਗੁੱਡ ਕੁਆਲਿਟੀ ਦੇ ਪ੍ਰੋਡਕਟ ਹੁੰਦੇ ਆ, ਰਿਨਾਊਂਡ ਕੰਪਨੀਜ਼ ਦੇ ਪ੍ਰੋਡਕਟ ਹੁੰਦੇ ਆ। ਸੋ ਜਿੱਦਾਂ ਕਿ ਲਾਈਕ ਕਿਸੇ ਆਪਣੇ ਖੰਭੇ ਤੋਂ ਪੜ੍ਹ ਕੇ ਕੋਈ ਨੰਬਰ ਲਾ ਲੈਂਦਾ ਜਾਂ ਕੋਈ ਹਨਾ ਸਾਈਨ ਲੱਗੇ ਹੁੰਦੇ ਉਹਨਾਂ ਤੋਂ ਪੜ੍ਹ ਕੇ ਕਾਲ ਕਰ ਲੈਂਦੇ, ਉਹਨਾਂ 'ਚ ਪ੍ਰੋਬਲਮ ਹੁੰਦੀ ਆ, ਉਹ ਵਧੀਆ ਕੁਆਲਿਟੀ ਦਾ ਪੇਂਟ ਨਹੀਂ ਯੂਜ਼ ਕਰਦੇ ਜੀ, ਤਾਂ ਹੀ ਕਰਕੇ ਉਹਨਾਂ ਲੋਕਾਂ ਦੇ ਪ੍ਰਾਈਜ਼ ਵੀ ਘੱਟ ਹੁੰਦੇ ਸਾਡੇ ਨਾਲੋਂ, ਤੇ ਬਾਅਦ ਦੇ ਵਿੱਚ ਉਹਨਾਂ ਦੇ 1-2 ਸਾਲ ਦੇ ਵਿੱਚ ਕੋਈ ਨਾ ਕੋਈ ਪੇਂਟ 'ਚ ਪ੍ਰੋਬਲਮ ਆ ਹੀ ਜਾਂਦੀ ਆ। ਸਾਡੀ ਰਿਟਰਨ ਦੀ ਗਰੰਟੀ ਹੁੰਦੀ ਹੈ ਜੀ 7 ਸਾਲ ਦੀ, ਸਾਡੇ ਪੇਂਟ 'ਚ ਕੋਈ 7 ਸਾਲ ਦੇ ਵਿੱਚ ਪ੍ਰੋਬਲਮ ਆਵੇ ਕੁਛ ਆਵੇ ਅਸੀਂ ਉਹ ਫਿਕਸ ਕਰਕੇ ਦਿੰਦੇ ਹਾਂ।
0: ਵੈਰੀ ਗੁੱਡ। ਸੋ ਇੱਕ ਰਿਨਾਊਂਡ ਕੰਪਨੀ ਹੈ ਰਿਐਲਿਟੀ ਪੇਂਟਿੰਗ, ਜਿਹਨੇ ਸਰਕਾਰੀ ਬਿਲਡਿੰਗ CRA ਤੋਂ ਲੈ ਕੇ 5-star ਹੋਟਲਸ ਤੇ ਨਾਲ ਨਾਲ ਬਿਲਡਰ ਦੇ ਕਸਟਮ ਘਰਾਂ ਦੇ ਜਿਹੜੇ ਪ੍ਰੋਜੈਕਟ ਪਕੜੇ ਨੇ, ਆਪਣੇ ਘਰ ਦੇ ਬਾਹਰ ਅਗਰ ਕੋਈ ਬ੍ਰਿਕ ਤੇ ਪੇਂਟ ਕਰਾਉਣੀ ਚਾਹੁੰਦਾ, ਜਾਂ ਜਿਹੜੀਆਂ ਵਿੰਡੋਜ਼ ਨੇ ਅਗਰ ਅੱਜ ਕੱਲ੍ਹ ਬਲੈਕ ਉਹਨਾਂ ਨੂੰ ਕਰ ਦਿੱਤਾ ਜਾਂਦਾ ਬਲੈਕ ਕਲਰ 'ਚ, ਉਹ ਟ੍ਰੈਂਡ ਚੇਂਜ ਹੋਇਆ, ਘਰ ਦੀ ਖੂਬਸੂਰਤੀ ਨੂੰ 4 ਚੰਨ ਲੱਗ ਜਾਂਦੇ, ਤੁਸੀਂ ਬਾਹਰ ਦਾ ਐਕਸਟੀਰੀਅਰ ਪੇਂਟ ਦੇ ਉੱਤੇ ਕੀ ਕਰਦੇ ਹੋ?
3: ਬਿਲਕੁਲ ਬਾਈ ਜੀ, ਐਕਸਟੀਰੀਅਰ ਪੇਂਟ ਦੇ ਵਿੱਚ ਆਪਾਂ ਸਾਰੇ ਘਰ ਦੇ ਸੋਫਿਟ, ਗਟਰ, ਡਾਊਨ ਪਾਈਪ, ਆਪਣੇ ਗਰਾਜ ਡੋਰ, ਮੇਨ ਡੋਰ, ਸਾਰੀਆਂ ਵਿੰਡੋਜ਼ ਦੇ ਫਰੇਮ, ਸਾਰਾ ਕੁਝ ਅਸੀਂ ਟੋਟਲ ਕਲਰ ਚੇਂਜ ਕਰਦੇ ਨੇ, ਜਿਹਦੇ ਨਾਲ ਆਪਣੇ ਘਰ ਦੀ ਟੋਟਲ ਲੁੱਕ ਚੇਂਜ ਹੋ ਜਾਂਦੀ ਆ।
0: ਸੋ ਤੁਸੀਂ ਇਹ ਚੀਜ਼ ਦਾ ਦਾਅਵਾ ਕਰਦੇ ਹੋ ਕਿ ਜੇ ਕਿਸੇ ਨੇ ਘਰ ਅੱਜ ਦੀ ਡੇਟ 'ਚ ਵੇਚਣਾ ਤੇ ਰਿਐਲਿਟੀ ਪੇਂਟਿੰਗ ਦਾ ਤਿਆਰ ਕੀਤਾ ਘਰ ਸਭ ਤੋਂ ਪਹਿਲਾਂ ਵਿਕੂਗਾ ਸਾਰੇ ਘਰਾਂ 'ਚੋਂ?
3: ਬਿਲਕੁਲ 100% ਬਾਈ ਜੀ, ਇਹ ਪੱਕੀ ਗਰੰਟੀ ਆ ਸਾਡੀ। ਅਸੀਂ ਪਿਛਲੇ 3 ਮਹੀਨਿਆਂ ਦੇ ਵਿੱਚ 4-5 ਘਰ ਰੈਨੋਵੇਟ ਕੀਤੇ ਆ, ਤੇ ਉਹ ਆਲਰੇਡੀ ਸਾਰੇ ਘਰ ਇੰਨੀ ਡਾਊਨ ਮਾਰਕੀਟ ਦੇ ਵਿੱਚ ਵੀ ਆਲਰੇਡੀ ਵਿਕ ਗਏ ਨੇ,
0: ਤੇਜ਼ ਵਿਕੇ ਹੈ ਨਾ। ਸੋ ਕੋਈ ਵੀ ਰੀਅਲਟਰ ਸੁਣਦਾ ਪਿਆ ਰਿਐਲਿਟੀ ਪੇਂਟਿੰਗ ਨੂੰ ਤੁਸੀਂ ਕਾਲ ਕਰਨੀ ਹੈ, ਕੋਈ ਵੀ ਹੋਟਲ ਦਾ ਮਾਲਕ ਸੁਣਦਾ ਪਿਆ, ਤੁਸੀਂ ਆਪਣਾ ਪੂਰਾ ਮੋਟਲ ਜਿਹੜਾ ਬਣਾਉਣਾ, ਮੋਟਲਸ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ, ਮੋਟਲਸ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਹੋਵੇ, BC ਦੇ ਵਿੱਚ, ਤੁਹਾਡਾ ਜਿਹੜਾ ਹੈਗਾ ਓਨਟੈਰੀਓ ਦੇ ਵਿੱਚ, ਤੇ ਤੀਸਰਾ ਤੁਹਾਡਾ ਵਿਨੀਪੈਗ ਦੇ ਵਿੱਚ ਹੈ ਨਾ, ਉਸ ਏਰੀਆ 'ਚ ਨਾ।
3: ਬਿਲਕੁਲ।
0: ਹਾਂਜੀ, ਤੁਸੀਂ ਕਿਸੇ ਨੇ ਵੀ ਕਾਲ ਕਰਨੀ ਹੈ ਤੇ ਨੰਬਰ ਬੋਲੋ ਤੁਹਾਡਾ ਕੀ ਹੈ?
3: ਨੰਬਰ ਆਪਣਾ ਹੈਗਾ ਬਾਈ ਜੀ 416-816-8401, 416-816-8408-0
0: ਸੁਖਮਨ ਜੀ ਕੋਈ ਅੱਜ ਕਾਲ ਕਰਦਾ ਹੈਗਾ ਕੁਝ ਸਪੈਸ਼ਲ ਦੇ ਸਕਦੇ ਉਹਨਾਂ ਨੂੰ?
3: ਬਿਲਕੁਲ ਬਾਈ ਜੀ, ਜੇ ਆਪਾਂ ਅੱਜ ਨਹੀਂ ਸਾਰਾ, ਜੇ ਆਪਣਾ ਜੂਨ ਦਾ ਮਹੀਨਾ ਕੋਈ

0: ਆਪਣਾ ਕਲਾਇੰਟ ਆਪਾਂ ਨੂੰ ਕਾਲ ਕਰਦਾ ਜੀ ਅਸੀਂ ਓਵਰਆਲ ਪ੍ਰਾਈਸ ਤੇ ਉਹਨਾਂ ਨੂੰ 10% ਡਿਸਕਾਊਂਟ ਦੇਵਾਂਗੇ
1: ਕੋਈ ਚੀਜ਼ ਨਾਲ ਦੋ ਉਹਨਾਂ ਨੂੰ ਵੀ ਹਾਂ ਅਸੀਂ ਬਾਹਰ ਆ ਪੇਂਟ ਕਰਕੇ ਦੇਵਾਂਗੇ ਤੁਹਾਨੂੰ ਨਾਲ ਐਕਸਟਰਾ ਜਿਹੜਾ ਐਕਸਟਰਾ ਹੁੰਦਾ
0: ਬਿਲਕੁਲ ਜੀ ਜੇ ਆਪਾਂ ਸਾਰਾ ਘਰ ਅੰਦਰੋਂ ਪੇਂਟ ਕਰ ਰਹੇ ਹਾਂ ਤੇ ਅਸੀਂ ਉਹਨਾਂ ਦਾ ਮੇਨ ਡੋਰ ਬਾਹਰੋਂ ਸਪੈਸ਼ਲ ਪੇਂਟ ਦੇ ਨਾਲ ਪੇਂਟ ਕਰਕੇ ਦੇਵਾਂਗੇ ਫ੍ਰੀ ਦੇ ਵਿੱਚ
1: ਤੇ ਗਰਾਜ ਦੇ ਡੋਰ ਕਰਦੇ ਯਾਰ ਮੇਰੇ ਕਹੇ ਤੇ ਪਲੀਜ਼
0: ਜ਼ਰੂਰ ਜੀ ਜਿੱਦਾਂ ਤੁਸੀਂ ਕਹੋ
1: ਤੇ ਗਰਾਜ ਦੇ ਡੋਰ ਤੁਸੀਂ ਨਾਲ ਕਰਕੇ ਦਿਓ ਮੇਨ ਡੋਰ ਤੇ ਗਰਾਜ ਦੇ ਡੋਰ ਮੈਚ ਹੋਣੇ ਚਾਹੀਦੇ ਆ ਜੇ ਕਿਸੇ ਨੇ ਦੇਖਣਾ ਤਾਂ ਤੁਸੀਂ ਮੇਰਾ ਘਰ ਦੇਖ ਲਿਓ ਉੱਥੇ ਬਾਕੀ ਸਾਰੇ ਘਰਾਂ ਨੂੰ ਅਲੱਗ ਏਜ ਤੇ ਅਲੱਗ ਲੁੱਕ ਨਜ਼ਰ ਆਉਂਦੀ ਹੈ ਗਰਾਜ ਡੋਰ ਪੇਂਟ ਤੇ ਫਰੰਟ ਡੋਰ ਪੇਂਟ ਆ ਜਿਹੜਾ ਬਿਲਕੁਲ ਤੁਹਾਨੂੰ ਐਸਟੀਮੇਟ ਜਦੋਂ ਤੁਸੀਂ ਕਰਾ ਲਿਆ ਤੁਸੀਂ ਕਿਉਂ ਰੇਡੀਓ ਵਾਸਤੇ ਸੁਣਿਆ ਸੀ ਤੁਸੀਂ ਕਾਲ ਕਰਨੇ ਸੁਖਮਨ ਸੁਖਮਨ ਨੰਬਰ 3 ਵਾਰ ਬੋਲ ਦਿਓ
0: ਨੰਬਰ ਹਾਂਜੀ ਬਾਈ ਜੀ ਆਪਣਾ ਹੈਗਾ 416-816-8401 416-816-8401 416-816-8401
1: 416-816-8401 ਰਿਅਲਟੀ ਪੇਂਟਿੰਗ ਖੂੰਜੇ ਖੂੰਜੇ ਨੂੰ ਪੇਂਟ ਕਰ ਦੇਣਗੇ ਘਰ ਦੇ ਵਿੱਚ ਪੂਰੇ ਟਾਟ ਵਿਛਾ ਕੇ ਪਹਿਲਾਂ ਪੂਰਾ ਘਰ ਕਵਰ ਕਰ ਦੇਣੇ ਫਲੋਰ ਨੂੰ ਉਸ ਤੋਂ ਬਾਅਦ ਇੱਕ ਟੀਮ ਆਉਂਦੀ ਹੈ ਪੂਰੀ ਟੇਪ ਲਗਾ ਕੇ ਜਾਂਦੀ ਹੈ ਤੁਹਾਡੇ ਹਰ ਚੀਜ਼ ਨੂੰ ਜਿਹੜੀ ਬਚਾਉਣੀ ਹੁੰਦੀ ਹੈ ਪੇਂਟ ਤੋਂ ਅਤੇ 416-816-8401 ਸਮਾਨ ਮੂਵ ਕਰ ਦਿੰਦੇ ਥੋੜ੍ਹਾ ਅਤੇ ਤੁਸੀਂ 416-816-8401 ਨੰਬਰ ਦੇ ਉੱਤੇ ਜਿਹੜੀ ਹੈਗੀ ਹੈ ਕਾਲ ਕਰਨੀ ਹੈ ਅਤੇ ਰੇਡੀਓ ਆਵਾਜ਼ ਨੂੰ AM 530 ਦਾਲ ਦੇ ਉੱਤੇ ਸੁਣ ਰਹੇ ਹੋ ਔਰ ਮੈਂ ਅਮਨਦੀਪ ਸਿੰਘ ਬੈਨੀਪਾਲ ਮੇਰੇ ਨਾਲ ਸਾਥੀ ਕਲਾਕਾਰ
2: ਹਾਂਜੀ ਮੈਂ ਸੰਤੋਸ਼ ਕੌਰ ਅਮਨ ਜੀ ਦੇ ਨਾਲ 1 ਵਜੇ ਤੱਕ ਤੁਹਾਡੇ ਨਾਲ ਅਸੀਂ ਸ਼ੋਅ 'ਤੇ ਇੰਨ ਜੀ ਸ਼ਾਮਿਲ ਹਾਂ ਅਤੇ ਬਹੁਤ ਸੋਹਣੀਆਂ ਸੋਹਣੀਆਂ ਅਸੀਂ ਗੱਲਾਂ ਕਰਾਂਗੇ ਔਰ ਅਮਨ ਜੀ ਬਾਬਾ ਬੁਕਤੌਲਾ ਸੈਗਮੈਂਟ ਵੀ ਖੋਲ੍ਹਣਾ
1: ਚਾਹੀਦਾ ਮੈਂ ਰੱਬੀ ਸ਼ੇਰ ਦਾ ਗਾਣਾ ਉਹ ਵੀ ਜ਼ਰੂਰ
2: ਹਾਂਜੀ ਹਾਂਜੀ ਮਤਲਬ ਤੁਸੀਂ ਤਾਂ ਵਧੀਆ ਕਿਉਂਕਿ ਕਈ ਲੋਕ ਕੁਛ ਹੋਰ ਹੀ ਵੇ ਨਾ ਸੋਚਦੇ ਹੋਣਗੇ
1: ਮੇ ਬੀ ਇਹ ਉਹਦੀ ਨਾ ਪਰਸਨਲ ਲਾਈਫ ਨਾਲ ਜਿਹੜਾ ਹੈ ਗਾਣਾ
2: ਜੀ
1: ਅਤੇ ਇਹ ਗਾਣੇ ਦੇ ਉੱਪਰ ਵੀ ਮੈਂ ਗੱਲ ਕਰੂੰਗਾ ਪਰ ਉਸ ਤੋਂ ਪਹਿਲਾਂ ਜਗਜੀਤ ਮਹਿਰਾ ਜਗਜੀਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਕਰੂੰਗਾ ਮੈਂ
3: ਹਾਂਜੀ ਹਾਂਜੀ ਕੋਈ ਗੱਲ ਨਹੀਂ ਜਰੂਰ ਜਰੂਰ ਜਿੱਦਾਂ ਰੱਬ ਨੇ ਚਾਹੇ ਕਰ ਲਾਂਗੇ
1: ਠੀਕ ਹੈ
3: ਜਿੱਦਾਂ ਉਹਦਾ ਹੁਕਮ ਹੋ ਗਿਆ ਕਰ ਲੈਣਾ ਆਪਾਂ
1: ਜਗਜੀਤ ਸਿੰਘ ਪਨੇਸਰ ਜਿੱਥੇ ਮਨਤੋ ਸਿੰਘ ਨੇ ਉੱਥੇ ਕੰਮ ਤੋਂ ਵੀ ਸਿੰਘ ਨੇ
2: ਬਿਲਕੁਲ
1: ਸੋ ਉਸ ਪਰਮਾਤਮਾ ਨਾਲ ਜੁੜੀ ਹੋਈ ਰੂਹ ਆ ਬਹੁਤ ਡਾਊਨ ਟੂ ਅਰਥ ਉੱਚੀ ਨਹੀਂ ਬੋਲਣਾ ਪਿਆਰ ਨਾਲ ਗੱਲ ਕਰਨੀ ਕੋਈ ਝੂਠ ਨਹੀਂ ਬੋਲਣਾ ਸਭ ਤੋਂ ਪਹਿਲਾਂ ਇਸ ਸ਼ਖਸ ਨੇ ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਕਰਕੇ ਕੈਨੇਡਾ ਦੀ ਟੋਪ ਕੰਪਨੀ ਦੇ ਵਿੱਚ ਜੋਬ ਕੀਤੀ ਟੋਪ ਕੰਪਨੀ 'ਚ ਇੱਦਾਂ ਹੀ ਸਾਡੇ ਨਦੀ ਬੈਂਸ ਸਾਹਿਬ ਉਹਨਾਂ ਨੇ ਵੀ ਪੜ੍ਹਾਈ ਕੀਤੀ ਬਹੁਤ ਅੱਛੀ ਉਹ ਪੜ੍ਹੇ ਅਤੇ ਹੁਣ ਉਹ ਟੋਪ ਕੰਪਨੀ 'ਚੋਂ ਜੋਬ ਛੱਡ ਕੇ ਓਨਟੈਰੀਓ ਨੂੰ ਲੀਡ ਕਰਨ ਜਾ ਰਹੇ ਹੈਗੇ ਨੇ ਜਗਜੀਤ ਸਿੰਘ ਅਤੇ ਜਿਹੜੇ ਸਾਡੇ ਓਨਟੈਰੀਓ ਦੀ ਲੀਡ ਕਰਨ ਲਈ ਲਿਬਰਲ ਪਾਰਟੀ ਦੇ ਲੀਡਰ ਨੇ ਇਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਜਗਜੀਤ ਸਿੰਘ ਨੇ ਆਪਣੇ ਆਪ ਨੂੰ ਡਾਊਨਗ੍ਰੇਡ ਕਰਕੇ ਲੋਕਾਂ ਦੇ ਵਿੱਚ ਕਾਰੋਬਾਰ ਇੱਕ ਸੁਪਨੇ ਦੀ ਤਰ੍ਹਾਂ ਲੈ ਕੇ ਗਏ ਪਰ ਪੋਲੀਟੀਸ਼ੀਅਨ ਜਦੋਂ ਸਿਆਸਤ 'ਚ ਆਉਂਦੇ ਹੋ ਕੋਈ ਸੁਪਨੇ ਦੀ ਤਰ੍ਹਾਂ ਨਹੀਂ ਇੱਕ ਫਾਈਨੈਂਸ਼ੀਅਲ ਪੋਰਟਫੋਲੀਓ ਹੁੰਦਾ ਉਹਨੂੰ ਦੇਖ ਕੇ ਆਉਂਦੇ ਨੇ ਹਾਂਜੀ ਮੈਂ ਅੱਜ ਤੱਕ ਨਹੀਂ ਕੋਈ ਬੰਦਾ ਦੇਖਿਆ ਜਿਹੜਾ ਕਹੇ ਕਿ ਮੈਂ ਸੇਵਾ ਕਰਨ ਆਇਆ ਸੀ ਹੁਣ ਮੈਂ 4 ਸਾਲ ਕਰ ਲਈ ਹੁਣ ਮੈਂ ਕਿਸੇ ਹੋਰ ਨੂੰ ਦੇਵਾਂ ਜੋ ਉਹ ਗੁਰਦੁਆਰੇ 'ਚ ਜੁੱਤੀਆਂ ਸਾਫ਼ ਕਰਨ ਜਾਂਦੇ ਨੇ ਉਹ ਕਦੇ ਕਿਸੇ ਨਾਲ ਲੜਦੇ ਨਹੀਂ ਗੇ ਕਿ ਜੁੱਤੀਆਂ ਮੈਂ ਹੀ ਸਾਫ਼ ਕਰੂੰਗਾ ਹੋਰ ਕੋਈ ਨਹੀਂ ਕਰੂੰਗਾ ਪਰ ਸਿਆਸਤ 'ਚ ਉਹ ਕਹਿੰਦੇ ਨੇ ਅਸੀਂ ਸੇਵਾ ਕਰਨ ਆਏ ਹਾਂ ਪਰ ਇਹ ਸੇਵਾ ਛੱਡਣ ਦਾ ਨਾਂ ਹੀ ਨਹੀਂ ਲੈਂਦੇ ਜਦ ਤੱਕ ਲੋਕ ਨਹੀਂ ਹਟਾਉਂਦੇ ਇਹਨਾਂ ਨੂੰ ਮੈਂ ਗੋਰੇ ਪਿਛਲੇ 2 ਮਹੀਨਿਆਂ 'ਚ 3-4 ਜਣਿਆਂ ਨੂੰ ਰਿਟਾਇਰ ਹੁੰਦੇ ਦੇਖਿਆ ਓਨਟੈਰੀਓ ਦੇ ਡੱਗਫੋਰਡ ਦੀ ਮਿਨਿਸਟਰੀ 'ਚ ਇੱਕ ਲੀਡਰ ਰਿਟਾਇਰ ਹੋਈ ਆ ਬ੍ਰਾਇਨ ਮਿਲਰੋਨੀ ਦੇ ਪਰਿਵਾਰ ਦੇ ਵਿੱਚੋਂ ਉਹ ਕੁੜੀ ਦਾ ਪਿਓ ਵੀ ਸਿਆਸਤਦਾਨ ਸੀ ਲੀਡਰ ਰਿਹਾ ਅਤੇ ਇਹ ਵੀ ਹੁਣ ਮਿਨਿਸਟਰ ਸੀ ਮਿਨਿਸਟਰੀ ਤੋਂ ਇਹਨੇ ਰਿਜ਼ਾਈਨ ਕਰਕੇ ਕਿ ਮੈਂ ਹੁਣ ਆਫ ਕਰਨ ਲੱਗੀ ਹਾਂ ਇਸੇ ਤਰ੍ਹਾਂ ਫੈਡਰਲ ਸਿਆਸਤ ਦੇ ਵਿੱਚੋਂ ਵੀ ਇੱਕ ਦੋ ਜਣ ਗਏ ਪਰ ਇਹ ਲੋਕ ਚਲੇ ਜਾਂਦੇ ਪਰ ਸਾਡੇ ਵਾਲੇ ਜਿਹੜੇ ਚਲਾਉਣੇ ਹੀ ਪੈਂਦੇ ਨੇ ਹਟਾਉਣੇ ਹੀ ਪੈਂਦੇ ਨੇ ਉਹਨਾਂ ਨੂੰ ਤਾਂ ਸਾਡਾ ਹੀ ਅਧਿਕਾਰ ਹੈ ਅਤੇ ਉਹਨਾਂ ਨੂੰ ਇੱਕ ਐਸੀ ਆਦਤ ਪੈ ਜਾਂਦੀ ਹੈ ਇਸ ਗੱਦੀ ਦੀ ਜੇ ਕੋਸੇ ਮੈਂ ਨਹੀਂ ਛੋੜੂੰਗਾ ਫਿਰ ਲੋਕ ਛੁਡਵਾਉਂਦੇ ਨੇ ਫਿਲਹਾਲ ਇਸ ਸਿਆਸਤ ਤੋਂ ਪਰੇ ਚੱਲੀਏ ਜਗਜੀਤ ਉਹਨਾਂ ਨੇ ਇੰਜੀਨੀਅਰਿੰਗ ਕੀਤੀ ਕਿਸੇ ਕੰਪਨੀ 'ਚ ਜੋਬ ਕੀਤੀ ਵੱਡੀ ਕੰਪਨੀ 'ਚ ਅੱਛੇ ਫਿਗਰ ਦੀ ਜੋਬ ਸੀ ਫਿਰ ਕਰੋਨਾ ਦੇ ਵਿੱਚ ਇਹਨਾਂ ਨੇ ਸੋਚਿਆ ਕਿ ਅਸੀਂ ਕੰਸਟਰਕਸ਼ਨ 'ਚ ਜਾਵਾਂਗੇ ਉਸ ਤੋਂ ਬਾਅਦ ਇਹਨਾਂ ਨੇ ਐਡਮਿਸ਼ਨ ਲਈ ਲੋਕਲ ਕਾਲਜ ਦੇ ਵਿੱਚ ਉੱਥੇ 1 ਸਾਲ ਦੇ ਲਈ ਕੰਸਟਰਕਸ਼ਨ ਦੇ ਕੋਰਸ ਕੀਤੇ ਇੱਕ ਇੰਜੀਨੀਅਰ ਨੇ ਕੰਸਟਰਕਸ਼ਨ ਦੇ ਕੋਰਸ ਕਰਨ ਤੋਂ ਬਾਅਦ ਇਹ ਮਾਰਕੀਟ 'ਚ ਆਏ ਹੁਣ ਮੈਂ ਤੁਹਾਨੂੰ ਸਮਝਾਉਣ ਲੱਗਿਆ ਮੇਰੇ ਕੋਲ ਇੱਕ ਘਰ ਹੈ ਜਿਹਦੇ ਵਿੱਚ ਮੈਂ ਰਹਿ ਰਿਹਾ ਉਹ 'ਚੋਂ ਸਿਰਫ 2 ਰੈਂਟਲ ਇਨਕਮ ਨੇ ਇੱਕ ਮੈਂ ਰਹਿ ਰਿਹਾ ਉੱਪਰ ਇੱਕ ਥੱਲੇ ਰੈਂਟਲ ਇਨਕਮ ਆ ਰਹੀ ਹੈ ਜਗਜੀਤ ਸਪੈਸ਼ਲਾਈਜ਼ ਕਰਦੇ ਨੇ ਕਿ ਤੀਸਰਾ ਯੂਨਿਟ ਘਰ ਦੇ ਨਾਲ ਕਿਵੇਂ ਜੋੜਿਆ ਜਾਵੇ ਤੀਸਰਾ ਯੂਨਿਟ ਕਿਵੇਂ ਜੁੜਦਾ ਹੈ ਇੱਕ ਹੋਰ ਯੂਨਿਟ ਘਰ ਦੇ ਵਿੱਚ ਸਾਈਡ 'ਤੇ ਐਕਸਟਰਾ ਬਣ ਜੂਗਾ ਜਿਹਦੇ ਲਈ ਬਾਇਲੋਸ ਸਿਟੀ ਤੁਹਾਡੇ ਲਾਟ ਦੀ ਮੈਜਰਮੈਂਟਸ ਇਹ ਸਾਰੀਆਂ ਕੋਈ ਬਰੀਕੀ ਨਾਲ ਜਾਣਦਾ ਹੋਣਾ ਬੰਦਾ ਚਾਹੀਦਾ ਹੈ ਇਸ ਸਮੇਂ ਤੁਸੀਂ ਮਾਰਕੀਟ 'ਚ ਅਗਰ ਇਹ ਨਹੀਂ ਸੋਚਦੇ ਕਿ ਮੈਂ ਹੋਰ ਪ੍ਰੋਪਰਟੀ ਖਰੀਦਾਂ, ਤੁਸੀਂ ਇਹ ਕਰ ਸਕਦੇ ਹੋ ਜਿਵੇਂ ਮੈਂ ਅੱਜ ਹੀ ਸਵੇਰੇ ਗੱਲ ਕਰ ਰਿਹਾ ਸੀ ਕਿ ਕਿਉਂ ਨਾ ਇੱਕ ਗਾਰਡਨ ਸਵੀਟ ਜਿਹੜਾ ਸਾਈਡ 'ਤੇ, ਕਿਉਂਕਿ ਮੇਰੇ ਕੋਲ ਜਿਹੜਾ ਪਿੱਛੇ ਬੈਕਯਾਰਡ ਬਹੁਤਾ ਵੱਡਾ, 200 ਫੁੱਟ ਚੌੜਾ ਬੈਕਯਾਰਡ ਹੈ, ਤਾਂ ਮੈਂ ਸੋਚਦਾ ਇੱਕ ਖੁੰਝਾ ਖਾਲੀ ਪਿਆ ਹੁੰਦਾ, ਉੱਥੇ ਘਾਹ ਕੱਟਣ ਲਈ ਵੀ ਬੰਦਾ ਬੁਲਾਉਣਾ ਪੈਂਦਾ, ਅਤੇ ਉੱਥੇ ਗਾਰਡਨ ਸਵੀਟ ਅਗਰ ਬਣ ਜਾਵੇ ਕੋਈ ਰਹੇ ਤਾਂ ਕਿੰਨਾ ਵਧੀਆ ਲੱਗੇ। ਯਾਨੀ ਕਿ ਤੁਹਾਡੀ ਘਰ ਦੇ ਵਿੱਚੋਂ ਤੀਸਰੀ ਇਨਕਮ ਅਗਰ ਤੁਹਾਨੂੰ ਆਉਣ ਲੱਗ ਜਾਵੇ, ਤੁਹਾਡੇ ਬਿਲਕੁਲ ਤੁਸੀਂ ਐਂ ਹੋ ਜਾਂਦੇ ਹੋ, ਈਵਨ ਤੁਹਾਡੇ 'ਤੇ 5 ਲੱਖ ਦੀ ਮੋਰਗੇਜ ਖੜੀ ਹੈ, ਤੁਹਾਨੂੰ ਬੇਸਮੈਂਟ 'ਚੋਂ ਰੈਂਟ ਆਉਂਦਾ, ਦੂਸਰਾ ਰੈਂਟ ਆਉਂਦਾ, ਤੁਹਾਡੀ 100% ਹਾਊਸਿੰਗ ਕੋਸਟ ਜਿਹੜੇ ਦੋਨੋਂ ਰੈਂਟ ਕਵਰ ਕਰ ਦਿੰਦੇ ਨੇ। ਯਾਨੀ ਕਿ ਤੁਸੀਂ ਇੱਦਾਂ ਹੋ ਗਏ ਕਿ 20 ਸਾਲ ਪਹਿਲਾਂ ਟਰੇਸੀ ਤੁਹਾਡੇ ਗੁਆਂਢ 'ਚ ਰਹਿੰਦੀ ਹੈ, ਉਹਨੇ ਮਕਾਨ ਪੇ ਆਊਟ ਕੀਤਾ 25 ਸਾਲਾਂ 'ਚ, ਉਹਦੀ ਕੋਈ ਲਾਇਬਿਲਟੀ ਨਹੀਂ, ਪਰ ਹੁਣ ਤੁਹਾਡੇ ਕੋਲ 2 ਕਿਰਾਏਦਾਰ ਨੇ, ਤੁਹਾਡੀ ਵੀ ਕੋਈ ਲਾਇਬਿਲਟੀ ਨਹੀਂ। ਮੈਂ ਸਮਝਾ ਰਿਹਾ ਜੇ ਜਗਜੀਤ ਨੂੰ ਤੁਸੀਂ ਕਾਲ ਕਰ ਰਹੀ ਹੈ, ਸਪੈਸ਼ਲਾਈਜ਼ ਕਰਦੇ ਨੇ 3rd unit ਪ੍ਰੋਪਰਟੀਆਂ 'ਚ ਬਣਾਉਣ ਦਾ, ਸਪੈਸ਼ਲਾਈਜ਼ ਕਰਦੇ ਨੇ ਬੰਗਲੋਜ਼ ਦੇ ਉੱਪਰ ਇੱਕ ਫਲੋਰ ਹੋਰ ਚੱਕਣ ਦਾ, ਸਪੈਸ਼ਲਾਈਜ਼ ਕਰਦੇ ਨੇ ਬਣੇ ਹੋਏ ਘਰ ਨੂੰ ਪਿੱਛੇ ਨੂੰ ਐਕਸਟੈਂਡ ਕਰਨਾ, ਗਰਾਜ ਦੇ ਪਿੱਛੇ ਹੋਰ ਐਕਸਟੈਂਡ ਕਰਨਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਗਰਾਜ ਦੀ ਦੀਵਾਰ ਕੱਢ ਕੇ ਗੱਡੀਆਂ ਪਿੱਛੇ ਅੰਦਰ ਨਿਕਲ ਜਾਣ, ਜੇ ਪਿੱਛੇ ਬੈਕਯਾਰਡ ਦੇ ਪਿੱਛੇ ਬਹੁਤ ਜਗ੍ਹਾ ਪਈ ਆ, ਦੋਨੋਂ ਪਾਸੇ ਗਰਾਜ ਡੋਰ ਲੱਗ ਜਾਂਦੇ ਗਰਾਜ ਦੇ, ਸੰਤੋਸ਼ ਖੁਸ਼ ਹੋਈ ਜਿਹੜੇ ਆਈਡੀਆ। ਸੋ ਗਰਾਜ ਦੇ ਦੋਨੋਂ ਪਾਸੇ, ਕਈ ਘਰਾਂ ਦੇ ਗਰਾਜ ਸਾਈਡ ਤੇ ਹੁੰਦੇ ਨੇ, ਦੋਨੋਂ ਪਾਸੇ ਉਹਦਾ ਡੋਰ ਲੱਗ ਜਾਂਦਾ, ਪਿੱਛੇ ਵੀ ਅੱਗੇ ਵੀ, ਗੱਡੀਆਂ ਪਿੱਛੇ ਲੈ ਜਾਓ, ਉੱਥੇ ਆਪਣਾ ਧੋ ਲਓ, ਖੜਾਓ, ਜਾਂ ਪਿੱਛੇ ਐਡੀਸ਼ਨਲ ਸ਼ੈੱਡ ਬਣਾ ਲਓ, ਗਰਾਜ ਦੇ ਵਿੱਚ ਕਿਚਨ ਬਣਾ ਲਓ। ਸਪੈਸ਼ਲਾਈਜ਼ ਕਰਦੇ ਨੇ ਕਿ ਗਰਾਜ ਦੇ ਉੱਪਰ ਇੱਕ ਹੋਰ ਬੈਡਰੂਮ ਸਟੈਬਲਿਸ਼ ਕਰਨਾ, ਜਾਂ ਮਾਸਟਰ ਬੈਡਰੂਮ ਨੂੰ ਵੱਡਾ ਕਰਕੇ ਉਹ 'ਚ ਵਾਸ਼ਰੂਮ ਐਡ ਕਰਨਾ। ਜਗਜੀਤ, ਕਿੰਨੇ ਕੁ ਲੋਕਾਂ ਦੇ ਕਾਲ ਤੁਹਾਨੂੰ ਰੇਡੀਓ 'ਚ ਇਹ ਗੱਲਾਂ ਸੁਣ ਕੇ ਆਉਂਦੇ ਨੇ ਜਿਹੜੀਆਂ ਅਸੀਂ ਅਲੱਗ ਤਰ੍ਹਾਂ ਦੀਆਂ ਲੋਕਾਂ ਨਾਲ ਕਰਦੇ ਹਾਂ?
3: ਜਦੋਂ ਤੁਹਾਡੀ ਕਾਲ ਮੇਰੇ ਨਾਲ ਖਤਮ ਹੁੰਦੀ ਨਾ, ਡਿਊਰਿੰਗ ਦਾ ਕਾਲ ਮੈਨੂੰ 2-3 ਤੋਂ 4 ਤਾਂ ਕਾਲਾਂ ਆਏ ਜਾਂਦੀਆਂ,
1: ਉਹਨਾਂ ਨੂੰ ਆਈਡੀਆ ਸਮਝ ਆਉਂਦੇ ਨੇ ਆਪਣੇ, ਹੈ ਨਾ?
3: ਹਾਂ ਹਾਂਜੀ ਹਾਂਜੀ, ਤੇ ਉਹਨਾਂ ਦਾ ਇਹੀ ਹੁੰਦਾ ਕਿ ਮੋਸਟਲੀ ਜ਼ਿਆਦਾ ਹੁੰਦਾ ਕਿ ਭਾਜੀ ਮੇਰੇ ਕੋਲ ਆਹ ਹੈਗਾ ਆ, ਮੇਰੇ ਤੋਂ ਘਰ ਹੈਗਾ, ਉਹਨੂੰ ਮੈਂ ਐਕਸਟੈਂਡ ਕਰਵਾਉਣਾ ਚਾਹੁੰਦੇ ਹਾਂ, ਜਾਂ ਹੁੰਦੀ ਕਾਲ ਆਉਂਦੀ ਆ, ਜਾਂ ਭਾਜੀ ਸਾਡੇ ਕੋਲ ਵਾਸ਼ਰੂਮ ਹੈਗਾ, ਕਲੋਜ਼ਟ ਹੈਗੀ, ਉਹਨੂੰ ਤੋੜ ਕੇ ਆਪਾਂ ਵਾਸ਼ਰੂਮ ਨੂੰ ਵੱਡਾ ਕਰਨਾ, ਜਾਂ ਆਪਾਂ ਕਲੋਜ਼ਟ ਹੈਗੀ ਇੱਕ ਹੋਰ ਵਾਸ਼ਰੂਮ ਐਡ ਕਰਾਉਣਾ ਘਰ ਦੇ ਵਿੱਚ,
1: ਭਰੋਸਾ ਕਰ ਸਕਦੇ ਨੇ। ਮੈਂ ਛੇਤੀ ਕਿਸੇ ਦੀ ਜ਼ਿੰਮੇਵਾਰੀ ਨਹੀਂ ਲੈਂਦਾ, ਮੈਂ ਇਹਨਾਂ ਦੇ ਅੰਦਰ ਨਹੀਂ ਬੜਿਆ ਹੋਇਆ, ਇਹ ਮੈਨੂੰ ਦੇਖਣ 'ਚ ਗੱਲਬਾਤ 'ਚ, ਮੈਂ ਕਹਿੰਦਾ ਨਾ ਜਿਹੜਾ ਮੇਰੀ ਪੇਮੈਂਟ ਟਾਈਮ ਤੇ ਕਰ ਦਿੰਦਾ ਉਹ ਇਮਾਨਦਾਰ ਹੀ ਆ ਜੀ, ਬਸ ਉਹ ਰੱਬ ਦਾ ਰੂਪ ਆ, ਕਿਉਂ ਜੀ?
4: ਬਿਲਕੁਲ ਜੀ,
1: ਹਾਂਜੀ, MSC ਕੀ ਕਹਿੰਦੇ ਹੋ? ਜਿਹੜਾ ਸਾਡੀ ਪੇਮੈਂਟ ਕਰਦਾ ਨਾ, ਮਤਲਬ ਸਾਰਾ ਇਮਾਨਦਾਰ ਆ। ਸਾਨੂੰ 2 ਤਰ੍ਹਾਂ ਦੇ ਲੋਕ ਪੇਮੈਂਟ ਕਰ ਦਿੰਦੇ ਨੇ, ਇੱਕ ਤਾਂ ਜਿਹੜੇ ਲੋਕ ਚਾਹੁੰਦੇ ਹੁੰਦੇ ਕਿ ਇਹਨਾਂ ਥਰੂ ਮੈਂ ਗਾਹਕ ਕੱਢ ਕੇ XYZ ਕਰ ਦਵਾਂ, ਉਹਦਾ ਓਪਰੇਸ਼ਨ ਕਰ ਦਵਾਂ, ਓਪਰੇਸ਼ਨ ਕੋਬਰਾ ਕਰ ਦਵਾਂ, ਓਪਰੇਸ਼ਨ ਕੋਬਰਾ ਦਾ ਮੈਂ ਬਹੁਤ ਖਿਆਲ ਰੱਖਿਆ। ਬੜੇ ਲੋਕਾਂ ਨੇ ਜਗਜੀਤ ਮੈਨੂੰ ਕਾਲ ਕੀਤੇ, ਕੈਲਗਰੀ ਦੇ ਪ੍ਰੋਜੈਕਟ ਨੇ ਮੈਂ ਐਡ ਚਲਾਉਣੀ ਆ ਜੀ, ਮੈਂ ਲੋਕਾਂ ਨੂੰ ਕਹਿੰਦਾ ਸੀਗਾ ਜੀ ਭਾਜੀ ਤੁਹਾਡੇ ਤੋਂ ਇੱਥੇ ਤਾਂ ਆਪਣੇ ਘਰ ਦੀ ਟੋਇਲਟ ਬਣਵਾਈ ਨਹੀਂ ਜਾਂਦੀ, ਚਾਜਰਾਂ ਸਾਂਭੀ ਨਹੀਂ ਜਾਂਦੀ, ਕੈਲਗਰੀ ਦੇ ਪੰਗੇ ਕਦੇ ਲੈਣ ਲੱਗੇ ਮੁੜ ਕੇ ਫਸ ਜਾਓਗੇ, ਠੀਕ ਹੈ? ਅੱਜ ਉਹ ਲੋਕ ਫਸੇ ਹੋਏ ਨੇ ਕੈਲਗਰੀ 'ਚ, ਵੱਡੇ ਸਰਮਾਏਦਾਰ ਨਹੀਂ ਸੀ ਜਿਹੜੇ, ਵੱਡੇ ਬਿਜ਼ਨਸਮੈਨ ਸੀਗੇ, ਹਾਂਜੀ, ਆਪਣੀ ਅਕਲ ਤੋਂ ਜਿਹੜਾ ਕੰਮ ਨਹੀਂ ਕਰਦਾ ਦੂਜਿਆਂ ਦੀ ਅਕਲ ਤੋਂ ਕੰਮ ਕਰਦਾ ਉਹ ਇੱਦਾਂ ਹੀ ਫਸਦਾ ਹੁੰਦਾ। ਤੇ ਮੇਰੇ ਕੋਲ ਬੜੇ ਪ੍ਰੋਜੈਕਟ ਆਏ ਕਿ ਕੌਂਡੋਸ ਨੇ ਜੀ ਟੋਰਾਂਟੋ ਡਾਊਨ ਟਾਊਨ ਦੀਆਂ, ਵੇਚ ਦਿਓ, ਮੈਂ ਉਹਨੂੰ ਕਹਿੰਦਾ ਸੀ $1200 ਸਕੇਅਰ ਫੁੱਟ ਵਾਲਾ ਬੰਦਾ ਫਸ ਜੂਗਾ। ਜਗਜੀਤ, ਇਹ ਕੋਈ ਮੈਂ ਸੰਤ ਨਹੀਂ ਬਣਨਾ, ਮੈਂ ਕਹਿੰਦਾ ਮੇਰੇ ਤੋਂ ਘਟੀਆ ਇਨਸਾਨ ਕੋਈ ਨਹੀਂ, ਮੈਂ ਰੇਡੀਓ 'ਤੇ ਕਹਿੰਦਾ ਹੁੰਦਾ ਕਿ ਮੈਨੂੰ ਕੋਈ ਸੰਤ ਸੁਣ ਤਾਂ ਨਾ ਸਮਝੋ, ਮੈਨੂੰ ਬਾਹਰ ਦਾ ਕੁਛ ਕਹੋਗੇ ਅੱਗੇ ਮੇਰਾ ਦੇਖੋ ਜਵਾਬ ਕਿਹਾ ਜਾਣਾ ਤੁਹਾਨੂੰ। ਕਈ ਡਰ ਜਾਂਦੇ ਨੇ, ਕਹਿੰਦੇ ਇਹ ਤਾਂ ਰੇਡੀਓ 'ਤੇ ਤਾਂ ਤੂੰ ਆਇਆ ਸੀ, ਮੈਂ ਕਿਹਾ ਹੁਣ ਰੇਡੀਓ 'ਤੇ ਗਾਲਾਂ ਕੱਢਿਆ ਕਰਾਂ ਬੈਠ ਕੇ ਮੈਂ, ਹੈ ਤੁਸੀਂ ਮੇਰੇ ਤੋਂ ਕੀ ਪਾਲਦੇ ਹੋ, ਹੈ ਜੀ? ਸੋ ਮੈਂ ਉਹਨੂੰ ਕਹਿੰਦਾ ਜਿਹੋ ਜਿਹਾ ਤੂੰ ਹਜੇ ਭਾਬੋ ਤੇਰੇ ਤੋਂ ਉੱਪਰ ਆ 2 ਕਦਮ। ਸੋ ਪਰ ਮੈਂ ਇੱਕ ਚੀਜ਼ ਕੀਤੀ ਹੈ, ਮੈਂ ਅੱਜ ਤੱਕ, ਤੁਸੀਂ ਕਿੰਨੇ ਸਾਲ ਹੋ ਗਏ ਮੈਨੂੰ ਸੁਣਦਿਆਂ ਨੂੰ? ਨਵਦੀਪ ਬੈਂਸਲਾਂ ਦੀ ਗੱਲ ਕੀਤੀ, ਤੁਸੀਂ ਵੀ ਹਟੇ ਤੇ ਉਹ ਵੀ ਹਟਿਆ, ਹਾਂਜੀ, ਨਵਦੀਪ ਬੈਂਸਲਾਂ ਜਿਹੜੀ ਜੋਬ ਤੋਂ ਆਏ ਨੇ, ਮੈਂ ਉਹਨਾਂ ਦਾ ਥੈਂਕਸ ਕਰਦਾ, ਬੜੀ ਮਹਿੰਗੀ ਜੋਬ ਸੀ ਉਹਨਾਂ ਦੀ ਉਹ, ਠੀਕ ਹੈ, ਬੜੀ ਮਹਿੰਗੀ ਜੋਬ ਰੋਜਰਸ ਦੇ ਵਿੱਚ, ਤੇ ਰੋਜਰ ਇੱਕ ਚੀਜ਼ ਦੀ ਬੜੀ ਮੈਨੂੰ ਹੈਰਾਨੀ ਹੁੰਦੀ, ਸਿਆਸਤਦਾਨ ਕੰਮ ਛੱਡਦੇ ਜਿਹੜੇ ਇਹਨਾਂ ਨੂੰ ਟੋਪ ਦੀ ਜੋਬ ਮਿਲ ਜਾਂਦੀ ਹੈ, ਕਿਹੜੀ ਇਹੋ ਜਿਹੀ ਡਿਗਰੀ ਆ ਸਿਆਸਤ ਦੇ ਵਿੱਚ ਜਿਹੜੀ ਜਦੇ ਟੋਪ ਦੀ ਜੋਬ ਮਿਲ ਜਾਂਦੀ ਹੈ ਇਹਨਾਂ ਨੂੰ? ਕਨੈਕਸ਼ਨ ਹੈ ਬਾਈ, ਕਨੈਕਸ਼ਨਸ, ਓਕੇ, ਤੇ ਦੂਸਰੇ ਪਾਸੇ ਆਮ ਜਸਟ ਜੋਕਿੰਗ, ਇੱਥੇ ਨਹੀਂ ਇਹੋ ਜਿਹਾ ਕੁਛ ਚੱਲਦਾ, ਇੱਥੇ ਬਹੁਤ ਸਾਫ਼ ਸੁਥਰਾ ਸਾਰਾ ਕੁਛ, ਠੀਕ ਹੈ, ਬਾਅਦ 'ਚੋਂ ਐਂ ਕਹਿ ਦੀ ਜਾਂਦਾ, ਹਾਂਜੀ। ਅਤੇ ਦੂਸਰੇ ਪਾਸੇ ਇਹ ਆ, ਅੱਜ ਮੈਂ ਸਿੱਧੀਆਂ ਦੱਸ ਕੇ ਹਟਿਆ ਕਿ ਐਪਸਟੀਨ ਫਾਈਲ ਦੇ ਵਿੱਚ ਕਿੱਦਾਂ ਜੱਜ ਖਰੀਦ ਲਿਆ ਗਿਆ, ਜੱਜ ਨੂੰ ਮਿਨਿਸਟਰ ਬਣਾ ਦਿੱਤਾ ਗਿਆ। ਗੁਰਪਾਤਸ਼ਾਹ ਕਹਿੰਦੇ ਸੀ ਇੱਤੀ ਮਾਰ ਪਈ ਕਰੋਨਾ ਨੇ ਤੈਂ ਕੀ ਦਰਦਨ ਆਇਆ, ਗੁਰਪਾਤਸ਼ਾਹ ਪਰਮਾਤਮਾ ਅੱਗੇ ਅਰਦਾਸ ਕਰਦੇ ਨੇ ਕਿ ਬਾਬਰ ਤੂੰ ਜਾਬਰ ਆ, ਐਸਾ ਸੀ ਸਾਡਾ ਪਿਤਾ, ਸਾਡਾ ਪਿਤਾ ਕਹਿ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੇ ਸਾਡੇ ਹਾਲਾਤ ਦੇਖੋ ਕੀ ਨੇ ਇਸ ਵੇਲੇ, ਸਾਡੇ ਹਾਲਾਤ ਤਾਂ ਦੇਖੋ, ਗੁਆਂਢੀਆਂ ਨੇ ਦਰਖਤ ਵੱਢ ਕੇ ਸਿੱਟਣ ਨੂੰ ਫਿਰਦੇ ਹਾਂ ਅਸੀਂ, ਦਰਖਤ ਹੋਰ ਲਾਉਣੇ ਕੀ ਨੇ ਅਸੀਂ, ਜ਼ਿੰਦਗੀ 'ਚ ਕੋਈ ਰੁੱਖ ਨਹੀਂ ਲਾਇਆ, ਅਸੀਂ ਪਾਣੀ ਨੂੰ ਸਾਫ਼ ਰੱਖਣ ਲਈ ਕੋਈ ਹਿੰਮਤ ਨਹੀਂ ਮਾਰੀ, ਅਸੀਂ ਆਪਣੇ ਪਰਿਵਾਰ 'ਚ ਧੀਆਂ ਜਾਂ ਹੋਰ ਬੱਚਿਆਂ ਨੂੰ ਪ੍ਰੋਟੈਕਟ ਕਰਨ ਲਈ ਕੁਛ ਨਹੀਂ ਕੀਤਾ। ਇੱਥੇ ਐਡਾਂ ਚੱਲਦੀਆਂ ਨੇ ਰੇਡੀਓ 'ਤੇ, ਉਹ ਜਿਹੜੇ ਜੀ ਐਜੂਕੇਸ਼ਨ ਲੋਨ ਲੈ ਲਓ ਜੀ, ਕੋਰਸ ਕਰ ਲਓ, ਲੋਕਾਂ ਨੇ ਪ੍ਰਾਈਵੇਟ ਕਾਲਜ ਖੇਡ ਲਏ ਨੇ। ਇਹ ਐਂ ਕਰਦੇ ਪਏ ਨੇ ਜਿਵੇਂ ਇੱਥੋਂ ਲੁੱਟ ਕੇ ਬਿਹਾਰ ਵਾਪਸ ਭੱਜ ਜਾਣਾ ਹੁੰਦਾ ਜਾਂ ਪੰਜਾਬ ਭੱਜ ਜਾਣਾ ਹੁੰਦਾ। ਉਹ ਇਹ ਪੈਸਾ ਤੁਹਾਡੇ ਬੱਚਿਆਂ ਦੀ ਪੜ੍ਹਾਈ ਵਾਸਤੇ ਆ, ਇਹ ਫੰਡ ਤੁਸੀਂ ਬੰਦ ਕਰਾ ਦਿੰਦੇ, ਮੈਂ ਗਰੰਟੀ ਕਰਦਾ। ਔਨ ਏਅਰ ਤੁਸੀਂ ਸੁਣਦੇ ਪਏ ਹੋ ਨਾ, ਤੁਸੀਂ ਉਸ ਐਪ ਦੇਖਿਓ ਨਵੀਆਂ ਉੱਤੇ ਪਾਬੰਦੀਆਂ ਲੱਗਦੀਆਂ ਦੇਖਿਓ। ਡੱਗ ਫੋਰਡ ਨੇ ਉਸ ਐਪ ਪ੍ਰਾਈਵੇਟ ਕਾਲਜਾਂ ਲਈ ਖੋਲ੍ਹਤੇ। ਇੱਕ ਜਨਾਨੀ ਦੇ ਪੀ ਐੱਸ ਡਬਲਿਊ ਕੀਤਾ, ਉਹਨੂੰ ਸਮਝਾਇਆ ਜਾਂਦਾ ਹੁਣ ਤੂੰ ਪੀ ਐੱਸ ਡਬਲਿਊ ਦੇ ਨਾਲ ਅਕਾਊਂਟਿੰਗ ਕਰ ਲਾ, ਤੈਨੂੰ 1.25 ਲੱਖ ਰੁਪਏ ਮਿਲ ਜੂਗਾ। ਉਹ 'ਚੋਂ ਤੂੰ ਜ਼ਿਆਦਾ ਪੈਸੇ ਮੋੜਦੇ ਹੀ ਨਹੀਂ ਸਰਕਾਰ ਨੂੰ। ਜਦੋਂ ਇਸ ਤਰ੍ਹਾਂ ਦੇ ਕੰਸਲਟੈਂਟ ਅਤੇ ਇਸ ਤਰ੍ਹਾਂ ਦੇ ਪਲੇਟਫਾਰਮ ਹੋਣਗੇ, ਸੋਸ਼ਲ ਮੀਡੀਆ ਤਾਂ ਛੱਡੇ ਦਿਓ ਯਾਰ। ਚਾਈਨਾ ਪਤਾ ਕਿਉਂ ਕਾਮਯਾਬ ਹੈ ਜੱਜੀ? ਤਾਂ ਮੈਂ ਚਾਈਨਾ ਰਹਿ ਕੇ ਆਇਆ,
3: ਹਾਂਜੀ
1: ਦੱਸਾਂ, ਸੋਸ਼ਲ ਮੀਡੀਆ 'ਤੇ ਕੰਟਰੋਲ ਕਰ ਲਿਆ ਉਹਨਾਂ ਨੇ। ਨੰਬਰ 2 'ਤੇ ਏ ਆਈ 'ਤੇ ਕੰਟਰੋਲ ਕੀਤਾ, ਏ ਆਈ ਬੰਦਿਆਂ ਨੂੰ ਮਾਰੇ ਨਾ। ਇੱਥੇ ਇਹਨਾਂ ਨੇ ਐਡਾ ਸਾਰਾ ਵੇਅਰ ਹਾਊਸ ਦੁਨੀਆ ਭਰ ਦੀਆਂ ਸਬਸਿਡੀਆਂ ਦੇ ਕੇ ਐਮਾਜ਼ਾਨ ਖੋਲਿਆ ਸੀ ਨਾ, ਉਹਨਾਂ ਨੇ ਸਾਰੇ ਬੰਦੇ ਵਿਹਲੇ ਕਰਤੇ ਐਮਾਜ਼ਾਨ ਦੇ ਅੰਦਰ ਕਰਤੇ ਨਾ। ਸੋ ਮੈਂ ਇਹ ਕਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਸੱਚਾਈ ਨਾਲ ਜੁੜੋ, ਤੁਸੀਂ ਜਗਜੀਤ ਸਿੰਘ ਪਨੇਸਰ ਨਾਲ ਜੁੜੋ ਤੇ ਜਗਜੀਤ ਤੁਹਾਨੂੰ ਇੰਨੇ ਵਧੀਆ ਆਈਡੀਆ ਦਊਗਾ ਤੁਹਾਡੇ ਘਰ ਦੇ ਅੰਦਰ।
2: 416-671-0709
1: 'ਤੇ ਕਾਲ ਕਰਦੀਆਂ, 416-671-0709 ਹੁਣੇ ਕਾਲ ਕਰੋ, ਕੋਈ ਵੀ ਆਈਡੀਆ ਸ਼ੇਅਰ ਕਰ ਲਓ। ਬਾਈ ਜੀ ਮੈਨੂੰ ਬੈਕਯਾਰਡ 'ਚ ਇੱਕ ਕਿਚਨ ਹੋਰ ਬਣਾ ਦੋਗੇ, ਸ਼ੈੱਡ ਬਣਾ ਕੇ ਛੋਟਾ ਜਿਹਾ, ਉਹਦੇ ਵਿੱਚ ਮੈਂ ਐਡੀਸ਼ਨਲ ਕਿਚਨ ਬਣਾਉਣਾ ਚਾਹੁੰਦਾ, ਜੁੜ ਜਾਵੇ ਮੇਰੇ ਜਿਹੜਾ ਡੋਰ ਆ ਪਿਛਲੇ ਬੈਕਯਾਰਡ ਦਾ ਡੋਰ ਖੁੱਲਦਾ ਉਹਦੇ ਨਾਲੇ ਜੁੜ ਜਾਵੇ ਪਿਛਲੇ ਪਾਸੇ ਬੈਕਯਾਰਡ 'ਚ, ਠੀਕ ਹੈ, ਅਤੇ ਉੱਥੇ ਮੈਨੂੰ ਕਿਚਨ ਬਣਾ ਦਿਉ, ਉਹਦੇ 'ਤੇ ਮੈਨੂੰ ਸਨ ਗਲਾਸ ਲਗਾ ਦਿਉ, ਸਨ ਰੂਮ ਮੰਗੋ, ਗਰਮੀਆਂ ਸਰਦੀਆਂ 'ਚ ਮੈਂ ਉਹਨੂੰ ਯੂਜ਼ ਕਰ ਸਕਾਂ, ਇੱਕ ਐਡੀਸ਼ਨਲ ਕਿਚਨ ਪਿੱਛੇ ਬਣਾ ਦਿਉ ਘਰ 'ਚ ਮਸਾਲਿਆਂ ਦੀ ਖੁਸ਼ਬੂ ਨਾ ਹੋਵੇ। ਨੰਬਰ 2 ਕਾਲ
3: ਜੀ, ਇਦਾਂ ਮੈਂ ਇਹਦੇ 'ਚ ਇੱਕ ਮੈਂ ਹੋਰ ਐਡ ਕਰਨਾ, ਜੋ ਵੀ ਆਪਾਂ ਕੰਮ ਕਰਦੇ ਨਾ ਬਾਏ ਦਾ ਬਾਏ ਸਿਟੀ, ਜਿਹੜੇ ਜੋ ਵੀ ਇਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਹੈ ਨਾ, ਉਹਨਾਂ ਦੇ ਹਿਸਾਬ ਦੇ ਨਾਲ। ਇਹ ਨਹੀਂ ਹੈਗਾ ਕਿ ਆਪਾਂ ਕੁਛ ਬਣਾਈ ਜਾਈਏ ਤਾਂ ਬਾਅਦ 'ਚ ਉਹ ਸਿਟੀ ਆਵੇ ਇਹ ਕੀ ਬਣਾ ਲਿਆ ਇਹਨੂੰ ਢਾਓ, ਇੱਦਾਂ ਨਹੀਂ ਹੈਗਾ।
1: ਤੁਸੀਂ ਸਰਟੀਫਾਈਡ ਇੰਜੀਨੀਅਰ ਤੇ ਇਹਨਾਂ ਦੀ ਡਿਗਰੀਆਂ ਦੇਖ ਕੇ ਇਹਨਾਂ ਨੂੰ ਪੁੱਛੋ ਤੁਹਾਡੇ ਕੋਲ ਘਰ ਹੈਗਾ, ਇਹ ਕਹਿਣਗੇ ਘਰ ਵੀ ਆ, ਬੱਚੇ ਵੀ ਆ, ਪਰਿਵਾਰ ਵੀ ਆ, ਮੈਂ ਵੀ ਹਾਂ। ਮੈਂ ਤੁਹਾਨੂੰ ਇੱਦਾਂ ਨਹੀਂ ਕਹੂੰ, ਸਾਡੇ ਕੋਲ ਕਿਹੜਾ ਐਡ ਚਲਾਉਂਦਾ ਸੀ ਉਹ, ਨੂਣ ਤਾਂ ਸਿਟੀ ਆਣ ਦਾ ਕਹਿੰਦੇ ਪਾਇਆ, ਮੈਂ ਐਤਕੀ ਰੌਲਾ ਕਹਿੰਦੇ ਨੂਣ ਪਾਇਆ ਜਿਹੜਾ ਨਾ ਉਹ ਘਟੀਆ ਨੂਣ ਪਾਇਆ, ਲੋਕਾਂ ਦੇ ਡਰਾਈਵ ਖਰਾਬ ਹੋ ਗਏ ਬਹੁਤ ਸਾਰੇ। ਹਾਂਜੀ ਇਹਦੇ ਵੀ ਇਹਦੇ 'ਤੇ ਵੀ ਦੇਖਦੇ ਹਾਂ ਜੇ ਕੋਈ ਬੋਲਿਆ ਨੀਗਾ, ਸੁਣਿਆ ਕਹਿੰਦੇ ਨੂਣ ਐਤਕੀ ਜਿਹੜਾ ਇੱਦਾਂ ਦਾ ਸੀਗਾ ਕਿ ਉਹ ਮਾੜਾ ਸੀ, ਉਹਨੇ ਡਰਾਈਵ ਖਰਾਬ ਕਰਤੇ ਲੋਕਾਂ ਦੇ। ਉਹ ਬੰਦੇ ਨੂੰ ਮੈਂ ਕਾਲ ਕੀਤਾ, ਮੈਂ ਕਿਹਾ ਬਾਈ ਜੀ ਲੋਕਾਂ ਦੇ ਕਾਲ ਚੱਕੋ, ਠੀਕ ਕਰੋ ਜਿਹੜੀ ਪ੍ਰੋਬਲਮ ਆਈ ਹੈ, ਮੇਰੀ ਵੀ ਆ ਗਈ, ਮੇਰੀ ਛੱਡੋ, ਲੋਕਾਂ ਦੇ ਕਰ ਦਿਉ। ਉਹ ਭਾਜੀ ਮੈਂ ਤਾਂ ਕੈਲਗਰੀ ਆ ਗਿਆ। ਮੈਂ ਕਿਹਾ ਕੈਲਗਰੀ ਤੇਰੇ ਮਗਰ ਨਹੀਂ ਆ ਜਾ ਸਕਦਾ ਕਿਤੇ, ਤੈਨੂੰ 5 ਮਿੰਟਾਂ 'ਚ ਲੱਭ ਲੈਣਾ ਸੀ, ਕਿੱਥੇ ਆ ਤੂੰ? ਇਹਨਾਂ ਦਾ ਆਪਣਾ ਘਰ ਆ, ਇੱਥੇ ਬੈਠੇ ਨੇ ਤੇ ਰਿਲਾਇਬਲ ਬੰਦੇ ਨੇ, ਪੁਰਾਣੇ ਬੰਦੇ ਨੇ, ਉਹੀ ਕੰਮ ਕਰਨਗੇ ਜਿਹੜਾ ਕਰ ਸਕਦੇ ਨੇ। ਨੰਬਰ ਬੋਲ ਦੋ ਇੱਕ ਵਾਰ ਫਿਰ,
3: 416-671-0709
1: ਤੁਹਾਡਾ ਫੋਨ ਵੱਜਣਾ ਸ਼ੁਰੂ ਹੋ ਜਾਣਾ ਚਾਹੀਦਾ, 416-671-0709 ਠੀਕ ਹੈ। ਕਿਸੇ ਵੀ ਸ਼ਹਿਰ 'ਚ ਕਾਲ ਕਰ ਲਿਓ ਜਗਜੀਤ, ਕੋਈ ਕਾਲ ਇਗਨੋਰ ਨਹੀਂ ਕਰਨੀ, ਹਰ ਕਾਲ ਪ੍ਰਮਾਤਮਾ ਦਾ ਰੂਪ, ਆਪਾਂ ਕੰਮ ਕਰ ਸਕੀਏ ਨਾ ਕਰ ਸਕੀਏ ਬਾਅਦ ਦੀ ਗੱਲ ਆ, ਹਰੇਕ ਬੰਦੇ ਨੂੰ ਪ੍ਰੋਪਰਲੀ ਅਟੈਂਡ ਕਰਨਾ, ਠੀਕ ਹੈ?
3: ਹਾਂਜੀ ਹਾਂਜੀ,
1: ਚੰਗਾ ਚੰਗਾ। ਤੇ ਮੇਰੇ ਨਾਲ ਇਸ ਸਮੇਂ ਮਹਿੰਗਾਈ ਨਾਲ ਦੁਸ਼ਮਣੀ ਫਰੈਸ਼ ਗਰੋਸਰੀ ਡਿਪੂ ਭੇਜਣਾ, ਤੁਸੀਂ ਆਉਣੇ ਰਹੋ ਪਲੀਜ਼। ਫਰੈਸ਼ ਗਰੋਸਰੀ ਡਿਪੂ ਤੇ ਤੁਸੀਂ ਪਹੁੰਚ ਰਹੇ ਹੋ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੱਸਦਾ, ਸਭ ਤੋਂ ਪਹਿਲਾਂ ਜਦੋਂ ਡੀਜ਼ਲ ਪੈਟਰੋਲ ਦੇ ਰੇਟ ਵਧਿਆ, ਸਭ ਤੋਂ ਪਹਿਲਾਂ ਪੂੰਛ ਨੂੰ ਅੱਗ ਲੱਗ ਜਾਂਦੀ ਆ, ਵਾਲਮਾਰਟ ਉਹਨਾਂ ਦੇ, ਕੋਸਕੋ ਵਾਲਿਆਂ ਦੇ, ਨੋ ਫਰਿੱਲ ਵਾਲਿਆਂ ਦੇ, ਵੱਡਿਆਂ ਵੱਡਿਆਂ ਦੇ ਪੂੰਛਾਂ ਨੂੰ ਅੱਗ ਲੱਗ ਜਾਂਦੀ ਹੈ ਕਿ ਮਹਿੰਗਾ ਹੋ ਗਿਆ ਜੀ। ਜਦੋਂ ਇੱਕ ਬੰਦਾ ਮੈਨੂੰ ਮਿਲਦਾ ਕਹਿੰਦਾ ਬਾਈ ਜੀ ਮੈਂ ਪ੍ਰੋਡਿਊਸ ਢੋਨਾ ਕੈਲੀਫੋਰਨੀਆ ਤੋਂ ਲੈ ਕੇ ਆਉਂਦਾ ਇੱਥੇ ਡਿਲੀਵਰ ਕਰਦਾ, ਤਾਂ ਉਹਨੂੰ ਮੈਂ ਪੁੱਛਦਾ ਬਾਈ ਜੀ ਕਿਰਾਇਆ ਕਿੰਨਾ ਵਧ ਗਿਆ, ਕਹਿੰਦੇ ਭਾਈ ਸਾਨੂੰ ਤਾਂ 5 ਨਹੀਂ ਮਿਲੀ, ਤੇਲ ਦੇ ਪੈਸੇ ਕੋਲੋਂ ਪਾਉਂਦੇ ਹਾਂ। ਫਾਰਮਰ ਨੂੰ ਕਾਲ ਕਰ ਲਈ, ਬਾਈ ਜੀ ਕਿਵੇਂ ਆ ਤੁਹਾਡਾ ਗ੍ਰੀਨ ਹਾਊਸ ਕਿਵੇਂ ਚੱਲਦਾ, ਉਹ ਕਹਿੰਦਾ ਬਾਈ ਜੀ 5 ਨਹੀਂ ਮਿਲਦੀ। ਸਾਰਾ ਪੈਸੇ ਜਿਹੜੇ ਵਿਚੋਲੇ ਨਹੀਂ ਰੱਖੇ, ਵੱਡੇ ਵੱਡੇ ਮੂੰਹਾਂ ਵਾਲੇ ਅਤੇ ਵੱਡੇ ਵੱਡੇ ਢਿੱਡਾਂ ਵਾਲੇ, ਇਹ ਵਿਚੋਲਿਆਂ ਕੋਲ ਚਲਾ ਜਾਂਦਾ। ਮਾਰਕੀਟ ਇਹ ਕੰਟਰੋਲ ਕਰਨ ਲੱਗ ਗਏ ਮਹਿੰਗਾਈ ਕਿੰਨੀ ਕਰੂੰ। ਅਤੇ ਸਾਡੇ ਦੇਖੋ ਵਿਸ਼ਵ ਗੁਰੂ ਬੈਂਕ ਆਫ ਕੈਨੇਡਾ, ਰਿਜ਼ਰਵ ਬੈਂਕ ਆਫ ਅਮੈਰੀਕਾ ਅਤੇ ਬ੍ਰਿਟੇਨ ਅਤੇ ਯੂਰਪ, ਇਹਨਾਂ ਨੇ ਇੱਕ ਨਵਾਂ ਹੀ ਟੋਚਲਾ ਚਲਾਤਾ ਕਿ ਚਲੋ ਜੀ ਲੋਕਾਂ ਨੂੰ ਗਰੀਬ ਕਰ ਦਿਉ, ਲੋਕਾਂ ਦੇ ਵਿਆਜ ਵਧਾ ਕੇ ਪੈਸੇ ਖਤਮ ਕਰ ਦਿਉ, ਫਿਰ ਖਰੀਦ ਨਹੀਂ ਸਕਣਗੇ, ਆਪੇ ਮਾਰਕੀਟ ਠੀਕ ਹੋਜੂ। ਮੈਂ ਪਹਿਲੀ ਵਾਰ ਦੁਨੀਆ 'ਚ ਸੁਣਿਆ ਸੀ ਅਮੈਰੀਕਾ ਅਤੇ ਕੈਨੇਡਾ, ਕੈਨੇਡਾ ਟੋਪ 'ਤੇ ਚੱਲਦਾ ਪਿਆ ਸੀ, ਟੋਪ 'ਤੇ ਕੈਨੇਡਾ ਟੋਪ 'ਤੇ, ਇਹਨਾਂ ਨੇ ਆਪਣੀ ਇਕੋਨਮੀ ਆਪੇ ਸੱਟ ਦਿੱਤੀ। ਮੈਂ ਹੈਰਾਨ ਰਹਿ ਗਿਆ ਦੇਖ ਕੇ ਇਸ ਚੀਜ਼ ਨੂੰ ਕਿ ਜ਼ਿੰਦਗੀ 'ਚ ਇੱਦਾਂ ਵੀ ਹੋ ਸਕਦਾ ਕੋਈ ਕੋਈ ਮੁਲਕ ਆਪਣੀ ਇਕੋਨਮੀ ਆਪ ਸੱਟ ਦੇਵੇ। ਇਹਨਾਂ ਨੇ ਅਮਰੀਕਾ ਮਗਰ ਲੱਗ ਕੇ ਸਾਰਿਆਂ ਨੇ ਆਪਣੇ ਬੈਂਕ ਇੰਟਰਸਟ ਰੇਟ ਵਧਾਏ, ਅੱਖੇ ਮਹਿੰਗਾਈ ਕੰਟਰੋਲ ਕਰਦੇ, 4 ਮਾਰੋ ਟੰਬੇ, ਪੰਜਾਬ ਪੁਲਿਸ ਮੰਗੋ ਬੁਲਾ ਕੇ, ਇਹਨਾਂ ਨੂੰ ਕਰੋ ਆਡਿਟ, ਇਹਨਾਂ ਨੂੰ ਦਿਖਾਓ ਮੂਲੀ ਲੈ ਕੇ ਤੁਸੀਂ 30 ਸੈਂਟ ਦੀ ਤੁਸੀਂ $1.50 ਦੀ ਕਿਵੇਂ ਵੇਚ ਰਹੇ ਹੋ। ਇਹ 30 ਸੈਂਟ ਦੀ ਮੂਲੀ ਤੁਹਾਨੂੰ ਫਾਰਮਰ ਤੋਂ ਆਈ, 1.50 ਦੀ ਦੇ ਉੱਤੇ ਵੀ ਤੁਹਾਨੂੰ ਬਚਦਾ ਨਹੀਂ ਪਿਆ, ਤੁਸੀਂ ਆਓ ਪਹਿਲਾਂ ਤੁਹਾਨੂੰ ਦੇਖੀਏ ਅਸੀਂ। ਹਾਂਜੀ ਸਰਕਾਰ ਸਬਸਿਡੀ ਦੇਵੇ ਲੋਕਾਂ ਨੂੰ। ਇੱਕ MP ਨੇ ਕਿਹਾ, NDP ਦੇ ਨੇ, ਕਿ ਸਰਕਾਰ ਜਿਹੜੀ ਆ ਉਹ ਇਹਨਾਂ ਚੀਜ਼ਾਂ 'ਚ ਆਪ ਇਨਵੋਲਵ ਹੋਵੇ। ਉਹ ਸਹੀ ਕਹਿੰਦਾ ਤਾਂ ਮਜ਼ਾਕ ਉਡਾਇਆ ਗਿਆ ਬਹੁਤ ਜ਼ਿਆਦਾ। ਉਹਦਾ ਕਾਰਨ ਦੱਸਦਾ, ਉਹਨੇ ਕਿਹਾ ਗ੍ਰੋਸਰੀ ਸਟੋਰ ਦੇ ਮਾਡਲ ਕਿਊਬੈਕ 'ਚ ਸਟਾਰਟ ਹੋਏ ਨੇ ਨਵੇਂ ਇਹ। ਉਹਨੇ ਕਿਹਾ ਕਿ ਸਰਕਾਰ ਇਨਵੋਲਵ ਹੋਵੇ, ਉਹਦਾ ਮਜ਼ਾਕ ਉਡਾਇਆ ਗਿਆ। ਉਹਦਾ ਮਜ਼ਾਕ ਦੇ ਉੱਤੇ ਮੈਂ ਜਵਾਬ ਦਿੰਦਾ, ਤੁਹਾਡੇ ਅੰਟਾਰੀਓ 'ਚ ਜਿਹੜੀ ਕਾਰ ਆ $430 ਦਿੰਦੀ ਆ ਨਾ ਇੰਸ਼ੋਰੈਂਸ ਦਾ, ਸਪੈਸ਼ਲੀ ਟੋਰੋਂਟੋ 'ਚ, ਕਿਊਬੈਕ ਲੈ ਜਾਓ $123 'ਤੇ ਜਾ ਪਹੁੰਚਦੀ ਆ, ਕਿਉਂਕਿ ਸਰਕਾਰ ਇੰਸ਼ੋਰੈਂਸ 'ਚ ਇਨਵੋਲਵ ਹੈ, ਸਰਕਾਰ ਕੈਪ ਕਰਦੀ ਆ, ਸਰਕਾਰ ਦਾ ਹਿੱਸਾ ਪਾਇਆ। ਅੰਨੀ ਪੀਂਦੀ ਕੁੱਤੇ ਚੱਟਦੇ ਆ ਵਾਂਗੂ ਅੰਟੈਰੀਓ ਵਾਲਾ ਹਾਲ ਨਹੀਂ ਹੈਗਾ ਕਿ ਤੁਸੀਂ ਭਾਵੇਂ ਐਕਸੀਡੈਂਟ ਨਹੀਂ ਕੀਤਾ, ਤੁਹਾਡੀ ਗੱਡੀ ਚੋਰੀ ਨਹੀਂ ਹੋਈ, ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ, ਪਹਿਲਾਂ ਬਹੁਤ ਕੀਤੀਆਂ। ਸੰਤੋਸ਼ ਜੀ, ਸੰਤੋਸ਼ ਜੀ
2: ਪਹਿਲਾਂ ਬਹੁਤ ਕੀਤੀਆਂ ਤਾਂ ਲੱਗਦਾ।
1: ਸੋ ਬਾਈ ਜੀ ਆਓ ਜੀ, ਤੁਸੀਂ ਗ੍ਰੋਸਰੀ ਤੇ ਬੋਲੀ, ਆਪਾਂ ਨਾਲ ਨਾਲ ਲੋਕਾਂ ਦਾ ਦਿਲ ਲਵਾਈ ਚਾਹੀਦਾ, ਨਾਲ ਨਾਲ ਮੈਸੇਜ ਦੇਈ ਚਾਹੀਦੇ ਆ। ਤੁਸੀਂ ਆਉਂਦੇ ਰਹੋ ਤੇ ਮਹਿੰਗਾਈ ਨਾਲ ਦੁਸ਼ਮਣੀ, ਆ ਜਿਹੜੀਆਂ 10 ਆਈਟਮ ਅਸੀਂ ਬੋਲਾਂਗੇ ਟਣਕਾ ਕੇ ਏਅਰ ਦੇ ਉੱਤੇ ਕਹਿੰਦੇ ਪਿਆ, ਕਿਸੇ ਜਗ੍ਹਾ ਤੇ ਚੱਲ ਜਿਓ, ਜੇ ਤੁਹਾਨੂੰ ਕੋਈ ਦੇ ਦੇਵੇ ਤਾਂ ਸਾਨੂੰ ਦੱਸ ਦਿਓ ਕਾਲ ਕਰਕੇ। ਜੀ ਜਨਾਬ।
3: ਹਾਂਜੀ ਸੋ ਬਿਲਕੁਲ ਜੀ, ਮਹਿੰਗਾਈ ਨਾਲ ਦੁਸ਼ਮਣੀ ਫਰੈਸ਼ ਗ੍ਰੋਸਰੀ ਡਿਪੂ। ਸੋ ਹਮੇਸ਼ਾ ਹੀ ਲੋਕਾਂ ਲਈ ਅਸੀਂ ਗ੍ਰੋਸਰੀ ਜ਼ਿਆਦਾ ਤੇ ਪੈਸੇ ਘੱਟ ਲੈ ਕੇ ਆਈਦੇ ਆ ਜੀ, ਇਹੋ ਜਿਹੀਆਂ ਡੀਲਾਂ ਲੈ ਕੇ ਆਈਦੀਆਂ ਵੀ ਲੋਕੀ ਆਪੇ ਕਹਿੰਦੇ ਆ ਵੀ ਵਾਕਈ ਮਹਿੰਗਾਈ ਨਹੀਂ ਲੱਗਦੀ ਇਸ ਸਟੋਰ ਚ ਐਂਟਰ ਕਰਕੇ। ਸੋ ਮੈਂ ਤੁਹਾਨੂੰ ਦੱਸ ਦਵਾਂ ਕਿ ਇੰਡੀਆ ਗੇਟ ਦੇ ਪ੍ਰੀਮੀਅਮ ਬਾਸਮਤੀ ਰਾਈਸ $17 ਤੋਂ ਘੱਟ ਦਾ ਬੈਗ ਨਹੀਂ ਹੈਗਾ ਜੀ ਵੱਡੇ ਸਟੋਰਾਂ ਦੇ ਵਿੱਚ ਇਸ ਵੇਲੇ, ਜਿਹੜਾ ਕਿ ਸਿਰਫ $12 ਦੇ ਵਿੱਚ, ਯਾਨੀ ਕਿ $5 ਤੁਹਾਨੂੰ ਘੱਟੋ ਘੱਟ ਇੱਕ ਬੈਗ ਦੇ ਮਗਰ ਬਚਦੇ ਪਏ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਮਸਟਰਡ ਆਇਲ ਦੇ ਵਿੱਚ ਲੈ ਕੇ ਜਾਣਾ ਡਾਬਰ ਮਸਟਰਡ ਆਇਲ 5 ਲੀਟਰ ਵਾਲਾ, ਸਿਰਫ $24 ਚ ਮਿਲਣਾ ਜੀ, $34 ਤੋਂ $24, ਯਾਨੀ ਕਿ $10। ਸੋ ਦੋ ਆਈਟਮ ਚ ਤੁਹਾਡੇ $15 ਆਲਰੇਡੀ ਅਸੀਂ ਬਚਾਤੇ ਆ ਜੀ। ਘਿਓ ਲੈ ਕੇ ਜਾਣਾ $32 ਤੋਂ $33 ਵਾਲਾ ਜਿਹੜਾ ਘਿਓ ਆ, ਸਿਰਫ $24 ਚ ਮਿਲਣਾ, ਤੋਂ $25 ਤੁਹਾਡੇ ਤਿੰਨ ਚੀਜ਼ਾਂ ਦੇ ਵਿੱਚ ਬਚ ਗਏ, ਯਾਨੀ ਕਿ ਉਹ $25 ਤੁਸੀਂ ਕਿਤੇ ਹੋਰ ਵੀ ਖਰਚ ਸਕਦੇ ਹੋ। ਇਦੋਂ ਇਲਾਵਾ ਚਾਹ ਦਾ ਬੈਗ ਲੈ ਕੇ ਜਾਣਾ ਟਾਟਾ ਟੀ ਅਗਨੀ, ਸਿਰਫ 1 ਕਿਲੋ ਦਾ ਬੈਗ ਤੁਹਾਨੂੰ ਮਿਲਣਾ ਜੀ ਸਿਰਫ $6 ਦੇ ਵਿੱਚ, $9 ਤੋਂ $10 ਦਾ ਬੈਗ ਸਿਰਫ $6 ਚ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਪਰਾਂਠੇ ਲੈ ਕੇ ਜਾਣੇ ਆ ਫਰੋਜ਼ਨ, ਤੁਹਾਡੇ ਕੋਲੇ 2 ਨੇ ਜੀ, ਤਾਜ਼ਾ ਪਰੌਂਠਾ 20 ਪੀਸਾਂ ਦੇ ਨਾਲ, ਤੇ 1.2 ਕਿਲੋ ਦਾ ਹਲਦੀਰਾਮ ਦੇ ਗਾਰਲਿਕ ਨਾਨ, ਘੱਟੋ ਘੱਟ $12 ਦੀ ਜਿਹੜੀ ਇਹ ਆਈਟਮ ਹੈ ਜੀ ਸਿਰਫ $6 ਦੇ ਵਿੱਚ, ਯਾਨੀ ਕਿ ਅੱਧੋ ਅੱਧ ਦਾ ਫਰਕ ਹੈ ਜਿਹੜਾ ਤੁਹਾਨੂੰ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਇਡਲੀ ਡੋਸਾ ਬੈਟਰ ਲੈ ਕੇ ਜਾਣੇ ਆ ਜੀ 1.8 ਲੀਟਰ ਦੇ, ਚੇਨਈ ਕੇਟਰ ਦੇ, ਸਿਰਫ $7.99 ਦੇ ਵਿੱਚ ਤੁਸੀਂ ਲੈ ਕੇ ਜਾਓ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਬਰਾੜ ਦੀ ਰਸ ਮਲਾਈ ਖਾਣੀ ਹੈ ਤਾਂ ਸਿਰਫ $8.99 ਦੇ ਵਿੱਚ, $12 ਦੀ ਰੈਗੂਲਰ ਲੱਗੀ ਹੁੰਦੀ ਹੈ ਜੀ, ਸਿਰਫ $8.99 ਦੇ ਵਿੱਚ ਲੈ ਕੇ ਜਾਣੀ ਹੈ ਜੀ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੋਂ। ਇਦੋਂ ਇਲਾਵਾ ਤੁਸੀਂ ਫਰੂਟੀ ਲੈ ਕੇ ਜਾਣੀ ਆ $2.29 ਦੀ, ਬਕਾਨੋ ਦੇ ਸਨੈਕ ਲੈ ਕੇ ਜਾਣੇ ਆ $2.29 ਦੇ, ਤੇ ਜੇ ਤੇਜ਼ ਔਰ ਲਕਸ਼ਮੀ ਦਾ ਮਸਟਰਡ ਆਇਲ 5 ਲੀਟਰ ਵਾਲਾ ਲੱਗਿਆ ਹੋਇਆ ਜੀ ਸਿਰਫ $18.99 ਦੇ ਵਿੱਚ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ, ਜਿਹੜਾ ਕਿ ਮਿਨੀਮਮ ਤੁਹਾਨੂੰ $25 ਤੋਂ $26 ਦਾ ਬਾਹਰ ਮਿਲਦਾ, ਸਿਰਫ $19 ਦੇ ਵਿੱਚ ਮਿਲਣਾ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ। ਵਾਗ ਬੱਕਰੀ ਦੀ ਚਾਏ ਲੈ ਕੇ ਜਾਣੀ ਹੈ ਜੀ ਸਿਰਫ $9.99 ਦੇ ਵਿੱਚ ਲੱਗੀ ਹੋਈ ਆ, ਜਿਹੜੀ ਕਿ ਮਿਨੀਮਮ $16 ਤੋਂ $17 ਦਾ ਬੈਗ ਆ, ਬਾਹਰ ਸਿਰਫ $9.99। ਸੋ ਮਿਨੀਮਮ ਪ੍ਰਾਈਸ ਤੁਸੀਂ ਲੈ ਕੇ ਚੱਲੋ, ਤੁਹਾਡੇ 50%, ਮਤਲਬ $5 ਤੋਂ $6 ਹਰ ਚੀਜ਼ ਦੇ ਵਿੱਚ ਬਚਦੇ ਪਏ ਨੇ। ਆਟਿਆਂ ਦੇ ਬੈਗ, ਜੇ ਤੁਸੀਂ ਦੀਪ ਮਲਟੀਗ੍ਰੇਨ ਆਟਾ ਲੈ ਕੇ ਜਾਣਾ, ਗੋਲਡਨ ਟੈਂਪਲ ਆਟਾ ਲੈ ਕੇ ਜਾਣਾ, ਜਾਂ ਤੁਸੀਂ ਸ਼ੇਰ ਦੇਸੀ ਸਟਾਈਲ ਲੈ ਕੇ ਜਾਣਾ, ਤੁਹਾਨੂੰ ਮਿਲਣਾ ਜੀ ਸਿਰਫ $15.99, ਯਾਨੀ ਕਿ $16 ਚ। ਬਾਹਰ ਇਹਨਾਂ ਦੀ ਬੈਗ ਦੀ ਕੀਮਤ ਘੱਟੋ ਘੱਟ $20 ਤੋਂ ਲੈ ਕੇ $22 ਤੱਕ ਆ, ਜਿਹੜਾ ਕਿ ਫਰੈਸ਼ ਗ੍ਰੋਸਰੀ ਡਿਪੂ ਤੇ ਤੁਹਾਨੂੰ ਸਿਰਫ $16 ਚ ਮਿਲਣਾ। ਔਰ ਜਾਂਦੇ ਜਾਂਦੇ ਜਿਹੜੀ ਲਾਸਟ ਡੀਲ ਤੁਹਾਨੂੰ ਦੱਸਣ ਜਾ ਰਿਹਾ, ਅਮੇਜ਼ਿੰਗ ਰੈਡ ਅਨੀਅਨ ਦਾ ਬੈਗ ਸਿਰਫ $6 ਦੇ ਵਿੱਚ ਮਿਲਣਾ ਜੀ ਤੁਹਾਨੂੰ ਫਰੈਸ਼ ਗ੍ਰੋਸਰੀ ਡਿਪੂ ਦੇ ਉੱਤੇ, ਬਹੁਤ ਹੀ ਅਮੇਜ਼ਿੰਗ ਕੁਆਲਿਟੀ ਦੇ ਵਿੱਚ। ਦੋ ਲੋਕੇਸ਼ਨਾਂ ਸਰਵ ਕਰਨ ਵਾਸਤੇ, 31 Steeplewash Avenue ਬ੍ਰੈਂਟਨ ਦੇ ਵਿੱਚ, ਫੋਨ ਨੰਬਰ 1 ਹੈ ਜੀ 905-458-1300, 905-458-1300। ਸੈਕਿੰਡ ਲੋਕੇਸ਼ਨ ਸਾਡੀ ਹੈਗੀ ਹੈ ਜੀ ਵਿਟਵੀ ਦੇ ਵਿੱਚ, ਈਸਟ ਸਾਈਡ ਡੰਡਾਸ ਐਂਡ ਥਿਕਸਨ ਦਾ ਜਿਹੜਾ ਇੰਟਰਸੈਕਸ਼ਨ ਹੈ ਜੀ ਉਹਦੇ ਕਾਰਨਰ ਦੇ ਉੱਤੇ ਫਰੈਸ਼ ਗ੍ਰੋਸਰੀ ਡਿਪੂ। ਐਡਰੈਸ ਹੈਗਾ 1618 ਡੰਡਾਸ ਸਟਰੀਟ ਈਸਟ ਵਿਟਵੀ, ਫੋਨ ਨੰਬਰ ਹੈ ਜੀ 905-556-1651, 905-556-1651। ਸੋ ਸੇਵਿੰਗ ਦਾ ਦੂਜਾ ਨਾਮ ਹੈ ਜੀ ਫਰੈਸ਼ ਗ੍ਰੋਸਰੀ ਡਿਪੂ। ਵੱਡੇ ਸਟੋਰਾਂ 'ਚ ਗੇੜਾ ਮਾਰ ਕੇ ਸਾਡੇ ਪ੍ਰਾਈਜ਼ ਆ ਕੇ ਚੈੱਕ ਕਰਕੇ ਦੇਖ ਲਓ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਉਹ ਲੁੱਟਦੇ ਆ ਕਿ ਅਸੀਂ ਬਚਾ ਕੇ ਦਿੰਦੇ ਹਾਂ ਜੀ। ਸੋ ਜ਼ਰੂਰ ਪਹੁੰਚੋ ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ,
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਫਰੈਸ਼ ਗ੍ਰੋਸਰੀ ਡਿਪੂ। ਔਰ ਅਸੀਂ ਪੂਰਾ ਸਪੋਰਟ ਕਰਦੇ ਹਾਂ, ਪੂਰਾ ਜਿਹੜਾ ਜ਼ੋਰ ਲਗਾ ਕੇ ਇਹਨਾਂ ਬਿਜ਼ਨਸ ਤੱਕ ਤੁਹਾਨੂੰ ਪਹੁੰਚਾਉਂਦੇ ਹਾਂ। ਉਹਦਾ ਕਾਰਨ ਕੀ ਹੈ ਕਿ ਉਹਦਾ ਕਾਰਨ ਇਹ ਹੈ ਕਿ ਤੁਸੀਂ ਲੋਕ ਆਪਣੇ ਪੈਸੇ ਬਚਾ ਸਕੋ। ਫਰੈਸ਼ ਗ੍ਰੋਸਰੀ ਡਿਪੂ ਪਹਿਲੀ ਲੋਕੇਸ਼ਨ ਤੋਂ ਸਟਾਰਟ ਕੀਤਾ ਗਿਆ ਸੀ, ਛੋਟੀ ਜਿਹੀ ਲੋਕੇਸ਼ਨ ਜਿਹੜੀ ਕਦੇ ਚੱਲਦੀ ਨਹੀਂ ਸੀ, ਫੇਲ ਲੋਕੇਸ਼ਨ ਸੀ, ਜਿਹੜੀ ਕਿ ਸਟੇਪਲ ਬੁਸ਼ ਦੇ ਉੱਤੇ ਸੀ। ਅਸੀਂ ਫੇਲ ਕਿਉਂ ਕਹਿੰਦੇ ਹੁੰਦੇ ਹਾਂ, ਇਹ ਬਾਰ ਬਾਰ ਸੇਲ 'ਤੇ ਆਉਂਦੇ ਸੀ। ਇਸ ਲੋਕੇਸ਼ਨ ਨੂੰ ਟੇਕ ਓਵਰ ਕੀਤੇ ਕਿੰਨਾ ਚਿਰ ਹੋ ਗਿਆ ਵੀਰ ਜੀ ਤੁਹਾਨੂੰ?
3: ਭਾਜੀ ਜੂਨ 2013 ਹੈ ਜੀ, ਤੁਸੀਂ ਆਲਮੋਸਟ ਲਾ ਲਓ ਵੀ 3 ਸਾਲ ਪਲੱਸ 4
1: ਸਾਲ 3 ਸਾਲ ਹੋ ਗਏ। 3 ਸਾਲ ਦੀ ਦੂਸਰੀ ਲੋਕੇਸ਼ਨ 10000 ਸਕੁਅਰ ਫੁੱਟ ਦੀ ਖੋਲੀ ਇਹਨਾਂ ਨੇ।
3: ਹਾਂਜੀ,
1: ਸਭ ਤੋਂ ਵੱਡਾ ਕੰਟਰੋਲ ਆ ਇਹਨਾਂ ਦਾ ਪ੍ਰਾਈਸਿਸ ਦੇ ਉੱਪਰ, ਸੈਕਿੰਡ ਕੰਟਰੋਲ ਆ ਇਹਨਾਂ ਦਾ ਇਨਵੈਂਟਰੀ 'ਤੇ, ਛੋਟੇ ਚਾਹੇ ਵੱਡੇ। ਵੱਡਾ ਸਟੋਰ ਆ 10000 ਸਕੁਅਰ ਫੁੱਟ ਦਾ, ਛੋਟਾ 3000 ਦਾ, ਦੋਨਾਂ 'ਚ ਮਾਲ ਇੱਕ ਬਰਾਬਰ ਮਿਲੂਗਾ। ਥਰਡ ਹੈਗਾ ਕਸਟਮਰ 'ਚ ਮਾਲ ਇੱਕ ਬਰਾਬਰ ਮਿਲੂਗਾ। ਥਰਡ ਹੈਗਾ ਕਸਟਮਰ ਕੇਅਰ ਦੇ ਉੱਤੇ। ਚੌਥਾ ਹੈਗਾ ਟਾਈਮਿੰਗ, ਰਾਤ ਦੇ 12 ਵਜੇ ਤੱਕ ਇੱਕੋ ਗਰੋਸਰੀ ਸਟੋਰ ਖੁੱਲ੍ਹਦਾ, ਉਹ ਹੈਗਾ ਫਰੈਸ਼ ਗਰੋਸਰੀ ਡੀਪੂ, ਤੁਸੀਂ ਉੱਥੇ ਪਹੁੰਚਦੇ ਹੋ। ਅਤੇ ਮਿਹਨਤ ਸਭ ਤੋਂ ਵੱਡਾ ਪਾਰਟ ਹੈ, ਜਿਹੜੇ ਇਹ ਓਨਰਸ ਨੇ ਸਾਰਾ ਦਿਨ ਸਿਸਟਮ 'ਤੇ ਬੈਠੇ ਰਹਿੰਦੇ ਨੇ, ਸੋਫਟਵੇਅਰਸ ਲਏ ਹੋਏ ਨੇ, ਕਿੱਥੇ ਕਿਹੜੀ ਚੀਜ਼ ਕਿੰਨੇ ਦੀ ਲੱਗੀ ਹੈ, ਕਿੰਨੇ ਪ੍ਰੋਫਿਟ ਨਾਲ ਕਿਵੇਂ ਸਟੋਰ ਚਲਾਉਣਾ, ਫਰੈਸ਼ ਗਰੋਸਰੀ ਡੀਪੂ ਵਾਲੇ ਜਾਣਦੇ ਨੇ। ਤੁਸੀਂ ਦੋਨੋਂ ਲੋਕੇਸ਼ਨਸ ਦੇ ਉੱਤੇ ਰਸ਼ ਭਾਜੀ, ਵਿਟ ਵੀ ਕਿਵੇਂ ਚੱਲ ਰਿਹਾ ਆਪਣਾ?
3: ਵਿਟ ਵੀ ਭਾਜੀ ਬਹੁਤ ਵਧੀਆ ਰਿਸਪੋਂਸ ਹੈ ਜੀ, ਬਹੁਤ ਲੋਕਾਂ ਨੇ ਪਸੰਦ ਕੀਤਾ ਹੈ, ਔਰ ਪਿਕਰਿੰਗ ਵਿਟ ਵੀ ਏਜੈਕਸ ਓਸ਼ਵਾ ਉੱਥੋਂ ਲੋਕੀ ਆ ਰਹੇ ਆ ਜੀ, ਔਰ ਸਾਡੇ ਅਨਲਿਮਿਟਡ ਗੋਲ ਗੱਪਿਆਂ ਦੀ ਡੀਲ ਸਭ ਨਾਲ ਜ਼ਿਆਦਾ ਫੇਮਸ ਹੈ ਜੀ ਉੱਥੇ।
1: $6
3: ਦੇ ਵਿੱਚ ਅਨਲਿਮਿਟਡ ਗੋਲ ਗੱਪੇ ਜਿੰਨੇ ਮਰਜ਼ੀ ਖਾ ਕੇ ਜਾਓ ਜੀ।
1: ਵੈਰੀ ਗੁੱਡ ਸਰ, ਸੋ ਤੁਸੀਂ ਵਿਟ ਵੀ ਏਜੈਕਸ ਪਿਕਰਿੰਗ ਅਤੇ ਬੋਮਨਵੈਲ 'ਚ ਹੈਗੇ ਹੋ ਜਾਂ ਲਿੰਡਸੀ ਪੀਟਰਬਰੋ, ਫਰੈਸ਼ ਕਰੋਸੀ ਡਿਪੂ ਦਾ 10000 ਸਕੁਅਰ ਫੁੱਟ 'ਤੇ ਆਉਣਾ, ਔਰ ਮੈਂ ਦਿਲੋਂ ਇਸ ਗਰੁੱਪ ਦੀ ਹੈਲਪ ਕੀਤੀ ਹੈ, ਦਿਲੋਂ, ਮਤਲਬ ਇੱਕ ਹੁੰਦਾ ਐਡ ਚਲਾਉਣੀ। ਬਾਈ ਜੀ ਦੱਸੋ ਯਾਰ, ਅਤੇ ਸੱਚਾ ਝੂਠਾ?
3: ਨਹੀਂ ਨਹੀਂ ਐਬਸੋਲੂਟਲੀ ਭਾਜੀ, ਤੁਸੀਂ ਦੇਖੋ ਵੀ ਅਸੀਂ ਤੁਹਾਡਾ ਮੇਰਾ ਸਾਥ ਜੂਨ 2023 ਦਾ ਤੇ ਅੱਜ ਤੱਕ ਇਦਾਂ ਹੀ ਚੱਲਦਾ ਪਿਆ ਜੀ, ਕੋਈ ਕੋਈ ਇਹ ਨਹੀਂ ਹੈਗਾ ਸਾਨੂੰ ਕਿ ਤੁਸੀਂ ਸਾਡੇ ਲਈ ਐਫਰਟ ਨਹੀਂ ਕੀਤਾ। ਤੁਸੀਂ ਐਫਰਟ ਦੇ ਨਾਲ ਨਾਲ ਐਕਸਟਰਾ ਟਾਈਮ ਜਿਹੜਾ ਤੁਸੀਂ ਆਪ ਆ ਕੇ ਚੈੱਕ ਕਰਕੇ, ਕਸਟਮਰ ਸਰਵਿਸ ਵੀ ਤੁਸੀਂ ਚੈੱਕ ਕਰਕੇ ਜਾਂਦੇ ਹੋ, ਚੀਜ਼ਾਂ ਵੀ ਚੈੱਕ ਕਰਕੇ ਜਾਂਦੇ
1: ਹੋ। ਜਦੋਂ ਇਹਨਾਂ ਨੂੰ ਫੋਟੋ ਭੇਜਦਾ ਕਿਤੇ ਬਾਹਰ ਅੰਦਰ ਹੁਣ ਗਏ ਇਹ, ਮੈਨੂੰ ਫੋਟੋਜ਼ ਭੇਜਦਾ ਵੀ ਮਗਰੋਂ ਸਟੋਰ 'ਤੇ ਆਹ ਹੋ ਰਿਹਾ, ਪਲੀਜ਼ ਟੇਕ ਕੇਅਰ ਕਰੋ। ਜਿੰਨੀ ਵਾਰ ਇਹ ਬਾਹਰ ਗਏ ਨੇ ਅੱਜ ਤੱਕ, ਮੈਂ ਮਗਰੋਂ ਗਾਹੇ ਬਗਾਹੇ ਇੱਕ ਗੇੜਾ ਜ਼ਿੰਮੇਵਾਰੀ ਦੇ ਤੌਰ 'ਤੇ ਲਾਉਂਦਾ ਨਾ ਕਿ ਅਸੀਂ ਲੋਕਾਂ 'ਚ ਗੱਲ ਪਹੁੰਚਾ ਰਹੇ ਹਾਂ।
3: ਬਿਲਕੁਲ ਜੀ,
1: ਕਿਤੇ ਗਲਤ 100% ਐਕੂਰੇਸੀ ਕਿਤੇ ਨਹੀਂ ਹੋ ਸਕਦੀ। ਲੋਕਾਂ ਨੂੰ ਖੁਸ਼ ਕਰਨਾ ਬੜਾ ਔਖਾ। ਇੱਕ ਨਾ ਸਵਿਮਿੰਗ ਪੂਲ ਬਣਾਇਆ ਗਿਆ ਜਰਮਨੀ ਦੇ ਵਿੱਚ ਭਾਜੀ, ਇਹ ਜਿਹੜਾ ਸਵਿਮਿੰਗ ਪੂਲ ਸੀਗਾ, ਇਸ ਸਵਿਮਿੰਗ ਪੂਲ ਦੇ ਵਿੱਚ ਸ਼ਾਨਦਾਰ ਪੱਥਰ, ਸਭ ਤੋਂ ਵੱਡੀ ਟੈਕਨੋਲੋਜੀ ਦਾ ਲਗਾਇਆ ਗਿਆ। ਉਹ ਪੱਥਰ ਜਿਹੜਾ ਲੱਗਿਆ ਸਪੈਸ਼ਲ ਪੱਥਰ ਸੀ, ਇਹ ਬੜਾ ਮਸ਼ਹੂਰ ਹੋਇਆ ਸਵਿਮਿੰਗ ਪੂਲ ਉਹਦੇ ਕਰਕੇ। ਇਸ ਸਵਿਮਿੰਗ ਪੂਲ ਦੇ ਵਿਚਕਾਰ ਦੋ ਪੁਰਾਣੀਆਂ ਇੱਟਾਂ ਦੇ ਬਲੋਕ ਲਗਾ ਦਿੱਤੇ ਗਏ, 10-10 ਇੱਟਾਂ ਦਾ ਬਲੋਕ ਬਣਾ ਕੇ ਨਾ, 20 ਇੱਟਾਂ ਦੇ ਦੋ ਬਲੋਕ ਲਾਤੇ। ਉਹ ਤੋਂ ਬਾਅਦ ਨਾ
2: ਹਾਂਜੀ
1: ਇਹਨੂੰ ਪਬਲਿਕਲੀ ਖੋਲ੍ਹਿਆ ਗਿਆ, ਇੱਕ ਰਿਵਿਊ ਬੁੱਕ ਰੱਖੀ ਗਈ ਉੱਥੇ।
2: ਓਕੇ,
1: ਸਿਟੀ ਦੀ ਪ੍ਰੋਪਰਟੀ ਸੀ ਜੀ, ਜਰਮਨ ਦੇ ਵਿੱਚ ਇੱਕ ਸ਼ਹਿਰ 'ਚ ਹੋਈ ਸੀ, ਉਹਦੇ 'ਤੇ ਇਹ ਰਿਸਰਚ ਸੀਗੀ। ਉਹ ਪੱਥਰ ਜਿਹੜੇ ਨੇ ਉਹ ਜਾਣ ਬੁੱਝ ਕੇ ਲਗਾਏ ਗਏ ਸੀ, ਤੁਸੀਂ ਯਕੀਨ ਮੰਨੋਗੇ 82% ਲੋਕਾਂ ਨੇ ਕਿਹਾ ਸਾਰਾ ਕੁਝ ਬਹੁਤ ਵਧੀਆ ਸੀ, ਆਹ ਦੋ ਪੱਥਰ ਨਹੀਂ ਵਧੀਆ ਲੱਗੇ ਤੁਹਾਡੇ। ਯਾਨੀ ਕਿ ਲੋਕ ਕਮੀ ਲੱਭਣ 'ਚ ਕੋਈ ਕਮੀ ਨਹੀਂ ਛੱਡਦੇ, ਉਹਦੀ ਕੇਅਰ ਨਾ ਕਰੋ, ਤੁਸੀਂ ਚੱਲਦੇ ਜਾਓ, ਚੜ੍ਹਦੇ ਜਾਓ। ਲੋਕਾਂ ਦਾ ਖਿਆਲ ਰੱਖੋ, ਇੱਕ ਡਾਇਲੋਗ ਯਾਦ ਰੱਖਿਓ ਭਾਅ ਜੀ, ਜਿਹੜਾ ਮੈਂ ਕਹਿੰਦਾ ਹੁੰਦਾ, ਤੁਸੀਂ ਔਰ ਮੈਂ ਕੋਈ ਵੀ ਆ, ਚਾਹੇ ਪੰਜਾਬੀ ਲਹਿਰਾਂ ਗਰੁੱਪ ਆ ਸਾਡਾ, ਚਾਹੇ ਤੁਸੀਂ ਹੋ, ਚਾਹੇ ਮੈਂ ਆ, ਚਾਹੇ ਸਾਡਾ ਹਰਜੀਤ ਆ, ਅਸੀਂ ਸਾਰੇ ਟੌਪ ਦੇ ਬ੍ਰੌਡਕਾਸਟਰ ਹਾਂ ਜੀ। ਮੈਂ ਨਵੀ ਨੂੰ ਵੀ ਕਹਿੰਦਾ ਹੁੰਦਾ ਕਿ ਨਵੀ, ਆਪਾਂ ਨੂੰ ਲੋਕਾਂ ਨੇ ਖੜਾ ਕੀਤਾ, ਆਪਾਂ ਲੋਕਾਂ ਦੇ ਬਣਾਏ ਹੋਏ ਲੋਕ ਆ, ਆਪਾਂ ਕਿਹੜਾ ਕੋਈ ਰਿਸਰਚਰ ਆ ਵੀ ਕੋਈ ਕਾਢ ਕੱਢੀ ਸੀ, ਇੱਕ ਦਵਾਈ ਬਣਾਈ ਅਤੇ ਉਹ ਦਵਾਈ ਨਾਲ ਦੁਨੀਆ ਠੀਕ ਹੋ ਗਈ। ਆਪਾਂ ਪਬਲਿਕ ਪੀਪਲ ਆ, ਇਸੇ ਲਈ ਭਾਅ ਜੀ ਸਾਨੂੰ ਸਾਰੇ ਸਟੇਸ਼ਨ ਨੂੰ ਇੰਨਾ ਪਿਆਰ ਮਿਲਦਾ, ਔਰ ਐਕਸਕਲੂਸਿਵਿਟੀ ਅਲੱਗ ਚੀਜ਼ ਹੈ ਕਿ ਸਾਡਾ ਸਟੇਸ਼ਨ ਕਈ ਐਸੇ ਸ਼ਹਿਰ ਜਿੱਥੇ ਤਕਰੀਬਨ 17-18 ਲੱਖ ਲੋਕ ਆਪਣੇ ਬੈਠੇ ਨੇ, ਸਿਰਫ ਚੱਲਦਾ ਹੀ 5:30 ਆ ਉੱਥੇ। ਬਟ ਇੱਕ ਇੱਕ ਸ਼ਬਦ ਜਿਹੜਾ ਮੈਂ ਬਾਈ ਜੀ ਬੋਲਦਾ ਪਿਆ, ਇਹਦੀ ਕੀਮਤ ਹੁੰਦੀ ਹੈ ਰੇਡੀਓ ਦੇ ਉੱਤੇ, ਆਮ ਬੈਠ ਕੇ ਜੋ ਮਰਜ਼ੀ ਬੋਲੀ ਜਾਓ
2: ਜੀ,
1: ਇਹ ਇੱਕ ਇੱਕ ਸ਼ਬਦ ਤਕਰੀਬਨ 1 ਲੱਖ+ ਬੰਦੇ ਕੋਲ ਜਾ ਰਿਹਾ ਰਾਈਟ ਨਾਓ,
2: ਬਿਲਕੁਲ
1: ਪ੍ਰੀਕ ਟਾਈਮ, ਪ੍ਰਾਈਮ ਟਾਈਮ 'ਚ ਹੈ, ਔਰ ਗੋਡ ਗਿਫਟਡ ਆ ਬਾਈ ਜੀ। ਤੁਸੀਂ ਦੇਖੋ ਆਪਣੇ ਸ਼ੋਅ 'ਚ ਕਾਲ ਮਿਲਦੀ ਹੈ ਛੇਤੀ, ਕਦੇ ਇਸ ਵੇਲੇ ਕੋਈ ਕਾਲ ਮਿਲਾ ਰਿਹਾ, ਪਿਛਲੇ 15-20 ਮਿੰਟ ਤੋਂ ਸਟੂਡੀਓ 'ਚ ਮਿਲ ਨਹੀਂ ਰਹੀ ਹੋਣੀ। ਸਭ ਤੋਂ ਵੱਧ ਲੋਕ ਇਸ ਸ਼ੋਅ 'ਚ ਐਡ ਕਰਦੇ ਨੇ, ਕਿਉਂਕਿ ਭਾਜੀ ਰਾਈਟ ਵੇ ਸ਼ੋਅ 'ਚੋਂ ਭਾਜੀ ਨਿਕਲ ਕੇ ਲੋਕ ਜਦੇ ਆਉਣੇ ਸ਼ੁਰੂ ਹੁੰਦੇ ਕਿ ਨਹੀਂ?
3: ਬਿਲਕੁਲ ਜੀ, ਬਿਲਕੁਲ
1: ਬਿਲਕੁਲ। ਤਵਾ ਕਿਚਨ ਵਾਲਾ ਦਾ ਸਭ ਤੋਂ ਬਿਜ਼ੀ ਦਿਨ ਸੈਟਰਡੇ ਦਾ ਸ਼ੋਅ ਹੁੰਦਾ ਮੇਰਾ, ਸਭ ਤੋਂ ਬਿਜ਼ੀ। ਅੱਜ ਤੁਹਾਨੂੰ ਨਾ ਕੁਛ ਅਸੀਂ ਹੋਰ ਖਿਲਾਵਾਂਗੇ, ਸਾਰੇ ਖਿਆਲ ਰੱਖਿਓ, ਫਰੈਸ਼ ਕਰੋਸੀ ਡਿਪੂ ਦੇ ਉੱਤੇ ਪਹੁੰਚੋ। ਆ ਇੱਕ ਡੀਲ ਦੇਣ ਲੱਗਿਆ ਜਿਵੇਂ ਚੁੰਡੀ ਨਹੀਂ ਵੱਢ ਕੇ ਭੱਜ ਜਾਂਦਾ ਬੰਦਾ, ਐ ਚੁੰਡੀ ਵੱਢ ਕੇ ਭੱਜਣਾ ਆਪਾਂ ਨੇ। ਭਾਜੀ ਸਤਿ ਸ਼੍ਰੀ ਅਕਾਲ। ਚੁੰਡੀ ਵੱਢ ਕੇ ਭੱਜਣ ਵਾਲੀ ਡੀਲ, ਠੀਕ ਹੈ? ਚੁੰਡੀ ਵੱਢ ਕੇ ਭੱਜਣ ਵਾਲੀ ਡੀਲ ਅੱਜ ਇਹ ਆ, ਸੰਤੋਸ਼
2: ਜੀ ਅਮਨ ਜੀ,
1: ਰੁਪਈਆਂ ਦੇ ਵਿੱਚ, $25 'ਚ
2: ਜੀ
1: ਤੁਸੀਂ ਅਮਰੀਕਾ ਚਲ ਜਾਓ, ਟਰੰਪ ਦੀ ਐਸੀ ਕੀਤੀ ਐਸੀ ਕੋਈ ਟੈਰਿਫ ਲਾਵੇ ਤੁਹਾਡੇ ਤੇ, ਤੁਸੀਂ ਕੈਨੇਡਾ 'ਚ ਆ ਜਾਓ
2: ਜੀ,
1: ਤੁਸੀਂ ਜਿੰਨਾ ਮਰਜ਼ੀ ਡਾਟਾ ਨਾਲ ਬੈਠੇ ਲੋਕਾਂ ਨਾਲ ਸ਼ੇਅਰ ਕਰੀ ਚੱਲਿਓ, $25 ਚ
2: ਜੀ
1: ਅਮਰੀਕਾ ਔਰ ਕੈਨੇਡਾ ਲੋਕਲ ਕਰਤਾ ਸੀ,
2: ਵਾਓ
1: $25 ਚ,
2: ਵੈਰੀ ਨਾਈਸ।
1: ਖੁੱਡਾਂ ਚ ਵੜ ਜਾਓ, ਖੱਡਿਆਂ ਚ ਵੜ ਜਾਓ, ਟੋਇਆਂ ਚ ਵੜ ਜਾਓ, ਬੇਸਮੈਂਟ ਚ ਵੜ ਜਾਓ, ਸਭ ਤੋਂ ਸਟਰੋਂਗ ਰੇਂਜ ਤੇ ਸਭ ਤੋਂ ਧਾਕੜ ਨੇਮ ਰੈਮੀ ਬਾਈ ਜੀ, 6 ਤੋਂ ਵੱਧ ਸਟੋਰ ਕੈਨੇਡਾ ਦੀ ਸਭ ਤੋਂ ਵੱਡੇ ਕੈਰੀਅਰ ਦੇ ਨਾਲ ਰਨ ਕਰਦੇ ਨੇ, ਸਪੈਸ਼ਲ ਡੀਲ, ਜਨਾਬ ਬੋਲਿਓ।
4: ਹਾਂਜੀ ਸਰ, ਬਿਲਕੁਲ ਸਹੀ ਕਿਹਾ ਸੀ, $25 ਦਾ ਪੈਕੇਜ ਹੈਗਾ। ਮੈਂ ਦੱਸ ਦਿੰਦਾ ਕਿ ਇਹ ਪੈਕੇਜ ਕਿਹੜੀ ਕੰਪਨੀਆਂ ਦਾ ਡਿਸਕਲੋਜ਼ ਕਰ ਹੀ ਦਿੰਦੇ ਹਾਂ। ਇਹ ਹੈਗਾ ਬੈੱਲ ਦੇ ਨਾਲ, ਬੈੱਲ ਦੇ ਨਾਲ $25 ਦਾ ਪੈਕੇਜ ਹੈਗਾ, 100 GB ਦਾ ਡੇਟਾ, ਉਹ ਵੀ ਡੇਟਾ ਖੜਦਾ ਨਹੀਂ ਹੈ, ਸਲੋ ਹੋ ਜਾਂਦਾ, ਤੇ ਤੁਸੀਂ ਅਨਲਿਮਿਟਡ ਕਹਿ ਲਓ। ਉਹ 'ਚ ਕੈਨੇਡਾ ਤੇ US ਦੀ ਰੋਮਿੰਗ ਦੇ ਨਾਲ ਹੈਗਾ, ਤੇ ਕੋਈ ਕੰਟਰੈਕਟ ਨਹੀਂ ਹੈਗਾ, ਕੋਈ 4-5 ਦਿਨਾਂ ਲਈ ਚਾਹੀਦੀ ਹੈ, ਕੋਈ ਬਿਜ਼ਨਸ ਚਾਹੀਦਾ। ਇੱਕੋ ਕੰਡੀਸ਼ਨ ਹੈਗੀ ਹੈ, ਸਟੋਰ ਤੇ $25 ਦੇਣੇ ਆ, $25 ਦਾ ਪਲਾਨ ਰਹਿਣਾ, ਕੋਈ ਕੰਟਰੈਕਟ ਨਹੀਂ ਹੈਗਾ, ਕੈਨੇਡਾ US ਰੋਮਿੰਗ ਦੇ ਨਾਲ 100 GB ਦਾ ਡੇਟਾ ਹੈਗਾ। ਜਿਹੜੇ ਬੈੱਲ ਦੇ ਪੁਰਾਣੇ ਕਸਟਮਰ ਨੇ ਉਹ ਈਵਨ ਵਰਜਨ ਪਲੱਸ ਦੇ ਨੇ, ਉਹਨਾਂ ਦੇ ਲਈ ਡੀਲ ਹੋ ਸਕਦੀ ਹੈ। ਉਹ ਮੈਨੂੰ ਟੈਕਸਟ ਕਰ ਲੈਣ ਨੰਬਰ ਤੇ, ਸਾਡੇ ਕੋਲ 2 ਨੰਬਰ ਆਨ ਹੈ, ਵੀ ਮੇਰੇ ਕੋਲ ਬੈੱਲ ਦੀਆਂ ਵਰਜਨ ਪਲੱਸ ਦਾ ਪਲਾਨ ਹੈ, ਮੈਨੂੰ ਇਹ ਡੀਲ ਚਾਹੀਦੀ ਹੈਗੀ ਹੈ, ਬਾਕੀ ਕੰਪਨੀ ਤੇ ਕੋਈ ਪ੍ਰੋਬਲਮ ਨਹੀਂ, ਸੇਮ ਨੰਬਰ ਰਹਿ ਜਾਏਗਾ। ਡੀਲ ਇੱਕ ਵਾਰ ਫਿਰ $25 ਚ ਕੈਨੇਡਾ US ਰੋਮਿੰਗ ਦੇ ਨਾਲ 100 GB ਦਾ ਡੇਟਾ, ਕੋਈ ਕੰਟਰੈਕਟ ਨਹੀਂ, ਇੱਕੋ ਕੰਡੀਸ਼ਨ, ਸਟੋਰ ਤੇ $25 ਦੇਣੇ ਆ। ਨੰਬਰ ਟੂ ਕਾਲ ਜਾਂ ਟੈਕਸ ਕਰੀ ਚੱਲਿਓ, ਬਿਕੋਜ਼ ਜਿਵੇਂ ਮਨ ਜੀ ਕਹਿੰਦੇ ਆ ਕਿ ਕਾਲ ਨਹੀਂ ਮਿਲਦੀ ਕਈ ਵਾਰ, ਤੇ ਟੈਕਸ ਜ਼ਰੂਰ ਮਿਲ ਜਾਂਦਾ।
1: ਟੈਕਸਟ ਕਰਨਾ ਤੁਸੀਂ ਸਿਰਫ ਸਾਰਿਆਂ ਨੇ ਟੈਕਸਟ ਮੈਸੇਜ, ਨੰਬਰ ਨੇ 2, ਪੁਰਾਣਾ ਨੰਬਰ ਸਵਿਚ ਕਰ ਸਕਦੇ ਹੋ ਆਪਣੇ ਨੰਬਰ ਤੇ, $25 ਚ ਅਨਲਿਮਿਟਡ ਡਾਟਾ, 100 GB ਤੋਂ ਬਾਅਦ ਅਨਲਿਮਿਟਡ ਹੋ ਜਾਣਾ। 2 ਮੁਲਕਾਂ ਚ ਅਮਰੀਕਾ ਕਾਲ ਕਰੋ, ਕੈਨੇਡਾ ਕਰੋ, ਜਾਂ ਅਮਰੀਕਾ ਚਲੇ ਜਾਓ ਟਰੱਕ ਲੈ ਕੇ ਵੀ, ਤੇ ਤਾਂ ਵੀ ਤੁਹਾਡਾ ਸੇਮ ਰੇਟ। ਨੰਬਰ ਟੂ ਕਾਲ,
4: ਹਾਂਜੀ 416-453-8181, 416-453-8181,
1: ਇਹਨੂੰ ਕਹਿੰਦੇ ਛੋਟੇ ਜਨਮ, 416-453-8181, 905-909-2222, 416-453-8181, 416-453-8181 ਤੇ। ਭਾਜੀ ਮੈਂ ਹੈਰਾਨ ਹੁੰਦਾ, ਪੰਜਾਬੀ ਬੋਲਦਾ, ਇੰਨੇ ਸਾਊਥ ਇੰਡੀਅਨ ਮੈਨੂੰ ਸੁਣਦੇ ਨੇ
2: ਜੀ,
1: ਬਈ ਮੈਂ ਹੈਰਾਨ ਹੋ ਕਹਿੰਦਾ, ਹਮ ਜਬ ਆਪ ਇੰਗਲਿਸ਼ ਮੇਂ ਬੋਲਤੇ ਹੈ ਨੰਬਰ ਤਬ ਹਮੇਂ ਸਮਝ ਆਤਾ ਹੈ, ਪੰਜਾਬੀ ਆਪਕੀ ਸਮਝ ਲੈਤੇ ਹੈਂ, ਟੂਟੀ ਫੋਟੀ ਤੇ। 416-453-8181, 905-909-2222, ਮੇਰਾ ਤੇ ਤਵਾ ਕਿਚਨ ਦਾ ਇੱਕੋ ਹਿਸਾਬ ਆ ਭਾਜੀ, ਤਵਾ ਕਿਚਨ ਤੇ ਵੀ ਸਾਰੀ ਕਮਿਊਨਿਟੀ ਦੇ ਲੋਕ ਆਉਂਦੇ ਨੇ ਜੀ, ਨੇਪਾਲੀ ਵੀ ਆਉਂਦੇ ਨੇ, ਦੂਸਰੇ ਵੀ ਆਉਂਦੇ ਨੇ, ਟ੍ਰਿਨਿਡ ਗਿਆਨਾ ਦੇ ਵੀ ਆਉਂਦੇ, ਸਾਰੇ ਆਉਂਦੇ ਆ, ਤੇ ਮੇਰੇ ਰੇਡੀਓ ਤੋਂ ਵੀ ਸਾਰੇ ਆ ਜਾਂਦੇ। 416-453-8181, 905-909-2222। ਟੈਕਸ ਮੈਸੇਜ ਕਰਨਾ, ਕਾਲ ਜ਼ਿਆਦਾ ਹੋਣਗੀਆਂ, ਇਹਨਾਂ ਤੋਂ ਰਿਪਲਾਈ ਕਿੰਨੇ ਘੰਟੇ 'ਚ ਕਰ ਦੋਗੇ ਭਾਜੀ?
4: ਸਰ ਜੀ 1-2 ਘੰਟੇ ਤਾਂ ਲੱਗ ਜਾਂਦੇ, ਜੇ ਸਾਰਿਆਂ ਨਾਲ ਗੱਲਾਂ ਕਰਨੀਆਂ, ਹੌਲੀ ਹੌਲੀ ਨੰਬਰ ਰੱਖੇ ਜਾਂਦੇ ਆ।
1: ਹਾਂਜੀ,
4: ਫਿਰ ਮੇਕ ਸ਼ੋਰ ਸਾਰਿਆਂ ਨੂੰ ਕਾਲ ਕਰੀਏ ਬੈਕ,
1: ਤੁਹਾਡਾ ਫੋਨ ਵੱਜਣਾ ਸ਼ੁਰੂ ਹੋਇਆ ਕਿ ਨਹੀਂ?
4: ਹਾਂਜੀ,
1: 905-909-2222, 416-453-8181, ਫਟਾਫਟ ਡੀਲ ਚੱਕ ਲਓ, ਕਿਉਂਕਿ ਬੈੱਲ ਇਹ ਜੀ ਡੀਲ ਨਹੀਂ ਕੱਢਦਾ ਹੁੰਦਾ ਕਦੇ
2: ਜੀ, ਬਿਲਕੁਲ
1: ਬੈੱਲ ਬਿਲਕੁਲ ਵੀ ਇਹ ਜੀ ਡੀਲ
2: ਨਹੀਂ ਕੱਢਦਾ। ਤੁਸੀਂ ਆਪਣੇ ਨੰਬਰਸ ਵੀ ਪੋਰਟ ਕਰਾ ਸਕਦੇ
1: ਹੋ, ਹਾਂ ਨੰਬਰ ਪੋਰਟ ਕਰੋ, 916-453-8181, 905-909-2222 ਦੇ ਤੇ ਕਾਲ ਕਰਨੀ ਆ। ਔਰ ਮੇਨਾ ਆਂਟੀ ਜੀ ਹੋਲਡ ਤੇ ਆ 14-15 ਮਿੰਟ ਤੋਂ। ਹੈਲੋ ਜੀ,
5: ਹਾਂਜੀ
1: ਹਾਂਜੀ,
5: ਸਤਿ ਸ੍ਰੀ ਅਕਾਲ ਅਮਨ ਜੀ।
1: ਸਤਿ ਸ੍ਰੀ ਅਕਾਲ ਜੀ,
5: ਸੰਤੋਖ ਜੀ,
1: ਠੀਕ ਹੈ ਜੀ। ਹਾਂਜੀ ਬੋਲੋ ਜੀ, ਕੀ ਪੁੱਛਣਾ ਸੀ ਤੁਸੀਂ?
5: ਮੇਰਾ ਨਾਮ ਅਮਰਜੀਤ ਹੈ।
1: ਹਾਂਜੀ,
5: ਮੇਰੀ ਡੇਟ 10 June 1959।
1: ਕਿੰਨੀ ਹੈ ਜੀ?
5: 10 June 1959
1: ਹੈ ਨਾ?
5: ਹਾਂਜੀ 1959।
1: ਚਲੋ ਹਾਂਜੀ, ਉਹ ਤੁਸੀਂ ਜਾਣਾ ਦੱਸ ਕੇ ਡਰਾਉਣਾ ਸਾਨੂੰ?
5: ਨਹੀਂ ਡਰਾਉਣਾ ਨਹੀਂ,
1: ਮੰਮੀ ਦਾਦੀ ਮਰ ਗਏ ਸਾਡੇ। 10 June
5: ਹਰ ਇਨਸਾਨ ਚ ਖੂਬੀਆਂ ਖਾਮੀਆਂ ਹੁੰਦੀਆਂ।
1: ਸਭ ਤੋਂ ਪਹਿਲਾਂ
5: ਦੱਸੋ ਤੁਹਾਡਾ ਬਾਬਾ ਬਖਸੋਰਾ ਮੈਨੂੰ ਕੀ ਦੱਸਦਾ?
1: ਅੱਛਾ, ਮੈਂ ਇੱਕ ਚੀਜ਼ ਦੱਸ, ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸੇ ਗੱਲ ਦੀ ਚਿੰਤਾ ਹੀ ਨਹੀਂ ਕਰਨੀ ਹੈਗੀ, ਤੁਸੀਂ ਪੂਰੇ ਜੀਵਨ 'ਚ ਸਿੱਖ ਗਏ ਹੋ ਕਿ ਚਿੰਤਾ ਬੇਕਾਰ ਆ, ਜੇ ਨਹੀਂ ਸਿੱਖੇ ਤਾਂ ਤੁਹਾਡੀ ਗਲਤੀ ਆ। ਦੱਸੋ,
5: ਹਾਂਜੀ ਹਾਂਜੀ,
1: ਚਿੰਤਾ ਕਰਨੀ ਬੇਕਾਰ ਹੈ ਕਿ ਨਹੀਂ?
5: ਤਾਂ ਬੇਕਾਰ, ਪਰ ਚਿੰਤਾ ਆਲਰੇਡੀ ਹੋ ਜਾਂਦੀ ਆ
1: ਜਦੋਂ ਆਪਾਂ ਨਾਮ ਨਾ ਆਪਣੀ ਆਪਣੀ ਉਹੀ ਗੱਲ ਹੋ ਗਈ, ਜਦੋਂ ਕਨੈਕਸ਼ਨ ਨਹੀਂ ਨਾ ਜੁੜਿਆ ਹੁੰਦਾ ਤਾਂ ਫਿਰ ਚਿੰਤਾ ਹੁੰਦੀ ਹੋਆ। ਮੈਂ ਜਾਣਦਾ ਕਿ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ, ਕੀੜੇ ਦੇ ਜਨਮ ਤੋਂ ਪਹਿਲਾਂ ਜਦੋਂ ਉਹਦਾ ਖਾਣਾ ਭੇਜ ਦਿੱਤਾ ਜਾਂਦਾ ਵੀ ਤੂੰ ਫਲਾਣੀ ਜਗ੍ਹਾ ਜਨਮ ਲੈਣਾ ਤੇ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਰੱਖੇਗਾ ਸਰਜਨ ਹਰ ਜਿਨ ਪੈਦਾਇਸ਼ ਤੂੰ ਕਿਹਾ ਸੋਈ ਦੇ ਆਧਾਰ। ਸੋ ਅਸੀਂ ਮਿਹਨਤ ਕਰਨੀ ਹੈ, ਐਂ ਨਹੀਂ ਕਿ ਆਪੇ ਉਹ ਦੇ ਦਿਆ ਕਰੂਗਾ ਸਾਨੂੰ। ਗੁਰੂ ਨਾਨਕ ਪਾਤਸ਼ਾਹ ਹਲ ਚਲਾ ਕੇ ਮੋਦੀ ਖਾਨੇ 'ਚ ਨੌਕਰੀ ਕਰਕੇ ਦੁਨੀਆਂ ਦੇ ਮਾਲਕ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਆਪਾਂ ਨਹੀਂ ਇਕੱਲੇ ਮੰਨਦੇ, ਇਰਾਨੀ ਲੋਕ ਵੀ ਬਹੁਤ ਮੰਨਦੇ ਨੇ ਇਰਾਨ ਦੇ ਵਿੱਚ, ਪਾਕਿਸਤਾਨ 'ਚ ਬੜਾ ਵੱਡਾ ਫੋਲੋਅਰਸ਼ਿਪ ਬੈਠਾ ਉਹਨਾਂ ਦਾ, ਅਹਿਮਦੀਆ ਕਮਿਊਨਿਟੀ ਬੈਠੀ ਆ ਮੁਸਲਮਾਨਾਂ ਦੀ, ਗੁਰੂ ਨਾਨਕ ਪਾਤਸ਼ਾਹ ਦੀ ਫੋਲੋਅਰ ਆ। ਗੁਰੂ ਨਾਨਕ ਪਾਤਸ਼ਾਹ ਨੂੰ ਨੇਪਾਲ ਦੇ ਵਿੱਚ ਲੋਕ ਫੋਲੋ ਕਰਦੇ ਨੇ, ਚਾਈਨਾ ਦੇ ਵਿੱਚ ਲੋਕ ਜਾਣਦੇ ਨੇ,
6: ਅਫਗਾਨ,
1: ਹਾਂਜੀ ਅਫਗਾਨ ਲੋਕ, ਅਫਗਾਨੀ ਸਿੱਖ ਜਿਹੜੇ ਗੁਰੂ ਪਾਤਸ਼ਾਹ ਦੇ ਫੋਲੋਅਰ ਨੇ। ਤੇ ਗੁਰੂ ਪਾਤਸ਼ਾਹ ਕਹਿ ਗਏ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤੇ ਰਾਖੇ ਕਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕਿਹਾ ਸੋਈ ਦੇ ਦਾਰ। ਤੁਸੀਂ ਨਾ ਕਿਸੇ ਗੱਲ ਦੀ ਚਿੰਤਾ ਨਾ ਕਰਿਆ ਕਰੋ, ਨਾਮ ਸਿਮਰਨ ਚ ਜੁੜ ਜਾਓ, ਇੱਕ ਵਾਰ ਜੁੜ ਜਾਓ ਬਸ।
5: ਤੁਹਾਡੀ ਉਮਰ ਛੋਟੀ ਹੈ, ਬਾਣੀ ਬਾਰੇ ਤੁਸੀਂ ਬਹੁਤ
1: ਨਹੀਂ, ਕੁਛ ਨਹੀਂ ਇਹ, ਕੁਛ ਨਹੀਂ ਮੈਨੂੰ ਨਹੀਂ ਨੌਲੇਜ ਹੈ, ਮੈਂ ਤਾਂ ਚਾਰ ਚੀਜ਼ਾਂ ਰੱਟੇ ਮਾਰੇ ਹੋਏ ਨੇ।
5: ਨਹੀਂ ਨਹੀਂ ਆ ਮੈਂ ਸੁਣਿਆ ਨਾ, ਸੁਣਿਆ ਸਿੱਧ ਪੀਰ
1: ਸਾਰੀ ਬਾਣੀ, ਇਹ ਗੱਲ ਤਾਂ ਬਿਲਕੁਲ ਵੀ ਨਹੀਂ ਕਹਿਣੀ ਬਾਣੀ ਬਾਰੇ ਨੌਲੇਜ। ਬਾਣੀ ਸਾਡੇ ਤੇ ਕਿਰਪਾ ਕਰਦੀ ਹੈ, ਅਸੀਂ ਬਾਣੀ ਤੇ ਕੁਛ ਨਹੀਂ ਕਰ ਸਕਦੇ, ਬਾਣੀ ਸਾਡੇ ਤੇ। ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਦੇ ਇੱਦਾਂ ਤਾਂ ਕਹਿ ਕੇ ਦੇਖੋ ਕਿ ਭਾਈ ਬਸ ਤੂੰ ਜਿੱਥੇ ਰੱਖੇਗਾ ਮੈਂ ਉੱਥੇ ਮਹਾਰਾਜ ਖੁਸ਼ ਹਾਂ, ਅਤੇ ਤੁਸੀਂ ਆਪਣੇ ਆਪ ਆਨੰਦ ਦੀ ਅਵਸਥਾ ਹੁੰਦੀ ਆ। ਮਾਤਾ ਜੀ ਜਿੱਥੇ ਮਹਾਰਾਜ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ, ਸਤਿਗੁਰ ਨੂੰ ਪਾਉਣ ਦਾ ਮਤਲਬ ਪਤਾ ਕੀ ਆ, ਸਤਿਗੁਰ ਨੂੰ ਪਾਉਣ ਦਾ ਮਤਲਬ ਹੈ ਕਿ ਚਿੰਤਾ ਮੁਕਤ ਹੋ ਜਾਣਾ, ਠੀਕ ਹੈ। ਸੋ ਤੁਸੀਂ ਚਿੰਤਾ ਨਾ ਕਰਿਆ ਕਰੋ ਕਿਸੇ ਗੱਲ ਦੀ, ਚੜ੍ਹਦੀ ਕਲਾ 'ਚ ਰਿਹਾ ਕਰੋ, ਠੀਕ ਹੈ। ਚੰਗਾ, ਬਹੁਤ ਸ਼ੁਕਰੀਆ। ਨਹੀਂ ਮੈਂ ਹੋਰ ਕੁਛ ਕਹਿਣਾ ਨਹੀਂ, ਤੁਸੀਂ ਤੁਸੀਂ ਬਜ਼ੁਰਗੋਂ ਵੱਡੇ ਹੋ, ਤੁਹਾਨੂੰ ਥੋੜ੍ਹੀ ਕੋਈ ਗੱਲ ਕਹਿਣੀ ਆਪਾਂ। ਸੋ ਇੱਕ ਲਾਈਨ ਖਾਲੀ ਹੋਈ ਆ ਹੁਣ ਮੇਰੀ, ਮੇਰੇ ਨਾਲ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹੈਲੋ,
7: ਹਾਂਜੀ
1: ਤੁਸੀਂ ਹੋਲਡ ਰੱਖੋਗੇ ਇੱਕ ਮਿੰਟ ਲਈ?
7: ਓਕੇ,
1: ਹਾਂ। ਸੋ ਮੇਰੇ ਨਾਲ ਪਵਨ ਕੌਰ ਗੱਲ ਨੇ, ਅਤੇ ਅੱਜ ਨਾ ਮੈਂ ਇੱਕ ਛੋਟਾ ਜਿਹਾ ਇੱਕ ਗਾਣਾ ਅਤੇ ਨਾਲ ਥੋੜ੍ਹੀ ਜਿਹੀ ਗੱਲ ਵੀ ਸੁਣਾਉਣੀ ਚਾਹੁੰਦਾ ਸੀ। ਅਤੇ ਜੋ ਇਹ ਗੱਲ ਹੈ ਮੈਨੂੰ ਬੜੀ ਅੱਛੀ ਲੱਗੀ, ਤੁਹਾਡੇ ਨਾਲ ਮੇਰਾ ਸਾਂਝੀ ਪਾਉਣ ਨੂੰ, ਸਾਂਝ ਕਰਨ ਨੂੰ ਦਿਲ ਕਰਦਾ ਸੀ, ਇਸ ਲਈ ਮੈਂ ਇਸ ਗੱਲ ਦੇ ਉੱਪਰ ਗੱਲ ਕਰੂੰਗਾ। ਮੇਰੇ ਨਾਲ ਕਾਲਰ ਹੋਲਡ 'ਤੇ ਸੀ ਕਾਫੀ ਟਾਈਮ ਤੋਂ, ਤੁਸੀਂ ਕੌਣ ਬੋਲ ਰਹੇ ਹੋ? ਹੈਲੋ, ਹੈਲੋ,
2: ਹੈਲੋ,
1: ਹਾਂਜੀ ਬੋਲੋ ਜੀ, 5909। ਹੈਲੋ
8: ਸ਼ੁਭਾਨੂ,
2: ਸ਼ੁਭਾਨੂ,
1: ਸ਼ੁਭਾਨੂ ਤੁਮ ਲੁੱਕ ਛੁਪ ਕੇ ਕਹਾਂ ਸੇ ਆ ਗਏ, ਇਹ ਨਯਾ ਨੰਬਰ ਲੈ ਕੇ ਕਹਾਂ ਸੇ ਪ੍ਰਗਟ ਹੋ ਗਏ? ਅੱਛਾ ਸ਼ਿਵਾ ਨੂੰ ਹੋਲਡ ਰੱਖਣਾ, ਪਵਨ ਨੂੰ ਵੀ ਮੈਂ ਗੱਲ ਸੁਣਾਉਣੀ ਸੀ, ਸਾਰਿਆਂ ਨੂੰ ਸੁਣਾਉਣੀ ਸੀ, ਮੇਰੇ ਨੰਬਰ ਸਟੂਡੀਓ ਤੇ ਬਿਜ਼ੀ ਨੇ, ਮਿਲਦੀ ਨਹੀਂ ਹੋਣੀ ਲਾਈਨ, ਮਿਲਾਇਓ ਨਾ। ਪਰ ਇੱਕ ਛੋਟੀ ਜਿਹੀ ਗੱਲ ਸੁਣਾਉਣਾ ਸ਼ਿਵਾ ਨੂੰ, ਇਸ ਕੋ ਸੁਣਨਾ।

0: ਰੱਬੀ ਸ਼ੇਰਗਿੱਲ ਦਾ ਇਹ ਗਾਣਾ ਹੈਗਾ
1: ਜੀ,
0: ਤੇ ਰੱਬੀ ਸ਼ੇਰਗਿੱਲ ਦੇ ਜਿਹੜੇ ਫਾਦਰ ਸੀ, ਪਵਨ ਸੁਣ ਰਹੇ ਤੁਸੀਂ?
2: ਹਾਂਜੀ ਹਾਂ ਜੀ ਸੁਣ ਰਹੇ।
0: ਗਾਣਾ ਸੁਣਿਆ ਕਦੇ? ਅੱਛਾ, ਰੱਬੀ ਸ਼ੇਰਗਿੱਲ ਦਾ ਮੈਂ ਤੁਸੀਂ ਗਾਣਾ ਸੁਣਿਆ ਪਹਿਲਾਂ? ਹਾਂ। ਅੱਛਾ, ਹੁਣ ਗਾਣਾ ਸੁਣਨ ਦਾ ਮਕਸਦ ਕਿਵੇਂ ਚੇਂਜ ਹੋ ਜਾਂਦਾ ਸੰਤੋਸ਼? ਰੱਬੀ ਸ਼ੇਰਗਿੱਲ ਦੇ ਫਾਦਰ ਦਾ ਨਾਮ ਸੀ ਸਰਦਾਰ ਜਗੀਰ ਸਿੰਘ
1: ਜੀ।
0: ਜਗੀਰ ਸਿੰਘ ਇੱਕ ਫਾਰਮਰ ਸੀਗੇ, ਰੱਬੀ ਜਿਹੜਾ ਬਾਹਰ ਪੜਿਆ ਹੋਇਆ, ਤੇ ਇਹ ਜਿਹੜਾ ਜਿਮੀ ਸ਼ੇਰਗਿੱਲ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ। ਰੱਬੀ ਸ਼ੇਰਗਿੱਲ ਜਦੋਂ ਪੜ੍ਹਦਾ ਸੀ ਨਾ, ਇਹਦੇ ਇਗਜ਼ਾਮ ਚੱਲ ਰਹੇ ਸੀਗੇ, ਨੇੜੇ ਆਏ ਹੋਏ ਸੀ ਇਗਜ਼ਾਮ, ਤੇ ਇਹਦੇ ਫਾਦਰ ਦਾ ਬਹੁਤ ਜ਼ੋਰ ਲੱਗਾ ਸੀ। ਇਹਨਾਂ ਦੇ ਫਾਦਰ ਨੂੰ ਲਾਸਟ ਸਟੇਜ ਦਾ ਕੈਂਸਰ ਹੋ ਗਿਆ ਸੀ, ਤੇ ਜਦੋਂ ਨਾ ਇਹ ਆਪਣੇ ਪਿਓ ਨੂੰ ਪੁੱਛਦਾ ਹੁੰਦਾ ਸੀ, ਪਾਪਾ ਜੀ ਤੁਹਾਡਾ ਕੀ ਹਾਲ ਆ, ਕਦੇ ਮਿਲਣ ਆ ਗਿਆ, ਜਦੋਂ ਉਹ ਹੱਸ ਪੈਂਦੇ ਹੁੰਦੇ ਸੀਗੇ, ਕਹਿੰਦੇ ਮੈਨੂੰ ਕੀ ਹੋਣਾ, ਮੈਂ ਬਹੁਤ ਵਧੀਆ। ਉਹਨਾਂ ਨੇ ਕਿ ਇਹਦੇ ਇਹਦੇ ਇਗਜ਼ਾਮ ਤੇਰੀ ਜ਼ਿੰਦਗੀ 'ਤੇ ਅਸਰ ਨਾ ਪਵੇ, ਉਹਨਾਂ ਨੇ ਨਾ ਇਹਨੂੰ ਦੱਸਿਆ ਨਹੀਂ ਕਿ ਮੈਂ ਲਾਸਟ ਸਟੇਜ ਕੈਂਸਰ 'ਤੇ ਹਾਂ ਅਤੇ ਮੈਂ ਮਰ ਜਾਣਾ ਥੋੜ੍ਹੇ ਦਿਨਾਂ 'ਚ। ਉਹ ਹਮੇਸ਼ਾ ਹੱਸ ਕੇ ਕਹਿਣਾ ਮੈਨੂੰ ਕੀ ਹੋਣਾ ਹੈਗਾ, ਮੈਂ ਠੀਕ ਹਾਂ। ਇਹ ਗਾਣੇ 'ਚ ਕਹਿੰਦਾ ਵੀ ਤੂੰ ਇਹ ਰਾਜ਼ ਕਿਉਂ ਨਹੀਂ ਦੱਸਿਆ।
1: ਅੱਛਾ,
0: ਤਾਂ ਉਹਨਾਂ ਨੇ ਆਪਣੀ ਮਾਂ ਨੂੰ ਵੀ ਕਹਿ ਦਿੱਤਾ ਸੀ ਰੱਬੀ ਸ਼ੇਰਗਿੱਲ ਦੀ ਨੂੰ ਕਿ ਤੈਨੂੰ ਮੇਰੀ ਸਹੁੰ ਆ, ਰੱਬੀ ਨੂੰ ਨਹੀਂ ਦੱਸਣਾ ਕਿ ਮੈਨੂੰ ਕੈਂਸਰ ਹੋਇਆ ਹੋਇਆ, ਕਿਉਂਕਿ ਉਹਦੀ ਜ਼ਿੰਦਗੀ 'ਤੇ ਅਸਰ ਪਊਗਾ ਜੇ ਇਗਜ਼ਾਮ ਪਾਸ ਨਾ ਕੀਤਾ। ਬਹੁਤ ਜ਼ਰੂਰੀ ਹੈ, ਬੰਦਾ ਇਹ ਮਿਊਜ਼ੀਸ਼ੀਅਨ ਬਣ ਗਿਆ ਉਸ ਲਈ। ਇਸਨੇ ਇਹ ਗਾਣਾ ਤੇਰੇ ਬਿਨ, ਜਿਹੜਾ ਤੇ ਤੋਂ ਬਿਨਾਂ ਸਾਨੂੰ ਕਿਹਨੇ ਪੁੱਛਣਾ ਹੈਗਾ, ਗਾਣੇ ਦਾ ਮਤਲਬ ਸੀ ਆਪਣੇ ਫਾਦਰ ਦੇ ਲਈ ਇਹ ਗਾਣਾ ਗਾਇਆ ਸੀਗਾ। ਤੇ ਇਹਨੂੰ ਤੁਸੀਂ ਸਾਰੇ ਸੁਣ ਕੇ ਕਿਸੇ ਨਾ ਕਿਸੇ ਨੂੰ ਰਿਲੇਟ ਕਰਦੇ
1: ਹੋ,
0: ਪਰ ਰੱਬੀ ਸ਼ੇਰਗਿੱਲ ਇਸ ਗਾਣੇ ਦੇ ਵਿੱਚ ਆਪਣੇ ਪਿਓ ਨੂੰ ਰਿਲੇਟ ਕਰਦਾ, ਜਿਹੜਾ ਕਿ ਉਹਨੂੰ ਮਰਨ ਤੱਕ ਇਹ ਨਹੀਂ ਦੱਸਦਾ ਕਿ ਮੈਂ ਥੋੜ੍ਹੇ ਜਿਹੇ ਦਿਨ ਰਹਿ ਗਿਆ, ਥੋੜ੍ਹੇ ਘੰਟੇ ਰਹਿ ਗਿਆ ਅਤੇ ਮੈਂ ਚਲਿਆ ਜਾਣਾ। ਸੁਣ ਰਹੇ ਤੁਸੀਂ ਬਵਨ? ਸੁਣ ਰਹੇ ਹੋ?
2: ਹਾਂਜੀ ਹਾਂਜੀ ਸੁਣ ਰਹੀ
0: ਹਾਂ। ਸੋ ਇਸੇ ਤਰ੍ਹਾਂ ਦੁਨੀਆ 'ਚ ਆਇਆ ਕਿ ਮਾਂ ਹੁੰਦੀ ਹੈ ਮਾਂ, ਉਹ ਦੁਨੀਆ ਵਾਲਿਓ। ਮੇਰੀ ਇੱਕ ਮਾਸੀ ਸੀ, ਉਹ ਨਾ ਆਪਣੇ ਦੋਵੇਂ ਬੇਟਿਆਂ ਨੂੰ ਬਹੁਤ ਪਿਆਰ ਕਰਦੀ ਸੀ
1: ਜੀ।
0: ਛੋਟੇ ਬੇਟੇ ਤੋਂ ਕੋਈ ਗਲਤੀ ਹੋ ਗਈ
1: ਜੀ,
0: ਹਾਂਜੀ ਛੋਟੇ ਬੇਟੇ ਤੋਂ ਗਲਤੀ ਹੋ ਗਈ, ਉਹ ਇੱਕ ਕਾਨੂੰਨੀ ਜਾਲ 'ਚ ਫਸ ਗਿਆ।
1: ਓਕੇ,
0: ਤੇ ਉਸ ਮੇਰੀ ਮਾਸੀ ਬਿਮਾਰ ਹੋ ਗਈ, ਆਪਣੇ ਬੱਚੇ ਪਿੱਛੇ ਤੜਫਣਾ ਸ਼ੁਰੂ ਕਰਤਾ। ਵੱਡਾ ਬੇਟਾ ਬਹੁਤ ਪੜ੍ਹਿਆ ਲਿਖਿਆ, ਬੜੇ ਵੱਡੇ ਲੈਵਲ ਦਾ ਅਫਸਰ, ਛੋਟੇ ਬੱਚੇ ਤੋਂ ਅਣਜਾਣੇ 'ਚ ਪੈਸਾ ਹੋਣ ਕਰਕੇ, ਉਮਰ ਦੀ ਅਕਲ ਨਾ ਹੋਣ ਕਰਕੇ ਗਲਤੀ ਹੋ ਗਈ
1: ਜੀ।
0: ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੀ ਮਾਸੀ। ਉਹ ਮੇਰੀ ਮਾਸੀ ਨਾ ਜਿਹੜੀ ਹੈ, ਮੈਂ ਗੱਲਾਂ ਕਿਉਂ ਕਰਦਾ ਨਾ ਲੋਕਾਂ ਨਾਲ, ਮੈਂ ਕੋਈ ਕਹਾਣੀਆਂ ਨਹੀਂ, ਮੈਂ ਲੋਕਾਂ ਨੂੰ ਜ਼ਿੰਦਗੀ ਨਾਲ ਜੋੜਦਾ। ਜ਼ਿੰਦਗੀ ਕੀ ਹੈ ਤੇ ਨਾ ਰਿਐਲਿਟੀ ਕੀ ਹੈ, ਲਾਈਫ ਕੀ ਹੈ, ਲਾਈਫ ਦੀ ਵੈਲਿਊ ਕੀ ਆ, ਲਾਈਫ 'ਚ ਆਪਣਾ ਕੀ ਕਮਾਉਣਾ, ਆਪਣੇ
3: ਬਿਲਕੁਲ
0: ਕਿਹੜੀ ਚੀਜ਼ਾਂ ਬਿਲਕੁਲ ਹੀ ਬੇਕਾਰ ਨੇ, ਮੈਂ ਭੱਜੇ ਫਿਰਦੇ ਹਾਂ, ਇਹਦੇ ਵਿੱਚ ਤੁਹਾਡੇ ਕੰਮ ਕੀ ਆਉਣਾ ਹੈਗਾ।
1: ਬਿਲਕੁਲ,
0: ਰੱਬੀ ਸ਼ੇਰਗਿੱਲ ਵਾਂਗੂ ਮੇਰੀ ਮਾਸੀ ਨਾ, ਉਹਨੂੰ ਬਿਮਾਰੀ ਲੱਗ ਗਈ ਇੱਕਦਮ, ਉਹਨੂੰ ਇੱਕਦਮ ਜਾਣਾ ਪੈ ਗਿਆ, ਇੱਕ ਸਾਲ ਦੇ ਵਿੱਚ ਵਿੱਚ ਉਹ ਚਲੀ ਗਈ ਕੰਮ 'ਚ। ਮੈਂ ਨਾ ਪਵਨ ਹੈਰਾਨ ਰਹਿ ਗਿਆ, ਕਹਿੰਦੇ ਨੇ ਕਿ ਮੇਰੀ ਮਾਸੀ ਨੇ ਵੱਡੇ ਭਰਾ ਨੂੰ ਬੁਲਾਇਆ
1: ਜੀ,
0: ਬਜਾਏ ਇਹਦੇ ਦੁੱਖ ਜ਼ਾਹਰ ਕਰਦੇ ਕਿ ਮੈਂ ਚਲੇ ਜਾਣਾ
1: ਜੀ,
0: ਉਹਨੂੰ ਕਹਿੰਦੇ ਮੇਰੇ ਨਾਲ ਇੱਕ ਵਾਅਦਾ ਕਰ। ਕਹਿੰਦਾ ਕੀ? ਸਾਰੀ ਜ਼ਿੰਦਗੀ ਛੋਟੇ ਦਾ ਖਿਆਲ ਰੱਖੀਗਾ, ਮੇਰੇ ਨਾਲ ਵਾਅਦਾ ਕਰ, ਇਹ ਮੇਰੇ ਨਾਲ ਤੂੰ ਆਖਰੀ ਵਾਅਦਾ ਕਰ ਰਿਹਾ, ਮੈਂ ਜਾਣ ਲੱਗੀ ਹਾਂ ਦੁਨੀਆ 'ਚੋਂ
3: ਜੀ,
0: ਤੇ ਤੂੰ ਛੋਟੇ ਨੂੰ ਇਕੱਲਾ ਨਹੀਂ ਛੱਡੇਗਾ, ਚਾਹੇ ਜੋ ਮਰਜ਼ੀ ਹੋ ਜਾਵੇ, ਤੇਰੇ ਘਰ ਦੇ ਵਿਰੋਧ ਕਰਨ, ਤੇਰੀ ਵਾਈਫ ਵਿਰੋਧ ਕਰੇ, ਤੇਰਾ ਸੰਸਾਰ ਵਿਰੋਧ ਕਰੇ, ਮੇਰੇ ਨਾਲ ਵਾਅਦਾ ਕਰਕੇ ਤੂੰ ਮੇਰੇ ਛੋਟੇ ਬੱਚੇ ਨੂੰ ਇਕੱਲਾ ਨਹੀਂ ਛੱਡੇਗਾ। ਦੇਖ ਲਓ ਇਹਨੂੰ ਦੁਨੀਆ 'ਚ ਮਾਂ ਕਹਿੰਦੇ ਆ, ਤੇ ਆਹ ਰੱਬੀ ਸ਼ੇਰਗਿੱਲ ਦੀ ਕਹਾਣੀ ਤੇ ਆਹ ਮੇਰੇ ਪਰਿਵਾਰ 'ਚ ਕਹਾਣੀ ਵਾਪਰੀ
1: ਜੀ।
0: ਸੋ ਇਸ ਲਈ ਮੈਂ ਕਹਿੰਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਮਟੀਰੀਅਲ ਦੀ ਵੈਲਿਊ ਨਹੀਂ, ਪਰ ਆਪਾਂ ਕੰਮ ਕਰਨਾ ਆ, ਕੰਮ ਪ੍ਰੋਪਰਲੀ ਕਰੋ। ਜਦੋਂ ਘਰਾਂ 'ਚੋਂ ਨਿਕਲੇ ਗਏ ਸਵੇਰੇ ਉੱਠ ਕੇ
1: ਜੀ,
0: ਕੀ ਮਨ ਦੀਆਂ ਨੀਤਾਂ ਖਰਾਬ ਰੱਖਣੀਆਂ, ਕੀ ਦਿਮਾਗ 'ਚ ਕੀੜੇ ਰੱਖਣੇ, ਕੀ ਗੰਦਗੀ ਅੰਦਰ ਭਰ ਕੇ ਰੱਖਣੀ। ਗੋਰਿਆਂ ਵਾਂਗੂ ਸਾਫ਼ ਸੁਥਰੇ ਜੋ, ਗੋਰੇ ਜੋ ਗੱਲ ਆ ਮੂੰਹ 'ਤੇ ਕਹਿ ਦਿੰਦੇ ਨੇ,
3: ਬਿਲਕੁਲ
0: ਹਾਂਜੀ ਮੂੰਹ ਦੇ ਉੱਤੇ ਗੱਲ ਕਹਿ ਦਿੰਦੇ ਨੇ, ਤੇ ਅਸੀਂ ਇਹੀ ਗੱਲਾਂ ਦੇ ਪੱਟੇ ਆ ਵੀ ਕਿਤੇ ਕੌਣ ਗੁੱਸੇ ਹੋਊਗਾ, ਕੌਣ ਮੰਨੂਗਾ, ਕਿਹਨੂੰ ਬੁਰਾ ਲੱਗੂ, ਕਿਹਨੇ ਚੰਗਾ ਲੱਗੂ। ਕੰਮ ਨੂੰ ਕੰਮ ਵਾਂਗੂ ਰੱਖੋ ਤੇ ਆਪਣੇ ਰਿਸ਼ਤਿਆਂ ਨੂੰ ਬਹੁਤ ਸੋਹਣਾ ਰੱਖੋ। ਆਪਾਂ ਸਾਰੇ ਮੁਸਾਫ਼ਰ ਹਾਂ ਕਿ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਭ ਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ, ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਇੰਤਜ਼ਾਰ ਦੀ ਘੜੀ ਸਾਨੂੰ ਸ਼ਾਮਿਲ ਕਰਦੇ ਰੇਡੀ ਵਾਚ, ਥੈਂਕ ਯੂ ਸੋ ਮਚ। ਮੈਂ ਪਵਨ ਮੇਰੇ ਨਾਲ, ਪਵਨ ਸਭ ਤੋਂ ਵੱਡੀ ਇਸ ਸਮੇਂ ਜਿਹੜੀ ਘਪਲੇ ਚੱਲਦੇ ਨੇ ਉਹਨਾਂ 'ਚ ਇੰਸ਼ੋਰੈਂਸ ਇੱਕ ਘਪਲਾ। ਪਹਿਲਾਂ ਲੋਕਾਂ ਦੇ ਘਰਾਂ ਦੀ ਇੰਸ਼ੋਰੈਂਸ ਵਧਾਈ ਗਈ, ਫਿਰ ਦੇਖਿਆ ਵੀ ਘਰਾਂ ਦੀ ਇੰਸ਼ੋਰੈਂਸ 80-80 ਰੁਪਏ ਤੋਂ 100-100 ਰੁਪਏ ਤੋਂ ਅਸੀਂ ਕਰਤੀ ਹੈ 250-250। ਚਲੋ ਹੁਣ ਇਹ ਤਾਂ ਹੋ ਗਿਆ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ ਲੁਟਿੰਗ, ਚਲੋ ਹੁਣ ਕਾਰਾਂ ਵਾਲੇ ਪਾਸੇ ਚੱਲਦੇ ਆ। ਹੁਣ ਜੇ ਕਾਰਾਂ ਜਿਹੜੀਆਂ ਲੋਕਾਂ ਦੀਆਂ ਚੋਰੀ ਹੋਈਆਂ ਨੇ ਤੁਸੀਂ ਪੇ ਕਰੋ, ਅਸੀਂ ਨਹੀਂ ਪੈਸੇ ਜੇਬ ਚੋਂ ਦੇਣੇ। ਇੰਸ਼ੋਰੈਂਸ ਲਈ ਜਾਂਦੀ ਆ ਕਿ ਕਲੇਮ ਦਊਗੀ ਇੰਸ਼ੋਰੈਂਸ ਕੰਪਨੀ, ਇੰਸ਼ੋਰੈਂਸ ਇਸ ਲਈ ਨਹੀਂ ਲਈ ਜਾਂਦੀ ਕਿ ਇੰਸ਼ੋਰੈਂਸ ਬਾਕੀਆਂ ਨੂੰ ਲੁੱਟ ਕੇ ਪੈਸੇ ਪੂਰੇ ਕਰਕੇ ਦਊਗੀ, ਲੁਟੇਰਿਆਂ ਦੇ ਚੋਰਾਂ ਦੇ, ਚੋਰਾਂ ਦੇ ਪੈਸੇ ਲੋਕਾਂ 'ਤੇ ਪਾ ਦਿੱਤੇ ਗਏ ਨੇ। ਮੈਨੂੰ ਇਹ ਦੱਸੋ ਪਵਨ, ਕੀ ਪ੍ਰੋਬਲਮ ਆਉਂਦੀ ਪਈ ਹੈ ਲੋਕਾਂ ਨੂੰ ਇਸ ਵੇਲੇ? ਸਭ ਤੋਂ ਵੱਧ ਇੰਸ਼ੋਰੈਂਸ ਦੇ ਵਿੱਚ ਤੁਸੀਂ ਟਾਈਮ ਤੋਂ ਡੀਲ ਕਰਦੇ ਹੋ, ਪਹਿਲਾਂ ਨੰਬਰ ਨੋਟ ਕਰ ਲਓ। ਦੋ ਗੱਲਾਂ ਮੈਂ ਪਵਨ ਬਾਰੇ ਅਤੇ ਇੱਕ ਮਨਮੋਹਨ ਬਾਰੇ ਮੈਂ ਕਹਿੰਦਾ ਹੁੰਦਾ। ਨਾ ਤਾਂ ਇਹ ਪਵਨ ਨੇ ਝੂਠ ਝਾਟ ਬੋਲਣਾ, ਨਾ ਇਹਨੇ ਨਾ ਮਨਮੋਹਨ ਨੇ, ਨਾ ਇਹਨਾਂ ਨੇ ਮਾਰਨੀ ਆ ਠੱਗੀ ਕੋਈ, ਨਾ ਤੁਹਾਡੇ ਨਾਲ ਨਾ ਇੰਸ਼ੋਰੈਂਸ ਕੰਪਨੀ ਨਾਲ। ਤੁਹਾਨੂੰ ਸਹੀ ਢੰਗ ਨਾਲ ਦੱਸਣਗੇ, ਕਈ ਚੀਜ਼ਾਂ ਦੀ ਕਵਰੇਜ ਉਇਓਂ ਪਾਈ ਹੋਈ ਆ, ਇਹਨੂੰ ਕੱਟ ਦਿਓ, ਅਤੇ ਕਈ ਚੀਜ਼ਾਂ ਦੀ ਹੈ ਹੀ ਨਹੀਂ, ਉਹਨੂੰ ਐਡ ਕਰ ਦਿਓ। ਮੇਰਾ ਰੇਂਜ ਰੋਵਰ ਚੋਰੀ ਹੁੰਦਾ, ਮੇਰੀ ਇੰਸ਼ੋਰੈਂਸ ਪਾਲਿਸੀ ਚੰਗੀ ਸੀ, ਅਤੇ ਮੇਰੇ ਗੁਆਂਢੀ ਦਾ ਚੋਰੀ ਹੁੰਦਾ, ਗੁਆਂਢੀ ਨੂੰ ਕੁਛ ਵੀ ਨਹੀਂ ਮਿਲਿਆ, ਮੈਨੂੰ $34,000 ਬੈਕ ਮਿਲਿਆ ਮੇਰਾ ਰੇਂਜ ਰੋਵਰ ਚੋਰੀ ਹੋਣ ਤੋਂ ਬਾਅਦ। ਪਤਾ ਕਿਉਂ? $8 ਦਾ ਇੱਕ ਵਿੱਚ
1: ਕਲੋਜ਼
0: ਸੀਗਾ, ਉਹ $8 ਪਰ ਮੰਥ ਨਾ ਮੇਰੀਆਂ ਸਾਰੀਆਂ ਪੇਮੈਂਟ ਜਿੰਨੀਆਂ ਗਈਆਂ ਸੀ, ਪਲੱਸ ਡਾਊਨ ਪੇਮੈਂਟ, ਪਲੱਸ ਅੱਜ ਦੀ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਉਹਦੀ ਕੀ ਵੈਲਿਊ ਆ, ਮੈਨੂੰ $34,000 ਬੈਕ ਆ ਗਿਆ। ਸੋ ਤੁਸੀਂ ਇੰਸ਼ੋਰੈਂਸ ਚੰਗੀ ਜਗ੍ਹਾ ਕਰਾਓ। ਪਵਨ ਦਾ ਨੰਬਰ ਨੋਟ ਕਰੋ, 647-3259100, 647-3259100, 647-3259100। ਪਵਨ ਕੌਰ ਗਿੱਲ, ਪਵਨ ਦਿਓ ਮੈਸੇਜ।
2: ਹਾਂਜੀ ਅਮਨ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਇੰਸ਼ੋਰੈਂਸ ਕਿਉਂ ਵੱਧ ਕੇ ਆ ਰਹੀ ਹੈ ਜੀ, ਆਟੋ ਦੀ ਬਹੁਤ ਜ਼ਿਆਦਾ ਵੱਧ ਕੇ ਆ ਰਹੀ ਹੈ, ਘਰਾਂ ਦੀ ਵੀ ਬਹੁਤ ਵੱਧ ਕੇ ਆ ਰਹੀ ਹੈ, ਕਿਉਂਕਿ ਜੀ ਲੋਕ ਚੈੱਕ ਨਹੀਂ ਕਰਦੇ ਸੇਮ ਕੰਪਨੀ ਦੇ ਨਾਲ ਕੰਟੀਨਿਊਸਲੀ, ਜਿਵੇਂ ਬਲਾਈਂਡਲੀ ਫੇਥ ਹੁੰਦਾ ਕਿ ਚਲੋ ਵਧੀਆ ਹੀ ਦੇਣਾ, ਤੇ ਜੀ ਜੇ ਚੈੱਕ ਕਰਵਾਉਣ ਤਾਂ ਬਹੁਤ ਹਾਫ ਐਂਡ ਹਾਫ ਦਾ ਫਰਕ ਪੈ ਜਾਂਦਾ ਹੈ। ਤੇ ਆਪਾਂ ਜਿਨ੍ਹਾਂ ਦੀ ਵੀ ਰਿਨਿਊਅਲ ਆ ਰਹੀ ਆ ਉਹ ਮੈਨੂੰ ਕੰਟੈਕਟ ਕਰ ਸਕਦੇ ਆ ਇੱਕ ਕੋਟ ਲੈਣ ਲਈ, ਡਿਫਰੈਂਸ ਚੈੱਕ ਕਰਨ ਲਈ ਕਿੰਨਾ ਕਰ ਰਿਹਾ। ਬਾਕੀ ਜੀ ਜਦੋਂ ਆਪਾਂ ਦਿੰਦੇ ਹਾਂ ਕਵਰੇਜ ਸਾਰੀਆਂ ਐਕਸਪਲੇਨ ਕਰਦੇ ਹਾਂ ਕਿ ਅਸੀਂ ਤੁਹਾਨੂੰ ਕੀ ਦੇ ਰਹੇ ਹਾਂ, ਘਰਾਂ ਦੇ ਵਿੱਚ ਕੀ ਤੁਹਾਡਾ ਕਵਰ ਆ, ਤੇ ਆਟੋ ਦੇ ਵਿੱਚ ਕੀ ਕਵਰ ਆ ਜੀ, ਤੇ ਫਿਰ ਹੀ ਆਪਾਂ ਸਾਰਾ ਡਿਸਕਸ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਫਾਈਨਲ ਕਰਦੇ ਹਾਂ ਜੇ ਸਾਰਾ ਕੁਛ ਅਗਲੇ ਐਗਰੀ ਕਰਦੇ ਆ।
0: ਸੋ ਤੁਸੀਂ ਆਟੋ ਔਰ ਹੋਮ ਇੰਸ਼ੋਰੈਂਸ ਚੋਂ ਲਾਸਟ ਦੋ ਪਰਿਵਾਰ ਜਿਹਦੇ ਕੋਲ ਕਾਰ ਸੀ ਤੇ ਜਿਹਦੇ ਕੋਲ ਕਾਰ ਨਹੀਂ ਸੀ ਉਹਨਾਂ ਬਾਰੇ ਬੋਲ ਦਿਓ ਪਲੀਜ਼।
2: ਹਾਂਜੀ ਅਮਨ ਜੀ, ਮੇਰੇ ਕੋਲ ਆਈਆਂ ਕਾਲਸ ਤੇ ਜਿਨ੍ਹਾਂ ਦਾ ਹੁਣ ਕੋਡ ਮੈਂ ਫਾਈਨਲਾਈਜ਼ ਕੀਤਾ ਜੀ, ਲਾਸਟ ਮੈਂ ਇਕੱਲੀ ਆਟੋ ਦਾ ਕੀਤਾ ਹੈ ਜੀ, ਤੇ ਆਟੋ ਦੇ ਵਿੱਚ ਵੀ ਜੀ ਉਹਨਾਂ ਨੂੰ 65 ਪਰ ਮੰਥ ਮੈਂ ਸੇਵਿੰਗ ਕਰਕੇ ਦਿੱਤੀ ਆ, ਕਿਉਂਕਿ ਉਹ ਕੰਟੀਨਿਊਸਲੀ ਸੇਮ ਕੰਪਨੀ ਦੇ ਨਾਲ ਲਾਸਟ 6-7 ਈਅਰਸ ਤੋਂ ਸੀਗੇ, ਤਾਂ ਉਹਨਾਂ ਦੇ ਜਸਟ ਆਟੋ ਦੇ ਵਿੱਚ ਇੰਨਾ ਡਿਫਰੈਂਸ ਆਇਆ। ਬਾਕੀ ਅਮਨ ਜੀ ਮੇਰੇ ਕੋਲ ਇੱਕ ਹੋਰ ਫੈਮਿਲੀਜ਼ ਆਈਆਂ ਸੀ, 2 cars 1 house, ਉਹਨਾਂ ਦਾ ਵੀ ਜੀ ਆਲਮੋਸਟ $70 ਦਾ ਜਿਵੇਂ ਡਿਫਰੈਂਸ ਆਇਆ ਆਟੋਜ਼ ਦੇ ਵਿੱਚ,
0: ਠੀਕ ਹੈ,
2: ਉਹਨਾਂ ਦਾ ਜੋ ਕੰਬਾਈਨ ਪਾਲਿਸੀ ਆਪਾਂ ਕੀਤੀ ਉਹਨਾਂ ਦੀ।
0: ਸੋ ਤੁਸੀਂ $700 ਤੇ $140, $850 ਇੱਕ ਪਰਿਵਾਰ ਦਾ ਬਚਿਆ, ਤੇ ਬਿਨਾਂ ਘਰ ਤੋਂ ਜਿਹੜੇ ਲੋਕ ਨੇ ਉਹ ਕਾਰ ਚਲਾ ਰਹੇ ਸੀ, ਇਕੱਲੀ ਕਾਰ ਦੇ ਨਾਲ ਉਹਨਾਂ ਨੂੰ ਟੈਨੈਂਟ ਇੰਸ਼ੋਰੈਂਸ ਨਾਲ ਮਿਲੀ, ਯਾਨੀ ਕਿ ਕਵਰੇਜ ਵੱਧ ਗਈ ਪਰ ਇੰਸ਼ੋਰੈਂਸ ਘੱਟ ਗਈ, ਕਿਉਂਕਿ ਕੋਂਬੋ ਪ੍ਰੋਡਕਟ ਦੇ ਵਿੱਚ ਪ੍ਰਾਈਸ ਥੱਲੇ ਗਿਰ ਜਾਂਦੀ ਹੈ, ਕਵਰੇਜ ਵੱਧ ਗਈ ਇੰਸ਼ੋਰੈਂਸ ਘੱਟ ਗਈ। ਇਹ ਦੋਨੋਂ ਸਿਨੈਰੀਓ 'ਚ 647-3259100 ਜਿੰਨੇ ਵੀ ਡਰਾਈਵਰ ਮੈਨੂੰ ਸੁਣਦੇ ਹੋ, ਮੇਰੀ ਬੇਨਤੀ ਆ ਜਿੰਨੇ ਸੁਣਦੇ ਹੋ, ਚਾਹੇ 10 ਕਾਲ ਕਰ ਲਿਓ ਚਾਹੇ 20 ਕਰ ਲਿਓ, ਕਾਲ ਕਰੀ ਚਲੋ ਇਹਨਾਂ ਨੂੰ, ਇਹ 3-3 ਮਿੰਟ ਤੁਹਾਡੇ ਲੈਣਗੇ, 3-3 ਮਿੰਟ। ਆ ਮੇਰੇ ਦਰਾਂ ਦੇ ਮੂਹਰੇ ਕੋਈ ਕਾਰ ਦੀਆਂ ਪਲੇਟਾਂ ਲਾ ਕੇ ਖੜੀਆਂ ਕਰਕੇ ਗਿਆ, 3 ਮਿੰਟ 'ਚ ਮੈਂ ਉਹਦੀ ਰਿਪੋਰਟ ਲਿਖਾਈ ਆ, ਪੁਲਿਸ ਨੂੰ ਦੱਸਤਾ, ਸਿਟੀ ਵਾਲਿਆਂ ਨੂੰ ਦੱਸਤਾ ਵੀ ਭਾਈ ਜਿਹਨੇ ਲਿਆਣੀ ਲੈ ਜਾਓ, ਆਪੇ ਲੈ ਜਾਣਗੇ, ਜਿਹਨਾਂ ਨੂੰ ਲੱਗੂ ਪਿਆਰੀ ਨਹੀਂ ਤਾਂ ਫਿਰ ਕੋਈ ਹੋਰ ਚੋਰ ਦੁਆਰਾ ਆ ਕੇ ਚੱਕ ਕੇ ਲੈ ਜਾਓ। ਸੋ ਇੱਥੇ ਖੜੀ ਆ 647-3259100 ਤੇ ਪਵਨ ਨੂੰ 3 ਮਿੰਟ ਦਿਓ, ਪਵਨ 3 ਮਿੰਟਾਂ 'ਚ ਤੁਹਾਨੂੰ ਫਾਈਨੈਂਸ਼ੀਅਲ ਫਰੀਡਮ ਦਊ, $1,000-$2,000 ਸਾਲ ਦਾ ਜੇ ਬਚਦਾ ਬਚਾਓ, ਕਿਉਂਕਿ ਇਹਨਾਂ ਨੇ ਵਧਾ ਦਿੱਤੇ, ਨਵੀਆਂ ਕੰਪਨੀਜ਼ ਕਿਛ ਆਈਆਂ ਨੇ ਉਹਨਾਂ ਦੇ ਵਧੇ ਨਹੀਂ ਰੇਟ। 647-3259100, 647-3259100 ਪਵਨ ਕੁਛ ਹੋਰ ਕਹੋਗੇ?
2: ਬਸ ਅਮਨ ਜੀ ਇਹੀ ਬਸ ਕਹਿਣਾ ਚਾਹੂੰਗੀ, ਬਾਕੀ ਜਿਹਨਾਂ ਦੀਆਂ ਰੈਂਟਲ ਪ੍ਰੋਪਰਟੀਜ਼ ਨੇ ਸਟੂਡੈਂਟਸ ਨੂੰ ਦਿੱਤੀਆਂ ਹੋਈਆਂ ਤੇ ਫੈਮਿਲੀਜ਼ ਰਹਿੰਦੀਆਂ ਜੀ, ਉਹ ਵੀ ਮੇਰੇ ਨਾਲ ਇੱਕ ਵਾਰ ਜ਼ਰੂਰ ਕੰਟੈਕਟ ਕਰ ਸਕਦੇ ਨੇ। ਬਾਕੀ ਕਮਰਸ਼ੀਅਲ ਵਿੱਚ ਵੀ ਆਪਾਂ ਡੀਲ ਕਰਦੇ ਹਾਂ, ਹਰ ਤਰ੍ਹਾਂ ਦੀ ਕਮਰਸ਼ੀਅਲ ਵਿੱਚ, ਜਿਨ੍ਹਾਂ ਨੇ ਕਮਰਸ਼ੀਅਲ ਦੇ ਕੋਡ ਚੈੱਕ ਕਰਾਉਣੇ ਆ ਜੀ ਉਹ ਵੀ ਮੈਨੂੰ ਕੰਟੈਕਟ ਕਰ ਸਕਦੇ ਆ।
0: 647-3259100, 647-3259100 ਤੇ ਕਾਲ ਕਰਨੀ ਹੈ। ਸੋ ਮੇਰੇ ਨਾਲ ਸ਼ਬਾਨੂ ਵੀ ਹੋਰਤੇ ਆ, ਸੁਲਤਾਨ ਜੀ ਵੀ ਹੋਰਤੇ ਆ, ਮੇਰੇ ਨਾਲ ਜੋ MS ਵੀ ਨੇ। MS ਸਤਿ ਸ਼੍ਰੀ ਅਕਾਲ, ਮੈਂ ਤੁਹਾਨੂੰ ਸਪੈਸ਼ਲੀ ਰੇਡੀਓ 'ਤੇ ਅੱਜ ਬੁਲਾਇਆ, ਨੇੜੇ ਮਾਈਕ 'ਤੇ ਨੇੜੇ ਆ ਜੋ, ਤਾਂ ਆਵਾਜ਼ ਤਾਂ ਜਾਣੀ ਆ ਜੇ ਤੁਸੀਂ ਇੰਨੀ ਦੂਰ ਹੋਵੋਗੇ ਮਾਈਕ ਤੋਂ ਜਿੰਨਾ ਮੈਂ ਹੈਗਾ, ਅਤੇ ਬਿਲਕੁਲ ਸਟ੍ਰੇਟ ਰੱਖੋਗੇ ਆਪਣੇ ਮੂੰਹ ਨੂੰ, ਉਹਨਾਂ ਕਿਹਾ ਚਲੋ ਆ ਜਿੱਦਾਂ ਕਰਦੇ ਹੋ ਲੋਕਾਂ ਨੂੰ ਸਹੀ ਨਹੀਂ ਜਾਂਦੀ। ਐਮਐਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ।
0: ਤੁਸੀਂ ਕੁਕਿੰਗ ਦੇ ਸੈਕਟਰ 'ਚ ਕਿੰਨੇ ਸਾਲ ਤੋਂ?
3: ਲਾਸਟ ਮੈਂ 15 ਈਅਰ ਤੋਂ।
0: 15 ਸਾਲ ਤੋਂ
3: ਜੀ।
0: ਸੋ ਤੁਹਾਡੇ 2 ਤੋਂ 5 ਪ੍ਰੋਡਕਟ ਮੈਂ ਦੱਸਣ ਲੱਗਿਆ
3: ਜੀ,
0: ਜਿਨ੍ਹਾਂ 'ਤੇ ਮੈਂ ਸਪੈਸ਼ਲ ਲਾਉਣ ਲੱਗਿਆ, ਅਤੇ ਜਿੰਨੇ ਵੀ ਲੋਕ ਮੈਨੂੰ ਸੁਣਦੇ ਪਏ ਨੇ, ਜਿੰਨੇ ਵੀ ਲੋਕ ਸੁਣਦੇ ਪਏ ਨੇ, ਤੁਸੀਂ ਅੱਜ ਇਹਨਾਂ ਪ੍ਰੋਡਕਟਸ ਦਾ ਫਾਇਦਾ ਉਠਾਓਗੇ। ਇਹ ਹੈਗਾ ਕੀ ਦੱਸੀ ਆਪਾਂ ਪਹਿਲਾਂ ਇਹ ਦੱਸੋ ਕਿਹੜੀ ਕਿਹੜੀ ਚੀਜ਼ ਬੋਲੀ, ਛੇਤੀ ਬੋਲਦੇ ਫਿਰ ਬ੍ਰੇਕ ਆ ਜਾਣੀ ਵਿੱਚ।
3: ਬਰਗਰ, ਆਲੂ ਟਿੱਕੀ, ਚਨਾ ਟਿੱਕੀ, ਰਾਜਮਾ ਚਾਵਲ, ਕੜੀ ਚਾਵਲ, ਆਪਣਾ ਚਾਪ, ਪਨੀਰ ਦੀ ਆਈਟਮ, ਜਿਹੜੀ ਮਰਜ਼ੀ ਤੁਸੀਂ ਕਰਾ ਸਕਦੇ
0: ਹੋ। ਤੰਦੂਰ ਲੱਗਿਆ ਹੋਊਗਾ ਟੋਟਲੀ, ਤੰਦੂਰ ਚਾਂਪ, ਤੁਸੀਂ ਤੰਦੂਰ ਵਾਲੀ, ਇਹ ਸਾਰਾ ਕੁਛ ਮੈਂ ਸਪੈਸ਼ਲ ਦੱਸਣ ਲੱਗਿਆ। ਬਟ ਤੁਸੀਂ ਸਾਨੂੰ ਸੁਣਦੇ ਰਹੋਗੇ ਤੇ ਬੜੀ ਜਲਦੀ ਅਸੀਂ ਤੁਹਾਡੇ ਨਾਲ ਇਹ ਸਾਰੀਆਂ ਚੀਜ਼ਾਂ ਸਾਂਝੀਆਂ ਕਰਾਂਗੇ।
4: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ, 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
5: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: पापा सुनते क्यों नहीं, चॉकलेट लेनी है।
7: अजी सुनते हो, कहाँ गुम हो?
8: अरे महेश अभी तक ऑफिस नहीं आए, पता नहीं मीटिंग थी। हेलो हेलो हेलो।
9: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।
0: ਔਰ ਰੇਡੀਓ ਵਾਸ ਦੇ ਵਿੱਚ ਤੁਸੀਂ ਸਾਡੇ ਨਾਲ ਸ਼ਾਮਲ ਹੋ। ਸ਼ਮਾਨੂ, ਆਪਣੀ ਕੰਪਨੀ ਬਾਰੇ ਦੱਸਾਂਗੇ ਪਹਿਲਾਂ ਸਭ ਤੋਂ।
10: ਓਕੇ ਸਰ, ਹਮ ਹੈ ਰਾਈਟ ਵਿੰਡੋ ਫੋਰਸ। ਹਮ ਲੋਗ ਵਿੰਡੋਜ਼ ਔਰ ਡੋਰਸ ਕਾ ਮੈਨੂਫੈਕਚਰਿੰਗ ਕਰਤੇ ਹੈ, ਜਿਸਕੇ ਅੰਦਰ ਹਮ ਟ੍ਰਿਪਲ ਔਰ ਡਬਲ ਗਲਾਸ ਦੋਨੋਂ ਤਰੀਕੇ ਕੇ ਗਲਾਸ ਦੇਤੇ ਹੈ। ਵਿੰਡੋਜ਼ ਜ਼ਿਆਦਾਤਰ ਮਾਰਕੀਟ ਮੇਂ ਬਹੁਤ ਤਰੀਕੇ ਕੇ ਅਮਨ ਜੀ, ਲੇਕਿਨ ਜੋ ਅਸਲੀ ਵਿੰਡੋਜ਼ ਹੈ ਜੋ ਵਾਕਈ ਕੈਨੇਡਾ ਮੇਂ ਕਾਮ ਕਰਤੀ ਹੈ, ਉਸਕਾ ਕਸਟਮਰ ਕੈਸੇ ਪਤਾ ਲਗਾਏ, ਉਸਕਾ ਪਤਾ ਆਪ ਐਸੇ ਲਗਾ ਸਕਤੇ ਹੈ ਕਿ ਅਗਰ ਉਸਕੇ ਉੱਪਰ ਐਨਰਜੀ ਸਟਾਰ ਕਾ ਸਟਿਕਰ ਹੈ, ਦੈਟ ਮੀਨਸ ਕਿ ਉਹ ਗਵਰਨਮੈਂਟ ਨੇ ਸਰਟੀਫਾਈ ਕੀ ਹੋਈ ਵਿੰਡੋਜ਼ ਹੈ, ਜਿਸਕੇ ਅੰਦਰ ਅਗਰ ਟੈਂਪਰੇਚਰ -30 ਸੇ ਵੀ ਨੀਚੇ ਜਾਤਾ ਹੈ ਤੋ ਆਪਕੇ ਘਰ ਮੇਂ ਏਅਰ ਟਾਈਟਨੈਸ ਰਹੇਗੀ। ਏਅਰ ਟਾਈਟਨੈਸ ਕਾ ਕਾਨਸੈਪਟ ਯੇ ਹੋਤਾ ਹੈ ਕਿ ਜਬ ਆਪਕਾ ਫਰਨੇਸ ਚਲਤਾ ਹੈ ਤੋ ਉਸਕੀ ਹੀਟ ਐਸਕੇਪ ਹੋਣੀ ਨਹੀਂ ਚਾਹੀਏ ਆਪਕੀ ਵਿੰਡੋਜ਼ ਔਰ ਡੋਰਸ ਕੇ।
11: ਆਪਣੇ ਰੋਟੀ ਲੈਣੇ ਪਏ ਲੈਣਾ ਤੋਂ ਸਭ ਆਪਕੋ ਸਾਰੀ ਆਪਸ਼ਨ आपको ग्लास काउंटर चाहिए, आपको लॉकिंग मैकेनिज्म काउंटर चाहिए, आपको चुकाए का हम आपको कंपनी वो भी ऑप्शन करते हैं जिसके अंदर वाइनल की चाहिए या बुक की चाहिए। सो मल्टीपल ऑप्शन में हमें ज़्यादा जानकारी के लिए 416-206-3200 हमें एक और आदमी चार एस्टिमेट पाएंगे फिर शिवानी में कॉल करें चार एस्टिमेट लेने के बाद तो मैं कहूँगा चार एस्टिमेट लेने के बाद तुम कहना मेरे को आगे ना कहूँ कि घर में बंदे बताऊँगा मेरे में चाहिए अपना स्टिकर लगे ना हजे भी उसे मक्खियाँ तो लेके वो लाल लाल जी पटनियाँ तो लेके सब से गल कराई पता कि थोड़े लाल लाल जी उठ जाएंगे सर्दियाँ तो मेरे घर आ जाएंगे ना कि कहने मैं
2: लेडी बाग
11: लेडी बाग आओ कैसे गलती है ना लेडी बाग खाते करो
2: खाली
11: हाँ
2: नहीं
11: ठीक है ना टिक्कियाँ खाते करो Thank you so much.

0: 29.99 ਚ, ਪਰ ਜਿਨ੍ਹਾਂ ਨੇ ਪੈਨਲ ਰੈਡੀ ਫਰਿੱਜ ਲੈਣਾ ਉਹ ਵੀ 42 ਇੰਚ ਜਾਂ 48 ਇੰਚ ਦਾ ਪੈਨਲ ਰੈਡੀ ਫਰਿੱਜ 40% ਡਿਸਕਾਊਂਟ ਤੇ ਦੇ ਰਹੇ ਸੀ। ਪੈਨਲ ਰੈਡੀ ਫਰਿੱਜ ਦੇ ਨਾਲ ਪੈਨਲ ਰੈਡੀ ਡਿਸ਼ਵਾਸ਼ਰ ਵੀ ਲੱਗੇਗੀ ਤੇ ਪੈਨਲ ਰੈਡੀ 48 ਇੰਚ ਦਾ ਫਰਿੱਜ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਡਿਸ਼ਵਾਸ਼ਰ ਵੀ ਪੈਨਲ ਰੈਡੀ ਹੋਏਗੀ। ਇਹ 26,000, 25,000, 24,000 ਡਾਲਰ ਦਾ ਪੈਕੇਜ ਹੈ ਜੀ, ਪਰ ਤੁਹਾਨੂੰ $18,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। 40% ਡਿਸਕਾਊਂਟ ਇਸ ਟਾਈਮ ਹੋਮ ਅਪਲਾਈਸਿਸ ਸੈਕਸ਼ਨ ਚ ਦਿੱਤਾ ਜਾ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ $2,500 ਵਾਲਾ, $17.99 ਦਾ ਲੈ ਕੇ $700 ਕੱਲੇ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਸੇਵ ਕਰ ਲੈਣਾ। ਇਸ ਵਕਤ ਵੀ ਸਟੋਰ ਚ 3 ਤੋਂ 4 ਫੈਮਲੀਜ਼ ਸ਼ੋਪਿੰਗ ਕਰ ਰਹੀਆਂ ਕਿਉਂਕਿ ਲੋਐਸਟ ਪ੍ਰਾਈਸ ਤੇ ਐਕਸਕਲੂਸਿਵ ਦਿੱਤੀਆਂ ਜਾ ਰਹੀਆਂ ਇਹ ਡੀਲਸ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਸੁਬਾਹ 11 ਵਜੇ ਤੋਂ ਸ਼ਾਮ 7 ਵਜੇ ਤੱਕ ਪਹੁੰਚਣਾ ਜੀ ਤੁਸੀਂ। 905-450-2828 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਤੇ ਤੁਸੀਂ ਪ੍ਰੋਡਕਟ ਨੂੰ ਸਰਚ ਵੀ ਕਰ ਸਕਦੇ ਹੋ ਜੀ। 905-450-2828, 905-450-2828 ਜੀ।
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ।
2: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮਨੋਂ ਸਵਾਦ ਹੀ ਆ ਗਿਆ। ਗਰਮ ਗਰਮ ਫਰੈਸ਼ ਫੂਡ, ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
3: 50 Sunnyvale Gate, Brampton, Mountlash and Bovet the intersection, or visit karo www.tavakitchen.ca. 905-790-1699, 905-790-1699, ਔਰ ਸਪੀਡੈਕਸ ਦੇ ਬਾਰੇ ਅਸੀਂ ਗੱਲ ਕਰਦੇ ਨੇ, ਵਾਪਸ ਆ ਰਹੇ ਹਾਂ।
4: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
3: ਔਰ ਸਪੀਡੈਕਸ ਵਾਲੇ ਨਾਲ ਨੇ ਮੇਰੇ, ਔਰ ਬਹੁਤ ਵੱਡਾ ਜਿਹੜਾ ਇੱਕ ਜੋ ਸਪੀਡੈਕਸ ਜਿਹੜਾ ਹੈਗਾ ਉਹਦੇ ਬਾਰੇ ਮੈਂ ਦੱਸਣ ਲੱਗਿਆ ਕਿ ਬਹੁਤ ਸਾਰੇ ਸਾਲ ਇਹਨਾਂ ਨੇ ਕੰਮ ਕੀਤਾ ਅਤੇ ਹੁਣ ਇਹ ਆਪਣੀ ਕੰਪਨੀ ਬਾਰੇ ਦੱਸੋਗੇ ਕੁਛ?
5: ਹਾਂਜੀ, ਸਾਡੀ ਕੰਪਨੀ ਨਾਮ ਹੈਗਾ ਸਪੀਡੈਕਸ ਆਟੋ ਕਲੀਜਨ। ਅਸੀਂ ਲੋਕੇਟਡ ਹੈਗੇ 181 ਰਦਰਫੋਰਡ ਰੋਡ ਸਾਊਥ, ਯੂਨਿਟ 11 ਹਨ। ਅਸੀਂ ਕਰਦੇ ਹਾਂ ਹਰੇਕ ਬੋਡੀ ਵਰਕ, ਸੁਨਾਮੇ ਕੋਟਿੰਗ, ਜੇ ਮਾਈਨਰ ਡੈਂਟਿੰਗ ਤੋਂ ਮੇਜਰ ਕਲੀਜਨ ਤੱਕ ਅਸੀਂ ਸਾਰਾ ਕੰਮ ਕਰ ਦਿੰਦੇ ਹਾਂ, ਪੇਂਟਿੰਗ।
3: ਥੈਂਕ ਯੂ। ਔਰ ਭਾਜੀ ਮੇਰੇ ਨਾਲ, ਭਾਜੀ ਕੀ ਹਾਲ ਚਾਲ ਨੇ?
6: ਅਮਨ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ
6: ਜੀ? ਤੁਸੀਂ ਸੁਣਾਓ।
3: ਬਸ ਵਧੀਆ ਚੜ੍ਹਦੀ ਕਲਾ। ਸੋ ਸਾਡੇ ਕੋਲ ਤੁਹਾਡਾ ਸਪੋਂਸਰ ਵੀ ਪਹੁੰਚਿਆ ਹੁੰਦਾ ਤੇ ਕਿਹੜੀ ਗ੍ਰੇਡ ਚੁੱਕਾ? 6ਵੀਂ ਗ੍ਰੇਡ ਚ?
5: ਹਾਂਜੀ।
3: ਠੀਕ ਹੈ। ਸੋ ਮੇਰੇ ਨਾਲ, ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਾਂ ਨੂੰ, ਸਤਿ ਸ਼੍ਰੀ ਅਕਾਲ।
3: ਹਾਂ, ਸਤਿ ਸ਼੍ਰੀ ਅਕਾਲ। ਔਰ ਅਸੀਂ ਹਮੇਸ਼ਾ ਸਪੀਡੈਕਸ ਨੂੰ ਇੱਕ ਆਟੋ ਬੋਡੀ ਸ਼ਾਪ, ਜਿਹਦੀ ਅਸੀਂ ਪਹਿਚਾਣ ਦਿੱਤੀ ਹੈ ਕਿ ਫੈਮਿਲੀ ਵਰਕਸ਼ਾਪ ਹੈ।
7: ਹਾਂਜੀ।
3: ਫੈਮਿਲੀ ਡਾਕਟਰ ਹੋ ਗਿਆ, ਫੈਮਿਲੀ ਇਹ ਹੋ ਗਿਆ, ਫੈਮਿਲੀ ਫਾਈਨੈਂਸ਼ੀਅਲ ਐਡਵਾਈਜ਼ਰ ਹੋ ਗਿਆ, ਪਰ ਕਾਰ ਤੇ SUV ਦੇ ਐਕਸੀਡੈਂਟਸ ਜਦੋਂ ਹੁੰਦੇ ਸੀ ਇਹਨਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਟੋਇੰਗ ਕੰਪਨੀ ਦੇ ਪਿਛਲੇ ਦਿਨਾਂ ਦੇ ਰੌਲੇ ਤੁਸੀਂ ਸੁਣਦੇ ਨੇ, ਕਿਵੇਂ ਟੋ ਟਰੱਕ ਸੜੇ, ਕਿਵੇਂ ਗੋਲੀਆਂ ਚੱਲੀਆਂ, ਕਿਵੇਂ ਬੰਦੇ ਮਰੇ, ਸਾਹਮਣੇ ਨਿਕਲ ਕੇ ਤਸਵੀਰਾਂ ਸਾਹਮਣੇ ਆਈਆਂ ਕੀ ਕੁਛ ਹੋ ਰਿਹਾ ਸੀ ਇਸ ਇੰਡਸਟਰੀ 'ਚ। ਔਰ ਇਹ ਸਾਰਾ ਪੈਸੇ ਕਰਕੇ ਹੋ ਰਿਹਾ ਸੀ, ਇੰਸ਼ੋਰੈਂਸ ਕੰਪਨੀਆਂ ਤੋਂ ਪੈਸਾ ਵਸੂਲ ਕੀਤੇ ਲਈ, ਔਰ ਇੰਸ਼ੋਰੈਂਸ ਕੰਪਨੀਆਂ ਇਹੀ ਬੈਗ ਜਾ ਕੇ ਟੋਪੀ ਲੋਕਾਂ ਦੇ ਪੁਆਈ ਜਾ ਰਹੀਆਂ ਸੀ। ਸਪੀਡੈਕਸ ਇੱਕ ਐਸੀ ਕੰਪਨੀ ਆਈ ਆ ਕਿ ਜਿਹੜੀ ਕਹਿੰਦੀ ਹੈ ਕਿ ਤੁਸੀਂ ਜਿਹੜਾ ਹੈਗਾ ਇੱਕ ਪਰਿਵਾਰਕ ਤੌਰ ਦੇ ਉੱਤੇ,
7: ਹਾਂਜੀ,
3: ਜਿਹੜਾ ਏਅਰ ਤੇ ਆ ਸਕਦਾ, ਤੁਸੀਂ ਬੋਲੋ ਨਾ ਕੁਛ। ਹਾਂਜੀ
7: ਹਾਂਜੀ, ਆਪਣਾ ਫੈਮਿਲੀ ਬਿਜ਼ਨਸ ਆ ਜੀ। ਮਾਈਨਰ ਸਕਰੈਚ ਤੋਂ ਲੈ ਕੇ ਮੇਜਰ ਡੈਮੇਜ ਐਕਸੀਡੈਂਟ ਤੱਕ ਆਪਾਂ ਰਿਪੇਅਰ ਕਰਦੇ ਹਾਂ। ਮਤਲਬ ਕਿ ਜਿੱਦਾਂ ਕਿ ਤੁਹਾਡੀ ਕੋਈ ਪਾਰਕਿੰਗ ਲੋਟ ਦੇ ਵਿੱਚ ਗੱਡੀ ਮਾਰ ਗਿਆ, ਜਾਂ ਹਿੱਟ ਐਂਡ ਰਨ ਕਰ ਗਿਆ, ਜਾਂ ਤੁਹਾਡੀ ਕੀ ਦੇ ਕੋਈ ਨਿਸ਼ਾਨ ਪਾ ਗਿਆ ਆ, ਇੱਦਾਂ ਦੀਆਂ ਕੋਈ ਵੀ ਤਰ੍ਹਾਂ ਦੀਆਂ ਹੋਈਆਂ, ਜਾਂ ਫਲਾਇੰਗ ਆਬਜੈਕਟ ਦੇ ਵਿੱਚ ਵਿੰਡਸ਼ੀਲਡ ਹੋਵੇ, ਰਿਪੇਅਰ ਹੋਵੇ, ਆਪਾਂ ਸਾਰੀਆਂ ਇਹ ਚੇਂਜ ਕਰਕੇ, ਜਾਂ ਸਨ ਰੂਫ ਤੁਹਾਡੀ ਡੈਮੇਜ ਹੋਈ ਹੋਈ ਆ,

0: ਆਪਾਂ ਰਿਪੇਅਰ ਜਾਂ ਕਲੀਅਰ ਨਵੀਂ ਪਾ ਦਿੰਦੇ ਹਾਂ। ਅਤੇ ਇਸ ਤੋਂ ਇਲਾਵਾ ਜੇ ਕਿਸੇ ਨੇ ਆਪਣੀ ਸੈਰਾਮਿਕ ਕਰਵਾਉਣੀ ਆ, ਡਿਟੇਲਿੰਗ ਕਰਵਾਉਣੀ ਆ, ਬਫਿੰਗ ਆ, ਪੋਲਿਸ਼ਿੰਗ ਆ, ਕੁਛ ਵੀ ਕਰਵਾਉਣਾ ਹੋਵੇ, ਤੁਸੀਂ ਹਮੇਸ਼ਾ ਇੱਕੋ ਹੀ ਨਾਮ ਯਾਦ ਰੱਖੋ, ਸਪੀਡੈਕਸ ਆਟੋਕਲਿਜ਼ਨ। ਨੰਬਰ ਹੈਗਾ ਜੀ ਸਾਡਾ 416-277-9921। ਭਾਅ ਜੀ ਇੱਦਾਂ ਨਹੀਂ ਕੋਈ ਹੈਗਾ ਕਿ ਵੀ ਮਤਲਬ ਕਿ ਆਪਾਂ ਅਗਲੇ ਦੀ ਉਹੀ ਪਾਰਟਸ ਰਿਪੇਅਰ ਕਰਨ ਵਾਲਾ ਹੁੰਦਾ, ਰਿਪੇਅਰ ਵੀ ਕਰ ਦਈਦੀ ਆ, ਹੈ ਨਾ। ਸਾਡੇ ਕੋਲ ਲਾਸਟ ਵੀਕ ਇੱਕ ਕਸਟਮਰ ਆਇਆ, ਗੱਡੀ ਆਪਣੀ ਰਿਪੇਅਰ ਕਰਵਾ ਕੇ ਆਇਆ ਸੀਗਾ, ਅਤੇ ਉਹਦਾ 2-3 ਦਿਨ ਬਾਅਦ ਉਹਦਾ ਬੰਪਰ ਫਿਰ ਹਿੱਲ ਗਿਆ, ਅਤੇ ਜਦੋਂ ਉਹਨਾਂ ਕੋਲ ਵਾਪਸ ਗਿਆ ਤਾਂ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਇਹ ਕਰ ਸਕਦੇ ਗੇ। ਆਪਣਾ ਜਿਹੜਾ ਵੀ ਆਪਾਂ ਕੋਈ ਵੀ ਰਿਪੇਅਰ ਕਰਦੇ ਹਾਂ ਲਾਈਫ ਟਾਈਮ ਵਾਰੰਟੀ ਦਿੰਦੇ ਹਾਂ, ਕੁਛ ਵੀ ਉਹਦੇ 'ਤੇ ਜਦਕਿ ਹਿੱਟ ਦੁਬਾਰਾ ਨਾ ਹੋਇਆ ਹੋਵੇ, ਜੋ ਆਪਾਂ ਨੇ ਪਾਰਟ ਪਾਇਆ ਹੁੰਦਾ, ਉਹਨਾਂ ਨੇ ਜੋ ਪਾਰਟ ਪਾਇਆ ਸੀ ਉਹ ਗਲੂ ਨਾਲ ਜੋੜਿਆ ਹੋਇਆ ਸੀਗਾ, ਅਤੇ ਆਪਾਂ ਅਗਲੇ ਨੂੰ ਜਦੋਂ ਗੱਡੀ ਡਿਲੀਵਰ ਕਰਦੇ ਹਾਂ ਉਹਨਾਂ ਨੂੰ ਸਾਰੇ ਪਾਰਟਸ ਦਿਖਾਈ ਦੇ ਆ ਵੀ ਆਹ ਤੁਹਾਡੇ ਪੁਰਾਣੇ ਪਾਰਟ ਪਾਏ ਆ ਅਤੇ ਆਹ ਤੁਹਾਡੇ ਨਵੇਂ ਅਸੀਂ ਪਾਏ ਆ।
1: ਵੈਰੀ ਗੁੱਡ ਭਾਜੀ, ਕਿਹੜੀ ਕਿਹੜੀ ਗੱਡੀ ਪੇਂਟ ਕੀਤੀ ਤੁਸੀਂ ਹੁਣ ਤੱਕ?
2: ਭਾਜੀ ਹੁਣ ਤੱਕ ਅਸੀਂ ਆਲਮੋਸਟ ਸਾਰੀ ਬ੍ਰਾਂਡ ਕਰ ਚੁੱਕੇ ਹਾਂ ਜੀ, ਤੇ ਈਵਨ ਕਿ 26 ਦੀਆਂ ਗੱਡੀਆਂ ਅਸੀਂ ਆਲਮੋਸਟ 6 ਮਹੀਨੇ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਜੀ।
1: ਸੋ ਮੈਂ ਸਾਰਿਆਂ ਨੂੰ ਅਵੇਅਰ ਕਰਨਾ ਜੀ, ਇੰਸ਼ੋਰੈਂਸ ਕੰਪਨੀ ਕੋਲ ਜਾਣਾ ਤੁਹਾਡੀ ਮਰਜ਼ੀ ਆ, 99.9 ਨਹੀਂ 100% ਤੁਸੀਂ ਪ੍ਰੀਮੀਅਮ ਪੇ ਕਰਦੇ ਹੋ। ਡੂ ਨਾਟ ਕਾਲ ਯੂਰ ਇੰਸ਼ੋਰੈਂਸ ਕੰਪਨੀ, ਉਹ ਇੱਕ ਸਕੈਮ ਬਣਿਆ ਹੁੰਦਾ ਅੱਗੇ, ਉਹ ਫਿਰ ਤੁਹਾਨੂੰ ਇੱਕ ਰੈਂਟਲ ਕੰਪਨੀ ਫਿਕਸ ਉਹਦੇ ਕੋਲ ਭੇਜਦੇ ਨੇ, ਉਹ ਰੈਂਟਲ ਕੰਪਨੀ ਵਾਲੇ ਗਾਹਾਂ ਆਪਣਾ ਇੱਕ ਕਲੀਜ਼ਨ ਸੈਂਟਰ ਕੋਈ ਹੋਰ ਖੋਲ੍ਹੀ ਬੈਠਾ ਹੁੰਦਾ, ਉਹ ਕਲੀਜ਼ਨ ਸੈਂਟਰ ਖੋਲ੍ਹੇ ਆਪਣੇ ਬੰਦਿਆਂ ਦੇ ਹੀ ਹੁੰਦੇ ਨੇ ਜਾਂ ਗੋਰਿਆਂ ਦੇ, ਪਰ ਉਹ ਹੁੰਦੇ ਪ੍ਰਾਈਵੇਟ ਨੇ, ਅਤੇ ਖਾਲੀ ਨਾਂ ਲਿਖ ਕੇ ਲਾ ਜਾਂਦਾ ਇੰਸ਼ੋਰੈਂਸ ਕੰਪਨੀ ਡੀਲਰਸ਼ਿਪ ਕਰਕੇ। ਤੁਸੀਂ ਆਪਣਾ ਕੰਮ ਆਪਣੀ ਮਰਜ਼ੀ ਨਾਲ ਵਿਦਆਊਟ ਆਸਕਿੰਗ ਯੂਅਰ ਡੀਲਰਸ਼ਿਪ ਜਿੱਥੋਂ ਗੱਡੀ ਲੀਜ਼ ਕੀਤੀ ਆ, ਵਿਦਆਊਟ ਆਸਕਿੰਗ ਯੂਅਰ ਇੰਸ਼ੋਰੈਂਸ ਬਾਹਰੋਂ ਕਰਵਾ ਸਕਦੇ ਹੋ, ਕੋਈ ਵੀ ਇਹਦੇ 'ਤੇ ਲੀਗਲ ਓਬਲੀਗੇਸ਼ਨ ਨਹੀਂ ਹੈ, 100% ਰਾਈਟਸ ਨੇ, ਕਿਉਂਕਿ ਤੁਸੀਂ ਆਪਣਾ ਪ੍ਰੀਮੀਅਮ ਆਪੇ ਕਰਦੇ ਹੋ। ਸਪੀਡੈਕਸ ਵਾਲੇ ਰੈਂਟਲ ਗੱਡੀ ਤੁਹਾਡੀ ਜਿਹੜੇ ਹੈਗੇ ਨੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ, ਕਲੀਜ਼ਨ ਬਿਊਰੋ 'ਤੇ ਤੁਹਾਨੂੰ ਆਪ ਜਾਣਾ ਪੈਂਦਾ ਹੈਗਾ, ਉਹਦੇ ਬਾਰੇ ਗਾਈਡ ਕਰਨਾ ਸਾਰਾ ਦੱਸਦੇ ਨੇ। ਨੰਬਰ ਟੂ ਕਾਲ ਭਾਜੀ, ਨੰਬਰ ਬੋਲ ਦਿਓ,
2: 416-277-9921
1: 416-277-9221 ਹਾਂਜੀ
2: ਹਾਂਜੀ
1: 416-277-9221 'ਤੇ ਕਾਲ ਕਰਨੀ ਹੈ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: ਥੈਂਕ ਯੂ ਜੀ।
1: 416-277-9921 ਸਪੀਡੈਕਸ ਕੰਪਨੀ ਦਾ ਨਾਂ ਹੈਗਾ, ਤੇ ਤੁਸੀਂ ਅੰਗਰੇਜ਼ੀ 'ਚ ਨੰਬਰ ਜਾਣਾ ਚਾਹੁੰਦੇ ਹੋ ਤਾਂ
3: 416-277-9221
1: ਵੈਰੀ ਗੁੱਡ, ਥੈਂਕ ਯੂ ਸੋ ਮਚ। 416-277-9921 ਦੇ ਉੱਤੇ ਤੁਸੀਂ ਕਾਲ ਕਰਨੀ ਹੈ।

0: ਮੇਰੇ ਨਾਲ ਇਸ ਸਮੇਂ ਸਵਲੀਨ ਹੈ। ਸਵਲੀਨ ਕੀ ਹਾਲ ਚਾਲ ਨੇ?
1: ਵਧੀਆ ਭਾਜੀ, ਤੁਸੀਂ ਦੱਸੋ।
0: ਦੌੜ ਭੱਜ ਦੀ ਦੁਨੀਆ ਦੇ ਵਿੱਚ ਲੋਕ ਆਪਣੇ ਤੇ ਆਪਣਿਆਂ ਦੇ ਵਾਸਤੇ ਕੀ ਬੈਸਟ ਕਰ ਸਕਦੇ ਆ ਉਹ ਜਾਣਨ ਦੀ ਬਜਾਏ ਇਰਾਨ 'ਚ ਕਿੰਨੇ ਬੰਬ ਗਿਰ ਗਏ ਨੇ, ਟਰੰਪ ਨੇ ਰਾਤ ਨੂੰ ਸੌਣ ਲੱਗੇ ਕੀ ਲਿਖਿਆ ਸੀ ਅਤੇ ਸਵੇਰੇ ਉੱਠ ਕੇ ਮਸਕ ਕੀ ਕਹਿੰਦਾ ਪਿਆ, ਉਸ ਚੀਜ਼ 'ਚ ਜ਼ਿਆਦਾ ਉਲਝੇ ਹੋਏ ਨੇ। ਆਪਣਿਆਂ ਦੇ ਵਾਸਤੇ, ਆਪਣਿਆਂ ਦੇ ਲਈ ਤੁਸੀਂ ਅਗਰ ਕੋਈ ਸੁਰੱਖਿਆ ਜਾਂ ਇੱਕ ਪੈਟਰਨ ਸੈੱਟ ਕਰ ਸਕਦੇ ਹੋ, ਤੁਸੀਂ ਮਕਾਨ ਨਹੀਂ ਬਹੁਤ ਸਾਰੇ ਲੈ ਸਕੇ, ਤੁਸੀਂ ਮਕਾਨਾਂ ਨੂੰ ਪੇ ਆਊਟ ਨਹੀਂ ਕਰ ਸਕੇ, ਨੋ ਵਰੀਜ਼, ਪਰ ਤੁਸੀਂ ਇਹ ਕਰ ਸਕਦੇ ਹੋ ਕਿ ਜੇ ਤੁਹਾਨੂੰ ਕੁਛ ਹੋ ਜਾਂਦਾ ਜਾਂ ਤੁਹਾਡੀ ਸਿਹਤ ਨੂੰ ਕੁਛ ਹੋ ਜਾਂਦਾ, ਤੁਸੀਂ ਉਹਦੇ ਬਦਲੇ ਦੇ ਵਿੱਚ ਇੱਕ ਕਲੇਮ ਜਿਹੜਾ ਲੈ ਸਕਦੇ ਹੋ, ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਪੇ ਕਰਦੀਆਂ ਨੇ, ਇਹਦੇ ਬਾਰੇ ਜਾਣਕਾਰੀ। ਜੀ ਜਨਾ, ਬੋਲਿਓ ਤੁਸੀਂ।
1: ਹਾਂਜੀ, ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ ਤੇ ਅਦਾਬ। ਜਿੱਦਾਂ ਭਾਜੀ ਨੇ ਦੱਸਿਆ ਕਿ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਲਈ ਚਾਹੇ ਇੱਕ ਛੋਟੀ ਕਵਰੇਜ ਲੈ ਕੇ ਰੱਖੋ, ਕੋਈ ਨਾ ਕੋਈ ਕਵਰੇਜ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਆ। ਤੇ ਹੁਣ ਜਿਵੇਂ ਆਪਾਂ ਆਪਣੇ ਪੇਰੈਂਟਸ ਨੂੰ ਬੁਲਾ ਰਹੇ ਹਾਂ, ਸਪੈਸ਼ਲੀ ਸੁਪਰ ਵੀਜ਼ਾ ਜਾਂ ਵੈਸਟਰ ਵੀਜ਼ੇ ਤੇ, ਬਹੁਤ ਜ਼ਰੂਰੀ ਹੈ ਕਿ ਤੁਸੀਂ ਇੰਸ਼ੋਰੈਂਸ ਉਹਦੇ ਪਿੱਛੇ ਨਾ ਜਾਓ ਕਿ ਅਸੀਂ $60-70 ਦੀ ਲੈ ਲਈ। ਉਹਦੇ ਵਿੱਚ ਕਈ ਵਾਰੀ ਇੱਦਾਂ ਹੁੰਦਾ ਕਿ ਜਿਹੜੇ ਤੁਹਾਡੇ ਵਾਕ ਇਨ ਕਵਰ ਨਹੀਂ ਹੁੰਦੇ, ਪੇਰੈਂਟਸ ਨੂੰ ਕਈ ਵਾਰੀ ਛੋਟੀ ਮੋਟੀ ਬਿਮਾਰੀ ਆ ਜਾਂਦੀ ਹੈ, ਕੁਛ ਵੀ ਆ, ਉਹ ਕਵਰ ਨਹੀਂ ਹੈਗਾ। ਸਾਡੇ ਕੋਲ ਇੱਦਾਂ ਦੇ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੇ ਤੁਹਾਡੇ ਵਾਕ ਇਨ ਕਵਰ ਕਰਨਗੀਆਂ, ਤੇ ਜੇਕਰ ਕੋਈ ਡਾਕਟਰ ਤੁਹਾਨੂੰ ਦਵਾਈ ਲਿਖਦਾ ਉਹ ਵੀ ਕਵਰ ਹੋਊਗੀ। ਤੇ ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747। ਉਹ ਤੋਂ ਬਿਨਾਂ ਤੁਹਾਡੇ ਕੋਈ ਆਟੋ, ਹੋਮ, ਕਮਰਸ਼ੀਅਲ ਲਾਇਬਿਲਿਟੀ, ਕਿਸੇ ਵੀ ਚੀਜ਼ ਦੀ ਰਿਨਿਊਵਲ ਆ ਰਹੀ ਆ ਜਾਂ ਤੁਸੀਂ ਬਹੁਤ ਜ਼ਿਆਦਾ ਪੇ ਕਰ ਰਹੇ ਹੋ, ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-454-4747। ਤੇ ਜਿਵੇਂ ਹੁਣ ਭਾਜੀ ਨੇ ਦੱਸਿਆ ਲਾਈਫ ਇੰਸ਼ੋਰੈਂਸ, ਹੁਣ ਆਪਣੇ ਕੋਲੇ ਮੈਂ ਹਮੇਸ਼ਾ ਗੱਲ ਕਰਦੀ ਹਾਂ, ਇੰਸ਼ੋਰੈਂਸ ਪਾਲਿਸੀਆਂ ਕਈ ਵਾਰੀ ਹੁੰਦੀਆਂ ਵੀ ਨੇ ਤੇ ਉਹ ਤੁਹਾਨੂੰ ਜਿਹੜੇ ਆ ਲਿਵਿੰਗ ਬੈਨੀਫਿਟ ਵੀ ਦੇ ਸਕਦੀਆਂ ਨੇ। ਤੁਸੀਂ ਉਹਨਾਂ 'ਚ ਬਹੁਤ ਚੀਜ਼ਾਂ ਫ੍ਰੀ ਲੈ ਸਕਦੇ ਹੋ। ਫ੍ਰੀ ਬੱਚਿਆਂ ਦੀ ਸਕਾਲਰਸ਼ਿਪ $10,000 ਤੱਕ ਦੀ, ਫ੍ਰੀ ਕਮਿਊਨਿਟੀ ਗ੍ਰਾਂਟ $2,000 ਦੀ ਤੁਹਾਨੂੰ ਹਰ ਸਾਲ ਮਿਲੂਗੀ। ਤੇ ਜੇ ਇੰਨੀਆਂ ਚੀਜ਼ਾਂ ਕੰਪਨੀ ਆਪਾਂ ਨੂੰ ਫ੍ਰੀ ਦੇ ਰਹੀ ਹੈ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਪ੍ਰੀਮੀਅਮ ਪੇ ਕਰਨਾ। ਬਹੁਤ ਹੀ ਅਫੋਰਡੇਬਲ ਪ੍ਰਾਈਸ 'ਚ ਅਕੋਰਡਿੰਗ ਟੂ ਯੂਅਰ ਬਜਟ ਤੁਸੀਂ ਪਾਲਿਸੀ ਲੈ ਸਕਦੇ ਹੋ। ਤੇ ਜੇਕਰ ਤੁਹਾਡੇ ਕੋਲ ਆਲਰੇਡੀ ਪਾਲਿਸੀ ਹੈਗੀ ਆ, ਅਸੀਂ ਫ੍ਰੀ ਦੇ ਵਿੱਚ ਰਿਵਿਊ ਕਰਾਂਗੇ, ਤੁਹਾਨੂੰ ਉਹਦਾ ਕੋਈ ਚਾਰਜ ਨਹੀਂ ਹੋਊਗਾ। ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-454-4747 416-454-4747 416-454-4747 ਤੇ ਗੱਲ ਕੀਤੀ ਜਾ ਸਕਦੀ ਹੈ। ਕੋਈ ਵੀ ਤਰ੍ਹਾਂ ਦੀ ਇੰਸ਼ੋਰੈਂਸ ਹੈਗੀ, ਤੁਹਾਡਾ ਕੋਈ ਕੁਐਸਚਨ ਹੈਗਾ, ਬੱਚਿਆਂ ਦਾ ਪਲਾਨ ਆ ਰਹੀ, ਐਸਪੀ ਆਰ ਆਰ ਐਸਪੀ, ਹਰ ਚੀਜ਼ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇੰਸ਼ੋਰੈਂਸ ਰਿਲੇਟਡ 416-454-4747।
0: ਬਹੁਤ ਸ਼ੁਕਰੀਆ। 416-454-4747 ਸਵਲੀਨ ਉਹਨਾਂ ਦੇ ਨੂੰ ਤੁਸੀਂ ਕਾਲ ਕਰ ਸਕਦੇ ਹੋ, ਗਰੁੱਪ 'ਚ ਕੰਮ ਕਰਦੇ ਨੇ, ਅਤੇ ਤੁਸੀਂ ਮਨਿੰਦਰ ਔਰ ਸਵਲੀਨ ਉਹਨਾਂ ਦੀ ਟੀਮ ਨੂੰ 416-454-4747 ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਬਹੁਤ ਸ਼ੁਕਰੀਆ ਸਵਲੀਨ ਤੁਹਾਡਾ, ਥੈਂਕ ਯੂ ਸੋ ਮੱਚ।

0: ਔਰ ਅਸੀਂ ਅੱਜ ਕੁਛ ਨਾ ਡੀਲਸ ਦੇਣ ਲੱਗੇ ਆ ਪਹਿਲਾਂ ਐਮਐਸ ਬਾਰੇ ਦੱਸਿਆ ਐਮਐਸ ਤੁਸੀਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ
1: ਸਤਿ ਸ਼੍ਰੀ ਅਕਾਲ ਜੀ ਬਹੁਤ
0: ਤੁਸੀਂ ਪਿਓਰ ਵੈਜੀਟੇਰੀਅਨ ਹੋ ਹਨਾ
1: ਜੀ ਬਿਲਕੁਲ
0: ਤੋਂ ਮੇਰੇ ਨਾਲ ਤੁਹਾਡੀ ਟੀਮ ਤੋਂ ਚਰਨਪ੍ਰੀਤ ਵੀ ਪਹੁੰਚੇ ਚਰਨਪ੍ਰੀਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਚਰਨਪ੍ਰੀਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸੋ ਚਰਨਪ੍ਰੀਤ ਅਤੇ ਐਮਐਸ ਮੇਰੇ ਨਾਲ ਨੇ ਅਤੇ ਅੱਜ ਅਸੀਂ ਵੀਕਐਂਡ ਹੈ ਤੁਹਾਨੂੰ ਖਾਣੇ ਦੇ ਉੱਪਰ ਇੱਕ ਸਪੈਸ਼ਲ ਡੀਲਸ ਦੇਣ ਲੱਗੇ ਹਾਂ ਅਗਰ ਤੁਸੀਂ ਅੱਜ ਖਾਣਾ ਖਾਣਾ ਜਾਣਗੇ ਚਰਨਪ੍ਰੀਤ ਜੀ ਤੁਸੀਂ ਆਉਂਦੇ ਹੋ ਸਾਡੇ ਨਾਲ ਹੈਲੋ ਸੋ ਮੇਰਾ ਫੋਨ ਕਾਫੀ ਟਾਈਮ ਤੋਂ ਜਿਹੜਾ ਹੋਲਡ 'ਤੇ ਸੀਗਾ ਚਰਨਪ੍ਰੀਤ ਦਾ ਤਕਰੀਬਨ 30 ਮਿੰਟ ਤੋਂ ਹੋਲਡ 'ਤੇ ਆ ਚਰਨਪ੍ਰੀਤ ਮੈਂ ਟੈਕਸਟ ਮੈਸੇਜ ਕਰ ਦਿਓ ਸੋ ਐਮ ਐਸ ਤੁਸੀਂ ਮੈਂ ਦੱਸਣਾ ਚਾਹੁੰਦਾ ਪਿਓਰ ਵੈਜੀਟੇਰੀਅਨ ਫੂਡ ਤਿਆਰ ਕਰਦੇ ਹੋ
1: ਬਿਲਕੁਲ ਜੀ ਬਿਲਕੁਲ
0: ਸੋ ਆਪਣੇ ਬਾਰੇ ਦੱਸੋਗੇ ਕਿ ਮੈਂ ਦੱਸਵਾਂ ਕਿ ਇਹ ਸ਼ੈਫ ਨੇ ਔਰ ਇਹ ਅੰਮ੍ਰਿਤਧਾਰੀ ਜਿਹੜੇ ਗੁਰਸਿੱਖ ਨੇ ਅਤੇ ਇਹ ਪਿਓਰ ਵੈਜੀਟੇਰੀਅਨ ਜਿਹੜਾ ਫੂਡ ਨੂੰ ਜਿਹੜਾ ਤਿਆਰ ਕਰਦੇ ਨੇ ਪਿਓਰ ਵੈਜੀਟੇਰੀਅਨ ਅਤੇ ਮੈਂ ਜੇ ਅੱਜ ਕਹਾਂ ਜੇ ਆਹ ਕਾਕਾ ਜੀ ਬੈਠੇ ਨੇ ਇਹ ਫਰੋਜ਼ਨ ਖਾਂਦੇ ਨੇ ਇਹ ਜ਼ਿਆਦਾ ਇਹਨਾਂ ਨੂੰ ਸਟੋਰਸ ਦਾ ਖਾਣਾ ਵਧੀਆ ਲੱਗਦਾ ਜਿਵੇਂ ਇੱਕ ਸਟੋਰ ਆ ਉਹਦਾ ਫੂਡ ਕੈਲੀਫੋਰਨੀਆ 'ਚ ਤਿਆਰ ਹੋਇਆ ਟਰੱਕ 'ਚ ਲੋਡ ਹੋਇਆ ਟਰੱਕ 'ਚੋਂ ਫਿਰ ਉਹ ਵੇਅਰ ਹਾਊਸ 'ਚ ਗਿਆ ਉਹਨਾਂ ਦੇ 'ਚ ਵੇਅਰ ਹਾਊਸ 'ਚੋਂ ਫਿਰ ਉਹ ਦੁਬਾਰਾ ਲੋਡ ਹੋਇਆ ਦੂਜੇ ਟਰੱਕ 'ਚ
1: ਬਿਲਕੁਲ
0: ਉਹ ਲੋਡ ਹੋ ਕੇ ਟਰੱਕ ਹੋ ਕੇ ਉਹ ਬਰਗਰ ਬਣ ਗਿਆ
1: ਜੀ
0: ਉਹ ਬਰਗਰ ਇਹਨਾਂ ਨੇ ਐਕਸ ਅਤੇ ਵਾਈ ਜ਼ੈਡ ਸਟੋਰ ਤੋਂ ਖਰੀਦ ਲਿਆ ਨਾਲ ਫਰਾਈਜ਼ ਖਰੀਦ ਲੀਆਂ
1: ਬਿਲਕੁਲ
0: ਉਹ ਫਰਾਈਜ਼ ਪਿਛਲੇ ਸਾਲ ਫਰੋਜ਼ਨ ਕਰਕੇ ਰੱਖੀਆਂ ਸੀ ਇੱਕ ਸਾਲ ਪਹਿਲਾਂ
1: ਬਿਲਕੁਲ
0: ਉਹ ਫਰੋਜ਼ਨ ਫਰਾਈਜ਼ ਇਹਨਾਂ ਨੇ ਖਾ ਲੀਆਂ
1: ਜੀ
0: ਮੈਂ ਐਮਐਸ ਜਾਣਾ ਚਾਹੁੰਦਾ ਵੀ ਜਿਵੇਂ ਉਹਨਾਂ 'ਚ ਪ੍ਰਜ਼ਰਵੇਟਿਵ ਪਾਏ ਜਾਂਦੇ ਨੇ
1: ਜੀ
0: ਆਮ ਤੌਰ 'ਤੇ ਤੁਸੀਂ ਬਰਗਰ ਦੀ ਟਿੱਕੀ ਬਣਾਓਗੇ
1: ਜੀ
0: ਜੋ 'ਚ ਕੁਛ ਨਾ ਪਾਓ ਪ੍ਰਜ਼ਰਵੇਟਿਵ ਨਾ ਪਾਓ ਕਿੰਨੇ ਦਿਨਾਂ 'ਚ ਖਰਾਬ ਹੋ ਜਾਂਦੀ ਹੈ
1: ਸਾਡੀ ਟਿੱਕੀ ਜੇ ਨਾ ਪਾਈਏ
0: ਤਾਂ ਦੋ ਨਾ ਪਾਓ ਜੀ ਨਾਰਮਲ ਹਾਂਜੀ ਬਸ ਟਿੱਕੀ
1: ਜੀ ਵੱਧ ਤੋਂ ਵੱਧ 2 ਦਿਨ ਜੀ
0: 2 ਦਿਨ ਕੱਢੂਗੀ
1: ਜੀ
0: ਜੇ 2 ਸਾਲ ਇਹ ਟਿੱਕੀ ਕੱਢ ਜਾਂਦੀ ਆ ਤੇ ਲੋਕ ਉਹਨੂੰ ਢਿੱਡ 'ਚ ਸੁੱਟ ਲੈਂਦੇ ਨੇ ਉਹਦੇ ਵਿੱਚ ਕੈਮੀਕਲਸ ਜਾਂਦੇ ਪਏ ਨੇ
1: ਜੀ ਬਿਲਕੁਲ
0: ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਫੂਡ ਨਹੀਂ ਉਹ ਪ੍ਰੋਡਕਟ ਬਣ ਗਿਆ
1: ਬਿਲਕੁਲ ਜੀ ਬਿਲਕੁਲ
0: ਫੂਡ ਨਹੀਂ ਹੈਗਾ ਪ੍ਰੋਡਕਟ ਹੈ
1: ਜੀ
0: ਸੋ ਤੁਸੀਂ ਜਿਹੜੀ ਟਿੱਕੀ ਬਣਾਓਗੇ 2 ਦਿਨ ਤੋਂ ਬਾਅਦ ਖਰਾਬ ਹੋ ਜਾਂਦੀ ਹੈ
1: ਜੀ ਬਿਲਕੁਲ
0: ਬਿਲਕੁਲ ਖਰਾਬ ਹੋਣੀ ਹੈ
1: ਬਿਲਕੁਲ
0: ਤੇ ਜਿਹੜੀ ਟਿੱਕੀ 2 ਸਾਲ ਪਹਿਲਾਂ ਦੀ ਬਣੀ ਹੋਈ ਹੈ ਤੇ ਹਜੇ ਵੀ ਕਹਿੰਦੀ ਹੈ ਕਿ ਤੰਦਰੁਸਤੀ ਕੀ ਰੱਖਿਆ ਕਰਤਾ ਹੈ ਲਾਈਫ ਬੋਏ
1: ਜੀ
0: ਮਤਲਬ ਐਨ ਤੰਦਰੁਸਤ ਪਈ ਆ ਚੜੀ ਪਈ ਆ
1: ਬਿਲਕੁਲ
0: ਇਹਦਾ ਮਤਲਬ ਉਹਦੇ ਵਿੱਚ ਪ੍ਰੋਜ਼ਰਵੇਟਿਵਸ ਪਾਏ ਨੇ ਜਿਹੜੇ ਪ੍ਰੋਜ਼ਰਵੇਟਿਵਸ ਨੇ ਜੇ ਮੈਂ ਉਹਨੂੰ ਇੱਕ ਕੌਲੀ 'ਚ ਪਾ ਕੇ ਮੁੰਡੇ ਨੂੰ ਫੜਾਵਾਂ ਵੀ ਆਹ ਟਿੱਕੀ ਦੇ ਵਿੱਚ ਤਕਰੀਬਨ 50 ਗ੍ਰਾਮ ਨੇ ਮੈਨੂੰ ਨਹੀਂ ਲੱਗਦਾ ਕਿ 50 ਗ੍ਰਾਮ ਦਾ ਇੱਕ ਕੈਪਸੂਲ ਲੈ ਸਕੂਗਾ ਖਾ ਲੇਗਾ ਕੈਪਸੂਲ 50 ਗ੍ਰਾਮ ਦਾ ਪ੍ਰੋਜ਼ਰਵੇਟਿਵਸ ਆ ਤੇ 50 ਗ੍ਰਾਮ ਦਾ ਤੁਹਾਨੂੰ ਜੇ ਪਾਊਡਰ ਖਿਲਾ ਦੀ ਜਿਹੜੇ ਵਿੱਚ ਪਾਏ ਹੋਏ ਨੇ ਖਾ ਲੇਗਾ
2: ਨਹੀਂ
0: ਖਾਏਗਾ ਨਾ ਟਿੱਕੀ ਖਾ ਲੇਗਾ ਵਾਲੀ
2: ਕਿਹੜੀ
0: ਜਿਹੜੀ ਖਾਣੇ ਹੁੰਦੇ ਸੀ ਨਹੀਂ ਖਾ ਲੈਂਦੇ ਸੀ ਹੁਣ 2 ਦਿਨ ਤੋਂ ਬਾਅਦ ਕਹਿ ਰਿਹਾ ਸੋ ਮੈਂ ਸਾਰਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਕਮਿਊਨਿਟੀ ਨੂੰ ਅਸੀਂ ਨਾ ਇੱਕ ਟਿੱਕੀ ਬਣਾ ਕੇ ਅੱਜ ਖਿਲਾਵਾਂਗੇ ਤੁਹਾਨੂੰ ਅੱਜ ਅਸੀਂ ਡੀਲ ਲਾਉਣ ਲੱਗੇ $2 for $10, $2 for $8 $2 $10 ਦੇ ਵਿੱਚ $2 $8 ਦੇ ਵਿੱਚ ਤੁਸੀਂ ਪਹੁੰਚਣਾ ਹੈਗਾ 30 ਰੈਂਬਲਰ ਡਰਾਈਵ ਦੇ ਉੱਤੇ ਚਰਨਪ੍ਰੀਤ ਜੀ ਤੁਸੀਂ ਨਾਲ ਹੋ ਸਾਡੇ ਕਿ ਨਹੀਂ ਹੈਲੋ
1: ਬਾਕੀ ਟਿੱਕੀ ਚ ਐਸੀ ਚੀਜ਼ ਨੀ ਪਏਗੀ ਜਿਹੜੀ ਤੁਹਾਡੇ ਬੱਚੇ ਨੂੰ ਨੋਟ ਮਾਈਂਡ ਤੇ 4 ਸਾਲ ਦਾ ਬੱਚਾ ਵੀ ਖਾਏਗਾ ਉਹਨੂੰ ਨੁਕਸਾਨ ਨੀ ਬੁੱਢਾ ਖਾਏਗਾ ਨੁਕਸਾਨ ਨੀ
0: ਹਾਂਜੀ ਟਰੱਕਾਂ ਤੇ ਕਰੀਮਾ ਪਾ ਕੇ ਗੱਪੜ ਗੱਪੜ ਹੱਥ ਅੰਗੂਠੇ ਲਿਬੜੇ ਹੁੰਦੇ ਨੇ ਵਿੱਚੋਂ ਉਹ ਸਾਰਾ ਹੀ ਜ਼ਹਿਰ ਹੁੰਦਾ ਹੁਣ ਬੋਲ ਕਿਵੇਂ ਕਰਦਾ ਦੇਖ ਹੁਣ ਤੂੰ ਵੀ ਭੱਜ ਭੱਜ ਕੇ ਖਾਣ ਲੱਗਿਆ ਹੁੰਦਾ ਹੈ ਸੋ ਜ਼ਹਿਰ ਹੁੰਦਾ ਮੇਰਾ ਜ਼ਹਿਰ ਉਹ ਜਿਹੜੀ ਪੇਸਟਾਂ ਬਣਾਈਆਂ ਨੇ ਵਿੱਚ ਪਤਾ ਨਹੀਂ ਕੀ ਸੱਟਿਆ ਪਿਆ ਜੀ ਤੁਸੀਂ ਉਹਨੂੰ ਪੜ੍ਹ ਲਓ ਨਾ ਸੋਡੀਅਮ ਫਲਾਉਣਾ ਟਮਕਾਉਣਾ ਇਹ ਉਹ ਤੁਸੀਂ ਮੈਂ ਕਹਿੰਦਾ ਉਹਨੂੰ ਖਾ ਨਾ ਸਕੋ ਜੇ ਚਮਚੇ 'ਚ ਪਾ ਕੇ ਖਾਣਾ ਹੋਵੇ
1: ਬਿਲਕੁਲ ਸਹੀ
0: ਟਿੱਕੀ ਦੇ ਵਿੱਚ ਤੁਸੀਂ ਕੀ ਪਾਉਂਦੇ ਦੱਸੋ
1: ਟਿੱਕੀ ਦੇਖੋ ਆਪਾਂ ਵੈਜਿਸ ਪਾਉਂਦੇ ਹਾਂ ਟਿੱਕੀ 'ਚ ਆਲੂ ਤਾਂ ਦੇਖੋ ਨੋਰਮਲ ਪੈਣੀ ਆਲੂ ਤੋਂ ਬੇਸ ਹੀ ਹੁੰਦਾ ਜੀ ਉਹਦੇ 'ਚ ਜੋੜਨ ਵਾਸਤੇ ਜਿਹੜਾ ਆਮ ਲੋਕੀ ਨੇ ਜੀ ਉਹਨੂੰ ਕੋਰਨ ਸਟਾਰਚ ਯੂਜ ਕਰਦੇ ਹਾਂ ਜੀ ਸਭ ਤੋਂ ਜ਼ਿਆਦਾ ਜਿਹੜਾ ਆਪਾਂ ਤੋਂ ਕੋਰਨ ਸਟਾਰਚ ਤੁਸੀਂ ਜ਼ਮੀਨ 'ਤੇ ਗਿਰ ਕੇ ਵੇਖ ਲਓ ਉਹਨੂੰ ਆਤਮਾ ਸਾਫ ਕਰ ਹੋਏਗਾ ਨਹੀਂ ਉਹ ਇਹ ਵੇਖ ਲਓ ਸਾਡੇ ਸਰੀਰ ਦੇ ਅੰਦਰ ਜਾ ਰਿਹਾ ਕਿਤੇ ਸਾਫ ਹੋਏਗਾ ਉਹ ਸਾਡੀ ਹੱਡੀ ਉੱਪਰ ਜੰਮ ਰਿਹਾ
0: ਸੋ ਅਸੀਂ ਕੋਰਨ ਸਟਾਰਚ ਜਿਹੜਾ ਤੁਸੀਂ ਜ਼ਮੀਨ 'ਤੇ ਸੁੱਟ ਲਓ ਸਾਫ ਨਹੀਂ ਹੁੰਦਾ
1: ਬਿਲਕੁਲ ਨਹੀਂ ਹੁੰਦਾ ਜੀ
0: ਅੱਛਾ
1: ਬਹੁਤ ਧੱਕੇ ਨਾਲ ਕਰਨਾ ਪਏਗਾ ਹੋਏਗਾ ਬਹੁਤ ਧੱਕੇ ਨਾਲ ਕਰਨਾ ਪਏਗਾ ਜਿੱਥੋਂ ਆਪਾਂ ਕਰ ਰਹੇ ਹਾਂ ਜਿੱਥੋਂ ਆਪਾਂ ਅੰਦਰ ਕਰ ਰਹੇ
0: ਹਾਂ ਲੋਕਾਂ ਨੂੰ ਕਰਕੇ ਦਿਖਾਇਆ ਕਰਾਂਗੇ ਫੂਡ 'ਚ
1: ਬਿਲਕੁਲ ਬਿਲਕੁਲ ਹੋ ਸਕਦਾ
0: ਸੋ ਇਹ ਕੋਰਨ ਸਟਾਰ ਦੀਆਂ ਟਿੱਕੀਆਂ ਬਣੀਆਂ ਹੁੰਦੀਆਂ ਜਿਹੜੀਆਂ ਤੇਰੀਆਂ ਫਰੋਜ਼ਨ ਹੋਈਆਂ ਹੁੰਦੀਆਂ ਨੇ
1: ਜੀ
0: ਉਹਨਾਂ 'ਚ ਕੋਰਨ ਸਟਾਰ ਇਹ ਕਹਿੰਦੇ ਜੇ ਜ਼ਮੀਨ 'ਤੇ ਗਿਰ ਪਏ ਉਹ ਸਾਫ ਨਹੀਂ ਹੁੰਦਾ
1: ਜੀ
2: ਅੱਛਾ
0: ਤੇ ਅੱਛਾ ਅੱਗੇ ਬੋਲੋ ਟਿੱਕੀ ਬਾਰੇ ਹਾਂਜੀ
1: ਉਹਨਾਂ 'ਚ ਆਪਾਂ ਦੇਖੋ ਜੀ ਪੋਹਾ ਜਿਹੜਾ ਪੋਹਾ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਹੈ ਅੱਜ ਕੱਲ੍ਹ ਮੈਂ ਕਿਹਾ ਬਜ਼ੁਰਗ ਵੀ ਜਿਹਨੇ ਪੋਹਾ ਸਵੇਰੇ ਨਾਸ਼ਤ ਬ੍ਰੇਕਫਾਸਟ ਕਰਦੇ ਹਾਂ ਅਸੀਂ ਉਹ ਪੋਹੇ ਨਾਲ ਟਿੱਕੀ ਤਿਆਰ ਕਰਦੇ ਹਾਂ ਜੀ ਜਿਹੜੇ ਟੇਸਟ ਵੀ ਇਹ ਨਹੀਂ ਟੇਸਟ ਰਹੇਗਾ ਟੇਸਟ ਤੁਹਾਡਾ ਬੈਟਰ ਮਿਲੇਗਾ ਉਹਦੇ ਨਾਲ ਜਿਹੜੇ ਕੋਸਟਰ ਟਿੱਕੀ ਹੈ ਜੀ
0: ਠੀਕ ਹੈ ਨਹੀਂ ਮੈਨੂੰ ਪਹਿਲਾਂ ਇਹ ਦੱਸੋ ਹੋਰ ਕੀ ਕੀ ਆ ਜਿਵੇਂ ਪੋਹਾ ਹੋ ਗਿਆ
1: ਪੋਹਾ ਵੈਜੀਟੇਬਲ ਗਿਣਦੇ ਹੁੰਦੇ ਜੀ
0: ਉਹ ਚ ਵੈਜੀਟੇਬਲ ਕੀ ਕੀ ਤੁਸੀਂ ਬਹੁਤ ਮਕਾਤੀ ਛੇਤੀ ਇੱਕ ਗੱਲ ਮਕਾਤੀ ਸਾਰੀਆਂ ਸਬਜ਼ੀਆਂ ਕਿਹੜੀ ਮਕਾਤਾ
1: ਸਰ ਹੁੰਦੇ
0: ਮੈਂ ਬੋਲੋ ਵੀ ਆ ਸਬਜ਼ੀ ਪੈਂਦੀ ਆ ਵਿੱਚ
1: ਸਰ ਵੈਜੀਟੇਬਲ ਹੁੰਦੇ ਜੀ ਗੋਭੀ ਪੈਂਦੀ ਕੋਲੀਫਲਾਵਰ
0: ਹਾਂ
1: ਜਿਹਨੂੰ ਆਪਾਂ ਗਾਜਰ ਕਵਾਂਗੇ ਸ਼ਿਮਲਾ ਮਿਰਚ ਕਵਾਂਗੇ
0: ਐਂ ਬੋਲੋ
1: ਹਾਂਜੀ ਹਾਂਜੀ ਉਹਦੇ ਪੈਣਗੇ ਦੇਖੋ ਮੈਂ ਮਿਕਸ ਵਿੱਚ ਕਹਿਤੀ ਤੁਸੀਂ ਸਾਰੀ ਜਿਹੜੀ ਆਪਾਂ ਜਿਹੜੀ ਹਰੀ ਸਬਜ਼ੀਆਂ ਨੇ ਜਿਹੜੇ ਸਾਡੇ ਡਾਕਟਰ ਵੀ ਤੁਹਾਨੂੰ ਐਡਵਾਈਸ ਦਿੰਦੇ ਨੇ ਵਿੱਚ ਹੀ
0: ਖਾਓ
1: ਹੁੰਦੇ ਜੀ ਗੋਭੀ ਪਏਗੀ ਕੋਲੀਫਲਾਵਰ ਗਾਜਰ ਪਏਗੀ ਸ਼ਿਮਲਾ ਪਏਗੀ ਪਿਆਜ਼ ਪਏਗਾ ਮਟਰ ਪਏਗਾ
0: ਹਾਂਜੀ
1: ਇਹਦੇ ਚ ਆਵਲ ਚੀਜ਼
0: ਮਿਕਸਚਰ ਬਣਾ
1: ਮਿਕਸਚਰ ਬਣਾ ਕੇ ਉਹਦੇ ਟਿੱਕੀ ਚ ਪਏਗਾ ਟਿੱਕੀ ਉਸ ਤੋਂ ਇਲਾਵਾ ਤੁਹਾਡੇ ਬਰਗਰ ਚ ਵੀ ਪਏਗੀ
0: ਹਾਂਜੀ
1: ਉਹਦੇ ਟੋਟਲੀ ਵੈਜਿਸ ਹੀ ਰਹਿਣਗੀਆਂ ਤੁਹਾਨੂੰ ਇਹ ਲੱਗੇਗਾ ਬਰਗਰ ਸਾਨੂੰ ਆਪਾਂ ਟਿੱਕੀ ਖਾ ਰਹੇ ਹਾਂ ਖਾਲੀ ਇੱਕ ਮੈਦਾ ਖਾ ਰਹੇ ਹਾਂ ਮੈਦਾ ਨਹੀਂ ਖਾ ਰਹੇ
0: ਉਹਨਾਂ
1: ਨੂੰ ਵੈਜਿਸ ਖਾ ਰਹੇ ਹਾਂ ਆਪਾਂ
0: ਇਹਨਾਂ ਦੀ ਜਿਹੜੀ ਟਿੱਕੀ ਸੀ ਨਾ ਪੂਰੇ ਪੂਰੇ ਦੇ ਪੂਰੇ ਕੁਰੂਕਸ਼ੇਤਰ ਸ਼ਹਿਰ ਚ ਮਸ਼ਹੂਰ ਸੀ ਇਹਨਾਂ ਦੀ
1: ਬਿਲਕੁਲ
0: ਇਹਨਾਂ ਦੀ ਟਿੱਕੀ ਕੁਰੂਕਸ਼ੇਤਰ ਸ਼ਹਿਰ ਪੂਰੇ ਚ ਮਸ਼ਹੂਰ ਸੀ ਤੇ ਇਹ ਟਿੱਕੀ ਜਿਹੜਾ ਬਣਾਉਂਦੇ ਸੀ ਦੁਨੀਆਂ ਦੂਰ ਦੂਰ ਤੋਂ ਆਉਂਦੀ ਮੈਂ ਸੁਖਦੇਵ ਦੀ ਗੱਲ ਕੀਤੀ ਸੀ ਨਾ ਕਿ ਸੁਖਦੇਵ ਸਮਰਾਜ ਜਿਹੜੀ ਟਿੱਕੀ ਬਣਾਉਂਦਾ ਸੀ ਵਿਚਾਲੇ ਬੱਸ ਅੱਡੇ ਦੇ ਕੋਲ ਸੋਰੀ ਚੌੜੇ ਬਾਜ਼ਾਰ ਦੇ ਵਿੱਚ ਚੌੜਾ ਬਾਜ਼ਾਰ ਸੀ
1: ਤੁਹਾਡੀ ਗੱਲ ਵਿੱਚ ਰੋਕਾਂਗਾ ਮੈਂ ਝੂਠ ਨਹੀਂ ਬੋਲਦਾ ਅੰਮ੍ਰਿਤਧਾਰੀ ਹਾਂ ਮੇਰੇ ਕੋਲ ਟਿੱਕੀ ਬਰਗਰ ਲੈਣ ਵਾਸਤੇ ਲੋਕੀ ਲਾਈਨ ਲਗਾਉਂਦੇ ਹਨ ਵਿਦ ਟੋਕਨ ਨਾਲ ਮਿਲਦੇ ਸੀ
0: ਮਤਲਬ ਟੋਕਨ ਲਾ ਕੇ
1: ਟੋਕਨ ਲਾ ਕੇ ਜੀ ਮੇਰੇ ਕੋਲ ਪੰਜਾਹ ਪੰਜਾਹ ਬੰਦੇ ਲੈਣ ਲੱਗੇ ਹੁੰਦੇ ਬਰਗਰ ਵਾਸਤੇ ਜੀ
0: ਹਾਂਜੀ ਸੋ ਤੁਸੀਂ ਬਰਗਰ ਅੱਜ ਖਿਲਾਓਗੇ
1: ਬਿਲਕੁਲ ਖਾਵਾਂਗੇ ਬਿਲਕੁਲ
0: ਅੱਜ ਬਰਗਰ ਦੋ ਤੁਸੀਂ $10 ਦੇ ਦੋਗੇ ਮੇਰੇ ਕਹਤੇ
1: ਦੇ ਦਿਆਂਗੇ ਜੀ
0: ਦੋ ਬਰਗਰ $10 ਦੇ ਹੋਣਗੇ
1: ਹਾਂਜੀ ਹਾਂਜੀ
0: ਚਰਨਪ੍ਰੀਤ ਚਰਨਪ੍ਰੀਤ ਹੈਲੋ
2: ਹਾਂਜੀ ਹਾਂਜੀ
0: ਹਾਂਜੀ ਤੁਸੀਂ ਮੈਂ ਹਾਜ਼ਰ ਰਹੋ ਸਾਡੇ ਨਾਲ ਰੇਡੀਓ ਤੇ ਪਹਿਲਾਂ ਵੀ ਅਸੀਂ ਚਰਨਪ੍ਰੀਤ ਕਰੀ ਗਏ ਤੁਹਾਨੂੰ ਅਸੀਂ ਰੇਡੀਓ ਤੇ ਆਪਾਂ ਆਉਂਦੇ ਹਾਂ ਯਾਰ ਤੇ ਤੁਸੀਂ ਅੱਜ ਬਰਗਰ ਚ ਕੀ ਪੀਜ਼ਾ ਚ ਕੀ ਡੀਲ ਦਿਓਗੇ
2: ਹਾਂਜੀ ਅੱਜ ਪਰਸਨਲ ਪੀਜ਼ਾ ਜਿਹੜਾ ਛੋਟਾ ਪੀਜ਼ਾ ਹੁੰਦਾ ਇੱਕ ਬੰਦਾ ਰੱਜ ਕੇ ਖਾ ਲੈਂਦਾ ਸਿਰਫ $3.99 ਚ $4 ਚ ਤੁਹਾਨੂੰ ਪਰਸਨਲ ਪੀਜ਼ਾ ਮਿਲੂਗਾ ਤਿੰਨ ਟੋਪਿੰਗ ਦੇ ਨਾਲ
0: ਸੋ ਤਿੰਨ ਟੋਪਿੰਗ ਦੇ ਨਾਲ ਪਰਸਨਲ ਪੀਜ਼ਾ ਤੁਸੀਂ ਇੱਕ ਚੀਜ਼ ਦਾ ਟਾਈਮ ਵੇਸਟ ਨਾ ਕਰਿਓ ਕਿਹੜੀ ਕਿਹੜੀ ਪਾਉਣੀ ਆ ਕਿਹੜੀ ਕਿਹੜੀ ਨਹੀਂ ਪਾਉਣੀ ਉਹ ਚ ਨਾ ਟਾਈਮ ਖਰਾਬ ਕਰਿਓ ਦੋ ਆਪਣੇ ਸੈੱਟ ਬਣਾ ਲਓ $3.99 ਚ ਪਰਸਨਲ ਪੀਜ਼ਾ ਮਿਲੂਗਾ ਤੇ $10 ਚ ਬਰਗਰ ਮਿਲਣਗੇ ਦੋ ਅੱਜ ਜਾਂ $10 ਚ ਦੋ ਟਿੱਕੀ ਚਣੇ ਦੀ ਪਲੇਟ ਮਿਲੂਗੀ ਜਿਹਦੇ ਇਹਨਾਂ ਨੇ ਗੱਲ ਕਹੀ ਹੈ ਕਿ ਅੰਮ੍ਰਿਤਧਾਰੀ ਸਿੰਘ ਨੇ ਤੇ ਇਹ ਕਹਿੰਦੇ ਵੀ ਮੇਰੇ ਕੋਲ ਉੱਥੇ 50-50 ਬੰਦੇ ਟੋਕਨ ਲੈ ਕੇ ਲਾਈਨ ਚ ਲੱਗਦੇ ਸੀ ਅੱਜ ਤੁਹਾਡੇ ਲਈ ਅਸੀਂ ਲਾਈਵ ਇੰਤਜ਼ਾਮ ਕਰਾਂਗੇ ਇਹ ਇੰਤਜ਼ਾਮ ਤੁਹਾਡਾ ਦੋ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਹੋਊਗਾ 8 ਵਜੇ ਤੱਕ ਦੋ ਤੋਂ ਲੈ ਕੇ 8 ਵਜੇ ਤੱਕ
3: ਜੀ
0: ਦੋ ਪੀਜ਼ੇ ਤੁਹਾਨੂੰ $8 ਦੇ ਪਰਸਨਲ ਪੀਜ਼ੇ ਦੋ ਪਰਸਨਲ ਪੀਜ਼ੇ $8 ਦੇ ਤੇ ਦੋ ਪਲੇਟ ਜਿਹੜੇ ਬਰਗਰ ਨੇ ਇਹ ਦੇਣਗੇ ਤੁਹਾਨੂੰ ਦੋ ਬਰਗਰ $10 ਦੇ
1: ਬਿਲਕੁਲ
0: ਦੋ ਬਰਗਰ $10 ਡਨ ਹੋ ਗਿਆ
1: ਬਿਲਕੁਲ ਡਨ
0: ਕੋਈ ਕੰਪਲੇਂਟ ਆਵੇ
1: ਨੋ ਨੋ
0: ਜਿਹੜੇ ਇਹ ਸਮਾਨ ਦੱਸਦੇ ਪੈਂਦੇ ਤਿੰਨ ਆਈਟਮਾਂ ਨੇ ਦੱਸੀਆਂ ਨੀ 7-8 ਆਈਟਮ ਇਹਨਾਂ ਦੱਸੀਆਂ ਬਰਗਰ ਚ ਪਾਉਂਦੇ ਨੇ ਤੇ ਦੂਸਰਾ MS ਨੇ ਕਿਹਾ ਕਿ ਪੂਰੇ ਸ਼ਹਿਰ ਦੇ ਵਿੱਚ MS ਧੋਨੀ ਹੋਇਆ ਤੇ ਇੱਕ MS ਸ਼ੈਫ ਹੋਇਆ
3: ਧਮਾਲ ਮਚਾ ਦੇਣੀ
0: ਧਮਾਲ ਮਚਾ ਦੇਣੇ ਪੂਰੇ ਸ਼ਹਿਰ ਚ ਕਹਿੰਦੇ ਮੇਰੇ ਕੋਲ 50 ਤੋਂ ਵੱਧ ਬੰਦੇ ਲਾਈਨ ਚ ਲੱਗ ਕੇ ਖੜ ਕੇ ਫੇਰ ਖਾਂਦੇ ਸੀ
1: ਬਿਲਕੁਲ
0: ਸਹੀ ਗੱਲ ਹੈ
1: ਬਿਲਕੁਲ ਸਹੀ ਮੈਂ ਇੱਕ ਹੋਰ ਗੱਲ ਕਵਾਂ ਜੀ ਬੱਚਾ ਬੈਠਾ 11 ਸਾਲ ਦਾ
0: ਹਾਂਜੀ
1: ਮੇਰੇ ਕੋਲ ਜਿਹੜੇ ਬਰਗਰ ਖਾਂਦੇ 20 ਸਾਲ ਪਹਿਲਾਂ ਅੱਜ ਉਹਨਾਂ ਦੇ ਬੱਚੇ ਨੇ ਉਹ ਦੱਸਦੇ ਬਰਗਰ ਮੈਂ ਇਹਨੂੰ ਖਾਂਦਾ ਸੀ ਉਹ ਬੱਚੇ ਨੂੰ ਦੇਖ ਕੇ ਮੈਂ ਬਰਗਰ ਇਹਨੂੰ ਖਾ ਕੇ ਵੱਡਾ ਹੋਇਆ ਜੀ ਤੇ ਤੁਸੀਂ ਬਰਗਰ ਖਾਓ ਇਹਨਾਂ ਕੋਲ
0: ਕਿਸੇ ਨੇ ਘਰ ਦੇ ਵਿੱਚ ਵੈਜੀਟੇਰੀਅਨ ਕੇਟਰਿੰਗ ਕਰਾਉਣੀ ਆ ਘਰ ਚ ਕੇਟਰਿੰਗ ਕਰਾਉਣੀ ਆ ਚਰਨਪ੍ਰੀਤ ਦੀ ਕੰਪਨੀ ਜਿਹੜੀ ਆ ਤਵਾ ਕਿਚਨ
3: ਜੀ
0: ਇਹ ਤਵਾ ਕਿਚਨ ਦੇ ਨਾਲ ਸ਼ੈਫ ਨੇ ਤਵਾ ਕਿਚਨ ਚ ਚਰਨਪ੍ਰੀਤ ਆ ਚਰਨਪ੍ਰੀਤ ਤਵਾ ਕਿਚਨ ਚ 1200 ਕੇਟਰਿੰਗ ਪਲੱਸ ਸਾਡਾ ਡਾਟਾ ਦੱਸਦਾ ਪਹਿਲਾਂ ਦਾ 1200 ਕੇਟਰਿੰਗ ਕਰ ਚੁੱਕਿਆ ਹੁਣ ਤੱਕ ਚਰਨਪ੍ਰੀਤ ਕੱਲ ਕਿੰਨੇ ਬੰਦਿਆਂ ਦੀ ਕੇਟਰਿੰਗ ਆ ਤੁਹਾਡੀ ਲਾਈਫ
2: ਹਾਂਜੀ ਕੱਲ 100 ਪੀਪਲ ਦੀ ਲਾਈਫ ਕੇਟਰਿੰਗ ਹੈਗੀ ਹੈ ਜੀ ਬ੍ਰੈਂਪਟਨ ਚ
0: ਜੀ ਲਾਈਫ ਕੇਟਰਿੰਗ ਦਾ ਮਾਹੌਲ ਦੱਸੋਗੇ ਕੀ ਕਰਦੇ ਲੋਕਾਂ ਦਾ ਤੇ ਤੁਹਾਡਾ ਕੀ ਫਰਕ ਆ
2: ਹਾਂਜੀ ਇੱਕ ਤਾਂ ਸਨੈਕਸ ਹੁੰਦੇ ਅਨਲਿਮਿਟਿਡ ਸਨੈਕਸ ਹੁੰਦੇ ਆ ਜੀ ਤੇ ਕੋਈ ਵੀ ਲਿਮਿਟੇਸ਼ਨ ਨਹੀਂ ਹੁੰਦੀ ਕਿ ਤੁਸੀਂ ਕੋਈ ਆਹ ਚੀਜ਼ ਯੂਜ ਕਰ ਸਕਦੇ ਹੋ ਮਤਲਬ ਤੁਹਾਡੀ ਆਪਣੀ ਮਰਜ਼ੀ ਦੀ ਕੋਈ ਵੀ ਆਪਣੇ ਸਨੈਕਸ ਤੁਸੀਂ ਚੂਜ਼ ਕਰ ਸਕਦੇ ਆ ਤੇ ਅਨਲਿਮਿਟਿਡ ਚੱਲਦੇ ਇਹ ਨਹੀਂ ਹੁੰਦਾ ਕਿ ਇੱਕ ਵਾਰੀ ਤੁਸੀਂ ਖਾ ਲਏ ਤਾਂ ਦੂਜੀ ਵਾਰੀ ਅਸੀਂ ਮਨਾ ਕਰ ਦਾਂਗੇ ਨਹੀਂ ਜੀ ਮੁੱਕ ਗਿਆ ਜਿੱਦਾਂ ਲਾਸਟ ਸਾਡੇ ਕੋਲ ਜਿਹੜੇ ਲਾਸਟ ਸਕੇਟਿੰਗ ਜਿਹੜੀ ਅਸੀਂ ਕੀਤੀ ਹੈ ਕਹਿੰਦੇ ਅਸੀਂ ਪਹਿਲਾਂ ਕਿਤੋਂ ਹੋਰ ਦੀ ਕਰਾਈ ਸੀਗੀ ਬਟ ਉਹਨਾਂ ਨੇ 100 ਜਣੇ ਦੀ ਕਰਾਈ 80 ਬੰਦੇ ਤੋਂ ਕਹਿੰਦੇ ਬਾਅਦ ਕਹਿੰਦੇ ਕਿ ਗੋਟ ਮੁੱਕ ਗਿਆ ਉਹ ਕਹਿੰਦੇ ਅਸੀਂ ਬੰਦੇ ਤਾਂ ਖਾਦੇ ਨੀ ਉਹ ਕਹਿੰਦੇ ਕਿ ਤੁਹਾਡੇ ਬੰਦੇ ਮੀਟ ਜ਼ਿਆਦਾ ਖਾਂਦੇ ਨੇ ਤਾਂ ਕਰਕੇ ਮੁੱਕ ਗਿਆ ਜੀ ਉਹ ਚੀਜ਼ ਨੀ ਹੁੰਦੀ ਜੀ ਅਸੀਂ ਜਿੰਨਾ ਮਰਜ਼ੀ ਖਾਓ 2 ਵਾਰੀ ਖਾਓ 3 ਵਾਰੀ ਖਾਓ ਅਨਲਿਮਿਟਿਡ ਜੇ 100 ਬੰਦੇ ਹੈਗੇ ਤਾਂ ਮਤਲਬ 100 ਬੰਦੇ ਰੱਜ ਕੇ ਜਾਓਗੇ ਅਸੀਂ ਪੂਰਾ ਮੇਕ ਸ਼ੋਰ ਕਰਦੇ ਹਾਂ ਤੇ ਤੁਸੀਂ ਵੀ ਜੇ ਕੇਟਰਿੰਗ ਕਰਵਾਉਣੀ ਹੈ ਤੁਸੀਂ ਚਾਹੁੰਦੇ ਹੋ ਤੁਹਾਨੂੰ ਇੰਡੀਆ ਵੱਲ ਵੀ ਫੀਲਿੰਗ ਆਵੇ ਗਰਮ ਗਰਮ ਸਾਰਾ ਕੁਝ ਗਰਮ ਗਰਮ ਸਨੈਕਸ ਉੱਥੇ ਬਣ
0: MS ਵਰਗਾ ਸ਼ੈਫ ਹੋਵੇ ਤੇ ਵੈਜੀਟੇਰੀਅਨ ਆਈਟਮਸ ਤੁਹਾਡੇ ਤਿਆਰ ਕਰੇ ਭਾਜੀ ਹੋਰ ਲਾਈਵ ਸਟੇਸ਼ਨ ਤੇ ਤੁਸੀਂ ਕੀ ਤਿਆਰ ਕਰ ਦਿੰਦੇ ਹੈਗੇ ਮੈਨੂੰ ਦੱਸਿਓ
1: ਅਸਲ ਦੇਖੋ ਚਾਪ ਕਰ ਸਕਦੇ ਹਾਂ ਤੰਦੂਰੀ ਚਾਪ ਕਰ ਸਕਦੇ ਹਾਂ
0: ਇਹ ਹੈ ਨਾ ਉਹ ਲੋਕ ਚਾਂਪ ਤਾਂ ਸਾਰਾ ਸ਼ਹਿਰ ਚਾਂਪ ਵੇਚਦਾ ਪਿਆ ਚਾਂਪ ਚ ਕੁਝ ਬੋਲ ਕੇ ਦੱਸਿਆ ਕਰੋ ਵੀ ਚਾਂਪ ਚ ਮੈਂ ਜਦੋਂ ਆਹ ਪਾਉਂਦਾ ਵਿੱਚ ਮੱਖਣ ਪਾਉਂਦਾ ਵਿੱਚ ਨਾਲ ਜਦੋਂ ਤੰਦੂਰ ਦਿੰਦਾ ਐਂ ਕੁਝ ਦੱਸਿਆ ਕਰੋ ਨਾ ਮੂੰਹ ਚ ਪਾਣੀ ਆਵੇ ਅਗਲੇ ਦੇ
3: ਅਮਨ ਜੀ ਜਦੋਂ ਬੋਲਦੇ ਨਾ ਫੋਕ ਲਗਵਾ ਕੇ ਰੱਖ
0: ਨਹੀਂ ਨਹੀਂ ਨਹੀਂ ਮੈਂ ਨਾ ਇੱਕ ਉੱਥੇ ਕੁੜੀ ਕੰਮ ਕਰਦੀ ਸਾਡੇ ਕੋਲ ਦਮਨ
3: ਜੀ
0: ਉਹ ਮੈਨੂੰ ਨਾ ਚਾਂਪ ਤਿਆਰ ਕਰਕੇ ਦੇਣ ਲੱਗ ਗਈ ਮੈਂ ਜਾਣਾ ਸੀਗਾ ਪਲੇਵੇ ਦੇ ਵਿੱਚ ਮੈਨੂੰ ਹਜੇ ਤੱਕ ਯਾਦ ਆ
3: ਜੀ
0: ਉਹਨੇ ਨਾ ਜਦੋਂ ਚਾਂਪ ਤਿਆਰ ਕੀਤੀ ਤਵਾ ਕਿਚਨ ਦੇ ਉੱਤੇ ਦਮਨ ਨੇ
3: ਜੀ
1: ਫਰਾਈ ਕੀਤੀ ਪਹਿਲਾਂ ਫਰਾਈ ਆਪਾਂ ਥੋੜੀ ਕਰਦੇ ਹਾਂ ਮਾੜੀ ਮੋਟੀ ਉਹਦਾ ਪਾਣੀ ਸੁਕਾਉਣ ਵਾਸਤੇ ਕਿਉਂਕਿ ਜਿਹੜੀ ਚਾਹ ਪਾਣੀ ਉਸ ਤੋਂ ਬਾਅਦ ਉਹਨੂੰ ਆਪਾਂ ਮੈਰੀਨੇਸ਼ਨ ਕਰਦੇ ਹਾਂ ਮਸਾਲਿਆਂ ਨਾਲ ਜਿਹੜੇ
0: ਮਸਾਲੇ ਬੋਲੋ
1: ਜਿਹੜੇ ਇੰਡੀਅਨ ਮਸਾਲੇ ਨੇ ਆਪਾਂ ਇਹ ਨਹੀਂ ਆਪਾਂ ਉਹਦੇ ਨਾਲ ਕੋਈ ਰੰਗ ਪਾਤਾ ਰੰਗ ਨਹੀਂ ਪਾਉਣਾ ਆਪਾਂ ਮਿਹਨਤ ਤੇ ਗੱਲ ਹੈ ਜੀ ਉਹਦੇ ਆਪਾਂ ਜੀਰਾ ਪਾਊਡਰ ਪਾਉਣਾ ਆਪਾਂ ਆਪਾਂ ਧਨੀਆ ਪਾਉਣਾ ਉਹਦੇ 'ਚ ਗ੍ਰੀਨ ਚਿੱਲੀ ਆਪਾਂ ਨੂੰ ਬਿਲਕੁਲ ਪੀਸ ਕੇ ਜਾਣੀ ਕੱਟ ਕੁੱਟ ਕੇ ਹੱਥ ਨਾਲ ਉਹਦੇ ਫਰੈਸ਼ ਗ੍ਰੀਨ ਚਿੱਲੀ ਪਾਉਣੀ ਇੱਦਾਂ ਦੀ ਆਪਾਂ ਉਹਦੇ 'ਚ ਜਾਂ ਕੋਰੀਐਂਡਰ ਪਾਉਣਾ ਉਹਦੇ 'ਚ ਜਿਹਦੇ ਫਲੇਵਰ ਉੱਠੇਗਾ ਜਿਹਦੇ 'ਚ
0: ਪਾਣੀ ਹਾਂਜੀ ਉਹ ਜਿਹੜੀ ਪੇਸਟ ਆ ਉਹਦੇ ਮੂੰਹ 'ਚ ਪਾਣੀ ਆ ਰਿਹਾ ਜਦ ਬੰਦਾ ਗਰਦਨਾ ਨਹੀਂ ਲੈਂਦੀ ਮੈਨੂੰ ਲੱਗਦਾ ਵੀ ਪਾਣੀ ਆ ਗਿਆ ਮੂੰਹ
1: 'ਚ ਚਾਂਪ
0: ਦੇ ਵਿੱਚ ਨਾ ਉਹ ਧਨੀਏ ਦੀ ਇਹ ਚਟਨੀ ਨੂੰ ਮੈਂ ਕੱਲ ਖੜ ਕੇ ਦੇਖ ਕੇ ਆਇਆ ਇਹਨਾਂ ਨੇ ਮੈਨੂੰ ਕਿਹਾ ਲਾਈਵ ਬੋਲਿਓ ਤਾਂ ਹੀ ਮੈਂ ਕਿਹਾ ਵੀ ਬੋਲੋ ਉਵੇਂ ਜਿਵੇਂ ਬਣਾਉਂਦੇ ਹੋ ਇਹ ਜਿਉਂ ਚਾਂਪ ਨੂੰ ਚਿੰਬੜੇ ਹਟਣ ਦੇ ਨਾ ਇਹਨਾਂ ਨੇ ਧਨੀਏ ਨੂੰ ਕੁੱਟ ਕੇ ਪੀਸ ਕੇ ਨਾ ਉਹਨੂੰ ਚਟਨੀ ਵਾਂਗੂ ਬਣਾਤਾ ਫਿਰ ਉਹ ਚਾਂਪ ਜਿਹੜੀ ਸਲਾਈ ਦੇ ਵਿੱਚੋਂ ਜਾਣੀ ਸੀ ਨਾ ਤੰਦੂਰ ਦੇ ਵਿੱਚ ਉਹਦੇ 'ਚ ਉਹ ਪਾ ਦਿੱਤੀ ਪੇਸਟ ਨਾਲ ਇਹਨਾਂ ਨੇ ਪਾਇਆ ਮੱਖਣ ਉੱਤੇ ਉਹ ਜਦੋਂ ਨਾ ਅੰਦਰ ਗਈ ਮੈਨੂੰ ਕਹਿੰਦੇ ਵਰਿਆ ਕੇ ਦੇਖੋ ਉਹਦੇ 'ਤੇ ਬੁਲਬਲੇ ਜੇ ਬਣਨਾ ਹੈ ਗਰਮ ਹੋਵੇ ਅੰਦਰੋਂ ਅੰਦਰੋਂ ਸੀਖ ਉਹਨੂੰ ਪਕਾ ਦਿੰਦੀ ਹੈ ਜਿਹੜੀ ਲੋਹੇ ਦੀ ਸੀਖ ਹੁੰਦੀ ਆ ਬਾਹਰੋਂ ਉਹਨੂੰ ਜਿਹੜਾ ਤੰਦੂਰ ਦੀ ਮਿੱਟੀ ਦਾ ਸੇਕ ਆ ਜਦੋਂ ਮਿੱਟੀ ਦਾ ਸੇਕ ਲੱਗਦਾ ਉਦੋਂ ਸੰਤੋਸ਼ ਦੇ ਮੂੰਹ 'ਚ ਵੀ ਪਾਣੀ ਆਏਗਾ
3: ਜ਼ਿਆਦਾ ਭੁੱਖ ਲੱਗ ਗਈ ਨਾ ਹੁਣ ਮੈਂ ਸਮਝ ਗਈ ਕਿ ਤੁਸੀਂ
0: ਸਾਰਿਆਂ ਨੇ ਕਾਲ ਕਰਨਾ ਚੰਪੀ ਤੋਂ ਉਹਨਾਂ ਨੂੰ ਹੁਣੇ 647-547-4200 ਚੰਪੀ ਠੀਕ ਹੈ ਬਈ
2: ਹਾਂਜੀ ਹਾਂਜੀ ਠੀਕ ਹੈ ਜੀ
0: 399 ਦੇ ਵਿੱਚ ਵੇਟ ਕਰਨੀ ਪਊਗੀ 399 'ਚ ਪਰਸਨਲ ਸਾਈਜ਼ ਪੀਜ਼ਾ ਡਿਪਿੰਗ ਤੇ ਜਿਹੜਾ ਤੁਸੀਂ ਡਰਿੰਕ ਲੈਣਾ ਆਪਣਾ ਐਕਸਟਰਾ ਲਿਓ 399 'ਚ ਪਰਸਨਲ ਸਾਈਜ਼ ਪੀਜ਼ਾ 399 ਦੇ ਨਾਲ ਨਾਲ 499 ਦੇ ਵਿੱਚ ਇੱਕ ਪਲੇਟ $10 'ਚ ਦੋ ਪਲੇਟਾਂ ਤੁਸੀਂ ਪਿੱਕ ਕਰਨੀਆਂ ਨੇ ਬਰਗਰ ਇਹਨਾਂ ਦੇ ਚੱਕਣੇ ਤੇ ਚਣਾ ਟਿੱਕੀ
1: ਜੀ
0: ਇਹਨਾਂ ਦੇ ਟਿੱਕੀ ਚਣੇ ਦੇ ਕਮਾਲ ਕੀਤਾ ਹੋਇਆ ਕਮਾਲ ਜਾਂ ਰਾਜਮਾਂਹ ਚਾਵਲ ਹਾਂਜੀ ਅੱਜ ਤੁਸੀਂ ਪਿੱਕ ਕਰਨੇ ਨੇ ਰਾਜਮਾਂਹ ਚਾਵਲ ਚਣਾ ਟਿੱਕੀ ਚਾਂਪ ਅੱਜ ਪੰਜ ਆਈਟਮੇ ਰੱਖੋ
1: ਬਿਲਕੁਲ
0: ਤੇ ਇੱਕ ਪੀਜ਼ਾ ਰੱਖੋ
1: ਓਕੇ
0: ਡਨ ਹੋ ਗਿਆ ਸਾਰਾ
1: ਜੀ
0: ਡਨ ਬਈ ਐਮ ਐਸ ਧੋਨੀ ਜਿੱਥੇ ਛਾ ਗਿਆ ਉੱਥੇ ਐਮ ਐਸ ਸ਼ੈਫ ਛਾ ਗਿਆ ਉਹ ਹੱਸੀ ਜਾਂਦਾ ਐਮ ਐਸ ਧੋਨੀ ਦਾ ਨਾਂ ਸੁਣ ਕੇ ਸੋ ਐਮ ਐਸ ਸ਼ੈਫ ਜਿੱਥੇ ਛਾ ਗਿਆ ਭਾਜੀ ਐਨ ਆ ਵੀ ਲੋਕ ਕੋਈ ਡਿਸਅਪੋਇੰਟਡ ਹੋ
1: ਨਹੀਂ ਨਹੀਂ ਬਿਲਕੁਲ ਨਹੀਂ ਜੀ
0: ਡਨ ਹੋ ਗਿਆ
1: ਬਿਲਕੁਲ ਡਨ
0: ਅੱਜ ਦੀ ਡੀਲ ਅੱਜ ਰਾਤ ਤੱਕ ਕੱਲ ਰਾਤ ਤੱਕ ਤਵਾ ਕਿਚਨ ਦੀ 30 ਰੈਂਬਲਰ ਡਰਾਈਵ ਵਾਲੀ ਲੋਕੇਸ਼ਨ ਹੈ 30 ਰੈਂਬਲਰ ਡਰਾਈਵ ਤੁਸੀਂ ਕੈਨੇਡੀ ਤੋਂ ਸਟੀਲ ਤੋਂ ਕੈਨੇਡੀ ਤੇ ਚੜ ਜਾਣਾ ਜਦੋਂ ਤੁਸੀਂ ਨਾਰਥ ਵੱਲ ਨੂੰ ਜਾਣਾ ਕੁਈਨ ਵੱਲ ਨੂੰ
3: ਜੀ
0: ਰਾਈਟ ਹੈਂਡ ਤੇ ਜਿਹੜੇ ਸਭ ਤੋਂ ਵੱਧ ਦੁਖੀ ਕਰਦੇ ਬਿਜਲੀ ਘਰ ਵਾਲੇ ਜਿਨ੍ਹਾਂ ਦੇ ਬਿੱਲ ਵੱਡੇ ਵੱਡੇ ਆ ਜਾਂਦੇ ਨੇ ਇਲੈਕਟਰਾ ਲੈਫਟ ਹੈਂਡ ਤੇ ਗੈਸ ਸਟੇਸ਼ਨ ਹੈ ਹਸਕੀ ਦਾ ਗੈਸ ਸਟੇਸ਼ਨ ਸਾਹਮਣੇ ਪਲਾਜ਼ੇ ਜਿੱਥੇ ਨਜ਼ਾਰਾ ਲੋਕੇਟਡ ਆ ਜਿੱਥੇ ਡੈਂਟਿਸਟਰੀ ਐਟ ਰੈਂਬਲਰ ਲੋਕੇਟਡ ਆ ਉੱਥੇ ਤਵਾ ਕਿਚਨ ਰਿਲੇਟਡ ਆ ਕੱਲ ਇੱਕ ਬੰਦਾ ਮੈਨੂੰ ਆਨਲਾਈਨ ਐਡ ਵਾਲਾ ਮਿਲਿਆ ਮੁੰਡਾ ਕਹਿੰਦਾ ਭਾਜੀ ਅਮਨ ਸਰ ਜਿਹਨਾਂ ਦੀ ਐਡ ਬਹੁਤ ਕਰਦੇ ਮੈਂ ਕਿਹਾ ਅਮਨ ਸਰ ਇਹ ਬੋਲਦਾ ਪਿਆ ਮੈਨੂੰ ਕਿਸੇ ਆਨਲਾਈਨ ਐਡ ਨਾਲ ਬੁੱਕ ਕਰਾਉਣੀਆਂ ਨੇ ਮੈਨੂੰ ਕਹਿੰਦਾ ਭਾਜੀ ਜਿਵੇਂ ਤਵੇ ਦੀ ਐਡ ਕਰਦੇ ਹੋ ਨਾ ਤੁਸੀਂ ਤਾਂ ਕਹਿੰਦਾ ਭੁੱਖੇ ਲਾ ਦਿੰਦੇ ਅਸੀਂ ਗੱਡੀ ਪਜਾ ਲਈਦੀ ਜਦੇ ਵੀ ਹੁਣੇ ਹੀ ਖਾ ਕੇ ਆਈਏ ਸੋ ਐਮ ਐਸ ਥੈਂਕ ਯੂ ਤੁਹਾਡਾ ਆਉਣ ਲਈ ਇੱਕ ਵਾਰ ਫਿਰ ਟਿੱਕੀ ਖਾਣ ਮੈਂ ਆ ਰਿਹਾ
1: ਬਿਲਕੁਲ
0: ਤੇ ਬਰਗਰ
1: ਬਿਲਕੁਲ ਬਿਲਕੁਲ
0: ਡਨ ਹੋ ਗਿਆ
1: ਵੈਲਕਮ ਵੈਲਕਮ
0: ਬਰਗਰ ਉਹ ਵੀ ਖਾਣ ਆਊਗਾ
1: ਬਿਲਕੁਲ ਬਿਲਕੁਲ
0: ਉਹ ਮੇਰਾ ਬੰਦਾ ਫ੍ਰੀ ਆ ਉਹਦੇ ਤੋਂ ਕੋਈ ਚਾਰਜ ਨਹੀਂ ਕਰਦੇ
1: ਬਿਲਕੁਲ ਬਿਲਕੁਲ
0: ਆਓ ਵੀ ਸਾਰਿਆਂ ਨੂੰ ਕਹਿ ਬਰਗਰ ਖਾਣ ਆਇਓ ਸਾਰੇ
4: ਸਾਰੇ ਬਰਗਰ ਖਾਣ ਆਇਓ
0: ਹਾਂ ਕਿਉਂ
2: ਕਿਚਨਰ
0: ਤੋਂ ਆ ਰਹੇ ਹੋ ਕੈਂਬਰਿਜ ਤੋਂ ਆ ਰਹੇ ਹੋ ਬਾਰ ਬਾਰ ਲੋਕੇਸ਼ਨ ਆ 410 ਦੇ ਉੱਤੇ ਮਿਸਿਸ ਸਾਗਾ ਚ ਹੈਗੇ ਹੋ ਇਹਨਾਂ ਨੂੰ 10-20 ਮਿੰਟ ਦਾ ਟਾਈਮ ਦੇ ਦਿਓ 647-547-4200 ਉੱਥੇ ਹੀ ਇਹਨਾਂ ਦਾ ਫੂਡ ਟਰੱਕ ਲੱਗਿਆ ਤਵਾ ਦਾ ਫੂਡ ਟਰੱਕ ਦੀ ਵਿੰਡੋ 'ਚੋਂ ਚੱਕ ਲਓ ਸਮਾਨ ਚਾਹੇ ਤਵਾ ਕਿਚਨ ਦੀ ਲੋਕੇਸ਼ਨ ਦੇ ਅੰਦਰੋਂ ਚੱਕ ਲਓ 30 ਰੈਂਬਲਰ ਪ੍ਰਾਈਜ਼ ਡਰਾਈਵ ਵਾਲੇ ਪਲਾਜ਼ੇ ਤੁਸੀਂ ਪਹੁੰਚਣਾ ਉੱਥੇ ਹੀ ਨਜ਼ਾਰਾ ਡਾਈਨਰ ਆ ਜੇ ਤੁਸੀਂ ਇਹਨਾਂ ਤੋਂ ਟੇਕ ਆਊਟ ਲੈ ਕੇ ਨਜ਼ਾਰਾ ਵਾਲਿਆਂ ਦੇ ਪੈਟੀਓ 'ਚ ਬਹਿ ਕੇ ਖਾਣਾ ਆਊਗਾ ਉਹ ਵੀ ਇੰਤਜ਼ਾਮ ਕਰ ਦੇਣਗੇ 647-547-4200 ਪੀਜ਼ਾ ਸ਼ੈਫ ਤੁਹਾਨੂੰ ਦੋ ਪੀਜ਼ੇ 399 'ਚ ਪਰਸਨਲ ਪੀਜ਼ਾ ਆਪਣੇ ਨਾ ਜਿਹੜੇ ਪੰਜਾਬੀ ਨੇ ਭਾਜੀ ਇਹਨਾਂ ਨੂੰ ਲਾਰਜ ਬਹੁਤ ਸੁਣਦਾ ਹੁੰਦਾ ਮਤਲਬ ਝੂਠ ਬਹੁਤ ਬੋਲਣ ਜਾ ਕੇ ਰੇਡੀਓ ਤੇ ਲਾਰਜ ਕਹਿੰਦੇ ਸੀ ਹੈ ਨਾ ਜੇ ਕੋਈ ਇੱਦਾਂ ਦਾ ਆਇਆ ਉਹਨੂੰ ਮੁਫ਼ਤ 'ਚ ਦੇ ਦਿਓ ਠੀਕ ਹੈ, ਕਹਿੰਦੇ ਐਂ ਕਹਿੰਦੇ ਅੱਲਾ ਕੇ ਨਾਮ ਪੇ ਮੁਫਤ ਦੇ ਦੇ, ਅੱਲਾ ਕੇ ਨਾਮ ਪੇ ਤਾਂ ਦੇ ਦਾਂਗੇ ਮੁਫਤ। $399 ਮੀਨਸ ਅਗਲੇ ਤੁਹਾਨੂੰ ਕੋਈ ਪ੍ਰੋਫਿਟ ਲਏ ਬਿਨਾ ਕੋਸਟ ਦੇ ਉੱਤੇ ਖਿਲਾ ਰਿਹਾ। $399 $10 ਚ ਦੋ ਪਲੇਟ 2 for $10। ਤੁਸੀਂ ਡਿਸਅਪੋਇੰਟਡ ਨਹੀਂ ਹੋਗੇ? ਕੈਨੇਡੀ ਐਂਡ ਸਟੀਲ ਦੀ ਲੋਕੇਸ਼ਨ ਤਵਾ ਕਿਚਨ ਬਹੁਤਾ ਵੀ
1: ਬਿਲਕੁਲ
0: MS ਬਹੁਤਾ MS ਦੇ ਅੱਧਾ ਬਣਿਆ ਖਾਣਾ, ਤੁਸੀਂ ਉਹ ਫ੍ਰੀ ਹੁਣ ਜਾਓ, ਤੁਸੀਂ ਕਰੋ ਤਿਆਰੀ। 1 ਵਜੇ ਤੋਂ ਬਾਅਦ ਸਾਰੇ ਜਿਹੜੇ ਪਹੁੰਚਣੇ ਸ਼ੁਰੂ ਕਰ ਦਿਓ, ਕਾਲ ਹੁਣੇ ਕਰ ਦਿਓ, ਆਪਣੇ ਆਰਡਰ ਲਿਖਾ ਦਿਓ, ਮੇਰੇ 5 ਪੀਜ਼ੇ ਕਰ ਦਿਓ ਅਤੇ 4 ਮੇਰੀਆਂ ਪਲੇਟਾਂ ਕਰ ਦਿਓ ਟਿੱਕੀਆਂ ਦੀਆਂ, ਮੇਰੀਆਂ ਚਾਂਪ ਕਰ ਦਿਓ 3 ਪਲੇਟਾਂ ਇਕੱਠੀਆਂ, ਅੱਜ ਅਸੀਂ ਇਕੱਠਿਆਂ ਨੇ ਖਾਣਾ। ਚਾਂਪ ਦੀ ਪਲੇਟ ਜਿਹੜੀ ਹੈ ਚਾਂਪੀ, ਚਾਂਪ ਦੀ ਪਲੇਟ ਕਿੰਨੇ ਦੀ ਲਈ ਹੈ ਵੀ? ਇੱਕ
2: ਹਾਂਜੀ ਉੱਦਾਂ 12 ਦੀ ਹੁੰਦੀ ਹੈ ਜੀ, ਅੱਜ ਸਪੈਸ਼ਲ ਲਾ ਦਾਂਗੇ, ਪਰਸਨਲ ਪੀਜ਼ਾ ਨਾਲ ਚਾਂਪ ਦੀ ਪਲੇਟ $15 ਚ।
0: ਪਰਸਨਲ ਪੀਜ਼ਾ ਨਾਲ ਚਾਂਪ ਦੀ ਪਲੇਟ $15 ਚ?
2: ਹਾਂਜੀ ਡਨ ਜੀ।
0: ਚਲੋ ਕਰ ਦਿਓ, ਮੈਂ ਕੁਛ ਹੋਰ ਹੀ ਬੋਲਣ ਲੱਗਿਆ, ਫਿਰ ਤੁਸੀਂ ਕਹਿਣਾ ਸਾਡੇ ਸਾਰੇ ਪੈਸੇ ਕੋਲੋਂ ਪੁਆਈ ਜਾਂਦੇ ਹੋ, ਹੈ ਨਾ। ਸੋ 15 ਚ ਕਰ ਦਿਓ, ਤੁਸੀਂ ਵੀ 4 ਪੈਸੇ ਬਣਾ ਲਓ। $15 ਚਾਂਪ ਦੀ ਪਲੇਟ ਪਰਸਨਲ ਪੀਜ਼ਾ ਜਾਂ ਪਰਸਨਲ ਪੀਜ਼ਾ ਤੇ ਨਾਲ ਇੱਕ ਟਿੱਕੀ, $10 ਤੁਸੀਂ ਚੱਕ ਲੈਣੇ ਟਿੱਕੀ ਦੀ ਪਲੇਟ, ਇੱਕ ਚਨਾ ਟਿੱਕੀ ਦੀ ਪਲੇਟ, ਠੀਕ ਹੈ, ਜਾਂ ਬਰਗਰ ਦੀ ਪਲੇਟ, ਇੱਕ ਬਰਗਰ ਜਿਹੜਾ ਤੇ ਪਲੱਸ ਇੱਕ ਪਰਸਨਲ ਪੀਜ਼ਾ $10। ਸੰਤੋਸ਼ ਆਇਆ ਸਰ ਮਾਰ ਜੀ, ਜਾਂਦੀ ਗੋਲਫ ਨੂੰ ਲੈ ਕੇ ਜਾਈ, ਠੀਕ ਹੈ, ਤੇ ਤੁਸੀਂ ਫ੍ਰੀ ਹੋ। ਨੰਬਰ 647-547-4200, 647-547-4200, ਤਵਾ ਕਿਚਨ ਓਨਲੀ 30 ਰੈਂਬਲਰ ਡਰਾਈਵ। ਤਵਾ ਕਿਚਨ ਦੇ 3 ਲੋਕੇਸ਼ਨ ਨੇ, ਓਨਲੀ 30 ਰੈਂਬਲਰ ਡਰਾਈਵ। ਇਹ 5 ਆਈਟਮ, ਚਾਂਪ ਤੁਹਾਡੇ ਵਾਸਤੇ, ਤੁਹਾਡੇ ਵਾਸਤੇ ਚਾਂਪ ਦੀ 2 ਵਰਾਈਟੀਆਂ ਨੇ, ਪੀਜ਼ਾ, ਠੀਕ ਹੈ, ਹਾਂਜੀ, ਤੇ ਪੀਜ਼ਾ, ਬਰਗਰ,
3: ਟਿੱਕੀ
0: ਤੇ ਟਿੱਕੀ ਚਣਾ ਤੁਹਾਡੇ ਵਾਸਤੇ MS ਸ਼ੈਫ ਦੇ ਹੱਥ ਦਾ ਬਣਿਆ, ਚੈਂਪੀ ਦੇ ਹੱਥ ਦਾ। ਚੈਂਪੀ ਨੰਬਰ 647-547-4200, ਥੋੜਾ ਫੋਨ ਵੱਜਣਾ ਸ਼ੁਰੂ ਹੋਣਾ ਚਾਹੀਦਾ ਜੀ ਚੈਂਪੀ।
2: ਹਾਂਜੀ ਵੱਜ ਹੀ ਜਾਂਦਾ ਜੀ ਫੋਨ ਕਾਲ।
0: 647-547-4200, 647-547-4200, 647 ਯਾਦ ਰੱਖਿਓ, ਫਿਰ 547-4200। ਕੱਲ ਤੱਕ ਦੀ ਇਹ ਡੀਲ ਆ, ਟਿੱਕੀ ਚਣਾ, ਚਾਂਪ, ਬਰਗਰ ਤੇ
3: ਆਪਣਾ ਪਰਸਨਲ ਪੀਜ਼ਾ।
0: ਪਰਸਨਲ ਪੀਜ਼ਾ $399 ਦਾ ਅੱਜ ਤੱਕ ਨਹੀਂ ਸੁਣਿਆ ਹੋਊਗਾ। 647-547-4200 ਤੇ ਕਾਲ ਕਰਿਆ। ਮਨਮੋਹਨ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ, ਕਿਵੇਂ ਹੋ? ਹਾਂਜੀ ਹਾਂਜੀ, ਸੋ ਮਨਮੋਹਨ ਤੁਸੀਂ ਜਿਹੜਾ ਹੈਗਾ ਆਟੋ ਇੰਸ਼ੋਰੈਂਸ ਡੀਲ ਕਰਦੇ ਹੋ
4: ਜੀ? ਬਿਲਕੁਲ।
0: ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮਨਮੋਹਨ ਮੇਰੇ ਨਾਲ ਐਡ ਕਰਦੇ ਆ?
4: ਭਾਜੀ ਆਪਾਂ ਸ਼ੁਰੂ ਕੀਤੀ ਸੀ ਲਾਸਟ ਮਾਰਚ ਚ, ਇੱਕ ਸਾਲ ਤੋਂ ਉੱਪਰ ਹੋ ਗਿਆ ਹੁਣ।
0: ਇੱਕ ਸਾਲ ਤੋਂ ਉੱਪਰ ਹੋ ਗਿਆ, ਅਪਰੋਕਸੀਮੇਟਲੀ ਇੱਕ ਸਾਲ ਚ ਤੁਸੀਂ ਕਿੰਨੇ ਕੁ ਲੋਕਾਂ ਨੂੰ ਮਿਲੇ?
4: ਕਾਫੀ ਭਾਜੀ ਕਾਫੀ ਆਏ ਆਪਾਂ ਕੋਲ, ਨੰਬਰ ਕਹਿ ਲਓ ਕਿ 400-500 ਉੱਤੇ ਹੋਣੀ ਹੈ। ਰਫ ਆਈਡੀਆ।
0: ਸੋ ਤੁਸੀਂ ਇਸ ਸਮੇਂ ਬ੍ਰੋਕਰੇਜ ਟੌਪ ਲੈਵਲ ਤੇ ਕੰਮ ਕਰ ਰਹੇ ਹੋ?
4: ਜੀ ਬਿਲਕੁਲ ਭਾਜੀ,
0: ਇਕੱਲੇ ਰੇਡੀਓ ਤੋਂ ਤੁਹਾਨੂੰ ਇੰਨੀ ਦੁਨੀਆ ਆ ਰਹੀ ਹੈ ਤੇ ਸਾਰੇ ਤੁਹਾਨੂੰ ਉਹ ਲੋਕ ਆ ਰਹੇ ਹੋਣਗੇ ਜਿਹਨਾਂ ਇੱਕ ਘਰ ਆ, ਦੋ ਘਰ ਆ, 3 ਘਰ ਆ। ਮਨਮੋਹਨ ਆਪਾਂ ਇੱਕ ਆਵਾਜ਼ ਬਣਾਇਆ ਵੀ ਜਿਹੜਾ ਵੀ ਆਟੋ ਇੰਸ਼ੋਰੈਂਸ ਦੀ ਐਡ ਕਰਨ ਆਊਗਾ ਉਹ ਏਅਰ ਦੇ ਉੱਤੇ ਆ ਕੇ ਦੱਸੂਗਾ, ਪਿਛਲੇ 2 ਪਰਿਵਾਰ ਜਿਹੜੇ ਲਾਸਟ ਆਏ ਉਹਨਾਂ ਦੀ ਡਿਟੇਲ ਬੋਲੂਗਾ ਕਿ ਉਹਨਾਂ ਨੇ ਕਿਵੇਂ ਸੇਵਿੰਗ ਕੀਤੀ ਤੇ ਉਹਨਾਂ ਨੂੰ ਸਮਝ ਆਊਗਾ ਕਿ ਮੈਂ ਵੀ ਕਾਲ ਕਰ ਲਵਾਂ। ਮਨਮੋਹਨ ਦਾ ਨੰਬਰ ਆਇਆ, ਕਿਸੇ ਨੇ ਵੀ ਕਾਲ ਕਰਨੀ ਆ, ਕਿਸੇ ਨੇ ਵੀ, ਤੇ 416-990-3200, 416-990-3200, 416-990-3200। ਤਕਰੀਬਨ 4-5 ਕੁਐਸਚਨ ਇਹ ਤੁਹਾਨੂੰ ਕਰਨਗੇ, ਤੁਹਾਡੀ ਕਾਰ ਦਾ ਮਾਡਲ, ਉਹਦਾ ਵਿਨ ਨੰਬਰ, ਤੁਹਾਡਾ ਐਡਰੈਸ, ਕਿਸੇ ਨੂੰ ਵਿੱਚ ਐਡ ਕਰਨਾ ਹੈਗਾ, ਫੁੱਲ ਕਵਰੇਜ ਔਰ ਥਰਡ ਪਾਰਟੀ। ਯੂ ਵਿਲ ਅਮੇਜ਼ ਇਸ ਚੀਜ਼ ਦੇ ਵਿੱਚ ਕਿ ਵਾਹ ਕਿਆ ਬਾਤ ਹੈ, ਐਸੀ ਸਰਵਿਸ ਨਹੀਂ ਦੇਖੀ। ਮਨਮੋਹਨ ਦੋ ਜਣਿਆਂ ਦੇ ਨਾਂ ਦੱਸੋ ਪਹਿਲਾਂ, ਜਿਹੜੇ ਲਾਸਟ 2 ਪਾਰਟੀਆਂ ਆਈਆਂ, ਨਾਮ ਨਾ ਦੱਸਿਓ, ਸਿਨੈਰੀਓ ਦੱਸਿਓ।
4: ਜੀ ਜੀ, ਸੋ ਆਪਣੇ ਕੋਲ ਕਾਫੀ ਕੇਸ ਆਉਂਦੇ ਆ, ਸੋ ਇਸ ਵੀਕ ਦੇ 2 ਤੁਹਾਨੂੰ ਦੱਸ ਦੇਣਾ ਜਿਹਨਾਂ ਵਿੱਚ 2 ਘਰ ਸੀਗੇ, 2 ਪ੍ਰੋਪਰਟੀ ਸੀਗੀ, ਉਹਨਾਂ ਨੂੰ ਆਲਮੋਸਟ $2100 ਈਅਰਲੀ ਸੇਵਿੰਗ ਕਰਕੇ ਦਿੱਤੀ ਭਾਜੀ ਆਪਾਂ। ਦੂਸਰੇ ਕੇਸ ਦੇ ਵਿੱਚ 2 ਗੱਡੀਆਂ ਇੱਕ ਘਰ ਦੇ ਪਿੱਛੇ, ਆਲਮੋਸਟ $1500 ਦੀ ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਆਪਾਂ ਨੂੰ। ਥਰਡ ਕੇਸ ਦੇ ਵਿੱਚ ਇੱਕ ਆਪਾਂ ਬਿਜ਼ਨਸ ਇੰਸ਼ੋਰੈਂਸ ਕੀਤੀ ਰੈਸਟੋਰੈਂਟ ਦੀ, ਜਿਹਦੇ ਵਿੱਚ ਉਹਨਾਂ ਨੂੰ ਈਅਰਲੀ ਆਲਮੋਸਟ $1600 ਬਚੇ ਜੋ ਪਹਿਲਾਂ ਪੇ ਕਰ ਰਹੇ ਸੀਗੇ ਆਪਣੀ ਪੁਰਾਣੀ ਪਾਲਿਸੀ 'ਚ। ਸੋ ਜੇ ਮੈਂ ਕਹਿੰਦਾ ਕਿ ਤੁਹਾਡਾ ਵੀ ਰਿਨਿਊਲ ਆ ਰਿਹਾ ਆ, ਤੁਹਾਨੂੰ ਲੈਟਰ ਆ ਗਈ ਕੰਪਨੀ ਵੱਲੋਂ, ਇਸ ਵਾਰ ਤੁਹਾਡਾ ਪ੍ਰੀਮੀਅਮ ਵਧਾ ਕੇ ਭੇਜਿਆ ਉਹਨਾਂ ਨੇ, ਜਾਂ ਤੁਸੀਂ ਤੁਹਾਨੂੰ ਲੱਗ ਰਿਹਾ ਤੁਸੀਂ ਆਲਰੇਡੀ ਬਹੁਤ ਜ਼ਿਆਦਾ ਪੇ ਕਰਦੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਚਾਹੇ ਤੁਹਾਡੇ ਕੋਲ ਮਲਟੀਪਲ ਕਾਰਸ ਨੇ, ਤੁਸੀਂ ਫੁੱਲ ਇੰਸ਼ੋਰੈਂਸ ਲੱਭ ਰਹੇ ਹੋ ਜਾਂ ਥਰਡ ਪਾਰਟੀ, ਤੁਹਾਡੇ ਕੋਲ ਮਲਟੀਪਲ ਰੈਂਟਲ ਪ੍ਰੋਪਰਟੀਜ਼ ਨੇ, ਤੁਸੀਂ ਤਾਂ ਵੀ ਸਾਨੂੰ ਕਾਲ ਕਰ ਸਕਦੇ ਹੋ। ਜਾਂ ਤੁਸੀਂ ਲੱਭ ਰਹੇ ਹੋ ਇੰਸ਼ੋਰੈਂਸ ਆਪਣੇ ਬਿਜ਼ਨਸ ਦੇ ਲਈ, ਤੁਸੀਂ ਕੋਈ ਰੈਸਟੋਰੈਂਟ ਓਨ ਕਰਦੇ ਹੋ ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਤੁਸੀਂ ਪਲੰਬਰ ਹੋ, ਇਲੈਕਟ੍ਰੀਸ਼ੀਅਨ ਹੋ, ਤੁਸੀਂ ਕੋਈ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਤੁਹਾਨੂੰ ਉਸ ਲਈ ਕਮਰਸ਼ੀਅਲ ਜਨਰਲ ਲਾਇਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਉਸ ਲਈ ਵੀ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈ 416-990-3200। ਆਪਾਂ 20+ ਕੰਪਨੀ ਨਾਲ ਡੀਲ ਕਰਦੇ ਹਾਂ, ਸੋ ਕੋਸ਼ਿਸ਼ ਕਰਦੇ ਬੈਸਟ ਤੋਂ ਬੈਸਟ ਰੇਟ ਤੁਹਾਨੂੰ ਲੈ ਕੇ ਦਈਏ, ਤੁਹਾਨੂੰ ਕਾਫੀ ਸੇਵਿੰਗ ਕਰਾ ਕੇ ਦਈਏ। ਸੋ ਜੇ ਤੁਹਾਡੇ ਕੋਲ ਮਲਟੀਪਲ ਕਾਰਸ ਨੇ ਜਾਂ ਮਲਟੀਪਲ ਪ੍ਰੋਪਰਟੀਜ਼ ਨੇ, ਤੁਹਾਨੂੰ ਡਿਸਕਾਊਂਟ ਮਿਲਦੇ ਆ ਮਲਟੀਪਲ ਵਹੀਕਲ ਦੇ, ਮਲਟੀਪਲ ਪ੍ਰੋਪਰਟੀਜ਼ ਦੇ, ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸੇਮ ਨੰਬਰ ਅਗੇਨ 416-990-3200, 416-990-3200। ਥੈਂਕ ਯੂ ਭਾਅ ਜੀ।
0: 416-990-3200। ਮਨਮੋਹਨ, ਮੈਂ ਕਾਲ ਅਟੈਂਡ ਕਰ ਰਿਹਾ ਸੀ, ਤੁਸੀਂ ਜਿਹੜੀ ਪਹਿਲੀ ਕਾਲ ਦੱਸੀ ਉਹ 'ਚ ਕਿੰਨੇ ਪੈਸੇ ਬਚੇ ਉਹਨਾਂ ਨੂੰ ਮਾੜਾ ਪਲੀਜ਼ ਦੱਸੋਗੇ?
4: ਜੀ, ਸੋ ਉਹਨਾਂ ਵਿੱਚ ਆਪਾਂ $2100 ਦੀ ਸੇਵਿੰਗ ਦੇਖਣ ਨੂੰ ਮਿਲੀ ਹੈ ਭਾਈ ਸਾਲ ਦੀ,
0: $2100
4: ਵਿੱਚ। ਜੀ ਜੀ ਜੀ।
0: ਕਿੰਨੀਆਂ ਗੱਡੀਆਂ ਸੀ ਉਹਨਾਂ
4: ਕੋਲ? ਉਹਨਾਂ ਕੋਲ ਦੋ ਘਰ ਸੀਗੇ ਭਾਈ, ਦੋ ਗੱਡੀਆਂ ਸੀ।
0: ਦੋ ਘਰ ਦੋ ਗੱਡੀਆਂ। ਦੂਸਰੀ ਕਾਲ 'ਤੇ ਕਿੰਨੇ ਪੈਸੇ ਬਚੇ?
4: ਦੂਸਰੀ ਤਾਂ ਆਲਮੋਸਟ 1500, ਉਹਨਾਂ ਕੋਲ ਦੋ ਗੱਡੀਆਂ ਘਰ ਸੀਗਾ, ਤਾਂ ਉਹਨਾਂ ਨੂੰ ਆਲਮੋਸਟ $1500 ਦੀ ਸੇਵਿੰਗ ਦੇਖਣ ਨੂੰ
0: ਮਿਲੀ। ਸੋ ਕਾਰਨ ਕੀ ਹੁੰਦਾ, ਜਿਵੇਂ ਸੇਵਿੰਗ ਕਿੱਥੇ ਹੁੰਦੀ ਹੈ, ਮਨਮੋਹਨ ਥੋੜ੍ਹਾ ਜਿਹਾ ਆਈਡੀਆ ਦੇ ਦਿਓ।
4: ਜੀ, ਸੋ ਇੱਦਾਂ ਹੁੰਦਾ ਹੈ ਕਿ ਜਾਂ ਤੁਸੀਂ ਕਾਫੀ ਸਾਲ ਤੋਂ ਇੱਕ ਇੰਸ਼ੋਰੈਂਸ ਨਾਲ ਚੱਲ ਰਹੇ ਸੀਗੇ, ਸੋ ਐਂਡ ਤੁਸੀਂ ਕਦੀ ਚੈੱਕ ਨਹੀਂ ਕਰਵਾਇਆ, ਐਂਡ ਤੁਹਾਡੇ ਬੈਕ ਤੁਹਾਡੀ ਹਿਸਟਰੀ ਦੇ ਵਿੱਚ ਕੋਈ ਟਿਕਟ ਸੀਗੀ ਜਾਂ ਕੋਈ ਐਕਸੀਡੈਂਟ ਸੀਗਾ, ਉਸ ਕਰਕੇ ਪ੍ਰੀਮੀਅਮ ਤੁਹਾਡੇ ਹਾਈ ਸੀਗੇ, ਤੇ ਉਹ ਤੁਸੀਂ ਚੇਂਜ ਨਹੀਂ ਕੀਤੀ ਇੰਸ਼ੋਰੈਂਸ, ਤੇ ਉਹ ਤੁਹਾਡੇ ਸਟਿਲ ਤੁਸੀਂ ਉਸ ਰੈਕਡ ਜਾਂ ਟਿਕਟ ਦਾ ਪੇ ਕਰ ਰਹੇ ਸੀ, ਲੇਕਿਨ ਹੁਣ ਤੁਹਾਡੇ ਰੈਕਡ 'ਚ ਬਾਹਰ ਹੋ ਗਈਆਂ ਉਹ ਚੀਜ਼ਾਂ, ਸੋ ਜਿਸ ਕਰਕੇ ਤੁਹਾਡਾ ਪ੍ਰੀਮੀਅਮ ਘੱਟ ਆਉਣਾ ਚਾਹੀਦਾ ਸੀ, ਬਟ ਤੁਸੀਂ ਕਦੀ ਚੈੱਕ ਨਹੀਂ ਕਰਵਾਇਆ, ਸੋ ਉਸ ਰੀਜ਼ਨ ਕਰਕੇ ਵੀ ਕਾਫੀ ਸੇਵਿੰਗ ਦੇਖਣ ਨੂੰ ਮਿਲਦੀ ਹੈ। ਪਲੱਸ ਇਹ ਹੁੰਦਾ ਕਿ ਕਈ ਵਾਰੀ ਗੱਡੀ ਮੈਨੂੰ ਦੱਸਦੇ ਆ ਕਿ ਕਾਫੀ, ਜਿੱਦਾਂ ਇੱਕ ਕੇਸ ਦੇ ਵਿੱਚ ਗੱਡੀ ਉਹਨਾਂ ਕੋਲ ਪੁਰਾਣੀ ਸੀਗੀ, 3-4 ਹਜ਼ਾਰ ਦੀ ਗੱਡੀ ਸੀ, ਲੇਕਿਨ ਇੱਕ ਟਿਕਟ ਮਿਲਣ ਕਾਰਨ ਉਹਨਾਂ ਦੀ ਇੰਸ਼ੋਰੈਂਸ ਆਲਮੋਸਟ 800 ਤੇ ਪਹੁੰਚ ਗਈ।
0: ਨੰਬਰ ਬੋਲੇ
4: ਤੋਂ ਆਪਾਂ ਨੂੰ ਰਿਕਮੈਂਡ ਜੀ 416-990-3200, 416-990-3200, 416-990-3200 ਭਾਜੀ।
0: ਮਨਮੋਹਨ ਸਿੰਘ, ਤੁਹਾਡਾ ਫੋਨ ਵੱਜਣਾ ਚਾਹੀਦਾ ਸੀ ਹੁਣ ਤੱਕ ਯਾਰ।
4: ਜੀ ਜੀ, ਵੱਜ ਰਿਹਾ ਭਾਜੀ।
0: 416-990-3200, 416-990-3200। ਕੁਇਕਲੀ ਆਪਾਂ ਇੱਕ ਮਿੰਟ ਦੀ ਗੱਲ, ਚੁੰਡੀ ਵੱਢ ਕੇ ਫਿਰ ਭੱਜਣਾ ਆਪਾਂ ਨੇ ਸੰਤੋਸ਼ ਜੀ। ਸੋ ਚੁੰਡੀ ਵੱਢਣ ਲਈ ਮੈਨੂੰ ਆ ਗਏ ਨੇ ਰੈਮੀ। ਰੈਮੀ ਜੀ, ਕੀ ਹਾਲ ਚਾਲ ਆ?
5: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੜ੍ਹਦੀ ਕਲਾ,
0: ਚੜ੍ਹਦੀ ਕਲਾ। ਚੁੰਡੀ ਵੱਢਣ ਵਾਲੀ ਡੀਲ ਆ, ਚੁੰਡੀ ਵੱਢਣ ਵਾਲੀ ਡੀਲ ਕੀ ਆ ਕਿ ਰੈਮੀ ਬੋਲੇ ਕਰ, ਤੁਸੀਂ ਆਪਣੇ ਦਾਂਚ ਬੋਲੋ, ਜ਼ਿਆਦਾ ਵਧੀਆ ਬੋਲਦੇ
3: ਹੋ। ਹੌਲੀ ਹੌਲੀ।
5: ਹਾਂਜੀ ਹਾਂਜੀ। $25 ਦਾ ਪੈਕੇਜ, ਕਿਸੇ ਨੇ ਸੁਣਿਆ ਨਹੀਂ ਬੈਲ ਕੈਨੇਡਾ ਦੇ ਥਰੂ, $25 ਦਾ ਪੈਕੇਜ ਹੈ ਕੈਨੇਡਾ ਤੇ US ਦੀ ਰੋਮਿੰਗ, ਕਾਲਿੰਗ ਨਹੀਂ ਰੋਮਿੰਗ ਹੈਗੀ ਆ, ਜਿਹਨਾਂ ਨੇ ਅਮੈਰੀਕਾ ਟੱਪ ਕੇ ਜਾਣਾ ਹੈ, ਹਫ਼ਤੇ ਲਈ ਜਾਣਾ, ਰੋਜ਼ ਗੱਡੀ ਲੱਗਦੀ ਹੈਗੀ ਆ, ਮਹੀਨੇ 'ਚ ਲੱਗਦੀ ਹੈ, ਕੋਈ ਐਕਸਟਰਾ ਪੈਸੇ ਨਹੀਂ ਹੈ। $25 ਉਹ ਵੀ ਅਮਨ ਜੀ ਕੈਨੇਡੀਅਨ ਪੈਸੇ ਆ, ਅਮੈਰੀਕਨ ਨਹੀਂ ਹੈਗੇ ਆ, ਜਿਹੜੇ ਡਾਲਰ ਉਹ ਜਿਹੜੇ ਹੈਗੇ ਆਪਣੇ।
0: ਸੋ ਨੋ ਟੈਰਿਫ ਅਮੈਰੀਕਾ 'ਚੋਂ ਕੈਨੇਡਾ 'ਚੋਂ $25। ਕੈਲੀਫੋਰਨੀਆ ਤੋਂ ਖੜ ਕੇ ਫੋਨ ਘਰੇ ਮਿਲਾ ਰਹੇ ਹੋ ਜਾਂ ਤੁਸੀਂ ਵਿੰਡਜ਼ਰ ਬਾਰਡਰ ਦੇ ਪਿੱਛੋਂ ਡਿਟਰੋਇਟ ਤੋਂ ਕਾਲ ਕਰ ਰਹੇ ਹੋ ਕਿ ਘਰੇ ਦਾਲ ਧਰ ਲਓ, ਮੁਰਗਾ ਧਰ ਲਓ, ਅਤੇ ਅਸੀਂ ਪਹੁੰਚ ਗਏ ਬਾਰਡਰ 'ਤੇ, ਦੋਨੋਂ ਜਗ੍ਹਾ 'ਤੇ ਲੋਕਲ ਕਾਲ ਪਊਗੀ ਤੁਹਾਨੂੰ, ਨੋ ਇੰਟਰਨੈਟ ਕਨੈਕਸ਼ਨ ਫੀਸ, ਨੋ ਰੋਮਿੰਗ। $25 'ਚ ਦੋ ਮੁਲਕ, ਪੁਰਾਣਾ ਨੰਬਰ ਆਪਣਾ ਨਾਲ ਰੱਖ ਸਕਦੇ ਹੋ, ਸਿਰਫ ਇੱਕ ਨੰਬਰ 'ਤੇ ਟੈਕਸਟ ਮੈਸੇਜ, ਦੋ ਨੰਬਰਾਂ 'ਤੇ ਸਿਟੀ ਚੱਲੋ, ਤੁਹਾਨੂੰ ਕਾਲ ਬੈਕ ਆ ਜੂ ਇੱਕ ਜਾਂ ਦੋ ਜਾਂ ਤਿੰਨ ਘੰਟਿਆਂ ਦੇ ਵਿੱਚ ਵਿੱਚ। ਨੰਬਰ ਬੋਲ ਦਿਓ ਜੀ।
5: ਅਮਨ ਜੀ, ਹੋਰ ਗੱਲ ਕਹਿਣੀ ਸੀਗੀ ਕਿ $25 ਸਟੋਰ 'ਤੇ ਪੇ ਕਰਨੇ ਪਰ ਨੰਬਰ 'ਤੇ, ਉਹ ਸਾਡੀ ਜਿਹੜੀ ਐਕਟੀਵੇਸ਼ਨ ਫੀ ਕਹਿ ਲਓ ਜਾਂ ਸਟੋਰ ਦੀ ਪ੍ਰੋਸੈਸਿੰਗ ਫੀ ਹੁੰਦੀ ਹੈ, ਉਹ ਹੁੰਦੀ ਆ, ਅਤੇ $25 ਸਟੋਰ 'ਤੇ ਦੇਣੇ ਹੈਗੇ ਆ, ਅਤੇ ਨੰਬਰ ਟੂ ਕਾਲ ਹੈਗਾ 416-453-8181, 416-453-8181। ਦੂਜਾ ਨੰਬਰ ਜੀ 905-909-2222, $25 ਦੀ ਡੀਲ ਕੈਨੇਡਾ US ਰੋਮਿੰਗ ਦੇ ਨਾਲ, 100 GB ਦਾ ਡੇਟਾ।
0: 416-453-8181 416-453-8181 ਜਾਂ 416-453-8181 ਜਾਂ 905-909-2222 416-990-3200। ਸੰਤੋਸ਼ ਨੂੰ ਮੈਂ ਦੇਖ ਰਿਹਾ ਸੀ, ਮੂੰਹ ਬੰਦ ਕਰਕੇ ਵਾਸੀ ਲਈ ਸੀਗੀ।
3: ਨਹੀਂ, ਰੈਮੀ ਜੀ ਦੀ ਇੰਨੀ ਸੋਹਣੀ ਡੀਲ ਦੇਖ ਕੇ ਮੈਂ ਖੁਸ਼ੀ ਨਾਲ ਰੋ ਪਈ ਸੀ।
0: ਸੋ 905-909-2222 ਤੇ 416-453-8181 ਪੁਰਾਣਾ ਨੰਬਰ ਸੇਮ ਰੱਖ ਸਕਦੇ ਹੋ, 100 GB ਡਾਟਾ, 100 GB ਤੋਂ ਬਾਅਦ ਵੀ ਸਲੋ ਹੋ ਜੂਗਾ, ਚੱਲੀ ਜਾਊਗਾ ਅਨਲਿਮਿਟਡ ਡਾਟਾ, ਅਤੇ ਤੁਸੀਂ ਜ਼ਰੂਰ ਕੰਟੈਕਟ ਕਰਨਾ ਇਹਨਾਂ ਨੂੰ, 416-453-8181 905-909-2222 ਦੇ ਉੱਤੇ ਕਾਲ ਕਰ ਸਕਦੇ ਹੋ। ਬੈਲ ਦੀ ਇਹ ਡੀਲ ਆ ਤੇ ਤੁਸੀਂ ਕੰਟਰੈਕਟ ਕੋਈ ਹੈ ਕਿ ਨਹੀਂ ਹੈ?
5: ਕੋਈ ਕੰਟਰੈਕਟ ਨਹੀਂ,
0: ਕੋਈ ਕੰਟਰੈਕਟ ਨਹੀਂ, ਕੋਈ ਕੰਟਰੈਕਟ ਨਹੀਂ। 905-909-2222-416-453-8881 ਤੇ ਕਾਲ ਕਰਨੇ। ਸੁਲਤਾਨ ਜੀ ਦਿਓ ਜੀ ਮੈਸੇਜ ਕੁਇਕਲੀ ਆਪਾਂ ਇੱਕ ਵਾਰ।
6: ਥੈਂਕ ਯੂ ਵੈਰੀ ਮਚ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ ਜੀ, ਕਿਉਂਕਿ ਸਾਡੇ ਕੋਲ ਲਿਮਿਟਿਡ ਇਨਵੈਂਟਰੀ ਹੈ ਤੇ ਐਕਸਕਲੂਸਿਵ ਡੀਲ ਦਿੱਤੀ ਹੈ ਸੈਮਸੰਗ ਕੰਪਨੀ ਨੇ, ਇਸ ਕਰਕੇ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਕੁਇਕਲੀ ਇਹਦਾ ਫਾਇਦਾ ਚੁੱਕ ਸਕੋ। 85 ਇੰਚ ਦਾ ਕਿਊ ਐਲ ਈ ਡੀ ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ $2000 ਵਾਲਾ ਸਿਰਫ 1299 ਦਾ ਮਿਲ ਰਿਹਾ। 55 ਇੰਚ ਤੁਹਾਨੂੰ 399 ਦਾ, 65 ਇੰਚ 699 ਦਾ ਟੀਵੀ ਮਿਲੇਗਾ, ਤੇ ਜਿਨ੍ਹਾਂ ਨੇ ਬਿਗ ਸਕਰੀਨ ਚ 98 ਇੰਚ ਟੀਵੀ ਲੈਣਾ ਉਹਨਾਂ ਵਾਸਤੇ ਵੀ $1500 ਦੀ ਸੇਵਿੰਗ ਹੈ, ਕਿਉਂਕਿ $3500 ਵਾਲਾ 98 ਇੰਚ 1999 ਚ ਲੈ ਕੇ 6 ਮਹੀਨੇ ਚ ਤੁਸੀਂ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ $5000 ਵਾਲਾ 29.99 ਚ ਲੈ ਕੇ $2000 ਤੁਸੀਂ ਕਿਚਨ ਹੋਮ ਅਪਲਾਈਸਿਸ ਤੇ ਸੇਵ ਕਰਨੇ ਆ। ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਂਦੇ ਜੀ ਨਾਲ $2500 ਵਾਲਾ ਸਿਰਫ 1799 ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਮਿਲ ਜਾਣਾ। $700 ਤੁਸੀਂ ਲਾਂਡਰੀ ਸੈਕਸ਼ਨ ਚ ਸੇਵ ਕਰਨੇ ਆ। ਸੋ ਬੰਡਲ ਪੈਕੇਜ ਦੇ ਉੱਪਰ $2000 ਕਿਚਨ ਪੈਂਡਲ ਤੇ $700 ਲਾਂਡਰੀ ਚ ਸੇਵ ਕਰਕੇ $2700 ਦੀ ਸੇਵਿੰਗ ਕਰ ਸਕਦੇ ਤੁਸੀਂ ਹੋਮ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ ਚ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਜੀ।
0: ਥੈਂਕ ਯੂ ਸੋ ਮਚ ਸੁਲਤਾਨ ਜੀ, ਬਹੁਤ ਸ਼ੁਕਰੀਆ, ਬਹੁਤ ਬਹੁਤ ਪਿਆਰ। ਔਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਸੁਲਤਾਨ ਜੀ AM5 ਤੇ ਸਾਰਾ ਦਿਨ ਤੁਹਾਨੂੰ ਮਿਲਦੇ, ਇਹਨਾਂ ਦੀ ਆਵਾਜ਼ ਅਲੱਗ ਅਲੱਗ ਸ਼ੋਅਜ਼ ਦੇ ਵਿੱਚ ਸੁਣਨ ਨੂੰ ਮਿਲਦੀ ਹੈ। ਔਰ ਮੇਰਾ ਸੰਤੋਸ਼ ਹੈ, ਸੰਤੋਸ਼ ਕੀ ਹਾਲ ਚਾਲ ਹੈ?
7: ਬਹੁਤ ਵਧੀਆ ਮਨ ਜੀ।
0: ਸੋ ਕਾਕਾ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਅੰਤ ਵਿੱਚ ਹੁਣ?
7: ਹਾਂਜੀ, ਮੈਂ ਕਹਿਣਾ ਚਾਹੁੰਦਾ ਵੀ ਤਵਾ ਕਿਚਨ ਦਾ ਇੱਕ ਵਾਰੀ ਬਰਗਰ ਇੱਕ ਵਾਰੀ ਟਰਾਈ ਕਰਕੇ ਦੇਖਿਓ, ਕਿਉਂਕਿ ਉਹ ਹੈਲਥੀ ਆ, ਫਰੈਸ਼ ਆ, ਟੇਸਟੀ ਆ।
0: ਓ ਕੀ ਬਾਤ ਹੈ, ਮੇਰੀ ਜਾਨ ਲੱਡੂਆਂ ਦੀ ਦੁਕਾਨ ਵਿਚਾਰੀ ਦੁਖੀ ਹੋਈ ਬੈਠੀ ਆ। ਸੋ ਤਵਾ ਕਿਚਨ ਦਾ ਤੁਸੀਂ ਇਹ ਟਰਾਈ ਕਰਨਾ ਹੈ। ਤਵਾ ਕਿਚਨ ਦਾ ਨੰਬਰ ਹੈਗਾ 400-647। ਇਸ ਵੇਲੇ ਜਿਹੜੀ ਡੀਲ ਬੋਲ ਕੇ ਗਏ ਨੇ ਉਹ 399 ਚ ਤੁਹਾਨੂੰ ਪੀਜ਼ਾ ਮਿਲਣਾ
8: ਜੀ,
0: ਪਰਸਨਲ ਸਾਈਜ਼ ਦਾ ਪੀਜ਼ਾ ਹੁੰਦਾ, ਗੋਲ ਜਿਹਾ ਪੀਜ਼ਾ, ਪਰਸਨਲ ਸਾਈਜ਼ ਦਾ ਹੁੰਦਾ, ਇਨਫ ਹੁੰਦਾ ਖਾਣ ਨੂੰ, $3.99 ਚ। ਤੁਹਾਨੂੰ $4.99 ਦੇ ਵਿੱਚ ਬਰਗਰ ਮਿਲਣਾ
8: ਜੀ,
0: ਜਿਹੜਾ ਕਿ ਸਪੈਸ਼ਲ ਟਿੱਕੀ ਦਾ, ਫਰੋਜ਼ਨ ਨਹੀਂ, ਕੋਸਕੋ ਤੋਂ ਟਿੱਕੀਆਂ ਲੈ ਕੇ ਫੂਡ ਟਰੱਕ ਲਾ ਲਿਆ, ਉੱਤੇ ਰੰਗ ਬਰੰਗੀਆਂ ਕਰੀਮਾਂ ਸੱਟ ਸੱਟ ਲੋਕਾਂ ਦੇ ਮੂੰਹ 'ਚ ਤੁਰਨੀ ਚੱਲੋ, ਵਧੀਆ ਹੱਥਾਂ ਦੀਆਂ ਬਣੀਆਂ ਹੋਈਆਂ ਚਟਣੀਆਂ, ਹੱਥਾਂ ਦੇ ਬਣੇ ਹੋਏ ਸੈਲਡ, ਹੱਥਾਂ ਦਾ ਬਣਾਇਆ ਹੋਇਆ ਸਾਰਾ ਕੁਛ ਤਿਆਰ ਕਰਕੇ
8: ਜੀ।
0: ਨੰਬਰ ਟੂ ਕਾਲ ਹੈ 647-547-4200 6475474200 ਤੇ ਤੁਸੀਂ ਪੀਜ਼ਾ ਸ਼ੈਫ ਜਾਂ ਤਵਾ ਕਿਚਨ ਦੀ ਲੋਕੇਸ਼ਨ ਹੈ 30 Rambler Drive ਦੇ ਉੱਤੇ, 30 Rambler Drive 905-451-2600 ਦੇ ਉੱਤੇ ਕਾਲ ਕਰਨੀ ਹੈ। ਅਤੇ ਤੁਸੀਂ 647-547-4200 ਦੇ ਉੱਤੇ ਜਿਹੜਾ ਹੈਗਾ ਕੰਟੈਕਟ ਕਰਨਾ। ਸੋ ਟਰੂ ਨੌਰਥ ਵਾਲਿਆਂ ਦਾ ਨੰਬਰ ਨੋਟ ਕਰੋ, ਕਿਸੇ ਨੇ ਵੀ ਗ੍ਰੈਵਲ ਪਾਉਣੀ ਆ ਆਪਣੇ ਡਰਾਈਵ ਵਿੱਚ, ਜਾਂ ਕਿਸੇ ਨੇ ਵੀ ਜਿਹੜਾ ਹੈਗਾ ਕੌਂਕਰੀਟ ਪੱਟਦੇ ਨੇ ਜਿਹੜੇ ਕੰਟਰੈਕਟਰਸ
8: ਜੀ,
0: ਉਹ ਕੌਂਕਰੀਟ ਨੂੰ ਵੇਸਟ ਕਰਨਾ ਹੈਗਾ, ਵੇਸਟ ਕਰਨ ਲਈ ਜਿਹੜਾ ਹੈਗਾ ਜਿਹੜਾ ਤੁਸੀਂ ਟਰੂ ਨੌਰਥ ਦੇ ਉੱਤੇ ਜਿਹੜਾ ਹੈਗਾ ਪਹੁੰਚਣਾ ਹੈਗਾ ਡੇਰੀ ਐਂਡ ਕੈਨੇਡੀ ਦੇ ਉੱਤੇ 416-803-0623। ਕੰਟਰੈਕਟਰ ਹੈਗੇ ਹੋ, ਕੌਂਕਰੀਟ ਨੂੰ ਪੱਟ ਕੇ ਤੁਸੀਂ ਸੁੱਟਣੀ ਹੁੰਦੀ ਹੈ ਜਾਂ ਤੁਸੀਂ ਐਸ਼ਫਾਲਟ ਸੁੱਟਣਾ ਹੁੰਦਾ, 5 ਮਿੰਟਾਂ 'ਚ ਵਿਹਲੇ ਹੋ ਜਾਓਗੇ। ਮਸ਼ੀਨਰੀ ਰੈਂਟ ਕਰਨੀ ਹੈ ਟਰੂ ਨੌਰਥ 416-803-0623। AAA ਲੈਂਡਸਕੇਪਿੰਗ, ਅਮੀਰ ਧੀਰ ਉਹਨਾਂ ਦੀ ਕੰਪਨੀ ਆ, ਮਿਹਨਤਾਂ ਕਿਹਨੂੰ ਕਹਿੰਦੇ ਨੇ
8: ਜੀ,
0: ਅਤੇ ਤੁਸੀਂ ਸਮਝੋਗੇ ਅਮੀਰ ਧੀਰ ਦੀ ਕੰਪਨੀ 647-784-1213। ਬ੍ਰੈਂਪਟਨ ਦੇ ਕਈ ਪਲਾਜ਼ਿਆਂ ਨੂੰ ਇਹ ਮੈਨੇਜਮੈਂਟ ਦਿੰਦੇ ਨੇ, ਪਲਾਜ਼ਿਆਂ ਦੀ ਮੈਨੇਜਮੈਂਟ ਕਰਦੇ ਨੇ, ਲੈਂਡਸਕੇਪਿੰਗ ਅਤੇ ਇੰਟਰਲੋਕਿੰਗ ਦਾ ਕੰਮ ਕਰਦੇ ਆ। ਕਿੱਡਾ ਮਰਜ਼ੀ ਮਹਿਲ ਆ, ਤੁਹਾਡਾ ਘਰ ਆ, ਇੰਟਰਲੋਕਿੰਗ ਦਾ ਕੰਮ 647-784-1213 'ਤੇ, AAA ਲੈਂਡਸਕੇਪਿੰਗ। ਏਜਡ ਲਾਇਸੈਂਸ ਡਰਾਈਵਰ ਜਿਹੜੇ ਨੌਕਰੀ ਲੱਭ ਰਹੇ ਨੇ ਡਰਾਈਵਰ, ਇੱਕ ਚੰਗੀ ਕੰਪਨੀ ਚੰਗੇ ਪਰਿਵਾਰ ਨਾਲ ਜੁੜਨਾ, 647-831-3939 'ਤੇ ਕਾਲ ਕਰਨੀ ਆ। ਏਜਡ ਲਾਇਸੈਂਸ ਡਰਾਈਵਰ USA ਵਾਸਤੇ 3 ਟੀਮਾਂ ਚਾਹੀਦੀਆਂ ਨੇ, ਜਿਨ੍ਹਾਂ ਕੋਲ 2 ਸਾਲ ਦਾ ਐਕਸਪੀਰੀਅੰਸ ਹੈ, ਕੋਈ ਟ੍ਰੈਫਿਕ ਟਿਕਟ ਨਹੀਂ, ਕੋਈ ਐਕਸੀਡੈਂਟ ਨਹੀਂ, ਅੰਗਰੇਜ਼ੀ ਬੋਲ ਸਕਦੇ ਨੇ, 8 ਤੋਂ ਲੈ ਕੇ 12,000। 647-831-4930 6 4 7 8 3 1 4 9 3 0 ਹਾਈਲੈਂਡ ਆਟੋ ਰਿਪੇਅਰ ਸੈਂਟਰ ਯਾਰਾਂ ਦੇ ਯਾਰ ਗੈਰੀ ਗਰੇਵਾਲ ਵਰਕਸ਼ਾਪ ਖੁੱਲ੍ਹੀ ਹੈ ਉਬਰ ਸਕਿੱਪ ਦੀ ਕੋਈ ਸੇਫਟੀ ਜਾਂ ਕੋਈ ਆਇਲ ਚੇਂਜ ਜਾਂ ਬ੍ਰੇਕਾਂ ਦਾ ਕੰਮ ਹੈ ਗੈਰੀ ਗਰੇਵਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ 905-400-6363 'ਤੇ ਕਾਲ ਕਰਨੀ ਹੈ ਔਰ ਇਹਦੇ ਨਾਲ ਨਾਲ ਤੁਸੀਂ ਲੋਰੀਅਰ ਇਮੀਗ੍ਰੇਸ਼ਨ ਵਾਲਾ ਦਾ ਨੰਬਰ ਨੋਟ ਕਰੋਗੇ ਇਮੀਗ੍ਰੇਸ਼ਨ 'ਚ ਕੋਈ ਵੀ ਕੰਸਰਨ ਹੈ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ 'ਚ ਲੋਰੀਅਰ ਇਮੀਗ੍ਰੇਸ਼ਨ 905-903-3200 ਕਿਸੇ ਨੇ ਵੀ ਜਿਹੜੇ ਸੁਣਦੇ ਪਏ ਨੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਇੰਡੀਆ ਤੋਂ ਪੀ ਆਰ ਮੰਗਵਾਉਣਾ ਸਿੱਧਾ ਇੱਥੇ ਕੈਨੇਡਾ 'ਚ
8: ਜੀ
0: ਇੰਡੀਆ ਤੋਂ ਪੀ ਆਰ ਪੂਰਾ ਪਰਿਵਾਰ ਆਉਣਾ ਚਾਹੁੰਦਾ ਇੰਡੀਆ ਤੋਂ ਪੀ ਆਰ ਪੂਰਾ ਪਰਿਵਾਰ ਲੋਰੀਅਰ ਇਮੀਗ੍ਰੇਸ਼ਨ 905-903-3200 ਸ਼ਰਤਾਂ ਲਾਗੂ ਹੁੰਦੀਆਂ ਨੇ 905-903-3200 ਬ੍ਰੈਂਟਨ ਡਾਊਨਟਾਊਨ 'ਚ ਨੇ ਡਕਟ ਕਲੀਨਿੰਗ ਕਰਾਉਣੀ ਹੈ ਕਿਸੇ ਨੇ ਵੀ ਡਕਟ ਕਲੀਨਿੰਗ ਲਈ ਮੈਂ ਨੰਬਰ ਦਿੰਦਾ ਹੁੰਦਾ ਇੱਕੋ ਕੰਪਨੀ ਦਾ ਨਾਨਕ ਡਕਟ ਕਲੀਨਿੰਗ $300 ਦੇ ਵਿੱਚ ਨਾ $150 ਦੇ ਵਿੱਚ 3000 ਸਕੇਅਰ ਫੁੱਟ ਤੱਕ ਦੇ ਘਰ ਨੂੰ ਡਕਟ ਕਲੀਨ ਕਰ ਦਿੰਦੇ ਨੇ ਅਤੇ ਤੁਸੀਂ ਜਿਹੜੇ ਵੀ ਘਰ 'ਚ ਜਾਂਦੇ ਨੇ ਫਿਲਟਰ ਤੁਹਾਡਾ $20 ਦਾ ਆਵੇ $30 ਦਾ ਆਵੇ ਡਕਟ ਕਲੀਨ ਕਰਨ ਲੱਗੇ ਫਰਨਸ ਦਾ ਫਿਲਟਰ ਬਿਲਕੁਲ ਫਰੀ ਚੇਂਜ ਕਰਦੇ ਨੇ ਨੰਬਰ ਹੈ 416-729-1521 416-729-1521 ਔਰ ਡੈਂਟਿਸਟਰੀ ਐਟ ਰੈਂਬਲਰ ਦੰਦਾਂ ਦੀ ਸੰਭਾਲ 'ਚ ਡਾਕਟਰ ਗਰੇਵਾਲ ਆ ਤੁਹਾਨੂੰ ਨਾ ਸਾਰਿਆਂ ਨੂੰ ਪੇਪਰ ਆਏ ਹੋਏ ਨੇ ਘਰੇ ਪਰ ਤੁਸੀਂ ਉਹ ਖੋਲ੍ਹ ਕੇ ਪੜ੍ਹੇ ਨਹੀਂ
8: ਜੀ
0: ਇਹਨਾਂ ਨੇ ਬੈਨੀਫਿਟ ਅੱਗੇ ਚੱਲ ਕੇ ਬੰਦ ਕਰ ਦੇਣੇ ਨੇ ਟੈਂਪਰੇਰੀ ਕਹਿ ਕੇ ਸਾਲ ਦੋ ਸਾਲ ਲਈ ਸੀ ਦੰਦਾਂ ਦਾ ਇਲਾਜ ਜੇ ਕਰਾਉਣਾ $1650 ਮੈਂ ਇੱਕ ਫਿਲਿੰਗ ਦਾ ਭਰਾ ਕੇ ਆਇਆ ਸੀ ਮਾਮੂਲੀ ਜਿਹਾ ਦਰਦ ਹੋਇਆ ਮੈਨੂੰ ਲੱਗਿਆ ਕਿ ਠੀਕ ਆ ਅਗਲਾ ਦਿਨ ਲੰਘ ਗਿਆ ਪਰ ਤੀਸਰੇ ਦਿਨ ਮੈਂ ਬੋਲ ਨਹੀਂ ਸਕਦਾ ਸੀ ਰੇਡੀਓ 'ਤੇ ਅਤੇ ਮੈਂ ਜਦੋਂ ਕਰਾਉਣ ਗਿਆ $1650 ਮੈਂ ਸਿਰਫ ਇੱਕ ਫਿਲਿੰਗ ਦਾ ਪੇ ਕੀਤਾ ਸੀ ਤੁਸੀਂ ਕਿੱਥੋਂ ਪੇ ਕਰ ਲਉਂਗੇ ਤੁਸੀਂ ਆਪ ਸੋਚੋ ਫਰੀ ਇਸ ਵੇਲੇ ਆਪਣੇ CDBC ਦੇ ਜਿਹੜੇ ਪੇਪਰ ਨੇ ਉਹ ਫਰੀ ਭਰਾਓ ਤੁਹਾਡੀ ਮਦਦ ਕਰੂ ਡੈਂਟਿਸਟਰੀ ਐਟ ਰੈਂਬਲਰ 905-452-8211 905-451-8211 ਡੈਂਟਿਸਟਰੀ ਐਟ ਰੈਂਬਲਰ ਕਿਸੇ ਨੇ ਵੀ ਦੂਰ ਦੂਰ ਦੇ ਸ਼ਹਿਰਾਂ 'ਚੋਂ ਲੋਕ ਡਾਕਟਰ ਗਰੇਵਾਲ ਕੋਲ ਆਉਂਦੇ ਨੇ ਤੁਸੀਂ ਨਾ ਇੱਕ ਫੋਨ 'ਤੇ ਗੱਲ ਕਰ ਲਿਓ ਡਾਕਟਰ ਗਰੇਵਾਲ ਨਾਲ ਮੈਂ ਤੁਹਾਨੂੰ ਯਕੀਨ ਦਵਾਉਂਦਾ ਤੁਸੀਂ ਨਾ ਕਿਸੇ ਵੀ ਸ਼ਹਿਰ 'ਚ ਬੈਠੇ ਹੋ ਲੰਡਨ ਬੈਠੇ ਹੋ ਬੈਰੀ ਬੈਠੇ ਹੋ ਓਸ਼ਵਾ ਬੈਠੇ ਹੋ ਨੈਗਰਾ ਫੋਲ ਬੈਠੇ ਹੋ ਤੁਸੀਂ ਇੱਥੇ ਆਓਗੇ 905-451-8211 'ਤੇ ਕਾਲ ਕਰਨੀ ਹੈ 905-451-8211 ਡੈਂਟਿਸਟਰੀ ਐਟ ਰੈਂਬਲਰ 905-451-8211 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਮੇਰੇ ਨਾਲ ਪਰੌਂਠੇ ਵਾਲੇ ਆਂਟੀ ਇੱਕ ਵਾਰ ਫਿਰ ਤੋਂ ਹੋਲਡ ਦਿੱਤੇ ਆ ਤਵਾ ਕਿਚਨ ਤੋਂ 1200+ ਕੇਟਰਿੰਗ ਕਰ ਚੁੱਕੇ ਨੇ ਹਰ ਵੀਕਐਂਡ 'ਤੇ ਕੇਟਰਿੰਗ 'ਤੇ ਕੇਟਰਿੰਗ ਨਿਕਲਦੀ ਹੈ ਤਵਾ TAWA ਕਿਚਨ ਹਾਂਜੀ ਆਂਟੀ ਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਆਪਣੇ ਕੋਲ ਕੁਛ ਮਿੰਟ ਲੈ ਲਿਮਿਟਡ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਸ਼ੈਫ ਕੰਮ ਕਰਦੇ ਉਹਨਾਂ ਬਾਰੇ ਦੱਸੀਏ ਸ਼ੈਫਾਂ ਦੀ ਟੀਮ ਦੇ ਉੱਪਰ ਆਂਟੀ ਖੜਦੇ ਨੇ ਇਹਨਾਂ ਦਾ ਕੰਮ ਹੈ ਟੇਸਟ ਚੈੱਕ ਕਰਨੇ ਕੁਆਂਟਿਟੀ ਪ੍ਰੋਪਰ ਰੱਖਣੀ ਇੱਕ ਤਵਾ ਚਿਕਨ ਵੇਚਦੇ ਨੇ ਇਹ ਤਵਾ ਚਿਕਨ ਤਵਾ ਕਿਚਨ ਵਾਲੇ ਵੇਚਦੇ ਨੇ ਤਵਾ ਚਿਕਨ
8: ਜੀ
0: ਰਾੜੇ ਵਾਲਾ ਚਿਕਨ ਆ ਅੱਧਾ ਤੰਦੂਰ 'ਚ ਬਣਦਾ ਅੱਧਾ ਉਹ ਤਵੇ 'ਤੇ ਬਣਦਾ ਅਤੇ ਉਹਦੇ ਵਿੱਚ ਜਿਹੜੀ ਤਰੀ ਹੁੰਦੀ ਹੈ ਨਾ ਤਰੀ ਇਸ ਤਰ੍ਹਾਂ ਦੀ ਗ੍ਰੇਵੀ ਨਹੀਂ ਤੁਸੀਂ ਕਦੇ ਖਾਧੀ ਪ੍ਰਕਾਸ਼ ਵਾਲੇ ਨੇ ਲੁਧਿਆਣੇ ਪ੍ਰਕਾਸ਼ ਵਾਲੇ ਉਹ ਪਿੱਛੇ ਛੱਡਦੇ ਲੁਧਿਆਣੇ ਦੇ ਪ੍ਰਕਾਸ਼ ਵਾਲਿਆਂ ਤੋਂ ਵਧੀਆ ਗ੍ਰੇਵੀ ਹੁੰਦੀ ਆ ਤਵਾ ਚਿਕਨ ਦੇ ਨਾਲ ਅੱਜ ਤੁਸੀਂ ਦੱਸੋਗੇ ਵੀ ਦੋ ਨਾਨ ਫ੍ਰੀ ਕਰ ਦਵਾਂ ਮੈਂ
9: ਹਾਂਜੀ ਹਾਂਜੀ ਹਾਂਜੀ ਆਪਾਂ ਕਰ ਦਿੱਤੇ ਆ ਜੀ
0: ਦੋ ਨਾਨ ਫ੍ਰੀ ਹੋਣਗੇ ਤਵਾ ਚਿਕਨ ਦੇ ਨਾਲ ਬਟਰ ਚਿਕਨ ਜਿਹੜਾ ਪਿੱਕ ਕਰੂਗਾ ਇੱਕ ਨਾਨ ਫ੍ਰੀ ਹੋਊਗਾ ਉਹਦਾ ਠੀਕ ਹੈ ਜੀ ਮੇਥੀ ਮਲਾਈ ਮੁਰਗ ਇਹਨਾਂ ਦੀ ਸਪੈਸ਼ਲ ਗ੍ਰੇਵੀ ਆ ਜਿਹ 'ਚ ਕੀ ਕੀ ਹੁੰਦਾ ਆਂਟੀ ਜੀ ਦੱਸੋ ਬੋਲ ਕੇ
9: ਗ੍ਰੇਵੀ ਦੇ ਵਿੱਚ ਪੁੱਤਰ ਆਪਾਂ ਜਿਹੜੀ ਹੈ ਇਹ ਨਹੀਂ ਹੈ ਆਪਾਂ ਜਿਵੇਂ ਹੁਣ ਅੱਜ ਸਵੇਰੇ 4 ਵਜੇ ਬਣਾਈਆਂ ਨੇ ਸ਼ੈਫ ਸਾਹਿਬ ਨੇ ਪਿਆਜ ਰਾਤ ਨੂੰ ਛਿੱਲ ਕੇ ਗਏ ਉਹਨਾਂ ਨੂੰ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਧੋ ਸਵਾਰ ਕੇ ਉਸ ਤੋਂ ਬਾਅਦ ਕੱਟ ਕੇ ਫਿਰ ਉਹਨਾਂ ਨੂੰ ਤੜਕਾ ਚਲਾ ਕੇ ਉਹਨਾਂ ਨੂੰ ਜਿਹੜਾ ਉਬਾਲਿਆ ਜਾਂਦਾ ਫਿਰ ਉਬਾਲ ਕੇ ਆਪਣੇ ਆਪਣੇ ਪਾਨਿਆਂ ਨਟਸ ਵਗੈਰਾ ਪਾ ਕੇ ਉਹਨਾਂ ਨੂੰ ਗ੍ਰੈਂਡ ਕੀਤਾ ਜਾਂਦਾ ਔਰ ਲਾਲ ਟਮਾਟਰ ਔਰ ਇਹ ਚੀਜ਼ਾਂ ਜਿਹੜੀਆਂ ਨੇ ਮਸਾਲੇ ਜਿਹੜੇ ਸਾਡੇ ਆਪਣੇ ਨੇ ਖੜੇ ਮਸਾਲੇ ਵਿੱਚ ਪਾ ਕੇ ਉਹਨਾਂ ਨੂੰ ਪੂਰਾ ਗ੍ਰੈਂਡ ਕਰਕੇ ਚੰਗਾ ਟੱਬ ਰੱਖਿਆ ਹੁਣ ਸ਼ਾਮ ਤੱਕ ਬਸ ਨਾਲ ਨਾਲ ਰੈਡੀ ਕਰ ਕਰਕੇ ਤੁਹਾਨੂੰ ਦੇਈ ਜਾਵਾਂਗੇ ਔਰ ਕੇਟਰਿੰਗਾਂ ਚੱਲ ਰਹੀਆਂ ਨੇ ਹੁਣ ਇੱਕ ਕੇਟਰਿੰਗ ਦੀ ਤਿਆਰੀ ਕਰ ਰਹੇ ਇੱਕ ਰਾਤ ਨੂੰ ਇੱਕ ਹੁਣ ਤਿਆਰੀ ਕਰੀ ਜਾਂਦੇ ਹਾਂ ਕੱਲ੍ਹ ਨੂੰ 3 ਕੇਟਰਿੰਗਾਂ ਨੇ ਉਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਜਿਹੜੀਆਂ ਨੇ ਇੱਕ ਅੱਧਾ ਦਿਨ ਪਹਿਲਾਂ ਤਿਆਰ ਕਰਨੀਆਂ ਪੈਂਦੀਆਂ ਨੇ ਕਿਉਂਕਿ ਵੀਕਐਂਡ ਹੁੰਦਾ ਤੁਸੀਂ ਵੀ ਵਿਹਲੇ ਹੁੰਦੇ ਹੋ ਫਿਰ ਬਿਜ਼ੀ ਹੁੰਦੇ ਆਪਾਂ ਫਿਰ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੈ ਇਸ ਕਰਕੇ ਜਿਹੜਾ ਹੈਗਾ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਬਟਰ ਚਿਕਨ, ਜਿਹੜਾ ਬਟਰ ਚਿਕਨ ਹੈ ਉਹ ਬਹੁਤ ਮਿਹਨਤ ਦੇ ਨਾਲ ਸਰ ਜੀ ਬਹੁਤ ਔਖਾ ਬਣਾਇਆ ਜਾਂਦਾ, ਉਹਨੂੰ ਟਾਈਮ ਲੱਗਦਾ। ਇਹ ਗ੍ਰੇਵੀ ਤੋਂ ਬਾਅਦ ਵੀ ਅਸੀਂ ਉਹਨੂੰ ਜਿਹੜਾ ਬਟਰ ਦਾ ਤੜਕਾ ਲਾਉਂਦੇ ਹਾਂ, ਬਟਰ ਦੀ ਟਿੱਕੀ ਸੁੱਟ ਕੇ ਉਹਦੇ ਵਿੱਚ ਉਹ ਗ੍ਰੇਵੀ ਨੂੰ ਪਾ ਕੇ ਫਿਰ ਥੋੜੀ ਹਰੀ ਮਿਰਚ ਦਾ ਥੋੜਾ ਜਿਹਾ, ਕਿਉਂਕਿ ਕਈਆਂ ਦਾ ਟੇਸਟ ਨਹੀਂ ਹੁੰਦਾ, ਬਟ ਅਸੀਂ ਥੋੜਾ ਜਿਹਾ ਦਿੰਦੇ ਹਾਂ ਟੇਸਟ ਕੇ ਖਾਰਾ ਵੀ ਲੱਗੇ ਤੇ ਤੁਹਾਨੂੰ ਮਿੱਠਾ ਵੀ ਨਾ ਲੱਗੇ ਤੇ ਮਿਕਸ ਜਿਹਾ ਹੋ ਜਾਂਦਾ ਔਰ ਬਹੁਤ ਵਧੀਆ ਉਹਦੇ ਵਿੱਚ ਜਿਹੜਾ ਹੈ ਉਹ ਬਟਰ ਚਿਕਨ ਦੇ ਵਿੱਚ ਫਿਰ ਬਟਰ ਨੂੰ
0: ਫਲੂਦੇ ਬਾਰੇ ਦੱਸੀਏ। ਇੱਕ ਸਪੈਸ਼ਲ ਫਲੂਦਾ ਲਗਾਇਆ 13 ਨੰਬਰ ਵਿੱਚ, ਦੋ ਫਲੂਦੇ ਮਿਲਦੇ ਨੇ। ਇਹ ਫਲੂਦੇ ਚ ਕਸਟਰਡ, ਜਿਹੜਾ ਤੁਸੀਂ ਆਮ ਤੌਰ ਤੇ ਫਲੂਦਾ ਫੜਦੇ ਇੱਕ ਫਰੋਜ਼ਨ ਆਈਸਕ੍ਰੀਮ ਪਾ ਕੇ ਫਲੀਆਂ ਜਿਹੇ ਵਿੱਚ ਸੁੱਟ ਦਿੰਦੇ ਨੇ, ਇਹਨਾਂ ਦੇ ਫਲੂਦੇ ਚ 11 ਆਈਟਮ ਟੋਟਲ ਹੁੰਦੇ ਆ। ਹਾਂਜੀ,
9: ਚੀਆ ਸੀਡ ਵਿੱਚ ਪਾਉਂਦੇ ਆਪਾਂ।
0: ਹਾਂ, ਚੀਆ ਸੀਡ ਪਾਉਂਦੇ ਨੇ ਇਹ, 11 ਆਈਟਮ ਪਾਉਂਦੇ ਨੇ, ਕਸਟਰਡ ਪਾਉਂਦੇ ਨੇ। ਰਬੜੀ ਆਪ ਤਿਆਰ ਕਰਦੇ ਹੋ ਸਾਰੀ ਕਿ ਤੁਸੀਂ ਫਰੋਜ਼ਨ ਲੈ ਕੇ
9: ਆਉਂਦੇ ਹੋ? ਬਿਲਕੁਲ ਜੀ, ਬਿਲਕੁਲ, ਕੱਲ ਹੀ ਕਰਕੇ ਹਟੇ ਆ ਜੀ, ਕੱਲ ਰਾਤ
0: ਸ਼ਾਮ ਰਬੜੀ ਤਿਆਰ ਕਰਦੇ ਨੇ, ਖੁਰਮੇ ਤਿਆਰ ਕਰਦੇ ਨੇ, ਵਿਆਹਾਂ ਦੀਆਂ ਭਾਜੀਆਂ ਤਿਆਰ ਕਰਦੇ ਨੇ, ਕੇਟਰਿੰਗ ਹੋਵੇ, ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ, ਤਵਾ ਕਿਚਨ, TAW ਕਿਚਨ। ਤੇ ਇਹਨਾਂ ਦਾ ਦਾਰਾ ਸਿੰਘ ਪਰੌਂਠਾ ਬਹੁਤ ਲੋਕ ਖਾਂਦੇ ਨੇ, ਡੀਲ ਲੱਗੀ ਹੈ 2-13 ਡਾਲਰ ਦੇ, ਦੋ ਭਟੂਰਿਆਂ ਦੀ ਪਲੇਟ 13 ਡਾਲਰ ਦੀ, ਜਿਹਨੂੰ ਛੋਟੇ ਛੋਟੇ ਬੱਚੇ ਮੈਕਡੋਨਲ ਵਾਂਗੂ ਖਾਂਦੇ ਨੇ, ਯਕੀਨ ਮੰਨਿਓ, ਬਹੁਤ ਸਾਰੇ ਪੇਰੈਂਟਸ ਲੈ ਕੇ ਜਾਂਦੇ ਨੇ। ਇਹਨਾਂ ਦੇ ਚਣੇ ਲਾਹੌਰੀ ਸਟਾਈਲ 'ਚ ਤਿਆਰ ਹੁੰਦੇ, ਬੋਰੀ ਦੀ ਬੋਰੀ, ਰੋਜ਼ ਦੀ ਇੱਕ ਬੋਰੀ ਲੰਗਰ ਵਾਂਗੂ ਲੱਗਦੀ ਆ, ਪੂਰੀ ਬੋਰੀ ਚਣਿਆਂ ਦੀ ਲੱਗਦੀ ਆ। ਤਕਰੀਬਨ 300 ਪਲੱਸ ਲੋਕ ਖਾਣਾ ਟਿਫਨ ਦਾ ਲੈ ਕੇ ਜਾਂਦੇ ਨੇ ਪਿਛਲੇ 2 ਸਾਲ ਤੋਂ, 3-3 ਸਾਲ ਹੋ ਗਏ ਲੋਕਾਂ ਨੂੰ। ਤੁਸੀਂ ਖਾਣਾ ਖਾਣਾ ਦਾ ਕੁਆਲਿਟੀ ਦਾ ਟੌਪ ਦਾ, ਖੀਰ ਖਾ ਕੇ ਦੇਖੋ ਇਹਨਾਂ ਦੀ, ਰਬੜੀ ਟਰਾਈ ਕਰਕੇ ਦੇਖੋ ਇਹਨਾਂ ਦੀ, ਮਠਿਆਈਆਂ ਇਹ ਜਿਹੜੀਆਂ ਤਿਆਰ ਕਰਾਉਂਦੇ ਸਾਰੀਆਂ ਮਠਿਆਈਆਂ। ਇੱਕ ਹਲਵਾਈ ਆ ਜਿਹੜਾ ਕਿ ਰਾਜਸਥਾਨ ਤੋਂ ਆ, ਗੰਗਾਨਗਰ ਤੋਂ, ਉਹ ਮਠਿਆਈਆਂ ਤਿਆਰ ਕਰਕੇ ਦਿੰਦਾ। ਔਰ ਤੁਸੀਂ ਅੱਜ ਕੇਟਰਿੰਗ 10 ਬੰਦਿਆਂ ਦੀ, 20 ਬੰਦਿਆਂ ਦੀ, ਤਵਾ TAW ਕਿਚਨ, 905-790-1699 ਹੁਣੇ ਪਰੌਂਠੇ ਭਟੂਰੇ, ਪਹਾੜਗੰਜ ਕੇ ਛੋਲੇ ਭਟੂਰੇ, ਜਾਂ ਤੁਸੀਂ ਅੰਮ੍ਰਿਤਸਰੀ ਕੁਲਚਾ ਦਾ 1 ਫੁੱਟ ਦਾ, ਜਾਂ ਤੁਸੀਂ ਇਹਨਾਂ ਦੀਆਂ ਲੱਸੀਆਂ ਟਰਾਈ ਕਰਕੇ ਦੇਖਣੀਆਂ, ਮੈਂਗੋ ਸ਼ੇਕ ਟਰਾਈ ਕਰਨੇ ਨੇ, 905-790-1699 50 ਸਨੀਵੈਲ ਗੇਟ, ਵੈਸਟਨ ਐਂਡ ਫਿੰਚ, ਸਟੀਲ ਐਂਡ ਕੈਨੇਡੀ, 3 ਲੋਕੇਸ਼ਨ ਤੋਂ ਤਵਾ TAW ਕਿਚਨ ਤੁਹਾਡੀ ਸੇਵਾ 'ਚ ਹਾਜ਼ਰ। 905-790-1699 ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਸੰਤੋਸ਼, ਕੀ ਹਾਲ ਚਾਲ ਨੇ?
8: ਬਹੁਤ ਵਧੀਆ ਮਨਜੀ।
0: ਆਪਾਂ ਜਾਣ ਤੋਂ ਪਹਿਲਾਂ ਮਿਲਟਨ ਫੋਰਡ ਦਾ ਇੱਕ ਨੰਬਰ ਦੇ ਦਈਏ। ਮਿਲਟਨ ਫੋਰਡ ਤੇ ਕੋਈ ਵੀ ਪੁਰਾਣੀ ਗੱਡੀ ਲੈ ਜਾਓ, ਅੱਜ ਤੁਸੀਂ ਦਿਖਾਓ ਕਿਸ਼ਤਾਂ ਬਣਾਓ। $80 ਦੇ ਵਿੱਚ ਬਰੋਂਕੋ ਮਿਲ ਜਾਂਦਾ ਮੰਥਲੀ ਦੇ ਵਿੱਚ, ਵੀਕਲੀ 'ਚ, ਅਤੇ $110 'ਚ F-150 ਵੀਕਲੀ 'ਚ ਤੁਹਾਨੂੰ ਮਿਲ ਰਿਹਾ, ਵੀਕਲੀ $110 ਪੇ ਕਰਕੇ। ਉੱਥੇ ਤੁਸੀਂ ਚੋਪੜਾ ਫੈਮਿਲੀ ਕੋਲ ਪਹੁੰਚਣਾ, 416-302-9941, ਪੁਰਾਣੀ ਗੱਡੀ ਚੈੱਕ ਕਰਾ ਲਓ, ਨਵੀਂ ਲਿਆਓ, ਚਾਬੀਆਂ ਰੱਖ ਕੇ ਆ ਜਾਓ 416-302-9941 ਦੇ ਉੱਤੇ ਕਾਲ ਕਰਨਾ। ਔਰ ਤਵਾ ਕਿਚਨ ਦੀ ਜਿਹੜੀ ਮੈਂ ਸਪੈਸ਼ਲ ਲਗਵਾਈ ਅੱਜ, 647-547-4200 'ਤੇ ਕਾਲ ਕਰਨੀ ਆ। ਸਾਬੀ ਪੇਂਟਿੰਗ ਅਤੇ ਰੈਨੋਵੇਸ਼ਨ ਵਾਲੇ ਅੱਜ ਨੈਗਰਾਫੋਲ ਦੇ ਏਰੀਏ 'ਚ ਨੇ, ਨੈਗਰਾਫੋਲ ਦੇ ਏਰੀਏ 'ਚ ਕਿਸੇ ਨੇ ਕੋਈ ਵੀ ਕੰਮ ਕਰਾਉਣਾ, 437-217-2527, 437-217-2527। ਅਤੇ ਇਹਦੇ ਨਾਲ ਨਾਲ ਐਟਲਸ ਕਿਚਨ ਵਾਲੇ ਭਾਅ ਜੀ ਨੂੰ ਕਾਲ ਕਰੋ, ਪੁਰਾਣੀ ਤੋਂ ਪੁਰਾਣੀ ਕਿਚਨ ਦਾ ਕੋਈ ਕੰਮ ਕਰਾਉਣਾ, ਨਵੀਂ ਕਿਚਨ ਲਵਾਉਣੀ ਆ ਜਾਂ ਰਿਪੇਅਰ ਕਰਾਉਣੀ ਆ, 437-217-2527। ਸੰਤੋਸ਼ ਹੋਣਾ, ਕਿਉਂਕਿ ਕਿਚਨ ਕੈਬਨਿਟ ਦੀ ਕੰਪਨੀ ਆਈ ਆ ਮਸ਼ੀਨਾਂ ਦੇ ਨਾਲ, 1 ਮਿਲੀਅਨ ਪਲੱਸ ਉਹਦੇ 'ਤੇ ਖਰਚਿਆ ਸੀ, ਤੁਹਾਨੂੰ ਇਹ ਕੰਪਨੀ 1.5 ਲੱਖ ਤੋਂ ਥੱਲੇ ਥੱਲੇ ਮਿਲ ਜਾਣੇ, ਚੱਲਦੀ ਕੰਪਨੀ, ਵਿਦ ਇਕਿਉਪਮੈਂਟ, ਵਿਦ ਟਰੱਕ, ਵਿਦ ਸਾਰਾ ਕੁਛ
8: ਜੀ,
0: ਵਿੱਚ ਟਰੱਕ ਟਰੁੱਕ ਨੇ ਸਾਰਾ ਕੁਛ ਬੱਚੇ, ਕਿਚਨ ਕੈਬਨਿਟ ਦੀ ਕੰਪਨੀ ਆ। ਕਾਲ ਕਰਨੀ ਆ 416-473-4242, 416-473-4242। ਅਤੇ ਤੁਸੀਂ ਕਾਲ ਕਰਨੇ, ਕਿਸੇ ਨੇ ਬਿਜ਼ਨਸ ਵੇਚਣਾ, ਬਿਜ਼ਨਸ ਖਰੀਦਣਾ, ਵੈਟਨਰੀ ਦਾ ਬਿਜ਼ਨਸ ਖੋਲ੍ਹਣਾ, ਕਿਸੇ ਨੇ ਵੈਟ ਕਲੀਨਿਕ ਵਾਲੇ ਕੋਈ ਜਾਣਦੇ ਨੇ, ਸੁਣਦੇ ਪਏ ਨੇ, ਵੈਟਨਰੀ ਦਾ ਕਲੀਨਿਕ ਖੋਲ੍ਹਣਾ, ਤੁਹਾਡੀ ਐਕਸਕਲੂਸਿਵਿਟੀ ਦੇ ਨਾਲ ਇੱਕ ਤੁਹਾਨੂੰ ਸਟੋਰ ਮਿਲ ਜਾਣਗੇ, ਰੈਂਟ ਕਰਨੇ ਰੈਂਟ ਕਰ ਲਓ, ਬਾਅਦ 'ਚੋਂ ਖਰੀਦਣਾ ਖਰੀਦ ਲਓ। ਨੰਬਰ ਬੋਲ ਦਿਓ ਸੰਤੋਸ਼।
8: 416-473-4242, 416-473-4242।
0: ਔਰ ਕਿਸੇ 'ਤੇ ਕੋਈ ਕਰਜ਼ਾ ਚੜਿਆ ਹੋਇਆ, ਕੋਈ ਤੁਸੀਂ ਬੇਕਾਰ ਜੀ,
10: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿੰਦ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਏਅਰਬਿੰਦ ਤੋਂ, ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222, ਜੇ ਗੰਡਮ ਕੋਲ 416-265-2222।
11: swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Betty Systems, Avenue Building Group, La Una Local 183, La Una Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardeshradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161-61।
4: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ,
5: ਜਿਹੜੇ ਖੜੇ ਦੇ ਵਾਸੀ ਗੱਲ ਨਹੀਂ ਹੈ।

0: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
1: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
2: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
0: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
3: Simply Indian brings you all simply delicious deals. Buy one, get one free every day. Surya Dasko Sham Satoja Tak on dining and takeouts. Mazala Vo Sunday no Pranta plate. Monday, Manpasand Kulcha plate. Tuesday, Chana Patura. Wednesday, Lajwa Veg Thali. Thursday, Yummy Haka Thali. Friday, Mazala Vo Sag Makki Di Roti Da. A yummy deals is Simply Indian. This Sariya Hi location stay. Dining, takeout and catering also available. Call at 905-794-8111. Simply delicious. Matlab, Simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ?
6: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
4: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-7410-647-739-8710। ਲਾਇਸੈਂਸ ਨੰਬਰ MT000-3450।
7: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇਸ।
8: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
7: ਇਨਫੋਰਮੇਸ਼ਨ
8: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551।
9: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ। ਕਲੀਅਰਵਿਊ ਆਈ ਕੇਅਰ, ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
9: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

उम्मीद है कि तुसी सारे ठीक ठाक हो, इंजॉय कर रहे हो। बहुत ही खूबसूरत दिन 18 डिग्री सेल्सियस इस समय चल रहा है ब्रैम्पटन दे विच, ते उम्मीद है कि तुसी सारे प्रोग्राम नू वी ते नाल दी नाल तुसी अपने दिन नू वी शुरुआत कर चुके हो, प्रोग्राम नू ट्यून इन कर चुके हो। ते दिन दी शुरुआत कई बार इदां हुंदा कि वीकेंड ते थोड़ी जी डिले करके हुंदी है, थोड़ी जी लेट हुंदी है, बट आई होप सारे हुण अपना ब्रेकफास्ट कर चुके होणगे, या जिन्हां ने ब्रंच कर रहे ने ओह वी कर रहे होणगे, या कई जणे साडे ਲਿਸਨਰ ਇੱਦਾਂ ਦੇ ਹੋਣਗੇ ਜਿਨ੍ਹਾਂ ਦੀ ਹੁਣ ਲੰਚ ਦੀ ਤਿਆਰੀ ਚੱਲ ਰਹੀ ਹੋਣੀ ਹੈ। ਬਟ ਜੋ ਵੀ ਤੁਸੀਂ ਕਰ ਰਹੇ ਹੋ ਤੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਉਮੀਦ ਹੈ ਕਿ ਅੱਜ ਸਾਰੇ ਹੀ ਆਪਣੇ ਪੂਰੇ ਖੁਸ਼ ਹੋਣਗੇ, ਵੀਕਐਂਡ ਨੂੰ ਪੂਰਾ ਇੰਜੋਏ ਕਰਨ ਦੇ ਲਈ ਐਨ ਪੂਰੇ ਰੈਡੀ ਹੋਣਗੇ। 1:11 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ, ਅਤੇ 3 ਘੰਟੇ ਦੇ ਸਾਥ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ, ਅਤੇ ਪ੍ਰੋਗਰਾਮ ਦੇ ਵਿੱਚ ਕਾਫੀ ਨਵੀਂ ਨਵੀਂ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਅਤੇ ਸਟੂਡੀਓ ਦਾ ਨੰਬਰ ਗੱਲਬਾਤ ਕਰਨ ਦੇ ਲਈ 1:01 ਹੁੰਦਾ ਜਦੋਂ ਵੀ ਪ੍ਰੋਗਰਾਮ ਚੱਲਦੇ ਨੇ, 905-564-44 905-564-5464 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-477-2040। ਕੈਨੇਡਾ ਵਾਈਡ ਇਹ, ਤੁਸੀਂ ਜਿੱਥੇ ਮਰਜ਼ੀ ਬੈਠ ਕੇ ਆਪਣੇ ਫੋਨ ਤੋਂ ਆਪਣੇ ਲੈਂਡਲਾਈਨ ਤੋਂ ਤੁਸੀਂ ਇਹ ਨੰਬਰ ਨੂੰ ਡਾਇਲ ਕਰੋ ਅਤੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਸਿਰਫ ਸੁਣਨ ਦੇ ਲਈ ਨੰਬਰ ਹੈ 416-477-2040। ਕੈਨੇਡਾ ਵਾਈਡ ਹਰ ਜਗ੍ਹਾ ਇਹ ਨੰਬਰ ਚੱਲੇਗਾ, ਜਿੱਥੇ ਕਿਤੇ ਵੀ ਬੈਠ ਕੇ ਤੁਸੀਂ ਕਾਲ ਕਰਕੇ ਫੋਨ ਕਰਕੇ ਸੁਣਨਾ ਚਾਹੁੰਦੇ ਹੋ ਪ੍ਰੋਗਰਾਮ, ਤਾਂ ਤੁਸੀਂ ਸੁਣ ਸਕਦੇ ਹੋ। 416-477-2040 ਸੁਨੰਦਰੀ ਨੰਬਰ ਹੈ, ਜਾਂ ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ www.desparadesh.tv.com ਜਾਂ ਫਿਰ www.desparadesh.radio.com। ਅਤੇ ਜੇ ਤੁਹਾਡੇ ਘਰਾਂ ਦੇ ਵਿੱਚ ਆਈ ਪੀ ਟੀ ਵੀ ਬੋਕਸ ਲੱਗਿਆ ਹੋਇਆ ਤੁਹਾਡੇ ਟੀ ਵੀ ਦੇ ਨਾਲ, ਤਾਂ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਅਤੇ ਦੇਸ਼ ਪ੍ਰਦੇਸ਼ ਲੱਭ ਕੇ ਟਿਊਨ ਇਨ ਕਰ ਲਓ ਅਤੇ ਤੁਸੀਂ ਮੇਰੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 4 ਵਜੇ ਤੱਕ। ਤੇ ਲੋ ਫਿਰ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਣ ਕਰਦੇ ਹਾਂ, ਕਿਉਂਕਿ ਬਹੁਤ ਲਾਜ਼ਮੀ ਹੈ ਕਿ ਤੁਸੀਂ ਕੋਈ ਵੀ ਕੰਮ ਦੀ ਸ਼ੁਰੂਆਤ ਕਰੋ, ਆਪਣੇ ਦਿਨ ਦੀ ਸ਼ੁਰੂਆਤ ਕਰੋ, ਇੱਕ ਵਾਰ ਵਾਹਿਗੁਰੂ ਦਾ ਸ਼ੁਕਰਾਨਾ ਕਰੋ, ਅਰਦਾਸ ਕਰੋ, ਅਤੇ ਆਪਣੇ ਦਿਨ ਦੀ ਸ਼ੁਰੂਆਤ, ਆਪਣੇ ਹਰ ਕੰਮ ਦੀ ਸ਼ੁਰੂਆਤ ਇੱਕ ਚੰਗੀ ਪੋਜ਼ੀਟਿਵ ਵਾਈਬ ਦੇ ਨਾਲ ਤੁਸੀਂ ਕਰੋ, ਤਾਂ ਕਰਕੇ ਜੋ ਕੰਮ ਤੁਹਾਡਾ ਹੈਗਾ ਆ ਉਹ ਸਿਰੇ ਚੜ੍ਹੇ, ਤੁਹਾਡਾ ਦਿਨ ਵਧੀਆ ਨਿਕਲੇ ਅਤੇ ਆਪਣੀ ਲਾਈਫ ਜਿਹੜੀ ਅੱਗੇ ਆਉਣ ਵਾਲੀ ਹੈਗੀ ਆ ਉਹ ਵੀ ਸੁਧਰ ਜਾਵੇ, ਹੈ ਨਾ। ਅਤੇ ਲੋ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ 'ਚ ਇੱਕ ਸ਼ਬਦ ਸਰਵਣ ਕਰਦੇ ਹਾਂ ਅਤੇ ਉਸ ਪਰ ਵਾਪਸ ਆਵਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਸਾਰਿਆਂ ਨੇ ਸ਼ਬਦ ਵੀ ਸਰਵਣ ਕੀਤਾ ਹੋਏਗਾ ਅਤੇ ਉਮੀਦ ਹੈ ਕਿ ਸਾਰਿਆਂ ਦੀ ਜਿਹੜੀ ਲਾਈਫ ਹੈ ਉਹ ਪੋਜ਼ਿਟਿਵਿਟੀ ਦੇ ਵਿੱਚ ਬਦਲੀ ਹੋਏਗੀ ਕਿਤੇ ਨਾ ਕਿਤੇ, ਕਿਉਂਕਿ ਜਦੋਂ ਆਪਾਂ ਕੋਈ ਵੀ ਚੰਗੀ ਚੀਜ਼ ਸੁਣਦੇ ਹਾਂ, ਚੰਗੇ ਬੋਲ ਸੁਣਦੇ ਹਾਂ, ਜਿਵੇਂ ਕਿ ਹੁਣ ਆਪਾਂ ਸ਼ਬਦ ਸੁਣਿਆ, ਤਾਂ ਕਿਤੇ ਨਾ ਕਿਤੇ ਪੋਜ਼ਿਟਿਵਿਟੀ ਆਉਂਦੀ ਹੈ ਆਪਣੇ ਵਿੱਚ ਅਤੇ ਆਪਣੇ ਥੋਟਸ ਦੇ ਵਿੱਚ, ਆਪਣੇ ਮਾਇੰਡ ਦੇ ਵਿੱਚ ਕੁਛ ਨਾ ਕੁਛ ਜੋ ਚੱਲ ਰਿਹਾ ਹੁੰਦਾ ਕਿਤੇ ਨਾ ਕਿਤੇ ਉਹਨੂੰ ਠੱਲ ਪੈਂਦੀ ਹੈ। ਨੋ ਮੈਟਰ ਕਿ ਤੁਸੀਂ ਕਿੰਨੀ ਜ਼ਿਆਦਾ ਟੈਨਸ਼ਨ ਦੇ ਵਿੱਚ ਹੋਵੋ, ਤੁਸੀਂ ਇੱਕ ਕੋਈ ਇੱਦਾਂ ਦੀ ਤੁਹਾਡੇ ਕੰਨਾਂ ਦੇ ਵਿੱਚ ਨਾ ਕੋਈ ਇੱਦਾਂ ਦੇ ਬੋਲ ਕੋਈ ਪੈਂਦੇ ਹੈਗੇ ਤਾਂ ਕਿਤੇ ਨਾ ਕਿਤੇ ਉਹ ਅਸਰ ਜ਼ਰੂਰ ਕਰਦੇ ਆ। ਅਤੇ ਉਮੀਦ ਹੈ ਕਿ ਸਾਰੇ ਹੀ ਸਭ ਠੀਕ ਠਾਕ ਹੋਣਗੇ ਅਤੇ ਇੰਜੋਏ ਕਰ ਰਹੇ ਹੋ ਤੁਸੀਂ ਵੀਕਐਂਡ ਨੂੰ, ਅਤੇ ਵੀਕਐਂਡ ਸਾਰਿਆਂ ਦਾ ਹੀ ਬੜਾ ਵਧੀਆ ਹੋਵੇ। 30 ਮਈ ਦੇਖ ਲਓ ਅੱਜ ਹੋ ਗਈ, ਇੱਕ ਦਿਨ ਹੋਰ ਰਹਿ ਗਿਆ ਅਤੇ ਜੂਨ ਮਹੀਨਾ ਆ ਗਿਆ, ਅਤੇ ਦੇਖ ਲਓ ਟਾਈਮ ਫਟਾਫਟ ਜਿਵੇਂ ਖੰਭ ਲਗਾ ਕੇ ਉੱਡਦਾ ਹੀ ਜਾਂਦਾ ਨਾ, ਇੱਦਾਂ ਹੋ ਰਿਹਾ, ਪਤਾ ਵੀ ਨਹੀਂ ਲੱਗ ਰਿਹਾ। ਆਲਮੋਸਟ ਆਪਾਂ ਮਿਡ ਦੇ ਵਿੱਚ ਆ ਗਏ ਹੈਗੇ ਸਾਲ ਦੇ, 2026 ਵੀ ਦੇਖ ਲਓ ਫਟਾਫਟ ਨਿਕਲਦਾ ਹੀ ਜਾ ਰਿਹਾ। ਅਤੇ ਐਨੀ ਹਾਓ ਵੀਕਐਂਡ ਦੀ ਗੱਲ ਕਰੀਏ, ਵੀਕਐਂਡ ਅੱਜ ਬਹੁਤ ਵਧੀਆ ਸਾਰਿਆਂ ਦਾ ਮੇਰੇ ਖਿਆਲ 'ਚ ਹੋ ਰਿਹਾ ਹੋਏਗਾ, ਕਿਉਂਕਿ ਜਦੋਂ ਹੁਣ ਧੁੱਪ ਵਧੀਆ ਨਿਕਲ ਰਹੀ ਹੈ ਤਾਂ ਫਿਰ ਬਾਹਰ ਅੰਦਰ ਜਾਣ ਦੇ ਮੌਕੇ ਮਿਲਦੇ ਆ, ਤਾਂ ਓਬਵੀਅਸਲੀ ਗੱਲ ਹੈ ਵੀਕਐਂਡ ਦੇ ਵਿੱਚ ਕਿਤੇ ਬਾਹਰ ਅੰਦਰ ਜਾਣਾ ਹੋਵੇ ਤਾਂ ਜਾਂਦੇ ਜਾਂਦੇ ਪੰਜਾਬੀ ਬਾਈ ਨੇਚਰ 'ਤੇ ਜ਼ਰੂਰ ਚੱਕਰ ਲਗਾਇਓ, ਇਹਨਾਂ ਦੇ ਕੋਲ ਬਹੁਤ ਵਧੀਆ ਡੀਲਸ। ਕੱਲ੍ਹ ਦੇ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਲਗਾਈਆਂ ਸੀ ਅਤੇ ਉਹ ਅੱਜ ਵੀ ਤੁਹਾਨੂੰ ਮਿਲਣਗੀਆਂ ਐਂਡ ਕੱਲ੍ਹ ਨੂੰ ਵੀ ਮਿਲਣਗੀਆਂ। 2 ਦਿਨ ਐਕਸਟੈਂਡ ਕਰ ਦਿੱਤੀਆਂ ਨੇ ਡੀਲਸ, ਇਹ 31 ਮਈ ਤੱਕ ਇਹ ਡੀਲਸ ਵੈਲਿਡ ਨੇ। ਡੀਲਸ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਤੁਸੀਂ ਚਾਹੇ ਔਡਰ ਪਲੇਸ ਆਪਣੇ ਫੋਨ ਤੋਂ ਕਰ ਲਓ, ਚਾਹੇ ਤੁਸੀਂ ਬੈਠ ਕੇ ਇਹਨਾਂ ਦੇ ਕੋਲ ਡਾਈਨ ਇਨ ਕਰੋ, ਜਾ ਕੇ ਔਡਰ ਦੇ ਦਿਓ। ਟੇਕ ਆਊਟ ਐਂਡ ਡਾਈਨ ਇਨ ਡੀਲਸ ਲੱਗੀਆਂ ਹੋਈਆਂ ਨੇ ਪੰਜਾਬੀ ਬਾਈ ਨੇਚਰ ਦੇ ਉੱਪਰ, 58 ਕੁਐਰੀ ਐਜ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਨੇ, ਜਿਹੜੀ ਹਾਈਵੇ 10 ਐਂਡ ਬੋਬੇਡ ਵਾਲੀ ਇੰਟਰਸੈਕਸ਼ਨ 'ਤੇ ਹੈ। ਇੱਕੋ ਇੱਕ ਲੋਕੇਸ਼ਨ ਦੇ ਉੱਪਰ ਤੁਹਾਨੂੰ ਇਹ ਡੀਲਸ ਮਿਲਣੀਆਂ ਨੇ, ਬਾਕੀ ਲੋਕੇਸ਼ਨਸ ਦੇ ਉੱਪਰ ਤੁਹਾਨੂੰ ਰੈਗੂਲਰ ਡੀਲਸ ਮਿਲਣਗੀਆਂ ਰੈਗੂਲਰ ਪ੍ਰਾਈਸਿਸ ਦੇ ਵਿੱਚ। ਬਟ ਜਿਹੜੀ ਇਹ ਲੋਕੇਸ਼ਨ ਹੈ 58 ਕੁਐਰੀ ਐਜ ਡਰਾਈਵ, ਇੱਥੇ ਤੁਹਾਨੂੰ ਮਿਲਣਗੀਆਂ ਜਿਹੜੀਆਂ ਮੈਂ ਹੁਣ ਤੁਹਾਨੂੰ ਡੀਲਸ ਦੱਸਣ ਜਾ ਰਹੀ ਹਾਂ, ਜਿਹੜੇ ਪ੍ਰਾਈਸਿਸ ਦੇ ਵਿੱਚ ਦੱਸੂਗੀ ਇਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਡੀਲ ਮਿਲੂਗੀ। ਤੁਸੀਂ ਕੋਈ ਵੀ ਚਾਟ ਖਾਓ, ਜਿਹੜੀ ਮਰਜ਼ੀ, ਜਿਹੜੀ ਵੀ ਤੁਹਾਨੂੰ ਚਾਟ ਪਸੰਦ ਹੈ, ਤੁਹਾਨੂੰ ਟਿੱਕੀ ਚਾਟ ਪਸੰਦ ਹੈ, ਤੁਹਾਨੂੰ ਗੋਲ ਗੱਪੇ ਵਾਲੀ ਚਾਟ ਜਿਹੜੀ ਹੁੰਦੀ ਹੈ, ਚਾਟ ਪਾਪੜੀ, ਉਹ ਪਸੰਦ ਹੈ, ਜਾਂ ਕੋਈ ਵੀ ਚਾਟ, ਕਾਫੀ ਸਾਰੀਆਂ ਚਾਟਸ ਇਹਨਾਂ ਦੇ ਕੋਲ ਹੈਗੀਆਂ ਨੇ, ਉਹ ਤੁਸੀਂ ਖਾ ਸਕਦੇ ਹੋ 6.99 ਦੇ ਵਿੱਚ। ਕੋਈ ਵੀ ਆਪਣੀ ਮਨਪਸੰਦ ਬਾਏ ਵਨ ਗੈਟ ਵਨ ਨਹੀਂ ਹੈਗੀ, ਇਹ 6.99 ਦੇ ਵਿੱਚ ਡੀਲ ਹੈ। ਕੋਈ ਵੀ ਚਾਟ ਤੁਸੀਂ ਖਾਓ 6.99 ਦੇ ਵਿੱਚ। ਜੇ ਤੁਸੀਂ ਪਰਾਂਠਾ ਖਾਣਾ ਚਾਹੁੰਦੇ ਹੋ, ਕੋਈ ਵੀ ਆਪਣੀ ਪਸੰਦ ਦਾ ਪਰੌਂਠਾ ਖਾਓ 6.99 ਦੇ ਵਿੱਚ। ਵੈਜ ਥਾਲੀ ਤੁਹਾਨੂੰ ਮਿਲ ਰਹੀ ਹੈ 9.99 ਦੀ। ਵੈਸੇ ਇਹਨਾਂ ਦੀ ਥਾਲੀ ਦੀ ਪ੍ਰਾਈਸ ਜ਼ਿਆਦਾ ਹੁੰਦੀ ਹੈ ਕਿਉਂਕਿ ਬਹੁਤ ਲੋਡਡ, ਕਾਫੀ ਵਧੀਆ ਥਾਲੀ ਹੁੰਦੀ ਹੈ ਇਹਨਾਂ ਦੀ, ਬਹੁਤ ਟੇਸਟੀ। ਵੈਜ ਥਾਲੀ 9.99 ਦੀ ਲੈ ਕੇ ਆਓ। ਪਾਓ ਭਾਜੀ ਖਾਣੀ ਹੋਵੇ 7.99, ਚਨਾ ਭਟੂਰਾ ਵੀ 7.99, ਮਸਾਲਾ ਡੋਸਾ ਵੀ 7.99, ਹਲਵਾ ਪੂਰੀ ਵੀ 7.99। ਬਟ ਜੇ ਤੁਸੀਂ ਖਾਣਾ ਚਾਹੁੰਦੇ ਹੋ ਫਿਸ਼ ਪਕੌੜਾ, ਉਹ ਤੁਹਾਨੂੰ ਮਿਲ ਰਹੀ ਹੈ ਬੋਗੋ ਡੀਲ, ਯਾਨੀ ਕਿ ਬਾਏ ਵਨ ਗੈਟ ਵਨ ਫਰੀ ਵਾਲੀ ਡੀਲ ਫਿਸ਼ ਪਕੌੜਾ ਦੇ ਉੱਪਰ। ਫਿਸ਼ ਪਕੌੜਾ ਲੈ ਕੇ ਆਓ ਪੰਜਾਬੀ ਬਾਈ ਨੇਚਰ ਤੋਂ, ਬਾਏ ਵਨ ਗੈਟ ਵਨ ਫਰੀ। ਔਡਰ ਪਲੇਸ ਕਰਨਾ ਹੋਵੇ ਫੋਨ 'ਤੇ ਤਾਂ ਨੰਬਰ ਹੈ 905-793-5300, 905-793-5300, ਜਾਂ ਫਿਰ ਤੁਸੀਂ ਪਹੁੰਚ ਜਾਓ ਸਿੱਧਾ ਡਾਇਰੈਕਟਲੀ 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ। ਇਹ ਜਿਹੜੇ ਡੀਲਸ ਨੇ 31 ਮਈ ਤੱਕ ਅਵੇਲੇਬਲ ਨੇ। ਹਾਈਵੇ 10 ਐਂਡ ਬੋਬੇਡ ਦਾ ਇੰਟਰਸੈਕਸ਼ਨ ਹੈ, 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ, ਜਿਹੜਾ ਵਾਲਮਾਰਟ ਵਾਲਾ ਪਲਾਜ਼ਾ ਆ। ਵਾਲਮਾਰਟ ਵੀ ਹੈ, ਫੋਰਟੀਨੋਜ਼ ਵੀ ਹੈ, ਬਾਸਕਿਨ ਰੋਬਿਨ ਵੀ ਹੈ ਉੱਥੇ, ਕਾਫੀ ਸਾਰੀਆਂ ਹੋਰ ਚੀਜ਼ਾਂ ਨੇ। ਬਟ ਤੁਸੀਂ ਉੱਥੇ ਪਹੁੰਚੋ, ਕਾਫੀ ਵੱਡਾ ਸਾਰਾ ਖੁੱਲ੍ਹਾ ਡੁੱਲਾ ਪਲਾਜ਼ਾ ਹੈ, ਖੁੱਲ੍ਹੀ ਡੁੱਲੀ ਪਾਰਕਿੰਗ ਹੈ। 58 ਕੁਐਰੀ ਐਜ ਡਰਾਈਵ ਪੰਜਾਬੀ ਬਾਈ ਨੇਚਰ, ਨੰਬਰ 905-793-5300, 905-793-5300 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ।

0: ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਹੋਵੇ ਪ੍ਰੋਗਰਾਮ ਦੇ ਵਿੱਚ, ਤੁਸੀਂ ਜ਼ਰੂਰ ਜ਼ਰੂਰ ਸਾਂਝ ਪਾਓ। ਅਤੇ ਨੰਬਰ 101 ਸਟੂਡੀਓ ਦਾ 905-564-4444 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਅਤੇ ਤੁਸੀਂ ਅੱਜ ਦੇ ਦਿਨ ਵਿੱਚ ਖੁੱਲ੍ਹਾ ਟਾਈਮ ਹੁੰਦਾ ਹੈ ਆਪਣੇ ਕੋਲ, ਅਤੇ ਤੁਸੀਂ ਆਪਣੀ ਪਸੰਦ ਦੇ ਗਾਣੇ ਸੁਣਾ ਵੀ ਸਕਦੇ ਹੋ, ਕੋਈ ਆਪਣੀ ਰਾਈਟਿੰਗ ਸ਼ੇਅਰ ਕਰ ਸਕਦੇ ਹੋ। ਦੇਖਦੇ ਹਾਂ ਅੱਜ ਕਿੰਨਾ ਟੈਲੈਂਟ ਸਾਡੇ ਸਾਹਮਣੇ ਆਉਂਦਾ ਆ, ਅਤੇ ਜ਼ਰੂਰ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ। ਅਤੇ ਆਪਾਂ ਗੱਲਾਂ ਬਾਤਾਂ ਕਾਫੀ ਸਾਰੀਆਂ ਅੱਜ ਕਰਾਂਗੇ। ਅਤੇ ਅੱਜ ਤਾਂ ਮੈਂ ਤਾਂ ਵੀ ਬਹੁਤ ਹੈਵੀ ਬ੍ਰੇਕਫਾਸਟ ਕਰਕੇ ਆਈ ਹਾਂ ਅੱਜ। ਤੁਸੀਂ ਸਾਰਿਆਂ ਨੇ ਆਪਣਾ ਬ੍ਰੇਕਫਾਸਟ ਕਰ ਲਿਆ ਜਾਂ ਨਹੀਂ ਕੀਤਾ, ਮੇਰੇ ਨਾਲ ਜ਼ਰੂਰ ਤੁਸੀਂ ਅੱਜ ਸਾਂਝ ਪਾ ਸਕਦੇ ਹੋ। ਅੱਜ ਥੋੜ੍ਹੀ ਜਿਹੀ ਖਾਣ ਪੀਣ 'ਤੇ ਵੀ ਗੱਲ ਕਰਾਂਗੇ, ਵੀਕਐਂਡ ਤੁਸੀਂ ਕਿਵੇਂ ਮਨਾ ਰਹੇ ਹੋ ਆਪਣਾ, ਉਹਦੇ 'ਤੇ ਵੀ ਗੱਲਬਾਤ ਕਰਾਂਗੇ, ਕਾਫੀ ਗੱਲਾਂ ਕਰਾਂਗੇ। ਪਹਿਲੇ ਕਾਲਰ 3631, ਹਾਂਜੀ ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ, ਅਮਰਜੀਤ ਸਿੰਘ ਮੁੰਬਾ ਖਲੋਤ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ, ਦਿਨ ਬਹੁਤ ਵਧੀਆ ਜੀ, ਵੰਡਰਫੁਲ। ਇਦਾਂ ਦਾ ਦਿਨ ਮੈਂ ਕਹਿੰਦਾ
0: ਰੋਜ਼ ਹੀ ਆਵੇ,
1: ਨਾ ਠੰਡ ਨਾ ਗਰਮੀ,
0: ਹਾਂਜੀ
1: ਧੁੱਪ ਚੜੀ ਪੂਰੀ।
0: ਬਿਲਕੁਲ ਸਹੀ ਗੱਲ ਹੈ, ਬਹੁਤ ਸੋਹਣਾ ਵੈਦਰ ਅੱਜ। ਮੈਂ ਇਹੀ ਕਹਿ ਕੇ ਹਟੀਂਗੀ ਵੀ ਜਦੋਂ ਵੈਦਰ ਇੰਨਾ ਸੋਹਣਾ ਹੁੰਦਾ ਤਾਂ ਬਾਹਰ ਕਿਤੇ ਜ਼ਰੂਰ ਜਾਣਾ ਚਾਹੀਦਾ ਆ, ਕਿਉਂਕਿ ਘਰੇ ਬਹਿ ਕੇ ਤਾਂ ਆਪਾਂ ਹਰ ਰੋਜ਼ ਹੀ ਕੱਢ ਲੈਂਦੇ ਹਾਂ ਟਾਈਮ, ਹੈ ਨਾ?
1: ਨਹੀਂ ਜ਼ਰੂਰ, ਵੀਕਐਂਡ ਜ਼ਰੂਰ ਬਾਹਰ ਜਾਣਾ ਚਾਹੀਦਾ। ਬੱਚੇ ਆ ਛੋਟੇ ਤਾਂ ਉਹਨੂੰ ਨਾਲ ਲੈ ਕੇ ਜਾਓ, ਜੇ ਬੱਚੇ ਵੱਡੇ ਆ ਤਾਂ ਤੁਸੀਂ ਆਪਣੇ ਆਪ ਚ ਲੈ ਜਾਓ, ਮੀਆਂ ਬੀਵੀ, ਹੈ ਨਾ? ਬਹੁਤ ਵਧੀਆ ਲੱਗਦਾ।
0: ਬਿਲਕੁਲ, ਕੀ ਸੁਣੋਗੇ ਫਿਰ ਅੱਜ?
1: ਪਹਿਲਾ ਗੀਤ ਤਾਂ ਤੁਹਾਡੀ ਫਰਮਾਇਸ਼ ਦਾ ਹੁੰਦਾ ਨਾ?
0: ਹਾਂਜੀ, ਮੈਂ ਲਗਾ ਦਿੰਦੀ ਹੁੰਦੀ ਹਾਂ ਜੇ ਕੋਈ ਓਦਾਂ ਫਰਮਾਇਸ਼ ਹੈ, ਜੇ ਤਾਂ ਵੀ ਕੋਈ ਚੱਕਰ ਨਹੀਂ। ਵੈਸੇ ਮੈਂ ਇੱਕ ਅੱਧਾ ਕੱਢਿਆ ਹੀ ਹੁੰਦਾ ਕੋਈ ਨਾ ਕੋਈ ਗਾਣਾ।
1: ਹਾਂ, ਇੱਕ ਤੁਹਾਡੀ ਫਰਮਾਇਸ਼ ਦਾ, ਉਸ ਤੋਂ ਬਾਅਦ ਫਿਰ ਮੇਰਾ ਲਾ ਦਿਓ ਮਜਾਜਣਾ।
0: ਮਜਾਜਣਾ,
1: ਸ਼ਾਇਦ ਅਲੀ ਤੇ ਅਰੁਜ ਖਾਨ, ਏ ਆਰ ਯੂ ਜੇ
0: ਅਰੁਜ ਖਾਨ। ਓਕੇ, ਠੀਕ ਹੈ ਜੀ।
1: ਮਜਾਜਣਾ ਪੰਜਾਬੀ ਚ ਆਪਣੇ ਮਜਾਜਣਾ?
0: ਹਾਂਜੀ ਹਾਂਜੀ ਹਾਂਜੀ, ਠੀਕ ਹੈ, ਕੋਈ ਨਹੀਂ। ਮੈਂ ਫਿਰ ਮੈਂ ਲੱਭ ਕੇ ਤੁਹਾਨੂੰ ਨਾਲ ਹੀ ਫਿਰ ਸੁਣਾਉਂਦੀ ਹਾਂ, ਅਤੇ ਬਸ ਮੈਨੂੰ ਥੋੜ੍ਹਾ ਜਿਹਾ ਫਿਰ ਟਾਈਮ ਦਿਓ।
1: ਠੀਕ ਹੈ ਠੀਕ, ਕੋਈ ਗੱਲ ਨਹੀਂ, 4 ਵਜੇ ਤੁਸੀਂ ਇੱਥੇ ਹੀ ਆ ਸਾਡੇ ਨਾਲ।
0: ਹਾਂਜੀ ਹਾਂਜੀ ਬਿਲਕੁਲ ਜੀ, ਥੈਂਕ ਯੂ ਸੋ ਮੱਚ ਤੁਹਾਡੀ ਕਾਲ ਦੇ ਲਈ। ਬਿਲਕੁਲ, ਮੈਂ ਤਾਂ 4 ਵਜੇ ਤੱਕ ਇੱਥੇ ਹੀ ਹਾਂ। ਜੇ ਤੁਸੀਂ ਸਾਰੇ ਜਣੇ ਇੱਧਰ ਉੱਧਰ ਹੋ ਗਏ ਤਾਂ ਕੀ ਕਹਿ ਸਕਦੇ ਹਾਂ, ਬਾਕੀ ਜਿਹੜੇ ਸਾਡੇ ਕਾਲਰ ਜੁੜ ਰਹੇ ਨੇ। ਅਗਲੇ ਕਾਲਰ 9181, ਹਾਂਜੀ ਸਤਿ ਸ਼੍ਰੀ ਅਕਾਲ। 9181 ਸਤਿ ਸ਼੍ਰੀ ਅਕਾਲ ਜੀ, ਨਹੀਂ 9873 ਜੀ, ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਹਾਂਜੀ ਸਤਿ ਸ਼੍ਰੀ ਅਕਾਲ
2: ਜੀ, ਕਿਵੇਂ ਆ? ਠੀਕ ਹੈ।
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਚੜ੍ਹਦੀ ਕਲਾ ਹੈ?
0: ਹਾਂਜੀ ਹਾਂਜੀ ਬਿਲਕੁਲ, ਚੜ੍ਹਦੀ ਕਲਾ, ਤੁਸੀਂ ਸੁਣਾਓ।
2: ਆਪਕੀ ਤਬੀਅਤ ਠੀਕ ਹੈ? ਆਪ ਵੀ ਚੜ੍ਹਦੀ ਕਲਾ ਮੇ ਹੋ?
0: ਹਾਂਜੀ ਹਾਂਜੀ ਬਿਲਕੁਲ, ਦੇਖੋ ਤੁਹਾਨੂੰ ਮੇਰੀ ਆਵਾਜ਼ ਤੋਂ ਨਹੀਂ ਲੱਗ ਰਿਹਾ?
2: ਹਾਂ ਆਵਾਜ਼ ਤਾਂ ਅੱਜ ਠੀਕ ਆ ਰਹੀ ਹੈ, ਪਿਛਲੇ ਇੱਕ ਵੀਕ ਹੋ ਗਿਆ ਉਸ ਵਕਤ ਨਹੀਂ ਠੀਕ ਆਵਾਜ਼ ਨਹੀਂ, ਨਾ ਵੀ ਠੀਕ ਹੈ।
0: ਨਹੀਂ ਉਸ ਟਾਈਮ ਨਹੀਂ ਸੀ ਠੀਕ, ਹੁਣ ਠੀਕ ਹੈ
2: ਜੀ।
0: ਹਾਂਜੀ
2: ਬਾਤ ਹੀ ਹੈ ਕਿ ਅੱਜ ਹਿੰਦੀ ਗਾਣਾ ਲਗਾ ਦੇ।
0: ਹਾਂਜੀ ਦੱਸੋ।
2: ਉਹ ਗਾਣਾ ਹੈ ਆਏ ਹੋ ਤੁਮ ਮੇਰੀ ਜ਼ਿੰਦਗੀ ਮੈਂ ਬਹਾਰ ਬਣ।
0: ਬੜਾ ਪਿਆਰਾ ਗਾਣਾ, ਰਾਜਾ ਹਿੰਦੁਸਤਾਨੀ ਮੂਵੀ ਦਾ, ਹੈ ਨਾ?
2: ਅੱਛਾ ਗਾਣਾ।
0: ਹਾਂਜੀ ਬਹੁਤ ਅੱਛਾ ਗਾਣਾ ਹੈ। ਆਏ ਹੋ ਮੇਰੀ ਜ਼ਿੰਦਗੀ ਮੇ ਤੂੰ ਬਹਾਰ ਬਣ ਕੇ, ਇਹ ਗਾਣਾ ਨਾ? ਹਾਂਜੀ ਹਾਂਜੀ, ਨਹੀਂ ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਬਸ ਤੁਸੀਂ ਦਿਓ ਥੋੜਾ ਟਾਈਮ। ਥੈਂਕ ਯੂ ਸੋ ਮਚ ਜੀ, ਬਾਏ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 9181, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਆ ਜੀ?
0: ਹਾਂਜੀ ਬਹੁਤ ਵਧੀਆ, ਮੇਰਾ ਨਾਮ ਮਨਪ੍ਰੀਤ ਹੈ, ਤੁਸੀਂ ਮੈਨੂੰ ਅਮਨ ਨਾ ਕਹੋ।
2: ਸਾਰੀ ਗੱਲ ਸੀ ਨਾ ਉਹ ਚ ਸਮਝ।
0: ਹਾਂਜੀ
2: ਸੋਰੀ।
0: ਹਾਂਜੀ
2: ਮੈਂ ਵੀ ਇੱਕ ਗਾਣਾ ਪੁਰਾਣਾ, ਵੈਸੇ ਮੈਨੂੰ ਬੜੀ ਪਤਾ ਨੀ ਕਿਹੜੀ ਐਲਬਮ ਚ ਹੋਣਾ।
0: ਹਾਂਜੀ
2: ਪੁਰਾਣਾ ਗੀਤ ਆ ਉਹ, ਕਹਿੰਦੇ ਫੱਕਰਾਂ ਨੂੰ ਹਾਂ ਕਰਦੇ ਬਾਰ ਬਾਰ ਨੀ ਕਹਿਣਾ, ਉਹਦਾ ਦੂਜਾ ਕੁੜੀ ਦੇ ਬੋਲਿਆ ਵੀ ਆਉਂਦਾ ਜਾਂਦਾ ਕਰੇ ਯਾਰੇ ਤੈਨੂੰ ਪਵੇ ਮੁਆਰੀ, ਕਾਨਪੁਰੀ ਜੱਤੀ ਨਾ ਲਾ ਦੂੰ ਤੇਰੀ ਕਾਮ ਕੁਮਾਰੀ ਰਹਿ, ਕਹਿੰਦੇ ਮੈਂ ਕੁੜੀ ਬਣ ਤੇ ਵੈਦ ਦੀ ਮਾਰ ਕੇ ਲਵੇੜਾ ਲਾ ਦੂ ਵਕਾਰ ਸਾਰਾ।
0: ਕੁੜੀ ਕਿਹੜੀ
2: ਕੁੜੀ? ਕਹਿੰਦੀ ਮੈਂ ਬਣ ਤੇ ਵੈਦ ਦੀ ਮਾਰ ਕੇ ਲਫੇੜਾ ਲਾ ਦੂ ਤੇਰਾ ਵਕਾਰ ਸਾਰਾ।
0: ਓਕੇ, ਇਹ ਮੈਂ ਤਾਂ ਵੈਸੇ ਸੁਣਿਆ ਨੀ ਗਾਣਾ, ਮੈਂ ਕੋਈ ਨਾ ਮੈਂ ਲੱਭ ਲੈਂਦੀ ਹਾਂ ਇਹ।
2: ਕੋਈ
0: ਗੱਲ ਨੀ, ਮੈਂ ਲੱਭ ਲੈਣੀ ਆ, ਤੇ ਜੇ ਕਿਸੇ ਹੋਰ ਨੂੰ ਵੀ ਪਤਾ ਹੋਵੇ ਟਾਈਟਲ ਇਹਦਾ ਕੀ ਹੈ ਫਿਰ ਉਹ ਮੈਨੂੰ ਦੱਸ ਸਕਦੇ ਨੇ, ਹੈਨਾ?
2: ਮੈਨੂੰ ਬੜਾ ਪੁਰਾਣਾ ਜੀ ਸਾਹਿਬ ਭੁੱਲ ਗਿਆ, ਪਰ ਯਾਦ ਨਹੀਂ ਆ ਰਿਹਾ।
0: ਕੋਈ ਗੱਲ ਨਹੀਂ, ਮੈਂ ਸਰਚ ਕਰਦੀ ਹਾਂ, ਮੈਂ ਲੱਭਣ ਦੀ ਕੋਸ਼ਿਸ਼ ਕਰਦੀ ਹਾਂ, ਫਿਰ ਜ਼ਰੂਰ ਸੁਣਦੇ ਆਪਾਂ। ਹਾਂਜੀ, ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਵੀਕਐਂਡ ਤੁਸੀਂ ਸਾਰੇ ਮੇਰੇ ਖਿਆਲ ਚ ਇੰਜੋਏ ਕਰ ਰਹੇ ਹੋਵੋਗੇ, ਤੇ ਜੇ ਕਿਤੇ ਬਾਹਰ ਕਿਤੇ ਜਾ ਰਹੇ ਹੋ ਬੜੇ ਧਿਆਨ ਦੇ ਨਾਲ ਡਰਾਈਵ ਕਰਕੇ ਜਾਇਆ ਕਰੋ ਹਮੇਸ਼ਾ, ਕਿਉਂਕਿ ਵੀਕਐਂਡਸ ਦੇ ਉੱਪਰ ਮੋਸਟਲੀ ਟ੍ਰੈਫਿਕ ਵੱਧ ਜਾਂਦੀ ਹੁੰਦੀ ਹੈ ਜਦੋਂ ਮੌਸਮ ਇੰਨਾ ਸੋਹਣਾ ਹੋਵੇ। ਤੇ ਜਿਵੇਂ ਕਿ ਹੁਣ ਮੈਂ ਅੱਜ ਜਦੋਂ ਆ ਰਹੀ ਸੀਗੀ ਤਾਂ ਟ੍ਰੈਫਿਕ ਮੈਨੂੰ ਵੀ ਰਸਤੇ 'ਚ ਮਿਲੀ, ਮੈਂ ਵੀ ਪੂਰੇ ਟਾਈਮ ਟਾਈਮ 'ਤੇ ਪਹੁੰਚੀ, ਬਟ ਥੈਂਕ ਗੋਡ ਮੈਂ ਲੇਟ ਨਹੀਂ ਹੋਈ। ਅਤੇ ਤੁਸੀਂ ਵੀ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਅਤੇ ਕੋਈ ਗੱਲ ਨਹੀਂ, ਜੇ ਕਿਤੇ ਲੇਟ ਹੁੰਦੇ ਵੀ ਹੋਵੇ ਤਾਂ 5 ਮਿੰਟ ਪਹਿਲਾਂ ਨਿਕਲ ਦਿਓ, ਕਿਉਂਕਿ ਅੱਜ ਟ੍ਰੈਫਿਕ ਥੋੜ੍ਹੀ ਜਿਹੀ ਹੈਗੀ ਹੈ, ਵੀਕਐਂਡ ਹੈਗਾ, ਮੌਸਮ ਸੋਹਣਾ ਆ, ਅਤੇ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ। 2156 ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਮੈਨੂੰ ਬਈ, ਗੁੱਡ ਆਫਟਰਨੂਨ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
3: ਠੀਕ ਹੈ ਜੀ। ਤੇ ਸੌਂਗ ਲਗਾ ਦੋਗੇ ਜੀ, ਰਾਜਾ ਕੋ ਰਾਨੀ ਸੇ ਪਿਆਰ ਹੋ ਗਿਆ।
0: ਰਾਜਾ ਕੋ ਰਾਨੀ ਸੇ ਪਿਆਰ ਹੋ ਗਿਆ,
3: ਪਹਿਲੀ ਨਜ਼ਰ ਸੀ ਪਹਿਲਾ ਪਿਆਰ ਹੋ ਗਿਆ, ਲਗਾ ਦੋ।
0: ਠੀਕ ਹੈ ਜੀ, ਮੈਂ ਲਗਾਉਂਦੀ ਹਾਂ।
3: ਹਾਂਜੀ, ਥੈਂਕ ਯੂ ਸੋ ਮਚ।
0: ਥੈਂਕ ਯੂ, ਥੈਂਕ ਯੂ, ਬੜਾ ਸ਼ੁਕਰੀਆ। ਬੜੇ ਟਾਈਮ ਬਾਅਦ ਮੈਂ ਇਹ ਗਾਣਾ ਸੁਣਿਆ, ਨਹੀਂ ਤਾਂ ਨਾਰਮਲੀ ਛੋਟੇ ਹੁੰਦੇ ਨਾ ਕਹਾਣੀ ਕੋਈ ਸੁਣਾਉਣੀ ਹੋਵੇ ਕਿਸੇ ਨੇ, ਨਾ ਜਿਵੇਂ ਪੇਰੈਂਟਸ ਕਹਾਣੀ ਸੁਣਾਉਂਦੇ ਹੁੰਦੇ ਆ, ਕੋਈ ਤੁਹਾਡੇ ਰਿਸ਼ਤੇਦਾਰ ਆ ਗਏ ਤੁਹਾਨੂੰ ਕਹਾਣੀ, ਚਲੋ ਅੱਜ ਸਟੋਰੀ ਸੁਣਾਉਂਦੇ ਆ ਤੁਹਾਨੂੰ, ਤਾਂ ਸਟਾਰਟਿੰਗ 'ਚ ਇਹ ਹੁੰਦਾ ਸੀ, ਇੱਕ ਰਾਜਾ ਸੀ ਇੱਕ ਰਾਣੀ ਸੀ, ਹੈ ਨਾ? ਰਾਜਾ ਰਾਣੀ ਤੋਂ ਸਟਾਰਟ ਹੁੰਦੀ ਸੀਗੀ ਕਹਾਣੀ ਕੋਈ ਵੀ, ਅਤੇ ਬੜੇ ਵਧੀਆ ਵਧੀਆ ਇਹ ਗਾਣੇ ਨੇ, ਬੜੇ ਸੋਹਣੇ ਗਾਣੇ, ਅਤੇ ਉਮੀਦ ਹੈ ਤੁਸੀਂ ਵੀ ਸਾਰੇ ਲਾਈਕ ਕਰ ਰਹੇ ਹੋਵੋਗੇ, ਅਤੇ ਤੁਸੀਂ ਵੀ ਆਪਣੀ ਪਸੰਦ ਦਾ ਗਾਣਾ ਸੁਣ ਸਕਦੇ ਹੋ, ਸੁਣਾ ਵੀ ਸਕਦੇ ਹੋ। ਦੇਖੋ ਮੈਂ ਤੁਹਾਨੂੰ ਥੋੜ੍ਹੇ ਥੋੜ੍ਹੇ ਇੱਕ ਇੱਕ ਲਾਈਨਾਂ ਦੇ ਦੋ ਗਾਣਿਆਂ ਦੇ ਮੈਂ ਇੱਕ ਇੱਕ ਲਾਈਨ ਸੁਣਾਤੀ ਹੈ, ਅਤੇ ਹੁਣ ਦੇਖਦੇ ਹਾਂ ਸਾਡੇ ਕਿਹੜੇ ਕਾਲਰਸ ਨੇ ਜਿਹੜੇ ਆਪਣਾ ਟੈਲੈਂਟ ਅੱਜ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ। ਸਟੂਡੀਓ ਨੰਬਰ 9055546444। ਅਤੇ ਲਓ ਮੈਂ ਇੱਕ ਗਾਣਾ ਤੁਹਾਡੇ ਲਈ ਚੂਜ਼ ਕੀਤਾ ਹੋਇਆ ਸੀ, ਮੈਂ ਤੁਹਾਨੂੰ ਸੁਣਾਵਾਂ ਪਹਿਲਾਂ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਸਾਰੇ ਗਾਣੇ ਸੁਣਦੇ ਹਾਂ, ਅਤੇ ਤੁਸੀਂ ਵੀ ਇੰਜੋਏ ਕਰਿਓ, ਫਿਰ ਮੈਂ ਵੀ ਇੰਜੋਏ ਕਰੂੰਗੀ ਤੁਹਾਡੇ ਨਾਲ, ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਬਾਤ ਹੈ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੁਸੀਂ ਟਿਊਨ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਜਦੋਂ ਆਪਾਂ ਕੁਛ ਇੱਦਾਂ ਦਾ ਸੂਫੀਆਨਾ ਜਿਹਾ ਕੋਈ ਸੁਣ ਲਈਏ ਨਾ, ਕੁਛ ਵੀ ਹੈ ਨਾ, ਜਿਵੇਂ ਕੋਈ ਕਈ ਵਾਰ ਸ਼ੇਰੋ ਸ਼ਾਇਰੀ ਕੁਛ ਬਹੁਤ ਟ੍ਰੈਡੀਸ਼ਨਲ ਜੀ ਹੋਵੇ, ਜਿਵੇਂ ਹੁਣੇ ਆਪਾਂ ਸੁਣੀ ਹੈ ਹੈਨਾ ਕੁਆਲੀ, ਕਈਆਂ ਨੇ ਬਹੁਤ ਜਿਵੇਂ ਰਾਹਤ ਫਤਿਹ ਅਲੀ ਖਾਨ ਜੀ ਨੇ ਵੀ ਗਾਈ ਹੋਈ ਹੈਗੀ, ਇਹ ਕੁਆਲੀ ਟਾਈਪ ਪੂਰਾ ਪ੍ਰੋਪਰ ਉਹਨਾਂ ਨੇ ਅਲੱਗ ਜੋਸ਼ ਦੇ ਵਿੱਚ ਗਾਈ ਹੋਈ ਹੈ ਹੈਨਾ। ਬੜੇ ਡਿਫਰੈਂਟ ਡਿਫਰੈਂਟ ਕਾਫੀ ਸਾਰੇ ਇਹ ਸਿੰਗਰਸ ਨੇ ਇਹ ਵਾਲੇ ਗਾਣੇ ਨੂੰ ਗਾਇਆ ਹੋਇਆ, ਅਤੇ ਅੱਜ ਮੇਰਾ ਮਨ ਕੀਤਾ ਕਿ ਚਲੋ ਹੰਸ ਰਾਜ ਹੰਸ ਜੀ ਦੀ ਆਵਾਜ਼ 'ਚ ਆਪਾਂ ਸੁਣਦੇ ਹਾਂ, ਅਤੇ ਉਮੀਦ ਹੈ ਕਿ ਤੁਸੀਂ ਵੀ ਸਾਰਿਆਂ ਨੇ ਬੜਾ ਇੰਜੋਏ ਕੀਤਾ ਹੋਣਾ। ਕਿੰਨਾ ਸਕੂਨ ਜਿਹਾ ਮਿਲ ਜਾਂਦਾ ਨਾ ਜਦੋਂ ਆਪਾਂ ਕੁਛ ਇੱਦਾਂ ਦਾ ਆਪਾਂ ਗਾਣਾ ਸੁਣਦੇ ਹਾਂ, ਕੋਈ ਕਵਾਲੀ ਸੁਣ ਲੈਂਦੇ ਹਾਂ, ਕਿਸੇ ਹੋਰ ਹੀ ਦੁਨੀਆਂ ਦੇ ਵਿੱਚ ਪਹੁੰਚ ਜਾਂਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਹੁਣ ਸਤਿੰਦਰ ਸਰਤਾਜ ਜੀ ਦੇ ਗਾਣੇ ਨੇ, ਜਿਹੜੇ ਇਹਨਾਂ ਦੇ ਬਹੁਤ ਸਟਾਰਟਿੰਗ ਸਟਾਰਟਿੰਗ ਵਾਲੇ ਗਾਣੇ ਸੀ ਨਾ, ਉਹ ਵੀ ਕਾਫੀ ਜ਼ਿਆਦਾ ਸੂਫੀਆਨਾ ਅੰਦਾਜ਼ ਵਿੱਚ ਇਹਨਾਂ ਨੇ ਗਾਏ ਹੋਏ ਹੁੰਦੇ ਸੀ, ਅਤੇ ਅੱਜ ਕੱਲ੍ਹ ਵੀ ਜਿਵੇਂ ਇਹਨਾਂ ਦੇ ਤਾਂ ਗਾਣੇ ਬਹੁਤ ਡਿਫਰੈਂਟ ਨੇਗੇ, ਅਤੇ ਕਿਉਂਕਿ ਇਹਨਾਂ ਦੀ ਰਾਈਟਿੰਗ ਬਹੁਤ ਕਹਿ ਲਓ ਕਿ ਹਾਈ ਲੈਵਲ ਦੀ ਰਾਈਟਿੰਗ ਹੈ ਹੈ ਨਾ, ਅਤੇ ਜਦੋਂ ਆਪਾਂ ਇੱਦਾਂ ਦੀ ਕੋਈ ਹੋਰ ਇਸ ਚੀਜ਼ ਸੁਣ ਲੈਂਦੇ ਹੈਗੇ ਤਾਂ ਬੜਾ ਡਿਫਰੈਂਟ ਜਿਹਾ ਮਾਹੌਲ ਹੋ ਜਾਂਦਾ। ਹੁਣ ਮੈਨੂੰ ਇੱਦਾਂ ਲੱਗਦਾ ਕਿ ਬੜਾ ਸੂਫੀਆਨਾ ਜਿਹਾ ਮਾਹੌਲ ਹੋ ਗਿਆ। ਵੈਸੇ ਮੈਂ ਬੈਠੀ ਤਾਂ ਚਲੋ ਸਟੂਡੀਓ ਦੇ ਵਿੱਚ ਹਾਂ, ਅਤੇ ਉਮੀਦ ਹੈ ਕਿ ਬਾਕੀ ਸਾਰਿਆਂ ਨੂੰ ਪਸੰਦ ਆਇਆ ਹੋਏਗਾ। ਅੱਜ ਮੈਂ ਵੈਸੇ ਤਾਂ ਮੈਂ ਕੋਈ ਛੋਟਾ ਜਿਹਾ ਗਾਣਾ ਲਗਾਉਂਦੀ ਹੁੰਦੀ ਹਾਂ, ਅੱਜ ਮੈਂ ਸੋਚਿਆ ਕਿ ਚਲੋ ਅੱਜ ਥੋੜ੍ਹਾ ਡਿਫਰੈਂਟ ਕੀਤਾ ਜਾਵੇ ਪ੍ਰੋਗਰਾਮ ਨੂੰ, ਅਤੇ ਬਾਕੀ ਸਾਰੇ ਤੁਹਾਡੇ ਗਾਣੇ ਪਸੰਦ ਦੇ ਗਾਣੇ ਹੋਣਗੇ ਪ੍ਰੋਗਰਾਮ ਦੇ ਵਿੱਚ। ਸਟੂਡੀਓ ਨੰਬਰ 9055546444। ਅਗਲੇ ਕਾਲਰ 1000। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਆ?
0: ਬਹੁਤ ਵਧੀਆ, ਤੁਸੀਂ ਕਿਵੇਂ ਹੋ?
1: ਹਾਂ ਠੀਕ ਆ।
0: ਹੋਰ ਕੀ ਕਰ ਰਹੇ ਹੋ ਅੱਜ?
1: ਤੁਸੀਂ ਮੁਝੇ ਘੇਰ ਲੇਤੇ ਹੈ ਜਿਹੜਾ ਹੈ ਲਤਾ ਮੰਗੇਸ਼ਕਰ ਦਾ ਗਾਣਾ।
0: ਮੁਝੇ ਘੇਰ ਲੇਤੇ ਹੈ?
1: ਹਾਂ, ਹਵਾਓਂ ਕੇ ਸਾਏ ਜਿਹੜੀ ਆ।
0: ਓਕੇ ਓਕੇ ਠੀਕ ਹੈ, ਇਹ ਗਾਣਾ ਹੈਗਾ ਆ, ਦੁਬਾਰਾ ਰਿਪੀਟ ਕਰਿਓ, ਮੇਰੇ ਦਿਮਾਗ 'ਚ ਹੀ ਰਹਿ ਗਿਆ।
1: ਮੈਨੂੰ ਵੀ ਥੋੜ੍ਹਾ ਯਾਦ ਭੁੱਲਿਆ ਹੈ। ਮੁਝੇ ਘੇਰ ਲੇਤੇ ਹੈ ਹਵਾਓਂ ਕੇ ਸਾਏ, ਕੁਛ ਇਸ ਤਰ੍ਹਾਂ ਹੀ ਆ।
0: ਮੁਝੇ ਘੇਰ ਲੇਤੇ ਹਵਾਓਂ ਕੇ ਸਾਏ, ਕੁਛ ਇੱਦਾਂ ਜੇ ਆ।
1: ਹਾਂਜੀ ਹਾਂਜੀ,
0: ਕੁਛ ਸਾਏ, ਕੋਈ ਗੱਲ ਨਹੀਂ, ਮੈਂ ਸੁਣਾਉਂਦੀ ਹਾਂ। ਮੈਨੂੰ ਮੇਰਾ ਤਾਂ ਟਾਈਟਲ ਕੁਛ ਹੋਰ ਆਇਆ ਦਾ, ਬਟ ਕੋਈ ਨਾ, ਮੈਨੂੰ ਗਾਣਾ ਪਤਾ ਲੱਗ ਗਿਆ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ।
1: ਠੀਕ ਆ ਫਿਰ।
0: ਕੀ ਕਰ ਰਹੇ ਹੋ ਅੱਜ ਤੁਸੀਂ?
1: ਮੈਂ ਕੁਛ ਨਹੀਂ, ਮੇਰੇ ਥੋੜਾ ਜਿਹਾ ਅੱਧੇ ਘੰਟੇ ਤੇ ਗ੍ਰੈਂਡ ਚਿਲਡਰਨ ਆਉਣ ਵਾਲੇ ਆ, ਮੇਰੇ ਬੈਟਰ ਤੇ ਮੇਰਾ ਗਾਣਾ ਪਹਿਲਾਂ ਲਾ ਦਿਓ।
0: ਓਕੇ ਠੀਕ ਹੈ ਠੀਕ ਹੈ ਠੀਕ ਹੈ ਓਕੇ। ਹਾਂ, ਤੁਹਾਡੇ ਵੀਕਐਂਡ ਤੇ ਆਉਂਦੇ ਹੁੰਦੇ ਆ?
1: ਹਾਂ, ਵੀਕਡੇਸ ਜਿਵੇਂ ਨਾ ਮੇਰਾ ਜੇ ਲਾਉਣਾ ਵੀ ਹੁੰਦਾ ਤੁਸੀਂ 4 ਵਜੇ ਤੋਂ ਪਹਿਲਾਂ ਲਾ ਦਿਆ ਕਰੋ, ਨਹੀਂ ਤਾਂ ਕੋਈ ਜ਼ਰੂਰੀ ਵੀ ਨਹੀਂ, ਮਤਲਬ ਜੇ ਲਾ ਸਕਦੇ ਆ।
0: ਅੱਛਾ, ਨਹੀਂ ਗਾਣਾ ਤਾਂ ਤੁਹਾਡਾ ਡੇਲੀ ਲੱਗਦਾ ਹੀ ਲੱਗਦਾ, ਹੋ ਸਕਦਾ ਕਈ ਵਾਰ ਲੇਟ ਹੋ ਜਾਂਦਾ ਹੋਵੇ। ਚਲ ਕੋਈ ਨਹੀਂ, ਅੱਜ ਮੈਂ ਤੁਹਾਡੀ ਕੋਸ਼ਿਸ਼ ਕਰਦੀ ਹਾਂ, ਅੱਧੇ ਘੰਟੇ ਤੋਂ ਪਹਿਲਾਂ ਲਗਾ ਦਿੰਦੀ ਹਾਂ ਤੁਹਾਡਾ ਗਾਣਾ।
1: ਕੋਈ ਨਾ, ਮੈਂ ਜਿਹੜਾ ਤੁਸੀਂ ਕਹਿੰਦੇ ਆ ਹੁਣੇ ਕਹਿੰਦੇ ਸੀ ਨਾ ਕਿਹੜੇ ਉਹ ਰਾਈਟਰ ਬੜੇ ਚੰਗੇ ਆ, ਉਹਨਾਂ ਦੇ ਗਾਣੇ ਵੀ ਨਵੇਂ ਲੱਭੂਗੀ, ਮੈਂ ਲਾਉਂਗੀ ਨੈਕਸਟ ਟਾਈਮ।
0: ਠੀਕ ਹੈ ਜੀ, ਠੀਕ ਹੈ, ਕੋਈ ਗੱਲ
1: ਨਹੀਂ। ਸਰਤਾਜ
0: ਸਰਤਾਜ ਸਤਿੰਦਰ ਸਰਤਾਜ, ਹਾਂਜੀ
1: ਸਤਿੰਦਰ ਸਰਤਾਜ, ਹਾਂਜੀ ਹਾਂਜੀ,
0: ਮੈਂ ਉਹਨਾਂ ਦੀ ਗੱਲ ਕਰ ਰਹੀ ਸੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਅਤੇ ਕਹਿੰਦੇ ਮੇਰੇ ਗ੍ਰੈਂਡ ਚਿਲਡਰਨ ਆਉਣ ਲੱਗੇ ਨੇ ਘਰ, ਅਤੇ ਉਹਨਾਂ ਦੇ ਨਾਲ ਫਿਰ ਅੱਜ ਇਹਨਾਂ ਦਾ ਵੀਕਐਂਡ ਇੰਜੋਏ ਹੋਏਗਾ ਪੂਰਾ। ਅਤੇ ਜਿਹੜੇ ਸਾਡੇ ਲਿਸਨਰ ਬਾਹਰ ਗਏ ਹੋਏ ਨੇ, ਕਿਤੇ ਤੁਸੀਂ ਡਰਾਈਵ ਕਰਦੇ ਹੋਏ ਜਾ ਰਹੇ ਹੋਗੇ, ਅਤੇ ਦੇਖੋ ਫਿਰ ਧੁੱਪ ਅੱਜ ਬਹੁਤ ਸੋਹਣੀ ਖਿਲੀ ਹੋਈ ਹੈ, ਅਤੇ ਜਿਨ੍ਹਾਂ ਨੂੰ ਐਨਕਾਂ ਚਾਹੀਦੀਆਂ ਨੇ ਸਪੈਕਸ ਐਕਸਪ੍ਰੈਸ ਦੇ ਚੱਕਰ ਲਗਾਇਓ, ਸਨਗਲਾਸਿਸ ਇਹਨਾਂ ਦੇ ਕੋਲੋਂ ਲੈ ਕੇ ਆਓ, ਕਿਉਂਕਿ ਧੁੱਪ ਵਿੱਚ ਤਾਂ ਦੇਖੋ ਚਸ਼ਮੇ ਦੀ ਲੋੜ ਪੈਂਦੀ ਪੈਂਦੀ ਹੈ ਨਾ, ਚਸ਼ਮਾ ਨਹੀਂ ਮਤਲਬ ਜਿਹੜੇ ਦੂਸਰੇ ਸਨ ਗਲਾਸਿਸ ਨੇਗੇ, ਹੈ ਨਾ। ਅਤੇ ਫਿਰ ਉਹ ਤੁਸੀਂ ਗਾਣਾ ਗਾਉਂਦੇ ਹੋਏ ਜਾਇਓ, ਗੋਰੇ ਗੋਰੇ ਮੁੱਖੜੇ ਪੇ ਕਾਲਾ ਕਾਲਾ ਚਸ਼ਮਾ, ਉਹ ਵਾਲਾ ਗਾਣਾ ਗਾਉਂਦੇ ਗਾਉਂਦੇ ਤੁਸੀਂ ਜਾਓ, ਅਤੇ ਦੇਖੋ ਤੁਹਾਡਾ ਨਾ ਦਿਨ ਕਿੰਨਾ ਵਧੀਆ ਨਿਕਲਦਾ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਨੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਅਤੇ ਇਹਨਾਂ ਦੇ ਕੋਲ ਤੁਹਾਨੂੰ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਣਗੀਆਂ। ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ 'ਤੇ ਉਹ ਡਿਸਕਾਊਂਟ ਵੀ ਦੇਣਗੇ ਤੁਹਾਨੂੰ। ਅਤੇ ਜੇਕਰ ਤੁਸੀਂ ਆਪਣੇ ਗਲਾਸਿਸ ਲੈਣੀਆਂ ਹੋਣ, ਮਤਲਬ ਕਿ ਐਨਕਾਂ ਬਣਵਾਉਣੀਆਂ ਨੇ, ਤਾਂ ਵੀ ਤੁਸੀਂ ਇਹਨਾਂ ਦੇ ਕੋਲ ਜਾਓ। ਬਹੁਤ ਜ਼ਿਆਦਾ ਇਹਨਾਂ ਦੇ ਕੋਲ ਫਰੇਮਸ ਨੇ, 800 ਤੋਂ ਵੱਧ ਇਹਨਾਂ ਦੇ ਕੋਲ ਫਰੇਮਸ ਲੱਗੇ ਹੋਏ ਨੇ, ਜਿਹਦੇ ਵਿੱਚ ਜਿੱਦਾਂ ਕਿ ਲੰਡਨ ਫੋਗ, ਲਿਵਾਈਸ, ਰੈਂਗਲਰ, ਕਾਫੀ ਵਧੀਆ ਟੌਪ ਦੇ ਬ੍ਰਾਂਡਸ ਇਹਨਾਂ ਦੇ ਕੋਲ ਇੰਕਲੂਡਡ ਹੈਗੇ ਨੇ। ਅਤੇ ਉਹ ਤੁਸੀਂ ਆਪਣੀ ਪਸੰਦ ਦੇ ਫਰੇਮ ਲੈ ਕੇ, ਬ੍ਰਾਂਡਡ ਫਰੇਮਸ ਲੈ ਕੇ, ਸਿੰਗਲ ਵਿਜ਼ਨ ਗਲਾਸਿਸ, ਰੈਗੂਲਰ ਪ੍ਰਾਈਸ ਜਿਨ੍ਹਾਂ ਦੀ $400 ਦੀ ਹੈ, $129 ਦੇ ਵਿੱਚ ਲੈ ਕੇ ਆ ਸਕਦੇ ਹੋ। ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ ਹਾਈ ਡੈਫੀਨੇਸ਼ਨ ਵਾਲੇ, ਤਾਂ ਰੈਗੂਲਰ ਪ੍ਰਾਈਸ ਉਹਨਾਂ ਦੀ $600 ਦੀ ਹੁੰਦੀ ਹੈ, ਉਹ ਤੁਹਾਨੂੰ ਮਿਲ ਜਾਣਗੇ 258 ਦੇ ਵਿੱਚ। ਲੈਂਸ ਕੋਟਿੰਗ ਕਰਾਉਣੀ ਹੋਵੇ 50% ਡਿਸਕਾਊਂਟ ਦੇਣਗੇ। ਸਪੈਸ਼ਲ ਆਫਰ ਹੈਗਾ ਤੁਹਾਡੇ ਲਈ, 2 ਪੇਅਰ ਆਫ ਗਲਾਸਿਸ ਲਓ, ਸੈਕਿੰਡ ਦੀ ਕੋਟਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਕੇ ਦੇਣਗੇ, ਜਿਹੜੀ ਲੈਂਸ ਕੋਟਿੰਗ ਹੁੰਦੀ ਹੈ। ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਤੁਸੀਂ ਦੇ ਸਕਦੇ ਹੋ। ਡਾਕਟਰਸ ਤੁਹਾਡੇ ਲਈ ਅੱਜ ਵੀ ਅਵੇਲੇਬਲ ਨੇ, ਥਰਸਡੇ ਫਰਾਈਡੇ ਸੈਟਰਡੇ ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ, ਆਪਣੀ ਅਪੋਇੰਟਮੈਂਟਸ ਬੁੱਕ ਕਰੋ ਅਤੇ ਪਹੁੰਚ ਜਾਓ ਫਟਾਫਟ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਸਪੈਕਸ ਐਕਸਪ੍ਰੈਸ ਨੰਬਰ 905-460-8888 905-460-8888 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਸਪੈਕਸ ਐਕਸਪ੍ਰੈਸ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸਟੂਡੀਓ ਨੰਬਰ 905-564-6444 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਅਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਨੇ ਅਤੇ ਨਾਲ ਦੀ ਨਾਲ ਆਪਣਾ ਦਿਨ ਵੀ ਇੰਜੋਏ ਕਰ ਰਹੇ ਹੋਵੋਗੇ। ਜੇ ਤੁਸੀਂ ਇੰਡੀਆ ਜਾਣਾ ਹੋਵੇ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰ ਲਓ। ਜੂਨ ਦੇ ਵਿੱਚ ਇਹਨਾਂ ਨੇ ਟਿਕਟ ਲਗਾਈ ਹੈ 1-way ਟਿਕਟ ਦਿੱਲੀ ਤੋਂ ਟੋਰੋਂਟੋ ਦੀ। ਜੇ ਤੁਹਾਡਾ ਕੋਈ ਵੀ ਨੋਨ ਆ ਰਿਹਾ ਇੰਡੀਆ ਤੋਂ, ਤੁਹਾਡੇ ਪੇਰੈਂਟਸ ਆ ਰਹੇ ਨੇ, ਗ੍ਰੈਂਡ ਪੇਰੈਂਟਸ ਆ ਰਹੇ ਨੇ, ਜਾਂ ਕੋਈ ਵੀ ਤੁਹਾਡਾ ਨੋਨ ਗਿਆ ਹੋਇਆ ਇੰਡੀਆ ਨੂੰ ਜਾਂ ਪਹਿਲੀ ਵਾਰ ਆਉਣਾ ਹੋਵੇ, ਦਿੱਲੀ ਤੋਂ ਟੋਰੋਂਟੋ ਦੀ 1-way ਟਿਕਟ ਜੂਨ ਮਹੀਨੇ ਦੀ $899 ਦੀ ਹੈ। ਲਿਮਿਟਡ ਸੀਟਸ ਬਚੀਆਂ ਨੇ ਕਿਉਂਕਿ ਅਗਲਾ ਮਹੀਨਾ ਜੂਨ ਹੀ ਹੈ ਅਤੇ ਕਾਫੀ ਜ਼ਿਆਦਾ ਹੁੰਦੇ ਆ ਕਿ ਵਿਜ਼ਿਟਰਸ ਜਿਹੜੇ ਆਉਂਦੇ ਨੇ। $899 ਦੇ ਵਿੱਚ ਟਿਕਟ ਬੁੱਕ ਕਰਵਾਓ ਦਿਓਲ ਟਰੈਵਲਸ ਦੇ ਕੋਲੋਂ। ਜੇ ਤੁਸੀਂ ਟੋਰੋਂਟੋ ਤੋਂ ਦਿੱਲੀ ਜਾਣਾ ਹੋਵੇ 15 ਜੂਨ ਤੋਂ ਪਹਿਲਾਂ ਮਿਡ ਜੂਨ ਤੋਂ ਪਹਿਲਾਂ ਜਾਣਾ 1-way ਟਿਕਟ ਲੈ ਕੇ ਇੰਡੀਆ ਨੂੰ, ਅਤੇ 2 bags ਦੇ ਨਾਲ ਟਰੈਵਲ ਕਰ ਸਕਦੇ ਹੋ। $849 ਦੀ ਟਿਕਟ ਹੈ, $849 ਦੀ। ਅਤੇ ਜੇਕਰ ਤੁਸੀਂ ਆਫਟਰ ਮਿਡ ਜੂਨ ਜਾਣਾ ਆ ਟੋਰੋਂਟੋ ਤੋਂ ਦਿੱਲੀ 1-way ਟਿਕਟ ਲੈ ਕੇ, ਯਾਨੀ 15 ਜੂਨ ਤੋਂ ਬਾਅਦ ਜਾਣਾ ਇੰਡੀਆ ਨੂੰ ਜੂਨ ਮਹੀਨੇ ਦੇ ਵਿੱਚ ਹੀ, ਤਾਂ $999 ਦੀ ਟਿਕਟ ਹੈ, $999 ਦੀ ਟਿਕਟ ਹੈ। ਇਸ ਤੋਂ ਇਲਾਵਾ ਜੇ ਤੁਸੀਂ ਜੁਲਾਈ ਦੇ ਵਿੱਚ ਜਾਣਾ 1-way ਟਿਕਟ ਲੈ ਕੇ 2 bags ਦੇ ਨਾਲ ਟਰੈਵਲ ਕਰਨਾ, $1049 ਦੀ ਟਿਕਟ ਹੋਏਗੀ, $1049 ਦੀ ਟਿਕਟ ਟੋਰੋਂਟੋ ਤੋਂ ਦਿੱਲੀ। ਇਹ 1-way ਟਿਕਟਸ ਨੇ ਜਿਹੜੀਆਂ ਤੁਹਾਨੂੰ ਮੈਂ ਦੱਸ ਰਹੀ ਹਾਂ। ਜੇਕਰ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਸੈਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਦੇ ਲਈ $1699 ਦੀ ਆਉਣ ਜਾਣ ਦੀ ਟਿਕਟ ਹੈ, $1699 ਦੇ ਵਿੱਚ ਤੁਸੀਂ ਆਪਣਾ ਰਾਊਂਡ ਟ੍ਰਿਪ ਦੀ ਟਿਕਟ ਲੈ ਸਕਦੇ ਹੋ ਦਿਓਲ ਟਰੈਵਲਸ ਤੋਂ। ਅਤੇ ਇੱਕ ਟਿਕਟ ਹੋਰ ਹੈ, ਜੇਕਰ ਦਿੱਲੀ ਤੋਂ ਟੋਰੋਂਟੋ ਜਾਂ ਫਿਰ ਬੰਬੇ ਤੋਂ ਟੋਰੋਂਟੋ ਕਿਸੇ ਨੇ ਆਉਣਾ ਹੋਵੇ ਜੂਨ ਦੇ ਵਿੱਚ ਅਤੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੈ, ਤਾਂ $1369 ਦੀ ਟਿਕਟ ਹੈ, $1369 ਦੀ ਆਉਣ ਜਾਣ ਦੀ ਟਿਕਟ ਦਿੱਲੀ ਤੋਂ ਟੋਰੋਂਟੋ ਜਾਂ ਫਿਰ ਬੰਬੇ ਤੋਂ ਟੋਰੋਂਟੋ ਅਤੇ ਫਿਰ ਵਾਪਸੀ ਅਗਸਤ ਦੇ ਵਿੱਚ, ਅਤੇ $1369 ਦੀ ਟਿਕਟ। ਦਿਓਲ ਟਰੈਵਲਸ ਦੇ 2 numbers ਨੇ, ਈਟੋਬਿਕੋ ਮੇਨ ਹੈੱਡ ਆਫਿਸ ਦਾ ਨੰਬਰ 905-588-5100 905-588-5100 ਜਾਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰੋ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ। ਨੈਕਸਟ ਕਾਲਰ 4667 ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਹਾਂਜੀ ਬਹੁਤ ਵਧੀਆ ਜੀ, ਅੱਜ ਤਾਂ ਵੈਦਰ ਹੀ ਬੜਾ ਵਧੀਆ ਹੈਗਾ ਆ।
0: ਬਿਲਕੁਲ, ਦੇਖੋ
2: ਨਿਕਲੇ ਹੋਏ ਹੈਗੇ,
0: ਵੈਦਰ ਸੋਹਣਾ, ਵੈਦਰ ਸੋਹਣਾ ਤੇ ਮੂਡ ਵੀ ਆਪਣੇ ਆਪ ਸੋਹਣਾ ਹੋ ਜਾਂਦਾ ਹੈ ਨਾ।
2: ਬਿਲਕੁਲ ਜੀ ਬਿਲਕੁਲ, ਕੈਨੇਡਾ ਵਿੱਚ ਰਹਿ ਕੇ ਤਾਂ ਮੇਨ ਜੀ ਵੈਦਰ ਹੀ ਰਹਿ ਜਾਂਦਾ ਹੈ।
0: ਬਿਲਕੁਲ ਬਿਲਕੁਲ, ਸਹੀ ਗੱਲ ਹੈ। ਮਸਾਂ ਤਾਂ 4 ਮਹੀਨੇ ਲਈ ਗਰਮੀ ਆਉਂਦੀ ਹੈ ਹਨਾ, ਫਿਰ ਆਪਾਂ ਠੰਡ ਦੇ ਵਿੱਚ ਵੜ ਜਾਣਾ,
2: ਕੁਝ ਟਾਈਮ ਨਹੀਂ ਹੈਗਾ। ਅੱਛਾ ਮੇਰੇ ਕੋਲ ਮੈਮ ਇੱਕ ਨਾ ਰਿਕੁਐਸਟ ਸੀਗੀ, ਕੱਲ ਨੂੰ ਦਿਲਜੀਤ ਭਾਜੀ ਦਾ ਕੌਂਸਰਟ ਹੈਗਾ
0: ਤੇ
2: ਮੇਰੇ ਕੁਝ ਫਰੈਂਡਸ ਨੇ ਐਕਚੁਅਲੀ ਟਿਕਟਸ ਲਈਆਂ ਸੀ ਬਟ ਉਹ ਕਿਸੇ ਰੀਜ਼ਨ ਕਰਕੇ ਆ ਨਹੀਂ ਪਾ ਰਹੇ।
0: ਓਕੇ,
2: ਸੋ ਲਾਈਕ ਮੇਰੇ ਕੋਲ ਕੁਝ ਐਕਸਟਰਾ ਟਿਕਟਸ ਹੈਗੇ ਅਵੇਲੇਬਲ, ਜੇ ਕਿਸੇ ਲਿਸਨਰ ਨੂੰ ਵਧੀਆ ਪ੍ਰਾਈਸ ਤੇ ਹੈ ਨਾ ਜੇ ਟਿਕਟ ਚਾਹੀਦੀ ਹੋਵੇ,
0: ਠੀਕ ਹੈ,
2: ਤੇ ਉਹ ਲੈ ਸਕਦੇ ਹੈਗੇ।
0: ਕਿਹੜੇ ਤੁਹਾਡੇ ਕੋਲ ਕਿਹੜੀਆਂ ਟਿਕਟਸ ਨੇ ਦੱਸ ਦਿਓ ਥੋੜਾ ਜਿਹਾ।
2: ਹਾਂਜੀ ਸ਼ੋਰ, ਸੋ ਦਿਲਜੀਤ ਭਾਜੀ ਦੇ ਟੋਰੋਂਟੋ ਸ਼ੋ ਦੇ ਕੌਂਸਰਟ ਦੀ ਟਿਕਟ ਹੈ ਕੱਲ ਵਾਸਤੇ, ਜਿਹੜਾ ਸ਼ੋ ਹੈਗਾ ਸੈਕਸ਼ਨ ਹੈਗਾ 525 ਤੇ ਮੇਰੇ ਕੋ 4 tickets ਅਵੇਲੇਬਲ ਹੈ ਸੇਮ ਇਕੱਠੀਆਂ ਨੇ,
0: ਠੀਕ ਹੈ, 4 tickets
2: ਤੇ ਉਹ ਮੈਨੂੰ ਕਾਲ ਕਰ ਸਕਦੇ ਹੈਗੇ, ਮੈਂ ਆਪਣਾ ਨੰਬਰ ਸ਼ੇਅਰ ਕਰਦਾ।
0: ਹਾਂਜੀ ਹਾਂਜੀ ਕਰ ਦੋ।
2: ਓਕੇ ਥੈਂਕ ਯੂ, ਸੋ 437-684-4667
0: ਅਭਿਸ਼ੇਕ, ਰਾਈਟ?
2: ਹਾਂਜੀ
0: ਅਭਿਸ਼ੇਕ, ਇਹਨਾਂ ਦਾ ਨਾਮ ਹੈ 4667, ਸੋਰੀ ਮੈਂ ਪੂਰਾ ਨੰਬਰ ਬੋਲਦੇ ਆ, 437-684-4667 ਦੇ ਉੱਪਰ ਤੁਸੀਂ ਕਾਲ ਕਰ ਲਓ। ਇਹਨਾਂ ਦੇ ਕੋਲ 525 ਸੈਕਸ਼ਨ ਦੇ ਵਿੱਚ 4 tickets ਨੇ, ਤੁਸੀਂ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਬੇਸ਼ੱਕ ਮੈਪ ਦੇਖ ਸਕਦੇ ਹੋ ਕਿ ਕਿੱਥੇ ਕਿ ਹੈਗੀਆਂ ਟਿਕਟਸ, ਫਿਰ ਲੈ ਸਕਦੇ ਹੋ ਇਹਨਾਂ ਦੇ ਕੋਲੋਂ, ਹੈ ਨਾ। ਤੇ ਅਭਿਸ਼ੇਕ ਜੀ
2: ਟਿਕਟ ਮਾਸਟਰ ਤੋਂ ਪਰਚੇਜ਼ ਕੀਤੀਆਂ ਹੋਈਆਂ ਟਿਕਟਸ ਹੈਗੀਆਂ?
0: ਹਾਂਜੀ ਹਾਂਜੀ, ਚਲੋ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡੇ ਕਾਲ ਦੇ ਲਈ, ਤੇ ਮੈਂ ਜਿਹੜੇ ਜੇ ਕਿਸੇ ਕਾਲਰ ਨੇ ਕੋਈ ਇੰਟਰਸਟਿਡ ਹੋਇਆ ਫਿਰ ਤੁਹਾਨੂੰ ਫੋਰ ਸ਼ੋਰ ਕਾਲ ਕਰ ਲੈਣਗੇ, ਹੈ ਨਾ?
2: ਜ਼ਰੂਰ ਜੀ ਜ਼ਰੂਰ, ਐਂਡ ਹੈਵ ਅ ਗੁੱਡ ਵੀਕਐਂਡ।
0: ਥੈਂਕ ਯੂ, ਸੇਮ ਟੂ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਦਿਲਜੀਤ ਦੋਸਾਂਝ ਦਾ ਸ਼ੋਅ ਹੈਗਾ ਕੱਲ ਨੂੰ 31 May, ਦੇਖ ਲਓ ਇਹਨਾਂ ਦਾ ਸ਼ੋਅ ਆਈ ਥਿੰਕ ਰਾਤ ਨੂੰ 8 ਵਜੇ ਸਟਾਰਟ ਹੋ ਰਿਹਾ, ਤੇ ਤੁਸੀਂ ਇਹ ਟਿਕਟਸ ਲੈਣੀਆਂ ਹੋਣ 525 ਸੈਕਸ਼ਨ ਦੇ ਵਿੱਚ ਇਹਨਾਂ ਦੇ ਕੋਲ 4 ਟਿਕਟਸ ਨੇ, ਤੇ ਜੇ ਤੁਸੀਂ ਲੈਣੀਆਂ ਹੋਣ ਤਾਂ ਤੁਸੀਂ ਇੱਕ ਵਾਰ ਮੇਰਾ ਨਾਮ ਵੀ ਲੈ ਦਿਓ, ਤੁਹਾਨੂੰ ਹੋਰ ਡਿਸਕਾਊਂਟ ਦੇ ਦੇਣਗੇ ਉੱਪਰ, ਤੇ ਕਹਿੰਦੇ ਹੁੰਦੇ ਨਾ ਕੂਪਨ ਕੋਡ ਲਗਾ ਲਿਓ ਮਨਪ੍ਰੀਤ, ਹੈ ਨਾ, 4376844667 ਦੇ ਉੱਪਰ ਤੁਸੀਂ ਅਭਿਸ਼ੇਕ ਜੀ ਨੂੰ ਕਾਲ ਕਰ ਲਓ, ਤੇ ਇਹਨਾਂ ਦੇ ਕੋਲ ਟਿਕਟਸ ਇਹ ਆਪਣੀਆਂ ਸੇਲ ਆਊਟ ਕਰਨਾ ਚਾਹੁੰਦੇ ਨੇ। ਜੇ ਕਿਸੇ ਨੇ ਲਾਸਟ ਮਿੰਟ 'ਤੇ ਪਲਾਨ ਬਣਾਉਣਾ ਆ ਅਤੇ ਜਾਣਾ ਚਾਹੁੰਦੇ ਹੋ ਦਿਲਜੀਤ ਦਾ ਸ਼ੋਅ ਦੇਖਣ, ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। 151 ਹੋ ਗਏ ਨੇ, ਅਤੇ ਲੋ ਫਿਰ ਸੁਣੀਏ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ ਜੋ ਕਿ ਮੈਨੂੰ ਨਹੀਂ ਮਿਲਿਆ, ਜਿਹੜਾ ਮੈਨੂੰ ਇਹਨਾਂ ਨੇ ਦੱਸਿਆ ਸੀਗਾ ਅਮਰਜੀਤ ਚੀਮਾ ਜੀ ਨੇ, ਮਜਾਜਨਾ ਸ਼ਾਇਜ਼ ਅਲੀ ਅਰੂਜ਼ ਖਾਨ। ਇਹ ਮੈਨੂੰ, ਮੈਂ ਥੋੜ੍ਹੀ ਜਿਹੀ ਕਨਫਿਊਜ਼ਡ ਹਾਂ ਗਾਣੇ ਦੇ ਵਿੱਚ, ਇਹ ਆਪਾਂ ਥੋੜ੍ਹਾ ਜਿਹਾ ਹੋਲਡ 'ਤੇ ਪਾਉਂਦੇ ਹਾਂ, ਅਤੇ ਆਪਾਂ ਫਿਰ ਨੈਕਸਟ ਜਿਹੜਾ ਗਾਣਾ ਸੀਗਾ ਉਹ ਸੁਣਦੇ ਹਾਂ। ਬੜਾ ਪਿਆਰਾ ਉਦਿਤ ਨਾਰਾਇਣ ਜੀ ਦਾ ਗਾਇਆ ਹੋਇਆ ਗਾਣਾ ਆ, ਇੱਕ ਅਲਕਾ ਯਾਗਨਿਕ ਜੀ ਨੇ ਵੀ ਗਾਇਆ ਹੋਇਆ ਗਾਣਾ ਇਹ, ਅਤੇ ਲਓ ਫਿਰ ਆਪਾਂ ਸੁਣੀਏ, ਅਤੇ ਤੁਸੀਂ ਵੀ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੇਜ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਤੇ ਦੇਖ ਲਓ ਆਲਮੋਸਟ 1 ਘੰਟਾ ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਗਿਆ। ਜਿਵੇਂ ਮੈਂ ਕਿਹਾ ਨਾ, ਟਾਈਮ ਦਾ ਪਤਾ ਨਹੀਂ ਲੱਗਦਾ, ਯੂ ਨੈਵਰ ਨੋ ਪਿਛਲੇ ਹਫ਼ਤੇ ਕੀ ਕਰ ਰਹੇ ਸੀ ਤੁਸੀਂ, ਅਤੇ ਇਸ ਹਫ਼ਤੇ ਤੁਸੀਂ ਇੱਦਾਂ ਸੋਚ ਰਹੇ ਹੋ ਕਿ ਜਿਵੇਂ ਕੱਲ੍ਹ ਦੀ ਗੱਲ ਹੁੰਦੀ ਹੈ ਨਾ। ਅਤੇ ਟਾਈਮ ਤਾਂ ਬੜੀ ਜਲਦੀ ਭੱਜਦਾ ਜਾ ਰਿਹਾ, ਟਾਈਮ ਨੂੰ ਜਿੰਨਾ ਯੂਟੀਲਾਈਜ਼ ਕਰ ਸਕਦੇ ਹੋ ਜ਼ਰੂਰ ਕਰੋ, ਕਿਉਂਕਿ ਇਹ ਟਾਈਮ ਮੁੜ ਕੇ ਵਾਪਸ ਨਹੀਂ ਆਉਣਾ। ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਇੰਜੋਏ ਕਰੋ। ਮੈਂ ਕਿਸੇ ਦੀ ਗੱਲ ਪਤਾ ਨਹੀਂ ਸੁਣੀ ਥੋੜ੍ਹੇ ਕੁ ਦਿਨ ਪਹਿਲਾਂ, ਚਲੋ ਕੰਟੀਨਿਊ ਕਰਦੇ ਹਾਂ ਇੱਕ, ਕਿਉਂਕਿ ਛੋਟੀ ਜਿਹੀ ਸਟੇਸ਼ਨ ਆਈ ਡੀ ਆ ਰਹੀ ਹੈ ਆਪਣੀ, ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ, ਸਟੇਸ਼ਨ ਆਈ ਡੀ ਆ ਰਹੀ ਹੈ, ਅਤੇ ਉਸ ਤੋਂ ਬਾਅਦ ਆਪਾਂ ਗੱਲਾਂ ਕੰਟੀਨਿਊ ਕਰਾਂਗੇ। ਸੁੰਦਰੂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-455-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381।
4: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
5: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 9054502828।

0: www.cathartic.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਵਿੱਚ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
2: courteous and efficient service call Narinder Mann 905-789-1770

0: ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2:03 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸੈਟਰਡੇ ਦਾ ਪ੍ਰੋਗਰਾਮ ਚੱਲ ਰਿਹਾ, ਉਮੀਦ ਹੈ ਸਾਰੇ ਆਪਣਾ ਵੀਕਐਂਡ ਇੰਜੋਏ ਕਰ ਰਹੇ ਹੋਣਗੇ ਤੇ ਕੁਝ ਨਾ ਕੁਝ ਪਲੈਨਿੰਗਸ ਤੁਹਾਡੀਆਂ ਚੱਲ ਰਹੀਆਂ ਹੋਣਗੀਆਂ ਅੱਜ ਦੇ ਦਿਨ ਦੇ ਲਈ, ਕੁਝ ਕੱਲ੍ਹ ਦੇ ਦਿਨ ਦੇ ਲਈ। ਤੇ ਜੇਕਰ ਕੋਈ ਗੈਟ ਟੁਗੈਦਰ ਕਰ ਰਹੇ ਹੋ, ਗੈਦਰਿੰਗਸ ਕਰ ਰਹੇ ਹੋ, ਸ਼ੋਰ ਸ਼ਰਾਬਾ ਥੋੜ੍ਹਾ ਜਿਹਾ ਘੱਟ ਰੱਖਿਓ, ਕਿਉਂਕਿ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਬਈ ਸ਼ੋਰ ਸ਼ਰਾਬਾ ਵੀਕਐਂਡਸ ਦੇ ਉੱਪਰ ਖਾਸ ਤੌਰ 'ਤੇ ਜਾਂ ਵੀਕਡੇਜ਼ ਦੇ ਉੱਪਰ ਵੀ, ਅਤੇ ਤੁਸੀਂ ਆਪਣਾ ਸ਼ਾਮ ਦੇ ਟਾਈਮ ਸ਼ੋਰ ਸ਼ਰਾਬਾ ਵੈਸੇ ਥੋੜ੍ਹਾ ਜਿਹਾ ਘਟਾ ਲਿਆ ਕਰੋ। ਵੈਸੇ ਤਾਂ ਆਲ ਓਵਰ ਦਿਨ ਦੇ ਵਿੱਚ ਵੀ ਤੁਸੀਂ ਥੋੜ੍ਹਾ ਜਿਹਾ ਤੋਂ ਪਰਹੇਜ਼ ਹੀ ਕਰੋ, ਕਿਉਂਕਿ ਜੇਕਰ ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਹੀਂ ਫਿਰ ਕੋਈ ਪ੍ਰੋਬਲਮ ਨਹੀਂ ਸਿਟੀ ਨੂੰ ਵੀ, ਬਟ ਜੇ ਤੁਹਾਡੇ ਨੇਬਰਸ ਤੱਕ ਤੁਹਾਡੀ ਆਵਾਜ਼ ਜ਼ਿਆਦਾ ਜਾ ਰਹੀ ਆ, ਐਕਸੈਸਿਵ ਨੋਇਜ਼ ਨੂੰ ਥੋੜ੍ਹਾ ਜਿਹਾ ਡਾਊਨ ਰੱਖੋ। ਅਤੇ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਜੇ ਤੁਸੀਂ ਚੰਗੇ ਨੇਬਰਸ ਹੋ, ਤੁਸੀਂ ਚਾਹੀ ਇੱਕ ਚੰਗੀ ਕਮਿਊਨਿਟੀ ਬਣਾ ਸਕਦੇ ਹੋ। ਇਸ ਕਰਕੇ ਇਸ ਸੀਜ਼ਨ ਜਿੰਨੀ ਵੀ ਆਪਣੀ ਹੋ ਸਕਦਾ ਸਿਟੀ ਨੂੰ ਸੇਫ ਰੱਖੋ, ਕਲੀਨ ਰੱਖੋ, ਵੈਲਕਮਿੰਗ ਰੱਖੋ। ਅਤੇ ਜੇ ਆਪਣਾ ਆਲਾ ਦੁਆਲਾ ਸਾਫ਼ ਰੱਖੋਗੇ ਤਾਂ ਓਬਵੀਅਸਲੀ ਗੱਲ ਆ ਸਿਟੀ ਆਪਣੇ ਆਪ ਹੀ ਸਾਫ਼ ਰਹਿਣੀ ਆ। ਆਪਣਾ ਯਾਰਡ ਮੇਨਟੇਨ ਕਰੋ ਜਿੰਨਾ ਜ਼ਿਆਦਾ ਹੋ ਸਕਦਾ, ਫੁੱਲ ਬੂਟੇ ਲਗਾਓ ਅਤੇ ਬੈਕਯਾਰਡ ਵੀ ਆਪਣਾ ਸਾਫ਼ ਰੱਖੋ, ਫਰੰਟ 'ਤੇ ਵੀ ਸਾਫ਼ ਰੱਖੋ। ਜਿੰਨੀ ਐਕਸੈਸਿਵ ਨੋਇਜ਼ ਹੈ ਉਹਨੂੰ ਤੁਸੀਂ ਥੋੜ੍ਹਾ ਜਿਹਾ ਘੱਟ ਰੱਖੋ, ਅਤੇ ਆਪਣੇ ਜਿੰਨੇ ਸਾਈਡਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਕਲੀਅਰ ਰੱਖੋ। ਜੇ ਤੁਸੀਂ ਆਪਣੇ ਹੁਣ ਘਰਾਂ ਦੇ ਵਿੱਚ ਗੈਟ ਟੁਗੈਦਰ ਕਰਕੇ ਹਟੇ ਹੋ ਜਾਂ ਕਰਨ ਲੱਗੇ ਹੋ, ਉਸ ਤੋਂ ਬਾਅਦ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ, ਵੇਸਟ ਨੂੰ ਪ੍ਰੋਪਰਲੀ ਡਿਸਪੋਜ਼ ਕਰੋ ਆਪਣੇ ਬਿਨਸ ਦੇ ਉੱਪਰ, ਬਿਨਸ ਦੇ ਵਿੱਚ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਤੁਸੀਂ ਖਾਸ ਤੌਰ 'ਤੇ ਧਿਆਨ ਰੱਖੋ। ਅਤੇ ਲਾਸਟ ਚੀਜ਼ ਇਹ ਹੈਗੀ ਕਿ ਤੁਸੀਂ 3 ਘੰਟੇ ਤੋਂ ਜ਼ਿਆਦਾ ਸਟਰੀਟ ਦੇ ਉੱਪਰ ਪਾਰਕ ਨਹੀਂ ਕਰ ਸਕਦੇ ਆਪਣੀ ਗੱਡੀਆਂ ਨੂੰ, ਅਦਰਵਾਈਜ਼ ਤੁਹਾਨੂੰ ਫਾਈਨ ਲੱਗ ਜਾਣਾ। ਅਤੇ ਜਿਹੜਾ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦਾ ਟਾਈਮ ਹੈ ਉਹਦੇ ਵਿੱਚ ਖਾਸ ਤੌਰ 'ਤੇ ਤੁਸੀਂ ਆਪਣੀ ਸਟਰੀਟਸ ਦੇ ਉੱਪਰ ਕੋਈ ਵੀ ਗੱਡੀ ਨੂੰ ਪਾਰਕ ਨਾ ਕਰੋ। 2 AM to 6 AM ਇਹ ਵਾਲੇ ਟਾਈਮ ਦੇ ਇਨ ਬਿਟਵੀਨ ਤੁਹਾਨੂੰ ਪਰਮਿਸ਼ਨ ਬਿਲਕੁਲ ਵੀ ਨਹੀਂ ਹੈਗੀ ਸਟਰੀਟ ਪਾਰਕਿੰਗ ਦੇ ਲਈ। ਇਸ ਕਰਕੇ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਕਿ ਛੋਟੇ ਛੋਟੇ ਐਕਸ਼ਨਸ ਨੇ ਬਟ ਬਹੁਤ ਵੱਡੇ ਡਿਫਰੈਂਸਿਸ ਕ੍ਰੀਏਟ ਹੋ ਸਕਦੇ ਨੇ। brampton.ca/bylaws ਦੇ ਉੱਪਰ ਤੁਸੀਂ ਪਹੁੰਚ ਕੇ ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਪ੍ਰੋਪਰਲੀ ਤੁਹਾਨੂੰ ਪਤਾ ਲੱਗ ਜੂਗਾ, ਤੁਸੀਂ brampton.ca/bylaws ਗੂਗਲ ਦੇ ਉੱਪਰ ਸਰਚ ਕਰੋ, ਇਹਨਾਂ ਦੀ ਵੈਬਸਾਈਟ 'ਤੇ ਤੁਹਾਨੂੰ ਸਾਰੀ ਡਿਸਕ੍ਰਿਪਸ਼ਨ ਮਿਲ ਜਾਣੀ ਹੈ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇਗੇ ਇਹ, ਜਿਹੜੇ ਕਿ ਸਿਟੀ ਆਫ ਬ੍ਰੈਂਪਟਨ ਵੱਲੋਂ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਨੇ। ਅਤੇ ਸਟੂਡੀਓ ਨੰਬਰ 9055646444 ਦੇ ਉੱਪਰ ਨੈਕਸਟ ਕਾਲਰ 2266। ਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਹਾਂਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ?
1: ਠੀਕ ਹੈ, ਤੁਸੀਂ ਸੁਣਾਓ ਕਿੱਦਾਂ?
0: ਬਹੁਤ ਵਧੀਆ। ਤੁਸੀਂ ਬੜੇ ਟਾਈਮ ਬਾਅਦ ਫੋਨ ਕਰ ਰਹੇ ਹੋ ਅੱਜ, ਕਿੱਦਾਂ ਗਾਇਬ ਸੀਗੇ ਫਿਰ?
1: ਜਦੋਂ ਤੁਸੀਂ ਸੁਣ ਲਈ ਤਾਂ ਫਿਰ ਕਰ ਰਹੇ ਹੋ
0: ਤੁਸੀਂ? ਦੋ ਹਫ਼ਤੇ ਬਾਅਦ ਗਾਇਬ ਹੋ ਜਾਂਦੇ ਹੋ ਤੁਸੀਂ?
1: ਹੁਣ ਮੈਂ ਬੜੀ ਦੇਰ ਦੀ ਸੁਣਦਾ ਹੀ ਸੀ।
0: ਹਾਂਜੀ,
1: ਮੈਂ ਕਿਹਾ ਇੱਕ ਫਰਮਾਇਸ਼ ਕਰੀਏ।
0: ਹਾਂਜੀ ਹਾਂਜੀ, ਦੱਸੋ।
1: ਮੈਂ ਕਿਹਾ ਮਨਪ੍ਰੀਤ ਜੀ ਕਰੀਏ।
0: ਅੱਛਾ ਹਾਂਜੀ, ਦੱਸੋ ਕਿਹੜਾ ਗਾਣਾ ਸੁਣਨਾ?
1: ਭੁੱਲ
0: ਗਏ? ਓਹੋ, ਇਹ ਕੀ ਗੱਲ ਬਣੀ?
1: ਖੁਦਾ ਕੀ ਕਸਮ, ਬਹੁਤ ਪਿਆਰ ਕਰਦੇ ਹੈ ਤੁਮਕੋ।
0: ਠੀਕ ਹੈ ਠੀਕ ਹੈ, ਬੜਾ ਪਿਆਰਾ ਗਾਣਾ ਹੈ ਵੀ, ਮੈਂ ਤੁਹਾਨੂੰ ਸੁਣਾਉਂਦੀ ਹਾਂ। ਹਾਂਜੀ
1: ਬਹੁਤ ਅੱਛਾ ਨਾ?
0: ਹਾਂਜੀ ਬਹੁਤ ਵਧੀਆ। ਵੈਦਰ ਕੀ ਕਰ ਰਹੇ ਹੋ ਤੁਸੀਂ, ਕੀ ਬਣਾ ਰਹੇ ਹੋ ਅੱਜ ਫਿਰ?
1: ਬਸ ਬਣਾਉਣਾ ਕੀ ਹੈ ਹੁਣ, ਲੰਚ ਕਰਕੇ ਹਟੇ।
0: ਅੱਛਾ, ਲੰਚ ਹੋ ਗਿਆ। ਬ੍ਰੇਕਫਾਸਟ ਕਿੰਨੇ ਵਜੇ ਹੋਇਆ ਸੀ?
1: 2 ਵਜੇ ਕਰ ਲਈਦਾ।
0: ਅੱਛਾ ਠੀਕ ਹੈ, ਫਿਰ ਬ੍ਰੇਕਫਾਸਟ ਕਿੰਨੇ ਵਜੇ ਕਰਦੇ ਹੋ? ਜਿੰਨੀ ਮਰਜ਼ੀ ਜਲਦੀ ਉੱਠ ਜਾ, ਮੇਰਾ ਬ੍ਰੇਕਫਾਸਟ ਫਿਰ ਵੀ ਉਹ 10, 10:30, 11 ਵਜੇ ਤੇ ਆ ਹੀ ਜਾਂਦਾ। ਮੈਨੂੰ ਲੱਗ ਮੇਰੀ ਦੇਖੋ 3 ਘੰਟੇ ਹੁਣ ਮੈਂ ਬੋਲ ਕੇ ਜਾਣਾ, ਐਨਰਜੀ ਤਾਂ ਸਾਰੀ ਨਿਕਲ ਜਾਣੀ ਇੱਥੇ। ਹਾਂਜੀ, ਲਾਸਟ ਟਾਈਮ ਮੈਨੂੰ ਲੱਗ ਗਈ ਸੀ ਭੁੱਖ, ਸਹੀ ਗੱਲ ਹੈ।
1: ਹੁਣ ਅਸੀਂ ਟਿੱਕੀਆਂ ਕੱਢ ਲੈਂਦੇ ਆ, ਫਿਰ ਮੂੰਹ ਚ ਪਾਣੀ।
0: ਮੇਰਾ ਨਾ ਇਦਾਂ ਹੀ ਹੁੰਦਾ, ਜਦੋਂ ਮੈਂ ਕੰਮ ਤੋਂ ਨਿਕਲਣਾ ਨਾ, ਫਿਰ ਮੈਨੂੰ ਇੱਕਦਮ ਆਈ ਡੋਂਟ ਨੋ ਸਡਨਲੀ ਮੈਨੂੰ ਭੁੱਖ ਲੱਗ ਜਾਂਦੀ ਹੈ। ਜਦੋਂ ਮੈਂ ਘਰ ਜਾਂਦੀ ਹਾਂ ਨਾ, ਮੈਨੂੰ ਭੁੱਖ ਲੱਗੀ ਹੁੰਦੀ ਹੈ, ਤੇ ਨਾ ਮੇਰੇ ਘਰ ਦੇ ਏਦਾਂ ਹੀ ਕਹਿੰਦੇ ਹੁੰਦੇ ਨੇ ਤੈਨੂੰ 24 ਘੰਟੇ ਭੁੱਖ ਲੱਗੀ ਰਹਿੰਦੀ ਹੈ ਨਾ। ਹਾਂਜੀ ਹਾਂਜੀ, ਨਹੀਂ ਤੁਸੀਂ ਕੋਈ ਵੀ ਕੰਮ ਥੋੜਾ ਬਹੁਤ ਵੀ ਕੰਮ ਕਰਦੇ ਫਿਰ ਉਹ ਨਾ ਤੁਹਾਨੂੰ ਛੇਤੀ ਭੁੱਖ ਲੱਗ ਜਾਂਦੀ ਕਿਉਂਕਿ ਹਾਂਜੀ ਹਾਂਜੀ ਹਾਂਜੀ ਐਨਰਜੀ ਤਾਂ ਲੱਗਦੀ ਹੈ ਨਾ ਕਿਤੇ ਨਾ ਕਿਤੇ ਜੋ ਵੀ ਤੁਸੀਂ ਕਰਦੇ ਹੋ। ਹਾਂਜੀ, ਹੋਰ ਸੁਣਾਓ ਘਰ ਸਭ ਠੀਕ ਠਾਕ? ਚਲੋ ਵਧੀਆ, ਵੀਕਐਂਡ ਫਿਰ ਇੰਜੋਏ ਕਰੋ ਜੀ। ਠੀਕ ਹੈ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ।
1: ਥੈਂਕ ਯੂ।
0: ਹਾਂਜੀ, ਥੈਂਕ ਯੂ, ਬਾਏ ਬਾਏ। ਕਹਿੰਦੇ ਮੈਂ ਟਿੱਕੀਆਂ ਖਾ ਕੇ ਹਟੀਆਂ, ਦੇਖ ਲਓ ਹਨਾ, ਇਹ ਤੇ ਗਲਤ ਇਹ ਨਾ ਕਰਨ ਵਾਲੀ ਗੱਲਾਂ ਹੋ ਗਈਆਂ ਨਾ। ਫਿਰ ਤਾਂ ਆਪ ਤੁਸੀਂ ਖਾ ਲਈਆਂ ਤੇ ਮੈਨੂੰ ਤੁਸੀਂ ਹੁਣ ਦੱਸ ਰਹੇ ਹੋ ਹਨਾ। ਚਲੋ ਐਨੀ 1809 ਜੀ, ਸਤਿ ਸ਼੍ਰੀ ਅਕਾਲ।
2: ਬੋਟਲ ਜਾਂ ਪਾਣੀ ਦੀ ਬੋਟਲ ਉੱਥੇ ਰੱਖ ਕੇ ਬੱਚੇ ਤੁਰ ਜਾਂਦੇ ਨੇ, ਜਿਹੜਾ ਕਿ ਠੀਕ ਨਹੀਂ। ਉਹ ਆਪਣੇ ਆਪ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਪਾਰਕਾਂ ਨੂੰ ਆਪਣੀਆਂ ਨੂੰ ਅਸੀਂ ਆਪ ਸਾਫ ਰੱਖੀਏ।
0: ਥੈਂਕ
2: ਯੂ ਬੇਟੇ, ਬਹੁਤ ਵਧੀਆ ਮੈਸੇਜ ਹੈ ਤੁਹਾਡਾ।
0: ਹਾਂਜੀ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਸਿਟੀ ਆਫ ਬ੍ਰੈਂਪਟਨ ਵਾਲਿਆਂ ਵੱਲੋਂ ਇਹ ਮੈਸੇਜ ਖਾਸ ਤੌਰ ਤੇ ਪਹੁੰਚਾਇਆ ਜਾਂਦਾ ਤੁਹਾਡੇ ਤੱਕ ਹਰੇਕ ਸਾਲ। ਦੇਖੋ ਜਿਹੜਾ ਸਮਰ ਟਾਈਮ ਹੈ ਇਹ ਬੈਸਟ ਟਾਈਮ ਹੁੰਦਾ ਕਿ ਤੁਸੀਂ ਆਪਣੇ ਘਰ ਨੂੰ ਜਿੰਨਾ ਜ਼ਿਆਦਾ ਮੇਨਟੇਨ ਕਰਕੇ ਰੱਖ ਸਕਦੇ ਹੋ ਰੱਖੋ, ਕਿਉਂਕਿ ਜਦੋਂ ਵਿੰਟਰਸ ਆ ਗਈਆਂ ਫਿਰ ਤਾਂ ਤੁਹਾਨੂੰ ਪਤਾ ਹੀ ਆ ਮੀਂਹ ਨੇਰੀ ਚੱਖੜ ਜੇ ਹੋ ਗਏ, ਫਿਰ ਸਨੋ ਪੈਣ ਲੱਗ ਗਈ, ਉਦੋਂ ਤਾਂ ਕੀ ਹੋਏ ਤੁਸੀਂ ਕਲੀਨ ਕਰਨਾ, ਉਦੋਂ ਤਾਂ ਬਸ ਡਰਾਈਵੇ ਤੁਹਾਡੇ ਕਲੀਨ ਹੋ ਜਾਣ, ਇੰਨਾ ਹੀ ਬਹੁਤ ਹੁੰਦਾ ਨਾ। ਬਟ ਸਮਰ ਟਾਈਮ ਦੇ ਵਿੱਚ ਜਿਹੜੀ ਇਹ ਆਪਣੀ ਫਲਾਰ ਸਿਟੀ ਹੈ, ਫਲਾਰ ਸਿਟੀ ਬ੍ਰੈਂਪਟਨ ਹੈ ਨਾ, ਇਹ ਨਾਮ ਹੀ ਜਿਹੜਾ ਹੈਗਾ ਇਹਨੂੰ ਨਾਮ ਦੇ ਵਿੱਚ ਥੋੜ੍ਹਾ ਜਿਹਾ ਕਹਿ ਲਓ ਕਿ ਉਹਨੂੰ ਪ੍ਰੂਫ ਵੀ ਕਰੀਏ ਨਾ ਵੀ ਹਾਂ ਇਹ ਫਲਾਰ ਸਿਟੀ ਹੈਗੀ ਐਕਚੁਅਲ ਦੇ ਵਿੱਚ, ਕਿਉਂਕਿ ਸਿਟੀ ਵਾਲਿਆਂ ਨੇ ਤਾਂ ਇੱਧਰ ਉੱਧਰ ਜਿੱਥੇ ਜਿਹੜੀਆਂ ਪਬਲਿਕ ਜਿਹੜੀਆਂ ਹੈਗੀਆਂ ਨੇ ਪ੍ਰੋਪਰਟੀਜ਼ ਸਾਈਡ 'ਤੇ ਹੋ ਗਿਆ, ਜਿਵੇਂ ਆਪਾਂ ਕਿਤੇ ਰੋਡਸ 'ਤੇ ਜਾਂਦੇ ਹੁੰਦੇ ਹਾਂ ਉਹ ਤਾਂ ਸਾਰਾ ਮੇਨਟੇਨ ਕਰਕੇ ਰੱਖਦੇ ਨੇ। ਜੇ ਜਿਹੜੇ ਜਿਹੜੇ ਸਿਟੀਜ਼ ਦੇ ਵਿੱਚ ਤੁਸੀਂ ਜਾਓ ਉੱਥੇ ਤੁਹਾਨੂੰ ਡਿਫਰੈਂਟ ਡਿਫਰੈਂਟ ਫਲਾਰਸ ਦਿਖਣਗੇ, ਅਲੱਗ ਅਲੱਗ ਤਰ੍ਹਾਂ ਦੀ ਡੈਕੋਰੇਸ਼ਨ ਦਿਖੂਗੀ ਜਿੱਥੇ ਮਰਜ਼ੀ ਚਲੇ ਜਾਓ ਤੁਸੀਂ, ਕਿਉਂਕਿ ਉਹ ਸਿਟੀ ਵਾਲਿਆਂ ਦਾ ਕੰਮ ਹੈ। ਬਟ ਜਿਹੜਾ ਜਿੰਨੀਆਂ ਵੀ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਨੇ ਉਹ ਤਾਂ ਜਿਹੜੇ ਰੈਜੀਡੈਂਟਸ ਨੇ ਜਿਹੜੇ ਰਹਿੰਦੇ ਨੇ ਉਹਨਾਂ ਦਾ ਹੀ ਕੰਮ ਹੈ ਨਾ, ਉਹ ਤੁਸੀਂ ਆਪਣੇ ਯਾਰਡ ਨੂੰ ਆਪਣੇ ਫਰੰਟ ਨੂੰ ਪੂਰਾ ਮੇਨਟੇਨ ਕਰਕੇ ਰੱਖੋ। ਇਹ ਹਰ ਸਾਲ ਇੱਦਾਂ ਹੁੰਦਾ ਆ ਕਿ ਸਿਟੀ ਵਾਲੇ ਉਹਨਾਂ ਨੂੰ ਬਹੁਤ ਸਾਰੇ ਇਨਾਮ ਵੀ ਦਿੰਦੇ ਨੇ, ਅਤੇ ਇਹ ਮੇਰੇ ਖਿਆਲ 'ਚ ਥੋੜ੍ਹਾ ਟਾਈਮ ਰੁਕ ਕੇ ਇਹ ਮੇ ਬੀ ਨੈਕਸਟ ਮੰਥ ਇਹ ਪ੍ਰੋਗਰਾਮ ਚੱਲੂਗਾ ਦੁਬਾਰਾ ਤੋਂ, ਜਿਹਦੇ ਵਿੱਚ ਤੁਸੀਂ ਆਪਣੀ ਇੱਕ ਪਿਕਚਰ ਆਪਣੇ ਘਰ ਦੀ ਪੋਸਟ ਕਰ ਸਕਦੇ ਹੋ, ਜੇ ਜਿੰਨਾ ਸੋਹਣਾ ਹੁੰਦਾ ਆ ਫਿਰ ਉਹਨੂੰ ਉਹ ਸਿਟੀ ਵਾਲੇ ਐਪਰੀਸ਼ੀਏਟ ਵੀ ਕਰਦੇ ਨੇ। ਅਤੇ ਜ਼ਰੂਰੀ ਨਹੀਂ ਕਿ ਪ੍ਰਾਈਜ਼ਸ ਦੇ ਲਈ, ਬਟ ਵੈਸੇ ਵੀ ਤੁਹਾਡਾ ਘਰ ਜਿੰਨਾ ਸੋਹਣਾ

ਪੌਪ ਪੀ ਲਿਆ ਜਾਂ ਉਹ ਸੁੱਟਤਾ ਹੈ ਨਾ, ਬਟ ਆਈ ਡੋਂਟ ਨੋ, ਇੰਨਾ ਜ਼ਿਆਦਾ ਉੱਥੇ ਗਾਰਬੇਜ ਸੀਗਾ। ਅਤੇ ਇੱਦਾਂ ਦੀ ਚੀਜ਼ਾਂ ਦੇਖ ਕੇ ਫਿਰ ਇੱਦਾਂ ਲੱਗਦਾ ਕਿ ਆਪਾਂ ਇਹ ਮਤਲਬ ਆਈ ਡੋਂਟ ਨੋ, ਪਹਿਲਾਂ ਤਾਂ ਇਹ ਚੀਜ਼ਾਂ ਨਹੀਂ ਸੀਗੀਆਂ ਨਾ, ਹੁਣ ਇੰਨਾ ਇੰਨਾ ਕੁਛ, ਇੰਨਾ ਤੁਸੀਂ ਇੱਧਰ ਉੱਧਰ ਸੁੱਟ ਰਹੇ ਹੋ ਗਾਰਬੇਜ, ਆਪਣੇ ਆਪ ਨੂੰ ਦੇਖਣ ਨੂੰ ਗੰਦਾ ਲੱਗਦਾ ਆ। ਅਤੇ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹਨਾਂ ਤੋਂ ਥੋੜ੍ਹਾ ਜਿਹਾ ਬਚ ਕੇ ਰਹੋ, ਜੇ ਤੁਹਾਨੂੰ ਲੱਗਦਾ ਵੀ ਹੈ ਕਿ ਕੋਈ ਸੁੱਟ ਸੁੱਟ ਰਿਹਾ ਵਾ। ਆਈ ਡੋਂਟ ਨੋ ਕਿਉਂ ਲੋਕ ਇੱਦਾਂ ਕਰਦੇ ਨੇ, ਜੇ ਤੁਸੀਂ ਆਪਣਾ ਆਲਾ ਦੁਆਲਾ ਨਹੀਂ ਸਾਫ਼ ਰੱਖ ਸਕਦੇ, ਐਟਲੀਸਟ ਤੁਸੀਂ ਨਾ ਹੋਰ ਗੰਦ ਨਾ ਪਾਓ, ਹੈ ਨਾ। ਅਤੇ ਬਟ ਚਲੋ ਕੋਈ ਗੱਲ ਨਹੀਂ, ਆਪਣੇ ਆਪਣੀ ਚੋਇਸਿਸ ਨੇ, ਬਟ ਇਹ ਚੋਇਸਿਸ ਜੇ ਕਿਤੇ ਫੜੀਆਂ ਜਾਣ ਫਿਰ ਨੁਕਸਾਨ ਵੀ ਹੋ ਸਕਦਾ। ਅਤੇ ਮੈਂ ਰੀਸੈਂਟਲੀ ਇੱਕ ਵੀਡੀਓ ਦੇਖ ਰਹੀ ਸੀਗੀ ਕਿ ਉਹਦੇ ਵਿੱਚ ਨਾ ਇੱਕ ਜਿਵੇਂ ਸਕੂਲ ਬੱਸ ਆਈ ਅਤੇ ਉਹਨੂੰ ਕ੍ਰੋਸ, ਜਿਵੇਂ ਹੁਣ ਪਤਾ ਹੈ ਜਦੋਂ ਸਟੋਪ ਹੋ ਗਈ ਸਕੂਲ ਬੱਸ ਤਾਂ ਉਹਨੂੰ ਕੋਈ ਕ੍ਰੋਸ ਨਹੀਂ ਕਰ ਸਕਦਾ। ਇਹ ਹਰ ਜਗ੍ਹਾ ਦੇ ਉੱਪਰ ਬੱਸਿਸ 'ਤੇ ਵੀ ਲਿਖਿਆ ਹੁੰਦਾ ਕਿ ਡੂ ਨੋਟ ਪਾਸ ਵਨ ਰੈੱਡ ਲਾਈਟਿੰਗ, ਰੈੱਡ ਲਾਈਟਸ ਆਰ ਫਲੈਸ਼ਿੰਗ, ਇਹ ਵੋ, ਹੈ ਨਾ। ਬਟ ਬੜੇ ਪਹਿਲਾਂ ਇੱਕ ਟਰੱਕ ਵਾਲਾ ਨਿਕਲ ਗਿਆ, ਫਿਰ ਇਹਦੇ ਨਾਲ ਇੱਕ ਗੱਡੀ ਵਾਲਾ ਵੀ ਨਿਕਲ ਗਿਆ ਅਤੇ ਉਹ ਫਿਰ ਪੁਲਿਸ ਵਾਲੇ ਨਾਲ ਹੀ ਉਹਨਾਂ ਦੇ ਪਿੱਛੇ ਲੱਗ ਗਏ। ਤੁਸੀਂ ਰੂਲਸ ਤੋੜਦੇ ਕਿਉਂ ਹੋ, ਹੈ ਨਾ। ਮਤਲਬ ਜਦੋਂ ਪਤਾ ਹੈ ਕਿ ਰੂਲਸ ਬਣੇ ਹੋਏ ਨੇ, ਇਹ ਜਿਹੜਾ ਕੈਨੇਡਾ ਦੇਸ਼ ਹੈ ਇਹ ਬਣਿਆ ਹੀ ਸਾਰਾ ਰੂਲਸ ਦੇ ਉੱਪਰ ਆ। ਤੁਸੀਂ ਲੋਜ ਫੋਲੋ ਕਰੋਗੇ ਤਾਂ ਹੀ ਤੁਸੀਂ ਇੱਕ ਵਧੀਆ ਸਿਟੀਜ਼ਨ ਬਣ ਕੇ ਰਹਿ ਸਕਦੇ ਹੋ, ਹੈ ਨਾ। ਅਤੇ ਜੇ ਉਹ ਕਹਿੰਦੇ ਹੁੰਦੇ ਡੰਡੇ ਦੇ ਜ਼ੋਰ 'ਤੇ ਚੱਲਦੇ ਆ, ਹੈ ਨਾ, ਜੇ ਡੰਡੇ ਦੇ ਜ਼ੋਰ 'ਤੇ ਚੱਲਣਾ ਆ ਤਾਂ ਫਿਰ ਉਹਦਾ ਫਾਇਦਾ ਕੀ? ਜੇ ਤੁਸੀਂ ਆਪਣੇ ਆਪ ਨੂੰ ਲੋਜ਼ ਦੇ ਰਿਗਾਰਡਿੰਗ, ਲੋਜ਼ ਦੇ ਰਿਲੇਟਡਲੀ ਤੁਸੀਂ ਨਹੀਂ ਉਹ ਆਪਣੇ ਆਪ ਨੂੰ ਰੱਖ ਸਕਦੇ, ਫਿਰ ਤੁਸੀਂ ਉਹਨਾਂ ਨੂੰ ਅਵੋਇਡ ਕਰ ਲਓ। ਜੇ ਤੁਹਾਨੂੰ ਲੱਗਦਾ ਕਿ ਅਸੀਂ ਸਭ ਤੋਂ ਨਹੀਂ ਫੋਲੋ ਹੁੰਦੇ, ਤੁਸੀਂ ਅਵੋਇਡ ਕਰ ਲਓ, ਹੈ ਨਾ। ਬਟ ਇੱਦਾਂ ਤਾਂ ਨਹੀਂ ਕਿ ਤੁਸੀਂ ਰੂਲਸ ਤੋੜਦੇ ਹੀ ਜਾਓ। ਜੇ ਤੁਹਾਨੂੰ ਪਤਾ ਨਹੀਂ ਪਤਾ ਹੈਗਾ ਫਿਰ ਡਿਫਰੈਂਟ ਚੀਜ਼ ਹੈ, ਬਟ ਜਦੋਂ ਪਤਾ ਹੋਣ ਦੇ ਬਾਵਜੂਦ ਤੁਸੀਂ ਇੱਦਾਂ ਦੀਆਂ ਚੀਜ਼ਾਂ ਕਰਦੇ ਹੋ ਤਾਂ ਫਿਰ ਤਾਂ ਗੱਲ ਗਲਤ ਹੀ ਹੈ ਨਾ। ਫਿਰ ਤਾਂ ਉਹ ਫਾਈਨ ਕਹਿ ਲਓ ਕਿ ਜਿੰਨੇ ਫਾਈਨ ਵਧਾਈ ਜਾਣਗੇ ਸਿਟੀ ਵਾਲੇ ਅਤੇ ਉੰਨਾ ਹੀ ਜ਼ਿਆਦਾ ਫਿਰ ਨੁਕਸਾਨ ਹੋਈ ਜਾਊਗਾ। ਫਿਰ ਆਪਾਂ ਦੂਸਰੀ ਸਾਈਡ ਹੋ ਜਾਂਦੇ ਵੀ ਇੰਨੇ ਇੰਨੇ ਫਾਈਨਸ ਨੇ ਨਿੱਕੀ ਨਿੱਕੀ ਗੱਲ 'ਤੇ, ਪਰ ਨਿੱਕੀ ਗੱਲ ਛੋਟੀਆਂ ਛੋਟੀਆਂ ਚੀਜ਼ਾਂ ਹੀ ਬਹੁਤ ਵੱਡੇ ਡਿਫਰੈਂਸਿਸ ਪਾ ਦਿੰਦੀਆਂ ਹੁੰਦੀਆਂ ਨੇ। ਇਸ ਕਰਕੇ ਜਿੰਨਾ ਜ਼ਿਆਦਾ ਹੋ ਸਕਦਾ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਗੁਰੇਜ਼ ਰੱਖੋ। ਅਤੇ ਤੁਸੀਂ ਟਿਊਨਿੰਗ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਅਤੇ ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ, ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਮਨੂ ਸ਼ਰਮਾ ਜੀ ਨੂੰ ਕਾਲ ਕਰ ਲਓ ਜੇ ਤੁਸੀਂ ਇੰਸ਼ੋਰੈਂਸ ਦੇ ਰੇਟਸ ਪੇ ਕਰਕੇ ਤੰਗ ਆ ਚੁੱਕੇ ਹੋ, ਜ਼ਿਆਦਾ ਪੇ ਕਰਦੇ ਹੋ ਤੁਹਾਨੂੰ ਲੱਗਦਾ, ਤਾਂ ਇਹ ਤੁਹਾਡੇ ਲਈ ਆਟੋ ਇੰਸ਼ੋਰੈਂਸ, ਘਰ ਦੇ ਇੰਸ਼ੋਰੈਂਸ, ਕਮਰਸ਼ੀਅਲ ਐਂਡ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਸਟ ਡੀਲ ਦੇਣਗੇ। ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਨੇ ਜਿੰਨੇ ਵੀ ਪ੍ਰੋਫੈਸ਼ਨਲਸ ਨੇ, ਜਿਵੇਂ ਕਿ ਇੰਜੀਨੀਅਰਸ, ਟੀਚਰਸ, ਨਰਸਿਸ, ਡਾਕਟਰਸ, ਜਾਂ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ, ਤੁਸੀਂ ਆਪਣੀ ਆਟੋ ਇੰਸ਼ੋਰੈਂਸ, ਘਰ ਦੀ ਕਮਰਸ਼ੀਅਲ ਜਾਂ ਫਿਰ ਬਿਜ਼ਨਸ ਦੀ ਇੰਸ਼ੋਰੈਂਸ ਦੇ ਵਿੱਚ ਬੈਸਟ ਡੀਲ ਦੇਖ ਰਹੇ ਹੋ ਨਾ, ਤੁਸੀਂ ਆਪਣਾ ਇੱਕ ਵਧੀਆ ਰੇਟ ਸਿਕਿਓਰ ਕਰ ਸਕਦੇ ਹੋ। ਅੱਜ ਹੀ ਇਹਨਾਂ ਨੂੰ ਕਾਲ ਕਰੋ, ਨੰਬਰ 299-952-9532, 289-952-9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਸਾਡੇ ਇੱਕ ਲਿਸਨਰ ਨੇ, ਉਹਨਾਂ ਨੇ ਅੱਧੇ ਕੁ ਘੰਟੇ ਦੇ ਵਿੱਚ ਕਹਿੰਦੇ ਸੀ ਕਿ ਮੇਰਾ ਗਾਣਾ ਲਗਾ ਦਿਓ, ਅਤੇ ਆਈ ਥਿੰਕ ਅੱਧਾ ਘੰਟਾ ਹੋ ਚੱਲਿਆ। ਗਾਣਾ ਤੁਸੀਂ ਸੁਣ ਲਓ ਹੁਣ, ਅਤੇ ਫਿਰ ਉਸ ਤੋਂ ਬਾਅਦ ਨੈਕਸਟ ਆਪਾਂ ਕੋਈ ਪੰਜਾਬੀ ਗਾਣਾ ਸੁਣਾਂਗੇ। ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। 2:20 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਉਮੀਦ ਹੈ ਕਿ ਸਾਰੇ ਹੀ ਆਪਣਾ ਵੀਕਐਂਡ ਇੰਜੋਏ ਕਰਦੇ ਹੋਣਗੇ। ਅੱਛਾ, ਵੀਕਐਂਡ ਦੇ ਉੱਪਰ ਕਰਨ ਦੇ ਲਈ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਨਾ। ਉਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਕੁਝ ਹੋਰ ਆਪਾਂ ਗੱਲਬਾਤ ਕਰੀਏ, ਮੈਂ ਦੱਸ ਦਿਆਂ ਕਿ ਇਸ ਟਾਈਮ ਦੇ ਉੱਪਰ ਬਿਲਕੁਲ ਹਾਈ ਨੇਗੀਆਂ ਅਲਟਰਾ ਵਾਇਲਟ ਰੇਜ਼, ਤਾਂ ਤੁਸੀਂ ਆਪਣਾ ਥੋੜ੍ਹਾ ਬਹੁਤ ਆਪਣੇ ਆਪ ਨੂੰ ਕਵਰ ਕਰਕੇ ਜਾਓ ਜਾਂ ਸਨਸਕ੍ਰੀਨ ਵਗੈਰਾ ਆਪਣੀ ਹੈ ਨਾ ਲਗਾ ਕੇ ਜਾਓ, ਕਿਉਂਕਿ ਇਹ ਚੀਜ਼ ਮੇਰੇ ਨਾਲ ਉਵਟੀ ਹੈ ਕਿ ਤੁਹਾਡੇ ਨਾ ਫਿਰ ਸਕਿਨ ਦੇ ਉੱਪਰ ਨਾ ਥੋੜ੍ਹੇ ਥੋੜ੍ਹੇ ਬਰਨਸ ਹੋਣ ਲੱਗ ਜਾਂਦੇ ਨੇ, ਅਤੇ ਜਾਂ ਫਿਰ ਕਹਿ ਲਓ ਕਿ ਜਿਹੜੀ ਬਾਅਦ 'ਚ ਫਿਰ ਪਿਗਮੈਂਟੇਸ਼ਨ ਜੀ ਹੋਣ ਲੱਗ ਜਾਂਦੀ ਹੈ ਸਕਿਨ ਦੇ ਉੱਪਰ, ਅਤੇ ਸਨਬਰਨਸ ਤੋਂ ਥੋੜ੍ਹਾ ਜਿਹਾ ਬਚ ਕੇ ਰਹੋ। ਇਸ ਟਾਈਮ ਦੇ ਉੱਪਰ ਪੂਰੇ ਹਾਈ ਨੇਗੇ ਅਲਟਰਾਵਾਇਲਟ ਰੇਜ਼, ਜਿਹੜੇ ਕਿ ਤੁਹਾਨੂੰ ਸਕਿਨ ਤੁਹਾਡੇ ਸਕਿਨ ਨੂੰ ਥੋੜ੍ਹਾ ਹਾਰਮ ਕਰ ਸਕਦੀਆਂ ਨੇ, ਅਤੇ ਆਪਣੇ ਐਨਕਾਂ ਵਗੈਰਾ ਬਾਹਰ ਲਾ ਕੇ ਜਾਓ, ਸਨਗਲਾਸਿਸ ਵਗੈਰਾ ਲੈ ਕੇ ਜਾਇਆ ਕਰੋ ਜਦੋਂ ਕਿਤੇ ਵੀ ਬਾਹਰ ਘੁੰਮਣ ਫਿਰਨ ਜਾਣਾ ਹੋਵੇ, ਕਿਉਂਕਿ ਮੌਸਮ ਨੂੰ ਜ਼ਰੂਰ ਇੰਜੋਏ ਕਰਨਾ ਆ, ਬਟ ਥੋੜ੍ਹਾ ਜਿਹਾ ਆਪਣੇ ਆਪ ਨੂੰ ਪ੍ਰੋਟੈਕਟ ਵੀ ਕਰਕੇ ਰੱਖੋ। ਜਦੋਂ ਕਿਤੇ ਬਾਹਰ ਅੰਦਰ ਜਾਂਦੇ ਹੋ, ਥੋੜ੍ਹੀ ਥੋੜ੍ਹੀ ਪ੍ਰੀਕੋਸ਼ਨ ਜ਼ਰੂਰ ਲੈ ਕੇ ਰੱਖਣੀ ਚਾਹੀਦੀ ਨੇ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਿਆਦਾ ਟਾਈਮ ਬਾਹਰ ਰਹਿਣਾ ਆ, ਤਾਂ ਫਿਰ ਆਪਣੀ ਇੱਕ ਅੰਬਰੇਲਾ ਨਾਲ ਚੱਕ ਸਕਦੇ ਹੋ, ਅਤੇ ਕਾਫੀ ਜਗ੍ਹਾ ਹੈਗੀਆਂ ਘੁੰਮਣ ਫਿਰਨ ਵਾਲੀਆਂ। ਹੁਣ ਤਾਂ ਆਈ ਥਿੰਕ ਸਾਰਾ ਕੁਛ ਜਿਹੜੇ ਵਾਟਰ ਪਾਰਕਸ ਵਗੈਰਾ ਹੈਗੇ ਨੇ ਉਹ ਸਾਰੇ ਖੁੱਲ੍ਹ ਚੁੱਕੇ ਨੇ ਹੁਣ ਤਾਂ, ਅਤੇ ਉਹਨਾਂ ਨੂੰ ਪੂਰਾ ਤੁਸੀਂ ਇੰਜੋਏ ਕਰੋ। ਅਤੇ ਮਈ ਮਹੀਨਾ ਦੇਖ ਲਓ, ਆਪਾਂ ਕਹਿੰਦੇ ਹਾਂ ਵੀ ਮਈ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਅਤੇ ਆਪਾਂ ਨੂੰ ਫਾਈਨਲੀ ਇਹ ਗਰਮੀ ਮਿਲ ਰਹੀ ਹੈ। ਨੈਕਸਟ ਵੀਕ ਵੀ ਪੂਰਾ ਵਧੀਆ ਵੈਦਰ ਹੈ, ਵੈਨਸਡੇ ਥਰਸਡੇ ਤੱਕ। ਫਰਾਈਡੇ ਜਾ ਕੇ ਫਿਰ ਥੋੜ੍ਹੀ ਜਿਹੀ ਫੇਰ ਕਿਣਮਿਣ ਜੀ ਹੈਗੀ ਹੈ, ਉਸ ਤੋਂ ਬਾਅਦ ਫਿਰ ਵੈਦਰ ਫਿਰ ਠੀਕ ਹੋ ਜਾਏਗਾ ਸੰਡੇ ਤੋਂ। ਬਟ ਓਵਰਆਲ ਜੇ ਦੇਖਿਆ ਜਾਵੇ 4-5 ਦਿਨ ਤਾਂ ਹਜੇ ਵੀ ਵੈਦਰ ਬਹੁਤ ਸੋਹਣਾ ਰਹਿਣਾ ਆ, ਉਸ ਤੋਂ ਬਾਅਦ ਥੋੜ੍ਹੀ ਥੋੜ੍ਹੀ ਤਾਂ ਤੁਹਾਨੂੰ ਪਤਾ ਹੀ ਅਪ ਡਾਊਨ ਥੋੜ੍ਹੀ ਜਿਹੀ ਚੱਲਦੀ ਰਹਿੰਦੀ ਹੈ। 2:22 ਹੋ ਗਏ ਨੇ, ਅਤੇ ਵੀਕਐਂਡ ਦੇ ਉੱਪਰ ਤੁਸੀਂ ਕਿਤੇ ਬਾਹਰ ਜਾ ਰਹੇ ਹੋ, ਕਿਤੇ ਇੰਜੋਏ ਕਰ ਰਹੇ ਹੋ, ਤਾਂ ਫਿਰ ਥੋੜ੍ਹੀ ਥੋੜ੍ਹੀ ਪ੍ਰੀਕੋਸ਼ਨ ਜ਼ਰੂਰ ਲਓ, ਅਤੇ ਨਾਲ ਦੀ ਨਾਲ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਤੁਹਾਡਾ ਬਹੁਤ ਥੈਂਕ ਯੂ। ਅਤੇ ਬਟ ਜਿੱਥੇ ਕਿਤੇ ਵੀ ਜਾ ਰਹੇ ਹੋਵੋ, ਗੱਡੀ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਪਹੁੰਚੋ। ਅਤੇ ਸਟੂਡੀਓ ਦਾ ਨੰਬਰ 905-5564-4444, 905-564-6444 ਦੇ ਉੱਪਰ ਤੁਸੀਂ ਆਪਣੇ ਨਾਲ ਗੱਲਬਾਤ ਕਰ ਰਹੇ ਹੋ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਮੌਰਗੇਜ ਬ੍ਰੋਕਰ ਨੇ ਨੀਲਮ ਸੈਡਵ ਜੀ, ਇਹਨਾਂ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ, ਕਿਉਂਕਿ ਇਹਨਾਂ ਦੇ ਕੋਲ ਬਹੁਤ ਲੰਬਾ ਐਕਸਪੀਰੀਅੰਸ ਹੈ। ਤੁਹਾਨੂੰ ਇਹ ਜਿਹੜੀ ਮਰਜ਼ੀ ਸਿਚੁਏਸ਼ਨ ਹੋਵੇ ਤੁਹਾਡੀ, ਤੁਹਾਨੂੰ ਹਰ ਜਗ੍ਹਾ ਤੋਂ ਜਵਾਬ ਮਿਲ ਗਿਆ, ਤੁਹਾਡੀ ਮੌਰਗੇਜ ਨਹੀਂ ਹੋ ਰਹੀ ਅਤੇ ਤੁਸੀਂ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਵੀ ਕੰਸਰਨਸ ਨੇ, ਨੀਲਮ ਸੈਡਵ ਜੀ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਇਹ ਹਰ ਪ੍ਰੋਬਲਮ ਦਾ ਸਲਿਊਸ਼ਨ ਦੇਣਗੇ। ਨੰਬਰ 6477398710। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: Thank you, Manpreet. How are you?
0: I'm good, ma'am. How are you?
1: Very good, very good. ਤੁਹਾਨੂੰ ਤਾਂ ਆਪਣੇ ਸਾਰੇ ਲਿਸਨਰਸ ਨੂੰ ਮੇਰੇ ਨੀਲਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਤੇ ਆਪਾਂ ਅੱਜ ਕਹਿਣਾ ਚਾਹਾਂਗੇ, ਦੇਖੋ ਆਈ ਅੰਡਰਸਟੈਂਡ ਕਿ ਕੈਨੇਡਾ ਦੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਕਹੀ ਜਾਂਦੇ ਆ ਕਿ ਰਿਸੈਸ਼ਨ ਆ ਗਿਆ, ਦਿਸ ਦੈਟ। ਉਹ ਐਗਜ਼ਿਸਟਿੰਗ ਪੀਪਲ ਜਿਨ੍ਹਾਂ ਕੋਲ ਪ੍ਰੋਪਰਟੀਜ਼ ਨੇ, ਜਿਨ੍ਹਾਂ ਨੇ 2021 ਦੇ ਵਿੱਚ ਘਰ ਲਿੱਤੇ ਹੋਏ ਸੀ, ਉਹਨਾਂ ਦੀ ਵੈਲਿਊ ਘੱਟ ਗਈ, ਮਾਰਕੀਟ ਫਲਕਚੁਏਟ ਹੋ ਗਈ, ਰਾਈਟ? ਸੋ ਉਹਦੇ ਕਰਕੇ ਦੋਜ਼ ਪੀਪਲ ਆਰ ਸਫਰਿੰਗ। Now, I understand ki at the moment market thalle hai, but this is the best opportunity for the first time buyers. Now, kafi sari reports vich unna da eh vi kehna ki people were forced to buy the house, this, that. But the problem is, every banda has brain in this country. Eh nahi ki sare koi bhi banda unpadha ja pagal hai, sare padhe likhe hai. Har banda de hath, tusi bachyan de hath vi dekh lo, da smartphone phadya hunda. Everybody can Google everything. So, ਆਪਣੇ ਆਪ ਨੂੰ ਤੁਸੀਂ ਆਪ ਖੜਾ ਕਰੋ, ਤੁਸੀਂ ਦੇਖੋ ਕਿ ਤੁਸੀਂ ਵੇਅਰ ਡੂ ਯੂ ਸਟੈਂਡ, ਸਟੱਡੀ ਕਰਕੇ ਦੈਨ ਤੁਸੀਂ ਆਪਣੀ ਜਿਹੜੀ ਪ੍ਰੋਪਰਟੀ ਹੈ ਤੁਸੀਂ ਉੱਥੇ ਤੱਕ ਪਹੁੰਚੋ। ਫਸਟ ਟਾਈਮ ਬਾਇਜ਼ ਦੇ ਲਈ ਆਈ ਹੈਵ ਮੈਨੀ ਮੈਨੀ ਥਿੰਗਸ ਆਈ ਕੈਨ ਆਫਰ, ਕਿ ਕਿੰਨੇ ਪਰਸੈਂਟ ਆਪਾਂ ਕਲੋਜ਼ ਕਰਾ ਸਕਦੇ ਹਾਂ, ਕਿੰਨੀ ਤੁਹਾਡੀ ਪੇਮੈਂਟ ਬਣੇਗੀ, ਆਪਾਂ ਕਿੱਦਾਂ ਨੂੰ ਜਲਦੀ ਪੇ ਆਫ ਕਰ ਸਕਦੇ ਹਾਂ। ਸੋ ਮੈਨੀ ਛੋਟੇ ਛੋਟੇ ਜਿਹੜੇ ਟਿਪਸ ਹੁੰਦੇ ਆ, ਯੂ ਸੀ ਮੀ ਇਨ ਮਾਈ ਆਫਿਸ, ਆਲ ਡੈਫੀਨੇਟਲੀ ਵਿਲ ਟੀਚ ਯੂ ਵਿਦਆਊਟ ਐਨੀ ਫੀਸ, ਦੇਰ ਇਜ਼ ਅ ਫ੍ਰੀ ਕੰਸਲਟੇਸ਼ਨ। ਵੀਕ ਡੇਜ਼ 'ਚ ਤੁਸੀਂ ਮੈਨੂੰ 4-5 ਦਿਨ ਦੇ ਸਪੈਸ਼ਲ ਪ੍ਰੋਗਰਾਮ ਵਿਦ ਮੀ ਫੋਰ ਦਾ ਫਸਟ ਟਾਈਮ ਬਾਇਰਸ, ਆਈ ਆਲਵੇਜ਼ ਆਲਵੇਜ਼ 4-5 'ਚ ਪਲੈਂਟੀ ਕਾਲਸ ਆਉਂਦੀਆਂ ਨੇ ਫਸਟ ਟਾਈਮ ਬਾਇਰਸ ਦੀਆਂ, ਪੁੱਛਣ ਦੇ ਲਈ ਕਿ ਆਪਾਂ ਕਿੱਦਾਂ ਕੀ ਕਰ ਸਕਦੇ ਹਾਂ, ਹੈਨਾ? ਉਹਨਾਂ ਦੇ ਬੜੇ ਕੁਐਸਚਨ ਹੁੰਦੇ ਨੇ, ਲੋਕ ਨਰਵਸ ਹੁੰਦੇ ਆ। ਜਿਹੜੀ ਆਪਣੀ ਅੱਜ ਦੀ ਜਨਰੇਸ਼ਨ ਆ, ਈਦਰ ਦੇ ਲਿਵਿੰਗ ਵਿਦ ਪੇਰੈਂਟਸ ਔਰ ਦੇ ਵਾਂਟ ਟੂ ਲਿਵ ਇੰਡੀਪੈਂਡੈਂਟਲੀ ਬਟ ਦੇ ਕੈਨ ਨਾਟ ਅਫੋਰਡ, ਪਰ ਉਹਨਾਂ ਨੂੰ ਆਪਾਂ ਦੱਸਣਾ ਹੁੰਦਾ ਕਿ ਹਾਓ ਯੂ ਕੈਨ ਆਪਣੇ ਆਪ ਨੂੰ ਕਿੱਦਾਂ ਤਿਆਰ ਪ੍ਰੀਪੇਅਰ ਕਿੱਦਾਂ ਕਰ ਸਕਦੇ ਹੋ, ਰਾਈਟ? ਤੁਸੀਂ ਭਾਵੇਂ ਉਹ ਘਰ ਨੂੰ ਲੈ ਕੇ ਐਟ ਦ ਮੋਮੈਂਟ ਤੁਸੀਂ ਕਿਰਾਏ ਤੇ ਚੜਾ ਸਕਦੇ ਹੋ, ਸਟਿਲ ਯੂ ਕੈਨ ਲਿਵ ਵਿਦ ਪੇਰੈਂਟਸ, ਔਰ ਤੁਸੀਂ ਜੇ ਯੂਨੀਵਰਸਿਟੀ ਚ ਵੀ ਹੈਗੇ ਹੋ ਸਟਿਲ ਯੂ ਕੈਨ ਅਫੋਰਡ ਟੂ ਡੂ ਇਟ, ਤੁਸੀਂ ਯੂ ਵਿਲ ਬੀ ਸੇਵਿੰਗ ਅ ਲੋਟ ਆਫ ਮਨੀ ਇਨ ਫਿਊਚਰ. ਜਿਹੜੀ ਹਿਸਟਰੀ ਹੈ ਉਹ ਗਵਾਹ ਇਸ ਗੱਲ ਦੀ ਕਿ ਜਿੰਨੇ ਵੀ ਕਿਸੇ ਨੇ ਵੀ ਰੀਅਲ ਸਟੇਟ 'ਚ ਇਨਵੈਸਟ ਕੀਤਾ ਹੋਇਆ, ਦੋ ਫਲਕਚੁਏਟ ਹੋਈਆਂ ਮਾਰਕੀਟ ਉੱਪਰ ਥੱਲੇ ਗਈ, ਪਰ ਪੈਸੇ ਰੀਅਲ ਸਟੇਟ 'ਚ ਹੀ ਬਣੇ ਆ. ਅੱਜ ਦੀ ਪ੍ਰੋਪਰਟੀ ਦੀ ਵੈਲਿਊ ਉਹ ਨਹੀਂ ਹੈ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਸੀ, ਜਾਂ 20 ਸਾਲ ਪਹਿਲਾਂ ਸੀ, ਜਾਂ 10 ਸਾਲ ਪਹਿਲਾਂ. ਕਈ ਦਹਾਕਿਆਂ ਤੋਂ ਤੁਸੀਂ ਦੇਖ ਰਹੇ ਹੋ ਕਿ ਪ੍ਰੋਪਰਟੀਜ਼ ਆਰ ਗੋਇੰਗ ਅਪ. ਸੋ ਤੁਹਾਡਾ ਕੋਈ ਕੰਸਰਨ ਹੈ, 5% ਡਾਊਨ ਪੇਮੈਂਟ ਨਾਲ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ, ਜਾਂ 5% ਨਾਲ ਲੈਣਾ ਚਾਹੁੰਦੇ ਹੋ ਡਾਊਨ ਪੇਮੈਂਟ ਦੇ ਨਾਲ, ਜਾਂ 10% ਨਾਲ ਦੋ ਜਣੇ ਮਿਲ ਕੇ, ਮੰਮ ਡਾਟਰ ਡੈਡ ਫਾਦਰ, ਜਿੱਦਾਂ ਵੀ ਜਿਹਦੇ ਨਾਲ ਵੀ ਤੁਸੀਂ ਲੈਣਾ ਚਾਹੁੰਦੇ ਹੋ, ਤੁਸੀਂ ਯੂ ਕਾਲ ਮੀ, ਆਲ ਗਾਈਡ ਯੂ. 6 4 7 7 3 9 8 7 1 0 ਇਜ਼ ਮਾਈ ਨੰਬਰ. ਮੇਰੀ ਰੀਅਲ ਸਟੇਟ ਦੀਆਂ ਸਰਵਿਸ, ਮੇਰੀ ਲੋਇਰ ਦੀ ਸਰਵਿਸ, ਮੇਰੀ ਮਾਰਗੇਜ ਦੀ ਸਰਵਿਸ, ਸਾਰੀ ਅੰਡਰ ਵਨ ਰੂਫ. ਯੂ ਗੋ ਥਰੂ ਅੰਡਰ ਸਾਰਾ ਕੁਛ ਮੇਰੇ ਥਰੂ, ਔਰ ਟੇਕ ਕੇਅਰ ਆਫ ਯੂਅਰ ਕਪਲ ਆਫ ਖਰਚੇ, ਵਿਚ ਇਜ਼ ਤੁਹਾਡੀ ਜਿਹੜੀ ਸੀ ਐਮ ਐਚ ਸੀ ਫੀ ਦੇ ਉੱਤੇ ਪੀ ਐਸ ਟੀ ਪੈਂਦੀ, ਔਰ ਟੇਕ ਕੇਅਰ ਆਫ ਇਟ, ਐਂਡ ਤੁਹਾਡੀ ਲੋਇਰ ਦੀ ਫੀ, ਐਸ ਲੋਂਗ ਐਸ ਯੂ ਯੂਜ਼ ਦੀ ਹੋਲ ਪੈਕੇਜ. ਨੀਲਮ ਮਾਰਗੇਜ ਬ੍ਰੋਕਰ, ਮਾਰਗੇਜ ਕੁਈਨ, ਮਾਰਗੇਜ ਅਲਾਇੰਸ, ਨੀਲਮ ਸਰਾਫ. 647 739
0: ਜੀ, ਬਹੁਤ ਬਹੁਤ ਸ਼ੁਕਰੀਆ. ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਨੀਲਮ ਸੜਬ ਜੀ ਦੇ ਨਾਲ, ਮੋਰਗੇਜ ਬ੍ਰੋਕਰ ਨੇ. 6 4 7 7 3 9 8 7 1 0 647 739 8 7 1 0 ਦੇ ਉੱਪਰ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ.

ਜੇ ਤੁਸੀਂ ਆਪਣਾ ਨਵਾਂ ਘਰ ਲੈਣਾ ਹੋਵੇ, ਤੁਸੀਂ ਦੇਖ ਰਹੇ ਹੋ ਕਿ ਵਧੀਆ ਪ੍ਰੋਪਰਟੀ ਹੋਵੇ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਨਾ ਹੋਵੇ, ਤਾਂ ਟੀਮ ਸਿੱਧੂ ਦੇ ਨਾਲ ਕੰਟੈਕਟ ਕਰੋ। ਇਹ ਤੁਹਾਡੇ ਲਈ ਬਹੁਤ ਵਧੀਆ ਪ੍ਰੋਜੈਕਟਸ ਹਮੇਸ਼ਾ ਲੈ ਕੇ ਆਉਂਦੇ ਨੇ। ਕੈਲਡਨ ਐਂਡ ਬ੍ਰੈਂਪਟਨ ਦੇ ਬਿਲਕੁਲ ਬਾਰਡਰ ਦੇ ਉੱਪਰ ਬਹੁਤ ਸੋਹਣਾ ਏਰੀਆ, ਤੁਹਾਨੂੰ ਪਤਾ ਕੈਲਡਨ ਬ੍ਰੈਂਪਟਨ ਦਾ ਜਿਹੜਾ ਬਿਲਕੁਲ ਬਾਰਡਰ ਹੈਗਾ ਮੇਫੀਲਡ ਵਾਲੀ ਸਾਈਡ ਵਾਲਾ। ਮੇਫੀਲਡ ਐਂਡ ਮੈਕਲੋਗਲਿਨ ਦੇ ਉੱਪਰ ਨਵੇਂ ਟ੍ਰੈਡੀਸ਼ਨਲ ਫ੍ਰੀ ਹੋਲਡ ਟਾਊਨ ਹਾਊਸਿਸ ਲੈ ਕੇ ਆਏ ਨੇ ਤੇ ਨਾਲੇ ਡਿਟੈਚਡ ਘਰ ਵੀ ਨੇ। ਮੈਂ ਤੁਹਾਨੂੰ ਡਿਟੇਲਸ ਥੋੜ੍ਹਾ ਜਿਹਾ ਦੱਸਦਾ ਕਿ ਟ੍ਰੈਡੀਸ਼ਨਲ ਫ੍ਰੀ ਹੋਲਡ ਟਾਊਨ ਹਾਊਸਿਸ ਨੇ ਬੈਕਯਾਰਡ ਦੇ ਨਾਲ। ਇਹਨਾਂ ਦੀ ਪ੍ਰਾਈਸ 7,29,000 ਤੋਂ ਸਟਾਰਟ ਹੁੰਦੀ ਹੈ। ਜਿਹੜੇ ਸਿੰਗਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ, ਇਹਨਾਂ ਦੀ ਪ੍ਰਾਈਸ 8,99,000 ਤੋਂ ਸ਼ੁਰੂ ਹੁੰਦੀ ਹੈ। ਜੇ ਤੁਸੀਂ ਲੈਣਾ ਚਾਹੁੰਦੇ ਹੋ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ, ਇਹਨਾਂ ਦੀ ਪ੍ਰਾਈਸ ਅੰਡਰ 1.1 million ਤੋਂ ਸਟਾਰਟ ਹੁੰਦੀ ਹੈ। ਕਲੋਜ਼ਿੰਗ 1 ਤੋਂ 2 ਸਾਲ ਦੇ ਵਿੱਚ ਹੋ ਜਾਊਗੀ, ਯਾਨੀ ਕਿ ਅਗਲੇ ਸਾਲ ਸਮਰ ਤੋਂ ਲੈ ਕੇ 2027 ਦੀ ਸਮਰ ਤੋਂ ਲੈ ਕੇ 2028 ਦੀ ਸਮਰ ਦੇ ਵਿੱਚ ਕਲੋਜ਼ਿੰਗ ਹੋ ਜਾਏਗੀ। ਨਵੇਂ ਟ੍ਰੈਡੀਸ਼ਨਲ ਫ੍ਰੀ ਹੋਲਡ ਟਾਊਨ ਹਾਊਸਿਸ ਨੇ ਬੈਕਯਾਰਡ ਦੇ ਨਾਲ, ਸਿਰਫ 7,29,000 ਪ੍ਰਾਈਸ। 2 ਫਲੋਰਸ ਹੋਣਗੇ ਇਹਦੇ ਵਿੱਚ, 1700 ਸਕੁਆਇਰ ਫਿੱਟ ਤੋਂ ਲੈ ਕੇ 2250 ਸਕੁਆਇਰ ਫਿੱਟ ਦੇ ਘਰ ਹੋਣਗੇ। 3 ਤੋਂ 4 ਬੈਡਰੂਮਸ ਬਣਨਗੇ, 2.5 ਵਾਸ਼ਰੂਮਸ ਬਣਨਗੇ, ਯਾਨੀ ਕਿ 2 ਫੁੱਲ ਵਾਸ਼ਰੂਮਸ ਐਂਡ 1 ਹਾਫ ਵਾਸ਼ਰੂਮ, ਅਤੇ ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਬੈਕਯਾਰਡ ਵੀ ਹੈਗੀ ਹੈ। ਅਨਫਿਨਿਸ਼ਡ ਬੇਸਮੈਂਟ ਦੇ ਨਾਲ ਸਿਰਫ 60,000 ਟੋਟਲ ਡਿਪੋਜ਼ਿਟ ਤੁਸੀਂ ਪੇ ਕਰਨਾ 6 ਮਹੀਨਿਆਂ ਦੇ ਵਿੱਚ। ਨਾਲੇ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਹੀ ਗੋਰ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ ਨਵੇਂ, ਜਿਹੜੀ ਬਹੁਤ ਹੀ ਵਧੀਆ ਮਾਸਟਰ ਪਲਾਨ ਕਮਿਊਨਿਟੀ ਹੈ, ਇਹਦੇ ਵਿੱਚ 2500 ਨਵੇਂ ਘਰ ਤਿਆਰ ਹੋਣੇ ਨੇ। 2500 ਨਵੇਂ ਘਰ ਤਿਆਰ ਹੋਣੇ ਨੇ ਗੋਰ ਐਂਡ ਮੇਫੀਲਡ ਦੀ ਲੋਕੇਸ਼ਨ 'ਤੇ, ਅਤੇ ਇਹ ਟ੍ਰੈਡੀਸ਼ਨਲ ਫ੍ਰੀ ਹੋਲਡ ਟਾਊਨ ਹਾਊਸਿਸ ਨੇ ਬੈਕਯਾਰਡ ਦੇ ਨਾਲ। 7 ਲੱਖ ਦੀ ਰੇਂਜ ਵਿੱਚ ਹੋਣਗੇ ਇਹ। ਸੈਮੀ ਡਿਟੈਚਡ ਘਰ ਹੋਣਗੇ 8 ਲੱਖ ਦੀ ਰੇਂਜ ਦੇ ਵਿੱਚ, ਐਂਡ ਜਿਹੜੇ ਡਿਟੈਚਡ ਘਰ ਨੇ ਉਹ ਹੋਣਗੇ 9 ਲੱਖ ਦੀ ਰੇਂਜ 'ਚ। ਮੇਫੀਲਡ ਐਂਡ ਮੈਕਲੋਗਲਿਨ ਵਾਲਾ ਜਿਹੜਾ ਪ੍ਰੋਜੈਕਟ ਹੈ, ਜਾਂ ਫਿਰ ਗੋਰ ਰੋਡ ਐਂਡ ਮੇਫੀਲਡ ਵਾਲਾ ਜਿਹੜਾ ਪ੍ਰੋਜੈਕਟ ਹੈ, ਇਹਨਾਂ ਦੋਨਾਂ ਦੇ ਬਾਰੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ, ਟੀਮ ਸਿੱਧੂ ਨੂੰ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਮੈਸੇਜ ਕਰੋ 416-302-0016 ਦੇ ਉੱਪਰ, ਜਾਂ ਤੁਸੀਂ ਡਾਇਰੈਕਟਲੀ ਕਾਲ ਵੀ ਕਰ ਸਕਦੇ ਹੋ 416-302-0016। ਇਹਨਾਂ ਘਰਾਂ ਦੇ ਬਾਰੇ ਪੂਰੀ ਇਨਫੋਰਮੇਸ਼ਨ ਲਓ ਅਤੇ ਆਪਣੀ ਬੁਕਿੰਗ ਵੀ ਕਰਾ ਸਕਦੇ ਹੋ। 416-302-0016 ਟੀਮ ਸਿੱਧੂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਫਲਕ ਇਜਾਜ਼ ਐਂਡ ਰਿਜ਼ੀ ਆਰ ਜੇ, ਅਤੇ ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਤੇ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰਦੇ ਹੋ। ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਸਾਰਾਂਸ਼ ਨਾਗਪਾਲ ਜੀ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਯੂਨੀ ਗਲੋਬਲ ਵਾਲੇ ਤੁਹਾਡੇ ਲਈ ਬਹੁਤ ਹੀ ਇੱਕ ਗੋਲਡਨ ਓਪਰਚੁਨਿਟੀ ਲੈ ਕੇ ਆਏ ਨੇ। ਜਿਹੜੇ ਵੀ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਹੁੰਦੇ ਨੇ ਉਹਨਾਂ ਨੂੰ ਲੈਣ ਦੇ ਵਿੱਚ ਤੁਹਾਨੂੰ ਗਵਰਨਮੈਂਟ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਅਪਰੋਕਸੀਮੇਟਲੀ ਹਾਫ ਆਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੁੰਦਾ ਹੈ। ਅਤੇ ਯੂਨੀ ਗਲੋਬਲ ਐਡਵਾਈਜ਼ਰੀ ਬਾਰੇ ਤੁਹਾਨੂੰ ਇਹ ਪੂਰੀ ਹੈਲਪ ਕਰਦੇ ਨੇ ਅਤੇ ਤੁਹਾਨੂੰ ਇਹ ਫੰਡਿੰਗ ਦਵਾਉਂਦੇ ਨੇ। ਅਤੇ ਮੇਰੇ ਨਾਲ ਇਸ ਸਮੇਂ ਜਿਹੜੇ ਜੁੜੇ ਨੇ ਸਾਰਾਂਸ਼ ਨਾਗਪਾਲ ਜੀ, ਇਹ ਤੁਹਾਨੂੰ ਪੂਰੀ ਹੈਲਪ ਵੀ ਕਰਦੇ ਨੇ, ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਦਿੰਦੇ ਨੇ ਅਤੇ ਬਹੁਤ ਹੀ ਮਾਮੂਲੀ ਜੀ ਘੱਟ ਜੀ ਫੀਸ ਲੈ ਕੇ ਤੁਹਾਨੂੰ ਇਹ ਸਾਰਾ ਕੰਮ ਤੁਹਾਡਾ ਪਹਿਲਾਂ ਕਰਦੇ ਨੇ, ਫੀਸ ਆਪਣੀ ਬਾਅਦ 'ਚ ਲੈਂਦੇ ਨੇ। ਪੂਰੀ ਜਾਣਕਾਰੀ ਆਪਾਂ ਲੈਂਦੇ ਹਾਂ ਇਸ ਪ੍ਰੋਗਰਾਮਸ ਦੇ ਬਾਰੇ, ਕਿੱਦਾਂ ਦੇ ਪ੍ਰੋਗਰਾਮਸ ਨੇ, ਕਿੱਦਾਂ ਦੇ ਕੋਰਸਿਸ ਮਿਲਦੇ ਨੇਗੇ ਅਤੇ ਕਿਹਨਾਂ ਨੂੰ ਕੌਣ ਕੌਣ ਇਹਨਾਂ ਨੂੰ ਕਰ ਸਕਦਾ ਆ, ਪੂਰੀ ਇਨਫੋਰਮੇਸ਼ਨ ਦੇਣਗੇ। ਸਾਰਾਂਸ਼ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹਾਂਜੀ ਸਰਾਂਚ, ਆਪਣਾ ਮੈਸੇਜ ਦੇ ਦਿਓ ਪਲੀਜ਼।
1: ਹਾਂਜੀ, ਸੋ ਲਾਈਕ ਅਗਰ ਆਪਕਾ ਸਟੇਟਸ ਕੈਨੇਡਾ ਵਿੱਚ ਪੀ ਆਰ ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੈਗਾ, ਐਂਡ ਦੈਨ ਲਾਈਕ ਤੁਸੀਂ ਓਨਟਾਰੀਓ ਵਿੱਚ ਕਿਸੇ ਵੀ ਸਿਟੀ ਵਿੱਚ ਰਹਿੰਦੇ ਹੋ, ਐਂਡ ਮੇਨ ਥਿੰਗ ਆਪਕੀ ਜੋ ਇਨਕਮ ਹੈ ਵੋ 2024 ਕੇ ਨੋਟਿਸ ਆਫ ਅਸੈਸਮੈਂਟ ਮੇ ਲੈਸ ਦੈਨ $70,000 ਹੈ। ਅਭੀ ਅਕੈਡਮਿਕ ਇਅਰ ਚੱਲ ਰਹਾ ਹੈ 25-26, ਇਸਮੇ 2024 ਕਾ ਨੋਟਿਸ ਆਫ ਅਸੈਸਮੈਂਟ ਦੇਖਾ ਜਾਤਾ ਹੈ, ਜਿਤਨੀ ਆਪਕੀ ਇਨਕਮ ਕਮ ਹੈ ਔਰ ਜਿਤਨਾ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਨੰਬਰ ਆਫ ਕਿਡ ਜ਼ਿਆਦਾ ਹੈ, ਉਤਨਾ ਹੀ ਆਪਕੋ ਜ਼ਿਆਦਾ ਬੈਨੀਫਿਟ ਹੈ। ਔਰ ਰੇਂਜ ਹੈ 30-100,000 ਕੀ, ਜਿਸਕਾ ਆਜ ਕੀ ਰੇਟ ਮੇ ਅਪਰੋਕਸੀਮੇਟਲੀ ਹਾਫ ਪੋਰਸ਼ਨ ਇਜ਼ ਨੋਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। ਔਰ ਇਸਮੇ ਆਪ ਸਕਿੱਲ ਹਾਸਿਲ ਕਰਤੇ ਹੈ, ਫੁਲੀ ਔਨਲਾਈਨ ਕੋਰਸਿਸ ਹੈ ਹਮਾਰੇ ਪਾਸ, ਗਵਰਨਮੈਂਟ ਕਾਲਜ ਕੀ ਫੀਸ ਪੇ ਕਰਤੀ ਹੈ, ਆਪਕੋ ਰਹਿਣੇ ਖਾਣੇ ਕੇ ਲਈ ਲਿਵਿੰਗ ਐਕਸਪੈਂਸਿਸ ਲਈ ਫੰਡਿੰਗ ਦਿੰਦੀ ਹੈ, ਤੁਹਾਡੇ ਡਾਇਰੈਕਟ ਤੁਹਾਡੇ ਅਕਾਊਂਟ 'ਚ ਫੰਡਿੰਗ ਆਉਂਦੀ, ਮੇਰੇ ਅਕਾਊਂਟ ਨਹੀਂ ਆਉਂਦੀ, ਆਪ ਕੇ ਅਕਾਊਂਟ ਫੰਡਿੰਗ ਆਉਂਦੀ ਹੈ। ਏਜ ਲਿਮਿਟ ਕੁਛ ਹੈ ਨਹੀਂ, 30-40-50-70-60 ਈਅਰਸ ਕੇ ਆਪ ਹੈ, ਇਜ ਨੋ ਡਿਸਕ੍ਰਿਮੀਨੇਸ਼ਨ ਔਨ ਬੇਸਿਸ ਆਫ ਏਜ। ਹਮਾਰੇ ਕਲਾਇੰਟਸ ਹੈ ਜਿਨਕੀ ਏਜ 75 ਈਅਰਸ ਵੀ ਹੈ ਜੀ, ਘਰ ਬੈਠ ਕੇ ਫੁਲੀ ਔਨਲਾਈਨ ਕੋਰਸਿਸ ਕਰ ਰਹੇ ਨੇ, ਸਕਿੱਲ ਡਿਵੈਲਪ ਕਰ ਰਹੇ ਨੇ, ਅਕਾਊਂਟਿੰਗ ਮੈਨੇਜਮੈਂਟ ਹੋਸਪਿਟਲ ਦੇ ਸੌਖੇ ਜਿਹੇ ਕੋਰਸਿਸ ਨੇ, ਕੋਈ ਕ੍ਰੈਡਿਟ ਚੈੱਕ ਨਹੀਂ ਹੋਤਾ ਇਸਮੇ, ਕੋਈ ਕੋਲੈਟਰਲ, ਕੋਈ ਸਿਕਿਉਰਿਟੀ ਨਹੀਂ ਹੋਤੀ, ਐਂਡ ਇਸਮੇ ਕੁਛ ਲਾਈਕ ਕੈਚ ਨਹੀਂ ਹੈ, ਕਿਉਂਕਿ ਜਿਤਨੀ ਆਪਕੀ ਇਨਕਮ ਕਮ ਹੈ ਉਤਨੇ ਆਪਕੋ ਜ਼ਿਆਦਾ ਬੈਨੀਫਿਟ ਹੈ। ਸਰਵਿਸ ਕੈਨੇਡਾ ਗਵਰਨਮੈਂਟ ਕਾ ਡਿਪਾਰਟਮੈਂਟ ਇਸਕੋ ਮਾਨੀਟਰ ਕਰਤਾ ਹੈ, ਔਰ ਲਾਈਕ ਡਾਕੂਮੈਂਟ ਕੇ ਪਾਸ ਕਾਗਜ਼ ਤੋ ਆਪਕੇ ਅਸਲੀ ਹੈ ਹੀ, ਤੇ ਕੁਛ ਸੈਟਿੰਗ ਨਹੀਂ ਹੈ, ਅਪਰੋਚ ਨਹੀਂ, ਹਮਾਰੀ ਕੋਈ ਕਮਿਸ਼ਨ ਵੀ ਨਹੀਂ ਹੈ ਜੀ, ਸਾਰਾ ਸਫੇਦ ਕਾਮ ਹੈ। ਟੋਪ ਸਕਿੱਲ ਹਾਸਿਲ ਕਰੇ, ਔਰ ਹਮਾਰਾ ਆਫਿਸ ਆਜ ਵੀ ਓਪਨ ਹੈ, ਐਂਡ ਆਪ ਹਮਾਰੇ ਆਫਿਸ ਮੰਡੇ ਵੀ ਆ ਸਕਤੇ ਹੈ, ਪ੍ਰੋਪਰ ਆਫਿਸ ਹੈ ਹਮਾਰਾ, ਟਿਮ ਹੋਟਲ ਮੇ ਨਹੀਂ ਮਿਲਤੇ, 7 ਈਅਰਸ ਸੇ ਬਿਜ਼ਨਸ ਮੇ ਹੈ, ਬਹੁਤ ਸਾਰੇ ਲੋਕੋ ਕੋ ਆਲਰੇਡੀ ਫਿਸ਼ ਕਰ ਚੁੱਕੇ ਨੇ। ਮੇਨ ਥਿੰਗ, ਅਗਰ ਫੈਮਿਲੀ ਆਫ 4 ਹੈ, ਆਪਕੇ ਦੋ ਬੱਚੇ ਹੈ, ਹਸਬੈਂਡ ਦੋਨੋਂ ਪੜ੍ਹਦੇ ਨੇ, ਅਪ ਟੂ 80,000 ਫੰਡਿੰਗ ਬਣਤੀ ਹੈ, ਜਿਸਮੇ ਸੇ $40,000 ਇਜ ਨੋਨ ਰਿਫੰਡੇਬਲ ਗ੍ਰਾਂਟਸ, ਜੋ ਰੈਸਟ $40,000 ਹੈ ਵੋ ਆਪਸ਼ਨਲ ਹੈ, ਲੋਨ ਹੈ ਜੋ ਕਿ ਡੇਢ ਸਾਲ ਤੱਕ 0% ਪੇ ਹੈ, ਔਰ ਡੇਢ ਸਾਲ ਕੇ ਬਾਅਦ 2.5% ਕਾ ਬਿਆਜ ਹੈ ਸਿਰਫ, ਪੂਰੇ ਸਾਲ ਕਾ ਕੁਛ ਵੀ ਨਹੀਂ ਹੈ, 40,000 ਰੁਪਏ 400 ਕੀ ਕਿਸ਼ਤ ਬਣੇਗੀ 10 ਸਾਲ ਕੇ ਲਈ, ਜਿਸਮੇ ਸਿਰਫ $30 ਬਿਆਜ ਹੈ, ਐਸਾ ਲੋਨ ਆਪਕੋ ਕਹਾਂ ਮਿਲੇਗਾ। ਲੋਨ ਇਜ਼ ਆਪਸ਼ਨਲ, ਆਪ ਆਜ ਕੀ ਡੇਟ ਮੇ ਇਨਰੋਲ ਕਰੇ, ਅਸੈਸਮੈਂਟ ਕਰਾਏ, ਹੁਣੇ ਕਾਲ ਕਰੇ, ਰਿਟਾਇਰਡ ਕਪਲ ਹੈ, ਵਾਈਫ ਪੜ੍ਹਤੇ ਹੈ, ਅਪ ਟੂ 45,000 ਕੀ ਫੰਡਿੰਗ ਆਤੀ ਹੈ ਜੀ ਉਨਕੋ ਡਾਇਰੈਕਟ, ਇਸ ਵਜ੍ਹਾ ਆਜ ਕੀ ਡੇਟ ਮੇ 25,000 ਇਜ਼ ਨੋਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ। ਔਰ 1 ਅਗਸਤ ਕੇ ਬਾਅਦ ਰੂਲਸ ਚੇਂਜ ਹੋ ਰਹੇ, ਗਵਰਨਮੈਂਟ ਕੱਟ ਕਰ ਰਹੀ ਹੈ ਗ੍ਰਾਂਟਸ ਕੇ ਅੰਦਰ, ਹੁਣੇ ਇਨਰੋਲ ਕਰੋ, ਹੁਣੇ ਕਾਲ ਕਰੋ, ਆਫਿਸ ਆਓ ਸਾਡੇ ਤੇ, ਨੰਬਰ ਲਿਖੋ 437-264-3174, ਫੀਸ ਸਾਡੀ $199 to $499 ਹੈਗੀ, ਕੋਈ ਕੈਚ ਕੋਈ ਪਰਸੈਂਟੇਜ ਨਹੀਂ ਹੈਗਾ ਜੀ, $200 to $500 ਕਾਮ ਹੋਣੇ ਕੇ ਬਾਅਦ ਆਪਣੇ ਆਪਣੀ ਇਮਾਨਦਾਰੀ ਸੇ ਦੇਣੀ, ਜਬ ਆਪਕੇ ਖਾਤੇ ਪੈਸੇ ਆਤੇ ਮੇਰੇ ਖਾਤੇ ਮੇ ਨਹੀਂ ਆਤੇ
0: ਜੀ,
1: ਕਾਲ ਕਰੇ, ਇਨਫੋਰਮੇਸ਼ਨ ਲੇ, 437-264-3174, 437-264-3174, 437-264-3175, ਯੂਨੀ ਗਲੋਬਲ ਐਡਵਾਈਜ਼ਰੀ 218 ਐਕਸਪਰਟ ਬੁਲਵਾਰਡ ਹਰਨਟਾਰੀ ਡਾਇਰੀ, ਸਾਡਾ ਆਫਿਸ ਹੈਗਾ, ਹੁਣੇ ਆਫਿਸ ਵੀ ਆ ਸਕਦੇ ਤੁਸੀਂ, ਨੰਬਰ ਅਗੇਨ 437-264-3175
0: ਜੀ। ਬਹੁਤ ਬਹੁਤ ਸ਼ੁਕਰੀਆ ਸਰਾਂਚ, ਤੇ ਬਿਲਕੁਲ ਤੁਸੀਂ ਗੱਲਬਾਤ ਕਰ ਲਓ ਇਹਨਾਂ ਦੇ ਨਾਲ। 218 ਐਕਸਪੋਰਟ ਬੁਲੇਵਰਡ ਮਿਸਿਸ ਸਾਗਰ ਦੇ ਵਿੱਚ ਇਹਨਾਂ ਦਾ ਆਫਿਸ ਲੋਕੇਟਡ ਹੈ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦਾ ਨੰਬਰ 437-264-3175 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ 0490। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇੱਕ ਮੰਮਾ ਰਫੀ ਦਾ ਗਾਣਾ ਸੁਣਾ ਦਿਓ ਜੀ।
0: ਹਾਂਜੀ ਦੱਸੋ।
2: ਉਹ ਦੂਰ ਕੇ ਮੁਸਾਫਿਰ ਹਮਕੋ ਵੀ ਸਾਥ ਲੈ ਲੇ,
0: ਉਹ ਦੂਰ ਕੇ ਮੁਸਾਫਿਰ,
2: ਉਹ ਦੂਰ ਕੇ ਮੁਸਾਫਿਰ
0: ਹਮਕੋ ਵੀ ਸਾਥ ਲੈ ਲੇ।
2: ਹਾਂਜੀ
0: ਓਕੇ ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ।
2: ਥੈਂਕ ਯੂ।
0: ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055546464 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਤੇ ਉਮੀਦ ਹੈ ਕਿ ਸਾਰੇ ਤੁਸੀਂ ਵੀਕਐਂਡ ਆਪਣਾ ਇੰਜੋਏ ਕਰ ਰਹੇ ਹੋ। ਆਲ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਦੇ ਨਾਲ ਗੱਲਬਾਤ ਕਰ ਲਓ। ਟੋਰੋਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਦੇ ਨਾਲ ਤੁਸੀਂ ਜਾਣਾ ਹੋਵੇ ਇੰਡੀਆ ਨੂੰ ਤਾਂ $890 ਦੀ ਟਿਕਟ ਹੈ। ਜੇ ਤੁਸੀਂ ਸੈਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰੋਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਟੋਰੋਂਟੋ ਤਾਂ $1520 ਦੀ ਟਿਕਟ ਹੈ। ਅਤੇ ਜੇਕਰ ਤੁਸੀਂ ਆਪਣਾ ਕਿਸੇ ਵੀ ਆਈਲੈਂਡ ਵਗੈਰਾ 'ਤੇ ਘੁੰਮਣ ਜਾਣਾ ਹੋਵੇ $1000 ਦੇ ਵਿੱਚ ਵਿੱਚ ਤੁਹਾਨੂੰ ਇਹ ਬਹੁਤ ਵਧੀਆ ਪੈਕੇਜ ਬਣਾ ਕੇ ਦੇਣਗੇ ਤੇ ਪੂਰੀਆਂ ਡੀਲਸ ਵਧੀਆ ਬਣਾ ਕੇ ਦਿੰਦੇ ਨੇ ਤੁਹਾਨੂੰ। ਆਲ ਲਿੰਕ ਟਰੈਵਲ ਮਿਸਿਸ ਆਗਾ ਤੋਂ ਰਿਤੂ ਧਾਲੀਵਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ। 905-565-8704-905-565-8704 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ। ਆਲ ਲਿੰਕ ਟਰੈਵਲ ਮਿਸਿਸ ਆਗਾ 'ਤੇ ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਅਤੇ ਨਾਲ ਹੀ ਪੀਲ ਐਕਸਕਾਵੇਸ਼ਨ ਸਰਵਿਸ ਵਾਲਿਆਂ ਨੂੰ ਵੀ ਯਾਦ ਰੱਖੋ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਾਵੇਸ਼ਨ ਐਂਡ ਡਿਮੋਲੀਸ਼ਨ ਦੇ ਪੂਰੇ ਐਕਸਪਰਟਸ ਨੇ। ਘਰ ਦੀ ਫਾਊਂਡੇਸ਼ਨ ਡਿਗਿੰਗ ਹੋਵੇ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਹੈ, ਟਰੱਕ ਯਾਰਡ ਦਾ ਕੰਪਲੀਟ ਕੰਮ ਕਰਾਉਣਾ ਹੋਵੇ, ਗਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰਦੇ ਨੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਤੁਹਾਨੂੰ ਕਰਕੇ ਦੇਣਗੇ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਆ, ਪੂਲ ਡਿਗਿੰਗ ਇਹਨਾਂ ਦੇ ਕੋਲੋਂ ਕਰਾਓ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਹੈ ਉਹਨੂੰ ਢਾਉਣਾ ਚਾਹੁੰਦੇ ਹੋ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਹਰ ਤਰ੍ਹਾਂ ਦੀ ਡਿਮੋਲੀਸ਼ਨ ਦਾ ਕੰਮ ਵੀ ਕਰਦੇ ਨੇ ਅਤੇ ਸਾਰਾ ਤੁਸੀਂ ਕੰਕਰੀਟ ਦਾ ਕੰਮ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਫ੍ਰੀ ਐਸਟੀਮੇਟ ਦੇ ਲਈ ਤੁਸੀਂ ਕਾਲ ਕਰੋ ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੰਬਰ ਹੈ 416-891-1722 ਪੀਲ ਐਕਸਕਵੇਸ਼ਨ ਸਰਵਿਸ 416-891-1722 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਗਲੇ ਕਾਲਰ 8227 ਹਾਂਜੀ ਸਤਿ ਸ਼੍ਰੀ ਅਕਾਲ।
2: ਬਾਕੀ ਜਿੰਨੇ ਭੈਣ ਭਰਾ ਆਪਣੇ ਬਜ਼ੁਰਗ ਆ ਜਾਂ ਬਿਜ਼ਨਸਮੈਨ ਆ, ਇਹ ਭੈਣਾਂ ਵੀ ਬਿਜ਼ਨਸ ਕਰਦੀਆਂ ਜਾਂ ਦੇਸ਼ ਪ੍ਰਦੇਸ਼ ਦੀ ਟੀਮ ਆ, ਸਾਰਿਆਂ ਦਾ ਦਿਲੋਂ ਮੈਂ ਧੰਨਵਾਦ ਕਰਦਾ, ਮਾਰਾ ਤਰੱਕੀਆਂ ਚੜ੍ਹਦੀਆਂ ਗੱਲਾਂ, ਬਹੁਤ ਵਧੀਆ ਪ੍ਰੋਗਰਾਮ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਹਮੇਸ਼ਾ ਤੁਸੀਂ ਇੰਨੀ ਛੱਲਾ ਫਿਰੀ ਦਿੰਦੇ ਹੋ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜੇ ਨੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਗਿੱਲ ਜੀ, ਨਵੀਂ ਨਵੀਂ ਡੀਲਸ ਲੈ ਕੇ ਆਏ ਨੇ ਅਪਲਾਇੰਸਿਸ ਦੇ ਵਿੱਚ। ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰੋ, ਮਿਸਿਸ ਆਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ, ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਕ ਦੀ ਇੰਟਰਸੈਕਸ਼ਨ 'ਤੇ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਕਿਚਨਡ ਆਫਰ ਕਰ ਰਿਹਾ 35% ਦਾ ਡਿਸਕਾਊਂਟ ਬੋਸ਼, ਸੈਮਸੰਗ, ਵਰਲਪੂਲ, ਮੇਟੈਕ, ਫਰਿਜਡੇਅਰ ਤੇ ਜੀਈ ਵਰਗੇ ਬ੍ਰਾਂਡਸ ਦੇ ਉੱਪਰ ਅਪ ਟੂ 35% ਡਿਸਕਾਊਂਟ ਅਸੀਂ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਲੈ ਕੇ ਦੇ ਰਹੇ ਹਾਂ। ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਰ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $6999 ਚ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਸਟਮ ਘਰ ਬਣਾ ਰਹੇ ਨੇ, ਤੁਸੀਂ ਪ੍ਰੀਮੀਅਮ ਬ੍ਰਾਂਡ ਜੈਨੇਅਰ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਐਕਸਕਲੂਸਿਵ ਡਿਸਕਾਊਂਟ ਜੈਨੇਅਰ ਦੇ ਉੱਪਰ ਇਸ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਅਵੇਲੇਬਲ ਨੇ। ਨੰਬਰ ਟੂ ਕਾਲ ਇਜ 905-450-0054 ਤੇ ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ। ਮਨਜੀਤ ਗਿੱਲ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। 905-450-0054 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਬੜਾ ਪਿਆਰਾ ਗਾਣਾ ਇਹ ਮੂਵੀ, ਬਹੁਤ ਪੁਰਾਣੀ ਜਿਹੀ ਮੂਵੀ ਹੈ, ਮੈਂ ਦੇਖੀ ਹੋਈ ਹੈ ਬੜੇ ਬੜੇ ਟਾਈਮ ਪਹਿਲਾਂ, ਬਟ ਗਾਣੇ ਬੜੇ ਸੋਹਣੇ ਆ ਇਹਦੇ, ਤੇ ਲੋ ਤੁਸੀਂ ਵੀ ਇੰਜੋਏ ਕਰੋ। ਉਦਿਤ ਨਾਰਾਇਣ ਐਂਡ ਅਲਕਾ ਯਾਗਨਿਕ ਦੇ ਵਾਸਤੇ ਇਹ ਗਾਣਾ ਆ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਦੀ ਟੀਮ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆ ਜੋ ਤੁਹਾਨੂੰ ਆਫਰ ਕਰਦੇ ਨੇ, ਤੇ ਤੁਹਾਡੇ ਲਈ ਬਹੁਤ ਹੀ ਵਧੀਆ ਫਲੈਕਸੀਬਲ ਸਕੈਡਿਊਲਸ ਵੀ ਨੇ। ਤੁਸੀਂ ਵੀਕਡੇਜ਼ ਵਿੱਚ ਵੀ ਕੋਰਸਿਸ ਕਰ ਸਕਦੇ ਹੋ ਤੇ ਵੀਕਐਂਡਸ ਤੇ ਵੀ ਤੁਸੀਂ ਜ਼ਰੂਰ ਇਹ ਕਲਾਸਿਸ ਨੂੰ ਲਗਾ ਸਕਦੇ ਹੋ। ਨੰਬਰ 9058720088 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਤੇ ਮੇਰੇ ਨਾਲ ਅੰਸ਼ੁਲ ਜੀ ਲਾਈਨ ਤੇ ਜੁੜੇ ਹੋਏ ਨੇ ਕੁਈਨਜ਼ਵੁੱਡ ਕਾਲਜ ਤੋਂ, ਤੇ ਕੋਰਸਿਸ ਬਾਰੇ ਨਵੇਂ ਬੈਚਸ ਦੇ ਬਾਰੇ ਹੋਰ ਜਾਣਕਾਰੀ ਦੇਣਗੇ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਅੰਸ਼ੁਲ ਜੀ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ।
0: ਹਾਂਜੀ ਹਾਂਜੀ, ਪਲੀਜ਼ ਆਪਣੇ ਨਵੇਂ ਕੋਰਸਿਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੋ ਕੁਈਨਜ਼ਵੁੱਡ ਕਾਲਜ ਹੁਣ ਆਫਰ ਕਰ ਰਹੇ ਨੇ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਦੇਸ਼ ਪ੍ਰਦੇਸ਼ ਦੇ ਸਾਰੇ ਲਿਸਨਰ ਨੂੰ ਕੁਈਨਜ਼ਵੁੱਡ ਕਾਲਜ ਵੱਲੋਂ। ਕੀ ਤੁਸੀਂ ਕੈਨੇਡਾ ਵਿੱਚ ਇੱਕ ਚੰਗੀ ਨੌਕਰੀ ਦੀ ਤਲਾਸ਼ ਵਿੱਚ ਹੋ? ਕੀ ਤੁਸੀਂ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹੋ, ਕਰੀਅਰ ਚੇਂਜ ਕਰਨਾ ਚਾਹੁੰਦੇ ਹੋ, ਜਾਂ ਆਪਣੀ ਐਗਜ਼ਿਸਟਿੰਗ ਜੌਬ ਦੇ ਨਾਲ ਨਵੀਂ ਸਕਿੱਲ ਸਿੱਖ ਕੇ ਇਨਕਮ ਵਧਾਉਣਾ ਚਾਹੁੰਦੇ ਹੋ? ਕੀ ਤੁਸੀਂ ਸੋਚਦੇ ਹੋ ਕਿ ਹੈਲਥ ਕੇਅਰ, ਡੇ ਕੇਅਰ, ਫਾਰਮੇਸੀ, ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕੰਮ ਕਰਨਾ ਤੁਹਾਡੇ ਲਈ ਇੱਕ ਚੰਗਾ ਫਿਊਚਰ ਬਣ ਸਕਦਾ ਹੈ? ਜੀ ਹਾਂ, ਤੇ ਕੁਈਨਜ਼ਵੁੱਡ ਕਾਲਜ ਤੁਹਾਡੇ ਲਈ ਲੈ ਕੇ ਆਇਆ ਪ੍ਰੈਕਟੀਕਲ ਤੇ ਜੌਬ ਫੋਕਸ ਸਰਟੀਫਿਕੇਟ ਪ੍ਰੋਗਰਾਮ। ਹੈਲਥ ਕੇਅਰ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ, ਕੁਈਨਜ਼ਵੁੱਡ ਕਾਲਜ ਦਾ ਪਰਸਨਲ ਸਪੋਰਟ ਪ੍ਰੋਗਰਾਮ ਸਿਰਫ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੀਨੀਅਰ ਹਾਸਪਿਟਲ, ਲੌਂਗ ਟਰਮ ਕੇਅਰ ਹੋਮ ਅਤੇ ਕਮਿਊਨਿਟੀ ਸੈਂਟਰ ਵਿੱਚ ਕੰਮ ਕਰ ਸਕਦੇ ਹੋ। ਜੇਕਰ ਤੁਸੀਂ ਹੈਲਥ ਕੇਅਰ ਫੀਲਡ ਵਿੱਚ ਜਲਦੀ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਸਾਡਾ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਵੀ ਅਵੇਲੇਬਲ ਹੈ। ਸਿਰਫ 10 ਹਫ਼ਤਿਆਂ ਦੇ ਆਨਲਾਈਨ ਟ੍ਰੇਨਿੰਗ ਪ੍ਰੋਗਰਾਮ ਤੋਂ ਬਾਅਦ ਤੁਸੀਂ ਫਾਰਮੇਸੀ ਵਿੱਚ ਫਾਰਮੇਸੀ ਅਸਿਸਟੈਂਟ, ਫਾਰਮੇਸੀ ਕਲਰਕ ਜਾਂ ਫਾਰਮੇਸੀ ਏਡ ਦੇ ਰੂਪ ਵਿੱਚ ਕੰਮ ਕਰ ਸਕਦੇ ਹੋ। ਡੇ ਕੇਅਰ ਜਾਂ ਚਾਈਲਡ ਕੇਅਰ ਫੀਲਡ ਵਿੱਚ ਦਿਲਚਸਪੀ ਰੱਖਦੇ ਹੋ, ਸਾਡਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪ੍ਰੋਗਰਾਮ ਵੀ ਉਪਲਬਧ ਹੈ। ਇਹ ਕੋਰਸ ਉਹਨਾਂ ਲੋਕਾਂ ਲਈ ਬਹੁਤ ਵਧੀਆ ਹੈ ਜੋ ਬੱਚਿਆਂ ਨਾਲ ਕੰਮ ਕਰਨਾ ਪਸੰਦ ਕਰਦੇ ਆ ਤੇ ਡੇ ਕੇਅਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਆ। ਜੇ ਤੁਸੀਂ ਇੰਗਲਿਸ਼ ਜਾਂ ਫ੍ਰੈਂਚ ਲੈਂਗੁਏਜ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਕੁਈਨਜ਼ਵੁੱਡ ਕਾਲਜ ਵਿੱਚ ਇੰਗਲਿਸ਼ ਸਪੀਕਿੰਗ ਲੈਂਗੁਏਜ, ਫ੍ਰੈਂਚ ਲੈਂਗੁਏਜ ਕੋਰਸ, ਆਈਲਟਸ, ਸੈਲਪਿਪ, ਪੀਟੀ, ਟੀਈਐਫ, ਟੀਸੀਐਫ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋਣ ਜਾ ਰਹੀਆਂ ਨੇ। ਕੰਪਿਊਟਰ ਸਕਿੱਲਸ ਸਿੱਖਣੇ ਨੇ, ਵੀਕਐਂਡ ਕੰਪਿਊਟਰ ਟ੍ਰੇਨਿੰਗ ਕਲਾਸਿਸ ਵਿੱਚ ਬਿਗਨਰ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਟ੍ਰੇਨਿੰਗ ਦਿੱਤੀ ਜਾਂਦੀ ਹੈ। ਗਰੁੱਪ ਕਲਾਸਿਸ ਤੇ 1-on-1 ਟ੍ਰੇਨਿੰਗ ਦੋਨੋਂ ਆਪਸ਼ਨਸ ਅਵੇਲੇਬਲ ਨੇ। ਅਕਾਊਂਟਿੰਗ ਜਾਂ ਆਫਿਸ ਫੀਲਡ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਬੁੱਕ ਕੀਪਿੰਗ ਤੇ ਕੁਇਕ ਬੁੱਕ ਟ੍ਰੇਨਿੰਗ ਪ੍ਰੋਗਰਾਮ ਤੁਹਾਡੇ ਲਈ ਇੱਕ ਵਧੀਆ ਮੌਕਾ ਹੋ ਸਕਦਾ ਹੈ। ਇਸ ਕੋਰਸ ਲਈ ਤੁਸੀਂ ਬੁੱਕ ਕੀਪਿੰਗ, ਅਕਾਊਂਟ ਪੇਲੇਬਲ, ਅਕਾਊਂਟ ਰਿਸੀਵੇਬਲ ਤੇ ਆਫਿਸ ਐਡਮਿਨਿਸਟ੍ਰੇਸ਼ਨ ਦੇ ਪ੍ਰੈਕਟੀਕਲ ਸਕਿੱਲ ਸਿੱਖ ਸਕਦੇ ਹੋ। ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਗਰਾਮ ਆਨਲਾਈਨ ਜਾਂ ਫਲੈਕਸੀਬਲ ਸ਼ਡਿਊਲ ਨਾਲ ਅਵੇਲੇਬਲ ਨੇ, ਤਾਂ ਜੋ ਤੁਸੀਂ ਆਪਣੀ ਜੌਬ ਜਾਂ ਆਪਣੀ ਫੈਮਿਲੀ ਰਿਸਪੋਂਸੀਬਿਲਟੀ ਦੇ ਨਾਲ ਨਾਲ ਪੜ੍ਹਾਈ ਵੀ ਕਰ ਸਕਦੇ ਨੇ ਤੇ ਤੁਸੀਂ ਨਵੀਂ ਸਕਿੱਲ ਸਿੱਖ ਸਕਦੇ ਨੇ। ਕੁਈਨਜ਼ਵੁੱਡ ਕਾਲਜ ਔਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰੇ ਜਾ ਰਹੇ, ਲਾਈਕ ਡੇਟਾ ਐਨਾਲਿਸਟ, MOA, ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ, ਆਫਿਸ ਐਡਮਿਨਿਸਟ੍ਰੇਸ਼ਨ, FSW, ਡਾਇਟਰੀ ਏਡ ਡਿਪਲੋਮਾ। ਇਹਨਾਂ ਕੋਰਸ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.kuinzwoodcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਹੋ। ਕਾਲਜ ਦਾ ਫੋਨ ਨੰਬਰ ਹੈ 9058720088, 9058720088। ਵਾਕ ਇਨ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ, ਯੂਨਿਟ 3, ਬ੍ਰੈਮਟਨ, ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੇ। ਧੰਨਵਾਦ ਮਨਪ੍ਰੀਤ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੀ ਟੀਮ ਦੇ ਨਾਲ 9058720088, 9058720088 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕੁਈਨਜ਼ਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ ਜਾਂ ਉਹਨਾਂ ਦੀ ਟੀਮ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨ ਦੇ ਨਾਲ ਵੀ ਗੱਲਬਾਤ ਕਰੋ, A to Z ਰੈਨੋਵੇਸ਼ਨ ਦਾ ਪੂਰਾ ਕੰਮ ਕਰਦੇ ਨੇ। ਮੈਨੂਫੈਕਚਰ ਕਰਦੇ ਆ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਤੁਸੀਂ ਬਣਵਾ ਸਕਦੇ ਹੋ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਦੇ ਕਾਊਂਟਰਟੌਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਇਹ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਵੀ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ। ਅਤੇ ਲੋਕੇਟਡ ਨੇ ਇਹ 271 ਗਲਿਡਨ ਰੋਡ, ਯੂਨਿਟ ਨੰਬਰ 5 ਦੇ ਉੱਪਰ, ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਹੈ, ਬਰੈਂਪਟਨ ਦੇ ਵਿੱਚ। ਰਣਜੀਤ ਸਿੰਘ ਜੀ ਨੂੰ ਕਾਲ ਕਰੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ, ਨੰਬਰ 6474500 647 400 4050, ਇਹਨਾਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਕੇਦੀਪ ਐਂਡ ਜਗਮੋਹਨ ਕੌਰ ਜੀ ਦੀ ਆਵਾਜ਼ 'ਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਵਿੱਚ ਸਿੰਸ 1998 ਤੋਂ ਸੁਪਰਮਾਰਕਟ
1: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
2: 32, 55, 80 हर ब्रांड बहुत ही वधिया प्राइस ते। 32 to 98 इंच दे लेटेस्ट टीवी भी अवेलेबल ने।
3: ब्रैम्पटन टीवी एंड अप्लायंसेस, 801 बोवे ड्राइव नियर चिंगोजी। कॉल 905-450-2828, 905-450-2828।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381, 416-457-3381।
6: ਹਾਏ ਰੱਬਾ, ਹੁਣ ਕੀ ਬਣੂ?
7: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
8: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
7: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ 20

ਚੈੜੀ ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਯਾਨੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ 1:30 to ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

0: ਰਜਿਸਟ੍ਰੇਸ਼ਨ ਆਈਡੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਅਸੀਂ ਜੁੜ ਚੁੱਕੇ ਹਾਂ। 3:03 ਤੇ ਕੁਝ ਸੈਕਿੰਡ ਹੋ ਗਏ ਨੇ, ਤੁਸੀਂ ਟਿਊਨ ਕੀਤਾ ਹੋਇਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ, ਤੇ ਉਮੀਦ ਹੈ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਲਾਸਟ ਆਵਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪ੍ਰੋਗਰਾਮ ਦੇ, ਯਾਨੀ ਕਿ 2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਤੇ ਮੇਰਾ ਸਾਥ ਅਜੇ ਹੋ ਰਿਹਾ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਅਗਲੇ ਕਾਲਰ ਜੁੜੇ ਨੇ 9181। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਮੈਂ ਕਿਹਾ ਗਾਣਾ ਲੱਭੀ ਲਿਆ ਹੈ।
0: ਹਾਂਜੀ ਮਿਲ ਗਿਆ ਸੀ ਮੈਨੂੰ ਗਾਣਾ, ਕੇ ਦੀ ਭੈਣ ਜਗਮੋਹਨ ਦਾ ਨਾ। ਹਾਂਜੀ ਹਾਂਜੀ ਬਿਲਕੁਲ।
1: ਮੈਂ ਕਿਹਾ ਬੜਾ ਕੀ ਟਾਈਟਲ ਸੀ ਇਹਦਾ, ਮੈਨੂੰ ਵੀ ਦੱਸ ਦਿਓ।
0: ਇਹਦਾ ਇਹੀ ਟਾਈਟਲ ਹੈ, ਫਕਰਾਂ ਨੂੰ ਹਾਂ ਕਰਦੇ। ਦੇਖ ਲੋ ਨਾ, ਇਹ ਜਿਹੜੇ ਗਾਣੇ ਏਦਾਂ ਗਾਏ ਹੋਏ ਨੇ, ਅੱਜ ਕੱਲ ਕੋਈ ਏਦਾਂ ਗਾ ਲੇਗਾ ਕਦੇ ਵੀ ਨੀ। ਪਹਿਲਾਂ ਜਿਵੇਂ ਹੁਣ ਗਾਣੇ ਐਵੇਂ ਨੋਕ ਟੋਕ ਜੀ ਹੈ ਨਾ, ਜਾਂ ਥੋੜਾ ਫਨੀ ਵੇਚ ਸਾਰੇ ਲੈ ਲੈਂਦੇ ਸੀ, ਅੱਜ ਕੱਲ ਤਾਂ ਕੋਈ ਗੁੱਸਾ ਹੀ ਕਰ ਜੇ ਹੈ ਨਾ ਜੇ ਕੋਈ ਕਹਿ ਦੇਵੇ ਏਦਾਂ।
1: ਬਿਲਕੁਲ ਗਾਣੇ ਹੈ ਵੀ ਗਾਣੇ ਰੱਬ ਹਾਰੇ ਹੋ ਜਾਂਦੇ ਇਹ ਨਾ।
0: ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਥੈਂਕ ਯੂ, ਮੈਂ ਵੀ ਬੜਾ ਇੰਜੋਏ ਕੀਤਾ ਗਾਣਾ, ਬੜਾ ਫਨੀ ਜਿਹਾ ਸੀਗਾ ਤੇ। ਹਾਂਜੀ ਹਾਂਜੀ ਬਿਲਕੁਲ ਜੀ। ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ 1 ਘੰਟਾ ਸਾਡੇ ਕੋਲ ਹੋ ਰਿਹਾ। ਜੇ ਤੁਸੀਂ ਅਜੇ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ, ਸੁਣਾਉਣਾ ਵੀ ਚਾਹੁੰਦੇ ਹੋ, ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ 9055646444 7048। ਜੀ ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹਾਲ ਚਾਲ ਜੀ?
0: ਹਾਂਜੀ ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਹਾਂਜੀ ਬਸ ਠੀਕ ਆ ਜੀ। ਮੈਂ ਮੋਂਟਰੀਅਲ ਰਹਿੰਦਾ, ਮੋਂਟਰੀਅਲ ਤੇ ਟੋਰਾਂਟੋ ਗੱਡੀ ਤੇ ਲਾਣਾ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ।
0: ਥੈਂਕ ਯੂ ਬਹੁਤ ਸ਼ੁਕਰੀਆ
2: ਜੀ। ਤੇ ਮੈਂ ਵੀ ਗਾਣੇ ਦੀ ਫਿਰ ਮੈਚ ਕਰਨੀ ਸੀ।
0: ਹਾਂਜੀ ਦੱਸੋ।
2: ਹਾਂਜੀ ਉਹ ਪਕਸੇ ਨੀ ਗਾਣਾ ਵਾ ਨਸੀਬੋ ਲਾਲ ਦਾ, ਜਿੰਨੇ ਟੁਕੜੇ ਹੋਏ ਦਿਲ ਦੇ ਹਰ ਟੁਕੜੇ ਤੇ ਤੇਰਾ ਨਾਂ ਹੋਣਾ।
0: ਜਿੰਨੇ ਟੁਕੜੇ ਹੋਏ ਦਿਲ ਦੇ, ਨਸੀਬੋ ਲਾਲ ਜੀ ਦਾ ਹੈਨਾ?
2: ਜੀ ਜੀ ਜੀ ਜੀ ਹਾਂਜੀ
0: ਠੀਕ ਹੈ, ਮੈਂ ਸੁਣਾਉਂਦੀ ਹਾਂ ਤੁਹਾਨੂੰ।
2: ਥੈਂਕ ਯੂ
0: ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 9873 ਜੀ ਸਤਿ ਸ਼੍ਰੀ ਅਕਾਲ। ਹੈਲੋ 9873 ਹਾਂਜੀ ਹਾਂਜੀ ਹਾਂਜੀ
1: ਜੀ ਕੈਸੇ ਹੈਂ? ਠੀਕ ਹੈ।
0: ਹਾਂਜੀ ਬਿਲਕੁਲ ਠੀਕ ਆ।
1: ਪ੍ਰੋਗਰਾਮ ਤੋਂ ਬਹੁਤ ਹੀ ਘੈਂਟ ਚੱਲ ਰਿਹਾ ਅੱਜ ਆਪਕਾ।
0: ਹਾਂਜੀ ਥੈਂਕ ਯੂ।
1: ਤੇ ਬਾਕੀ ਇਹ ਹੈ ਕਿ ਮੈਂ ਪ੍ਰਮੋਸ਼ਨ ਕਰਨੀ ਸੀ ਆਪਕੇ ਨਾਮ ਸੇ।
0: ਹਾਂਜੀ ਦੱਸੋ ਕਈ ਕਿਸ ਗੱਲ ਦੀ?
1: ਇਜਾਜ਼ਤ ਹੈ ਤਾਂ ਕਰ ਦੇਤਾ ਹੂੰ।
0: ਹਾਂ ਕਿਸ ਗੱਲ ਦੀ ਪ੍ਰਮੋਸ਼ਨ ਕਰਨੀ ਸੀ?
1: ਇਹ ਬਿਜ਼ਨਸ ਕੀ ਹੈ ਛੋਟੀ ਸੀ ਬਸ।
0: ਅੱਛਾ ਕਿ ਕੌਣ ਸਾ ਬਿਜ਼ਨਸ ਹੈ?
1: ਬਿਜ਼ਨਸ ਹਮਾਰਾ ਹੀ ਹੈ, ਟੈਲੀਫੋਨ ਸੈਲਫ ਕੀ ਸ਼ਾਪ ਹੈ ਹਮਾਰੀ ਆਸ਼ਵਾ ਸੈਂਟਰ ਮੇ।
0: ਆਸ਼ਵਾ ਸੈਂਟਰ ਓਕੇ
1: ਜੀ, ਫਿਊਚਰ ਟੈਕ ਕੇ ਨਾਮ ਸੇ ਹੈ। ਜੋ ਵੀ ਅੱਜ ਸ਼ਾਮ 6 ਵਜੇ ਤੱਕ ਆਏਗਾ ਨਾ, ਬੋਲੇਗਾ ਮਨਪ੍ਰੀਤ ਕਾ ਪ੍ਰੋਗਰਾਮ ਮੈਂ ਸੁਣ ਕੇ ਆਇਆ, ਉਹ ਦੇਸ਼ ਪ੍ਰਦੇਸ਼ ਪ੍ਰੋਗਰਾਮ ਸੁਣਾ, ਉਸਕੋ 50% ਜੋ ਹੈ ਨਾ ਆਫ ਕੀਆ ਜਾਏਗਾ।
0: ਓ ਅੱਛਾ ਵਾਹ ਕੀ ਬਾਤ ਹੈ।
1: ਉਹ ਵੀ ਸਕਰੀਨ ਪ੍ਰੋਟੈਕਟਰ ਪਰ ਸਕਰੀਨ ਪ੍ਰੋਟੈਕਟਰ।
0: ਅੱਛਾ ਜੀ ਥੈਂਕ ਯੂ
1: ਜੀ,
0: ਬੜਾ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਇਹਨਾਂ ਨੇ ਲਓ ਜੀ ਆਪਣੇ ਆਪ ਡਿਸਕਾਊਂਟ ਕੋਡ ਲਗਾਤਾ ਮੇਰਾ। ਚਲੋ ਐਨੀ ਹਾਓ, ਤੁਸੀਂ ਨੇੜੇ ਤੇੜੇ ਕਿਤੇ ਰਹਿੰਦੇ ਹੋ ਆਸ਼ਵਾ ਸੈਂਟਰ 'ਚ ਇਹਨਾਂ ਦੀ ਸ਼ੋਪ 'ਤੇ ਵਿਜ਼ਿਟ ਕਰ ਲਓ, ਤੁਹਾਨੂੰ ਡਿਸਕਾਊਂਟ ਮਿਲ ਜੂਗਾ, ਨਾਲ ਸਕਰੀਨ ਪ੍ਰੋਟੈਕਟਰ ਮਿਲ ਜੂਗਾ। ਅਤੇ ਫਿਲਹਾਲ ਮੈਂ ਤੁਹਾਨੂੰ ਦੇ ਦਿਆਂ ਨੰਬਰ ਇੱਕ ਵਾਰ ਫਿਰ ਤੋਂ ਸਟੂਡੀਓ ਦਾ, ਜੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਚਾਹੁੰਦੇ ਹੋ, ਸੁਣਾਉਣਾ ਚਾਹੁੰਦੇ ਹੋ 9055646444। ਵੀਕਐਂਡ ਹੋਵੇ ਤਾਂ ਸਿੰਪਲੀ ਇੰਡੀਅਨ ਤੁਸੀਂ ਨਾ ਜਾਓ, ਇੱਦਾਂ ਕਿਵੇਂ ਹੋ ਸਕਦਾ? ਲੇਟ ਨਾਈਟ ਕਿਤੋਂ ਬਾਹਰੋਂ ਆ ਰਹੇ ਹੋ ਆਪਣੇ ਘਰਾਂ ਨੂੰ, ਤੇ ਤੁਸੀਂ ਆਪਣਾ ਭੁੱਖ ਲੱਗ ਗਈ ਹੈ, ਤਾਂ ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਰਾਤ ਦੇ 2 ਵਜੇ ਤੱਕ ਓਪਨ ਰਹਿੰਦੇ ਨੇ ਤੁਹਾਡੇ ਲਈ। ਇਹਨਾਂ ਦੇ ਕੋਲ ਜਾਓ, ਇਹਨਾਂ ਦੇ ਕੋਲ ਟੇਕ ਆਊਟ ਡੀਲਸ ਲੱਗੀਆਂ ਹੋਈਆਂ ਨੇ 1 ਜੂਨ ਤੱਕ, ਬਾਏ 1 ਗੈਟ 1 ਫ੍ਰੀ ਡੀਲਸ ਨੇ ਇਹ 1 ਜੂਨ ਤੱਕ, ਯਾਨੀ ਕਿ ਮੰਡੇ ਤੱਕ ਇਹ ਡੀਲਸ ਤੁਹਾਨੂੰ ਮਿਲਣਗੀਆਂ। ਬਾਏ 1 ਗੈਟ 1 ਫ੍ਰੀ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਕੋਈ ਵੀ ਬਿਰਿਆਨੀ, ਵੈਜ ਜਾਂ ਨੋਨ ਵੈਜ ਕੋਈ ਬਿਰਿਆਨੀ ਤੁਸੀਂ ਲਓ, ਚਾਹੇ ਤੁਸੀਂ ਵੈਜੀਟੇਰੀਅਨ ਬਿਰਿਆਨੀ ਲੈਣੀ ਹੈ, ਚਿਕਨ ਬਿਰਿਆਨੀ ਲੈਣੀ ਹੈ, ਗੋਟ ਬਿਰਿਆਨੀ ਖਾਣਾ ਚਾਹੁੰਦੇ ਹੋ, ਜਿਹੜੀ ਮਰਜ਼ੀ, ਬਾਏ 1 ਗੈਟ 1 ਫ੍ਰੀ ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਐਂਡ ਐਨੀ ਬਿਰਿਆਨੀ, ਬਾਏ 1 ਗੈਟ 1 ਫ੍ਰੀ ਟੇਕ ਆਊਟ ਡੀਲਸ ਨੇ ਅੰਟਿਲ 1 ਜੂਨ। ਅਤੇ ਇਹ ਤੁਸੀਂ ਲੈ ਸਕਦੇ ਹੋ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ। ਕੇਟਰਿੰਗ ਔਡਰ ਸਟਾਰਟ ਹੋ ਜਾਂਦੇ ਨੇ $12.99 ਪਰ ਪਰਸਨ ਤੋਂ। ਇਹਦੇ ਵਿੱਚ 3 ਕਰੀਜ਼ ਇੰਕਲੂਡਿਡ ਹੁੰਦੀਆਂ ਨੇ, $12.99 ਪਰ ਪਰਸਨ ਇਹ ਕੇਟਰਿੰਗ ਕਰਦੇ ਨੇ, ਤੁਸੀਂ ਕੋਈ ਗੈਟ ਟੂਗੈਦਰ ਕਰ ਰਹੇ ਹੋ, ਗੈਦਰਿੰਗ ਕਰ ਰਹੇ ਹੋ ਆਪਣੇ ਘਰਾਂ 'ਚ, ਤਾਂ ਇਹ ਤੁਸੀਂ ਆਪਣੇ ਆਰਡਰਸ ਪਲੇਸ ਕਰ ਸਕਦੇ ਹੋ। ਲੋਕੇਟਰ ਨੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ 905-794-8111-905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400-905-593-4400 ਦੇ ਉੱਪਰ ਕਾਲ ਹੋਏਗੀ। ਜਾਂ ਫਿਰ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਕੋਲ ਨੇ। ਨੰਬਰ 905-840-2200, 905-840-2200। ਇਹਨਾਂ ਨੰਬਰਸ 'ਤੇ ਤੁਸੀਂ ਕਾਲ ਕਰਕੇ ਆਰਡਰ ਪਲੇਸ ਕਰ ਸਕਦੇ ਹੋ, ਜਾਂ ਫਿਰ ਤੁਸੀਂ ਡਾਇਰੈਕਟਲੀ ਪਹੁੰਚੋ ਸਿੰਪਲੀ ਇੰਡੀਅਨ ਦੀ ਕਿਸੇ ਵੀ ਲੋਕੇਸ਼ਨ ਦੇ ਉੱਪਰ, ਅਤੇ ਤੁਸੀਂ ਇਹ ਡੀਲਸ ਦਾ ਫਾਇਦਾ ਲੈ ਸਕਦੇ ਹੋ। ਟੇਕ ਆਊਟ ਡੀਲਸ ਨੇ ਅਤੇ ਤੁਹਾਨੂੰ 1 June ਤੱਕ ਹੀ ਮਿਲ ਰਹੀਆਂ ਨੇ ਡੀਲਸ। ਬਾਏ ਵਨ ਗੈੱਟ ਵਨ ਫ੍ਰੀ, ਚਿਕਨ ਪਕੌੜਾ, ਫਿਸ਼ ਪਕੌੜਾ, ਪਾਓ ਭਾਜੀ ਜਾਂ ਫਿਰ ਕੋਈ ਵੀ ਬਿਰਿਆਨੀ, ਅਤੇ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ 'ਤੇ ਪਹੁੰਚ ਕੇ ਤੁਸੀਂ ਲੈ ਸਕਦੇ ਹੋ। ਚਲੋ ਫਿਰ ਗਾਣਾ ਸੁਣਾਈਏ ਹੁਣ ਤੁਹਾਨੂੰ, ਬੜਾ ਪਿਆਰਾ ਗਾਣਾ, ਸਾਜਨ ਮੂਵੀ, ਬਹੁਤ ਸੋਹਣੀ ਮੂਵੀ, ਅਤੇ ਇਹਦੇ ਵਿੱਚ ਸੰਜੇ ਦੱਤ, ਸਲਮਾਨ ਖਾਨ, ਮਾਧੁਰੀ ਦੀਕਸ਼ਿਤ, ਬਹੁਤ ਹੀ ਪਿਆਰੀ ਮੂਵੀ ਹੈ ਇਹ। ਅਨੁਰਾਧਾ ਪੌਦਵਾਲ ਜੀ ਦਾ ਗਾਇਆ ਹੋਇਆ ਗਾਣਾ, ਤੁਸੀਂ ਇੰਜੋਏ ਕਰੋ। ਜਲਦ ਵਾਪਸ ਆਵਾਂਗੇ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਾਕਰੇਚ ਦਾ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।
3: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ। ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524, 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਪੈਂਡਰ ਵੇ, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਕਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਕਾਲ ਕਰ ਰਹੇ ਹੋ। ਅਗਲੇ ਕਾਲਰ 5000। ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਤੁਹਾਡੇ ਸਰੋਤਿਆਂ ਨੂੰ, ਤੁਹਾਡੇ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਮੈਂ ਡਿਸਕਾਊਂਟ ਦੇਣਾ ਚਾਹਨਾ, ਜੇ ਤੁਸੀਂ ਅਲਾਓ ਕਰੋ ਤਾਂ। ਕੈਨ ਆਈ ਰੀਲੀ ਟੈਲ ਦਮ
0: ਕਿਸ ਚੀਜ਼ ਦਾ ਡਿਸਕਾਊਂਟ?
1: ਜਿੰਨੇ ਰੈਸਟੋਰੈਂਟ ਵਾਲੇ ਨੇ, ਆਪਣੇ ਪੰਜਾਬੀ ਵੀਰ ਨੇ, ਜਿਹੜੇ ਹੋਰ ਵੀ ਨੇ ਇੰਡੀਆ ਤੋਂ ਆਏ, ਇਹ ਰੈਸਟੋਰੈਂਟ ਖੋਲਦੇ ਨੇ ਤੇ ਇਹ ਡੈਬਿਟ ਮਸ਼ੀਨਾਂ ਲੈਂਦੇ ਨੇ।
0: ਹਾਂਜੀ,
1: ਡੈਬਿਟ ਮਸ਼ੀਨਾਂ ਤੇ ਬਹੁਤ ਫੀਸਾਂ ਲੱਗਦੀਆਂ ਨੇ ਤੇ ਮੇਰੇ ਕੋਲ ਇੱਕ ਪ੍ਰਮੋਸ਼ਨ ਹੈ ਜਿਹਦੇ ਵਿੱਚ ਇਹਨਾਂ ਦੀਆਂ ਪ੍ਰੋਸੈਸਿੰਗ ਫੀਸਾਂ ਇਹ ਨਹੀਂ ਦੇਣਗੇ। ਕੈਨੇਡਾ ਦਾ ਅਪਰੂਵ ਪ੍ਰੋਗਰਾਮ ਹੈ, ਉਹਦੇ ਵਿੱਚ ਜਿੰਨੀਆਂ ਫੀਸਾਂ ਕਸਟਮਰ ਦੇਣਗੇ ਉਹਦੇ ਨਾਲ ਇਹਨਾਂ ਦੀ ਬਾਟਮ ਲਾਈਨ ਵੱਧ ਜਾਂਦੀ ਹੈ। ਜੇ 50,000 ਦਾ ਬਿਜ਼ਨਸ ਕਰਦੇ ਨੇ ਮਹੀਨੇ ਦੇ ਵਿੱਚ ਤੇ ਅਪਰੋਕਸੀਮੇਟਲੀ ਦੇ ਕੈਨ ਸੇਵ ਸਾਲ ਦਾ $14,400, ਵਿਚ ਇਜ਼ ਅ ਗੁੱਡ ਚੰਕ ਆਫ ਮਨੀ।
0: ਤੁਸੀਂ ਇੱਦਾਂ ਕਰੋ, ਤੁਸੀਂ ਹੋਲਡ ਕਰੋ, ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦੀ ਹੈਗੀ ਤਾਂ ਤੁਸੀਂ ਮੈਨੂੰ ਬਾਅਦ 'ਚ ਕਾਲ ਕਰ ਲਿਓ ਜਾਂ ਫਿਰ ਤੁਹਾਡੀ ਕਾਲ ਹੀ ਡਿਸਕਨੈਕਟ ਹੋ ਗਈ। ਚਲੋ ਐਨੀ ਹਾਓ 0130। ਜੀ ਸਤਿ ਸ਼੍ਰੀ ਅਕਾਲ। ਹੈਲੋ 0130, ਰੇਡੀਓ ਦੀ ਆਵਾਜ਼ ਕੱਟ ਕਰ ਲਓ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਆਪਾਂ ਮੈਨੂੰ ਗਾਣਾ ਸੁਣਾਇਓ ਸੁਰਿੰਦਰ ਕੌਰ ਦਾ ਜੀ, ਮੇਰੀ ਅੱਖ ਕਾਸ਼ ਨੇ।
0: ਇੱਕ ਮੇਰੀ ਅੱਖ ਕਾਸ਼ਨੀ, ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਮੈਨੂੰ ਬਸ ਥੋੜ੍ਹਾ ਟਾਈਮ ਦਿਓ।
2: ਠੀਕ ਹੈ ਜੀ, ਥੈਂਕ ਯੂ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬੜਾ ਪਿਆਰਾ ਗਾਣਾ ਸੁਰਿੰਦਰ ਕੌਰ ਜੀ ਦੀ ਆਵਾਜ਼ 'ਚ ਆਪਾਂ ਜ਼ਰੂਰ ਸੁਣਦੇ ਹਾਂ। ਏ ਐਨ ਜੇ ਆਟੋਮੋਟਿਵ ਰਿਪੇਅਰ, ਤੁਸੀਂ ਪਹੁੰਚੋ ਆਪਣੀ ਕਾਰਜ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ, ਸਮਰ ਟਾਇਰ ਤੁਹਾਨੂੰ ਚਾਹੀਦੇ ਨੇ ਗੱਡੀਆਂ 'ਚ ਪਾਉਣੇ ਨੇ ਹੁਣ, ਤਾਂ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਆਪਣੇ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਹੋਵੇ, ਵੀਲ ਅਲਾਈਨਮੈਂਟ ਕਰਾਉਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਏ ਐਨ ਜੇ ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਕਰੋ। ਹਰ ਤਰ੍ਹਾਂ ਦਾ ਸਸਪੈਂਸ਼ਨ ਵਰਕ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾ ਸਕਦੇ ਹੋ, ਆਇਲ ਚੇਂਜ ਕਰਾ ਸਕਦੇ ਹੋ ਅਤੇ ਰਸਟ ਪ੍ਰੂਫਿੰਗ ਵੀ ਇਹ ਕਰਦੇ ਨੇ। ਇੰਗਲਿਸ਼, ਪੰਜਾਬੀ, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ। ਇਹ ਤੁਹਾਡੇ ਲਈ ਲੋਕੇਟਡ ਨੇ 91 ਹੀਲੇ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, ਅਤੇ ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਗੱਲਬਾਤ ਕਰੋ। ਏ ਐਨ ਜੀ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨਸੀਬੋ ਲਾਲ ਜੀ ਦਾ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਜਲਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਅੱਧਾ ਘੰਟਾ ਸਾਡੇ ਕੋਲ ਹੋਰ ਹੈ। ਜੇ ਤੁਸੀਂ ਆਪਣੀ ਪਸੰਦ ਦੇ ਸੋਫਾ ਸੈਟਸ, ਕਾਊਚਿਸ ਤਿਆਰ ਕਰਵਾਉਣੇ ਹੋਣ ਆਪਣੀ ਪਸੰਦ ਦੇ, ਯਾਨੀ ਕਿ ਕਸਟਮਾਈਜ਼ਡ, ਪੂਰੇ ਫੁੱਲੀ ਕਸਟਮਾਈਜ਼ਡ, ਤਾਂ ਸੋਫਾ ਮਾਰਟ ਐਂਡ ਕੈਸਲ ਐਟ ਦ ਲਾਈਨ ਜ਼ਰੂਰ ਇੱਕ ਚੱਕਰ ਲਗਾਓ। ਇਹਨਾਂ ਦੇ ਕੋਲ ਤੁਹਾਡੇ ਲਈ ਬਹੁਤ ਹੀ ਵਧੀਆ, ਇੱਕ ਤਾਂ ਤੁਹਾਡੇ ਲਈ ਡਿਸਕਾਊਂਟਸ ਚੱਲ ਰਹੇ ਨੇ। ਜਿੰਨੇ ਵੀ ਫਲੋਰ ਮਾਡਲਸ ਨੇ ਉਹਨਾਂ ਦੇ ਉੱਪਰ ਇਹਨਾਂ ਨੇ ਕਲੀਅਰੈਂਸ ਲਗਾਈ ਹੋਈ ਹੈ ਬਹੁਤ ਹੀ ਘੱਟ ਪ੍ਰਾਈਸਿਸ ਦੇ ਉੱਪਰ। ਅਤੇ ਜੇ ਤੁਸੀਂ ਨਵੇਂ ਆਪਣੇ ਕਾਊਚਿਸ ਫੈਬਰਿਕ ਦੇ ਸੋਫੇ ਬਣਵਾਉਣਾ ਚਾਹੁੰਦੇ ਹੋ ਤਾਂ ਫੈਬਰਿਕ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਹਨਾਂ ਦੇ ਕੋਲ ਕੁਆਂਟਿਟੀ ਮਿਲ ਜਾਣੀ ਹੈ ਆਪਣੇ ਚੂਜ਼ ਕਰਨ ਦੇ ਲਈ। ਬਹੁਤ ਜ਼ਿਆਦਾ ਇਹਨਾਂ ਦੇ ਕੋਲ ਕਲਰ ਆਪਸ਼ਨਸ ਨੇ, ਕਾਊਂਟਲੈਸ ਕਲਰ ਆਪਸ਼ਨਸ। ਫੈਬਰਿਕ ਦੇ ਵਿੱਚ ਵੀ ਪਹਿਲਾਂ ਤੁਸੀਂ ਚੂਜ਼ ਕਰੋ ਕਿ ਕਿੱਦਾਂ ਦਾ ਫੈਬਰਿਕ ਤੁਸੀਂ ਚਾਹੁੰਦੇ ਹੋ ਆਪਣੇ ਸੋਫਾ ਸੈਟਸ ਦਾ, ਫਿਰ ਤੁਸੀਂ ਕਲਰ ਚੂਜ਼ ਕਰ ਸਕਦੇ ਹੋ ਕਿਉਂਕਿ ਇੰਨੀ ਜ਼ਿਆਦਾ ਕਲਰ ਕੁਆਲਿਟੀ ਇਹਨਾਂ ਦੇ ਕੋਲ ਵਧੀਆ ਹੈਗੀ ਹੈ ਅਤੇ ਇਹਨਾਂ ਦੇ ਕੋਲ ਇੰਨੀਆਂ ਜ਼ਿਆਦਾ ਚੋਇਸਿਸ ਨੇ ਕਿ ਤੁਹਾਨੂੰ ਪਹਿਲਾਂ ਥੋੜ੍ਹਾ ਟਾਈਮ ਕੱਢ ਕੇ ਜਾਣਾ ਪੈਣਾ ਕਿ ਆਪਣਾ ਸੋਫਾ ਸੈੱਟ ਤੁਸੀਂ ਕਿੱਦਾਂ ਦਾ ਬਣਵਾਉਣਾ ਚਾਹੁੰਦੇ ਹੋ। ਜੇ ਤੁਸੀਂ ਲੈਦਰ ਦਾ ਸੋਫਾ ਬਣਾਉਣਾ ਹੋਵੇ ਉਹਦੇ ਵਿੱਚ ਵੀ ਤੁਹਾਨੂੰ 50+ ਕਲਰ ਚੋਇਸਿਸ ਮਿਲਣਗੀਆਂ। ਲੈਦਰ ਦੇ ਸੋਫੇ ਵੀ ਤਿਆਰ ਕਰਵਾਓ, ਆਪਣੇ ਘਰੋਂ ਤੁਸੀਂ ਮੈਜ਼ਰਮੈਂਟਸ ਲੈ ਜਾਓ ਅਤੇ ਜਿੰਨਾ ਮਰਜ਼ੀ ਵੱਡਾ ਸੋਫਾ ਸੈੱਟ ਤੁਸੀਂ ਤਿਆਰ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ। ਅਤੇ ਇਹ ਤੁਹਾਡੇ ਲਈ, ਇਹਨਾਂ ਦੇ ਵੇਅਰ ਹਾਊਸ ਤੁਸੀਂ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਇਹ ਤੁਹਾਡੇ ਲਈ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਟੌਪ ਦੀ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰਦੇ ਨੇ। ਕੈਨੇਡੀਅਨ ਮੇਡ ਬੈਡਰੂਮ ਸੈੱਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਪ੍ਰੋਵਾਈਡ ਕਰ ਰਹੇ ਨੇ। ਜਿੰਨੇ ਵੀ ਫਲੋਰ ਮਾਡਲਸ ਨੇ ਮੈਂ ਫਿਰ ਦੱਸਦੇ ਹਾਂ ਕਿ ਕਲੀਅਰੈਂਸ ਦੇ ਉੱਪਰ ਤੁਹਾਨੂੰ ਮਿਲ ਰਹੇ ਨੇ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਅੰਡਰ 1 ਰੂਫ ਲੈ ਕੇ ਆ ਸਕਦੇ ਹੋ। ਜ਼ਰੂਰ ਪਹੁੰਚੋ, ਇਹਨਾਂ ਦੀਆਂ 2 ਲੋਕੇਸ਼ਨਸ ਨੇ ਅਤੇ ਦੋਨਾਂ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ। 120 ਡੈਲਟਾ ਪਾਰਕ ਬੁਲੇਵਰਡ ਐਂਡ 24 ਰੀਗਨ ਰੋਡ, ਇਹਨਾਂ ਦੋਨਾਂ ਲੋਕੇਸ਼ਨ 'ਤੇ ਵਿਜ਼ਿਟ ਕਰੋ ਅਤੇ ਨੰਬਰ ਤੁਸੀਂ ਨੋਟ ਕਰ ਲਓ। ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 9058038056, 9058038056 ਜਾਂ 9057918056, 9057918056। ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ। ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸੋਫਾ ਮਾਰਟ ਐਂਡ ਕੈਸਲ ਐਦਨ ਲਾਈਨ ਤੁਹਾਡੇ ਲਈ ਐਵਰੀਡੇ ਓਪਨ ਨੇ। ਚਾਟਸ ਐਂਡ ਪਰਾਂਠਾ ਪਹੁੰਚੋ, ਕੋਈ ਵੀ ਤੁਸੀਂ ਆਪਣੇ ਖਾਣਾ ਹੋਵੇ, ਮੋਮੋਜ਼ ਜਾਂ ਤੁਸੀਂ ਖਾਣੇ ਹੋਣ ਚਾਪਸ, ਜਾਂ ਤੁਸੀਂ ਆਪਣਾ ਕੋਈ ਵੀ ਤਰ੍ਹਾਂ ਦਾ ਪਰੌਂਠਾ ਖਾਣਾ ਚਾਹੁੰਦੇ ਹੋ, ਕੋਈ ਵੀ ਡੋਸਾ ਖਾਣਾ ਚਾਹੁੰਦੇ ਹੋ, ਹਰ ਤਰ੍ਹਾਂ ਦੇ ਡੋਸੇ, ਹਰ ਤਰ੍ਹਾਂ ਦੇ ਚਾਟਸ, ਹਰ ਤਰ੍ਹਾਂ ਦੇ ਪਰੌਂਠੇ ਅਵੇਲੇਬਲ ਨੇ। ਮੱਕੀ ਦੀ ਮੇਥੀ ਵਾਲੀ ਰੋਟੀ ਖਾਓ, ਨਾਲ ਉੱਪਰ ਦਹੀਂ ਲੈ ਲਓ, ਅਚਾਰ ਲੈ ਲਓ, ਜਾਂ ਤੁਸੀਂ ਮੱਖਣ ਰੱਖ ਲਓ ਉੱਪਰ। ਇਸ ਤੋਂ ਇਲਾਵਾ ਚਨਾ ਭਟੂਰਾ ਖਾਓ ਇਹਨਾਂ ਦੇ ਕੋਲੋਂ, ਹਲਵਾ ਪੂਰੀ ਵਿਦ ਚਨਾ ਖਾ ਸਕਦੇ ਹੋ, ਸਾਗ ਵੀ ਮਿਲਦਾ ਆ, ਟਿੱਕੀ ਬਰਗਰ ਪਨੀਰ ਐਂਡ ਨੂਡਲਸ ਵਾਲੇ ਮਿਲਦੇ ਨੇ। ਵੈਜ ਮਨਚੂਰੀਅਨ ਦੇ ਨਾਲ ਤੁਸੀਂ ਫਰਾਈਡ ਰਾਈਸ ਲੈ ਸਕਦੇ ਹੋ, ਨੂਡਲਸ ਲੈ ਸਕਦੇ ਹੋ। ਬਹੁਤ ਜ਼ਿਆਦਾ ਵੈਰਾਇਟੀ ਸ਼ੇਕਸ ਦੀ ਮਿਲਦੀ ਹੈ ਤੁਹਾਨੂੰ, ਮਿਲਕ ਸ਼ੇਕਸ ਦੀ, ਮਸਾਲੇ ਜਾਂ ਖੋਏ ਵਾਲੀ ਲੱਸੀ ਪੀ ਸਕਦੇ ਹੋ, ਫਲੂਦਾ, ਗੁਲਾਬ ਜਾਮੁਨ, ਰਸਗੁੱਲੇ, ਸਾਰਾ ਕੁਛ ਤੁਹਾਨੂੰ ਇਹਨਾਂ ਦੇ ਕੋਲੋਂ ਮਿਲਦਾ। ਮੇਰੇ ਮੂੰਹ 'ਚ ਪਾਣੀ ਆਉਣ ਲੱਗ ਗਿਆ। ਫਰੈਸ਼ ਜੂਸਿਸ ਵੀ ਤੁਸੀਂ ਲੈ ਸਕਦੇ ਹੋ, ਪੀ ਸਕਦੇ ਹੋ ਬੈਠ ਕੇ ਉੱਥੇ। ਅਤੇ ਜਿਨ੍ਹਾਂ ਨੂੰ ਟਾਈਮ ਨਹੀਂ ਲੱਗਦਾ ਖਾਣਾ ਬਣਾਉਣ ਦਾ ਜਾਂ ਆਉਂਦਾ ਹੀ ਨਹੀਂ ਤੁਹਾਨੂੰ ਖਾਣਾ ਬਣਾਉਣਾ, ਇਹਨਾਂ ਦੇ ਕੋਲੋਂ ਟਿਫਿਨ ਸਰਵਿਸ ਲਓ। ਤੁਹਾਡੇ ਲਈ ਲੋਕੇਟਰ ਨੇ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਰ ਨੇ। ਜੇ ਤੁਸੀਂ ਬੈਠ ਕੇ ਡਾਈਨਿੰਗ ਕਰਦੇ ਹੋ ਜਾਂ ਤੁਸੀਂ ਟੇਕ ਆਊਟ ਵੀ ਲੈ ਕੇ ਜਾਂਦੇ ਹੋ, ਕੋਈ ਵੀ ਕਾਠੀ ਰੋਲ ਬਾਏ ਕਰੋਗੇ, ਇੱਕ ਤੁਹਾਨੂੰ ਪੌਪ ਫ੍ਰੀ ਮਿਲ ਜੂਗਾ, ਯਾਨੀ ਕੈਨ ਵਾਲੀ ਡਰਿੰਕ ਫ੍ਰੀ ਮਿਲ ਜੂਗੀ। ਕੋਈ ਬਰਗਰ ਖਰੀਦੋ ਤਾਂ ਵੀ ਡਰਿੰਕ ਫ੍ਰੀ ਮਿਲ ਜਾਣੀ ਆ, ਮਲਾਈ ਚਾਪ ਖਰੀਦੋਗੇ ਰੁਮਾਲੀ ਰੋਟੀ ਫ੍ਰੀ ਮਿਲ ਜਾਣੀ ਆ। ਨੰਬਰ ਤੁਸੀਂ ਨੋਟ ਕਰ ਲਓ 9057944545, 9057945445, ਚਾਟਸ ਐਂਡ ਪਰਾਂਠਾ ਦਾ ਨੰਬਰ ਹੈ। ਅਗਲੇ ਕਾਲਰ 4967, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਗਾਣੇ ਦੀ ਕਰਨੀ ਸੀਗੀ ਜੀ,
0: ਫਰਮਾਇਸ਼। ਹਾਂਜੀ ਦੱਸੋ।
1: ਹਾਂਜੀ ਐਨਐਸਏ ਸੌਂਗ ਆ ਜੀ, ਗੁਰਲਵ ਗਿੱਲ ਦਾ।
0: ਕਿਹੜਾ ਕਿਹੜਾ ਸੌਂਗ?
1: ਗੁਰਲਵ ਗਿੱਲ ਦਾ ਜੀ, ਐਨਐਸਏ, ਐਨਐਸਏ,
0: ਐਨਐਸਏ। ਓਕੇ, ਗੁਰਲਵ ਗਿੱਲ ਦਾ।
1: ਗੁਰਲਵ ਗਿੱਲ ਦਾ ਜੀ, ਸਰੀ ਤੋਂ ਬੋਲਦਾ ਜੀ, ਤੇਜਿੰਦਰ ਸਿੰਘ, ਕੱਲ ਵੀ ਹੋਈ ਗੱਲ।
0: ਓ ਹਾਂਜੀ ਹਾਂਜੀ ਹਾਂਜੀ, ਕੀ ਹਾਲ ਹੈ ਤੁਹਾਡਾ, ਕਿੱਦਾਂ ਦਾ ਮੌਸਮ ਅੱਜ ਫਿਰ?
1: ਅਜੇ ਤਾਂ ਜਿਦਾ ਟੋਰਾਂਟੋ ਚ ਵੀ ਧੁੱਪ ਹੀ ਆ, ਅਜੇ ਇੱਥੇ ਵੀ ਧੁੱਪ ਹੀ ਆ ਜਿਹੜੀ।
0: ਹਾਂਜੀ ਟੋਰਾਂਟੋ ਚ ਬਹੁਤ ਸੋਹਣਾ ਵੈਦਰ ਅੱਜ, ਬਹੁਤ ਹੀ ਜ਼ਿਆਦਾ ਸੋਹਣਾ।
1: ਚਲੋ, ਆਪਣੇ ਇੱਕ ਪੁੱਛਣਾ ਸੀਗਾ ਜੀ ਵੀ, ਜਿੱਦਾਂ ਲਾਈਵ ਵੀ ਕਰਦੇ ਤੁਸੀਂ ਯੂਟਿਊਬ ਤੇ ਜਾਂ ਕੋਈ ਹੋਰ ਸੋਸ਼ਲ ਮੀਡੀਆ ਤੇ ਤੁਹਾਡਾ ਪ੍ਰੋਗਰਾਮ?
0: ਲਾਈਵ ਤੁਸੀਂ ਵੈਸੇ ਅੱਜ ਕੈਮਰਾ ਵੈਸੇ ਬੰਦ ਕੀਤਾ ਮੈਂ, ਬਟ ਤੁਸੀਂ ਉੱਦਾਂ ਲਾਈਵ ਸਾਨੂੰ ਦੇਖ ਸਕਦੇ ਹੁੰਦੇ ਸਟੂਡੀਓ ਦੇ ਵਿੱਚੋਂ, ਜਿਵੇਂ ਵੈਬਸਾਈਟ 'ਤੇ ਵੀ ਅਤੇ ਜਿਹੜੇ ਆਈ ਪੀ ਟੀ ਵੀ ਬੋਕਸ ਲੱਗਿਆ ਹੈ ਨਾ ਉਹ 'ਚ ਦੇਸ਼ ਪ੍ਰਦੇਸ਼ ਰੇਡੀਓ ਚੈਨਲ ਹੈਗਾ ਨਾ, ਉਵੇਂ ਉੱਤੇ ਵੀ ਦੇਖ ਸਕਦੇ ਹੁੰਦੇ ਹੋ, ਬਟ ਅੱਜ ਨਹੀਂ ਦੇਖ ਸਕਦੇ।
1: ਉਹਦੇ ਤੇ ਕੋਈ ਮੈਂਬਰਸ਼ਿਪ ਲੈਣੀ ਪੈਣੀ ਜੀ ਫਿਰ?
0: ਨਹੀਂ ਕੋਈ ਮੈਂਬਰਸ਼ਿਪ ਨਹੀਂ ਹੈਗੀ, ਵੈਬਸਾਈਟ ਤੇ ਤੁਸੀਂ ਸੁਣਦੇ ਹੋ, ਵੈਬਸਾਈਟ ਤੇ ਵੀ ਉੱਥੇ ਦੋ ਆਪਸ਼ਨਸ ਹੁੰਦੀਆਂ ਨੇ, ਇੱਕ ਤਾਂ ਰੇਡੀਓ ਸੁਣਨ ਦੀ, ਇੱਕ ਟੀਵੀ ਦੀ ਆਪਸ਼ਨ ਹੁੰਦੀ ਆ।
1: ਠੀਕ ਆ ਜੀ, ਆ ਸੌਂਗ ਹੈ ਜੀ ਪੂਰਾ ਲਾਇਓ ਜੀ, ਬਹੁਤ ਸੋਹਣਾ ਸੌਂਗ ਹੈ ਜੀ।
0: ਠੀਕ ਹੈ ਜੀ, NSA ਹੈ ਨਾ?
1: ਹਾਂਜੀ ਹਾਂਜੀ, ਸ਼ੁਕਰੀਆ ਜੀ ਬੜਾ।
0: ਹਾਂਜੀ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੁਸੀਂ ਸਰੀ ਤੋਂ ਬੈਠ ਕੇ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੇ ਇੰਜੋਏ ਕਰ ਰਹੇ ਹੋ, ਬੜਾ ਸ਼ੁਕਰੀਆ। ਤੇ ਮੈਂ ਤੁਹਾਨੂੰ ਜਾਣਕਾਰੀ ਇੱਕ ਦੇ ਦਿਆਂ, ਅਕਾਲ ਡਕਟ ਕਲੀਨਿੰਗ ਦੀ, ਇਹ ਫਸਟ ਐਵਰ ਕੰਪਨੀ ਹੈ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਦੀ, ਜਿਹੜੇ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ, 7 ਦਿਨ ਓਪਨ ਰਹਿੰਦੇ ਨੇ, ਬਹੁਤ ਹੀ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ। ਇੰਸਟਾਲ ਕਰਵਾਉਣੀ ਹੋਵੇ, ਰਿਪੇਅਰ ਕਰਵਾਉਣੀ ਹੋਵੇ, ਹਰ ਤਰ੍ਹਾਂ ਦੀ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ ਇੰਸਟਾਲ ਵੀ ਕਰਵਾਓ, ਰਿਪੇਅਰ ਵੀ ਕਰਵਾਓ। ਤੇ ਇਹਨਾਂ ਦੇ ਕੋਲੋਂ ਤੁਸੀਂ, ਵੈਸੇ ਤਾਂ ਰੈਗੂਲਰ ਪ੍ਰਾਈਸ ਹੈਗੀ ਹੈ, ਜਿੱਥੇ ਮਰਜ਼ੀ ਤੁਸੀਂ ਹੈਗੇ ਹੋ ਤੁਹਾਨੂੰ ਹਰ ਏਰੀਆ ਦੇ ਵਿੱਚ ਇਹ ਸਰਵਿਸ ਦਿੰਦੇ ਨੇ ਡਕਟ ਕਲੀਨਿੰਗ ਦੀ, $250 ਦੇ ਵਿੱਚ, $250 ਰੈਗੂਲਰ ਪ੍ਰਾਈਸ ਹੈ। ਬਟ ਜਿੰਨੇ ਵੀ ਬ੍ਰੈਂਪਟਨ ਐਂਡ ਮਿਸੀਸਾਗਾ ਦੇ ਕਸਟਮਰਸ ਨੇ, ਜਿੰਨੇ ਬ੍ਰੈਂਪਟਨ ਦੇ ਵਿੱਚੋਂ ਤੁਸੀਂ ਜਾਂ ਮਿਸੀਸਾਗਾ ਦੇ ਏਰੀਆ ਦੇ ਵਿੱਚ ਰਹਿੰਦੇ ਹੋ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਇਹਨਾਂ ਨੂੰ, ਅਪ ਟੂ 3000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਤੁਹਾਨੂੰ ਸਿਰਫ $140 ਦੇ ਵਿੱਚ ਇਹ ਸਰਵਿਸ ਦੇਣਗੇ, $140 ਦੇ ਵਿੱਚ ਦੇਸ਼ ਪ੍ਰਦੇਸ਼ ਰੇਡੀਓ ਦੇ ਰੈਫਰੈਂਸ ਤੋਂ। ਅਤੇ ਤੁਸੀਂ ਇਹ ਡਕਟ ਕਲੀਨਿੰਗ ਕਰਵਾਓ, ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਅਕਾਲ ਡਕਟ ਕਲੀਨਿੰਗ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੈਕਸਟ ਫਰਮਾਇਸ਼ੀ ਗਾਣਾ ਮੁਹੰਮਦ ਰਫੀ ਜੀ ਦੀ ਆਵਾਜ਼ 'ਚ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

ਲਗਾਓ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 ਕੋਮਲ ਟ੍ਰੈਵਲ ਐਂਡ

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਟਾਟ ਟਰਾਂਸਫਰੇਟ ਵਾਲਿਆਂ ਨੂੰ ਜ਼ਰੂਰ ਕੰਟੈਕਟ ਕਰੋ ਜੇਕਰ ਤੁਸੀਂ ਤੁਹਾਡੇ ਕੋਲ ਲਾਇਸੈਂਸ ਹੈ ਟਰੱਕ ਦਾ, ਏਜ਼ਡ ਲਾਇਸੈਂਸ ਹੈ, ਤਾਂ ਇਹਨਾਂ ਨੂੰ ਮੈਂ ਦੱਸਦਾ ਕਿ ਏਜ਼ਡ ਡਰਾਈਵਰਸ ਦੀ ਲੋੜ ਹੈ। ਯੂਐਸਏ ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਐਵਰੀ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤਾਂ ਤੁਹਾਨੂੰ ਲਾਜ਼ਮੀ ਕੰਮ ਮਿਲਦਾ ਆ, ਉਸ ਤੋਂ ਜ਼ਿਆਦਾ ਵੀ ਮਿਲ ਸਕਦਾ, ਵੀਕਐਂਡਸ 'ਤੇ ਵੀ ਮਿਲ ਸਕਦਾ ਆ। ਅਤੇ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ ਤੁਹਾਡੇ ਕੋਲ, ਤਾਂ ਜ਼ਰੂਰ ਤੁਸੀਂ ਕੰਟੈਕਟ ਕਰੋ ਟੱਟ ਟਰਾਂਸਫਰੇਟ ਤੋਂ। ਸੁੱਖੀ ਟੱਟ ਜੀ ਦੇ ਨਾਲ ਤੁਹਾਨੂੰ 1600 ਤੋਂ ਲੈ ਕੇ $2200 ਵੀਕਲੀ ਤੁਹਾਨੂੰ ਮਿਲਣਗੇ, ਜੇ ਉਸ ਤੋਂ ਜ਼ਿਆਦਾ ਵੀ ਤੁਸੀਂ ਕਮਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਰੋਇਲ ਇਨਫੀਲਡ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਲੈ ਸਕਦੇ ਹੋ ਜਿਹੜੇ ਕਿ 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਸੁੱਖੀ ਟੱਟ ਜੀ ਨੂੰ ਕਾਲ ਕਰੋ 416-666-9520, 416-666-9520 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਲਈ ਇਹ ਸਾਰੇ ਸਾਈਜ਼ ਦੇ ਟੈਂਟਸ ਲੈ ਕੇ ਆਉਂਦੇ ਨੇ। ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ, ਵਿਆਹ ਸ਼ਾਦੀ ਦਾ ਇਵੈਂਟ ਆ ਰਿਹਾ, ਟੈਂਟ ਦੀ ਲੋੜ ਪੈਣੀ ਹੈ, 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਨੇ ਇਹਨਾਂ ਦੇ ਕੋਲ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟ ਹੁੰਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰਿਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਹੈਗਾ ਆ। ਅਤੇ ਇਹਨਾਂ ਦੇ ਕੋਲ ਬਹੁਤ ਸੋਹਣੇ ਸੋਹਣੇ ਕਾਰਪੇਟਸ ਨੇ ਜੋ ਟੈਂਟ ਦੇ ਵਿੱਚ ਵਿੱਚ ਲਗਾਉਂਦੇ ਆ। ਹੀਟਰਸ ਐਂਡ ਫੈਨਸ ਮੌਸਮ ਦੇ ਅਕੋਰਡਿੰਗਲੀ ਲਗਾ ਦਿੰਦੇ ਨੇ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਪੂਰੇ ਲੰਬੇ ਲੰਬੇ ਲੜੀਆਂ ਲਗਵਾ ਕੇ ਤੁਸੀਂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ 6477-999-2569, 647-999-2569 2569 ਦੇ ਉੱਪਰ ਤੁਸੀਂ ਗੱਲਬਾਤ ਕਰਨੀ ਹੈ ਮੱਲੀ ਟੈਂਟ ਸਰਵਿਸਿਜ਼ ਦੇ ਨਾਲ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ।
1: ਬਿਲਕੁਲ,
0: ਮੈਂ ਉਹਨਾਂ ਨੂੰ ਸਰ ਦਾ ਹੀ ਨੰਬਰ ਦਿੱਤਾ ਫਿਰ, ਕਿਉਂਕਿ ਬਿਲਕੁਲ ਬਿਲਕੁਲ
1: ਹਾਂਜੀ।
0: ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੁਸੀਂ ਕੰਮ ਕਾਰ ਦੇ ਵਿੱਚੋਂ ਵੀ ਟਾਈਮ ਕੱਢਿਆ, ਬੜਾ ਸ਼ੁਕਰੀਆ। ਤੇ ਉਮੀਦ ਹੈ ਕਿ ਸਾਰੇ ਸਾਡੇ ਲਿਸਨਰ ਆਪਣਾ ਵੀਕਐਂਡ ਪੂਰਾ ਇੰਜੋਏ ਕਰਦੇ ਹੋਣਗੇ। ਤੇ ਲੋ ਫਿਰ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ ਤੇ ਗਾਣਾ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਕਲੀਅਰ ਵਿਊ ਆਈ ਕੇਅਰ ਦੇ ਵੱਲੋਂ, ਜਿਹੜੇ ਕਿ ਤੁਹਾਡੇ ਲਈ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਆਪ ਦੋਵੇਂ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ। ਤੁਸੀਂ ਡਾਕਟਰਸ ਨੂੰ 6 ਦਿਨ ਮਿਲ ਸਕਦੇ ਹੋ ਵੀਕ ਦੇ, ਐਕਸੈਪਟ ਮੰਡੇ। ਮੰਡੇ ਨੂੰ ਛੁੱਟੀ ਹੁੰਦੀ ਹੈ, ਬਾਕੀ 6 ਦੇ 6 ਦਿਨ ਤੁਹਾਨੂੰ ਮਿਲਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਜੋ ਹੈਗੀ ਹੈ ਤੁਸੀਂ ਐਵਰੀ ਡੇ ਕਰਾ ਸਕਦੇ ਹੋ। ਮਾਇਓਪੇ ਕੰਟਰੋਲ ਲੈਂਸਿਸ ਹੈਗੇ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਲਓ। ਅਤੇ ਕੰਪਲੀਟ ਪੇਅਰ ਆਫ ਗਲਾਸਿਸ ਜਿਹੜਾ ਹੈਗਾ $99 ਤੋਂ ਸਟਾਰਟ ਹੋ ਜਾਂਦੇ ਨੇ। ਅਤੇ ਟਾਈਮਿੰਗਸ ਇਹਨਾਂ ਦੀਆਂ ਹੈਗੀਆਂ ਨੇ, ਅੱਜ ਜੇ ਜਾਣਾ ਚਾਹੁੰਦੇ ਹੋ 6 ਵਜੇ ਤੱਕ ਡਾਕਟਰਸ ਮਿਲ ਸਕਦੇ ਨੇ, ਕੱਲ੍ਹ ਨੂੰ ਜਾਣਾ ਹੋਵੇ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਮਿਲਣਗੇ। ਮੰਡੇ ਨੂੰ ਛੁੱਟੀ ਹੁੰਦੀ ਹੈ ਇਹਨਾਂ ਦੀ, ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਿਲ ਸਕਦੇ ਹੋ ਤੁਸੀਂ। ਕਲੀਅਰ ਵਿਊ ਆਈ ਕੇਅਰ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਬਰੈਂਪਟਨ ਦੇ ਵਿੱਚ ਨੇ। ਨੰਬਰ 905-913-4545, 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਅਤੇ ਲੋ ਫਿਰ ਸੁਣੋ ਸੁਰਿੰਦਰ ਕੌਰ ਜੀ ਦੀ ਆਵਾਜ਼ 'ਚ ਨੈਕਸਟ ਫਰਮਾਇਸ਼ੀ ਗਾਣਾ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕਰੀਬ 10-12 ਮਿੰਟ ਦਾ ਟਾਈਮ ਸਾਡੇ ਕੋਲ ਹੋ ਰਿਹਾ ਅਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਬਹੁਤ ਸਾਰਿਆਂ ਦੀ ਸਾਂਝ ਪਈ ਅਤੇ ਬੜਾ ਵਧੀਆ ਵੀ ਲੱਗਿਆ ਸਾਰਿਆਂ ਨੇ ਗੱਲਾਂ ਬਾਤਾਂ ਆਪਣੀਆਂ ਕੀਤੀਆਂ। ਉਮੀਦ ਹੈ ਕਿ ਹੋਪਫੁਲੀ ਤੁਸੀਂ ਸਾਰੇ ਆਪਣਾ ਵੀਕਐਂਡ ਇੰਜੋਏ ਕਰਦੇ ਹੋਵੋਗੇ। 9445 ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਬਹੁਤ ਤੁਹਾਡਾ ਗੱਲਬਾਤ ਹੁੰਦੀ ਹੁੰਦੀ ਸੀ।
1: ਸਵੇਰ ਦੇ ਕੋਈ ਨੀ, ਉਹ ਵੀ ਆਪਣਾ ਹੀ ਆ, ਪਰਿਵਾਰ ਵੀ ਆਪਣਾ ਹੀ ਆ।
0: ਬਿਲਕੁਲ ਬਿਲਕੁਲ ਹਾਂਜੀ।
1: ਦੁਨੀਆ ਕੇ ਰਖਵਾਲੇ।
0: ਮੈਂ ਥੋੜਾ ਜਿਹਾ ਸੁਣਾ ਸਕਦੀ ਕਿਉਂਕਿ ਟਾਈਮ ਹੁਣ ਥੋੜਾ ਰਹਿ ਗਿਆ ਨਾ, ਬਟ ਕੋਈ ਗੱਲ ਮੈਂ ਸੁਣਾ
1: ਦਿੰਦੀ।
0: ਹਾਂਜੀ ਨਹੀਂ ਡੇਲੀ ਨਹੀਂ, ਸੈਟਰਡੇ ਦਾ ਤਾਂ ਇਹੀ ਟਾਈਮ ਹੈ 1-4 ਵਾਲਾ, ਬਟ ਡੇਲੀ ਮੈਂ ਕਰਦੀ ਹੁੰਦੀ ਹਾਂ 3-4 ਦੁਪਹਿਰ ਵਾਲੇ ਟਾਈਮ। ਹਾਂਜੀ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ।
1: ਸਾਰੇ ਚੰਗੇ ਆ ਸਾਡੇ ਵਾਸਤੇ।
0: ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ। ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਾਰੇ ਹੋਸਟ ਬਹੁਤ ਮਿਹਨਤ ਕਰਦੇ ਨੇ ਅਤੇ ਪ੍ਰੋਗਰਾਮ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਤੁਹਾਡੇ ਲਈ ਲੈ ਕੇ ਆਉਂਦੇ ਨੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਇੰਜੋਏ ਕਰਦੇ ਹੋਵੋਗੇ। ਅਤੇ ਲੋ ਮੈਂ ਥੋੜ੍ਹਾ ਜਿਹਾ ਤੁਹਾਡਾ ਗਾਣਾ ਸੁਣਾ ਦਿੰਦੀ ਹਾਂ ਕਿਉਂਕਿ ਟਾਈਮ ਵੀ ਹੁਣ ਥੋੜ੍ਹਾ ਰਹਿ ਗਿਆ ਆ, ਅਤੇ ਸੁਣੋ ਫਿਰ ਇੰਜੋਏ ਕਰੋ, ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

4 1 6 7 2 5 2 5 5 1.

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। SS ਲੋਨ ਕੇਅਰ ਦੇ ਨਾਲ ਜ਼ਰੂਰ ਕੰਟੈਕਟ ਕਰ ਲਓ ਜੇ ਤੁਸੀਂ ਨਵੀਂ ਸੋਡਿੰਗ ਕਰਵਾਉਣੀ ਹੋਵੇ, ਆਪਣਾ ਘਾਹ ਵਗੈਰਾ ਫਰੰਟ ਤੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਕਟਵਾਉਣਾ ਹੋਵੇ। ਬਹੁਤ ਸੋਹਣੀ ਲੈਂਡਸਕੇਪਿੰਗ ਇਹ ਕਰਦੇ ਨੇ, ਫੁੱਲ ਬੂਟੇ ਲਗਾਉਣੇ ਨੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਤੁਸੀਂ ਸਬਜ਼ੀਆਂ ਉਗਾਉਣੀਆਂ ਨੇ, ਪੂਰੀ ਇਹ ਲੋਨ ਕੇਅਰ ਤੁਹਾਡੀ ਕਰਕੇ ਜਾਣਗੇ। ਪੂਰਾ ਔਨ ਟਾਈਮ ਕੰਮ ਕਰਦੇ ਨੇ, ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ। ਜ਼ਰੂਰ ਤੁਸੀਂ ਕੰਟੈਕਟ ਕਰੋ SS ਲੋਨ ਕੇਅਰ ਤੋਂ। ਗੁਰਪ੍ਰੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 4376551984 3765519 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। SS ਲੋਨ ਕੇਅਰ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਏਅਰ ਐਕਸਪਰਟ ਹੋਮ ਕੰਫਰਟ ਇੰਕ ਜਿਹੜੀ ਕਿ ਇਹ ਕਿਚਨਰ ਵਾਟਰਲੋ ਕੇਮਬ੍ਰਿਜ GTA ਏਰੀਆ ਪੂਰੇ ਏਰੀਆ ਦੇ ਵਿੱਚ ਪਿਛਲੇ 20 ਸਾਲ ਤੋਂ ਤੁਹਾਨੂੰ ਸਰਵਿਸਿਜ਼ ਦਿੰਦੇ ਨੇ। ਇਹਨਾਂ ਦੇ ਨਾਲ ਸੰਪਰਕ ਕਰੋ। AC ਦੇ ਉੱਪਰ ਸੁਪਰ ਡੀਲ ਇਹਨਾਂ ਨੇ ਲਗਾਈ ਹੈ, ਚਾਹੇ ਬਾਏ ਕਰੋ, ਚਾਹੇ ਰੈਂਟ ਕਰੋ, ਚਾਹੇ ਫਾਈਨੈਂਸ ਕਰੋ, ਸਾਰੀਆਂ ਡੀਲਸ ਇਹਨਾਂ ਦੀ ਇਸੇ ਤਰ੍ਹਾਂ ਨਹੀਂ। ਸੈਂਟਰਲ ਏਅਰ ਕੰਡੀਸ਼ਨਰਸ $1999 ਦੇ ਵਿੱਚ ਲਗਾ ਦੇਣਗੇ, ਇੰਸਟਾਲ ਕਰਕੇ ਜਾਣਗੇ। ਹਾਈ ਐਫੀਸੈਂਸੀ ਫਰਨੇਸਿਸ $2599 ਦੇ ਵਿੱਚ ਲਗਵਾਓ ਅਤੇ ਨਾਲ ਤੁਸੀਂ ਫ੍ਰੀ ਲਓਗੇ ਈਕੋਪੀ ਥਰਮੋਸਟੈਟ ਇਸੇ ਡੀਲ ਦੇ ਨਾਲ। ਇਸ ਤੋਂ ਇਲਾਵਾ 30,000 ਗ੍ਰੇਨਸ ਵਾਲਾ ਵਾਟਰ ਸੋਫਨਰ ਐਂਡ 5-ਸਟੇਜ ਰਿਵਰਸ ਓਸਮੋਸਿਸ ਸਿਸਟਮ $1999 ਦੇ ਵਿੱਚ ਇੰਕਲੂਡਿੰਗ ਇੰਸਟਾਲੇਸ਼ਨ ਅਵੇਲੇਬਲ ਹੈ। ਅਤੇ ਜੇਕਰ ਤੁਸੀਂ ਟੈਂਕਲੈਸ ਵਾਟਰ ਹੀਟਰ ਦੇ ਨਾਲ ਤੁਸੀਂ ਸਵਿੱਚ ਕਰਦੇ ਹੋ, ਤੁਹਾਨੂੰ ਰਿਬੇਟ ਦਿੰਦੇ ਨੇ $500 ਦੀ, ਅਤੇ ਨਾਲੇ ਤੁਸੀਂ $2699 ਦੇ ਵਿੱਚ ਟੈਂਕਲੈਸ ਵਾਟਰ ਹੀਟਰ ਲਗਾਓ, ਐਨਰਜੀ ਬਿੱਲ ਸੇਵ ਹੋਣਗੇ ਅਤੇ ਐਂਡਲੈਸ ਹੋਟ ਵਾਟਰ ਆਉਂਦਾ ਰਹੂਗਾ। ਇਹ ਲੋਕੇਟਰ ਨੇ 334 ਮੈਨੀਟੋ ਡਰਾਈਵ ਯੂਨਿਟ ਨੰਬਰ B ਕਿਚਨਰ ਦੇ ਵਿੱਚ, ਅਤੇ ਨੰਬਰ 519-884-7676 519-884-7676 ਇਹਨਾਂ ਦਾ ਨੰਬਰ ਹੈ। 1122 ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਬਾਦ ਬਹੁਤ ਵਧੀਆ ਪ੍ਰੋਗਰਾਮ ਸੀਗਾ ਜੀ।
0: ਹਾਂਜੀ ਥੈਂਕ ਯੂ, ਥੈਂਕ ਯੂ। ਤੁਸੀਂ, ਮੈਂ ਵੀ ਸੋਚਿਆ ਕਿ ਬਿਲਕੁਲ ਲਾਸਟ ਤੇ ਕਾਲ ਆਈ ਹੈ, ਹੁਣ ਗਾਣਾ ਤਾਂ ਮੇਰੇ ਤੋਂ ਸੁਣਾ ਨਹੀਂ ਹੋਣਾ ਕੋਈ।
1: ਨਹੀਂ ਨਹੀਂ ਗਾਣਾ ਨਹੀਂ ਮੈਂ ਦਿੰਦਾ, ਪਲੀਜ਼। ਮੈਂ ਉਦਾਂ ਹੀ ਕਿਹਾ ਵੀ ਤੁਹਾਨੂੰ ਬਹੁਤ ਵਧੀਆ ਪ੍ਰੋਗਰਾਮ, ਮੈਂ ਤਾਂ ਜੁਪਰ ਤਾਂ ਕੀਤੀ ਤੁਹਾਡਾ ਕਰਕੇ ਨਹੀਂ, ਮੈਂ ਕਰਦਾ ਨਹੀਂ ਹਰ ਵਾਰ, ਮੈਂ ਇਤਵਾਰ ਕਰਨ ਲੱਗ
0: ਪਾ। ਓ ਅੱਛਾ ਅੱਛਾ, ਨਹੀਂ ਬਹੁਤ ਸ਼ੁਕਰੀਆ, ਫਿਰ ਤਾਂ ਤੁਸੀਂ ਪ੍ਰੋਗਰਾਮ ਸੁਣਨ ਦੇ ਲਈ ਉਬਰ ਕਰਦੇ ਹੋ।
1: ਹਾਂਜੀ
0: ਬੜੀ ਖੁਸ਼ੀ ਹੈ। ਚਲੋ ਤੁਹਾਡਾ ਫਾਇਦਾ ਤਾਂ ਹੋ ਰਿਹਾ ਕੁਛ ਨਾ ਕੁਛ, ਹੈ ਨਾ?
1: ਬਹੁਤ ਜੀ ਬਹੁਤ ਜੀ ਲੱਗਦਾ ਨਹੀਂ, ਜਦੋਂ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਬਹੁਤ ਵਧੀਆ ਲੱਗਦਾ।
0: ਥੈਂਕ ਯੂ ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ।
1: ਲੇਕਿਨ ਤੁਸੀਂ ਆਉਂ ਗੱਲ ਜੀ, ਤੁਹਾਡੀ ਮੈਂ ਸਾਹਿਬ ਤੇ ਗੱਲ ਕਰਨਾ ਜੀ, ਉਹ ਜਿਵੇਂ ਤੁਸੀਂ ਗਾਣਾ ਵਿੱਚੋਂ ਕੱਟਦੇ ਜੀ।
0: ਹਾਂਜੀ ਨਹੀਂ ਮੈਨੂੰ
1: ਗਾਣਾ ਚੋਂ ਕੱਟ ਕੇ ਆਪ ਵੀ ਬੋਲੀ ਜਾਂਦੇ ਵਿੱਚ, ਮੈਨੂੰ ਵੀ ਨਹੀਂ ਚੰਗਾ ਲੱਗਦਾ।
0: ਨਹੀਂ ਦੇਖੋ ਗਾਣਾ ਉਹੀ ਨਾ, ਸਿੱਧੂ ਸਰ ਜਿਵੇਂ ਕਹਿੰਦੇ ਹੁੰਦੇ ਨੇ ਵੀ ਗਾਣਾ ਇੱਕ ਆਪਾਂ ਘੱਟ ਸੁਣਾ ਦਾਂਗੇ ਬਟ ਪੂਰਾ ਪੂਰਾ ਸੁਣਾਓ।
1: ਹਾਂਜੀ ਉਹ ਨਹੀਂ ਹੁੰਦਾ ਵੀ ਆਪਾਂ ਗਾਣੇ ਦੀ ਗੱਲ ਨਹੀਂ, ਗਾਣਾ ਪੂਰਾ ਸੁਣਾ ਦਿਓ, ਭਲਾ ਇੱਕ ਗਾਣਾ ਘੱਟ ਹੋ ਜਾਏ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ।
1: ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਹਾਂਜੀ
0: ਥੈਂਕ ਯੂ, ਬਹੁਤ ਸ਼ੁਕਰੀਆ। ਬੜੀ ਖੁਸ਼ੀ ਹੋਈ ਕਿ ਤੁਸੀਂ ਪ੍ਰੋਗਰਾਮ ਸੁਣਦੇ ਹੋ। ਦੇਖੋ ਨਾਲੇ ਕੰਮ ਵੀ ਕਰ ਰਹੇ ਨੇ, ਨਾਲੇ ਕੰਮ ਤੇ ਜੀ ਲੱਗਿਆ ਹੋਇਆ, ਨਾਲੇ ਫਿਰ ਪ੍ਰੋਗਰਾਮ ਵੀ ਸੁਣ ਰਹੇ ਨੇ, ਮੈਨੂੰ ਬੜੀ ਖੁਸ਼ੀ ਹੋਈ ਤੇ ਬੜਾ ਸ਼ੁਕਰੀਆ। ਲਾਸਟ ਇੱਕ ਫਰਮਾਇਸ਼ੀ ਗਾਣਾ ਰਹਿ ਗਿਆ ਆ ਤੇ ਆਪਾਂ ਉਹ ਸੁਣਦੇ ਹਾਂ, ਮਤਲਬ ਮੈਂ ਵੀ ਸੁਣਦੇ ਹਾਂ, ਤੁਸੀਂ ਵੀ ਸੁਣੋ, ਥੋੜ੍ਹਾ ਜਿਹਾ ਹੀ ਲੱਗਣਾ ਵੈਸੇ ਤਾਂ ਕਿਉਂਕਿ ਕੱਟ ਹੋ ਜਾਣਾ, ਟਾਈਮ ਥੋੜ੍ਹਾ ਰਹਿ ਗਿਆ, ਬਟ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਪ੍ਰੋਗਰਾਮ ਨੂੰ ਇੰਜੋਏ ਕੀਤਾ ਹੋਏਗਾ। ਅੱਜ ਗੱਲਾਂ ਥੋੜ੍ਹੀ ਜਿਹੀ ਘੱਟ ਹੋਈਆਂ ਬਟ ਕੋਈ ਗੱਲ ਨਹੀਂ, ਨੈਕਸਟ ਵੀਕ ਹੋਰ ਗੱਲਾਂ ਕਰਾਂਗੇ ਆਪਾਂ। ਤੇ ਉਮੀਦ ਹੈ ਕਿ ਸਾਰਿਆਂ ਦਾ ਵੀਕਐਂਡ ਪੂਰਾ ਵਧੀਆ ਜਾ ਰਿਹਾ ਤੇ ਅੱਗੇ ਵੀ ਕੱਲ੍ਹ ਦਾ ਦਿਨ ਵੀ ਬੜਾ ਵਧੀਆ ਜਾਏਗਾ। ਕੱਲ੍ਹ ਨੂੰ ਸ਼ਾਮ ਨੂੰ ਦਿਲਜੀਤ ਦੋਸਾਂਝ ਦਾ ਤੁਸੀਂ ਸ਼ੋਅ ਪੂਰਾ ਇੰਜੋਏ ਕਰੋ ਤੇ ਰੋਜਰ ਸੈਂਟਰ ਦੇ ਵਿੱਚ ਪੂਰੀਆਂ ਰੌਣਕਾਂ ਲੱਗਣ ਵਾਲੀਆਂ ਨੇ। ਕੱਲ੍ਹ ਨੂੰ ਟੋਰਾਂਟੋ ਡਾਊਨਟਾਊਨ ਫਿਰ ਤੋਂ ਇੱਕ ਵਾਰ ਪੈਕ ਹੋਣ ਵਾਲਾ ਆ, ਸਾਰੇ ਇੰਜੋਏ ਕਰਿਓ। ਇੱਕ ਕਾਲਰ ਫਿਰ ਜੁੜ ਗਏ ਨੇ, 6643। ਹਾਂਜੀ ਇੱਕ ਮਿੰਟ ਰਹਿ ਗਿਆ, ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਜੀ ਤੁਹਾਨੂੰ, ਤੁਹਾਡੇ ਦਾ ਬਈ ਸੁੱਤੇ, ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ। ਪ੍ਰੋਗਰਾਮ ਸਾਰੇ ਸੁਣਿਆ ਤੇ ਹਾਜ਼ਰੀ ਲਈ ਲੇਟ ਹੋ ਗਏ, ਮੈਂ ਤਾਂ
0: ਮਿਹਰਬਾਨੀ। ਤੁਸੀਂ ਤਾਂ ਮੈਨੂੰ ਲੱਗਦਾ ਬਹੁਤ ਗਾਇਬ ਹੋ, ਤੁਸੀਂ 2-3 ਹਫਤੇ ਹੋ ਗਏ, ਤੁਸੀਂ ਤਾਂ ਆਏ ਹੀ ਨਹੀਂ ਕਦੇ, ਹੁਣ ਰੇਡੀਓ ਤੇ ਕਾਲ ਹੀ ਨਹੀਂ ਕੀਤੀ ਕਦੇ ਤੁਸੀਂ।
1: ਨਹੀਂ ਨਹੀਂ ਇਦਾਂ ਨਾ ਕਰੋ, ਇੱਕ ਅੱਧਾ ਹਫਤਾ ਹੋ ਗਿਆ ਹੋਣਾ ਸ਼ਾਇਦ, ਬੰਦ ਹੋ ਗਏ ਹੁਣ।
0: ਹਾਂਜੀ
1: ਕੋਈ ਨੀ, ਹੁਣ ਤਾਂ ਹੀ ਤਾਂ ਬੈਕਡੋਰ ਰਹੀ ਆਏ, ਪ੍ਰੋਗਰਾਮ ਤਾਂ ਸੁਣਿਆ ਜਿੱਦਾਂ ਫਰਮਾਇਸ਼ ਵੀ ਨੀ ਕਰ ਹੋਈ।
0: ਹਾਂਜੀ
1: ਹੁਣ ਗਾਹਾਂ ਦੇ ਵੀ ਜ਼ਰੂਰ ਟੱਕਰਾਂਗੇ ਤੇ ਪ੍ਰੋਗਰਾਮ ਵੀ ਵਧੀਆ ਤੇ ਮੌਸਮ ਵੀ ਵਧੀਆ ਜੀ। ਸਾਰਿਆਂ ਨੂੰ ਹੈਪੀ ਵੀਕਐਂਡ ਤੇ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਜੀ।
0: ਹਾਂਜੀ ਥੈਂਕ ਯੂ ਸੋ ਮਚ, ਤੁਹਾਡਾ ਵੀਕਐਂਡ ਵੀ ਬੜਾ ਵਧੀਆ ਹੋਵੇ।
1: ਐਨਰਜੀ ਵਾਲਾ ਹੁੰਦਾ ਜੀ।
0: ਹਾਂਜੀ ਥੈਂਕ ਯੂ,
1: ਤੇ ਬੱਲੇ ਧੰਨਵਾਦ ਆ ਤੁਹਾਡਾ।
0: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਟਾਈਮ ਥੋੜਾ ਰਹਿ ਗਿਆ ਬਟ ਗਾਣਾ ਫਿਰ ਵੀ ਮੈਂ ਤੁਹਾਨੂੰ ਰਿਲੀ ਚਲਾ ਕੇ ਜਾਊਂਗੀ। ਤੇ ਪ੍ਰੋਗਰਾਮ ਤੋਂ ਬਾਅਦ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ ਨੰਬਰ 4167252551 ਜਾਂ ਫਿਰ 4164573381 ਦੇ ਉੱਪਰ ਕਾਲ ਕਰ ਸਕਦੇ ਹੋ। ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਨੈਕਸਟ ਵੀਕ ਮੁਲਾਕਾਤ ਹੋਏਗੀ ਯਾਨੀ ਕਿ ਮੰਡੇ ਨੂੰ 3 ਵਜੇ। ਉਦੋਂ ਤੱਕ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
2: ਜੀ ਸਤਿ ਸ਼੍ਰੀ ਅਕਾਲ। ਇਸ ਗਾਣੇ ਅੰਦਰ ਜੋ ਵੀ ਕੰਟੈਂਟ ਪਾਇਆ ਗਿਆ ਹੈ ਇਹ ਆਪਣੇ ਵਿੱਚੋਂ ਕੁਝ ਕੁ ਬੰਦਿਆਂ ਦੀਆਂ ਹਰਕਤਾਂ ਨੂੰ ਦੇਖ ਕੇ ਗਾਇਆ ਗਿਆ ਹੈ। ਇਸ ਗੀਤ ਦੇ ਬੋਲ ਕੁਝ ਕੁ ਬੰਦਿਆਂ ਨੂੰ ਚੁੱਕ ਸਕਦੇ ਹਨ ਅਤੇ ਉਹਨਾਂ ਦੀ ਜ਼ਮੀਰ ਨੂੰ ਝਟਕਾ ਵੱਜ ਸਕਦਾ ਹੈ ਜਾਂ ਉਹ ਜਾਗ ਸਕਦੀ ਹੈ। ਇਸ ਕਰਕੇ ਤੁਸੀਂ ਇਸ ਗੀਤ ਨੂੰ ਆਪਣੀ ਜ਼ਿੰਮੇਵਾਰੀ 'ਤੇ ਸੁਣੋ। ਧੰਨਵਾਦ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Medi Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee support community services and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
2: After a night out with your friends, not having a plan for a safe ride home can leave you in a bad spot. You can end up riding in an ambulance, a police car, or a hearse. These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and the Beer Store.
3: This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Wakey, wakey, wakey, wakey.
5: Here's wake up time. Here's wake up time.
4: Now is the time to wake up.
6: Crank up the radio. You're listening to the Dave Todla Show, brought to you in part by Culture of Punjab.

0: and gentlemen, introducing from CHLO AM 530, the number one radio host in the world, Dave Tatla.
1: Good afternoon. Welcome to Dave Tatla Show. आज के प्रोग्राम में बहनों और भाइयों आप सबका स्वागत है. ਆਸ਼ਾਵਾਦੀਆਂ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਅੱਛਾ ਗੁਜ਼ਰ ਰਿਹਾ ਹੋਵੇਗਾ. ਸਾਡੀ ਕੋਸ਼ਿਸ਼ ਰਹੇਗੀ ਕਿ ਇੱਕ ਘੰਟੇ ਵਿੱਚ ਤੁਹਾਡੇ ਢੇਰ ਸਾਰੇ ਡਾਲਰ ਤੁਹਾਨੂੰ ਬਚਾ ਕੇ ਦੇਈਏ, ਚਾਹੇ ਅਪਲਾਇੰਸਿਸ ਹੋਣ, ਚਾਹੇ ਟੈਲੀਵਿਜ਼ਨ ਹੋਣ, ਚਾਹੇ ਲਾਂਡਰੀ ਹੋਵੇ, ਚਾਹੇ ਸੋਫੇ ਹੋਣ, ਚਾਹੇ ਡਾਇਨਿੰਗ ਸੈੱਟ ਹੋਵੇ. ਸਟੂਡੀਓ 'ਚ ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ. ਸਰ ਜੀ, ਵੈਲਕਮ ਟੂ ਦਾ ਸ਼ੋਅ.
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ. ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਦਾ ਅੱਜ ਮੈਸੇਜ ਇਹੋ ਜਿਹਾ ਜਿਹੜਾ ਕਿ ਖਾਸ ਤੌਰ ਤੇ ਸੁਣਨ ਵਾਲਾ ਹੈ.
1: ਹਾਂਜੀ,
2: ਔਰ ਖਾਸ ਤੌਰ ਤੇ ਇਹਦਾ ਫਾਇਦਾ ਚੁੱਕਣਾ.
1: ਓਕੇ, ਕੀ ਹੋ ਰਿਹਾ?
2: ਅੱਜ ਜਿਹੜਾ ਜੀ ਸੈਮਸੰਗ ਨੇ ਸਪੈਸ਼ਲ ਪ੍ਰਾਈਸਿਸ ਦਿੱਤੀਆਂ, ਕਿਉਂਕਿ ਫੀਫਾ ਦਾ ਵਰਲਡ ਕੱਪ ਜਿਹੜਾ ਉਹਨੂੰ ਸੈਮਸੰਗ ਸਪਾਂਸਰ ਕਰ ਰਿਹਾ ਜੀ.
1: ਓ ਬੱਲੇ, ਫੇਰ ਤਾਂ ਡਿਸਕਾਊਂਟ ਵਗੈਰਾ ਵੀ ਚੰਗੇ ਹੋਣਗੇ.
2: ਬਹੁਤ ਡਿਸਕਾਊਂਟ, ਹਾਈ ਐਂਡ ਡਿਸਕਾਊਂਟ ਉਹਨਾਂ ਨੇ ਦਿੱਤੇ ਆ ਜੀ. ਸੈਮਸੰਗ ਦਾ ਅਗਰ ਤੁਸੀਂ 85 ਇੰਚ ਲੈਣਾ ਕਿਊ ਐਲ ਈ ਡੀ, ਤੇ ਅੱਜ ਕੁਆਂਟਮ ਡੋਟ ਕਿਊ ਐਲ ਈ ਡੀ ਹਾਈ ਐਂਡ ਟੈਕਨੋਲੋਜੀ 85 ਇੰਚ $2000 ਵਾਲਾ $1299 ਦਾ ਮਿਲੇਗਾ.
1: ਅੱਛਾ,
2: ਔਰ ਇਹਦੇ ਚ ਇਹ ਹੈ ਦੇਪਾ ਜੀ ਕਿ ਸਿਰਫ ਸਾਡੇ ਕੋਲ ਐਕਚੁਅਲੀ 5 ਟੀਵੀ ਇਨ ਸਟਾਕ ਹੈ.
1: ਓਕੇ,
2: ਸੋ 5 ਲੱਕੀ ਕਸਟਮਰ ਕੈਨ ਗੈਟ ਇਟ. ਇਸ ਤੋਂ ਬਾਅਦ ਇਹ ਟੀਵੀ $1800 ਤੋਂ ਘੱਟ ਨਹੀਂ ਮਿਲਣਾ, ਪਰ ਜਿੰਨਾ ਕੁ ਵੋਲੀਅਮ ਰੀਬੇਟ ਡਿਸਕਾਊਂਟ ਐਕਸਕਲੂਸਿਵਲੀ ਦਿੱਤਾ ਗਿਆ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਨੂੰ, ਉਹਦਾ ਤੁਸੀਂ ਜ਼ਰੂਰ ਫਾਇਦਾ ਚੁੱਕ ਸਕਦੇ ਹੋ.
1: ਸੋ 2000 ਵਾਲਾ ਟੈਲੀਵਿਜ਼ਨ $1299 ਦਾ
2: ਸਿਰਫ $1299. ਹਾਂਜੀ, ਔਰ $1299 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ. 55 ਇੰਚ ਵੀ ਲੈਣਾ ਜੇ ਉਹ ਵੀ $399 ਓਨਲੀ.
1: ਲਓ ਜੀ, ਟੈਲੀਵਿਜ਼ਨ ਲੈਣਾ, ਫੀਫਾ ਵਰਲਡ ਕੱਪ ਆ ਰਿਹਾ, ਟੌਪ ਦੇ ਗੇਮਾਂ ਦੇਖਣ ਲਈ, ਹਰ ਤਰ੍ਹਾਂ ਦੀ ਸਪੋਰਟਸ ਦੇਖਣ ਲਈ ਜਾਂ ਮੂਵੀਆਂ ਦੇਖਣ ਲਈ, ਜੋ ਵੀ ਦੇਖਣਾ ਤੁਹਾਡੀ ਇੱਛਾ, ਲੇਕਿਨ ਟੈਲੀਵਿਜ਼ਨ ਲੈਣ ਲਈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ.
2: ਈਵਨ ਤੁਸੀਂ ਦੇਖੋ ਇਹਦੇ ਚ ਬਿਗ ਸਕਰੀਨ ਟੀਵੀ ਤੇ ਤਾਂ ਡਿਸਕਾਊਂਟ ਮਿਲ ਹੀ ਰਹੇ ਆ.
1: ਹਾਂਜੀ,
2: ਪਰ 65 ਇੰਚ ਟੀਵੀ ਸਿਰਫ $699 ਦਾ.
1: 65
2: ਇੰਚ ਟੀਵੀ, ਜਦਕਿ ਇਹਦੀ ਵੀ $900 ਪ੍ਰਾਈਸ ਹੈ, ਪਰ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੋਂ ਮਿਲ ਜਾਏਗਾ. ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਲੋਐਸਟ ਪ੍ਰਾਈਸ ਗਾਰੰਟੀ ਹੈ. ਮਿਸ ਨਾ ਕਰ ਜਾਣਾ, ਰਾਈਟ ਵੇ ਕਾਲ ਕਰ ਲਓ, ਗਾਰੰਟਿਡ ਤੁਹਾਨੂੰ ਇਹ ਲੋਐਸਟ ਪ੍ਰਾਈਸ ਮਿਲਣਗੀਆਂ. ਪੇਮੈਂਟ ਵੀ ਤੁਸੀਂ 6 ਮਹੀਨੇ ਚ ਕਰੋਗੇ, ਕੋਈ ਇੰਟਰਸਟ ਨਹੀਂ ਹੈ. ਜਿੱਥੇ 85 ਇੰਚ ਕਿਊ ਐਲ ਈ ਡੀ ਤੁਹਾਨੂੰ $1299 ਦਾ ਮਿਲ ਰਿਹਾ, ਉੱਥੇ 98 ਇੰਚ ਨੂੰ ਵੀ ਮਿਸ ਨਾ ਕਰ ਜਾਣਾ. ਸੈਮਸੰਗ ਦਾ 98 ਇੰਚ ਜਿਹੜਾ $3500 ਤੋਂ $1999, $1500 ਦੀ ਸੇਵਿੰਗ ਹੈ ਓਨਲੀ 90 ਇੰਚ ਟੀਵੀ.
1: ਲਓ ਜੀ, ਆਲਮੋਸਟ 50% ਤੋਂ ਉੱਪਰ ਦੀ ਸੇਵਿੰਗ ਹੋ ਰਹੀ ਹੈ 98 ਇੰਚ ਦਾ ਟੈਲੀਵਿਜ਼ਨ. ਤੁਸੀਂ ਅੱਖਾਂ ਬੰਦ ਕਰਕੇ ਇਮੇਜਿਨ ਕਰੋ ਕਿ ਤੁਹਾਡੇ ਘਰੇ 98 ਇੰਚ ਦਾ ਟੀਵੀ ਲੱਗਿਆ ਹੋਇਆ, 97 ਤੋਂ ਘੱਟ ਆ, ਜਿੱਡੇ ਜਿੱਡੇ 97 ਦੇ ਸਕਰੀਨਾਂ ਉੱਡਾ ਦਾ ਇਹ 90 ਇੰਚ ਟੀਵੀ ਹੈ.
2: ਬਿਲਕੁਲ, ਔਰ ਤੁਸੀਂ ਜੇ ਵਾਕਈ ਸਪੋਰਟਸ ਦੇ ਸ਼ੌਕੀਨ ਹੋ ਜਾਂ ਮੂਵੀਜ਼ ਦੇ ਸ਼ੌਕੀਨ ਹੋ, ਘਰ 'ਚ ਬਿਗ ਸਕਰੀਨ ਟੀਵੀ ਤੇ ਮੂਵੀਜ਼ ਜਾਂ ਸਪੋਰਟਸ ਦੇਖਣਾ, ਫਿਰ ਤੁਹਾਡਾ ਬਣਦਾ ਕਿ ਇਸ ਲੋਐਸਟ ਪ੍ਰਾਈਸ ਤੋਂ ਫਾਇਦਾ ਚੁੱਕ ਲਓ. ਮੈਂ ਗਾਰੰਟੀ ਕਰ ਦਿੰਦਾ, ਜਿੱਦਣ ਸਾਡੇ ਕੋਲ ਇਹ ਟੀਵੀ ਖਤਮ ਹੋ ਗਿਆ, ਇਹ ਸਿਰਫ 6 ਟੀਵੀ ਇਨ ਸਟਾਕ ਹੈ, ਜਿਸ ਦਿਨ ਇਹ ਟੀਵੀ ਖਤਮ ਹੋ ਗਿਆ ਤੁਹਾਨੂੰ ਇਹ 3500-3000 ਤੋਂ ਘੱਟ ਨਹੀਂ ਮਿਲਣਾ. ਰਾਈਟ ਵੇ ਬੁਕਿੰਗ ਕਰ ਲਓ, ਬਿਲਕੁਲ ਤੁਸੀਂ ਬੁੱਕ ਕਰ ਸਕਦੇ ਹੋ. ਮਈ, ਜੂਨ, ਜੁਲਾਈ ਦੀ ਕੋਈ ਵੀ ਡਿਲੀਵਰੀ ਡੇਟ ਰੱਖੀ ਜਾ ਸਕਦੀ ਹੈ, ਕਿਉਂਕਿ ਤੁਹਾਡਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤਾਂ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਣਾ ਨਾ ਜੀ. ਸੋ ਹਜੇ ਤਾਂ ਤੁਸੀਂ 10% ਡਿਪੋਜ਼ਿਟ ਕਰਨਾ, $200-$300 ਨਾਲ ਤੁਹਾਡਾ ਡੀਲ ਲੌਕ ਹੋ ਜਾਣੀ ਹੈ. 905-450-2828. ਜਿਹੜੇ ਵੀ ਕਸਟਮਰ ਡਾਇਰੈਕਸ਼ਨ ਲੈਣਾ ਚਾਹੁੰਦੇ, ਟਾਈਮਿੰਗ ਦੇਖਣਾ ਚਾਹੁੰਦੇ ਜਾਂ ਕੰਪੇਅਰ ਕਰਨਾ ਚਾਹੁੰਦੇ, ਉਹ ਜ਼ਰੂਰ ਬ੍ਰੈਂਪਟਨ ਅਪਲਾਇੰਸਿਸ, ਇਹ ਵਨ ਵਰਡ ਹੈ, BramptonAppliances.com ਤੇ ਜਾ ਕੇ ਚੈੱਕ ਕਰ ਲਓ, ਕੰਪੇਅਰ ਕਰ ਲਓ. ਵਾਕ ਇਨ ਕਸਟਮਰ ਨੂੰ ਜਿਹੜਾ ਅਸੀਂ ਐਡੀਸ਼ਨਲ ਡਿਸਕਾਊਂਟ ਦੇ ਰਹੇ ਹਾਂ ਉਹਦਾ ਫਾਇਦਾ ਚੁੱਕ ਲਓ, ਫਿਰ ਡਿਲੀਵਰੀ ਜਿਹੜੀ ਆ ਉਹਨੂੰ ਸਕੈਜੂਅਲ ਕਰੀਓ. 905-450-2828, 905-450-2828.

0: ਹੈਲੋ, ਸਤਿ ਸ਼੍ਰੀ ਅਕਾਲ ਜੋਸ਼ੀ ਭਾਜੀ, ਗੁੱਡ ਆਫਟਰਨੂਨ। ਅੱਜ ਅਸੀਂ ਆਪਣੇ ਸਰੋਤਿਆਂ ਲਈ ਮਸਕੋਕਾ ਦੇ ਵਿੱਚ ਇੱਕ ਕੋਟੇ ਲੈ ਕੇ ਆਏ ਹਾਂ, ਜਿਹੜੀ ਕਿ 3 ਬੈਡਰੂਮ ਉੱਪਰ ਨੇ ਕੋਟੇ ਦੇ ਵਿੱਚ ਅਤੇ 3 ਵਾਸ਼ਰੂਮ ਨੇ। ਵਾਟਰ ਫਰੰਟ ਦੇ ਉੱਪਰ ਇਹ ਕੋਟੇਜ ਹੈ, 2 ਏਕੜ ਦੇ ਲੋਟ ਦੇ ਵਿੱਚ ਇੱਕ ਬੜੀ ਖੂਬਸੂਰਤ ਕੋਟੇਜ ਬਣੀ ਹੈ। 2 ਸਾਲ ਤੋਂ ਘੱਟ ਸਮਾਂ ਹੋਇਆ ਇਸ ਕੋਟੇਜ ਨੂੰ ਬਣੀ ਨੂੰ, ਤੁਸੀਂ ਇਸ ਕੋਟੇਜ ਦੇ ਓਨਰ ਬਣ ਸਕਦੇ ਹੋ। ਇਹ ਫੁੱਲੀ ਫੁੱਲੀ ਫੁੱਲੀ ਅਪਗ੍ਰੇਡਡ ਕੋਟੇਜ ਹੈ। ਇਹਦੀ ਏਅਰਬੀਐਨਬੀ ਦੇ ਉੱਪਰ ਇਸ ਸਮੇਂ ਲਗਭਗ $1,00,000 ਦੇ ਲਾਗੇ ਛਾਗੇ ਰੈਂਟ ਆ ਰਿਹਾ 2025 ਦਾ, ਜਿਹਨੂੰ ਕਿ ਆਪਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਨਕਰੀਜ਼ ਹੋਰ ਵੀ ਕਰ ਸਕਦੇ ਹਾਂ। ਇਸ ਪ੍ਰੋਪਰਟੀ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, 3 ਬੈਡਰੂਮ ਦੀ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ, ਤੁਸੀਂ ਕਾਲ ਕਰਨੀ ਹੈ ਜੇ ਗੰਡਮ। ਨੰਬਰ ਸਾਡਾ 416-266-2622। ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਸੈੱਲ ਕਰਨਾ ਚਾਹੁੰਦੇ ਹੋ, ਕਾਲ ਜੇ ਗੰਡਮ 416-265-2222, 416-265-2222। ਥੈਂਕ ਯੂ ਵੈਰੀ ਮੱਚ।
1: ਜਿੱਥੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੁਹਾਨੂੰ ਬੈਸਟ ਡੀਲ ਇਸ ਟਾਈਮ ਆਫਰ ਕਰ ਰਿਹਾ, ਉੱਥੇ ਗ੍ਰੈਂਡ ਫਰਨੀਚਰ ਪਿੱਛੇ ਨਹੀਂ ਰਹਿੰਦਾ, ਕਿਉਂਕਿ ਤੁਸੀਂ ਜਦੋਂ ਜਾਣਾ ਹੈ ਗ੍ਰੈਂਡ ਫਰਨੀਚਰ ਨੇ, ਇੱਕ ਤਾਂ ਤੁਹਾਨੂੰ ਡੀਲ ਦੇਣੀ ਹੈ ਵੇਅਰ ਹਾਊਸ ਕਲੀਅਰੈਂਸ ਸੇਲ, ਪਰ ਜਿਹੜੀ ਡਿਸਪਲੇ ਡਿਸਕਾਊਂਟ ਹੈ ਨਾ ਜੀ, ਉਹ ਸਿਰਫ ਉਹਦੇ 'ਚ ਦੋ ਚੀਜ਼ਾਂ ਹੁੰਦੀਆਂ, ਇੱਕ ਐਡਵਾਂਟੇਜ ਹੈ ਇੱਕ ਡਿਸਐਡਵਾਂਟੇਜ ਹੈ। ਐਡਵਾਂਟੇਜ ਇਹ ਹੈ ਕਿ ਤੁਹਾਨੂੰ ਮੋਰ ਦੈਨ 50-70% ਦਾ ਡਿਸਕਾਊਂਟ ਹੈ, ਇਹ ਐਡਵਾਂਟੇਜ ਹੈ। ਅਤੇ ਡਿਸਐਡਵਾਂਟੇਜ ਇਹ ਹੈ ਕਿ ਇੱਕ ਪੀਸ ਹੀ ਹੁੰਦਾ, ਕਿਉਂਕਿ ਫਲੋਰ 'ਤੇ ਤਾਂ ਇੱਕੋ ਹੀ ਪੀਸ।

0: ਵੋਕਨ ਡਰਾਈਵ ਦੇ ਉੱਪਰ ਪਹੁੰਚ ਜਾਓ ਤੁਸੀਂ, ਬੈਡਰੂਮ ਸੈੱਟ ਦੀ ਡੀਲ ਦੇਣ ਲੱਗੇ ਆ। ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਮਾਡਰਨ ਸਟਾਈਲ ਦਾ ਬੈਡਰੂਮ ਸੈੱਟ, ਹੈਡਬੋਰਡ ਦੇ ਵਿੱਚ ਜਿਹੜੀ ਲੈਦਰ ਪੈਡਿੰਗ ਵੀ ਲੱਗੀ ਹੋਈ ਆ, ਸਾਈਡਾਂ ਤੇ ਐਲਈਡੀ ਲਾਈਟ, ਸੋ ਕਿੰਗ ਸਾਈਜ਼ ਦਾ ਬੈੱਡ, ਮਾਡਰਨ ਬੈਡਰੂਮ ਸੈੱਟ, ਨਾਲ ਭੈਣਾਂ ਵਾਸਤੇ ਵੈਨਿਟੀ ਵੀ ਹੋਊਗੀ, ਮਿਰਰ ਵੀ ਹੋਊਗਾ, ਤੇ ਬੈਠਣ ਨੂੰ ਮੇਕਅਪ ਲਈ ਸਟੂਲ ਵੀ ਮਿਲੂਗਾ, ਤੇ ਨਾਲ ਮਾਡਰਨ ਨਾਈਟ ਸਟੈਂਡ ਵੀ ਮਿਲੂਗਾ। ਸੋ ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ, ਵੈਨਿਟੀ ਮਿਰਰ ਵਿਦ ਸਟੂਲ ਤੇ ਨਾਲ ਨਾਈਟ ਸਟੈਂਡ ਵੀ ਮਿਲੂਗਾ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਸੁਲਤਾਨ ਜੀ ਦੀ ਰੈਗੂਲਰ ਕੀਮਤ $3500 ਸੀ। ਇੱਕੋ ਹੀ ਪਰਿਵਾਰ ਜਿਹੜਾ ਰਾਈਟ ਵਿਨ ਸਟੋਰ ਆਜੂਗਾ,
1: $799 ਪਰਿਵਾਰ ਹੈ ਜਿਨ੍ਹਾਂ ਨੂੰ ਇਹ ਮਿਲਣਾ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਨੰਬਰ ਟੂ ਕਾਲ, ਇੱਕ ਵਾਰੀ ਨੰਬਰ ਦੇ ਦੋ ਜੀ।
0: ਬਿਲਕੁਲ ਸੁਲਤਾਨ ਜੀ, ਨੰਬਰ ਤੇ ਕਾਲ ਕਰਕੇ ਬੁੱਕ ਰਾਈਟ ਤੇ ਕਰ ਲਓ, ਪਰ ਸ਼ਾਮ 7 ਵਜੇ ਤੋਂ ਪਹਿਲਾਂ ਇਨ ਸਟੋਰ ਆ ਜਿਓ। ਸੋ ਨੰਬਰ ਟੂ ਕਾਲ 905-302-9494 905-302-9494 ਤੇ ਸੁਲਤਾਨ ਜੀ, ਦੂਸਰੀ ਡੀਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ ਵੀ ਮਿਲੂਗਾ ਤੇ ਨਾਲ ਲੈਦਰ ਦੀਆਂ ਡਿਜ਼ਾਈਨਰ 6 ਚੇਅਰਾਂ ਵੀ ਮਿਲਣਗੀਆਂ, ਜਿਹਦੀ ਫਲੋਰ ਤੇ ਪ੍ਰਾਈਸ $899 ਲੱਗੀ ਹੋਈ, $899 ਦਾ ਇੱਕੋ ਹੀ ਪਰਿਵਾਰ ਨੂੰ ਮਿਲਣਾ ਵੀ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਸਿਰਫ $149 $150 ਦੇ ਵਿੱਚ ਟੇਬਲ ਤੇ 6 ਚੇਅਰਾਂ ਮਿਲਣੀਆਂ ਇੱਕੋ ਹੀ ਪਰਿਵਾਰ ਨੂੰ। ਕਾਲ ਕਰਕੇ ਇਹਨੂੰ ਤੁਸੀਂ ਬੁੱਕ ਕਰ ਸਕਦੇ ਹੋ, 905-302-9494
1: ਲਓ ਜੀ, ਉਹ ਚੀਜ਼ਾਂ ਜਿਹੜੀਆਂ ਇੱਕ ਇੱਕ ਹੀ ਆ ਤੇ ਸਿਰਫ ਇੱਕ ਇੱਕ ਹੀ ਮਿਲਣੀ ਆ। ਰਾਈਟ ਵੇ ਕਾਲ ਕਰ ਲਓ, ਬੇਸ਼ੱਕ ਵਟਸਐਪ ਤੇ ਮੰਗਾ ਲਓ, ਪਿਕਚਰ ਮੰਗਾ ਲਓ, ਹੋਲਡ ਕਰਾ ਲਓ ਰਾਈਟ ਵੇ, ਆਪਣਾ ਨਾਮ ਤੇ ਨੰਬਰ ਦੇ ਕੇ ਕੰਪੇਅਰ ਕਰਕੇ ਚੈੱਕ ਕਰਕੇ ਫਿਰ ਤੁਸੀਂ ਡਿਲੀਵਰੀ ਸਕੇਜੂਅਲ ਕਰਨਾ ਹੈ। 905-302-9494 905-302-9494 ਤੇ ਇੱਕ ਮੈਨੂੰ ਤੁਸੀਂ ਦੱਸੋਗੇ, ਉਹ ਜਦੋਂ ਮੈਂ ਆਇਆ ਸੀ ਤੁਹਾਡੇ ਕੋਲ, ਤੁਸੀਂ ਮੈਨੂੰ ਦਿਖਾਇਆ ਸੀ ਕਿ ਆ ਐਲ ਸ਼ੇਪ ਸੋਫਾ, ਇਹ ਵੀ ਇੱਕੋ ਹੀ ਰਹਿ ਗਿਆ।
0: ਬਿਲਕੁਲ ਸੁਲਤਾਨ ਜੀ, ਐਲ ਸ਼ੇਪ ਦਾ ਸੈਕਸ਼ਨਲ, ਸਾਈਡਾਂ ਤੇ ਕੱਪ ਹੋਲਡਰ ਵੀ ਬਣੇ ਹੋਏ ਨੇ,
1: ਹਾਂਜੀ ਉਹੀ
0: ਸ਼ੇਪ ਦਾ ਸੈਕਸ਼ਨਲ। ਸੁਲਤਾਨ ਜੀ, ਇਹਦੀ ਰੈਗੂਲਰ ਪ੍ਰਾਈਸ $799 ਸੀ, ਲੈ ਜਾਓ ਇੱਕੋ ਹੀ ਪੀਸ ਆ, ਸਿਰਫ
1: ਲਓ ਜੀ $99। ਕਦੀ ਸੁਣਿਆ ਐਲ ਸ਼ੇਪ ਸੋਫਾ ਸੈਕਸ਼ਨਲ $99 ਦਾ? ਨਹੀਂ। ਸੋ ਐਡਵਾਂਟੇਜ ਇਹ ਆ ਕਿ $700-$800 ਵਾਲਾ ਸੋਫਾ ਮਿਲ ਰਿਹਾ ਸਿਰਫ $99 ਚ, ਤੇ ਡਿਸਐਡਵਾਂਟੇਜ ਇਹ ਆ ਕਿ ਸਿਰਫ ਇੱਕ ਕਸਟਮਰ ਨੂੰ ਮਿਲਣਾ। ਸੋ ਆ ਜਿੰਨੀਆਂ ਡੀਲਾਂ ਤੁਹਾਨੂੰ ਦਿੱਤੀਆਂ, ਇੱਕ ਇੱਕ ਪੀਸ ਹੀ ਇਨ ਸਟਾਕ ਹੈ, ਇੱਕ ਇੱਕ ਕਸਟਮਰ ਨੂੰ ਹੀ ਮਿਲਣਾ, ਮਿਸ ਨਾ ਕਰ ਜਾਣਾ, ਨੱਠ ਕੇ ਗੱਡੀ ਚੜ੍ਹਨ ਵਾਲੀ ਗੱਲ ਆ। 905-302-9494 905-302-9494

0: ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
1: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500।
2: ਸੁਲਤਾਨ ਜੀ, ਲੌਂਡਰੀ ਬੜੀ ਮਹੱਤਵਪੂਰਨ ਚੀਜ਼ ਹੈ
3: ਜੀ।
2: ਬਾਕੀ ਅਪਲਾਈਸਿਸ ਆਪੋ ਆਪਣੀ ਜਗ੍ਹਾ ਸਾਰੇ ਮਹੱਤਵਪੂਰਨ ਨੇ
3: ਜੀ।
2: ਲੌਂਡਰੀ ਚ ਇਹ ਹੈ ਕਿ ਅੱਜ ਕੱਲ ਮਹਿੰਗਾਈ ਦਾ ਜ਼ਮਾਨਾ ਹੈ, ਪਾਣੀ ਮਹਿੰਗਾ ਹੈ, ਸਾਬਣ ਮਹਿੰਗਾ ਹੈ
3: ਜੀ।
2: ਤੁਸੀਂ AI ਟੈਕਨੋਲੋਜੀ ਦੀ ਗੱਲ ਕਰਦੇ ਹੋ ਜਿਹਦੇ ਨਾਲ ਪਾਣੀ ਵੀ ਬਚਤ ਹੋ ਸਕਦਾ, ਬਿਜਲੀ ਵੀ ਬਚਤ ਹੋ ਸਕਦੀ ਹੈ, ਸਾਰੀ ਚੀਜ਼ ਦੀ ਉਹ ਕੀ ਹੈ?
3: AI ਟੈਕਨੋਲੋਜੀ ਦੇ ਨਾਲ ਜਿਹੜੀ ਜੀ ਇਹਦੇ ਚ ਸਮਾਰਟ ਡਿਸਪੈਂਸਰ ਲਗਾਇਆ ਗਿਆ। AI ਟੈਕਨੋਲੋਜੀ ਹੀ ਸਮਾਰਟ ਡਿਸਪੈਂਸਰ ਦੇ ਨਾਲ ਕਨੈਕਟਡ ਹੈ ਤੇ AI ਟੈਕਨੋਲੋਜੀ ਤੁਹਾਡੇ ਹਰ ਵਾਸ਼ਿੰਗ ਲੋਡ ਤੇ ਸਿਲੈਕਟ ਕਰੇਗੀ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ।
2: ਠੀਕ ਹੈ,
3: ਸੋ ਕਦੀ ਵੀ ਐਕਸਟਰਾ ਡਿਟਰਜੈਂਟ ਨਹੀਂ ਜਾਏਗਾ ਕਿ ਤੁਹਾਡੇ ਡਾਰਕ ਕਲਰ ਦੇ ਕੱਪੜੇ ਜਿਹੜੇ ਹੁੰਦੇ ਬਲੈਕ ਬਲੂ ਡਾਰਕ ਬਲੂ ਇਹਨਾਂ ਦੇ ਉੱਪਰ ਨਾ ਜੀ ਸੋਪ ਦਿਖਦਾ ਜੇ ਐਕਸਟਰਾ ਚਲਾ ਜਾਏ।
2: ਓਕੇ,
3: ਪਰ AI ਟੈਕਨੋਲੋਜੀ ਕਦੀ ਵੀ ਇੱਥੇ ਮਿਸਟੇਕ ਨਹੀਂ ਕਰੇਗੀ, ਉਨਾ ਹੀ ਸੋਪ ਰਿਲੀਜ਼ ਹੋਏਗਾ ਜਿੰਨਾ ਤੁਹਾਡੇ ਵਾਸ਼ਿੰਗ ਲੋਡ ਨੂੰ ਜ਼ਰੂਰਤ ਹੈ। ਕਦੀ ਵੀ ਉਹ ਤੁਹਾਨੂੰ ਐਕਸਟਰਾ ਸੋਪ ਨਹੀਂ ਹੋਏਗਾ। ਤੇ ਇਹ ਆ ਜਾਂਦਾ ਜੀ ਐਨਰਜੀ ਸੇਵਿੰਗ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ।
2: ਠੀਕ ਹੈ,
3: ਸੋ ਇਹ AI ਟੈਕਨੋਲੋਜੀ ਬਾਇੰਗ ਟਾਈਮ ਤੇ ਨਹੀਂ ਸਿਰਫ $800 ਤੁਸੀਂ ਸੇਵ ਕਰ ਲੈਣਾ, ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ AI ਟੈਕਨੋਲੋਜੀ ਨੇ ਹੀ ਤੁਹਾਡੀ ਸੇਵਿੰਗ ਸੇਵਿੰਗ ਸੇਵਿੰਗ ਕਰਾਉਂਦੇ ਰਹਿਣਾ। ਬੈਸਟ ਟਾਪ ਆਫ ਦਾ ਲਾਈਨ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ $1799 ਦਾ ਲੈ ਕੇ ਤੁਸੀਂ $800 ਅਪ ਫਰੰਟ ਸੇਵ ਕਰ ਲੈਣੇ ਆ। ਤੇ ਫਿਰ ਜਦ ਤੱਕ ਇਸ ਪ੍ਰੋਡਕਟ ਨੂੰ ਯੂਜ਼ ਕਰਨਾ ਤੁਸੀਂ ਵਾਟਰ ਸੇਵਿੰਗ, ਐਨਰਜੀ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਚ ਰਹਿਣਾ। ਪਰ ਇਹ ਸਾਡੇ ਕੋਲ ਸਿਰਫ 10 ਪੇਅਰ ਇਨ ਸਟਾਕ ਹੈ, 10 ਲੱਕੀ ਕਸਟਮਰ ਕੈਨ ਗੈਟ ਇਟ $1799। ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰਾਈਸ ਹੈ ਜੀ ਦੁਬਾਰਾ $22 or $23.99 ਤੁਹਾਨੂੰ ਮਿਲੇਗਾ। ਪਰ ਜੇ ਅੱਜ ਤੁਸੀਂ ਪਹੁੰਚ ਜਾਂਦੇ ਜਾਂ ਕਾਲ ਕਰਕੇ ਆਪਣਾ ਵਾਸ਼ਰ ਐਂਡ ਡਰਾਇਰ ਹੋਲਡ ਕਰਾ ਦੋਗੇ ਤੇ ਡੈਫੀਨੇਟਲੀ ਤੁਸੀਂ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ। ਤੇ ਜਦੋਂ ਲਾਂਡਰੀ ਦੀ ਗੱਲ ਹੁੰਦੀ ਨਾ ਭਾਜੀ,
2: ਹਾਂਜੀ,
3: ਇੱਕ ਅਲਟਰਾ ਲਾਰਜ ਕਪੈਸਿਟੀ GE ਪ੍ਰੋਫਾਈਲ,
2: ਅੱਛਾ ਜੀ,
3: ਪ੍ਰੀਮੀਅਮ ਬ੍ਰਾਂਡ ਹੈ ਇਹ, ਪ੍ਰੋਫਾਈਲ ਸੀਰੀਜ਼ ਹੈ ਉਹਨਾਂ ਦੀ। ਔਰ ਇਹਦੇ ਚ ਅਲਟਰਾ ਲਾਰਜ ਕਪੈਸਿਟੀ ਦਾ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਕਿਉਂਕਿ ਬਹੁਤ ਸਾਰੇ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਜਿਹੜੇ ਨਾ ਜੀ, ਉਹ ਬਾਹਰ ਜਾ ਕੇ ਕੋਇਨ ਲਾਂਡਰੀ ਤੇ ਧੋਣੇ ਪੈਂਦੇ। ਬਟ ਦਿਸ ਵਨ ਹੈਵ ਵੈਰੀ ਡਿਊਰੇਬਲ ਐਂਡ ਸਟਰੋਂਗ ਲੌਂਗ ਲਾਸਟ ਮੋਟਰ ਇਹਦੇ ਚ ਲਗਾਈ ਗਈ ਹੈ ਤੇ ਅਲਟਰਾ ਲਾਰਜ ਕਪੈਸਿਟੀ ਇਹਦਾ ਟੱਬ ਹੈ ਜੀ, 6.1 ਕਿਊਬਿਕ ਫੁੱਟ ਦਾ ਵਾਸ਼ਰ ਦਾ ਟੱਬ ਸਾਈਜ਼ ਹੈ ਤੇ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ। ਇਹਦੇ ਚ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਤੁਹਾਡੀ ਕੋਇਨ ਲਾਂਡਰੀ ਚ ਜਾਣ ਦੀ ਵੀ ਸੇਵਿੰਗ ਹੋ ਜਾਏਗੀ। ਘਰ ਹੀ ਤੁਸੀਂ ਇਹ GE ਪ੍ਰੋਫਾਈਲ ਟੋਪ ਲੋਡ ਵਾਸ਼ਰ ਐਂਡ ਡਰਾਇਰ ਅੱਜ ਤੁਹਾਨੂੰ ਲੈ ਕੇ ਵੀ ਦੇ ਰਹੇ ਹਾਂ, ਇਹ ਵੀ $2200-$2300 ਤੋਂ ਘੱਟ ਨਹੀਂ ਹੋ। ਬੇਸ਼ੱਕ ਤੁਸੀਂ ਮਾਡਲ ਨੰਬਰ ਪਾ ਕੇ ਗੂਗਲ ਚ ਸਰਚ ਕਰ ਲੈਣਾ ਬਾਏ ਕਰਨ ਤੋਂ ਪਹਿਲੇ, ਤੁਹਾਨੂੰ ਕਿਤੇ ਵੀ 2000, 1900, 1800 ਤੋਂ ਘੱਟ ਨਹੀਂ ਮਿਲੇਗਾ। ਡਿਫਰੈਂਟ ਡਿਫਰੈਂਟ ਪ੍ਰਾਈਸਿਸ ਹੈ ਲੇਕਿਨ ਸਿਰਫ 1699 ਚ ਐਕਸਕਲੂਸਿਵ ਤੁਹਾਨੂੰ ਬ੍ਰੈਂਪਟਨ TV ਐਂਡ ਅਪਲਾਈਸਿਸ ਤੇ ਮਿਲ ਰਿਹਾ। ਇਹ ਬੰਡਲ ਪੈਕੇਜ ਹੈ, 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਜਿਹੜੇ ਭੈਣ ਭਰਾ ਲਾਰਜ ਕਪੈਸਿਟੀ ਟੱਬ ਦੇ ਨਾਲ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹ ਪਹੁੰਚ ਜਾਣ ਅੱਜ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com 905-450-2828। ਫਿਰ ਤੁਸੀਂ ਜਦੋਂ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੇ ਜਾਓਗੇ, ਤੁਹਾਨੂੰ ਮੇਨ ਪੇਜ ਤੇ ਤੁਹਾਨੂੰ ਇੱਕ ਆਈਕੋਨ ਮਿਲੇਗਾ ਜਿੱਥੇ ਲਿਖਿਆ ਵੇਅਰ ਹਾਊਸ ਕਲੀਅਰੈਂਸ ਸੇਲ। ਤੁਸੀਂ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਕਲਿੱਕ ਕਰੋਗੇ ਤਾਂ ਤੁਹਾਨੂੰ ਹਰ ਉਹ ਆਈਟਮ ਮਿਲ ਜਾਏਗੀ ਜਿਹੜੀ ਆਲਮੋਸਟ 40-50% ਡਿਸਕਾਊਂਟ ਤੇ ਹੈ। ਜਿਹਦੀ ਐਗਜ਼ਾਮਪਲ ਇਹ ਹੈ ਕਿ ਇੱਕ ਡਿਸ਼ਵਾਸ਼ਰ ਤੁਹਾਨੂੰ ਉੱਥੇ ਮਿਲੇਗੀ ਸਟੇਨਲੈਸ ਸਟੀਲ ਦੀ, ਜਿਹੜੀ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਡਿਸ਼ਵਾਸ਼ਰ 50% ਡਿਸਕਾਊਂਟ ਅੱਧੀ ਪ੍ਰਾਈਸ ਤੇ 499 ਦੀ ਵੀ ਲੱਗੀ ਹੈ, ਸਿਰਫ 499।
2: ਵਾਹ ਕੀ ਪ੍ਰਾਈਸ ਹੈ।
3: ਸੋ ਜ਼ਰੂਰ ਵੈਬਸਾਈਟ ਵਿਜ਼ਿਟ ਕਰੋ, ਜ਼ਰੂਰ ਵੇਅਰ ਹਾਊਸ ਕਲੀਅਰੈਂਸ ਸੇਲ ਜਿਹੜੀ ਉਹਨੂੰ ਕਲਿੱਕ ਕਰੋ। ਸਾਡੇ ਐਸੇ ਭੈਣ ਭਰਾ ਜਿਹੜੇ ਰੈਨੋਵੇਸ਼ਨ ਦੇ ਕੰਮ 'ਚ ਹੈ, ਅਗਰ ਉਹਨਾਂ ਨੇ ਰੈਨੋਵੇਟ ਕਰਨਾ ਕੋਈ ਬੇਸਮੈਂਟ, ਉਹਨਾਂ ਨੂੰ ਕੋਈ ਅਪਲਾਈਂਸਿਸ ਚਾਹੀਦੇ ਆ, ਉਹ ਵੀ ਬ੍ਰੈਂਪਟਨ ਅਪਲਾਈਂਸਿਸ .com ਦੀ ਵੈਬਸਾਈਟ 'ਤੇ ਜਾ ਕੇ ਵੇਅਰ ਹਾਊਸ ਕਲੀਅਰੈਂਸ ਸੇਲ 'ਤੇ ਕਲਿੱਕ ਕਰਕੇ ਅਤੇ ਜ਼ਰੂਰ 40-50% ਪ੍ਰਾਈਸਿਸ ਦਾ ਫਾਇਦਾ ਚੁੱਕ ਸਕਦੇ ਜੀ। ਪੇਮੈਂਟ 6 ਮਹੀਨੇ ਜੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, ਅਤੇ ਜਿੱਥੇ 499 'ਚ ਡਿਸ਼ਵਾਸ਼ਰ ਮਿਲ ਰਹੀ ਹੈ ਨਾ ਜੀ, ਉੱਥੇ 32-ਇੰਚ ਟੀਵੀ ਵੀ ਅਸੀਂ ਅੱਜ ਲਾਤਾ $80 ਦਾ, ਓਨਲੀ ਐਂਡ ਓਨਲੀ $80
2: $80
3: ਦਾ ਇਹ ਟੀਵੀ ਹੈ ਜੀ।
2: ਅੱਛਾ ਜੀ,
3: 32-ਇੰਚ ਦਾ ਟੀਵੀ ਹੈ।
2: ਅੱਛਾ,
3: ਔਰ ਇਹਦੇ ਵਿੱਚ ਕ੍ਰੋਮਕਾਸਟ ਬਿਲਟ ਇਨ ਹੈ।
2: ਲਓ ਜੀ,
3: ਇਹ ਸਮਾਰਟ ਟੀਵੀ ਹੈ ਗੂਗਲ ਫੀਚਰਸ ਦੇ ਨਾਲ, ਗੂਗਲ ਮੀਲ, ਇਹਦੇ ਚ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ, ਫੇਸਬੁੱਕ, ਟਵਿੱਟਰ, ਯੂਟਿਊਬ, ਸਾਰਾ ਕੁਝ ਤੁਹਾਨੂੰ ਮਿਲੇਗਾ।
2: ਤੁਸੀਂ ਡਾਊਨਲੋਡ ਦੀ ਗੱਲ ਕਰਦੇ ਹੋ, ਘੱਟੋ ਘੱਟ 100-125 ਉਹ ਤਾਂ ਡਾਲਰ ਤੋਂ ਵੀ ਘੱਟ ਪਿਆ।
3: ਬਿਲਕੁਲ ਜੀ ਬਿਲਕੁਲ, ਔਰ ਖਾਸ ਤੌਰ ਤੇ ਸਿਰਫ ਸਪੈਸ਼ਲ ਪ੍ਰਾਈਸਿਸ, ਐਕਸਕਲੂਸਿਵ ਡੀਲ ਹੈ ਮੇਰੇ ਕੋਲ। ਮੈਕਸੀਮਮ 20 ਟੀਵੀ ਇਨ ਸਟਾਕ ਹੋਣਗੇ, $80, $80, $80, 32-ਇੰਚ ਦਾ ਟੀਵੀ, ਚੱਕ ਲਓ ਡੀਲ ਹੈ
2: ਬ੍ਰੈਂਪਟਨ
3: ਟੀਵੀ। ਹਾਂਜੀ,
2: $80, ਕੀ ਬਾਤ ਹੈ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।

0: ਸੋਰੀ 80 ਡਾਲਰ ਦਾ ਟੈਲੀਵਿਜ਼ਨ 32 ਇੰਚ 80 ਡਾਲਰ ਦਾ
1: 32 ਇੰਚ ਜਿੱਥੇ 80 ਡਾਲਰ ਦਾ ਉੱਥੇ ਤੁਹਾਨੂੰ 55 ਇੰਚ 399 ਦਾ ਮਿਲਣਾ, ਉੱਥੇ ਤੁਹਾਨੂੰ 65 ਇੰਚ 699 ਦਾ ਮਿਲਣਾ, ਉੱਥੇ ਤੁਹਾਨੂੰ 85 ਇੰਚ 1299 ਦਾ ਮਿਲਣਾ, ਉੱਥੇ ਤੁਹਾਨੂੰ 98 ਇੰਚ 1999 ਦਾ ਮਿਲਣਾ। 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਤੇ ਜਦੋਂ ਇਹੋ ਜਿਹੀਆਂ ਡੀਲਾਂ ਹੋਣ ਤੁਹਾਨੂੰ ਇੱਕ ਐਲ ਸ਼ੇਪ ਸੋਫਾ ਇੱਕੋ ਹੀ ਕਸਟਮਰ ਨੂੰ ਮਿਲਣਾ, ਇੱਕੋ ਹੀ ਪੀਸ ਸਟਾਕ 'ਚ ਪਿਆ ਸੀ $99 ਦਾ, ਕਿੱਥੋਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ ਦੀ ਡੀਲ ਨੂੰ ਅੱਜ ਮਿਸ ਨਾ ਕਰ ਜਾਣਾ। ਇੱਕ ਇੱਕ ਪੀਸ ਜਿਹੜੇ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਵੇਅਰ ਹਾਊਸ ਕਲੀਅਰੈਂਸ ਸੇਲ 'ਚ 10 ਨਹੀਂ 40 ਨਹੀਂ 50 ਨਹੀਂ 70% ਦਾ ਡਿਸਕਾਊਂਟ ਮਿਲਣਾ ਵੇਅਰ ਹਾਊਸ ਕਲੀਅਰੈਂਸ ਸੇਲ 'ਚ। ਪਰ ਹੋਣਗੇ ਬ੍ਰੈਂਡ ਨਿਊ ਸਾਰੇ, ਪਰ ਵੇਅਰ ਹਾਊਸ ਤੋਂ ਚੱਕ ਲਓ ਡੀਲਾਂ ਦੇਣੀਆਂ, ਕਿਉਂਕਿ ਨਵੇਂ ਕੰਟੇਨਰ ਆ ਗਏ ਵੇਅਰ ਹਾਊਸ 'ਚ, ਸਪੇਸ ਦੇ ਹਿਸਾਬ ਨਾਲ ਖਾਲੀ ਕਰਨਾ ਤਾਂ ਕਿ ਨਵੇਂ ਜਿਹੜੇ ਕੰਟੇਨਰ ਆ ਉਹਨਾਂ ਨੂੰ ਲਾਈਏ, ਕਿਉਂਕਿ ਤੁਹਾਡੇ ਵਾਸਤੇ ਡਿਸਕਾਊਂਟਡ ਪ੍ਰਾਈਸਿਸ ਹੋਣੀਆਂ। ਆਉਣ ਦਿਓ ਸਰ ਨਵੀਂ ਤੋਂ ਨਵੀਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਡੀਲ ਗ੍ਰੈਂਡ ਫਰਨੀਚਰ ਤੋਂ 905-302-9494 905-302-9494।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਮੈਂ ਡਰੈਸ ਤੇ ਡਾਇਰੈਕਸ਼ਨ ਵੀ ਪਰਿਵਾਰਾਂ ਨੂੰ ਦੇ ਦੇਵਾਂ ਜੀ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਸ਼ਾਮ ਦੇ 7 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ, ਵੇਅਰ ਹਾਊਸ ਸੇਲ ਤੇ ਨਾਲ ਦੀ ਨਾਲ ਫਲੋਰ ਕਲੀਅਰੈਂਸ ਸੇਲ, ਜਿਹੜੇ ਇੱਕ ਇੱਕ ਪੀਸ ਤੁਸੀਂ 70% ਤੋਂ 80% ਆਫ ਦਾ ਫਾਇਦਾ ਲੈ ਕੇ ਜਾ ਸਕਦੇ ਹੋ। ਜਿਵੇਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ $150 ਦਾ ਮਿਲ ਰਿਹਾ, ਐਲ ਸ਼ੇਪ ਦਾ ਸੈਕਸ਼ਨਲ ਲਾਸਟ ਹੀ ਪੀਸ ਆ $99 ਦਾ ਮਿਲ ਰਿਹਾ। ਤੇ ਸੁਲਤਾਨ ਜੀ ਮੈਂ ਰਿਕਲਾਈਨਰ ਸੁਪਰ ਸੈੱਟ ਦੀ ਡੀਲ ਦਿੰਦਾ, ਇੱਕ ਹੀ ਸੈੱਟ ਪਿਆ, ਰਾਈਟ ਵੀ ਤੁਸੀਂ ਇੰਸਟੋਰ ਆ ਕੇ ਆ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ ਰਿਕਲਾਈਨਰ ਸੋਫਾ, 3 ਸੀਟਰ ਸੋਫਾ, 2 ਸੀਟਰ ਲਾਪਸੀਡ, 4 ਰਿਕਲਾਈਨਰ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ ਸੁਲਤਾਨ ਜੀ, ਇੱਕ ਹੀ ਪੀਸ ਆ 4 ਰਿਕਲਾਈਨਰ ਦੇ ਨਾਲ $799 ਦਾ ਸੁਲਤਾਨ ਜੀ,
1: ਕਰ ਲਓ ਗੱਲ। ਆਹੀ ਮੈਂ ਕਹਿੰਦਾ ਇੱਕ ਐਡਵਾਂਟੇਜ ਇੱਕ ਡਿਸਐਡਵਾਂਟੇਜ। ਐਡਵਾਂਟੇਜ ਇਹ ਆ $2,2500 ਵਾਲੀ ਚੀਜ਼ $799 ਦੀ, ਤੇ ਡਿਸਐਡਵਾਂਟੇਜ ਇਹ ਆ ਇੱਕੋ ਹੀ ਪੀਸ ਆ, ਇੱਕੋ ਹੀ ਲੱਕੀ ਕਸਟਮਰ ਨੂੰ ਮਿਲਣਾ, ਇੱਕੋ ਹੀ ਕਸਟਮਰ ਨੇ ਇਹ ਫਾਇਦਾ ਚੁੱਕਣਾ। ਕਿੰਨੇ ਜਿਹਨੇ ਨੱਠ ਕੇ ਰਾਈਟ ਵੇ ਕਾਲ ਕਰਤਾ 905-302-9494 905-302-9494। ਹਾਂਜੀ ਦੱਸੋ ਜੀ।
2: ਬਿਲਕੁਲ ਸੁਲਤਾਨ ਜੀ, ਇੱਦਾਂ ਜਦੋਂ ਤੁਸੀਂ ਟੀਵੀ ਦੇ ਕੇ ਹਟਿਓ, 32 ਇੰਚ ਦਾ ਟੈਲੀਵਿਜ਼ਨ ਜਿਹੜਾ $80 ਦਾ, ਤੇ ਨਾਲ ਗ੍ਰੈਂਡ ਫਰਨੀਚਰ ਵੱਲੋਂ ਰਿਕਲਾਈਨਰ ਚੇਅਰ, ਜਿਹਨਾਂ ਪਰਿਵਾਰਾਂ ਨੇ ਆਪਣੇ ਬੈਡਰੂਮ ਦੇ ਲਈ ਜਾਂ ਆਪਣੀ ਮਾਤਾ ਜੀ ਲਈ ਰਿਕਲਾਈਨਰ ਚੇਅਰ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਚੇਅਰ, ਜਿਹਦੀ ਰੈਗੂਲਰ ਕੀਮਤ $500-600 ਆ, ਇੱਕੋ ਹੀ ਪੀਸ ਹੈ ਵੀ ਸਾਡੇ ਕੋਲ ਰਿਕਲਾਈਨਰ ਚੇਅਰ ਸਿਰਫ $80 ਦੇ, ਰਿਕਲਾਈਨਰ ਪਾਵਰ ਰਿਕਲਾਈਨਰ ਚੇਅਰ
1: ਬਣ ਗਈ ਗੱਲ
2: ਦੀ ਮਿਲਣੀ ਆ। ਪਰ ਕਾਲ ਕਰਕੇ ਇੱਕ ਇੱਕ ਜਿਹੜੇ ਪੀਸ ਆ ਤੁਸੀਂ ਬੁੱਕ ਕਰ ਸਕਦੇ ਹੋ, 905-302-9494
3: The Hyundai Elantra inspires a special type of love. The type that feels like a perfect match.
4: Are you ready?
5: Pika Junction leke aaye special offers for festive season. Khaas festive season le catering start sirf $9.99 ch.
6: Jis vich milan gaya 8 items. Eh live catering vi karde ne.
5: Function vadda hove ya chota, catering wala ta sira la denge.
6: Ena kol shandar party hall vi aa, oh vi reasonable food prices te.
5: Is festival season banao apniyan khushiyan nu dugna te poncho Tikka Junction.
6: Call 647-429-4040.
5: 647-429-4040. Tikka Junction, ਖੁਸ਼ੀਆਂ ਦਾ ਸੈਲੀਬ੍ਰੇਸ਼ਨ।

0: ਲਓ ਜੀ, ਇੱਕ ਵਾਰ ਫੇਰ ਡੇਟ ਵਾਲਾ ਸ਼ੋਅ 'ਚ ਤੁਹਾਡਾ ਸਵਾਗਤ ਹੈ। ਬੜੀ ਜਲਦੀ ਅਸੀਂ ਜਤਿੰਦਰ ਬਾਈ ਨਾਲ ਗੱਲ ਕਰਾਂਗੇ, ਇੱਕ ਕੋਟੇਜ ਉਹਨਾਂ ਨੇ ਸੇਲ 'ਤੇ ਲਾਈ ਆ ਉਹਦੀ ਗੱਲਬਾਤ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਚੱਲਦੇ ਹਾਂ ਸੁਲਤਾਨ ਜੀ ਬਾਈ ਕੋਲੇ, ਸਾਡੇ ਕੋਲੇ ਬੈਠੇ ਆ ਅਤੇ ਵਧੀਆ ਵਧੀਆ ਅੱਜ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਹੈ। $80 ਦੇ ਵਿੱਚ 32 ਇੰਚ ਦਾ ਟੀਵੀ, 32 ਇੰਚ ਦਾ ਟੀਵੀ $80 'ਚ ਮਿਲ ਰਿਹਾ, ਲੈ ਲਓ ਜਾ ਕੇ। ਬ੍ਰੈਂਪਟਨ ਟੀਵੀ ਅਪਲਾਇੰਸਿਸ ਦੇ 905-450-2828।
1: ਮੈਨੂੰ ਮੈਸੇਜ ਆਇਆ ਸਟੋਰ ਤੋਂ ਜੀ,
0: ਹਾਂਜੀ,
1: ਉਹਨਾਂ ਨੇ ਕਿਹਾ ਜੀ 3-4 ਫੋਨ ਕਾਲਾਂ ਖੜਕ ਗਈਆਂ, ਇਹ ਕਿਹੜਾ ਤੁਸੀਂ ਟੀਵੀ ਲਾ ਤਾ, ਅਸੀਂ ਤੁਹਾਨੂੰ ਤਾਂ ਪ੍ਰਾਈਸ ਵੀ ਨੀ ਦੱਸੀ, ਕਿਉਂਕਿ ਉੱਥੇ ਇਹ 199 ਦਾ ਲੱਗਾ ਨਾ ਜੀ, ਤੇ ਉਹਨਾਂ ਨੂੰ ਤਾਂ ਪਤਾ ਹੀ ਨੀ, ਸਟਾਫ ਨੂੰ ਆਪਾਂ ਇੱਥੇ ਸਟੋਰ ਤੇ ਬੈਠ ਕੇ ਉਦਾਂ ਹੀ ਅਨਾਊਂਸ ਕਰਤਾ, ਤੇ ਉਹ ਕਹਿੰਦੇ $80 ਦਾ ਕਿਹੜਾ ਟੀਵੀ ਲਾ ਤਾ ਜਿਹੜਾ,
0: ਉਹ ਵੀ ਹੈਰਾਨ ਆ, ਸਾਡੇ ਲਿਸਨਰ ਵੀ ਪਰੇਸ਼ਾਨ ਆ
1: ਜੀ।
0: $80 ਦਾ ਟੈਲੀਵਿਜ਼ਨ ਬ੍ਰਾਂਡ ਨਿਊ ਡੱਬੇ ਚ ਬੰਦ, 32 ਇੰਚ ਦਾ ਬ੍ਰੈਂਪਟਨ ਟੀਵੀ ਅਪਲਾਇੰਸਿਸ, 905-450-2828। ਅੱਛਾ, ਕਿਚਨ ਵਾਲੇ ਪਾਸੇ ਕੀ ਸਪੈਸ਼ਲ ਹੈ ਜਨਾਬ?
1: ਕਿਚਨ ਚ ਸਾਡੇ ਕੋਲ ਦੇਖੋ ਭਾਜੀ, ਜੇ ਤਾਂ ਲੈਣਾ 3-piece ਕਿਚਨ ਬੰਡਲ, ਜਿਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ $2000 ਸੇਵ ਹੋਣਾ ਤੁਹਾਡਾ, ਕਿਉਂਕਿ $5000 ਦਾ ਇਹ ਪੈਕੇਜ ਬਣਦਾ ਤੇ $29.99 ਚ ਤੁਹਾਨੂੰ ਮਿਲ ਜਾਣਾ, $2000 ਤੁਸੀਂ ਸੇਵ ਕਰਨਾ। ਇਹਦੇ ਚ ਕੋਈ 30 ਜਾਂ 33 ਇੰਚ ਦਾ ਛੋਟਾ ਫਰਿੱਜ ਨਹੀਂ ਲਾਇਆ, ਫੁੱਲ ਸਾਈਜ਼ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ, ਬੋਟਮ ਫਰੀਜ਼ਰ, ਡਬਲ ਡੋਰ ਔਨ ਟੋਪ, ਸਮੂਥ ਟੋਪ ਇਲੈਕਟ੍ਰਿਕ ਸਟੋਵ ਹੈ ਜੀ ਸਟੇਨਲੈਸ ਸਟੀਲ ਦਾ, ਟੋਲ ਟੱਬ ਦੀ ਡਿਸ਼ਵਾਸ਼ਰ ਹੈ ਸਟੇਨਲੈਸ ਸਟੀਲ ਦੀ, $29.99 ਚ 3 ਹੋਮ ਅਪਲਾਇੰਸਿਸ ਹੋ ਗਏ, ਨਾਲ $10.99 ਦਾ ਵਾਸ਼ਰ ਐਂਡ ਡਰਾਇਰ ਲੈ ਲਓ। ਸੋ $10.99 ਚ ਵਾਸ਼ਰ ਐਂਡ ਡਰਾਇਰ ਲੈ ਕੇ 5 ਹੋਮ ਅਪਲਾਇੰਸਿਸ, 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤੇ, ਥੋੜੇ ਥੋੜੇ ਕਰਕੇ 6 ਮਹੀਨਿਆਂ ਚ ਪੇ ਕਰ ਦਈਓ, ਫਰੀ ਹੋਮ ਡਿਲੀਵਰੀ ਹੋ ਜਾਣੀ ਹੈ। ਪਹੁੰਚਣਾ ਕਿੱਥੇ ਤੁਸੀਂ? ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, ਜਿਹੜੇ ਸਾਡੇ ਭੈਣ ਭਰਾ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ ਜਾਂ ਵੈਲੈਂਡ ਏਰੀਆ ਚ ਡਿਲੀਵਰੀ ਲੈਣਾ ਚਾਹੁੰਦੇ, ਸਾਡੀਆਂ ਵੈਨਸਡੇ ਵਾਲੇ ਦਿਨ 6 ਡਿਲੀਵਰੀਜ਼ ਆਲਰੇਡੀ ਉਧਰ ਨੂੰ ਜਾ ਰਹੀਆਂ, ਤੇ ਅਗਰ ਤੁਸੀਂ ਅੱਜ ਫਾਈਨਲ ਕਰਦੇ ਹੋ ਤੁਹਾਨੂੰ ਵੈਨਸਡੇ ਵਾਲੇ ਦਿਨ ਕਿਚਨਰ ਸੋਰੀ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲਸ ਤੇ ਵੈਲੈਂਡ ਏਰੀਆ ਚ ਡਿਲੀਵਰੀ ਪਹੁੰਚ ਜਾਏਗੀ, ਔਰ 6 ਮਹੀਨੇ ਚ ਤੁਸੀਂ ਪੇ ਕਰੋਗੇ। ਕੋਈ ਘਰਾਂ ਦੀ ਕਲੋਜ਼ਿੰਗ ਆ ਰਹੀ ਹੈ ਤੁਹਾਡੀ ਜਾਂ ਕਲੋਜ਼ਿੰਗ ਹੋ ਗਈ ਹੈ, ਤੁਸੀਂ ਇਸ $2000 ਨੂੰ ਸੇਵ ਕਰਨਾ ਕਿਚਨ ਅਪਲਾਇੰਸਿਸ ਤੇ, $500 ਸੇਵ ਕਰਨਾ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਤੇ, ਟੋਟਲ $2500 ਦੀ ਸੇਵਿੰਗ 5 ਅਪਲਾਇੰਸਿਸ ਤੇ ਹੋ ਜਾਣੀ ਤੁਹਾਡੀ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਹੈ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ। ਜੇ ਘਰ ਬੈਠੇ ਸਰਚ ਕਰਨਾ ਜ਼ਰੂਰ ਸਰਚ ਕਰੋ ਬ੍ਰੈਂਪਟਨ ਅਪਲਾਇੰਸਿਸ .com ਤੇ ਜਾ ਕੇ, ਤੇ ਜੇ ਤੁਸੀਂ ਵਾਕ ਇਨ ਕਰਨਾ ਤੇ ਤੁਹਾਨੂੰ ਅਡੀਸ਼ਨਲ ਡਿਸਕਾਊਂਟ ਵਾਕ ਇਨ ਕਸਟਮਰ ਹੋਣ ਕਰਕੇ ਮਿਲੇਗਾ, ਜਿਹੜਾ ਕਿ ਅੱਜ ਅਸੀਂ ਤੁਹਾਨੂੰ ਦੇ ਰਹੇ ਹਾਂ। ਟੋਟਲ ਬੰਡਲ ਪੈਕੇਜ ਜਦੋਂ ਤੁਸੀਂ ਬੁੱਕ ਕਰੋਗੇ ਤੇ ਟੋਟਲ ਸੇਵਿੰਗ ਦੇਖੋਗੇ, 40% ਦੀ ਸੇਵਿੰਗ ਤੁਹਾਨੂੰ ਕਰਾ ਕੇ ਦਿੱਤੀ ਜਾਏਗੀ। 905-450-2828 ਨੰਬਰ ਹੈ। ਈਵਨ ਜੇ 40% ਤੋਂ ਵੱਧ ਲੈਣੀ ਹੈ ਉਹ ਹੈਗੀ 50% ਡਿਸਕਾਊਂਟ, ਉਹ ਕਿਹਨਾਂ ਅਪਲਾਇੰਸਿਸ ਤੇ ਹੈ? ਜਿਹੜੇ ਕਾਊਂਟਰ ਟੋਪ ਕਿਚਨ ਅਪਲਾਇੰਸਿਸ ਹੁੰਦੇ,
0: ਓਕੇ,
1: ਜਿੱਦਾਂ ਮਾਈਕਰੋਵੇਵ ਹੋਇਆ,
0: ਹਾਂਜੀ ਹਾਂਜੀ,
1: ਏਅਰ ਫਰਾਇਰ ਹੋਇਆ,
0: ਜੂਸਰ ਹੋਇਆ,
1: ਜੂਸਰ ਹੋਇਆ ਜਾਂ
0: ਪੀਜ਼ਾ ਬਣਾਉਣ,
1: ਬੇਕਡ ਪੀਜ਼ਾ ਹੋਈ,
0: ਹਾਂਜੀ ਹਾਂਜੀ,
1: ਉਹ ਵੀ ਕਾਊਂਟਰ ਟੋਪ ਹੈ, ਕਾਊਂਟਰ ਤੇ
0: ਤੁਸੀਂ ਇਮੇਜਿਨ ਕਰੋ ਪੀਜ਼ਾ ਬਣਾਉਣਾ ਹੈ ਕਾਊਂਟਰ ਤੇ, ਜਿਵੇਂ ਰੱਖਿਆ ਹੁੰਦਾ ਤੁਸੀਂ ਮਾਈਕਰੋਵੇਵ, ਇਸੇ ਤਰ੍ਹਾਂ ਉਹਨੂੰ ਕਾਊਂਟਰ ਤੇ ਰੱਖ ਕੇ ਉੱਥੇ ਪੀਜ਼ਾ ਬਣਾ ਸਕਦੇ ਹੋ। ਸਟੋਨ ਨਾਲ ਮਿਲੇਗਾ, ਉਹ ਕੱਟਣ ਵਾਲੀ ਰੇਡੀਓ ਕੀ ਹੁੰਦਾ ਵੀਲ ਜਾਂ, ਉਹ ਨਾਲ ਮਿਲੇਗਾ, 3 ਮਿੰਟਾਂ 'ਚ ਬਣ ਜਾਣਾ।
1: ਹਾਂ, ਉਹ ਇਸ ਕਰਕੇ ਕਿਉਂਕਿ ਨਵੀਂ ਏਅਰ ਫਰਾਇਰ ਟੈਕਨੋਲੋਜੀ ਹੈ ਜੀ, ਨਵੀਂ AI ਟੈਕਨੋਲੋਜੀ ਹੈ, ਬਿਲਟ ਇਨ ਏਅਰ ਫਰਾਇਰ 2-in-1 ਦੇ ਨਾਲ ਸਟੋਨ ਬੇਕਡ ਪੀਜ਼ਾ, ਜਦੋਂ ਅਸੀਂ ਸਟੋਨ ਦਾ ਵਰਡ ਯੂਜ਼ ਕਰਦੇ ਹਾਂ ਉਹ ਸਟੋਨ ਦੀ ਪਲੇਟ ਇੰਕਲੂਡ ਹੈ,
0: ਓਕੇ,
1: ਉਹ ਸਟੋਨ ਪਲੇਟ ਇੱਕ ਵਾਰੀ ਵਾਰਮ ਹੋਣੀ ਹੈ ਤੇ 3 ਮਿੰਟ 'ਚ ਉਹਨੇ ਪੀਜ਼ਾ ਤਿਆਰ ਕਰਨਾ,
0: ਠੀਕ ਹੈ।
1: ਜੇ ਤੁਸੀਂ ਬ੍ਰੈਡ ਬਣਾਉਣੀ ਹੈ ਉਹਨੇ 3 ਮਿੰਟ 'ਚ ਬ੍ਰੈਡ ਤਿਆਰ ਕਰਨੀ ਹੈ, ਜੇ ਤੁਸੀਂ ਨਾਨ ਬਣਾਉਣਾ ਉਹਨੇ 3 ਮਿੰਟ 'ਚ ਨਾਨ ਤਿਆਰ ਕਰਨਾ, ਜਿੰਨੇ ਮਰਜ਼ੀ ਨਾਨ ਤੁਸੀਂ ਲਗਾਈ ਜਾਓ 3-3 ਮਿੰਟ 'ਚ ਉਹ ਨਾਨ ਉਤਰੀ
0: ਜਾਏ, 3 ਮਿੰਟ 'ਚ ਮਸਾ ਖਾਂਦਾ ਜਾਂ ਗਰਮਾ ਗਰਮ ਦੂਜਾ ਤਿਆਰ,
1: ਬਿਲਕੁਲ। ਔਰ ਅਗਰ ਤੁਸੀਂ ਪੀਜ਼ਾ ਦੇ ਸ਼ੌਕੀਨ ਹੋ, ਜੇ ਤੁਸੀਂ ਸਟੋਨ ਬੇਕਡ ਪੀਜ਼ਾ, ਵੈਰੀ ਹੈਲਦੀ ਪੀਜ਼ਾ ਵਿਦ ਏਅਰ ਫਰਾਇਰ ਬਣਾਉਣਾ ਚਾਹੁੰਦੇ ਹੋ ਤੇ $500 ਵਾਲਾ ਇਹ ਕਾਊਂਟਰ ਟੋਪ ਸਟੋਨ ਬੇਕਡ ਪੀਜ਼ਾ ਤੁਹਾਨੂੰ ਅੱਜ ਅੱਧੀ ਪ੍ਰਾਈਸ ਤੇ ਸਿਰਫ $249 ਦਾ ਮਿਲ ਰਿਹਾ। ਜੇ ਤੁਸੀਂ ਮਾਈਕਰੋਵੇਵ ਲੈਣਾ ਪੈਨਾਸੋਨਿਕ ਦਾ $300 ਵਾਲਾ, ਅੱਜ ਅੱਧੀ ਪ੍ਰਾਈਸ ਤੇ $149 ਦਾ ਮਿਲ ਰਿਹਾ। ਜੇ ਤੁਸੀਂ ਨਿੰਜਾ ਕ੍ਰਿਸਪੀ, ਨਿੰਜਾ ਕ੍ਰਿਸਪੀ ਜਿਹੜਾ ਨਿੰਜਾ ਪ੍ਰੀਮੀਅਮ ਬ੍ਰਾਂਡ ਹੈ, ਨਿੰਜਾ ਕ੍ਰਿਸਪੀ ਉਹਨਾਂ ਨੇ ਜਿਹੜਾ ਏਅਰ ਫਰਾਇਰ ਕੱਢਿਆ ਜੀ, ਉਹਦੇ 'ਚ ਗਲਾਸ ਦੇ ਜਿਹੜੇ ਪੋਟਸ ਹੈਗੇ ਆ ਜੀ,
0: ਠੀਕ ਹੈ,
1: ਔਰ ਉਹ ਸਭ ਤੋਂ ਬੈਸਟ ਕੁਕਿੰਗ ਇਸ ਟਾਈਮ ਕਰਦਾ, 10% ਫਾਸਟ ਕੁਕਿੰਗ ਹੈ, ਦੈਨ ਅਨਦਰ ਵਨ, ਅਤੇ ਇਹਦੇ 'ਚ ਕ੍ਰਿਸਪੀ ਦਾ ਇਸ ਕਰਕੇ ਵਰਡ ਉਹਨਾਂ ਨੇ ਯੂਜ਼ ਕੀਤਾ ਨਿੰਜਾ ਨੇ, ਕਿਉਂਕਿ ਇਹਦੇ 'ਚ ਜੂਸੀ ਐਂਡ ਕ੍ਰਿਸਪੀ ਏਅਰ ਫਰਾਇਰ ਨਾਲ ਹਰ ਚੀਜ਼ ਤਿਆਰ ਹੁੰਦੀ ਹੈ,
0: ਠੀਕ ਹੈ,
1: ਸੋ ਇਸ ਕਰਕੇ ਇਹ ਵੀ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਮਿਲਣਾ ਤੁਹਾਨੂੰ।
0: ਨੰਬਰ
1: 905-450-2828, 905-450-2828। ਕੁਛ ਇੱਕ ਐਸੀਆਂ ਆਈਟਮ ਆ ਜਿਹੜੀਆਂ ਵਨ ਸ਼ਾਟ ਡੀਲ 'ਚ ਹੈ, ਜਿਹੜੀਆਂ ਅੱਜ ਹੀ ਤੁਹਾਨੂੰ ਮਿਲਣੀਆਂ, ਇਸ ਤੋਂ ਬਾਅਦ ਅਗਰ ਸਟਾਕ ਨਹੀਂ ਰਹੇਗਾ ਤੇ ਓਬਵੀਅਸਲੀ ਰੈਗੂਲਰ ਪ੍ਰਾਈਸ ਤੇ ਮਿਲਣਗੀਆਂ, ਜਾਂ $100-$100 $50-$50 ਮਹਿੰਗੀਆਂ ਮਿਲਣਗੀਆਂ। ਸੋ ਤੁਸੀਂ ਪਹੁੰਚ ਜਾਣਾ 7 ਵਜੇ ਤੋਂ ਪਹਿਲੇ ਪਹਿਲੇ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। 85-inch QLED ਵਾਲੇ ਮਿਸ ਨਾ ਕਰ ਜਾਣ, ਬਾਰ ਬਾਰ ਇਸ ਲਈ ਰਿਪੀਟ ਕਰ ਰਿਹਾ ਕਿ ਸਾਡੇ ਕੋਲ ਸਿਰਫ 5 ਟੀਵੀ ਇਨ ਸਟਾਕ ਹੈ, ਉਹ ਵੀ QLED ਹੈ, ਕੁਆਂਟਮ ਡੋਟ ਕੁਆਂਟਮ ਪ੍ਰੋਸੈਸਰ ਦੇ ਨਾਲ 85-inch, $1299 ਦਾ, 905-450-2828, 905-450-2828।
0: ਲਓ ਜੀ ਸਾਡੇ ਨਾਲ ਜਤਿੰਦਰ ਬਾਈ ਵੀ ਆ ਗਏ, ਜਤਿੰਦਰ ਜੀ ਜਿਹੜੀ ਕੋਟੇਜ ਆ ਦੱਸਿਓ ਮਾੜਾ ਜਿਹਾ।
2: ਹੈਲੋ, ਸਤਿ ਸ਼੍ਰੀ ਅਕਾਲ ਜੋਸ਼ੀ ਭਾਜੀ, ਗੁੱਡ ਆਫਟਰਨੂਨ। ਅੱਜ ਅਸੀਂ ਆਪਣੇ ਸਰੋਤਿਆਂ ਲਈ ਮਸਕੋਕਾ ਦੇ ਵਿੱਚ ਇੱਕ ਕੋਟੇਜ ਲੈ ਕੇ ਆਏ ਹਾਂ, ਜਿਹੜੀ ਕਿ 3 ਬੈਡਰੂਮ ਉੱਪਰ ਨੇ ਕੋਟੇਜ ਦੇ ਵਿੱਚ ਤੇ 3 ਵਾਸ਼ਰੂਮ ਨੇ, ਵਾਟਰ ਫਰੰਟ ਦੇ ਉੱਪਰ ਇਹ ਕੋਟੇਜ ਹੈ, 2 ਏਕੜ ਦੇ ਲੋਟ ਦੇ ਵਿੱਚ ਇੱਕ ਬੜੀ ਖੂਬਸੂਰਤ ਕੋਟੇਜ ਬਣੀ ਹੈ। 2 ਸਾਲ ਤੋਂ ਘੱਟ ਸਮਾਂ ਹੋਇਆ ਇਸ ਕੋਟੇਜ ਨੂੰ ਬਣੀ ਨੂੰ, ਤੁਸੀਂ ਇਸ ਕੋਟੇਜ ਦੇ ਓਨਰ ਬਣ ਸਕਦੇ ਹੋ। ਇਹ ਫੁੱਲੀ ਫੁੱਲੀ ਫੁੱਲੀ ਅਪਗ੍ਰੇਡਡ ਕੋਟੇਜ ਹੈ, ਇਹਦੀ ਏਅਰਬੀਐਨਬੀ ਦੇ ਉੱਪਰ ਇਸ ਸਮੇਂ ਲਗਭਗ $1,00,000 ਦੇ ਲਾਗੇ ਛਾਗੇ ਰੈਂਟ ਆ ਰਿਹਾ 2025 ਦਾ, ਜਿਹਨੂੰ ਕਿ ਆਪਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਨਕਰੀਜ਼ ਹੋਰ ਵੀ ਕਰ ਸਕਦੇ ਹਾਂ। ਇਸ ਪ੍ਰੋਪਰਟੀ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, 3 ਬੈਡਰੂਮ ਦੀ ਕੋਟੇਜ ਦੇ ਮਾਲਕ ਬਣਨਾ ਚਾਹੁੰਦੇ ਹੋ, ਤੁਸੀਂ ਕਾਲ ਕਰਨੀ ਹੈ ਜੇ ਗੰਡਮ, ਨੰਬਰ ਸਾਡਾ 416-265-2222। ਰੀਅਲ ਸਟੇਟ ਦੀ ਮਾਰਕੀਟ ਦੇ ਵਿੱਚ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ ਜਾਂ ਸੈੱਲ ਕਰਨਾ ਚਾਹੁੰਦੇ ਹੋ, ਕਾਲ ਜੇ ਗੰਡਮ 416-265-2222, 416-265-2222। ਥੈਂਕ ਯੂ ਵੈਰੀ ਮਚ।
1: ਇਹ ਜਿਹੜੀ ਭਾਜੀ ਪ੍ਰੋਪਰਟੀ ਹੈ ਨਾ ਜੀ, ਮੈਂ ਪਰਸਨਲ ਜਾ ਕੇ ਦੇਖੀ ਹੋਈ ਹੈ, ਐਕਸਲੈਂਟ ਪ੍ਰੋਪਰਟੀ ਹੈ, ਐਕਸਲੈਂਟ ਪ੍ਰੋਪਰਟੀ ਹੈ। ਜਿਹੜੇ ਵੀ ਸ਼ੌਕੀਨ ਹੈ ਨਾ,
0: ਜਿਹਨਾਂ
1: ਨੂੰ ਸ਼ੌਕ ਹੈ ਕੋਟੇਜ ਰੱਖਣ ਦਾ, ਬਲੀਵ ਮੀ ਇਹ ਬਿਹਤਰੀਨ ਪ੍ਰੋਪਰਟੀ ਹੈ। ਸਭ ਤੋਂ ਚੰਗੀ ਗੱਲ ਹੈ ਜੀ, ਬ੍ਰੈਂਡ ਨਿਊ, ਬਹੁਤ ਘੱਟ ਤੁਹਾਨੂੰ ਬ੍ਰੈਂਡ ਨਿਊ ਕੋਟੇਜ ਮਿਲਦੇ ਆ। ਕੋਟੇਜ ਪੁਰਾਣੇ 20-20 ਸਾਲ, 10-10 ਸਾਲ, ਕਿਸੇ ਦੀ ਛੱਤ ਬਦਲਣ ਵਾਲੀ, ਕਿਸੇ ਦੀਆਂ ਵਿੰਡੋ ਬਦਲਣ ਵਾਲੀਆਂ। ਇਹਦੇ ਵਿੱਚ ਅਪਗ੍ਰੇਡਿੰਗ ਅਪਗ੍ਰੇਡਿੰਗ ਜਿਹੜੀ $1,60,000 ਦੀ ਹੋਈ ਹੋਈ ਹੈ, ਲਾਰਜ ਵਿੰਡੋਜ਼, ਵਾਕ ਇਨ ਇਹਦਾ ਜਿਹੜਾ ਨਾ ਜੀ ਉਹ ਹੈ
0: ਬੇਸਮੈਂਟ
1: ਨਾਲ ਡੈਕ ਬਣਿਆ ਹੋਇਆ, ਨਾਲ ਮਸਕੋਕਾ ਰੂਮ ਹੈਗਾ ਜੀ ਜਿਹੜਾ ਨੈੱਟ ਦੇ ਨਾਲ ਬਣਿਆ ਹੋਇਆ।
0: ਅੱਛਾ, ਨਾਲ ਉੱਥੇ ਕਲੱਬ ਹਾਊਸ ਵੀ ਬਣ ਰਿਹਾ ਜਿੱਥੇ ਰੈਕਰੇਸ਼ਨ ਸੈਂਟਰ ਹੋਏਗਾ, ਸਵਿਮਿੰਗ ਪੂਲ ਹੋਏਗਾ,
1: ਤੇ ਨਾਲ ਦੀ ਨਾਲ ਉੱਥੇ ਬਹੁਤ ਇੱਕੋ ਹੀ ਇੱਕ ਜਿਹੜਾ ਉਹ ਵਾਰਮ ਬੀਚ ਹੈ ਉੱਥੇ।
0: ਹਾਂਜੀ, ਪਤਾ ਨਹੀਂ ਉਹਨੂੰ ਕੀ ਕਹਿੰਦੇ, ਮੈਂ ਨਾਮ ਨਹੀਂ ਯਾਦ ਆ ਰਿਹਾ,
1: ਬਿਲਕੁਲ
0: 5 ਮਿੰਟ ਦੀ ਦੂਰੀ ਤੇ ਸਰ।
1: ਸੋ ਜ਼ਰੂਰ ਅਗਰ ਤੁਸੀਂ ਕੋਟੇਜ ਦੇ ਸ਼ੌਕੀਨ ਹੋ, ਇੱਕ ਵਾਰੀ ਜਤਿੰਦਰ ਵੀਰ ਨੂੰ ਕਾਲ ਕਰ ਲਈਓ, ਪਰਸਨਲੀ ਵਿਜ਼ਿਟ ਕੀਤਾ ਹੋਇਆ, ਵਾਕਈ ਬੈਸਟ ਬੈਸਟ ਬੈਸਟ ਇਹ ਕੋਟੇਜ ਹੈਗੀ ਹੈ ਮਸਕੋਕਾ ਏਰੀਆ 'ਚ। ਫੋਨ ਨੰਬਰ ਉਹਨਾਂ ਦਾ ਜੀ
0: 416-265-2222,
1: 416-265-2222।
3: ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ?
4: ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਨੇ ਵੱਜਣਾ ਲਫੜੇ ਵਾਂਗੂ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜਿੱਥੇ ਅੱਜ ਤੁਹਾਨੂੰ 55 ਇੰਚ ਟੀਵੀ 399 ਦਾ ਮਿਲ ਰਿਹਾ। ਅੱਜ ਮਿਸ ਕਰ ਗਏ ਤੇ ਕੱਲ ਨੂੰ ਤੁਹਾਨੂੰ, ਕੱਲ ਨੂੰ ਨਹੀਂ ਮੀਨਸ ਜਦ ਤੱਕ ਇਹ ਸਟਾਕ ਹੈ ਆ ਚਾਰ ਪੀਸ ਤੋਂ ਬਾਅਦ ਤੁਹਾਨੂੰ ਇਹ $800 ਤੋਂ $700 ਤੋਂ ਘੱਟ ਨਹੀਂ ਮਿਲਣਾ। ਅੱਜ 399 ਚ 55 ਇੰਚ ਮਿਲ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਤੇ ਜਦੋਂ 399 ਦਾ 55 ਇੰਚ ਮਿਲੇਗਾ ਬ੍ਰੈਂਪਟਨ 801 ਬੁਵੇਡ ਐਂਡ ਚੰਕੂਜ਼ੀ ਲੋਕੇਸ਼ਨ ਤੋਂ, ਫਿਰ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਵੀ ਡੀਲ ਲੈ ਕੇ ਦੇਵਾਂਗੇ ਜਿਹੜੀ ਕਿ ਵਾਕਰ ਡਰਾਈਵ ਤੇ ਹੈ, ਕੁਈਨ ਐਂਡ ਵਾਕਰ ਡਰਾਈਵ ਤੇ। ਪਹੁੰਚਣਾ ਕਿੱਥੇ ਤੁਸੀਂ? ਏਅਰਪੋਰਟ ਐਂਡ ਕੁਈਨ ਦੇ ਏਰੀਆ ਚ। ਤੇ ਤੁਹਾਨੂੰ ਡੀਲਾਂ ਇਹੋ ਜਿਹੀਆਂ ਮਿਲ ਜਾਣੀਆਂ ਕਿ ਤੁਸੀਂ ਆਪ ਕਹਿਣਾ ਕਿ ਵਾਕਈ ਸਾਨੂੰ ਇੰਨੀ ਦੂਰ ਡਰਾਈਵ ਕਰਕੇ ਪਹੁੰਚਣਾ ਵਰਥ ਪਿਆ, ਕਿਉਂਕਿ ਅਸੀਂ ਕੋਈ ਇੱਕ ਨਹੀਂ, ਕੋਈ ਦੋ ਨਹੀਂ, ਕੋਈ ਤਿੰਨ ਨਹੀਂ, ਕਿਸੇ ਕਿਸੇ ਡੀਲ ਚ ਤਾਂ $600 ਸੇਵ ਕਰ ਲਿਆ। ਅੱਜ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਵੀ ਮਿਲ ਰਹੀ ਹੈ, ਅੱਜ ਤੁਹਾਨੂੰ ਫਲੋਰ ਤੇ ਵੀ ਕਲੀਅਰੈਂਸ ਮਿਲ ਰਹੀ ਹੈ। ਜੇ ਇੱਕ ਪੀਸ ਹੀ ਲੈਣਾ ਫਲੋਰ ਤੋਂ ਤੁਹਾਨੂੰ ਮਿਲਣਾ ਕਿੱਥੋਂ? ਗ੍ਰੈਂਡ ਫਰਨੀਚਰ 905-302-94-94। ਸੁਖਵੀਰ ਜੀ ਆ ਕੇ ਜ਼ਰਾ ਇਹ ਵੀ ਦੱਸੋ ਹੁਣ ਸਾਨੂੰ ਕਿ ਜੇ ਕਿਸੇ ਨੇ ਕੱਲਾ ਇੱਕ ਮੈਟਰਸ ਲੈਣਾ, ਮੈਟਰਸ ਦੀ ਡੀਲ ਦਿਓ।
1: ਬਿਲਕੁਲ ਸੁਲਤਾਨ ਜੀ, ਪਰਿਵਾਰ ਪਹਿਲਾਂ ਤਾਂ ਸ਼ਾਮ 7 ਵਜੇ ਤੱਕ ਸਾਡੇ ਕੋਲ ਪਹੁੰਚ ਸਕਦੇ ਨੇ। 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵਾਂ ਨੂੰ ਗੱਡੀਆਂ ਘੁਮਾ ਲਓ। ਤੇ ਸੁਲਤਾਨ ਜੀ ਮੈਂ ਕੁਈਨ ਸਾਈਜ਼ ਮੈਟਰਸ ਦੀ ਡੀਲ ਦਿੰਦਾ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਔਰਗੈਨਿਕ ਕਾਟਨ ਦੇ ਨਾਲ। ਸੋ ਫੁੱਲੀ ਲੋਡਡ ਜੇ ਤੁਸੀਂ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਲੈਣਾ ਚਾਹੁੰਦੇ ਹੋ ਜਿਹਦੀ ਰੈਗੂਲਰ ਕੀਮਤ $400-500 ਸੀ, ਸ਼ਾਮ 7 ਵਜੇ ਤੱਕ 10 ਮੈਟਰ ਸਟਾਕ ਦੇ ਵਿੱਚ ਪਏ ਨੇ ਵੇਅਰ ਹਾਊਸ ਦੇ ਵਿੱਚ। ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਸੁਲਤਾਨ ਜੀ ਸਿਰਫ $99 ਦਾ ਜੀ, $99 ਦੇ ਵਿੱਚ ਕੁਈਨ ਸਾਈਜ਼ ਦਾ ਮੈਟਰਸ ਸੁਲਤਾਨ ਜੀ ਮਿਲੂਗਾ। ਸੋ ਇਹਨੂੰ ਵੀ ਤੁਸੀਂ ਕਾਲ ਕਰਕੇ ਬੁੱਕ ਕਰ ਸਕਦੇ ਹੋ 905-302-94-94 905-302-9494 ਜਾਂ ਤੁਸੀਂ ਇਨਸਟੋਰ ਆ ਸਕਦੇ ਹੋ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਹੁੰਚ ਸਕਦੇ ਹੋ। ਤੇ ਸੁਲਤਾਨ ਜੀ ਇੱਕ ਮੈਂ ਰੀਅਲ ਲੈਦਰ ਪਾਵਰ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦਾ, ਜਿਹਨਾਂ ਪਰਿਵਾਰਾਂ ਨੇ ਰੀਅਲ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੈਫਟ ਸੈੱਟ ਮਿਲੂਗੀ, ਪਾਵਰ ਰਿਕਲਾਈਨਰ ਹੋਊਗਾ ਤੇ ਪਲੱਸ ਪਿਓਰ ਲੈਦਰ ਰੀਅਲ ਲੈਦਰ ਦੀ ਗੱਲਬਾਤ ਆਪਾਂ ਅੱਜ ਕਰ ਰਹੇ ਹਾਂ ਜਿਹਦੀ ਰੈਗੂਲਰ ਕੀਮਤ $4500 ਸੀ, ਇੱਕੋ ਹੀ ਪੀਸ ਆ ਫਲੋਰ ਤੋਂ, ਜਿਹੜਾ ਪਰਿਵਾਰ ਆ ਕੇ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਸੋ ਪਾਵਰ ਰਿਕਲਾਈਨਰ ਪਿਓਰ ਲੈਦਰ ਦਾ $4500 ਵਾਲਾ ਸਿਰਫ $1299 ਦਾ ਸੁਲਤਾਨ ਜੀ, $1299 ਦੇ ਵਿੱਚ। ਪਿਕਚਰ ਮੰਗਵਾ ਲਓ ਜਾਂ ਹੋਲਡ ਕਰਵਾ ਲਓ।
0: ਇਹ ਜਿਹੜਾ ਪਾਵਰ ਰਿਕਲਾਈਨਰ $1299 ਦੇ ਰਹੇ ਹੋ ਜੀ, ਇਹਦੇ ਚ ਕਿੰਨੇ ਕਲਰ ਹੈ
1: ਸੁਲਤਾਨ ਜੀ? ਕਲਰ ਇੱਕ ਹੀ ਹੈ,
0: ਇੱਕੋ ਹੀ ਕਲਰ, ਠੀਕ ਹੋ ਗਿਆ।
1: ਬਰਾਊਨ ਕਲਰ ਦਾ ਪਾਵਰ ਰਿਕਲਾਈਨਰ ਪਿਓਰ ਲੈਦਰ, ਪਰ ਕਾਲ ਕਰਕੇ ਪਿਕਚਰ ਮੰਗਵਾ ਲਓ ਜਾਂ ਹੋਲਡ ਕਰਵਾ ਲਓ, ਕਿਉਂਕਿ ਰਹਿਣਾ ਨਹੀਂ, ਇੱਕੋ ਹੀ ਸੈੱਟ ਆ। 905-302-94-94 905-302-9494 ਪਿਓਰ ਲੈਦਰ ਦਾ ਪਾਵਰ ਰਿਕਲਾਈਨਰ $1299 ਦਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਜਿਹੜੀ ਕਲੀਅਰ ਆਊਟ ਇਨਵੈਂਟਰੀ ਕੀਤੀ ਜਾ ਰਹੀ ਆ, ਤੁਸੀਂ ਜ਼ਰੂਰ ਇੱਕ ਚੱਕਰ ਲਾਓ। 294 ਵਾਕ ਡਰਾਈਵ, 294
0: ਹੁਣ ਦੇਖ ਲਓ ਤੁਹਾਨੂੰ ਅੱਜ ਮਿਲ ਰਿਹਾ ਜੀ ਪਿਓਰ ਲੈਦਰ ਦਾ ਰਿਕਲਾਈਨਰ $1299 ਦਾ। ਐਡਵਾਂਟੇਜ ਹੈ ਤੁਹਾਨੂੰ ਕਿਉਂਕਿ ਤੁਹਾਨੂੰ ਕਦੀ ਵੀ $3000 ਤੋਂ ਘੱਟ ਨਹੀਂ ਮਿਲਣਾ। ਸੋ 3000 ਦੀ ਅੱਧੀ 50% ਡਿਸਕਾਊਂਟ, ਅੱਧੀ ਪ੍ਰਾਈਸ ਕਰੀਏ 1500 ਬਣਦਾ, ਪਰ ਇਹ 1299 ਚ ਪਿਓਰ ਲੈਦਰ ਮਿਲ ਰਿਹਾ ਤੁਹਾਨੂੰ, ਰਿਕਲਾਈਨਰ ਮਿਲ ਰਿਹਾ ਤੁਹਾਨੂੰ ਕਿੱਥੋਂ? ਗ੍ਰੈਂਡ ਫਰਨੀਚਰ ਤੋਂ। ਇਹ ਤਾਂ ਹੋ ਗਿਆ ਐਡਵਾਂਟੇਜ, ਤੇ ਡਿਸਐਡਵਾਂਟੇਜ ਇਹ ਆ ਇੱਕੋ ਹੀ ਪੀਸ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਰਹਿ ਨਾ ਜਾਈਓ, ਚੱਕ ਲਈਓ ਅੱਜ 905-302-94-94 905-302-9494।

0: ਸੁਲਤਾਨ ਜੀ, ਜੇ ਸਿੰਗਲ ਸਿੰਗਲ ਪੀਸ ਲੈਣਾ ਹੋਵੇ ਉਹ ਵੀ ਦੱਸ ਦਿਓ।
1: ਸਿੰਗਲ ਸਿੰਗਲ ਪੀਸ 'ਚ ਵੀ ਹੈ ਜੀ, ਅਤੇ ਭਾਅ ਜੀ ਮੈਂ ਇਹ ਵੀ ਜ਼ਰੂਰ ਕਹੂੰਗਾ, ਜਿਨ੍ਹਾਂ ਨੇ 42 ਇੰਚ ਜਾਂ 48 ਇੰਚ ਫਰਿੱਜ ਲੈਣੇ ਆ,
0: ਹਾਂਜੀ
1: ਸਾਡੇ ਕੋਲ ਕੋਲਮ ਪਹੁੰਚੇ ਆ ਜੀ, 30 ਇੰਚ ਫਰੀਜ਼ਰ 30 ਇੰਚ ਫਰਿੱਜ। ਅਗਰ ਤੁਸੀਂ 2 ਕੋਲਮਸ 30 ਇੰਚ ਫਰੀਜ਼ਰ 30 ਇੰਚ ਫਰਿੱਜ ਲੈਣਾ ਹੈ ਤਾਂ ਤੁਹਾਨੂੰ ਅੱਜ ਅਸੀਂ ਦੇ ਦੇਣਾ $5,900 'ਚ। $5,900 'ਚ $12,000 ਵਾਲਾ ਫਰਿੱਜ ਐਂਡ ਫਰੀਜ਼ਰ, 2 ਸਾਈਜ਼ 30 ਇੰਚ ਫਰਿੱਜ 30 ਇੰਚ ਫਰੀਜ਼ਰ ਜੇ ਤੁਹਾਡੇ ਕੋਲ, ਸੋਰੀ 33 ਇੰਚ ਫਰਿੱਜ ਹੈ 33 ਇੰਚ ਫਰੀਜ਼ਰ ਹੈ, ਜੇ ਤੁਹਾਡੇ ਕਿਚਨ 'ਚ 66 ਇੰਚ ਜਗ੍ਹਾ ਹੈ, 66 ਇੰਚ ਤੁਸੀਂ ਬਿਲਟ ਕਰਨਾ ਤਾਂ ਤੁਹਾਨੂੰ ਲੋਐਸਟ ਪ੍ਰਾਈਸ ਅੱਜ $5,900 'ਚ ਫਰਿੱਜ ਐਂਡ ਫਰੀਜ਼ਰ ਮਿਲ ਜਾਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ। ਫਿਰ ਆਉਂਦੇ ਜੀ 40% ਡਿਸਕਾਊਂਟ ਦਾ ਐਡਵਾਂਟੇਜ ਲੈਣ, ਖਾਸ ਤੌਰ 'ਤੇ ਬਿਗ ਟੀਵੀਆਂ ਦੇ ਉੱਪਰ, ਫਿਰ ਬਿਗ ਫਰਿੱਜਾਂ ਦੇ ਉੱਪਰ, ਫਿਰ ਬਿਲਟ ਇਨ ਜਿਹੜਾ ਕਿਚਨ ਹੈ ਉਹਦੇ ਉੱਪਰ। ਸੋ ਬਿਲਟ ਇਨ ਕਿਚਨ ਦੇ ਵਿੱਚ ਜੇ ਆਪਾਂ ਜਾਂਦੇ ਹਾਂ, ਉਹਦੇ 'ਚ ਸਾਨੂੰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਅਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਮਿਲ ਰਿਹਾ $12,000 ਵਾਲਾ ਪੂਰਾ ਬਿਲਟ ਇਨ ਕਿਚਨ $6,900 'ਚ। ਜੇ ਆਪਾਂ ਜਾਂਦੇ ਹਾਂ ਜੀ 48 ਇੰਚ ਫਰਿੱਜ ਦੇ ਨਾਲ, ਅਤੇ ਇਹ ਪੈਨਲ ਰੈਡੀ ਫਰਿੱਜ ਵੀ ਹੈ ਅਤੇ ਸਟੇਨਲੈਸ ਸਟੀਲ ਦਾ ਫਰਿੱਜ ਵੀ ਹੈ। 48 ਇੰਚ ਫਰਿੱਜ ਤੁਸੀਂ ਲੈਣਾ ਪੈਨਲ ਰੈਡੀ, ਜਿਹੜਾ ਕਿ $17,000-$18,000 ਦਾ ਹੁੰਦਾ, ਪਰ ਤੁਹਾਨੂੰ ਅੱਜ 48 ਇੰਚ ਫਰਿੱਜ ਆਪਾਂ ਦੇਵਾਂਗੇ 40% ਡਿਸਕਾਊਂਟ 'ਤੇ ਸਿਰਫ $12,900 'ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ। ਪੂਰਾ ਦਾ ਪੂਰਾ ਬਿਲਟ ਇਨ ਕਿਚਨ ਲੈਣਾ ਤੁਸੀਂ, ਉਹ ਵੀ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ, ਅਤੇ ਤੁਹਾਡੀ ਡਿਸ਼ਵਾਸ਼ਰ ਵੀ ਪੈਨਲ ਰੈਡੀ ਹੋਏਗੀ, ਅਤੇ ਕੁੱਕਟੋਪ ਅਤੇ ਵਾਲ ਓਵਨ ਮਾਈਕ੍ਰੋਵੇਵ ਬਿਲਟ ਇਨ ਹੋਏਗਾ। ਪੂਰੇ ਦਾ ਪੂਰਾ $24,000 ਵਾਲਾ ਬਿਲਟ ਇਨ ਕਿਚਨ 48 ਇੰਚ ਫਰਿੱਜ ਦੇ ਨਾਲ ਪੈਨਲ ਰੈਡੀ ਤੁਹਾਨੂੰ ਮਿਲੇਗਾ ਸਿਰਫ $18,900 'ਚ। 40% ਬਿਗ ਡਿਸਕਾਊਂਟ ਹੈ, ਹਿਊਜ ਡਿਸਕਾਊਂਟ ਹੈ, ਇਹਦਾ ਜ਼ਰੂਰ ਫਾਇਦਾ ਚੁੱਕਣਾ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ 'ਤੇ ਵੀ ਜ਼ਰੂਰ ਜਾਣਾ, ਅਤੇ ਉੱਥੇ ਮੇਨ ਤੁਹਾਨੂੰ ਫਰੰਟ ਪੇਜ 'ਤੇ ਮਿਲੇਗਾ ਵੇਅਰ ਹਾਊਸ ਕਲੀਅਰੈਂਸ ਸੇਲ, ਉਹਨੂੰ ਜ਼ਰੂਰ ਕਲਿੱਕ ਕਰਨਾ, ਅਤੇ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਜਿਹੜੀ ਹੈ ਸੇਲ, ਉਹਦੇ ਵਿੱਚ 40-50% ਦਾ ਡਿਸਕਾਊਂਟ ਵੀ ਮਿਲੇਗਾ। ਜ਼ਰੂਰ ਵਿਜ਼ਿਟ ਕਰੀਓ, 6 ਮਹੀਨੇ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਫਰੀ ਹੋਮ ਡਿਲੀਵਰੀ 'ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ ਜੀ 7 ਵਜੇ ਤੋਂ ਪਹਿਲੇ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 9054502828 905-450-2828
0: 32 ਇੰਚ ਦਾ ਟੈਲੀਵਿਜ਼ਨ ਸਿਰਫ $80 ਦਾ, 32 ਇੰਚ ਦਾ ਟੈਲੀਵਿਜ਼ਨ ਸਿਰਫ $80 ਦਾ, ਬ੍ਰੈਂਪਟਨ ਟੀਵੀ ਅਪਲਾਈਸਿਸ 905-450-2828।

0: ਡਾਟ 11 ਕਹਿੰਦੇ ਆ ਜੱਟ ਪੱਟ ਕੇ ਲੈ ਜਾਂਦਾ ਹੈ, ਖੋਪੜ ਖੋਲ ਕੇ ਤੁਰਜੂ ਅਗਲਾ, ਫੜ ਕੇ ਰੱਖਿਆ ਨਹੀਂ ਜਾਂਦਾ, ਕੱਲਾ ਹੀ ਫਿਰਦਾ ਲੰਡੀ ਤੇ ਅਗਲਾ ਟੱਕਿਆ ਨਹੀਂ ਜਾਂਦਾ।
1: ਲਓ ਜੀ ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ ਵੈਲਕਮ ਟੂ ਦ ਸ਼ੋ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ, 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ, ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਪ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828, 905-450-2828,
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ।

0: WCHLO, AM 530. This is AM 530, CHLO AM, serving Brampton, Mississauga, Toronto, the GTA, and the world at am530.ca.
1: ਅਸਲੀ ਹੋਵੇ ਜਿਹੜਾ ਵੀ ਸੂਟ ਮੈਨੂੰ ਚਾਹੀਦਾ ਹੋਵੇ ਉਹ ਮੈਨੂੰ ਮਿਲ ਜਾਵੇ।

0: ਸਤਿਕਾਰ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ। ਅੱਜ ਦੇ ਇਸ ਦਿਨ ਦੇ ਵਿੱਚ ਸੈਟਰਡੇ ਦਿਨ, ਮਈ ਮਹੀਨੇ 30 ਤਰੀਕ, ਸਮਾਂ ਹੋ ਚੁੱਕਿਆ 5:02 ਤੇ ਤੁਸੀਂ 7 ਵਜੇ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਅੱਜ ਤੁਹਾਡੇ ਲਈ ਇੱਕ ਖਾਸ ਟੌਪਿਕ ਦੇ ਉੱਤੇ ਗੱਲਬਾਤ ਹੋਊਗੀ, ਘਰਾਂ ਦੇ ਨਾਲ ਜੁੜਿਆ ਹੋਇਆ ਮਸਲਾ। ਇੱਕ ਮਸਲਾ ਸਾਡੇ ਕੋਲ ਆਇਆ ਅਤੇ ਉਹਦੇ ਬਾਬਤ ਤੁਹਾਡੇ ਨਾਲ ਗੱਲਬਾਤ ਕਰਾਂਗੇ। ਘਰਾਂ ਅਤੇ ਬੇਸਮੈਂਟਾਂ ਦੇ ਜਿਹੜੇ ਡਿਸਪਿਊਟ ਨੇ ਉਹਨੂੰ ਲੈ ਕੇ ਕੁਝ ਗੱਲਬਾਤ ਕਰਾਂਗੇ, ਅਤੇ ਨਾਲ ਦੇ ਨਾਲ ਅੱਜ ਸਾਡੇ ਨਾਲ ਇੱਕ ਖਾਸ ਇੰਟਰਵਿਊ ਵੀ ਲਿਖੀ ਹੋਈ ਆ, ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਪਰ ਪ੍ਰੋਗਰਾਮ ਦੀ ਰਵਾਇਤ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਬੜੇ ਇੰਪੋਰਟੈਂਟ ਸੈਗਮੈਂਟ ਦੇ ਨਾਲ, ਜਿਹਦੇ ਲਈ ਇੰਸ਼ੋਰੈਂਸ ਫੋਰ ਯੂ ਤੋਂ ਸ਼ਲੂ ਸ਼ਰਮਾ ਜੀ ਸਾਡੇ ਨਾਲ ਜੁੜੇ ਨੇ। ਸ਼ਲੂ ਜੀ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਹਰੀ ਜੀ, ਥੈਂਕ ਯੂ ਸੋ ਮਚ।
0: ਅੱਜ ਸਾਨੂੰ ਅਜਿਹੀ ਪਾਲਿਸੀ ਬਾਰੇ ਤੁਸੀਂ ਦੱਸਣਾ ਜਿਹਦੇ ਵਿੱਚ ਪ੍ਰੋਟੈਕਸ਼ਨ ਦੇ ਨਾਲ ਰਿਟਾਇਰਮੈਂਟ ਦੇ ਲਈ ਸੇਵਿੰਗ, ਕਿਉਂਕਿ ਰਿਟਾਇਰਮੈਂਟ ਬੰਦਾ ਅੱਜ ਕੱਲ੍ਹ ਤਾਂ ਅਰਲੀ ਰਿਟਾਇਰਮੈਂਟ ਬੜਾ ਟ੍ਰੈਂਡ ਦੇ ਵਿੱਚ ਆ, ਕੋਈ ਕਹਿੰਦਾ ਮੈਂ 40 ਦੇ ਵਿੱਚ ਰਿਟਾਇਰ ਹੋਇਆ ਨਾ, ਕੋਈ ਕਹਿੰਦਾ 50 ਦੇ ਵਿੱਚ ਰਿਟਾਇਰ ਹੋਇਆ ਨਾ, ਪਰ ਜਿਹੜੀ ਅਫੀਸ਼ਲੀ ਰਿਟਾਇਰਮੈਂਟ ਏਜ ਆ ਇਸ ਤੋਂ ਬਾਅਦ ਉਹ ਸੇਵਿੰਗ ਬੜੀ ਜ਼ਰੂਰੀ ਆ। ਸੋ ਇਹਦੇ ਵਿੱਚ ਅੱਜ ਸਾਨੂੰ ਕੋਈ ਇੱਦਾਂ ਦੀ ਪਾਲਿਸੀ ਦਿਓ ਤਾਂ ਕਿ ਅਸੀਂ ਆਪਦੇ ਆਪ ਨੂੰ ਪ੍ਰੋਟੈਕਸ਼ਨ ਐਂਡ ਸੇਵਿੰਗ ਦੋਨੇ ਕੰਮ ਹੋ ਜਾਣ।
1: ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਤੇ ਵੈਲਕਮ ਟੂ ਦਾ ਸ਼ੋ। ਜਿਸ ਤਰ੍ਹਾਂ ਕਿ ਤੁਹਾਡਾ ਕੁਐਸਚਨ ਹੈਗਾ ਕਿ ਇਸ ਤਰ੍ਹਾਂ ਦੀ ਕੋਈ ਪਾਲਿਸੀ ਜਿਹਦੇ ਵਿੱਚ ਪ੍ਰੋਟੈਕਸ਼ਨ ਵੀ ਹੋਵੇ ਤੇ ਰਿਟਾਇਰਮੈਂਟ ਦੇ ਲਈ ਸੇਵਿੰਗ ਵੀ ਹੋਵੇ, ਪਰ ਕਈ ਵਾਰੀ ਜਿੱਦਾਂ ਹੁਣ ਅਸੀਂ ਕਈ ਵਾਰੀ ਅਸੀਂ ਸੋਚਦੇ ਹੈਗੇ ਹਾਂ ਕਿ ਲਾਈਫ ਇੰਸ਼ੋਰੈਂਸ ਜੋ ਕਿ ਸਿਰਫ ਫੈਮਿਲੀ ਲਈ ਹੈਗੀ ਹੈ, ਸਾਡੇ ਲਈ ਨਹੀਂ ਹੈਗੀ, ਪਰ ਡਿਪੈਂਡ ਕਰਦਾ ਕਿ ਤੁਹਾਡੀ ਸਿਚੁਏਸ਼ਨ ਕੀ ਹੈਗੀ ਹੈ, ਤੁਹਾਡੀ ਕੀ ਰਿਕੁਆਇਰਮੈਂਟ ਹੈਗੀ ਆ, ਔਰ ਤੁਹਾਡੀ ਕੀ ਬਜਟ ਹੈਗਾ, ਉਸੇ ਹਿਸਾਬ ਦੇ ਨਾਲ ਅਸੀਂ ਪਾਲਿਸੀ ਨੂੰ ਡਿਜ਼ਾਇਨ ਕਰ ਸਕਦੇ ਹੈਗੇ ਹਾਂ। ਪਰ ਡੈਫੀਨੇਟਲੀ ਇਸ ਤਰ੍ਹਾਂ ਦੀ ਵੀ ਪਾਲਿਸੀ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਜਿਸ ਦੇ ਵਿੱਚ ਕਿ ਤੁਸੀਂ ਆਪਣੇ ਲਈ ਸੇਵਿੰਗਸ ਕਰ ਸਕਦੇ ਹੈਗੇ ਆ ਪ੍ਰੋਟੈਕਸ਼ਨ ਦੇ ਨਾਲ ਨਾਲ। ਇਸ ਦੇ ਵਿੱਚ ਇਹ ਗਰੰਟੀ ਹੁੰਦੀ ਹੈਗੀ ਹੈ ਕਿ ਜੋ ਵੀ ਤੁਸੀਂ ਟਾਈਮ ਫਰੇਮ ਚੂਜ਼ ਕੀਤਾ ਹੈਗਾ, ਚਾਹੇ ਤੁਸੀਂ 10 ਸਾਲ ਦੇ ਵਿੱਚ ਜਾਂ ਚੂਜ਼ ਕਰਦੇ ਹੈਗੇ ਆ, ਜਾਂ ਤੁਸੀਂ 20 ਇਅਰਸ ਦੇ ਪਲਾਨ ਲੈਂਦੇ ਹੈਗੇ ਆ, ਉਸ ਤੋਂ ਬਾਅਦ ਤੁਸੀਂ ਕੋਈ ਵੀ ਪੇਮੈਂਟ ਨਹੀਂ ਕਰਨੀ, ਕਵਰੇਜ ਚੱਲਦੀ ਰਹੇਗੀ, ਪਰ ਨਾਲ ਨਾਲ ਜੋ ਕੈਸ਼ ਵੈਲਿਊ ਬਿਲਟ ਅਪ ਹੁੰਦੀ ਰਹਿੰਦੀ ਹੈਗੀ ਹੈ। ਅਦਰਵਾਈਜ਼ ਤੁਸੀਂ ਦੇਖਿਆ ਹੋਣਾ ਕਈ ਵਾਰੀ ਕਈ ਪਰਸਨ ਨਾਲ ਤੁਸੀਂ ਗੱਲ ਕੀਤੀ ਹੋਣੀ ਹੈ ਕਿ ਤੁਸੀਂ ਪਾਲਿਸੀ ਲਈ ਹੈਗੀ ਆ, ਹਾਂਜੀ ਤੁਸੀਂ ਟਰਮ ਇੰਸ਼ੋਰੈਂਸ ਅਸੀਂ ਲਈ ਹੈਗੀ ਆ, ਪਰ ਉਹਦੇ ਵਿੱਚ ਕੋਈ ਵੀ ਸੇਵਿੰਗਸ ਨਹੀਂ ਹੈਗੀ, ਪਰ ਯੂਨੀਵਰਸਲ ਪਾਲਿਸੀ ਲਈ ਹੈਗੀ ਆ ਅਨਲੈਸ ਉਸਦੇ ਵਿੱਚ ਤੁਸੀਂ ਕੋਈ ਐਕਸਟਰਾ ਇਨਵੈਸਟਮੈਂਟ ਕਰ ਰਹੇ ਹੈਗੇ ਆ, ਤਾਂ ਇਸ ਤੋਂ ਇਲਾਵਾ ਕੋਈ ਸੇਵਿੰਗ ਨਹੀਂ ਹੋ ਰਹੀ। ਪਰ ਅਸੀਂ ਤੁਹਾਨੂੰ ਇਸ ਤਰ੍ਹਾਂ ਦੀ ਪਾਲਿਸੀ ਸੁਜੈਸਟ ਕਰ ਸਕਦੇ ਹੈਗੇ ਹਾਂ ਜਿਸ ਦੇ ਵਿੱਚ ਕਿ ਤੁਹਾਨੂੰ ਸੇਵਿੰਗਸ ਵੀ ਮਿਲਣਗੀਆਂ ਤੇ ਨਾਲ ਨਾਲ ਉਸਦੇ ਵਿੱਚ ਮਾਰਕੀਟ ਦਾ ਕੋਈ ਵੀ ਲਿੰਕ ਨਹੀਂ ਹੋਏਗਾ। ਕੱਲ ਨੂੰ ਸਟਾਕ ਮਾਰਕੀਟ ਹੈਗੀ ਆ ਜਾਂ ਮਿਊਚੁਅਲ ਫੰਡ ਮਾਰਕੀਟ ਹੈਗੀ ਆ, ਜੇ ਉਹ ਫਲਕਚੁਏਟ ਹੁੰਦੀਆਂ ਨੇ ਤੇ ਉਸ ਦੇ ਨਾਲ ਪਾਲਿਸੀ ਤੇ ਕੋਈ ਵੀ ਇੰਪੈਕਟ ਨਹੀਂ ਪੈਂਦਾ, ਔਰ ਨੀਅਰ ਅਬਾਊਟ 6% ਦੇ ਆਸ ਪਾਸ ਗਰੋਥ ਚੱਲਦੀ ਰਹਿੰਦੀ ਹੈਗੀ ਆ। ਸੋ ਇਸ ਦਾ ਬੈਨੀਫਿਟ ਇਹ ਹੋ ਜਾਂਦਾ ਹੈ ਕਿ ਤੁਹਾਡੀ ਪਾਲਿਸੀ ਵੀ ਪੇਡ ਆਫ ਹੋ ਜਾਂਦੀ ਹੈਗੀ ਆ, ਤੁਸੀਂ ਪ੍ਰੀਮੀਅਮ 20 ਇਅਰਸ ਦੇ ਲਈ ਅਗਰ ਚੂਜ਼ ਕੀਤਾ ਹੈਗਾ ਟੂ ਪੇਮੈਂਟ ਕਰਨ ਵਾਸਤੇ, ਤੇ 20 ਇਅਰਸ ਤੋਂ ਬਾਅਦ ਤੁਸੀਂ ਕੋਈ ਵੀ ਪੇਮੈਂਟ ਨਹੀਂ ਕਰਨੀ, ਤੇ ਉਸ ਤੋਂ ਵੀ ਇਸ ਦੇ ਵਿੱਚ ਗਰੋਥ ਤੇ ਇਨਵੈਸਟਮੈਂਟ ਦਾ ਬੈਨੀਫਿਟ ਮਿਲਦਾ ਰਹਿੰਦਾ ਹੈਗਾ। ਤੁਸੀਂ ਆਪਣੀ ਲੇਟੈਸਟ ਏਜ ਦੇ ਵਿੱਚ ਜਾਂ ਫਿਰ ਆਪਣੀ ਰਿਟਾਇਰਮੈਂਟ ਤੇ ਇਹ ਮਨੀ ਨੂੰ ਯੂਜ਼ ਕਰਨਾ ਚਾਹੁੰਦੇ ਹੈਗੇ ਆ, ਉਹ ਤੁਸੀਂ ਡੈਫੀਨੇਟਲੀ ਮਨੀ ਨੂੰ ਵਿਦਡਰਾਅ ਕਰ ਸਕਦੇ ਹੈਗੇ ਆ, ਔਰ ਹੋਰ ਵੀ ਕਈ ਆਪਸ਼ਨਸ ਹੈਗੀਆਂ ਨੇ ਜਾਂ ਫਿਰ ਤੁਸੀਂ ਆਪਣੇ ਇਸ ਤਰ੍ਹਾਂ ਦੀ ਤੁਹਾਨੂੰ ਵਿਦਡਰਾਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਔਰ ਤੁਸੀਂ ਆਪਣਾ ਉਸ ਮਨੀ ਨੂੰ ਲੇਟੈਸਟ ਏਜ ਦੇ ਵਿੱਚ ਯੂਜ਼ ਕਰਨਾ ਚਾਹੁੰਦੇ ਹੈਗੇ ਆ, ਜਾਂ ਤੁਸੀਂ ਆਪਣੀ ਨੈਕਸਟ ਜਨਰੇਸ਼ਨ ਦੇ ਲਈ ਛੱਡ ਕੇ ਜਾਣਾ ਚਾਹੁੰਦੇ ਹੈਗੇ ਆ, ਉਸ ਟਾਈਮ ਤੇ ਤੁਸੀਂ ਇਸ ਚੀਜ਼ ਨੂੰ ਡਿਸਾਈਡ ਕਰ ਸਕਦੇ ਆ। ਤੁਸੀਂ ਇਸ ਤਰ੍ਹਾਂ ਦੀ ਪਾਲਿਸੀ ਆਪਣੇ ਲਈ ਪਰਸਨਲ ਲੈਵਲ ਤੇ ਜਾਂ ਕਾਰਪੋਰੇਟ ਓਨ ਲੈਵਲ ਤੇ ਲੈਣਾ ਚਾਹੁੰਦੇ ਹੈਗੇ ਆ, ਜਾਂ ਬੱਚਿਆਂ ਦੇ ਲਈ ਇਸ ਤਰ੍ਹਾਂ ਦੀ ਪਾਲਿਸੀ ਨੂੰ ਚੂਜ਼ ਕਰਨਾ ਚਾਹੁੰਦੇ ਹੈਗੇ ਆ, ਤੁਸੀਂ ਜਿਸ ਦੇ ਵਿੱਚ ਕਿ ਲਿਮਿਟਡ ਟਾਈਮ ਦੇ ਲਈ ਪੇਮੈਂਟ ਪਲਾਨ ਹੋਵੇ ਔਰ ਕਵਰੇਜ ਔਰ ਗਰੋਥ ਉਹ ਸਾਰੀ ਉਮਰ ਦੇ ਲਈ ਹੋਵੇ, ਇਹ ਪਾਲਿਸੀ ਲੈਣ ਦੇ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਸ਼ਾਲੂ ਸ਼ਰਮਾ 6474786311। ਔਰ ਮੈਂ ਇੱਥੇ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦੀ ਹੈਗੀ ਆ ਕਿ June 6-7 ਨੂੰ ਗ੍ਰੀਨ ਬ੍ਰਾਇਰ ਰੈਕਰੇਸ਼ਨ ਸੈਂਟਰ ਜੋ ਕਿ ਬ੍ਰੈਂਪਟਨ ਦੇ ਵਿੱਚ ਹੈਗਾ, ਕਾਈਟ ਫੈਸਟੀਵਲ ਹੋਣ ਜਾ ਰਿਹਾ ਉੱਥੇ, ਔਰ ਅਸੀਂ ਵੀ ਉੱਥੇ ਬੂਥ ਲਗਾ ਰਹੇ ਹੈਗੇ ਹਾਂ, 12-6 ਵਜੇ ਤੱਕ ਅਸੀਂ ਉੱਥੇ ਹੋਵਾਂਗੇ। ਪਲੀਜ਼ ਸਾਨੂੰ ਆਓ, ਮਿਲੋ ਸਾਡੇ ਬੂਥ ਤੇ, ਔਰ ਉੱਥੇ ਅਸੀਂ ਇਨਾਮ ਕੱਢ ਰਹੇ ਹੈਗੇ ਹਾਂ ਹਰ ਘੰਟੇ ਬਾਅਦ, ਔਰ ਆਪਣਾ ਨਾਮ ਉੱਥੇ ਇਨਾਮ ਦੇ ਵਿੱਚ ਸ਼ਾਮਿਲ ਕਰੋ ਔਰ ਆਪਣਾ ਇਨਾਮ ਜਿੱਤੋ, ਸਾਨੂੰ ਆ ਕੇ ਜ਼ਰੂਰ ਮਿਲਣਾ ਉੱਥੇ। ਅਸੀਂ June 6-7 ਗ੍ਰੀਨ ਬ੍ਰਾਇਰ ਰੈਕਰੇਸ਼ਨ ਸੈਂਟਰ ਦੇ ਵਿੱਚ ਇੰਸ਼ੋਰੈਂਸ ਫੋਰ ਯੂ ਦੇ ਬੂਥ ਤੇ ਜ਼ਰੂਰ ਆਓ ਤੇ ਸਾਨੂੰ ਮਿਲੋ।
0: ਵੈਰੀ ਗੁੱਡ, 647-407-8631 ਨੰਬਰ ਹੈ। ਤੁਸੀਂ ਸੁਪਰ ਵੀਜ਼ਾ, ਵਿਜ਼ਟਰ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਲਾਈਫ ਕ੍ਰਿਟੀਕਲ ਡਿਸਬਿਲਟੀ ਜਾਂ ਫਿਰ ਰਿਟਾਇਰਮੈਂਟ ਦੇ ਲਈ ਪੋਲਿਸੀਜ ਬਾਏ ਕਰਨਾ ਚਾਹੁੰਦੇ ਹੋ ਤਾਂ ਸ਼ਾਲੂਈ ਨੂੰ ਗੱਲਬਾਤ ਕੀਤੀ ਜਾ ਸਕਦੀ ਹੈ। 647-407-8631 647-407-8631 647-407-8631 ਬਹੁਤ ਸ਼ੁਕਰੀਆ ਜੀ, ਧੰਨਵਾਦ।

0: ਸੋ ਇੱਕ ਕਾਟੇਜ ਸੇਲ ਦੇ ਉੱਤੇ ਆ ਜੀ, ਇਹਦਾ ਸੁਨੇਹਾ ਤੁਸੀਂ ਸੁਣੋ।
1: 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਸੋ ਇਸ ਦੇ ਨਾਲ ਜੀ, ਜਦੋਂ ਕੋਟੇ ਤੁਸੀਂ ਬਾਏ ਕਰ ਲਈ, ਘਰ ਬਾਏ ਕਰਦੇ ਹੋ ਤੇ ਅੱਜ 30 ਤਰੀਕ ਆ, ਬਹੁਤ ਸਾਰੇ ਪਰਿਵਾਰ ਨਵਾਂ ਅਪਾਰਟਮੈਂਟ ਘਰਾਂ ਦੇ ਵਿੱਚ ਮੂਵ ਇਨ ਹੁੰਦੇ ਨੇ ਇਸ 1 ਤਰੀਕ ਨੂੰ, ਤੇ ਘਰ ਦੇ ਵਿੱਚ ਨਵਾਂ ਫਰਨੀਚਰ ਲੈ ਕੇ ਆਉਂਦੇ ਟਾਈਮ ਆਉਂਦਾ, ਤਾਂ ਗ੍ਰੈਂਡ ਹੋਮ ਫਰਨੀਚਰ ਵਾਲੇ ਕਹਿੰਦੇ ਆ ਕਿ ਜਿਹੜੀ ਤੁਹਾਡੀ ਕੋਸਟ ਪੁਰਾਣੇ ਫਰਨੀਚਰ ਨੂੰ ਸੈੱਲ ਕਰਕੇ ਜਾਂ ਫਿਰ ਉਹਨੂੰ ਮੂਵ ਕਰਨ ਦੇ ਚੱਕਰ ਦੇ ਵਿੱਚ ਨਿਕਲਦੀ ਆ, ਉਦੋਂ ਵਧੀਆ ਤੁਸੀਂ ਨਵਾਂ ਫਰਨੀਚਰ ਬਾਈ ਕਰ ਸਕਦੇ ਹੋ, ਕਿਉਂਕਿ ਨਵਾਂ ਫਰਨੀਚਰ ਸੇਲ ਦੇ ਉੱਤੇ ਆ। ਗ੍ਰੈਂਡ ਹੋਮ ਫਰਨੀਚਰ ਤੋਂ ਬਾਈ ਸੁੱਖ ਜੀ ਸੁੱਖ ਸੁਨੇਹ ਨਾਲ ਸਾਡਾ ਆ ਚੁੱਕੇ ਨੇ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲ ਸਾਹਿਬ। ਬਿਲਕੁਲ ਅੱਜ ਹਾਰਡ ਫੋਮ ਮੈਟਰ ਦੀ ਡੀਲ ਦਿੰਦੇ ਹਾਂ। ਬਹੁਤ ਸਾਰੇ ਪਰਿਵਾਰਾਂ ਨੇ ਮੂਵ ਹੋਣਾ ਤੇ ਹਾਰਡ ਫੋਮ ਦਾ ਮੈਟਰਸ ਲੈਣਾ, ਪਰ ਗੱਡੀਆਂ ਤੁਹਾਨੂੰ ਰਾਈਟ ਵੇ ਘੁਮਾਉਣੀਆਂ ਪੈਣੀਆਂ। ਸ਼ਾਮ ਦੇ 7 ਵਜੇ ਤੱਕ 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6885 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਮੈਟਰਸ ਦੀ ਡੀਲ ਦੇਣ ਲੱਗੇ ਹਾਂ। ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, 8 ਇੰਚ ਦਾ ਹਾਰਡ ਫੋਮ ਦਾ ਮੈਟਰਸ ਹੋਊਗਾ, ਉੱਪਰ ਮੈਂਬਰੀ ਫੋਮ ਦਾ ਪਿੱਲੋ ਟੋਪ ਲਗਾਊਗਾ। ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ $600-700 ਦਾ ਲੈਂਦੇ ਆਇਓ। ਜਿਹੜੇ ਪਰਿਵਾਰ ਰਾਈਟ ਵੇ ਇੰਸਟੋਰ ਆ ਜਾਣਗੇ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ $150 ਦਾ, $149 ਦੇ ਵਿੱਚ। ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ $150, $150, $150, $150 ਦੇ ਵਿੱਚ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਮਿਲ ਸਕਦਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ, ਟੇਬਲ ਪਲਾਸਟਿਕ ਚੇਅਰ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1,100 ਸੀ। ਜਿਹੜੇ ਪਰਿਵਾਰ ਸ਼ਾਮ 7 ਵਜੇ ਤੱਕ ਤੋਂ ਪਹਿਲਾਂ ਸਾਡੇ ਕੋਲ ਪਹੁੰਚਣਗੇ, ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਸਿਰਫ $399 ਦਾ, $399 ਦਰ ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਪਹਿਲੇ ਜਿਹੜੇ 5 ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਨਾਲ ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ
0: ਵੈਰੀ ਗੁੱਡ
2: ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਏਅਰ ਫਰਾਇਰ ਫ੍ਰੀ ਦਿੱਤਾ ਜਾ ਰਿਹਾ। ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ $150 ਦੇ ਵਿੱਚ ਦਿੱਤਾ ਜਾ ਰਿਹਾ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ ਘੁਮਾ ਲਓ, ਗੂਗਲ ਮੈਪ ਦੇ ਵਿੱਚ ਐਡਰੈਸ ਪਾ ਲਓ, 6885 ਟੋਮਗਨ ਰੋਡ, 6685 ਟੋਮਗਨ ਰੋਡ, 6885 ਟੋਮਗਨ, ਟੋਮਗਨ, ਟੋਮਗਨ ਰੋਡ ਨੂੰ ਯਾਦ ਰੱਖੋ। ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ, ਪੁਲਰ ਸਾਹਿਬ।
0: ਵੈਰੀ ਗੁੱਡ ਜੀ, ਬਹੁਤ ਧਮਾਕੇਦਾਰ ਜੀ, ਥੈਂਕ ਯੂ ਵੈਰੀ ਮਚ ਜੀ।
3: ਦੁਸ਼ਮਣਾਂ ਨਾਲ ਇਹ ਜ਼ਮਾਨਾ ਜ਼ਾਲਮੇ ਤੇ ਜ਼ਾਲਮੀ ਰਹਿਣਾ ਏ।
4: ਓਏ ਕੱਚੀਆਂ ਜੰਬੀਆਂ ਤਾਂ ਮੈਂ ਚੱਪ ਕੇ ਖਾ ਜੂ।

0: दो रह गए हैं, मतलब दो तीन में से दो ने हमसे लिया होगा, बहुत कम टाइम रह गया है। और अब लोग समझ रहे हैं, फोन पे रिटेन हो जाते हैं आजकल सारे लोग, बहुत समझदारी वाली बात है, हमारी कम्युनिटी को पीछे नहीं रहना चाहिए। नंबर 437-264-3175, 437-264-3175, हुणे कॉल करो, 437-264-3175, 437-264-3175, हुणे कॉल करो।
1: सो दोस्तों ਤੁਹਾਡੇ ਦਿਮਾਗ ਦੇ ਵਿੱਚ ਹੋਰ ਕਈ ਸਾਰੇ ਕੁਐਸਚਨ ਉੱਠ ਰਹੇ ਹੋਣਗੇ ਤੇ ਅਸੀਂ ਅਗਲੇ ਲਿੰਕਾਂ ਦੇ ਵਿੱਚ ਉਹ ਸਾਰੇ ਕੁਐਸਚਨਾਂ ਦੇ ਵੀ ਜਵਾਬ ਲੈ ਕੇ ਦੇਵਾਂਗੇ। ਪਰ ਤੁਸੀਂ ਸਮਾਂ ਵੇਸਟ ਕੀਤੇ ਬਿਨਾਂ ਇਹਨਾਂ ਨੂੰ ਡਾਇਰੈਕਟ ਕਾਲ ਕਰੋ ਤੇ ਤੁਹਾਨੂੰ ਓਵਰ ਦਾ ਕਾਲ ਹੀ ਦੱਸ ਦੇਣਗੇ ਤੁਸੀਂ ਐਲੀਜੀਬਲ ਹੋ ਤੇ ਕਿੰਨੀ ਗਰੰਟ ਲਈ ਐਲੀਜੀਬਲ ਹੋ। ਤੇ ਨੰਬਰ ਟੂ ਕਾਲ 437-264-3175, 437-264-3175, 437-264-3175। ਬਹੁਤ ਸ਼ੁਕਰੀਆ ਜੀ, ਧੰਨਵਾਦ।

0: ਦੋਸਤੋ ਅੱਜ ਮਾਨ ਸਾਹਿਬ ਜਦੋਂ ਮੈਨੂੰ ਮਿਲੇ ਇਹ ਕਹਿੰਦੇ ਜੀ ਪਹਿਲਾਂ ਇਹਨਾਂ ਨੇ ਕਾਲ ਕੀਤਾ ਅਤੇ ਸਟੂਡੀਓ ਵਿੱਚ ਪਹੁੰਚੇ ਨੇ ਕਹਿੰਦੇ ਇੱਕ ਜ਼ਰੂਰ ਮੁੱਦਾ ਡਿਸਕਸ ਕਰਨਾ ਇਹ ਕਿਸੇ ਘਰ ਦੇ ਵਿੱਚ ਬਲਾਇੰਸ ਜਿਹੜੇ ਇੰਸਟਾਲ ਕਰਨ ਗਏ ਅਤੇ ਬੇਸਮੈਂਟ ਦੇ ਵਿੱਚ ਵੀ ਉਹਨਾਂ ਨੇ ਇੰਸਟਾਲ ਕੀਤੇ ਅਤੇ ਜਿਹੜੇ ਬੇਸਮੈਂਟ ਦੇ ਵਸਨੀਕ ਸੀ ਜਿਹੜੇ ਟੈਨੈਂਟ ਸੀ ਜਿਹੜੇ ਰੈਂਟ 'ਤੇ ਰਹਿ ਰਹੇ ਸੀ ਉਹ ਕਹਿੰਦੇ ਵੀ ਇਹਨਾਂ ਤੋਂ ਉਹਨਾਂ ਨੇ ਮੇਰਾ ਨੰਬਰ ਮੰਗਿਆ ਕਹਿੰਦੇ ਜੀ ਰੇਡੀਓ ਦਾ ਨੰਬਰ ਜ਼ਰੂਰ ਦਿਓ ਅਸੀਂ ਕੁਝ ਗੱਲ ਕਰਨੀ ਚਾਹੁੰਦੇ ਹਾਂ ਇਹਨਾਂ ਨੇ ਡਿਟੇਲ ਪੁੱਛੀ ਕਿ ਦੱਸੋ ਜੀ ਪਹਿਲਾਂ ਕੀ ਗੱਲਬਾਤ ਕੀ ਕਰਨੀ ਹੈ ਤੁਸੀਂ ਤਾਂ ਉਹ ਕਹਿੰਦੇ ਜੀ ਸਾਡਾ ਡਿਸਪਿਊਟ ਚੱਲ ਰਿਹਾ ਉਹ ਰੈਂਟ ਨੂੰ ਲੈ ਕੇ ਕਿ ਰੈਂਟ ਦੀ ਗੱਲਬਾਤ ਹੋਈ ਸੀ ਅਤੇ ਉਦੋਂ ਕਹਿੰਦੇ ਅਸੀਂ ਨਵੇਂ ਸੀ ਅਤੇ ਜੋ ਸਾਡੇ ਤੋਂ ਇਹਨਾਂ ਨੇ ਲੀਜ਼ ਸਾਈਨ ਕਰਵਾਈ ਉਹਦੇ ਵਿੱਚ 60-40 ਯੂਟੀਲਿਟੀਜ਼ ਦਾ ਉਹਨਾਂ ਨੇ ਸਾਡੇ ਤੋਂ ਲਿਖਵਾ ਲਿਆ ਸੀ ਅਤੇ ਕਹਿੰਦੇ ਹੁਣ ਇਹ ਮੰਨ ਨਹੀਂ ਰਹੇ ਅਤੇ ਮਨ ਸਾਹਿਬ ਇੱਕ ਵਾਰੀ ਪੂਰਾ ਤੁਸੀਂ ਦੱਸੋ ਕਿ ਇਸ਼ੂ ਸੀਗਾ
1: ਇਸ਼ੂ ਦੇਖੋ ਜੀ ਇਸ ਤਰ੍ਹਾਂ ਦਾ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਅਤੇ ਭਰਾਵਾਂ ਨੂੰ
0: ਜੀ
1: ਸੋ ਆਪਾਂ ਕੰਮ ਕਰਨ ਜਾਂਦੇ ਜਿੱਦਾਂ ਕਿ ਡੇਲੀ ਆਪਾਂ ਨੂੰ ਕੋਈ ਨਾ ਕੋਈ ਆਪਾਂ ਭੈਣਾਂ ਭਰਾਵਾਂ ਨੂੰ ਮਿਲਦੇ ਹਾਂ ਤਾਂ ਕੰਮ ਕਰਦੇ ਹਾਂ ਚਾਹ ਪਾਣੀ ਪੀਂਦੇ ਹਾਂ ਗੱਲਾਂ ਚੱਲ ਪੈਂਦੀਆਂ ਨੇ ਅਤੇ ਐਸੇ ਆਪਾਂ ਇੱਕ ਬ੍ਰੈਂਪਟਨ ਦੇ ਵਿੱਚ ਸੀਗਾ ਅਤੇ ਕੰਮ ਕਰਨ ਗਏ ਸੀਗੇ ਅਤੇ ਉੱਥੇ ਟੈਨੈਂਟ ਸੀਗੇ ਬੇਸਮੈਂਟ ਦੇ ਵਿੱਚ ਰਹਿੰਦੇ ਸੀਗੇ ਅਤੇ ਗੱਲ ਚੱਲ ਪਈ ਗੱਲਾਂ 'ਚੋਂ ਗੱਲਾਂ ਜਿਵੇਂ ਚੱਲ ਪੈਂਦੀਆਂ ਨੇ ਉਹ ਕਹਿੰਦੇ ਵੀ ਰੈਂਟ ਵਗੈਰਾ ਅੱਜ ਕੱਲ੍ਹ ਥੋੜ੍ਹੇ ਜਿਹੇ ਇਮੀਗ੍ਰੇਸ਼ਨ ਥੋੜ੍ਹੀ ਅਫੈਕਟਡ ਹੋਈ ਹੈ ਤਾਂ ਰੈਂਟ ਵਗੈਰਾ ਘੱਟ ਵੱਧ ਰਹੇ ਨੇ ਵੀ ਚੰਗੇ ਟੈਨੈਂਟਸ ਨਹੀਂ ਮਿਲਦੇ ਜਾਂ ਚੰਗੇ ਲੈਂਡਲੋਰਡ ਨਹੀਂ ਮਿਲਦੇ ਸੋ ਦੋਨਾਂ ਨੂੰ ਪਰੇਸ਼ਾਨੀ ਆ ਜਾਂਦੀ ਜਿਹੜਾ ਤੁਹਾਨੂੰ
0: ਟੈਨੈਂਟ ਨੇ ਸਟੋਰੀ ਦੱਸੀ ਕਿ ਸਾਨੂੰ 40% ਯੂਟੀਲਿਟੀ ਥੁੱਪੀ ਜਾ ਰਹੀ ਹੈ
1: ਉਸੇ 'ਤੇ ਆ ਰਿਹਾ ਜੀ ਮੈਂ ਉਸੇ 'ਤੇ ਆ ਰਿਹਾ ਉਹ ਕਹਿੰਦੇ ਕਿ ਵੀ ਜਦੋਂ ਅਸੀਂ ਮੂਵ ਇਨ ਹੋਏ ਸੀਗੇ ਅਤੇ ਉਦੋਂ ਅਸੀਂ ਨਵੇਂ ਸੀਗੇ ਸਾਨੂੰ ਇੰਨਾ ਐਕਸਪੀਰੀਅੰਸ ਨਹੀਂ ਸੀ ਜਾਂ ਕੁਛ ਵੀ ਨਹੀਂ ਸੀਗਾ ਅਤੇ ਉਹ ਕਹਿੰਦੇ ਜੀ ਅਸੀਂ ਜਿੱਦਾਂ ਕਿ ਮੈਂ ਦੇਖਿਆ ਉਹਨਾਂ ਤਾਂ ਉਹਨਾਂ ਦੇ ਨੀਚੇ 2 ਬੈਡਰੂਮ ਬੇਸਮੈਂਟ ਸੀਗੀ ਲਿਵਿੰਗ ਰੂਮ ਸੀਗਾ ਕਿਚਨ ਅਤੇ ਇੱਕ ਵਾਸ਼ਰੂਮ ਸੀ ਅਤੇ ਉਹ ਇੱਕ ਹਸਬੈਂਡ ਅਤੇ ਵਾਈਫ ਹੀ ਸੀ ਦੋ ਹੀ ਜਣੇ ਸੀਗੇ ਅਤੇ ਉਹਨਾਂ ਦਾ ਹਜੇ ਕੋਈ ਮੀਨਸ ਬੱਚਾ ਵੀ ਨਹੀਂ ਸੀ ਪਾਰਕਿੰਗ ਵੀ ਇੱਕ ਹੀ ਯੂਜ਼ ਕਰਦੇ ਸੀਗੇ ਉਹ ਅਤੇ ਉੱਤੇ ਪੂਰੀ ਫੈਮਿਲੀ ਸੀਗੀ ਜਿੱਦਾਂ 2 ਫੈਮਿਲੀਜ਼ ਹੈ ਨਾ ਦੋ ਕਪਲ ਉਹਨਾਂ ਦੇ ਬੱਚੇ ਹੋ ਗਏ ਉਹਨਾਂ ਦੇ ਕਹਿ ਲਓ ਮਦਰ ਐਂਡ ਫਾਦਰ ਹੋ ਗਏ ਸੋ ਫੁੱਲ ਫੈਮਿਲੀ ਸੀ ਅਰਾਊਂਡ 8-9 ਮੈਂਬਰ ਸੀਗੇ ਉਹਨਾਂ ਦੇ ਅਤੇ ਉਹ ਕਹਿੰਦੇ ਕਿ ਅਸੀਂ ਜੋ ਰੈਂਟ ਦਿੰਦੇ ਹਾਂ ਉਹ ਤਾਂ ਚਲੋ ਹੈਗਾ ਹੀ ਆ ਪਲੱਸ ਯੂਟੀਲਿਟੀਜ਼ ਦਾ ਅਸੀਂ 40% ਅਸੀਂ ਪੇ ਕਰਦੇ ਹਾਂ ਅਸੀਂ ਦੋ ਜਣੇ ਕਿ ਜਦੋਂ ਅਸੀਂ ਰੈਂਟ ਕੀਤੀ ਸੀਗੀ ਤੇ ਸਾਨੂੰ ਦੱਸਿਆ ਗਿਆ ਸੀਗਾ ਕਿ ਤੁਹਾਡਾ ਮੰਥਲੀ ਤੁਹਾਨੂੰ 120-130 ਆਉਣੇ ਜੇ ਤੁਸੀਂ 40% ਤੱਕ ਕਰਦੇ ਹਾਂ ਬਟ ਜੇ ਹੁਣ ਅਸੀਂ ਦੇਖਦੇ ਹਾਂ ਕਿਉਂਕਿ ਅਸੀਂ ਤਾਂ ਯੂਜ਼ ਵੀ ਨਹੀਂ ਕਰਦੇ ਜਿਹੜਾ ਲੜਕਾ ਸੀਗਾ ਨੀਚੇ ਨਾ ਹਸਬੈਂਡ ਵਾਈਫ ਜਿਹੜਾ ਹਸਬੈਂਡ ਸੀਗਾ ਉਹ ਕਹਿੰਦੇ ਜੀ ਮੈਂ ਤਾਂ ਸਵੇਰੇ ਹੀ ਚਲਿਆ ਜਾਂਦਾ ਉਹ ਟਰੱਕ ਤੇ ਬਾਈ ਜੋਬ ਕਰਦੇ ਸੀਗੇ ਉਹ ਕਹਿੰਦੇ ਜੀ ਮੈਂ ਤਾਂ ਸਵੇਰੇ ਹੀ ਚਲਿਆ ਜਾਂਦਾ ਅਰਾਊਂਡ 4-5 ਵਜੇ ਉਹ ਡੰਪ ਟਰੱਕ ਤੇ ਡਰਾਈਵਰ ਸੀਗੇ ਤੇ ਕਹਿੰਦੇ ਮੈਂ ਤਾਂ ਸ਼ਾਮ ਨੂੰ ਆਉਣਾ ਅਰਾਊਂਡ 6-7 ਵਜੇ ਸੋ ਮੇਰਾ ਤਾਂ ਮੰਡੇ ਟੂ ਸੈਟਰਡੇ ਤਕਰੀਬਨ ਇਹੀ ਸਕੇਜੂਲ ਆ ਹੋ ਸਕਦਾ ਕਦੇ ਸੰਡੇ ਵੀ ਜਾਣਾ ਪਵੇ ਹੋ ਸਕਦਾ ਕਦੇ ਸੈਟਰਡੇ ਜਾਂ ਸੰਡੇ ਘਰੇ ਹੁੰਦਾ ਸੀਗਾ ਤੇ ਉਹਨਾਂ ਦੀ ਵਾਈਫ ਉਹ ਮੰਡੇ ਟੂ ਫਰਾਈਡੇ ਜੋਬ ਕਰਦੇ ਸੀਗੇ ਬਾਹਰ ਉਹ ਵੀ ਜਿਵੇਂ ਸਵੇਰੇ ਚਲੇ ਜਾਂਦੇ ਸੀ 6-1 ਵਜੇ ਤੇ ਸ਼ਾਮ ਨੂੰ 4-5 ਵਜੇ ਆਉਂਦੇ ਸੀਗੇ ਤੇ ਕਹਿੰਦੇ ਅਸੀਂ 40% ਤੱਕ ਯੂਟੀਲਿਟੀਜ਼ ਪੇ ਕਰਦੇ ਹਾਂ ਬਟ ਜਿਹੜੇ ਲੈਂਡਲੋਰਡ ਨੇ ਉਹ 60% ਤੱਕ ਪੇ ਕਰਦੇ ਆ ਜਦਕਿ ਸਾਡੀ ਯੂਜੇਜ ਕਹਿੰਦੇ ਅਰਾਊਂਡ 10% ਹੋਣੀ ਜਿੰਨੀ ਨੋਰਮਲ ਯੂਜੇਜ ਆ ਉਹਨਾਂ ਦੀ
0: ਮਾਨਸਾ ਨੇ ਜਦੋਂ ਵੀ ਮੈਨੂੰ ਗੱਲ ਦੱਸੀ ਤੇ ਮੈਂ ਜ਼ਰੂਰ ਸੋਚਿਆ ਮੈਂ ਕਿਹਾ ਹਾਂ ਇਹ ਗੱਲ ਤੇ ਤਾਂ ਜ਼ਰੂਰ ਡਿਸਕਸ਼ਨ ਕੀਤੀ ਜਾ ਸਕਦੀ ਆ ਕਿ ਜਦੋਂ ਤੁਸੀਂ ਆਪਣੀ ਬੇਸਮੈਂਟ ਟੈਨੈਂਟ ਨੂੰ ਰੈਂਟ ਆਊਟ ਕਰਦੇ ਹੋ ਯੂਟੀਲਿਟੀਜ਼ ਦਾ ਕੀ ਹੋਣਾ ਚਾਹੀਦਾ ਕਿ ਉੱਕਾ ਪੁੱਕਾ ਕਰਨਾ ਸਹੀ ਆ ਕਿ 80-20 ਹੋਣਾ ਚਾਹੀਦਾ 70-30 ਹੋਣਾ ਚਾਹੀਦਾ 60-40 ਹੋਣਾ ਚਾਹੀਦਾ ਇਹਦੇ ਬਾਬਤ ਅੱਜ ਤੁਸੀਂ ਜ਼ਰੂਰ ਕਾਲ ਕਰਕੇ ਆਪਣੇ ਵਿਚਾਰ ਦਿਓ ਅਤੇ ਉੱਕਾ ਪੁੱਕਾ ਦੇ ਵਿੱਚ ਨੁਕਸਾਨ ਆ ਜਾਂ ਫਾਇਦਾ ਜਾਂ ਫਿਰ ਯੂਟੀਲਿਟੀ ਸ਼ੇਅਰਡ ਹੋਣੀਆਂ ਚਾਹੀਦੀਆਂ ਨੇ ਅਤੇ ਉਹਦੀ ਕੀ ਪਰਸੈਂਟੇਜ ਆਏਗਾ ਕਿਉਂਕਿ ਇਹਦਾ ਕੋਈ ਹਾਰਡ ਰਿਟਨ ਰੂਲ ਨਹੀਂ ਹੈਗਾ ਇਹ ਤਾਂ ਹਰੇਕ ਬੰਦੇ ਦੇ ਆਪਣੇ ਦੇ ਉੱਤੇ ਆ ਕੋਈ ਬੰਦਾ ਕਿੱਦਾਂ ਇਹਨੂੰ ਮੈਨੇਜ ਕਰਦਾ ਕੋਈ ਕਿੱਦਾਂ ਕਰਦਾ ਸੋ ਸਟੂਡੀਓ ਦਾ ਨੰਬਰ ਆ 416-233-7368 416-233-7368 416-233-7368 416-233-7368 ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਜਿਹੜਾ ਇਹ ਡਿਸਪਿਊਟ ਅਕਸਰ ਆਪਾਂ ਦੇਖਦੇ ਹਾਂ ਕਿ ਆਉਂਦੇ ਰਹਿੰਦੇ ਨੇ ਕਿ ਟੈਨੈਂਟ ਐਂਡ ਹਾਊਸ ਓਨਰ ਦੇ ਵਿਚਕਾਰ ਉਹਦੇ ਵਿੱਚ ਯੂਟੀਲਿਟੀਜ਼ ਨੂੰ ਲੈ ਕੇ ਮਾਨ ਸਾਹਿਬ ਬਹੁਤ ਵਾਰ ਇਹ ਵੀ ਦੇਖਦੇ ਹਾਂ ਹਾਊਸ ਓਨਰ ਦਾ ਇਹ ਹੁੰਦਾ ਕਿ ਜੇ ਅਸੀਂ ਉਹਨਾਂ ਨੂੰ ਸ਼ੇਅਰਡ ਯੂਟੀਲਿਟੀਜ਼ ਨਾ ਕਹੀਏ, 60-40 ਨਾ ਕਹੀਏ, ਉਹ ਤਾਂ ਕਹਿੰਦੇ ਆਪਣਾ ਚਾਹੇ ਦੋ ਦੋ ਜਰਾਬਾਂ ਨੂੰ ਆਪਦੇ ਡੇਲੀ ਕੱਪੜੇ ਧੋਣ ਨੂੰ ਵਾਸ਼ਿੰਗ ਮਸ਼ੀਨ ਦਾ ਗੇੜਾ ਦਵਾਈ ਰੱਖਦੇ ਨੇ ਡੇਲੀ, ਉਹ ਇਹ ਵੀ ਨਹੀਂ ਦੇਖਦੇ ਕਿ ਆਫਟਰ ਆਵਰ ਕਰੀਏ, ਉਹ ਤਾਂ ਕਹਿੰਦੇ ਦਿਨੇ ਦੋਨੇ ਸਾਰਿਆਂ ਲੌਂਡਰੀ ਚ।
1: ਪ੍ਰੋਬਲਮਸ ਤਾਂ ਦੇਖੋ ਦੋਨੋਂ ਸਾਈਡ ਤੋਂ ਨੇ, ਆਪਾਂ ਕਈ ਵਾਰੀ ਜਿਵੇਂ ਹੁਣ ਇੱਥੇ ਮੈਂ ਜੋ ਤੁਹਾਨੂੰ ਗੱਲ ਦੱਸੀ ਆ ਉਹ ਇੱਥੇ ਇਹ ਸੀਗਾ ਕਿ ਟੈਨੈਂਟ ਹਸਬੈਂਡ ਐਂਡ ਵਾਈਫ ਸੀ, ਲੈਂਡ ਲਾਰਡ ਜਾਂ ਜਿੰਨਾ ਜੋ ਮਾਲਕ ਸੀ ਘਰ ਦੇ ਮਕਾਨ ਦੇ, ਉਹਨਾਂ ਦੀ ਫੈਮਿਲੀ ਸਾਈਜ਼ ਵੱਡਾ ਸੀਗਾ। ਕਈ ਵਾਰੀ ਦੇਖਣ ਨੂੰ ਇਹ ਵੀ ਮਿਲਦਾ ਕਿ ਹਸਬੈਂਡ ਮਤਲਬ ਅਪਰ ਪੋਰਸ਼ਨ 'ਤੇ ਜਾਂ ਲੈਂਡ ਲਾਰਡ ਜਾਂ ਮੇਨ ਜੋ ਓਨਰ ਹੁੰਦੇ ਆ ਉਹ ਮਤਲਬ ਦੋ ਜਾਂ ਤਿੰਨ ਤਿੰਨ ਜਾਂ ਚਾਰ ਹੁੰਦੇ ਆ, ਅਤੇ ਨੀਚੇ ਜਦੋਂ ਰੈਂਟ ਕਰਦੇ ਆ ਰੈਂਟ ਕਹਿ ਕੇ ਦੋ ਚਾਰ ਚਾਰ ਬੰਦੇ ਨੂੰ ਕਰਦੇ, ਮੰਨ ਲਓ ਦੋ ਬੈਡਰੂਮ ਬੇਸਮੈਂਟ ਆ ਰਾਈਟ, ਤਾਂ ਰੈਂਟ ਕਹਿ ਕੇ ਦੋ ਚਾਰ ਬੰਦੇ ਨੂੰ ਕਰਦੇ ਆ, ਅਤੇ ਉਸ ਤੋਂ ਬਾਅਦ ਚਲੋ ਕਿਵੇਂ ਨਾ ਕਿਵੇਂ
0: ਪੰਜ
1: ਛੇ ਹੋ ਜਾਂਦੇ ਆ। ਅਤੇ ਉਹ ਕਹਿੰਦੇ ਵੀ ਜਦੋਂ ਅਸੀਂ ਬੇਸਮੈਂਟ ਰੈਂਟ ਕੀਤੀ ਸੀ ਉਦੋਂ ਆਲ ਇਨਕਲੂਸਿਵ ਕੀਤਾ ਸੀਗਾ, ਸੋਚਿਆ ਕਿ ਚਲੋ ਚਾਰ ਜਣੇ ਇਹ ਆ ਚਾਰ ਜਣੇ ਅਸੀਂ ਆ ਤਾਂ ਕਿੰਨੀ ਕੁ ਯੂਜ਼ ਹੋ ਜਾਏਗੀ, ਅਤੇ ਬਟ ਜਦੋਂ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਵੀ ਡਿਫਰੈਂਸ ਆਇਆ ਹੈ ਨਾ ਆਪਣੇ ਬਿੱਲ ਬੱਤੀਆਂ ਦਾ ਬਿੱਲ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ, ਅਤੇ ਉਹਨਾਂ ਦਾ ਵੀ ਫਰਕ ਇਸ਼ੂ ਇਹ ਵੀ ਆ ਜਾਂਦਾ। ਸੋ ਮੇਨ ਮੇਰੇ ਦਿਮਾਗ ਦੇ ਵਿੱਚ ਜਿਹੜੀ ਆਪਾਂ ਆਪਣੀ ਗੱਲ ਚੱਲਦੀ ਸੀ ਕਿ ਇਹ ਜੋ ਯੂਟੀਲਿਟੀਜ਼ ਆ ਡਿਵੀਜ਼ਨ ਕਰਦੇ ਹਾਂ 60-40, 70-30,
0: 20-80 ਠੀਕ ਆ, ਉਹਨਾਂ ਨੇ ਕੀਤੀ ਆ ਕਿ ਓਕੇ ਜੀ ਅਸੀਂ ਬੇਸਮੈਂਟ ਆ ਦੋ ਬੈਡਰੂਮ ਬੇਸਮੈਂਟ ਲੈ ਰਹੇ ਹਾਂ ਦੋ ਜਾਣੇ ਆ, $1800 ਪਲੱਸ ਯੂਟੀਲਿਟੀ 30% ਮੰਨ ਲਓ ਯੂਟੀਲਿਟੀਜ਼। ਇਸ ਤੋਂ ਬਾਅਦ ਉਹਨਾਂ ਦੇ ਸਮਰ ਦੇ ਵਿੱਚ ਗ੍ਰੈਂਡ ਪੇਰੈਂਟਸ ਆ ਗਏ, ਪੇਰੈਂਟਸ ਆ ਗਏ ਜਿਹੜੇ ਉਹਨਾਂ ਕੋਲ 3 ਮਹੀਨੇ ਲਈ ਆਏ ਨੇ 4 ਮਹੀਨੇ ਲਈ ਆਏ ਨੇ, ਚਲੋ ਉੱਥੇ ਉਹ ਯੂਟੀਲਿਟੀ 30-40 ਕਈ ਪਰਿਵਾਰ ਕਰ ਦਿੰਦੇ ਨੇ ਕਿ ਹੁਣ ਤੁਹਾਡੇ ਘਰ ਫੈਮਿਲੀ ਵੱਧ ਗਈ 30 ਦੀ ਜਗ੍ਹਾ ਤੁਸੀਂ 40% ਯੂਟੀਲਿਟੀ ਦਿਓ, ਪਰ ਕਈ ਬੰਦੇ ਰੈਂਟ ਵੀ ਵਧਾ ਦਿੰਦੇ ਨੇ ਕਿ ਓਕੇ ਤੁਸੀਂ ਤਾਂ ਹੁਣ ਬੰਦੇ ਵੱਧ ਗਏ ਇਹ 1800 ਤੋਂ ਵੱਧ ਕੇ ਹੁਣ 2200 ਰੈਂਟ ਦਿਓ, ਤੁਸੀਂ ਤਾਂ 4 ਜਣੇ ਰਹਿ ਰਹੇ ਹੋ 6 ਜਣੇ ਰਹਿ ਰਹੇ ਹੋ, ਇਹ ਰੈਂਟ ਵੀ ਵਧਣਾ ਚਾਹੀਦਾ ਜਦੋਂ ਕੋਈ ਵੱਧ ਬੰਦੇ ਆ ਕੇ ਰਹਿਣ ਲੱਗ ਜਾਂਦੇ ਨੇ।
1: ਨਹੀਂ ਜੀ ਮੇਰੇ ਹਿਸਾਬ ਨਾਲ ਮੈਨੂੰ ਵੈਸੇ ਚਲੋ ਇੰਨੀ ਜਾਣਕਾਰੀ ਹੈ ਨਹੀਂ ਗੀ, ਬਟ ਮੈਨੂੰ ਲੱਗਦਾ ਜੋ ਬਾਏ ਰੂਲ ਜਾਂ ਲੋ ਉਹ ਜੋ ਆਪਾਂ ਇੱਕ ਲੀਜ਼ ਐਗਰੀਮੈਂਟ ਦੇ ਵਿੱਚ ਆਪਾਂ ਨੇ ਰੈਂਟ ਫਾਈਨਲ ਕਰਤਾ ਵੀ ਇਹ ਰੈਂਟ ਆ, ਤਾਂ ਉਸ ਹਿਸਾਬ ਨਾਲ ਬੰਦਾ
0: ਆਪਣੇ ਸਰੋਤੇ ਨੂੰ ਕਹੂੰਗਾ ਕਿ ਇੱਕ ਵਾਰੀ ਕਾਲ ਕਰਕੇ ਦੱਸੋ ਕਿ ਜੇ ਘਰ ਦੇ ਵਿੱਚ ਤੁਹਾਡੇ ਟੈਨੈਂਟ ਦੋ ਦੀ ਜਗ੍ਹਾ 4 ਜਣੇ ਰਹਿਣ ਲੱਗ ਜਾਂਦੇ ਨੇ ਪਰ ਉਹ ਰਹਿ ਸਿਰਫ 2 ਮਹੀਨੇ 3 ਮਹੀਨੇ ਲਈ ਨੇ, ਵਿਜ਼ਟਰ ਵੀਜ਼ੇ ਤੇ ਆਏ ਨੇ, ਟੈਂਪਰੇਰੀ ਰਹਿ ਰਹੇ ਨੇ, ਤਾਂ ਕੀ ਰੈਂਟ ਜਿਹੜਾ ਤੁਸੀਂ ਬੇਸਮੈਂਟ ਦਿੱਤੀ ਆ 1800 ਨੂੰ 2000 ਨੂੰ ਉਹ ਵਧਾ ਦੇਣੀ ਚਾਹੀਦੀ ਆ ਰੈਂਟ, ਜਾਂ ਫਿਰ ਇਕੱਲੀ ਯੂਟੀਲਿਟੀ ਵਧਾ ਕੇ ਸਰਦਾ? ਅਤੇ ਇਹਦੇ ਬਾਬਤ ਵੀ ਜ਼ਰੂਰ ਸਾਨੂੰ ਕਾਲ ਕਰਕੇ ਸਾਂਝੇ ਕਰਿਓ 416-233-7368 416-233-7368 416-233-7368।

0: ਸਾਡੇ ਨਾਲ ਕਾਲਰ ਨੇ ਸੁਖਜਿੰਦਰ ਜੀ, ਸਤਿ ਸ੍ਰੀ ਅਕਾਲ ਬਾਈ ਜੀ।
1: ਮੇਰੀ ਸਤਿ ਸ੍ਰੀ ਅਕਾਲ ਜੀ, ਹੋ ਠੀਕ ਹੋ ਜੀ?
0: ਜੀ ਬਹੁਤ ਵਧੀਆ, ਤੁਸੀਂ ਦੱਸੋ।
1: ਤੁਹਾਡਾ ਟੌਪਿਕ ਬਹੁਤ ਵਧੀਆ ਲੱਗਿਆ ਮੈਨੂੰ ਜੀ, ਪਰ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੁੰਦਾ। ਜਦੋਂ ਐਡ ਹੀ ਪਾਤੀ ਆਪਾਂ ਹਨਾ ਵੀ 1800 ਨੂੰ ਬੇਸਮੈਂਟ ਦੇ ਦੀਆਂ ਫੈਮਲੀ ਨੂੰ ਹਨਾ, ਬੰਦੇ ਕਹਿੰਦੇ ਫੈਮਲੀ ਹੋਵੇ। ਮੈਂ ਮੇਰੇ ਬੇਸਮੈਂਟ ਦੇ ਰਿਹਾ ਸੀ, ਮੈਂ ਜਿੰਨਾ ਕੁ ਫੋਨ ਕੀਤਾ ਹਨਾ, ਮੈਂ ਕਿਹਾ ਜੀ ਫੈਮਲੀ ਏਦਾਂ ਕਰਕੇ ਹਨਾ, ਮੈਂ ਮੇਰੀ ਵਾਈਫ ਹੈ ਤੇ ਪੇਰੈਂਟਸ ਹੈ। ਮੈਨੂੰ ਵੀ ਸਮਝ ਆਉਂਦੀ, ਲੋਕਾਂ ਨੇ ਕੁਐਸਚਨ ਹੁੰਦਾ ਜੀ ਪੇਰੈਂਟਸ ਕਿੰਨਾ ਟਾਈਮ ਨਾਲ ਰਹਿਣਗੇ। ਮੈਂ ਕਿਹਾ ਵੀ ਤੁਹਾਡੇ ਵੀ ਪੇਰੈਂਟਸ ਨਾਲ ਰਹਿੰਦੇ ਹੋਣਗੇ, ਤੁਸੀਂ ਉਹਨੂੰ ਪੁੱਛ ਕੇ ਆਉਂਦੇ ਕਿੰਨਾ ਟਾਈਮ ਰੱਖੋਗੇ ਨਾਲ। ਇਹ ਚੀਜ਼ ਬੜੀ ਮੈਂ ਸਮਝ ਰਿਹਾ ਵੀ ਲੋਕਾਂ ਨੇ ਰੱਬ ਨੂੰ ਟੱਪ ਸਮਝ ਲਿਆ ਇੱਥੇ ਆ ਕੇ ਜੀ।
0: ਸੋ ਜਦੋਂ ਪੇਰੈਂਟਸ ਨਾਲ ਆਉਂਦੇ ਨੇ ਰੈਂਟ ਵਧਾਉਣਾ, ਇਹ ਚੀਜ਼ ਦੇ ਤੁਸੀਂ ਹੱਕ ਚ ਨਹੀਂ ਹੈਗੇ ਕਿ ਇਦਾਂ ਨਹੀਂ ਹੋਣਾ ਚਾਹੀਦਾ?
1: ਅਗਲੇ ਦੀ ਪ੍ਰੋਪਰਟੀ ਹੈ ਨਾ, ਆਪਾਂ ਕਿਸੇ ਨੂੰ ਕੁਛ ਕਹਿ ਨਹੀਂ ਸਕਦੇ ਕਿ ਅਗਲਾ ਕਰੂਗਾ। ਪਰ ਇੱਕ ਚੀਜ਼ ਹੈ ਵੀ ਆਪਾਂ ਫੈਮਲੀ ਕਹਿੰਦੇ ਹਾਂ ਤਾਂ ਮੈਨੂੰ ਵੀ ਫੈਮਲੀ ਸਮਝਦੇ ਕਿਸ ਚੀਜ਼ ਨੂੰ, ਵੀ ਇਕੱਲਾ ਦੋ ਬੰਦੇ ਫੈਮਲੀ ਹੋਊਗੀ ਵੀ ਜਾਂ ਨਾਲ ਇੱਕ ਬੱਚਾ ਵਗੈਰਾ, ਉਹ ਫੈਮਲੀ ਆ ਤੇ ਨਾਲ ਮਾਂ ਪਿਓ ਆਪਣੇ ਫੈਮਲੀ ਨੀ ਬਣਦੇ ਬੰਦੇ। ਬਹੁਤ ਬਹੁਤ ਜ਼ਿਆਦਾ ਮਤਲਬ ਕਿ ਨਾ ਮੈਂ ਆਪਾਂ ਕਹਿ ਦਈਏ ਵੀ ਕਿਹੜੀ ਮਹਿੰਗਾਈ ਨੇ ਕਿਹੜੀ ਕਿੱਦਾਂ ਨੇ ਹਨਾ, ਮਾਨਸਿਕਤਾ ਬੰਦਿਆਂ ਦੀ ਬਹੁਤ ਡਾਊਨ ਕਰਦੀ ਹੈ ਇੱਥੇ ਕੰਟਰੀ ਚ। ਤੇ ਦੇਖੋ ਕੀ ਬਣਦਾ ਜੀ, ਬਾਕੀ ਉਹੀ ਹੈ ਜੀ ਜਿਵੇਂ ਆਪਾਂ ਟ੍ਰੀਟ ਕਰੀ ਜਾਂਦੇ ਹਾਂ ਗਾਹ, ਉਹ ਵੀ ਗਾਹ ਨਿਆਣੇ ਇੱਥੋਂ ਜਾ ਵੀ ਹੋਈ ਜਾਂਦੇ ਵਾਲੀ ਗੱਲ ਹਨਾ।
0: ਥੈਂਕ ਯੂ ਜੀ, ਸ਼ੁਕਰੀਆ ਬਾਈ ਜੀ ਤੁਹਾਡਾ। ਬਿਲਕੁਲ ਬਾਈ ਜੀ ਦਾ, ਸੁਖਜਿੰਦਰ ਜੀ ਦਾ ਕਹਿਣਾ ਕਿ ਜਦੋਂ ਫੈਮਿਲੀ ਆ, ਫੈਮਿਲੀ ਦੇ ਵਿੱਚ ਬੱਚੇ ਨੇ ਤੇ ਪੇਰੈਂਟਸ ਨੂੰ ਅਲੱਗ ਕਿਉਂ ਸਮਝਦੇ? ਸ਼ੁਕਰੀਆ ਬਾਈ ਜੀ, ਧੰਨਵਾਦ। ਪੇਰੈਂਟਸ ਨੂੰ ਅਲੱਗ ਕਿਉਂ ਸਮਝਿਆ ਜਾਂਦਾ, ਜਾਂ ਫਿਰ ਜੇ ਉਹ ਚਾਹੇ ਕਿੰਨਾ ਟਾਈਮ ਮਰਜ਼ੀ ਰਹਿਣ, ਸ਼ਾਰਟ ਟਰਮ ਰਹਿਣ, ਤਾਂ ਉਹਨਾਂ ਦੇ ਉਦੋਂ ਰੈਂਟ ਦੇ ਵਿੱਚ ਇਜਾਫਾ ਕਿਉਂ ਕੀਤਾ ਜਾਂਦਾ? 416-233-7388

0: ਅਰਸ਼ਵੀਰ ਜੀ ਨੇ ਸਾਡੇ ਨਾਲ ਅਗਲੇ ਕਾਲਰ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
1: ਹਾਂਜੀ, ਸੋ ਜੋ ਮੈਂ ਤਾਂ ਸੋਫਾ ਜਿਨੀਵਰ ਵੀ ਰੈਂਟ ਕੀਤੀ, ਬੇਸਮੈਂਟ ਯੂਟੀਲਿਟੀਜ਼ ਇੰਕਲੂਡ ਨਹੀਂ ਕੀਤੀਆਂ।
0: ਅੱਛਾ,
1: ਉਹ ਇਹ ਤਾਂ ਹੁੰਦਾ ਵਾ ਕਿਉਂਕਿ ਹੁਣ ਦੇਖੋ ਕਾਫੀ ਰੀਜ਼ਨਸ ਨੇ। ਇੱਕ ਤਾਂ ਪਹਿਲਾਂ ਮੈਂਬਰਸ ਵੀ ਮੈਟਰ ਕਰਦਾ, ਰਾਈਟ? ਮੈਂਬਰਸ ਇਸ ਲਈ ਮੈਟਰ ਕਰਦਾ ਕਿਉਂਕਿ ਉਹ ਉਸ ਹਿਸਾਬ ਨਾਲ ਯੂਟੀਲਿਟੀਜ਼ ਦੀ ਵਾਧੂ ਜ਼ਿਆਦਾ ਵਰਤੋਂ ਜ਼ਿਆਦਾ ਹੁੰਦੀ ਹੈ, ਸਪੈਸ਼ਲੀ ਵਾਟਰ ਹੀ ਹੁੰਦਾ, ਇਲੈਕਟ੍ਰੀਸਿਟੀ ਦਾ ਅੱਜ ਕੱਲ੍ਹ ਦਾ ਬਿਜਲੀ ਐਲਈਡੀ ਲਾਈਟਸ ਨੇ, ਉਹਦਾ ਇੰਨਾ ਖਰਚਾ ਆਉਂਦਾ ਨੀ, ਉਹ ਤਾਂ ਸਟੇਬਲ ਰਹਿੰਦਾ। ਪਰ ਮੈਂ ਹਮੇਸ਼ਾ ਜੇ 4 ਮੈਂਬਰਸ ਨੇ, ਮੈਂ 4 ਮੈਂਬਰਸ ਦਾ ਲਾਸਟ ਈਅਰ ਦਾ ਉਹਨਾਂ ਨੂੰ ਬਿੱਲਸ ਦਿਖਾਏ, ਯੂਟੀਲਿਟੀਜ਼ ਬਿੱਲਸ ਵੀ ਆਹ ਬਰੈਕਟ ਦੇ ਵਿੱਚ ਜੇ ਬਿੱਲਸ ਆਉਣਗੇ ਫਿਰ ਤੁਹਾਡੀ ਯੂਟੀਲਿਟੀਜ਼ ਇੰਕਲੂਡਿਡ ਹੋਣਗੀ, ਜੇ ਆਹ ਬਰੈਕਟ ਦੇ ਵਿੱਚ ਤੇ ਉਹ ਤੁਹਾਡੇ ਬਿੱਲਸ ਜ਼ਿਆਦਾ ਉੱਪਰ ਜਾਂਦੇ ਆ, ਇਹਦਾ ਮਤਲਬ ਥੋੜਾ ਤੁਸੀਂ ਐਕਸੈਸਿਵ ਯੂਜ਼ ਕਰ ਰਹੇ ਹੋ। ਸੋ ਮੈਂ ਉਹਨਾਂ ਨੂੰ ਹਿਸਟਰੀ ਦਿਖਾਉਂਦਾ ਹੁੰਦਾ ਵੀ ਇਨਬ੍ਰਿਜ ਦੀ ਮੇਰੀ ਬਾਏ 4 ਪੀਪਲ ਜਾਂ 5 ਪੀਪਲ ਜਿਹੜੇ ਵੀ ਰਹਿੰਦੇ ਸੀ ਉਹਨਾਂ ਦਾ ਮੰਥਲੀ ਯੂਜਸ ਦਸੰਬਰ ਤੋਂ ਜਨਵਰੀ ਤੁਹਾਡਾ ਉਹ ਬਾਰ ਗ੍ਰਾਫ ਤੁਹਾਡੀ ਹਰੇਕ ਇਲੈਕਟ੍ਰਾ ਦੇ ਵੀ ਪ੍ਰਿੰਟ ਹੋਇਆ।
0: ਤੁਸੀਂ ਉੱਕਾ ਪੁੱਕਾ ਹੀ ਮੋਟਾ ਮੋਟਾ ਕਰਦੇ ਹੋ?
1: ਮੈਂ ਇੰਕਲੂਡਿਡ ਕਰਦਾ ਕਿਉਂਕਿ ਹੁਣ ਦੇਖੋ ਸਮਰ ਦੇ ਵਿੱਚ ਬਾਹਰ ਘਾਹ ਨੂੰ ਪਾਣੀ ਦੇਣਾ, ਉਹ ਬੇਸਮੈਂਟ ਵਾਲੇ ਕਿਉਂ ਦੇਣ ਉਹਦਾ ਪਾਣੀ ਦਾ ਖਰਚਾ, ਰਾਈਟ? ਲਾਈਕ ਸੋ ਆਪਾਂ ਕਾਰ ਵਾਸ਼ਿਸ ਕਰਦੇ ਨੇ ਜਾਂ ਡਰਾਈਵੇ ਧੋਣਾ ਵਾ ਜਾਂ ਐਨੀਥਿੰਗ ਟੂ ਡੂ ਵਿਦ ਵਾਟਰ, ਜਾਂ ਵੈਸੇ ਤਾਂ ਬੇਸਮੈਂਟ ਤਾਂ ਵੈਸੇ ਵੀ ਠੰਡੀ ਰਹਿੰਦੀ ਆ, ਉਹਨਾਂ ਨੂੰ ਤਾਂ ਏਸੀ ਦੀ ਲੋੜ ਹੀ ਨੀ ਹੁੰਦੀ ਜ਼ਿਆਦਾਤਰ, ਫਿਰ ਰਾਈਟ? ਸੋ ਉਹਨਾਂ ਦੇ ਉਹ ਵਿੱਚ ਇੰਕਲੂਡਿਡ ਹੀ ਹੋਣੀਆਂ ਚਾਹੀਦੀਆਂ ਯੂਟੀਲਿਟੀਜ਼। ਬਸ ਇਹ ਮੈਂਬਰਸ ਦਾ ਜ਼ਰੂਰ ਹੋਣਾ ਚਾਹੀਦਾ ਵੀ ਮੈਂਬਰਸ ਤੁਸੀਂ ਪਹਿਲਾਂ ਡਿਕਲੇਅਰ ਕਰ ਦਿਓ, ਚਾਹੇ ਉਹਨਾਂ ਨੇ ਟੈਂਪਰੇਰੀ ਰਹਿਣਾ ਚਾਹੇ ਨਹੀਂ ਰਹਿਣਾ, ਜਸਟ ਤੁਸੀਂ ਡਿਕਲੇਅਰ ਕਰ ਦਿਓ ਵੀ ਹਾਂ ਅਸੀਂ 5 ਮੈਂਬਰਸ ਦਾ 4 ਮੈਂਬਰਸ ਦਾ ਦੱਸ ਦੇ।
0: ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਅਰਸ਼ਵੀਰ ਜੀ। ਕਸ਼ਮੀਰ ਜੀ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਖੈਰੀ ਸਾਹਿਬ?
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਇਹਦਾ ਜੀ ਦੂਸਰਾ ਹੀ ਆ ਮੈਂ ਕਿੰਨੇ ਤੇ ਦੱਸਦੇ ਆ, ਉਹਦੇ ਹਿਸਾਬ ਨਾਲ ਰੈਂਟ ਰੱਖੋ, ਕਿਹੜਾ ਬਿਜਲੀ ਬਿੱਲ ਬੁੱਲ ਆ ਮੇਰਾ ਖਿਆਲ ਆ ਉੱਕੇ ਮੁੱਕੇ ਕਰਨੇ ਚਾਹੀਦੇ ਆ। ਜੇ ਕਿਸੇ ਦੇ ਮੈਂਬਰ ਵਧੇ ਆ 2-4 ਮਹੀਨੇ ਲਈ, ਉਹਦਾ ਰੈਂਟ ਵੱਖਰਾ,
0: ਰੈਂਟ ਵੱਖਰਾ?
2: ਨਹੀਂ ਨਹੀਂ, ਰੈਂਟ ਇੱਦਾਂ ਨੀ ਵੱਖਰਾ ਪਏ ਉਹਨਾਂ ਦਾ। ਹੁਣ ਜੇ ਤੁਸੀਂ ਚਲੋ ਸਪੋਜ ਕਰੋ 1500 ਦਿੰਦੇ ਆ ਦੋ ਜਣੇ, ਜੇ ਮਾਂ ਪੇ ਆ ਗਏ ਉਹਨਾਂ ਦਾ ਰੈਂਟ ਉਨਾ ਟਾਈਮ ਵਧਾ ਰੱਖੋ ਜਿੰਨਾ ਟਾਈਮ ਨਹੀਂ ਰਹਿਣਾ।
0: ਨਹੀਂ, ਇਕੱਲਾ ਯੂਟੀਲਿਟੀਜ਼ ਦਾ ਵਧਾ ਦੋ ਜਾਂ ਰੈਂਟ ਹੀ ਵਧਾਉਣਾ ਤੁਸੀਂ ਕਹਿੰਦੇ ਸਹੀ ਹੈ?
2: ਨਹੀਂ, ਉਹ ਤਾਂ ਸਭ ਤੋਂ ਵਿੱਚੇ ਹੋ ਗਿਆ।
0: ਅੱਛਾ,
2: ਉਹ ਤਾਂ ਕਹਿਣਾ ਹੀ ਨੀ ਵੱਖਰਾ ਨਾ, ਬਿੱਲ ਬੱਤੀਆਂ ਦਾ ਵਿੱਚੇ ਉੱਕਾ ਮੁੱਕਾ ਹੋ ਗਿਆ। ਮਾਸਟਰ ਕਹਿਣਾ ਤੇ ਖਰਚਾ ਤਾਂ ਵਧ ਗਿਆ ਦੋ ਬੰਦੇ।
0: ਓਕੇ, ਜੇ ਕੋਈ ਕਿਸੇ ਨੇ ਬੇਸਮੈਂਟ ਰੈਂਟ ਤੇ ਦਿੱਤੀ ਹੈ ਦੋ ਜਣਿਆਂ ਨੂੰ 1500 ਪਲੱਸ ਯੂਟੀਲਿਟੀਜ਼, ਤੇ ਜੇ ਫਿਰ ਉਹਨਾਂ ਕੋਲ 3 ਮਹੀਨੇ ਲਈ ਗੈਸਟ ਆਉਂਦੇ ਨੇ ਤਾਂ ਯੂਟੀਲਿਟੀ ਚ ਵਾਧਾ ਕਰਨਾ ਚਾਹੀਦਾ ਜਾਂ ਰੈਂਟ ਦੇ ਵਿੱਚ ਵੀ?
2: ਰੈਂਟ ਚ ਕਰਨਾ ਚਾਹੀਦਾ, ਤੁਸੀਂ ਕਿਹੜਾ ਬਾਕੀ ਬਿੱਲ ਬੱਤੀਆਂ ਉੱਕਾ ਮੁੱਕਾ ਹੀ ਰੱਖੋ।
0: ਅੱਛਾ,
2: ਖਰਚਾ ਤਾਂ ਬੰਦਿਆਂ ਦਾ ਵੱਧ ਗਿਆ, ਕਦੋਂ ਨੀ ਨਹਾਉਣਾ ਧੋਣਾ ਖਾਣਾ ਪੀਣਾ, ਚੀਜ਼ਾਂ ਵੀ ਵੱਧ ਬਣਨੀਆਂ, ਚੁੱਲ੍ਹਾ ਵੀ ਬਰਥ ਹੋਣਾ, ਪਾਣੀ ਵੀ ਬਰਥ ਹੋਣਾ। ਹੁਣ ਕਿਹੜੀ ਆ ਬਾਈ ਕਹਿ ਕੇ ਹਟਿਆ ਬਈ ਬੇਸਮੈਂਟ ਠੰਡੀ ਹੁੰਦੀ ਆ, ਪਰ ਤੁਸੀਂ ਤਾਂ ਆਪਣੇ ਘਰ ਚ ਲਾਣੀ ਹੀ ਪੈਣੀ ਆ, ਜੇ ਤੁਹਾਨੂੰ ਲੋੜ ਆ ਤੁਸੀਂ ਉੱਪਰ ਤਾਂ ਚੱਲਣੀ ਆ।
0: ਹਾਂ, ਉਹ ਏਸੀ ਹੀਟ ਤਾਂ ਚੱਲਦੀ ਹੀ ਰਹਿੰਦੀ ਆ ਨਾ,
2: ਉਹ ਤਾਂ ਚੱਲਣੀ ਆ। ਹੁਣ ਬੇਸਮੈਂਟ ਵਾਲੇ ਕਈ ਵਾਰੀ ਇਹ ਵੀ ਕਹਿੰਦੇ ਬਈ ਹੀਟ ਉੱਪਰ ਸਾਨੂੰ ਜ਼ਿਆਦਾ ਚਾਹੀਦੀ ਆ, ਥੱਲੇ ਠੰਡ ਆ, ਫਿਰ ਘਰ ਵਾਲਿਆਂ ਨੂੰ ਵਧਾਉਣੀ ਵੀ ਪੈਂਦੀ ਆ। ਉਹ ਇਹ ਕਹਿਣੀ ਕਿ ਇੱਦਾਂ ਨੀ ਹੋਣਾ ਚਾਹੀਦਾ ਬਈ। ਹੁਣ ਕਈ ਲੋਕਾਂ ਚ ਇਹ ਵੀ ਆਇਆ ਦੇਖਣ ਦੇ ਵਿੱਚ ਵੀ ਦੱਸਦੇ ਏਦਾਂ ਆ, ਆਉਂਦੇ ਰਹਿੰਦੇ ਏਦਾਂ ਆ, ਇਹ ਵੀ ਲੋਕਾਂ ਦੀਆਂ ਗੱਲਾਂ ਸੁਣਨੇ ਚਾਹੀਆਂ। ਪਰ ਮੇਰੇ ਹਿਸਾਬ ਨਾਲ ਤਾਂ ਉਨਾ ਟਾਈਮ ਰੱਖੋ ਜਿੰਨਾ ਚਿਰ ਐਕਸਟਰਾ ਪੀਪਲ ਆਏ।
0: ਸ਼ੁਕਰੀਆ ਜੀ, ਥੈਂਕ ਯੂ, ਧੰਨਵਾਦ। ਸੋ ਸਟੂਡੀਓ ਦਾ ਨੰਬਰ ਹੈ 416-233-7368, 416-233-7368। ਤੁਹਾਡੀ ਕੀ ਵਿਚਾਰ ਨੇ ਜ਼ਰੂਰ ਸਾਨੂੰ ਕਾਲ ਕਰਕੇ ਦੱਸਿਓ। ਬੰਨ ਸਾਹਿਬ, ਬਲਾਈਂਡਸ ਤੁਸੀਂ ਇੰਸਟਾਲ ਕਰਨ ਗਏ ਸੀ ਅਤੇ ਬਲਾਈਂਡਸ ਬਾਰੇ ਵੀ ਜ਼ਰੂਰ ਦੱਸੋ। ਤੁਸੀਂ ਇਸ ਵੀਕਐਂਡ ਦੇ ਇੱਕ ਸਪੈਸ਼ਲ ਡੀਲ ਜਿਹੜੀ ਪਰਿਵਾਰਾਂ ਲਈ ਲੈ ਕੇ ਆਏ ਹੋ ਉਹਦੇ ਬਾਬਤ ਸਾਂਝਾ ਕਰੋ ਜੀ।
3: ਹਾਂਜੀ ਹਾਂ, ਤੁਸੀਂ ਦੇਖ ਹੀ ਰਹੇ ਹੋ ਕਾਲ ਵੱਜੀ ਰਹੀਆਂ ਨੇ
0: ਲਗਾਤਾਰ।
3: ਕਾਰਨ ਇਹ ਹੈ ਜੀ, ਜੋ ਬਲਾਈਂਡਸ ਆਪਾਂ ਔਫਰ ਲਾਇਆ ਹੋਇਆ ਸੀਗਾ ਆਪਣੇ ਭੈਣਾਂ ਅਤੇ ਭਰਾਵਾਂ ਵਾਸਤੇ, ਜ਼ੇਬਰਾ ਬਲਾਈਂਡਸ, ਰੋਲਰ ਸ਼ੇਡਸ, ਪਹਿਲਾਂ ਮੈਂ ਇਹਨਾਂ ਬਾਰੇ ਆਪਾਂ ਦੱਸਦੇ ਹਾਂ। ਜਿਹੜੇ ਆਪਾਂ ਰੋਲਰ ਸ਼ੇਡਸ ਅਤੇ ਜ਼ੇਬਰਾ ਬਲਾਈਂਡਸ ਬਣਾਉਂਦੇ ਹਾਂ ਜੀ, ਉਹ ਆਪ ਆਪਣੇ ਇੱਥੇ ਕਸਟਮ ਬਣਾਉਂਦੇ ਹਾਂ, ਮੈਜ਼ਰ ਕਰਕੇ ਵਿੰਡੋਜ਼ ਨੂੰ ਵਿਡਥ ਐਂਡ ਹਾਈਟ ਨੂੰ, ਉਸ ਹਿਸਾਬ ਨਾਲ ਅਸੀਂ ਆਪ ਬਣਾਉਂਦੇ ਹਾਂ। ਕੋਈ ਕਿਤੋਂ ਔਨਲਾਈਨ ਔਰਡਰ ਨਹੀਂ ਕਰਦੇ ਜਾਂ ਕਿਤੋਂ ਆਪਾਂ ਬਾਹਰਲੇ ਮੁਲਕਾਂ ਤੋਂ ਔਰਡਰ ਨਹੀਂ ਕਰਦੇ। ਤੇ 5 ਸਾਲ ਦੀ ਵਾਰੰਟੀ ਹੁੰਦੀ ਹੈ ਤੇ ਤਕਰੀਬਨ 50 ਤਰ੍ਹਾਂ ਦੇ ਆਪਣੇ ਕੋਲ ਕਲਰ ਆਪਸ਼ਨਸ ਨੇ,
0: 5 ਸਾਲ ਦੀ ਵਾਰੰਟੀ।
3: ਹਾਂਜੀ ਹਾਂ, ਤੇ ਤੁਸੀਂ ਇਸ ਦੇ ਵਿੱਚ ਚੇਨ ਵਾਲੇ ਜਾਂ ਰਿਮੋਟ ਵਾਲੇ ਕੋਈ ਵੀ ਤੁਸੀਂ ਇਸ ਦੇ ਵਿੱਚ ਲਗਵਾ ਸਕਦੇ ਹੋ। ਸੋ ਉਹਦਾ ਪ੍ਰਾਈਸ ਥੋੜਾ ਡਿਫਰੈਂਟ ਹੁੰਦਾ। ਪਰ ਗੱਲ ਕਰੀਏ ਡੀਲ ਦੀ, ਸੋ ਡੀਲ ਇਸ ਹਫ਼ਤੇ 'ਚ ਐਸੀ ਡੀਲ ਆਈ ਹੋਈ ਹੈ ਜੀ, ਤੁਸੀਂ ਕਹੋਗੇ ਕਿ ਯਾਰ ਸਾਨੂੰ ਲੋੜ ਤਾਂ ਹੈ ਨਹੀਂ, ਪਰ ਤੁਸੀਂ ਆ ਕੇ ਬਲਾਈਂਡਾਂ ਲਾ ਜਾਓ।
0: ਅੱਛਾ,
3: ਜਿੱਥੇ ਆਪਾਂ ਪਰਿਵਾਰਾਂ ਨੂੰ ਡਿਸਕਾਊਂਟ ਦੇ ਹੀ ਰਹੇ ਹਾਂ, ਡਿਸਕਾਊਂਟ ਦੇ ਨਾਲ ਨਾਲ ਆਪਾਂ ਇਸ ਵੀਕਐਂਡ 'ਤੇ ਸੈਟਰਡੇ ਅਤੇ ਸੰਡੇ, ਸੈਟਰਡੇ ਚਲੋ ਗਿਆ, ਬਹੁਤ ਕੱਲਾਂ ਬੁੱਕ ਹੋ ਚੁੱਕੀਆਂ ਨੇ, ਕੱਲ੍ਹ ਦਾ ਦਿਨ ਰਹਿ ਗਿਆ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਮੇਨ ਫਲੋਰ ਅਤੇ ਬੈਡਰੂਮ ਦੀਆਂ ਸਾਰੀਆਂ ਬਲਾਈਂਡਸ ਕਰਵਾਉਂਦੇ ਹੋ, ਤਾਂ ਅਸੀਂ ਐਕਸਟੀਰੀਅਰ ਵਿੰਡੋ ਕਲੀਨਿੰਗ ਨਾਲ ਔਫਰ ਕਰ ਰਹੇ ਹਾਂ ਫ੍ਰੀ ਆਫ ਕੋਸਟ।
0: ਮਾਰਕੀਟ ਨੂੰ ਐਕਸਪਲੋਰ ਕਰਦੇ ਆ ਤੇ ਉਹਨਾਂ ਨਾਲੋਂ ਤਾਂ ਤੁਸੀਂ ਕਹਿੰਦੇ ਹੋ ਆਲਮੋਸਟ 40-50% ਘੱਟ ਹੀ ਤੁਹਾਡਾ ਕੋਟ ਨਿਕਲ।
3: ਹਾਂਜੀ ਹਾਂਜੀ ਹਾਂਜੀ,
0: ਤੇ ਨਾਲ ਤੁਸੀਂ ਘਰ ਦੀਆਂ ਐਕਸਟੀਰੀਅਰ ਵਿੰਡੋਜ਼ ਵੀ ਫ੍ਰੀ ਕਲੀਨ ਕਰਕੇ ਦਿਓਗੇ।
3: ਹਾਂਜੀ, ਐਕਸਟੀਰੀਅਰ ਵਿੰਡੋਜ਼ ਫ੍ਰੀ ਕਲੀਨ ਕਰਕੇ ਦੇਵਾਂਗੇ। ਕੰਡੀਸ਼ਨ ਇਹ ਹੈ ਕਿ ਤੁਹਾਡਾ ਘਰ ਬ੍ਰੈਂਪਟਨ ਦੇ ਵਿੱਚ ਹੋਣਾ ਚਾਹੀਦਾ, ਤੇ ਕੰਡੀਸ਼ਨ ਦੂਜੀ ਇਹ ਹੈ ਕਿ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਜੇ ਤੁਸੀਂ ਲਗਵਾਉਂਦੇ ਹੋ ਫਿਰ ਤੁਸੀਂ ਐਲੀਜੀਬਲ ਹੋ ਇਸ ਡੀਲ ਵਾਸਤੇ।
0: ਸੋ ਨੰਬਰ ਇੱਕ ਵਾਰ ਸਾਂਝਾ ਕਰੋ,
3: 647-394-4646 647-389-4646 647-389-4646
0: ਸੋ ਤੁਸੀਂ ਜੈਬਰਾ ਬਲਾਈਂਡ ਜਿਹੜੇ ਕਿ ਅੱਜ ਕੱਲ੍ਹ ਦੋਸਤੋ ਟ੍ਰੈਂਡ ਦੇ ਵਿੱਚ ਨੇ, ਵੈਸੇ ਤਾਂ ਜੇ ਕੱਪੜੇ ਵਾਲੇ ਬਲਾਈਂਡ ਜਿਹੜੇ ਪਰਦੇ ਹੋ ਗਏ ਜਾਂ ਫਿਰ ਹੋਰ ਤਰ੍ਹਾਂ ਦੇ ਸ਼ਟਰ ਹੋ ਗਏ, ਉਹਨਾਂ ਨਾਲੋਂ ਜੈਬਰਾ ਬਲਾਈਂਡ ਆਲਰੇਡੀ ਟ੍ਰੈਂਡ ਦੇ ਵਿੱਚ ਨੇ ਤੇ ਇਹ ਬਹੁਤ ਘੱਟ ਰੇਟ ਦੇ ਵਿੱਚ ਉਹਨਾਂ ਦੇ ਕੰਪੈਰਨ ਲੱਗ ਜਾਂਦੇ ਨੇ। ਤੇ ਜੇ ਤੁਸੀਂ ਮੋਜ਼ ਬਲਾਈਂਡ ਨੂੰ ਕਾਲ ਕਰਦੇ ਹੋ, 5 ਸਾਲ ਦੀ ਵਾਰੰਟੀ ਵੀ ਮਿਲਦੀ ਹੈ ਤੇ ਪਲੱਸ ਤੁਹਾਨੂੰ ਇਨ ਕੰਪੈਰਨ ਰੇਟ ਦਾ ਵੀ 40-50% ਤੁਹਾਨੂੰ ਘੱਟ ਪੇ ਕਰਨਾ ਪੈਂਦਾ। 5 ਸਾਲ ਦੀ ਵਾਰੰਟੀ ਆ, ਪਲੱਸ ਤੁਹਾਨੂੰ ਇਹ ਜੇ ਤੁਸੀਂ ਅੱਜ ਕਾਲ ਕਰਕੇ ਬੁਕਿੰਗ ਕਰਦੇ ਹੋ ਤਾਂ ਤੁਹਾਨੂੰ ਜਿਹੜੀਆਂ ਘਰ ਦੀਆਂ ਐਕਸਟੀਰੀਅਰ ਵਿੰਡੋਜ਼ ਕਲੀਨ ਕਰਕੇ ਦੇਣਗੇ ਫ੍ਰੀ ਆਫ ਕੋਸਟ। ਹੁਣੇ ਕਾਲ ਕਰ ਲਓ 647-399-4646 647-399-4646 647-389-4646 647-399-4646

0: ਦੋਸਤੋ ਇੱਕ ਮੂਵਿੰਗ ਆਊਟ ਸੇਲ ਆ ਹਾਊਸ ਓਨਰ ਨੇ ਓਕਵਿਲ ਦੇ ਵਿੱਚ ਜਿਹੜੇ ਕਿ ਮੂਵ ਹੋ ਰਹੇ ਨੇ ਅਤੇ ਜਿਹੜਾ ਉਹਨਾਂ ਦੇ ਘਰ ਦਾ ਹਾਊਸ ਹੋਲਡ ਆ ਉਹ ਸੇਲ ਕਰ ਰਹੇ ਨੇ ਅਤੇ ਸੰਡੇ ਨੂੰ ਯਾਨੀ ਕਿ ਕੱਲ੍ਹ ਨੂੰ 11 to 6 ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਇਹ ਜਿਹੜਾ ਹਾਊਸ ਹੋਲਡ ਸਮਾਨ ਆ ਜਿਹਦੇ ਵਿੱਚ ਸੋਫਾ ਵੀ ਆ, 2 ਰਿਕਲਾਈਨਰ ਚੇਅਰਾਂ ਨੇ, ਕਾਫ਼ੀ ਤਰ੍ਹਾਂ ਦੀਆਂ ਸਪੋਰਟਸ ਆਈਟਮ ਪਈਆਂ ਨੇ, ਕੁਈਨ ਸਾਈਜ਼ ਦਾ ਬੈੱਡ ਫਰੇਮ, ਹੈੱਡਬੋਰਡ, ਨਾਈਟ ਸਟੈਂਡ ਦੇ ਨਾਲ ਆ, ਕੁਝ ਕਿਚਨ ਅਪਲਾਇੰਸ ਪਏ ਨੇ, ਫਿਰ ਵਰਕਆਊਟ ਜਿਮ ਦੇ ਜਿਹੜੇ ਕੁਝ ਜਿਵੇਂ ਬੈਂਚ ਪ੍ਰੈਸ ਵਗੈਰਾ ਹੋ ਗਈ ਵੱਡੇ ਸਾਈਜ਼ ਦੀ ਉਹ ਪਈ ਆ, ਟਾਇਰ ਪਏ ਨੇ, 2 ਸੈੱਟ ਪਏ ਨੇ 4 ਟਾਇਰਾਂ ਦੇ, ਅਤੇ ਕੁਝ ਕੁ ਬੜੀਆ ਖੂਬਸੂਰਤ ਵਾਲ ਆਰਟ ਲੈ ਸਕਦੇ ਹੋ, ਕਿਚਨ ਚੇਅਰਾਂ ਨੇ, ਇਸ ਦੇ ਨਾਲ ਨਾਲ ਗੇਮਿੰਗ ਆਈਟਮ, ਕਾਫ਼ੀ ਹੋਰ ਤਰ੍ਹਾਂ ਦਾ ਮੂਵਿੰਗ ਆਊਟ ਸੇਲ ਦੇ ਵਿੱਚ ਇਹ ਸਮਾਨ ਸੇਲ ਦੇ ਉੱਤੇ ਆ। ਸੋ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਤੇ ਕੱਲ੍ਹ ਨੂੰ ਓਕਵਿਲ ਦੇ ਵਿੱਚ ਪਹੁੰਚ ਸਕਦੇ ਹੋ। ਐਡਰੈਸ ਦੇ ਲਈ ਤੁਸੀਂ ਕਾਲ ਕਰ ਲਓ 416-709-6868, 416-709-6868, 416-709-6868, 416-709-6868।
1: 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
0: ਸੋ ਚਾਹੇ ਤੁਸੀਂ ਕੋਈ ਕਾਟੇਜ ਬਾਏ ਕਰਦੇ ਹੋ, ਘਰ ਬਾਏ ਕਰਦੇ ਹੋ, ਅਤੇ ਜਾਂ ਫਿਰ ਤੁਸੀਂ ਇਸ 1 ਤਰੀਕ ਨੂੰ, ਕਿਉਂਕਿ 1 ਤਰੀਕ ਨੂੰ ਬਹੁਤ ਲੋਕ ਨਵੇਂ ਘਰਾਂ ਦੇ ਵਿੱਚ ਮੂਵ ਹੁੰਦੇ ਨੇ ਅਤੇ ਇਸ ਸਮਰ ਦੇ ਵਿੱਚ ਤਾਂ ਬਹੁਤ ਸਾਰੀਆਂ ਕਲੋਜ਼ ਜਿਨ੍ਹਾਂ ਨੇ ਪ੍ਰੀ ਬੁੱਕ ਘਰ ਬੁੱਕ ਕਰਵਾਏ ਹੋਏ ਸੀ, ਕਲੋਜ਼ਿੰਗ ਆ ਰਹੀਆਂ ਨੇ, ਅਤੇ ਅਪਲਾਇੰਸਿਸ ਤੁਹਾਨੂੰ ਲੱਗ ਰਿਹਾ ਹੋਊਗਾ ਖਰਚਾ, ਪਰ ਅਪਲਾਇੰਸਿਸ ਇੱਕ ਜ਼ਰੂਰਤ ਆ ਅਤੇ ਇਹ ਖਰਚਾ ਵੀ ਨਹੀਂ ਹੈਗਾ ਜੇ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੋਂ ਆਪਣੇ ਅਪਲਾਇੰਸ ਬਾਏ ਕਰੋਗੇ, ਕਿਉਂਕਿ ਸੁਲਤਾਨ ਜੀ ਕਹਿੰਦੇ ਆ ਕਿ ਜਿੱਦਾਂ ਤੁਸੀਂ ਤੁਹਾਡੇ ਘਰ ਡਿਲੀਵਰੀ ਹੋਊਗੀ ਇਸ ਤੋਂ ਬਾਅਦ ਤੁਸੀਂ ਤੁਹਾਡੀ ਕਿਸ਼ਤਾਂ ਬਣਾ ਲਓ, 6 ਕਿਸ਼ਤਾਂ ਬਣਾ ਲਓ, ਤੁਹਾਨੂੰ ਕੋਈ ਇੰਟਰਸਟ ਦੇਣ ਦੀ ਲੋੜ ਨਹੀਂ ਹੈ। ਜੇ 6,000 ਦੀ ਵੀ ਅਪਲਾਇੰਸ ਲਏ ਤਾਂ 1,000-1,000 ਕਰਕੇ 6 ਮਹੀਨਿਆਂ 'ਚ ਪੂਰੇ ਹੋ ਜਾਣੇ ਆ। ਸੋ ਆਓ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ 'ਤੇ ਲੈ ਕੇ ਚੱਲੀਏ, ਅਤੇ ਅਪਲਾਇੰਸਿਸ ਵੀ ਸੇਲ ਦੇ ਉੱਤੇ ਨੇ, ਟੈਲੀਵਿਜ਼ਨ ਵੀ ਸੇਲ ਦੇ ਉੱਤੇ ਨੇ। ਸੁਲਤਾਨ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਟੈਲੀਵਿਜ਼ਨਾਂ ਤੋਂ ਸ਼ੁਰੂ ਕਰਦੇ ਹਾਂ ਜੀ। ਟੈਲੀਵਿਜ਼ਨਾਂ ਦੇ ਵਿੱਚ ਕੀ, ਕਿਉਂਕਿ ਤਾਂ ਹਰ ਬੰਦੇ ਨੂੰ ਹੁੰਦਾ ਕਿ ਸਮਰ ਦੇ ਵਿੱਚ ਅਸੀਂ ਕੋਈ ਨਾ ਕੋਈ ਅਪਗ੍ਰੇਡ ਹੀ ਕਰ ਲਈਏ ਟੈਲੀਵਿਜ਼ਨ।
2: ਬਿਲਕੁਲ ਭੁੱਲਰ ਸਾਹਿਬ, ਸਮਰ ਚ ਵੀ ਅਪਗ੍ਰੇਡ ਕੀਤਾ ਜਾਂਦਾ ਹੈ, ਤੇ ਇਸ ਦਫਾ ਜਿਹੜਾ ਹੈ ਉਹ ਸਮਰ ਚ ਕਿਉਂਕਿ ਆ ਗਿਆ ਫੀਫਾ ਵਰਲਡ ਕੱਪ, ਤੇ ਫੀਫਾ ਵਰਲਡ ਕੱਪ ਨੂੰ ਸਪੋਂਸਰ ਕਰ ਰਿਹਾ ਜੀ ਇਸ ਟਾਈਮ ਸੈਮਸੰਗ, ਪੈਨਾਸੋਨਿਕ ਕਹਿਣ ਲੱਗਾ ਸੀ ਮੈਂ, ਪੈਨਾਸੋਨਿਕ ਤਾਂ ਐਕਚੁਅਲੀ ਮਾਈਕ੍ਰੋਵੇਵ ਬਣਾ ਰਿਹਾ, ਲੇਕਿਨ ਯੈਸ ਡੈਫੀਨੇਟਲੀ ਪੈਨਾਸੋਨਿਕ ਵੀ ਪਾਰਟੀਸਪੇਟ ਕਰ ਰਿਹਾ, ਈਵਨ GE ਜਨਰਲ ਇਲੈਕਟ੍ਰਿਕ ਉਹ ਵੀ ਸਪੋਂਸਰ ਕਰ ਰਹੇ ਨੇ, ਉਹਨਾਂ ਦੀਆਂ ਵੀ ਡੀਲ ਅਸੀਂ ਅੱਗੇ ਚੱਲ ਕੇ ਦੇਵਾਂਗੇ। ਪਰ ਸੈਮਸੰਗ ਦੀ ਡੀਲ ਜਿਹੜੀ ਹੈ 85-ਇੰਚ ਟੀਵੀ ਦੀ ਡੀਲ ਹੈ, ਔਰ ਡੀਲ ਵੀ ਕਹਿੰਦੇ ਤੇ ਹੈ QLED ਤੇ, ਕੁਆਂਟਮ ਡੋਟ, ਕੁਆਂਟਮ ਪ੍ਰੋਸੈਸਰ ਦੇ ਨਾਲ ਸੈਮਸੰਗ ਦਾ 85-ਇੰਚ $2,000 ਵਾਲਾ $1,299 ਦਾ ਅਸੀਂ ਦੇ ਰਹੇ ਜੀ। ਬਹੁਤ ਲੋ ਇਨਵੈਂਟਰੀ ਸਾਡੇ ਕੋਲ ਸਟਾਕ ਰਹਿ ਗਿਆ, ਬਸ ਜਦੋਂ ਹੀ ਇਹ ਸਟਾਕ ਖਤਮ ਹੋਇਆ ਉਸ ਤੋਂ ਬਾਅਦ $1,800 ਦਾ ਇਹ ਟੀਵੀ ਹੈ। ਪਰ ਅੱਜ ਜੇ ਕੋਈ QLED ਲੈਣਾ ਚਾਹੁੰਦੇ 1299 ਦਾ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਪਹੁੰਚ ਜਾਣ, ਜਿੱਥੇ 55-ਇੰਚ $399 ਦਾ ਔਰ 65-ਇੰਚ $699 ਮਿਲੇਗਾ। 905-450-2828 ਨੰਬਰ ਹੈ, 905-450-2828। ਤੇ ਜਦੋਂ ਬਿਗ ਸਕਰੀਨ ਟੀਵੀਆਂ ਦੀ ਗੱਲ ਕਰਦੇ ਹਾਂ, ਸਾਡੇ ਕੋਲ 98-ਇੰਚ ਵੀ ਇਸ ਟਾਈਮ $1,500 ਸੇਵਿੰਗ ਦੇ ਨਾਲ ਹੈ, $3,500 ਤੋਂ $1,999 ਦਾ, ਤੇ $1,999 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਿੱਦਾਂ ਤੁਸੀਂ ਵੀ ਕਿਹਾ, ਮੈਂ ਵੀ ਕਹਿੰਦਾ ਹੁੰਦਾ ਜੀ, $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828
0: ਜੀ। ਨਾਲ ਦੇ ਨਾਲ ਸੁਲਤਾਨ ਜੀ, ਆਪਾਂ ਜਿਵੇਂ ਗੱਲਬਾਤ ਕੀਤੀ ਸੀ ਕਿ ਜਦੋਂ ਪੂਰੇ ਘਰ ਦੇ ਅਪਲਾਇੰਸ ਲੈਣੇ ਆ ਤੇ ਉਹ ਇੰਟਰਸਟ ਵੀ ਨਹੀਂ ਦੇਣਾ, ਪੇ ਵੀ 6 ਮਹੀਨਿਆਂ 'ਚ ਕਰ ਸਕਦੇ ਹਾਂ, ਤੇ ਅਪਲਾਇੰਸ ਦੇ ਉੱਤੇ ਸੇਲ ਯਾਨੀ ਕਿ ਡੀਲ ਵੀ ਮਿਲੀ, ਉਹ ਡੀਲ ਕੀ ਆ? ਯਾਨੀ ਕਿ ਤਾਂ ਇੰਟਰਸਟ 'ਚ ਵੀ ਬਚ ਗਏ, ਪੈਸੇ ਲੇਟ ਵੀ ਦੇ ਤੇ, ਡਿਲੀਵਰੀ ਵੀ ਫ੍ਰੀ ਹੋ ਗਈ, ਤੇ ਅਪਲਾਇੰਸ 'ਚ ਵੀ ਡਿਸਕਾਊਂਟ ਆ, ਤੇ ਉਹ ਕਿੰਨਾ ਗਾ ਜੀ?
2: ਇਹ ਜੀ 40% ਦਾ ਡਿਸਕਾਊਂਟ ਹੈ। ਵੈਸੇ ਸਾਡੀ ਇੰਡਸਟਰੀ ਚ ਮੈਕਸੀਮਮ 10% ਜਾਂ 20% ਜਾਂ 25% ਚੱਲਦਾ, ਪਰ 40% ਦਾ ਡਿਸਕਾਊਂਟ ਬੋਵੇਡ ਐਂਡ ਚੰਕੂਜ਼ੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ, ਜਿਹਦੇ ਚ ਇੱਕ ਤਾਂ ਮੈਂ ਜ਼ਰੂਰ ਸਟਰੋਂਗਲੀ ਰਿਕਮੈਂਡ ਕਰੂੰਗਾ ਸਾਡੇ ਐਸੇ ਭੈਣ ਭਰਾ ਜਿਹੜੇ ਕਿ ਰੈਨੋਵੇਟ ਕਰ ਰਹੇ ਆਪਣੇ ਕਿਚਨ ਨੂੰ, ਜਾਂ ਜਿਹੜੇ 42 ਇੰਚ ਜਾਂ 48 ਇੰਚ ਫਰਿੱਜ ਲਵਾਉਣਾ ਚਾਹੁੰਦੇ ਜੀ, ਔਰ ਉਹ ਵੀ ਪੈਨਲ ਰੈਡੀ ਫਰਿੱਜ, 48 ਇੰਚ ਦਾ ਪੈਨਲ ਰੈਡੀ ਫਰਿੱਜ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ 48 ਇੰਚ ਪੈਨਲ ਰੈਡੀ ਫਰਿੱਜ ਹੋਏਗਾ ਇਹਦੇ ਚ, ਤੇ ਡਿਸ਼ਵਾਸ਼ਰ ਵੀ ਪੈਨਲ ਰੈਡੀ ਹੋਏਗੀ। ਇਹ ਜੀ $26,000 ਵਾਲਾ ਸਿਰਫ $18,900 ਚ ਲੈ ਕੇ 40% ਕਸਟਮਰ ਇਹ ਚ ਸੇਵ ਕਰ ਸਕਦੇ। ਸੋ ਜਿਹੜੇ ਵੀ ਸਾਡੇ ਭੈਣ ਭਰਾ 48 ਇੰਚ ਫਰਿੱਜ ਦੇਖ ਰਹੇ ਆ ਬਿਲਟ ਇਨ ਕਿਚਨ ਦੇ ਨਾਲ, ਉਹ ਮਿਸ ਨਾ ਕਰਨ। 905-450-2828 ਨੰਬਰ ਹੈ, ਤੇ ਜਿਹਨਾਂ ਦੇ ਘਰਾਂ ਦੀਆਂ ਕਲੋਜ਼ਿੰਗ ਆ ਰਹੀਆਂ ਉਹ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5,000 ਵਾਲਾ $29.99 ਚ ਲੈ ਕੇ $2,000 3-ਪੀਸ ਕਿਚਨ ਬੰਡਲ ਤੇ ਵੀ ਸੇਵ ਕਰਨਗੇ। ਤੇ ਜਿਹਨਾਂ ਨੇ ਲਾਂਡਰੀ ਲੈਣੀ ਹੈ ਜੀ, ਵਾਸ਼ਰ ਐਂਡ ਡਰਾਇਰ, ਚਾਹੇ ਉਹ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ, ਕੰਪੈਕਟ ਵਾਸ਼ਰ ਐਂਡ ਡਰਾਇਰ ਹੈ, ਉਹਨਾਂ ਨੂੰ ਵੀ 3 ਤੋਂ ਲੱਗ ਕੇ $700 ਤੱਕ ਦੀ ਸੇਵਿੰਗ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $10.99 ਦਾ ਪੇਅਰ ਹੈ ਜੀ, ਸਟੈਕੇਬਲ ਵਾਸ਼ਰ ਐਂਡ ਡਰਾਇਰ ਜਿਹੜਾ $2,200 ਵਾਲਾ $14.99 ਦਾ ਜੀ, ਤੇ ਜਿਹੜਾ ਪਲਾਟੀਨਮ ਸੀਰੀਜ਼ ਚ ਪਲਾਟੀਨਮ ਕਲਰ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ $2,500 ਵਾਲਾ $17.99 ਦਾ। ਸੋ ਬਿਗ ਹਿਊਜ ਸੇਵਿੰਗਸ ਹੈਗੀਆਂ। 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਜੀ।
0: ਤੇ ਸੁਲਤਾਨ ਜੀ ਜਾਂਦੇ ਜਾਂਦੇ ਕੁਇਕਲੀ ਕਾਊਂਟਰ ਟੋਪ ਅਪਲਾਈਸਿਸ ਦੇ ਬਾਰੇ ਵੀ ਦੱਸ ਦਿਓ ਜੀ।
2: ਕਾਊਂਟਰ ਟੋਪ ਅਪਲਾਈਸਿਸ ਜਿਹੜੇ ਜੀ ਉਹ ਤਾਂ 50% ਡਿਸਕਾਊਂਟ ਤੇ ਹੈ, ਜਿੱਥੇ ਕਿ ਕਾਊਂਟਰ ਟੋਪ ਮਾਈਕ੍ਰੋਵੇਵ ਹੋ ਜਾਂਦਾ ਜੀ, ਕਾਊਂਟਰ ਟੋਪ ਏਅਰ ਫਰਾਇਰ ਹੋ ਜਾਂਦਾ, ਔਰ ਇਹ ਨਿੰਜਾ ਕੰਪਨੀ ਹੈ ਜੀ, ਨਿੰਜਾ ਦਾ ਪ੍ਰੀਮੀਅਮ ਬ੍ਰਾਂਡ ਹੈ, ਔਰ ਇਹਦੇ ਚ ਨਿੰਜਾ ਕ੍ਰਿਸਪੀ ਦਾ ਏਅਰ ਫਰਾਇਰ ਜਿਹੜਾ ਉਹ ਅੱਜ ਅਸੀਂ ਦੇ ਰਹੇ ਹਾਂ ਜੀ $300 ਵਾਲਾ ਅੱਧੀ ਪ੍ਰਾਈਸ ਤੇ, $150 ਚ। ਤੇ ਜੇ ਕੋਈ ਲੈਣਾ ਚਾਹੁੰਦੇ ਜੀ ਸਟੋਨ ਬੇਕਡ ਪੀਜ਼ਾ ਮਸ਼ੀਨ, ਇਹ ਵੀ ਕਾਊਂਟਰ ਟੋਪ ਆ, ਕਾਊਂਟਰ ਤੇ ਤੁਸੀਂ ਰੱਖਣਾ ਔਰ ਉਹ ਸਟੋਨ ਬੇਕਡ ਪਲੇਟ ਇਹਦੇ ਨਾਲ ਆਉਣੀ ਹੈ, ਏਅਰ ਫਰਾਇਰ ਬਿਲਟ ਇਨ ਇਹਦੇ ਚ ਜੀ, 2-in-1, ਇਹ ਵੀ $500 ਵਾਲਾ ਅੱਧੀ ਪ੍ਰਾਈਸ ਤੇ $249 ਦਾ। ਤੇ ਜਿੱਦਾਂ ਡਿਸ਼ਵਾਸ਼ਰ ਜਿਹਨੂੰ ਭਾਂਡੇ ਧੋਣ ਵਾਲੀ ਮਸ਼ੀਨ ਵੀ ਕਹਿ ਦਿੰਦੇ ਹਾਂ ਅਸੀਂ, ਇਹ ਡਿਸ਼ਵਾਸ਼ਰ ਹੈ ਜੀ, ਇਹ ਵੀ ਅੱਧੀ ਪ੍ਰਾਈਸ ਤੇ ਹੈ, ਇਹ $1,000 ਵਾਲੀ ਡਿਸ਼ਵਾਸ਼ਰ $499 ਦੀ ਸਟੇਨਲੈਸ ਸਟੀਲ ਦੀ ਮਿਲ ਰਹੀ ਹੈ। ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਤੁਸੀਂ $1,200-1,300 ਵਾਲਾ $799 ਦਾ ਮਿਲ ਰਿਹਾ। ਸਾਡੀ ਵੈਬਸਾਈਟ ਤੇ ਜਦੋਂ ਜਾਓਗੇ ਜੀ ਬ੍ਰੈਂਪਟਨ ਅਪਲਾਈਸਿਸ, ਇਹ ਵਨ ਵਰਡ ਹੈ, bremptonappliances.com, ਤੇ ਤੁਹਾਨੂੰ ਮੇਨ ਹੋਮ ਪੇਜ ਤੇ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਇੱਕ ਆਈਕੋਨ ਮਿਲੇਗਾ, ਉਹਨੂੰ ਕਲਿੱਕ ਕਰੋਗੇ ਤੇ ਤੁਹਾਨੂੰ ਮੋਸਟਲੀ ਸਾਡੇ ਵੇਅਰ ਹਾਊਸ ਦੇ ਵਿੱਚ ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ ਚੀਜ਼ਾਂ ਅੱਧੀ ਅੱਧੀ ਪ੍ਰਾਈਸ ਤੇ ਮਿਲਣੀਆਂ। ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਜਾਂ ਵਾਕ ਇਨ ਕਰਕੇ ਸਾਡੇ ਸ਼ੋਰੂਮ ਚ ਸਿਲੈਕਟ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਾਉਣਾ, ਕਿਉਂਕਿ ਪੇ ਤਾਂ ਤੁਸੀਂ 6 ਮਹੀਨੇ ਚ ਹੀ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਂਪਟਨ ਅਪਲਾਈਸਿਸ .com, ਸਾਡੇ ਕੋਲ ਤੁਸੀਂ ਵਿਜ਼ਿਟ ਕਰਨਾ। 905-450-2828 ਸਾਡਾ ਨੰਬਰ ਹੈ ਜੀ, ਔਰ ਇਹ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ, ਤਾਂ ਕਿ ਬਿਗ ਸੇਵਿੰਗਸ ਉਹ ਵੀ ਕਰ ਸਕਣ। ਚਾਹੇ ਉਹਨਾਂ ਨੇ 85 ਇੰਚ QLED ਲੈਣਾ $2,000 ਵਾਲਾ $1,299 ਚ, ਜਾਂ ਉਹਨਾਂ ਨੇ ਵਾਸ਼ਰ ਐਂਡ ਡਰਾਇਰ ਲੈਣਾ $1,700 ਵਾਲਾ $10.99 ਚ, ਜਾਂ ਉਹਨਾਂ ਨੇ ਫਰਿੱਜ, ਸਟੋਵ, ਡਿਸ਼ਵਾਸ਼ਰ ਲੈਣਾ $5,000 ਵਾਲਾ $29.99 ਚ, ਤੇ ਇੱਕੋ ਇੱਕ ਨਾਮ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। 28 ਜੀ।
0: ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: 905-450-2828।
3: ਕਿਆ ਕੇਸ ਹੈ ਆਪਕਾ?
4: ਮੇਰੇ ਮੁੰਡੇ ਸੇ ਥੋੜੀ ਸੀ ਉਹ ਗੋਲੀ ਚਲ ਗਈ ਹੈ।
3: ਔਰ ਗੋਲੀ ਕਿਸ ਪੇ ਚਲੀ?
4: ਵਿਮਲਾ ਦੇਵੀ
5: ਜੀ,
4: ਵਾਈਫ ਆਫ ਬੰਸ ਸਿੰਘ
5: ਜੀ। ਦਿੱਲੀ ਜਾਣਾ ਜ਼ਰੂਰੀ ਹੈ, ਹਾਲਾਤ ਠੀਕ ਨਹੀਂ ਹੈਗੇ।
6: ਮੈਂ ਮੁਲਾਜ਼ਮ ਬੰਦਾ, ਮੈਨੂੰ ਹਾਲਾਤ ਕੀ ਕਹਿੰਦੇ?
7: ਬਾਰ ਬਾਰ ਇੱਕੋ ਗੱਲ ਪੁੱਛੀ ਜਾਂਦੇ ਆ ਕਿ ਜਦੋਂ ਸਵੇਰੇ ਘਰੋਂ ਗਿਆ ਤਾਂ ਕੀ ਕਹਿ ਕੇ ਗਿਆ।
8: ਜੋ ਆਪਾਂ ਕਰਨ ਚੱਲੇ ਹਾਂ ਉਹ ਬਹੁਤ ਵੱਡਾ ਕੰਮ ਆ, ਗਲਤੀ ਦੀ ਕੋਈ।
0: ਤਾਂ ਕੱਲ੍ਹ ਮੂਵੀ ਦਾ ਪ੍ਰੀਮੀਅਮ ਚੜ੍ਹਦੀ ਕਲਾ 'ਤੇ ਪਹੁੰਚਣ ਦਾ ਮੌਕਾ ਮਿਲਿਆ ਅਤੇ ਮੂਵੀ ਦੇਖਣ ਦਾ ਮੌਕਾ ਮਿਲਿਆ, ਅਤੇ ਵਾਕਈ ਇਹ ਮੂਵੀ ਇੰਨੀ ਕੁ ਇੰਪੈਕਟਫੁੱਲ ਮੂਵੀ, ਅਤੇ ਹਰ ਇੱਕ ਜਿੰਨੀ ਆਡੀਅੰਸ ਪਹੁੰਚੀ ਹੋਈ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਪਾਣੀ ਸੀ। ਕੋਈ ਇੱਦਾਂ ਦਾ ਸ਼ਖਸ ਨਹੀਂ ਸੀ ਜਿਹਦੀਆਂ ਅੱਖਾਂ ਨਮ ਨਾ ਹੋਈਆਂ ਹੋਣ। ਸੋ ਬੜੀ ਇਹ ਚੜ੍ਹਦੀ ਕਲਾ ਮੂਵੀ ਸਟਾਰਕਾਸਟ ਦੀ ਗੱਲਬਾਤ ਕੀਤੀ ਜਾਵੇ, ਐਮੀ ਵਿਰਕ ਨਾਲ ਦੇ ਨਾਲ ਹਿੰਮਤ ਸੰਧੂ ਅਤੇ ਰੂਪੀ ਗਿੱਲ ਇਸ ਦੇ ਵਿੱਚ ਲੀਡ ਕਰ ਰਹੇ ਨੇ, ਅਤੇ ਬੜੀ ਬਾਕਮਾਲ ਮੂਵੀ ਹੈ। ਅਤੇ ਅੱਜ ਥੀਏਟਰਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ, ਟਿਕਟਾਂ ਨਹੀਂ ਮਿਲ ਰਹੀਆਂ। ਸੋ ਤੁਸੀਂ ਜੇ ਇਸ ਵੀਕਐਂਡ ਦੇ ਉੱਤੇ ਮੂਵੀ ਦੇਖਣ ਦਾ ਪਲੈਨ ਕਰ ਰਹੇ ਹੋ ਤਾਂ ਚੜ੍ਹਦੀ ਕਲਾ ਮੂਵੀ ਨੂੰ ਜ਼ਰੂਰ ਇੰਜੋਏ ਕਰਨਾ। ਅਤੇ ਇਹਨਾਂ ਦੇ ਲੀਡ ਆਰਟਿਸਟ ਰੂਪੀ ਗਿੱਲ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਰੂਪੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
9: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ।
0: ਰੂਪੀ ਜੀ, ਮੈਂ ਤੁਹਾਡਾ ਇੰਸਟਾਗ੍ਰਾਮ ਵੀ ਦੇਖ ਰਿਹਾ ਸੀ, ਜਿਹੜਾ ਪਿਆਰ ਤੁਹਾਨੂੰ ਆਡੀਅੰਸ ਵੱਲੋਂ ਮਿਲ ਰਿਹਾ, ਤੁਹਾਨੂੰ ਬਜ਼ੁਰਗ ਤੁਹਾਡਾ ਸਿਰ ਪਲੋਸ ਰਹੇ ਨੇ, ਤੇ ਇੰਨਾ ਪਿਆਰ ਮਿਲ ਰਿਹਾ, ਕੀ ਕਹਿਣਾ ਚਾਹੁੰਦੇ ਹੋ?
9: ਮੈਂ ਜੀ ਬਹੁਤ ਕਿਸਮਤ ਵਾਲੀ ਆ ਜੀ, ਮੈਨੂੰ ਇੱਦਾਂ ਦੇ ਕਿਰਦਾਰ ਕਰਨ ਨੂੰ ਮਿਲ ਰਹੇ ਆ ਤੇ ਮੈਨੂੰ ਇੰਨਾ ਪਿਆਰ ਮਿਲ ਰਿਹਾ। ਮੈਨੂੰ ਸ਼ੁਰੂ ਤੋਂ ਇਹ ਜਦੋਂ ਮੇਰਾ ਗੋਲ ਸੀਗਾ ਜੀ, ਜਦੋਂ ਫਿਲਮਾਂ 'ਚ ਆਉਣਾ ਸੀਗਾ, ਕਿ ਮੈਂ ਜਿਹੜੀ ਆਡੀਅੰਸ ਆ, ਮੈਂ ਹਮੇਸ਼ਾ ਚਾਹੁੰਦੀ ਸੀ ਕਿ ਫੈਮਿਲੀਜ਼ ਨੂੰ ਜ਼ਰੂਰ ਇੱਕ ਕੌਨਫੀਡੈਂਸ ਹੋਵੇ, ਜੇ ਉਹ ਮੇਰਾ ਕਦੇ ਵੀ ਨਾ ਦੇਖਣ ਕਿਸੇ ਵੀ ਪ੍ਰੋਜੈਕਟ ਨਾਲ ਇਨਵੋਲਵ ਹੋਵੇ, ਤੇ ਉਹਨਾਂ ਨੂੰ ਇਹ ਹੋਵੇ ਕਿ ਹਾਂਜੀ ਇਸ ਕੁੜੀ ਦੀ ਫਿਲਮ ਆ ਜੀ, ਤੇ ਆਪਾਂ ਸਾਰੇ ਇਕੱਠੇ ਪਰਿਵਾਰ ਰਲ ਕੇ ਦੇਖਣ ਜਾ ਸਕਦੇ ਹਾਂ ਜੀ।
0: ਜੇ ਇੱਕ ਫੀਮੇਲ ਆਰਟਿਸਟ ਲੀਡ ਦੇ ਵਿੱਚ ਹੁੰਦੇ ਆ, ਉਹਦੇ ਮੋਢਿਆਂ ਤੇ ਭਾਰ ਇੰਨਾ ਹੁੰਦਾ ਗਾ, ਤੇ ਇੱਕ ਵੱਡਾ ਚੈਲੰਜ ਹੁੰਦਾ। ਹੁਣ ਤੁਸੀਂ, ਮੈਂ ਦੇਖ ਰਿਹਾ ਸੀ ਅਸ਼ਕੇ ਫਿਲਮ ਤੋਂ ਤੁਹਾਡਾ ਡੈਬਿਊ ਹੋਇਆ, ਫਿਰ ਜਿਹੜੀ ਲਾਈਏ ਜੇ ਆ ਰਹੀਆਂ ਇੱਕ ਬੜੀ ਹਿੱਟ ਮੂਵੀ ਗਈ, ਇਸ ਤੋਂ ਬਾਅਦ ਜੱਟ ਨੂੰ ਚਡੇਲ ਟੱਕਰੀ, ਤੇ ਜਦੋਂ ਬੀਬੀ ਰਜਨੀ ਇੱਕ ਮੂਵੀ ਆਈ, ਉਹਨੇ ਤੁਹਾਨੂੰ ਇੰਨਾ ਤਗੜੇ ਤਰੀਕੇ ਨਾਲ ਇਸਟੈਬਲਿਸ਼ ਹੋ ਗਿਆ, ਤੇ ਇੱਦਾਂ ਜਦੋਂ ਮੈਂ ਵੀ ਮੂਵੀ ਦੇਖੀ ਤੇ ਮੈਨੂੰ ਲੱਗਿਆ ਕਿ ਇਸ ਤੋਂ ਬੈਸਟ ਕੀ ਹੋ ਸਕਦਾ, ਇਸ ਨੂੰ ਤੁਸੀਂ ਆਪਦੀ ਐਕਟਿੰਗ ਨੂੰ ਇਦੋਂ ਵਧੀਆ ਬੈਸਟ ਕੀ ਕਰੋਗੇ? ਪਰ ਚੜ੍ਹਦੀ ਕਲਾ ਤੇ ਹੁਣ ਇੱਦਾਂ ਲੱਗ ਰਿਹਾ ਕਿ ਤੁਹਾਡਾ ਟੈਲੈਂਟ ਨੂੰ ਵੀ ਸਲਾਮ ਆ, ਤੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ।
9: ਮੈਨੂੰ
0: ਵੀ ਲੱਗ ਰਿਹਾ ਸੀ ਕਿਉਂਕਿ ਅੱਜ ਰੂਪੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਤੇ ਮੈਨੂੰ ਸੀ ਕਿ ਮੈਂ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ, ਤੇ ਮੈਂ ਹਿੰਮਤ ਬਾਈ ਲਈ ਦਸਤਾਰ ਤੇ ਰੂਪੀ ਜੀ ਲਈ ਇੱਕ ਗਿਫਟ ਜ਼ਰੂਰ ਲੈ ਕੇ ਗਿਆ, ਕਿਉਂਕਿ ਮੇਰੇ ਕੋਲ ਵੀ ਸ਼ਬਦਾਂ ਦੀ ਕਮੀ ਆ।
9: ਕਿਆ ਬਾਤ ਹੈ ਜੀ, ਤੁਸੀਂ ਬਹੁਤ ਹੀ ਸੋਹਣੀ ਇੱਕ ਚੁੰਨੀ ਲੈ ਕੇ ਆਏ ਹੋ ਜੀ ਮੇਰੇ ਲਈ, ਜੋ ਕਿ ਮੈਂ ਸਾਂਭ ਕੇ ਰੱਖੂੰਗੀ ਜੀ, ਤੇ ਮੈਂ ਨਾਲ ਵੀ ਲੈ ਕੇ ਜਾਊਂਗੀ ਜੀ ਆਪਣੇ ਵਾਪਸ ਸਰੀ, ਤੇ ਮੈਂ ਆਪਣੀ ਮੰਮੀ ਨੂੰ ਵੀ ਦਿਖਾਉਂਗੀ ਜੀ, ਮੇਰੀ ਮੰਮੀ ਨੇ ਮੈਨੂੰ ਪਤਾ ਹੜੱਪ ਲੈਣੀ ਮੇਰੇ ਤੋਂ ਚੁੰਨੀ ਪਰ ਥੈਂਕ ਯੂ ਸੋ ਮਚ ਤੁਹਾਡਾ ਇੰਨੇ ਪਿਆਰ ਇੰਨੇ ਸਤਿਕਾਰ ਲਈ, ਤੇ ਤੁਸੀਂ ਜੇ ਇੱਦਾਂ ਹੀ ਸਪੋਰਟ ਕਰਦੇ ਰਹੋਗੇ, ਜੇ ਅਸੀਂ ਆਪਣੇ ਵੱਲੋਂ ਭਾਵੇਂ ਦੇਰ ਬਾਅਦ ਆਈਏ, ਬਟ ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਕਿ ਅਸੀਂ ਵਧੀਆ ਕੰਟੈਂਟ ਵਧੀਆ ਸਿਨੇਮਾ ਲੈ ਕੇ ਆਈਏ ਜੀ।
0: ਸੋ ਦੋਸਤੋ, ਇੱਕ ਕਮਾਲ ਦਾ ਸਿਨੇਮਾ, ਜਿਹੜੇ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਆਪਾਂ ਕਮੇਡੀ ਕਲਚਰ ਤੋਂ ਬਾਹਰ ਨਿਕਲ ਕੇ ਕੁਝ ਕੁ ਇੰਪੈਕਟ ਵਾਲੀਆਂ ਮੂਵੀਜ਼ ਦੇਖਣਾ ਚਾਹੁੰਦੇ ਨੇ, ਕੁਝ ਸੀਰੀਅਸ ਪਰਿਵਾਰ ਹੁੰਦੇ ਨੇ, ਤਾਂ ਇਹ ਚੜ੍ਹਦੀ ਕਲਾ ਮੂਵੀ ਨੂੰ ਤੁਸੀਂ ਜ਼ਰੂਰ ਦੇਖ ਕੇ ਆਓ, ਤੇ ਮੈਂ ਕਹਿੰਦਾ ਜਿਹੜਾ ਬੰਦਾ ਇੱਕ ਵਾਰੀ ਜਾਗ ਰਿਹਾ ਉਹ ਦੁਬਾਰੇ ਦੁਬਾਰੇ ਦੋ ਵਾਰੀ ਤਿੰਨ ਵਾਰੀ, ਇੱਕ ਇਹ ਇੱਦਾਂ ਦੀ ਮੂਵੀ ਹੈ ਜੀ ਕਿ ਜੇ ਮੈਂ ਦੇਖੀ ਤਾਂ ਮੈਂ ਕਹੂੰਗਾ ਕਿ ਚਲੋ ਭਾਈ ਅੱਜ ਮੈਂ ਪੂਰੇ ਪਰਿਵਾਰ ਨੂੰ ਲੈ ਕੇ ਆਵਾਂ, ਪੂਰੇ ਪਰਿਵਾਰ ਨੂੰ ਆ, ਚਲੋ ਭਾਈ ਮੈਂ ਆਂਢੀਆਂ ਗੁਆਂਢੀਆਂ ਰਿਸ਼ਤੇਦਾਰਾਂ ਨੂੰ ਵੀ, ਇਹ ਮਾਊਥ ਆਫ ਵਰਡ ਦੇ ਨਾਲ ਹੀ ਇਹ ਮੂਵੀ ਨੇ ਇੰਨਾ ਵੱਡਾ ਹਿੱਟ ਬਣ ਜਾਣਾ, ਜਿਵੇਂ ਕਹਿੰਦੇ ਜਿਹੜੇ ਘਾਟੇ ਵੱਧਦੇ ਨੇ ਉਹ ਸਾਰੇ ਪੂਰੇ ਹੋ ਜਾਣਗੇ।
9: ਜੀ ਜੀ, ਕੋਸ਼ਿਸ਼ ਇਹੀ ਆ ਜੀ, ਤੇ ਉਮੀਦ ਵੀ ਇਹੀ ਆ ਜੀ ਕਿ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਪਰਿਵਾਰ ਨਾਲ ਜਾਣ, ਤੇ ਮੈਂ ਤਾਂ ਸਭ ਤੋਂ, ਮੈਂ ਕੈਨੇਡਾ ਜਾ ਕੇ ਸਭ ਤੋਂ ਜ਼ਿਆਦਾ ਇਹੀ ਚੀਜ਼ ਕਹੀ ਹੈ ਜੀ, ਜੋ ਕਿ ਮੈਂ ਜੈਨੂਇਨਲੀ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ ਜੀ, ਇੱਥੇ ਜੰਮਪਲ ਜਵਾਕਾਂ ਨੂੰ ਬਹੁਤ ਜ਼ਰੂਰੀ ਹੈ ਜੀ ਉਹਨਾਂ ਨੂੰ ਜਾਣਨਾ, ਜਦੋਂ ਤੁਸੀਂ ਉਹ ਇਤਿਹਾਸ ਦੇਖਦੇ ਵੀ ਹੋ, ਇੱਕ ਤੁਹਾਨੂੰ ਕੌਨਫੀਡੈਂਸ ਆਉਂਦਾ ਆ ਐਜ਼ ਅ ਜਵਾਕ, ਐਜ਼ ਅ ਕੈਨੇਡੀਅਨ ਕਿਡ, ਮੈਨੂੰ ਪਤਾ ਆ ਇਹ ਕਿੰਨਾ ਔਖਾ ਹੁੰਦਾ ਆ, ਤੁਸੀਂ ਦੋ ਕਲਚਰ ਦੇ ਵਿੱਚ ਕਨਫਿਊਜ਼ ਹੁੰਦੇ ਹੋ, ਕਿੰਨੇ ਤੁਸੀਂ ਬਾਹਰ ਜਾਂਦੇ ਹੋ ਤਾਂ ਤੁਸੀਂ ਇੰਗਲਿਸ਼ ਬੋਲਦੇ ਹੋ, ਘਰੇ ਆ ਕੇ ਤੁਹਾਨੂੰ ਘਰ ਦੇ ਪੰਜਾਬੀ ਬੋਲਣ ਨੂੰ ਕਹਿੰਦੇ ਆ, ਤੇ ਘਰ ਉਹਨਾਂ ਦੀ ਵੀ, ਉਹਨਾਂ ਨੂੰ ਵੀ ਹੁੰਦਾ ਕਿ ਪੰਜਾਬੀ ਨਾਲ ਜੁੜੇ ਰਹਿਣ ਸਾਡੇ ਜਵਾਕ, ਤਾਂ ਮੈਨੂੰ ਲੱਗਦਾ ਜਦੋਂ ਤੁਸੀਂ ਇੱਦਾਂ ਦੀ ਕਹਾਣੀਆਂ ਦੇਖਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਸਾਡੇ ਖੂਨ ਦੇ ਦੇ ਵਿੱਚ ਆਹ ਕੁਛ ਆ, ਏਦਾਂ ਦੇ ਕਿਰਦਾਰ ਨੇ ਪੰਜਾਬ ਚ, ਪੰਜਾਬ ਇੰਨੀ ਚੜ੍ਹਦੀ ਕਲਾ ਵਾਲਾ ਆ, ਤਾਂ ਤੁਹਾਨੂੰ ਆਟੋਮੈਟਿਕਲੀ ਕੋਨਫੀਡੈਂਸ ਆਉਂਦਾ ਆਪਣੇ ਆਪ ਚ, ਆਪਣੇ ਆਪਣੇ ਖੂਨ ਦੇ ਵਿੱਚ ਤੁਹਾਨੂੰ ਇੱਕ ਕੌਰ ਹੋ ਕੇ, ਸਿੰਘ ਹੋ ਕੇ ਤੁਹਾਨੂੰ ਇੱਕ ਉਹਦਾ ਅਸਲੀ ਮੀਨਿੰਗ ਪਤਾ ਲੱਗਦਾ ਕਿ ਇੱਕ ਕੌਰ ਦਾ ਮਤਲਬ ਕੀ ਹੋਇਆ, ਸਿੰਘ ਦਾ ਮਤਲਬ ਕੀ ਹੋਇਆ. ਸੋ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਜੀ ਆਪਣੇ ਬੱਚਿਆਂ ਨੂੰ.
0: ਵੈਰੀ ਗੁੱਡ. ਤੇ ਜੇ ਮੈਂ ਜਾਣ ਸਕਦਾ, ਤੁਹਾਡਾ ਜਨਮ ਕੈਨੇਡਾ ਦੇ ਵਿੱਚ ਹੋਇਆ ਸੀ ਜਾਂ ਇੰਡੀਆ ਦੇ ਵਿੱਚ?
9: ਨਹੀਂ ਜੀ, ਮੇਰਾ ਜਨਮ ਕੈਨੇਡਾ ਦੇ ਵਿੱਚ ਹੀ ਹੋਇਆ ਜੀ.
0: ਸਰ, ਇਹ ਬੜਾ ਸਰਪ੍ਰਾਈਜ਼ਿੰਗ ਚੀਜ਼ ਆ, ਕੈਨੇਡੀਅਨ ਬੋਰਨ ਲੜਕੀ ਵੱਲੋਂ ਇੰਨੀ ਵਧੀਆ ਤਰੀਕੇ. ਨਹੀਂ ਆਪਾਂ ਕਹਿੰਦੇ ਕਿ ਕੈਨੇਡੀਅਨ ਬੋਰਨ ਦੀ ਜਿਹੜੀ ਪੰਜਾਬੀ ਆ ਉਹ ਕਾਫੀ ਵੱਖਰੀ ਹੁੰਦੀ ਆ, ਤੇ ਪਰ ਤੁਹਾਡਾ ਸੱਚੀ ਇਹ ਕੰਪਲੀਮੈਂਟ ਆ ਕਿ ਲੱਗਦਾ ਹੀ ਨਹੀਂ ਕਿ ਤੁਹਾਡੀ ਇੰਨੀ ਪੰਜਾਬੀ, ਇੰਨੀ ਸ਼ੁੱਧ ਆ ਤੇ ਇੰਨੇ ਇੰਪੈਕਟ ਨਾਲ ਤੁਸੀਂ ਰੋਲ ਕਰ ਰਹੇ ਹੋ.
9: ਥੈਂਕ ਯੂ ਸੋ ਮਚ ਜੀ, ਧੰਨਵਾਦ ਤੁਹਾਡਾ ਜੀ. ਮੇਰੀ ਪੰਜਾਬੀ ਵੈਸੇ ਐਕਸੈਂਟ ਨਹੀਂ ਆਉਂਦਾ, ਬਟ ਕਦੇ ਕਦੇ ਮੈਨੂੰ ਸ਼ਬਦਾਂ ਦੀ, ਮੇਰੇ ਕੋਲ ਸ਼ਬਦ ਨਹੀਂ ਹੁੰਦੇ ਹੈਗੇ, ਤੇ ਉਹਦੇ ਤੇ ਮੈਂ ਹਜੇ ਵੀ ਮਿਹਨਤ ਕਰਦੀ ਹਾਂ. ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਸ਼ਬਦਾਂ ਦੀ ਚੋਣ ਵਧੀਆ ਹੋਵੇ. ਸੋ ਕਦੇ ਕਦੇ ਮੇਤੋਂ ਵੀ ਗਲਤੀ ਹੋ ਜਾਂਦੀ ਹੈ ਜੀ ਬੋਲਣ. ਸੋ ਇਹਦੇ ਚ ਮੈਂ ਤਾਂ ਕ੍ਰੈਡਿਟ ਜਿਹੜੇ ਸਾਡੇ ਪ੍ਰੋਡਿਊਸਰ ਨੇ, ਸਾਡੇ ਰਾਈਟਰ ਨੇ, ਡਾਇਰੈਕਟਰ ਨੇ, ਤੇ ਉਹਨਾਂ ਨੂੰ ਦਊਂਗੀ. ਉਹਨਾਂ ਨੇ ਮੇਰੇ ਤੇ ਜੋ ਡਬਿੰਗ ਕੀਤੀ ਇਸ ਫਿਲਮ ਦੀ, ਸੱਚੀ ਮੈਂ ਕਹਿੰਦੀ ਹਾਂ ਕਦੇ ਕਦੇ 19-21 ਹੋ ਜਾਂਦੀ ਹੈ ਜੀ, ਪਰ ਉਹਨਾਂ ਨੇ ਮੇਤੋਂ ਬੜੇ ਟਕਾ ਕੇ ਬਹੁਤ ਟਾਈਮ ਲਾ ਕੇ, 8-9 ਘੰਟੇ ਲਾ ਕੇ ਉਹਨਾਂ ਨੇ ਮੇਤੋਂ ਡਬਿੰਗ ਕਰਾਈ ਹੈ ਇਸ ਫਿਲਮ ਦੀ.
0: ਮਿਹਨਤ ਰਾਸ ਵੀ ਆਈ ਹੈ ਤੇ ਦਰਸ਼ਕ ਬੜਾ ਪਸੰਦ ਕਰ ਰਹੇ ਨੇ, ਤੇ ਜਿਹੜੇ ਨਹੀਂ ਦੇਖੇ ਉਹ ਇਸ ਵੀਕਐਂਡ ਤੇ ਅੱਜ ਕੱਲ ਜਾ ਕੇ ਜ਼ਰੂਰ ਇਹ ਮੂਵੀ ਨੂੰ ਦੇਖਣਗੇ. ਤੇ ਤੁਸੀਂ ਸਰਪ੍ਰਾਈਜ਼ ਵਿਜ਼ਿਟ ਕਰ ਰਹੇ ਹੋ?
9: ਹਾਂਜੀ ਜੀ, ਅਸੀਂ ਹੁਣੇ ਇੱਕ ਥੀਏਟਰ ਦੇ ਮੂਹਰੇ ਖੜੇ ਹਾਂ ਜੀ. ਇਸ ਇੰਟਰਵਿਊ ਤੋਂ ਬਾਅਦ ਅਸੀਂ ਅੰਦਰ ਜਾ ਕੇ ਆਡੀਅੰਸ ਨੂੰ ਸਰਪ੍ਰਾਈਜ਼ ਦੇਣਾ ਆ. ਸੋ ਮੈਂ ਤਾਂ ਹੁਣ ਕਹਿ ਰਹੀ ਸੀ ਕਿ ਇੰਟਰਵਿਊ ਤੋਂ ਬਾਅਦ ਜੇ ਅਸੀਂ ਆਪ ਵੀ ਟਿਕਟਾਂ ਲਈਆਂ ਨੇ, ਸੋ ਅਸੀਂ ਸੋਚ ਰਹੇ ਹਾਂ ਕਿ ਅਸੀਂ ਫਿਲਮ ਨਾਲ ਦੇਖੀਏ, ਤੇ ਬਾਅਦ ਚੋਂ ਨਾਲ ਦੀ ਨਾਲ ਅਸੀਂ ਖੜੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਵਾਂਗੇ ਜੀ ਸਾਰਿਆਂ
0: ਨੂੰ. ਬਹੁਤ ਅੱਛੇ, ਬਹੁਤ ਅੱਛੇ, ਸ਼ੁਕਰੀਆ ਜੀ. ਥੈਂਕ ਯੂ ਸੋ ਮਚ ਹਿੰਮਤ ਸੰਧੂ ਨੂੰ ਵੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਬੁਲਾਇਆ, ਤੇ ਐਮੀ ਵਿਰਕ ਨੂੰ ਵੀ ਬਹੁਤ ਸਾਰਾ ਪਿਆਰ.
9: ਜ਼ਰੂਰ ਜੀ, ਤੇ ਸਾਰੀ ਆਡੀਅੰਸ ਨੂੰ ਥੈਂਕ ਯੂ ਸੋ ਮਚ ਜੀ, ਐਂਡ ਥੈਂਕ ਯੂ ਸੋ ਮਚ ਇਹਨੇ ਪਿਆਰ ਤੇ ਸਤਿਕਾਰ ਲਈ ਜੀ.
0: ਧੰਨਵਾਦ ਜੀ, ਥੈਂਕ ਯੂ ਵੈਰੀ ਮਚ. ਸੋ ਦੋਸਤੋ, ਚੜ੍ਹਦੀ ਕਲਾ ਮੂਵੀਜ਼, ਸੋ ਇਹ ਮੂਵੀ ਨੂੰ ਤੁਸੀਂ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ. ਤੇ ਰੂਪੀ ਗਿੱਲ ਹੋਣਾ ਦਾ ਕਮਾਲ ਦਾ ਕੰਮ ਆ, ਮੈਂ ਕਹਿੰਦਾ ਸੱਚੀ ਤੁਹਾਨੂੰ ਲੱਗੂਗਾ ਕਿ ਆਰਟਿਸਟ ਇੰਪੈਕਟਫੁੱਲ, ਤੇ ਕਿਉਂਕਿ ਇੱਕ ਕਰੈਕਟਰ ਨੂੰ ਨਿਭਾਉਣਾ, ਇੱਕ ਕਰੈਕਟਰ ਨੂੰ ਜਿਉਣਾ ਬਹੁਤ ਵੱਡੀ ਗੱਲਬਾਤ ਹੁੰਦੀ ਹੈ, ਤੇ ਰੂਪੀ ਗਿੱਲ ਜੀ ਨੇ ਇਸ ਦੇ ਵਿੱਚ ਬਾ ਕਮਾਲ ਅਦਾਕਾਰੀ ਕੀਤੀ ਹੈ. ਤੇ ਜੁੜੇ ਹੋਏ AM 530 ਰੇਡੀਓ ਵਿਦ ਹਰਵੀਰ ਦੇ ਨਾਲ.

0: ਸੋ ਸੁਖਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਫਰਨੀਚਰ ਦੀਆਂ ਡੀਲਾਂ ਲੈ ਕੇ। ਸੁਖਬਾਈ ਜੀ 6685 ਟੋਮਕਨ ਰੋਡ ਅੱਜ ਸ਼ਾਮ ਕਿੰਨਵੇਂ ਤੱਕ ਪਰਿਵਾਰ ਪਹੁੰਚ ਸਕਦੇ ਨੇ, ਤੇ ਜੇ ਇੱਕ ਨੰਬਰ ਜ਼ਰੂਰ ਸਾਂਝਾ ਕਰਕੇ ਜਾਇਓ। ਕਈ ਵਾਰ ਪਰਿਵਾਰ ਦੂਰ ਨੇੜੇ ਹੋਣ, ਉਹਨਾਂ ਨੂੰ ਹੁੰਦਾ ਕਿ ਅਸੀਂ ਕਾਲ ਤੇ ਹੋਲਡ ਕਰ ਲਈਏ ਤੇ ਕੱਲ ਨੂੰ ਡੀਲ ਬਣਾਉਣੀ ਹੋਵੇ, ਉਹਦੇ ਬਾਬਤ ਨੰਬਰ ਜ਼ਰੂਰ ਸਾਂਝਾ ਕਰਿਓ।
1: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਅਸੀਂ ਅੱਜ ਸ਼ਾਮ ਦੇ 7 ਵਜੇ ਤੱਕ ਓਪਨ ਹੈ ਤੇ ਪਰਿਵਾਰ ਕੱਲ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਇਹ ਡੀਲਾਂ ਦਾ ਫਾਇਦਾ ਲੈ ਸਕਦੇ ਨੇ। ਕੋਈ ਵੀ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ ਜਾਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਵੇ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ 6472200000 6472200000 ਭੁੱਲਰ ਸਾਹਿਬ। ਤੇ ਨਾਲ ਦੀ ਨਾਲ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਆਪਣੇ ਫੈਮਿਲੀ ਰੂਮ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਲੈਣਾ ਪਰ ਲਿਮਿਟਡ ਸਟਾਕ ਆ, ਫਾਸਟ ਤੁਸੀਂ ਐਕਟ ਕਰ ਲਿਓ। 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਪਰਿਵਾਰ। ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 3 ਸੀਟਰ ਸੋਫਾ, 2 ਸੀਟਰ ਲੱਭ ਸੀਟ। ਜੀ ਹਾਂ, 3 ਸੀਟਰ ਸੋਫਾ, 2 ਸੀਟਰ ਲੱਭ ਸੀਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2500 ਸੀ। ਜਿਹੜੇ ਪਰਿਵਾਰ ਸਾਡੇ ਕੋਲ ਰਾਈਟ ਵੇ ਪਹੁੰਚਣਗੇ, 899 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 899 ਡਾਲਰ ਦਾ ਮਿਲੂਗਾ। ਤੇ ਪਹਿਲੇ 5 ਪਰਿਵਾਰ ਜਿਹੜੇ ਸਾਡੇ ਕੋਲ ਰਾਈਟ ਵੇ ਪਹੁੰਚਣਗੇ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਸੈੱਟ ਤੁਸੀਂ ਬਾਏ ਕਰਨਾ। ਸੋਫਾ ਐਂਡ ਲਪਸਿਟ 4 ਰਿਕਲਾਈਨਰ ਦੇ ਨਾਲ $2500 ਵਾਲਾ 899 ਦਾ, ਤੇ ਪਹਿਲੇ 5 ਪਰਿਵਾਰਾਂ ਨੂੰ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋਫਾ ਸੈੱਟ ਬਾਏ ਕਰੋ 899 ਡਾਲਰ ਦਾ ਤੇ ਹਾਰਡ ਫੋਮ ਦਾ ਮੈਟਰਸ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨਸਟੋਰ ਵੇਟ ਕਰ ਰਹੀਆਂ ਨੇ, ਜ਼ਰੂਰ ਇੱਕ ਚੱਕਰ ਲਾਓ। 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ। 6885 ਟੋਮਕਨ ਰੋਡ, 6685 ਟੋਮਕਨ ਰੋਡ ਭੁੱਲਰ ਸਾਹਿਬ।
0: ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। 6885 ਟੋਮਕਨ ਰੋਡ।
2: ਓਨਟੈਰੀਓ ਅਜੇ ਵੀ 80% ਟਰੱਕਿੰਗ ਫਲੀਟਾਂ ਨੂੰ ਸਾਡੇ ਪਰਿਵਾਰਾਂ ਨਾਲ ਇੱਕੋ ਸੜਕ ਸਾਂਝੀ ਕਰਨ ਦੇ ਰਿਹਾ ਹੈ, ਜਿਨ੍ਹਾਂ ਦੀ ਸੁਰੱਖਿਆ ਜਾਂਚ ਕਦੇ ਨਹੀਂ ਹੋਈ। ਇਸ ਵੇਲੇ ਹਜ਼ਾਰਾਂ ਟਰੱਕ ਕਥਿਤ ਸੈਟਿਸਫੈਕਟਰੀ ਰੇਟਿੰਗ ਹੇਠ ਚੱਲ ਰਹੇ ਹਨ, ਜਿਨ੍ਹਾਂ ਦੀ ਕਦੇ ਪੁਸ਼ਟੀ ਨਹੀਂ ਹੋਈ। ਇਹ ਮੁਸ਼ਕਿਲ ਨਹੀਂ ਹੈ। ਵੇਸਕਿਲ 24 ਘੰਟੇ ਹਫ਼ਤੇ ਦੇ 7 ਦਿਨ ਖੁੱਲ੍ਹੇ ਰੱਖੋ। ਓਨਟੈਰੀਓ ਸਰਕਾਰ ਨੂੰ ਸਾਡੀ ਸੁਰੱਖਿਆ ਨਾਲ ਜੁਆ ਨਹੀਂ ਖੇਡਣਾ ਚਾਹੀਦਾ ਹੈ। ਇਹ ਸੁਣਿਆ ਓਨਟੈਰੀਓ ਟਰੱਕਿੰਗ ਐਸੋਸੀਏਸ਼ਨ ਦੀ ਸਟੋਪ ਇਲੀਗਲ ਟਰੱਕਿੰਗ ਮੁਹਿੰਮ ਵੱਲੋਂ ਹੈ। ਹੋਰ ਜਾਣਕਾਰੀ ਲਈ ontariosafety.ca ਤੇ ਜਾਓ।

0: ਮਾਨ ਸਾਹਿਬ, ਜਿਹੜਾ ਇਸ ਸਮਰ ਦੇ ਵਿੱਚ ਗਰਮੀ ਪੈ ਰਹੀ ਆ, ਅਤੇ ਇਹ ਗਰਮੀ ਤੋਂ ਵੀ ਕੰਟਰੋਲ, ਕਿਉਂਕਿ ਜਿਹੜਾ ਹੁੰਦਾ ਤੁਸੀਂ ਦੱਸ ਰਹੇ ਸੀ ਕਿ ਇਹ ਜੈਬਰਾ ਬਲਾਈਂਡਸ ਹੈਲਪ ਕਰਦੇ ਨੇ ਘਰ ਨੂੰ ਠੰਡਾ ਰੱਖਣ ਦੇ ਵਿੱਚ ਪ੍ਰਾਈਵੇਸੀ ਦੇ ਨਾਲ ਨਾਲ।
1: ਹਾਂਜੀ ਹਾਂ, ਜੈਬਰਾ ਬਲਾਈਂਡਸ ਦੇ ਜਿਹੜੇ ਮੇਨ ਕੰਮ ਨੇ ਪ੍ਰਾਈਵੇਸੀ ਕੰਟਰੋਲ, ਲਾਈਟ ਕੰਟਰੋਲ ਦੇ ਨਾਲ ਨਾਲ ਇਹ ਟੈਂਪਰੇਚਰ ਕੰਟਰੋਲ ਦੇ ਵਿੱਚ ਵੀ ਹੈਲਪ ਕਰਦੇ ਨੇ। ਗਰਮੀਆਂ ਦੇ ਵਿੱਚ ਹੁਣ ਤੁਸੀਂ ਦੇਖ ਰਹੇ ਹਾਂ ਤਾਂ ਜਦੋਂ ਸੂਰਜ ਤੇਜ਼ ਹੁੰਦਾ, ਰੋਸ਼ਨੀ ਤੇਜ਼ ਹੁੰਦੀ ਆ, ਤਾਂ ਸ਼ੀਸ਼ੇ ਜ਼ਿਆਦਾ ਭਾਗ ਜਾਂਦੇ ਆ, ਤਾਂ ਪਰਦੇ ਜਿਹੜੇ ਬਲੈਕਆਊਟ ਬਲਾਈਂਡਸ ਹੁੰਦੀਆਂ ਨੇ ਮੇਨਲੀ, ਉਹ ਹੈਲਪ ਕਰਦੇ ਨੇ ਟੈਂਪਰੇਚਰ ਕੰਟਰੋਲ ਦੇ ਵਿੱਚ, ਅਤੇ ਤੁਹਾਡੇ ਘਰ ਨੂੰ, ਤੁਹਾਡੀ ਬੇਸਮੈਂਟ ਨੂੰ, ਤੁਹਾਡੇ ਲਿਵਿੰਗ ਰੂਮ, ਬੈਡਰੂਮਸ ਨੂੰ ਠੰਡਾ ਰੱਖਣ ਦੇ ਵਿੱਚ ਹੈਲਪ ਕਰਦੀਆਂ ਨੇ ਜੀ ਇਹ। ਅਤੇ ਉਸ ਦੇ ਨਾਲ ਨਾਲ ਜਿੱਦਾਂ ਲਾਈਟ ਕੰਟਰੋਲ, ਤਾਂ ਆਪਾਂ ਨੂੰ ਕਈ ਵਾਰੀ ਹੁੰਦਾ
0: ਜਿਹੜੇ ਰਿਮੋਟ ਵਾਲੇ ਹੁੰਦੇ ਨੇ, ਇਹ ਵੱਖਰੇ ਹੁੰਦੇ ਨੇ ਜਾਂ ਇਹ ਜੈਬਰਾ ਬਲਾਈਂਡ 'ਤੇ ਉਹ ਸਿਸਟਮ ਲੱਗ ਜਾਂਦਾ?
1: ਨਹੀਂ, ਜੈਬਰਾ ਬਲਾਈਂਡਸ 'ਤੇ ਹੀ ਆਪਾਂ ਮੋਟਰਾਂ ਦੇ ਰਿਮੋਟ ਸੈੱਟ ਕਰ ਸਕਦੇ ਹਾਂ, ਚਾਹੇ ਰੋਲਰ ਸ਼ੇਡਸ ਨੇ, ਚਾਹੇ ਜੈਬਰਾ ਬਲਾਈਂਡਸ ਨੇ, ਦੋਨਾਂ ਨੂੰ ਆਪਾਂ ਆਟੋਮੇਟ ਕਰ ਸਕਦੇ ਹਾਂ ਮੋਟਰਾਂ ਦੇ ਰਿਮੋਟ ਨਾਲ। ਅਤੇ ਆਪਾਂ ਗੱਲ ਕਰ ਰਹੇ ਸੀ ਬਲੈਕਆਊਟ ਨਾਲ, ਜੋ ਬਲੈਕਆਊਟ ਬਲਾਈਂਡਸ ਹੁੰਦੇ ਆ ਜੀ, ਉਹਨਾਂ ਦਾ ਜ਼ਿਆਦਾ ਉਹ ਜ਼ਿਆਦਾ ਹੈਲਪ ਕਰਦੇ ਆਪਣੇ ਘਰ ਨੂੰ ਜਾਂ ਬੈਡਰੂਮ ਨੂੰ ਠੰਡਾ ਰੱਖਣ ਲਈ, ਨਾਲ ਦੀ ਨਾਲ ਲਾਈਟ ਕੰਟਰੋਲ। ਬਲੈਕਆਊਟ ਬਲਾਈਂਡਸ ਹੁੰਦੇ ਆ ਅਪ ਟੂ 90% ਤੱਕ ਜਿਹੜੀ ਆ ਸਨਲਾਈਟ ਬਲੌਕ ਕਰਦੇ।
0: ਸੋ ਜਿਹੜਾ ਤੁਸੀਂ ਮੈਨੂੰ ਇੱਕ ਵਿੰਡੋ ਦਾ ਸਾਈਜ਼ ਦਿਖਾ ਰਹੇ ਸੀ ਕਿ, ਕਿਉਂਕਿ ਨਾ ਇਹਨਾਂ ਨੇ ਮੈਨੂੰ 2-3 ਵੀਕ ਪਹਿਲਾਂ ਮੈਨੂੰ ਯਾਦ ਹੈ ਇੱਕ ਇਹਨਾਂ ਨੇ ਮੈਨੂੰ ਦਾ ਸਾਈਜ਼ ਦਿੱਤਾ, ਜਦੋਂ ਇਹ ਕਹਿੰਦੇ ਜੀ ਅਸੀਂ ਮਾਰਕੀਟ ਤੋਂ ਅੱਧੇ ਪ੍ਰਾਈਸ 'ਤੇ ਕੰਮ ਕਰਦੇ ਹਾਂ, ਅਤੇ ਉਹਨੂੰ ਚੈੱਕ ਕਰਨ ਦੇ ਲਈ ਇਹਨਾਂ ਨੇ ਕਿਹਾ ਜੀ ਆਹ ਸਾਈਜ਼ ਆ, ਅਸੀਂ ਆਹ ਦੇਖੋ, ਅਸੀਂ ਆਪਦੇ ਕਸਟਮਰਾਂ ਨੂੰ ਆਹ ਕੋਟੇਸ਼ਨ ਦੇ ਰਹੇ ਹਾਂ। ਅਤੇ ਉਹ ਇਹਨਾਂ ਨੇ ਮੈਥੋਂ ਕਿਹਾ, ਕਹਿੰਦੇ ਕਾਲ ਕਰ ਕੋਈ ਮਰਜ਼ੀ। ਮੈਂ 3-4 ਜਗ੍ਹਾ 'ਤੇ ਕਾਲ ਕੀਤੀ, ਜਿਹੜਾ ਮਾਰਕੀਟ ਤੋਂ $500 ਦਾ ਪ੍ਰਾਈਸ ਮਿਲ ਰਿਹਾ ਸੀ, ਉਹ ਇਹ $250 ਦੇ ਵਿੱਚ ਕਰ ਰਹੇ ਨੇ, ਪਲੱਸ ਐਡ ਔਨ ਕੈਨੇਡੀਅਨ ਮੇਡ ਬਲਾਈਂਡ, ਕਸਟਮਾਈਜ਼ ਬਲਾਈਂਡ, ਅਤੇ 5 ਸਾਲ ਦੀ ਵਾਰੰਟੀ ਵੀ ਤੁਸੀਂ ਦੇ ਰਹੇ ਹੋ।
1: ਹਾਂਜੀ ਹਾਂ, ਮੇਨ ਦੇਖੋ ਗੱਲ ਇਹ ਹੈ ਕਿ ਵੀ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਕੁਆਲਿਟੀ ਦਾ ਕੰਮ ਹੀ ਕਰਨਾ ਚਾਹੀਦਾ, ਤਾਂ ਹੀ ਤੁਸੀਂ ਮਾਰਕੀਟ ਦੇ ਵਿੱਚ ਗਰੋ ਕਰਦੇ ਹੋ।
0: ਸੋ ਜੇ ਅੱਜ ਕੋਟੇਸ਼ਨ ਕੋਈ ਦਿੰਦੇ ਹੋ ਜਾਂ ਔਰਡਰ ਕਨਫਰਮ ਹੁੰਦਾ, ਕਿੰਨੇ ਕੁ ਦਿਨ ਲੱਗ ਜਾਂਦੇ ਨੇ ਇੰਸਟਾਲ?
1: ਨੋਰਮਲੀ ਆਪਾਂ 7-8 ਦਿਨ ਰਿਕੁਐਸਟ ਕਰਦੇ ਹੁੰਦੇ ਆਪਣੇ ਕਸਟਮਰਸ ਨੂੰ, ਸਾਨੂੰ 7-8 ਦਿਨਾਂ ਦਾ ਟਾਈਮ ਦਿਓ, ਤੁਹਾਡੇ ਪਰਦੇ ਬਣ ਕੇ ਇੰਸਟਾਲ ਹੋ ਜਾਣਗੇ 7-8 ਦਿਨਾਂ ਦੇ ਵਿੱਚ।
0: ਵੈਰੀ ਗੁੱਡ। ਅਤੇ ਇੱਕ ਵਾਰੀ ਨੰਬਰ ਵੀ ਜ਼ਰੂਰ ਸਾਂਝਾ ਕਰਿਓ, ਅਤੇ ਤੁਹਾਡੀ ਜਿਹੜੀ ਇਸ ਵੀਕਐਂਡ 'ਤੇ ਸਪੈਸ਼ਲ ਡੀਲ ਆ ਕਿ ਜੇ ਕੋਈ ਪੂਰੇ ਘਰ ਦੇ ਬਲਾਈਂਡਸ ਲਵਾ ਰਿਹਾ ਤਾਂ ਉਹਦੀਆਂ ਐਕਸਟੀਰੀਅਰ ਵਿੰਡੋਜ਼ ਫ੍ਰੀ ਕਲੀਨ ਕਰਕੇ ਦਿਓਗੇ ਤੁਸੀਂ?
1: ਹਾਂਜੀ ਹਾਂ, ਜੇ ਤੁਸੀਂ ਸਾਨੂੰ,
0: ਜੋ ਪ੍ਰੋਫੈਸ਼ਨਲ ਬੰਦੇ ਹੋਣਗੇ।
1: ਹਾਂਜੀ, ਮੈਂ ਤੁਹਾਨੂੰ ਉਸੇ ਬਾਰੇ ਦੱਸ ਰਿਹਾ, ਜਿਹੜੀ ਤੁਸੀਂ ਜੇ ਸਾਨੂੰ ਕਾਲ ਕਰਦੇ ਹੋ, ਸਾਡੇ ਨਾਲ ਔਰਡਰ ਕਨਫਰਮ ਕਰਦੇ ਹੋ ਕੱਲ੍ਹ ਸ਼ਾਮ ਤੱਕ, ਤਾਂ ਤੁਹਾਡੇ ਜੇ ਤੁਸੀਂ ਸਾਰੇ ਘਰ ਦੀਆਂ, ਉਹ ਦੋ ਕੰਡੀਸ਼ਨ ਨੇ, ਪਹਿਲਾਂ ਸਾਰੇ ਘਰ ਦੀਆਂ ਬਲੈਂਡਸ ਹੋਣੀ ਚਾਹੀਦੀ, ਦੂਜਾ ਤੇ ਉਹ ਪ੍ਰੋਪਰਟੀ ਬ੍ਰਾਂਡਾਂ ਦੇ ਵਿੱਚ ਹੋਣੀ ਚਾਹੀਦੀ ਆ। ਜੇ ਤੁਸੀਂ ਸਾਡੇ ਨਾਲ ਡੀਲ ਫਾਈਨਲ ਕਰਦੇ ਹੋ ਕੱਲ੍ਹ ਸ਼ਾਮ ਤੱਕ, ਤਾਂ ਅਸੀਂ ਤੁਹਾਡੇ ਘਰ ਦੀਆਂ ਸਾਰੀਆਂ ਵਿੰਡੋਜ਼ ਨੂੰ ਐਕਸਟੀਰੀਅਰ ਕਲੀਨ ਕਰਕੇ ਦੇਵਾਂਗੇ। ਅਤੇ ਉਹ ਕਲੀਨ ਇਹ ਨਹੀਂ ਹੋਏਗਾ ਕਿ ਵੀ ਆਪਾਂ ਕਹਿ ਦਈਏ ਜੀ ਦੋ ਕੱਪੜਾ ਜਾਂ ਮਾਰ ਕੇ ਚਲੋ ਸਾਫ਼ ਹੋ ਗਈਆਂ, ਪ੍ਰੋਫੈਸ਼ਨਲ ਦੀ ਟੀਮ ਆਏਗੀ ਪ੍ਰੋਪਰਲੀ,
0: ਤੁਸੀਂ ਉਹਨਾਂ ਨੂੰ ਪੇ ਕਰੋਗੇ, ਅਤੇ
1: ਉਹ ਮੇਰੀ ਰਿਸਪੋਂਸੀਬਿਲਟੀ, ਉਹ ਮੈਂ ਆਪਣੇ ਕਸਟਮਰਸ ਨੂੰ ਫ੍ਰੀ ਆਫ ਕੋਸਟ ਇੱਕ ਐਡ ਔਨ ਕਰ ਰਿਹਾ।
0: ਵੈਰੀ ਗੁੱਡ।
1: ਅਤੇ ਕਿਉਂਕਿ ਉਹਦੇ ਨਾਲ ਕੀ ਹੁੰਦਾ, ਜਿਹੜੀ ਬਲਾਈਂਡਸ ਤਾਂ ਆਪਾਂ ਲਵਾ ਲੈਂਦੇ ਹਾਂ, ਪਰ ਵਿੰਡੋਜ਼ ਬਾਹਰੋਂ ਗੰਦੀਆਂ ਹੋ ਜਾਂਦੀਆਂ ਨੇ, ਤਾਂ ਆਪਾਂ ਕਈ ਵਾਰ ਹੁੰਦਾ ਯਾਰ ਘਰ ਦੀ ਲੁੱਕ ਜੀ।
0: ਹਾਂ, ਸੋ ਇਹਦੇ ਨਾਲ ਅੰਦਰੋਂ ਅਤੇ ਬਾਹਰੋਂ ਘਰ ਦੀ ਲੁੱਕ ਪੂਰੀ ਠਾਠ ਬਣ ਜੂਗੀ।
1: ਬਿਲਕੁਲ, ਜਿਵੇਂ ਕਿ ਵਿੰਡੋਜ਼ ਬਿਲਕੁਲ ਨਵੀਆਂ ਵਰਗੇ ਹੋ ਜਾਣਗੇ, ਅੰਦਰ ਬਲਾਈਂਡਸ ਲੱਗ ਜਾਣਗੇ, ਬਾਹਰੋਂ ਆਪਾਂ ਕਲੀਨ ਕਰ ਦਾਂਗੇ।
0: 647-300-9-4446 'ਤੇ ਦੋਸਤੋ ਤੁਸੀਂ ਕਾਲ ਕਰਨੀ ਹੈ, ਆਪਣੇ ਘਰ ਦੀਆਂ ਬਲਾਈਂਡਸ ਲਵਾਓ ਅਤੇ ਨਾਲ ਵਿੰਡੋ ਕਲੀਨਿੰਗ ਫ੍ਰੀ। 647-300-9-4446 647-300-9-4446 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜਿਹੜੇ AM530 ਲੜੀ ਨਾਲ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਆਓ ਤੁਹਾਨੂੰ ਲੈ ਕੇ ਚੱਲੀਏ ਪੂਰੀ ਹੈਰੀਟੇਜ 'ਤੇ। ਪੂਰੀ ਹੈਰੀਟੇਜ 'ਤੇ ਜਾਣ ਦਾ ਸਮਾਂ ਸਬੱਬ ਤਾਂ ਬਣਦਾ, ਜਿਵੇਂ ਗੱਲਬਾਤ ਕੀਤੀ ਸੀ ਕਿ ਗਰਮੀ ਬਹੁਤ ਆ ਭਾਈ, ਅੱਗ ਬਹੁਤ ਆ, ਅਤੇ ਜਿੱਥੇ ਕਿ ਘਰ ਦੀਆਂ ਬਲਾਈਂਡਸ ਨੇ ਜਿਹੜੀਆਂ ਤੁਹਾਡੇ ਵਿੰਡੋਜ਼ ਨੂੰ ਕਵਰ ਕਰਕੇ ਘਰ ਨੂੰ ਠੰਡਾ ਰੱਖਣ ਦੇ ਵਿੱਚ ਹੈਲਪ ਕਰਦੇ ਨੇ, ਉੱਦਾਂ ਹੀ ਵਿੰਡੋ ਟਿੰਟਿੰਗ ਆ ਜਿਹੜੀ ਕਿ ਤੁਹਾਡੀ ਗੱਡੀ ਨੂੰ ਠੰਡਾ ਰੱਖਣ ਦੇ ਵਿੱਚ ਹੈਲਪ ਕਰਦੀ ਆ, ਇਹਦੇ ਲਈ ਪੂਰੀ ਹੈਰੀਟੇਜ ਤੋਂ ਵਿੰਡੋ ਟਿੰਟ ਕਰਵਾ ਸਕਦੇ ਹੋ। ਸਾਡੇ ਨਾਲ ਰਾਹੁਲ ਜੀ ਜੁੜ ਚੁੱਕੇ ਨੇ। ਰਾਹੁਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ।
0: ਤੁਹਾਡਾ ਕੰਮ ਬੋਲਦਾ ਗਾ ਜੀ, ਅਤੇ ਜਿਹੜੀ ਤੁਸੀਂ ਵੀ ਜਿਵੇਂ ਹੁਣ ਬਲਾਈਂਡਸ ਵਾਲੇ ਬਾਈ ਨਾਲ ਕਰ ਰਹੇ, ਇਹ 5 ਸਾਲ ਦੀ ਵਾਰੰਟੀ ਇੰਨੇ ਹੋ, ਅਤੇ ਤੁਸੀਂ ਆਪਣੀ ਵਿੰਡੋ ਟਿੰਟਿੰਗ ਦੇ ਉੱਤੇ 10 ਸਾਲ ਜਾਂ ਕਹਿ ਲਓ ਲਾਈਫ ਟਾਈਮ ਵਾਰੰਟੀ ਦੇ ਰਹੇ ਹੋ?
2: ਹਾਂਜੀ ਭਾਜੀ, ਲਾਈਫ ਟਾਈਮ ਵਾਰੰਟੀ ਹੈ ਜੀ। ਅਤੇ ਜਿੱਦਾਂ ਤੁਸੀਂ ਦੱਸਿਆ ਗਰਮੀ ਪੈ ਰਹੀ ਹੈ, ਧੁੱਪ ਪੈ ਰਹੀ ਹੈ, ਅਤੇ ਟਿੰਟ ਦੀ ਇਸ ਟਾਈਮ ਬਹੁਤ ਜ਼ਿਆਦਾ ਲੋੜ ਹੈ। ਅਤੇ ਗੱਡੀਆਂ ਦੇ ਟਿੰਟ ਕਰਾਓ, ਆਪਦੀ ਪੂਰੀ ਹੈਰੀਟੇਜ 'ਤੇ ਗੱਡੀ ਲੈ ਕੇ ਆਓ, ਲਾਈਫ ਟਾਈਮ ਵਾਰੰਟੀ ਮਿਲੂਗੀ, ਓਰਿਜਨਲ ਸਰਾਮਿਕ ਟਿੰਟਿੰਗ ਹੋਊਗੀ, ਤੁਸੀਂ ਕੋਈ ਵੀ ਸ਼ੇਡ ਸਿਲੈਕਟ ਕਰ ਸਕਦੇ ਹੋ ਜਿਨ੍ਹਾਂ ਨੇ ਗੱਡੀ ਡਾਰਕ ਨਹੀਂ ਕਰਾਉਣੀ ਹੈਗੀ।
0: ਅੱਛਾ ਇੱਕ ਵਾਰੀ ਇਹ ਸਮਝਾਓ ਜੀ, ਇਹ ਰੂਲ ਕੀ ਹੈ? ਜਿਹੜੇ ਪਿਛਲੇ ਸ਼ੀਸ਼ੇ ਹੁੰਦੇ ਨੇ ਉਹ 100% ਮੂਹਰਲੇ 100% ਨਹੀਂ ਹੋ ਸਕਦੇ, ਕਿਉਂਕਿ ਕਈ ਅਸੀਂ ਮਾਰਕੀਟ ਦੇ ਵਿੱਚ ਗੱਡੀਆਂ ਦੇਖਦੇ ਉਹਨਾਂ ਨੇ ਫਰੰਟ ਵਿੰਡੋ ਵੀ ਕਾਲਾ ਕਰਾਇਆ ਹੁੰਦਾ ਤੇ ਉਹਦਾ ਤਾਂ ਚਲਾਨ ਹੋਊਗਾ ਨਾ?
2: ਫਰੰਟ ਵਿੰਡਸ਼ੀਲਡ ਭਾਜੀ ਜਿਹੜੀ ਗੱਡੀ ਆ ਤੁਹਾਨੂੰ ਸਾਰੀ ਦੱਸ ਦਿੰਦੇ ਹਾਂ, ਜਿਹੜਾ ਓਂਟਾਰੀਓ ਦਾ ਲਾਅ ਕਹਿੰਦਾ ਆ ਬੈਕ ਸੀਟਸ ਦੀ ਵਿੰਡੋ ਤੇ ਬੈਕ ਵਿੰਡਸ਼ੀਲਡ ਦੀ ਤੁਸੀਂ ਜਿਹੜੀ ਮਰਜ਼ੀ ਪਰਸੈਂਟੇਜ ਕਰਾ ਸਕਦੇ ਹੋ, ਡਾਰਕ ਲਾਈਟ ਇਟਸ ਅਪ ਟੂ ਯੂ, ਦੇਅਰ ਇਜ਼ ਨੋ ਸਪੈਸਿਫਿਕ ਲਾਅ। ਜਿਹੜੀ ਡਰਾਈਵਰ ਸਾਈਡ ਦੀ ਵਿੰਡੋ ਹੈ ਮੋਰਲੀ ਲੈਫਟ ਸਾਈਡ ਵਾਲੀ ਤੇ ਪੈਸੇਂਜਰ ਸਾਈਡ ਦੀ ਰਾਈਟ ਸਾਈਡ ਵਾਲੀ ਵਿੰਡੋ ਹੈਗੀ ਹੈ, ਉਹਦੀ ਪਰਸੈਂਟੇਜ ਹੈਗੀ ਹੈ ਜੀ 35% ਵਿਜੀਬਿਲਿਟੀ, ਮਤਲਬ ਤੁਸੀਂ 65% ਡਾਰਕ ਕਰ ਸਕਦੇ ਹੋ, 35% ਵਿਜੀਬਿਲਿਟੀ ਹੋਣੀ ਚਾਹੀਦੀ ਹੈ, ਉਹ ਲਾਫੁਲੀ ਕਹਿੰਦਾ ਲੀਗਲੀ, ਬਟ ਜ਼ਿਆਦਾਤਰ 20% ਕਰਾਉਂਦੇ ਆ, 5% ਲੀਗਲੀ ਵੀ ਕਰਾਉਂਦੇ ਆ, ਬਟ ਉਹ ਲੀਗਲ ਨਹੀਂ ਹੁੰਦੀ ਹੈਗੀ। ਜਿਹੜੇ ਬੰਦੇ ਰਿਸਕ ਲੈਣਾ ਚਾਹੁੰਦੇ ਨੇ ਆਪਣੀ ਗੱਡੀ ਪ੍ਰਾਈਵੇਸੀ ਰੱਖਣੀ ਚਾਹੁੰਦੇ ਆ, ਸਭ ਤੋਂ ਦਮ ਅਸੀਂ ਹਰ ਪਰਸੈਂਟੇਜ ਅਪਲਾਈ ਪ੍ਰੋਵਾਈਡ ਕਰਦੇ
0: ਹਾਂ। ਕਈ ਵਾਰ ਆਪਾਂ ਦੇਖਦੇ ਹਾਂ ਫਰੰਟ ਵਿੰਡੋ ਵੀ ਟਿੰਟ ਕਰਾਈ ਹੁੰਦੀ ਹੈ, ਕੀ ਉਹ ਅਲੱਗ ਤਰ੍ਹਾਂ ਦੀ ਟਿੰਟਿੰਗ ਹੁੰਦੀ ਹੈ ਜਾਂ ਉਹ ਵੈਸੇ ਕਈ ਵਾਰ ਕਸਟਮਰ ਕਰਵਾ ਲੈ?
2: ਤੁਸੀਂ ਵਿੰਡਸ਼ੀਲਡ ਦੀ ਗੱਲ ਕਰ ਰਹੇ, ਫਰੰਟ ਵਿੰਡਸ਼ੀਲਡ?
0: ਹਾਂਜੀ ਹਾਂਜੀ
2: ਹਾਂਜੀ, ਫਰੰਟ ਵਿੰਡਸ਼ੀਲਡ ਦੇਖੋ ਕੁਛ ਵੀ ਤੁਸੀਂ ਕਰਾਉਂਦੇ ਹੋ ਲੀਗਲ ਨਹੀਂ ਹੁੰਦਾ ਹੈਗਾ, ਸਾਰਾ ਓਬਸਟ੍ਰਕਸ਼ਨ ਮੰਨਿਆ ਜਾਂਦਾ ਆ, ਬਟ ਕਈ ਕਈਆਂ ਨੂੰ ਹੁੰਦਾ ਵੀ ਅਸੀਂ ਕਰਾਈਏ, ਕਿਉਂਕਿ ਇੱਕ ਤਾਂ ਫੋਰ ਐਗਜ਼ਾਮਪਲ ਤੁਸੀਂ ਨਾ ਆਪਣਾ ਡਾਰਕ ਵੀ ਚਾਹੁੰਦੇ ਹੁੰਦੇ ਕਿ ਹਾਂਜੀ ਅੰਦਰ ਪ੍ਰਾਈਵੇਸੀ ਰਹੇ, ਉਹ ਰੀਜ਼ਨਸ ਕਰਕੇ ਕਰਾਉਂਦੇ ਨੇ, ਬਟ ਆਪਾਂ ਹਰ ਚੀਜ਼ ਪ੍ਰੋਵਾਈਡ ਕਰਦੇ ਹਾਂ। ਬਟ ਦੇਰ ਇਜ਼ ਵਨ ਮੋਰ ਥਿੰਗ ਭਾਜੀ, ਜਿਨ੍ਹਾਂ ਨੇ ਲੀਗਲੀ ਕਰਾਉਣੀ ਆ ਬਟ ਤਾਂ ਕਿ ਚਲਾਉਣ ਵੀ ਨਾ ਕੱਟੇ ਨਾ ਹੀ ਡਾਰਕ ਹੋਵੇ, ਆਪਣੇ ਕੋਲ ਟਰਾਂਸਪੇਰੈਂਟ ਟਿੰਟ ਵੀ ਹੁੰਦੀ ਹੈ, ਉਹ ਕਿਸ ਕਰਕੇ ਹੁੰਦੀ ਹੈ? ਉਹਨੂੰ ਆਪਾਂ ਟਿੰਟ ਨਹੀਂ ਕਹਿੰਦੇ, ਉਹਨੂੰ ਆਪਾਂ ਯੂਵੀ ਪ੍ਰੋਟੈਕਸ਼ਨ ਲੇਅਰ ਕਹਿੰਦੇ ਆ, ਕਿਉਂਕਿ ਤੁਸੀਂ ਜਿਹੜੀ ਯੂਵੀ ਤੁਹਾਨੂੰ ਗੱਡੀ ਫਰੰਟ ਤੋਂ ਜਿਹੜੀ ਤੁਹਾਡੇ ਪੈ ਰਹੀ ਹੈ ਤੁਸੀਂ ਉਹ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਤਾਂ ਉਹ ਯੂਵੀ ਪ੍ਰੋਟੈਕਸ਼ਨ ਲੇਅਰ ਕਰਾ ਸਕਦੇ ਹੋ, ਤੁਹਾਡੀ ਗੱਡੀ ਪ੍ਰੋਟੈਕਟ ਰਹੇਗੀ ਨਾ ਹੀ ਤੁਹਾਡਾ ਚਲਾਨ ਕੱਟੇਗਾ।
0: ਸੋ ਇਹ ਜੇ ਮੰਨ ਲਓ ਮੇਰਾ ਮਿੱਤਰ ਆ ਉਹਦੇ ਕੋਲ ਸਡਾਨ ਗੱਡੀ ਆ, ਜੇ ਉਹ 5 ਸ਼ੀਸ਼ੇ ਆਪਾਂ ਕਰਾਉਣੇ ਆ ਮੂਹਰਲੇ, ਜਿਹੜਾ 35 ਦੱਸਿਆ ਪਿਛਲੇ ਜਿਹੜੇ ਹੈਗੇ ਨੇ ਉਹ ਸਾਰੇ ਟੋਟਲੀ ਬਲੈਕਆਊਟ ਕਰਦੇ ਆ, ਤੇ ਇਹਦੇ ਨਾਲ ਗੱਡੀ ਚਲੋ ਸੋਹਣੀ ਲੱਗਦੀ ਆ, ਇਹਦੇ ਫਾਇਦੇ ਬਹੁਤ ਨੇ, ਕਿੰਨੇ ਚਾਰਜੇ ਤੁਸੀਂ ਲੈਣੇ?
2: ਆਪਣੀ ਗੱਡੀ ਦੇ ਵਿੱਚ ਚਾਰਜਸ ਓਨਲੀ ਹੈਗੇ ਨੇ ਲਾਈਫ ਟਾਈਮ ਵਾਰੰਟੀ ਵਾਲੀ ਓਰਿਜਨਲ ਸਰਾਮਿਕ ਟਿੰਟਿੰਗ ਦੀ, ਜਿਹੜੀ ਤੁਹਾਨੂੰ 200 ਤੋਂ ਲੈ ਕੇ 300 ਦੇ ਵਿੱਚ ਮਿਲੇਗੀ, ਪੂਰੀ ਹੈਰੀਟੇਜ ਤੇ ਓਨਲੀ $149 ਦੇ ਵਿੱਚ ਤੁਹਾਨੂੰ ਮਿਲੇਗੀ ਜੀ।
0: $149 ਦੇ ਵਿੱਚ ਸਿਰਫ?
2: ਹਾਂਜੀ,
0: ਲਾਈਫ ਟਾਈਮ ਵਾਰੰਟੀ। ਤੇ ਇਹਦੇ ਵਿੱਚ ਕੀ ਹੁੰਦਾ, ਮੰਨ ਲਓ ਜ਼ਿਆਦਾਤਰ ਟਿੰਟਿੰਗ ਦੇ ਵਿੱਚ ਆਪਾਂ ਕਹਿੰਦੇ ਕਿ ਧੁੱਪ ਪੈ ਕੇ ਫੇਂਟ ਜੀ ਹੋਊਗੀ ਜਾਂ ਬਬਲ ਆ ਗਏ, ਇਹਦੇ ਵਿੱਚ ਫਿਰ ਉਹ ਰਿਪੇਅਰ ਹੁੰਦੀ ਹੈ ਜਾਂ ਤੁਸੀਂ ਦੁਬਾਰੇ ਪੱਟ ਕੇ ਲਾਉਂਦੇ ਹੋ?
2: ਪੱਟ ਕੇ ਲਾਉਂਦੇ ਜੀ ਦੁਬਾਰਾ, ਤੇ ਤੁਸੀਂ ਜਿਵੇਂ
0: ਤੇ ਉਹਦੇ ਵਿੱਚ ਫਿਰ ਲੇਬਰ ਚਾਰਜ ਤੁਸੀਂ ਦੁਬਾਰਾ ਲੈਣੇ ਹੋ?
2: ਨਹੀਂ ਭਾਜੀ, ਨੋ ਹਿਡਨ ਫੀਸ, ਨੋ ਹਿਡਨ ਚਾਰਜਸ, ਲੇਬਰ ਇਜ਼ ਨੈਵਰ ਚਾਰਜਡ ਅਗੇਨ, ਤੁਸੀਂ ਇੱਕ ਵਾਰ ਬਸ ਪੈਸੇ ਦੇਣੇ ਆ, ਮੁੜ ਕੇ ਫਿਊਚਰ ਤੁਹਾਡੀ ਕਦੇ ਪੀਲ ਆਫ ਹੋ ਜਾਏ, ਫੇਡ ਹੋ ਜਾਏ ਜਾਂ ਤੁਹਾਡੇ ਬਬਲਸ ਆ ਜਾਣ, ਵਿਦਆਊਟ ਐਨੀ ਲੇਬਰ ਚਾਰਜ ਐਨੀ ਫੀ ਤੁਹਾਡੇ ਰਿਪਲੇਸ ਹੋਏਗੀ, ਧਾਰ ਕੇ ਨਵੀਂ ਲੱਗੇਗੀ।
0: ਸੋ ਦੋਸਤੋ ਤੁਸੀਂ ਵਿੰਡੋ ਟਿੰਟ ਕਰਵਾਉਣੇ ਆ ਗੱਡੀ ਦੇ, ਸਿਰਫ 149 ਦੇ ਵਿੱਚ ਗੱਡੀ ਦੇ ਗੱਲਬਾਤ ਵੀ ਬਣ ਜਾਊ, ਪ੍ਰੋਟੈਕਸ਼ਨ ਦੀ ਪ੍ਰੋਟੈਕਸ਼ਨ, ਏਸੀ ਗੱਡੀ ਗਰਮ ਘੱਟ ਹੋਊਗੀ, ਠੰਡੀ ਛੇਤੀ ਹੋਊਗੀ, ਤੇ ਲਾਈਫ ਟਾਈਮ ਵਾਰੰਟੀ। ਹੋਰ ਦੱਸੋ ਕੀ ਚਾਹੀਦਾ? ਨੰਬਰ ਟੂ ਕਾਲ 647-962-10-23 647-962-10-23 6479621023 647-962-10-23 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਇੱਕ ਮੈਨੂੰ ਜੀ ਗੱਡੀ ਦੀ ਡਿਟੇਲਿੰਗ ਦਾ ਦੱਸ ਜੋ, ਤੇ ਇੱਕ ਗੱਡੀ ਦੇ ਵਿੱਚ ਰੱਖਣ ਲਈ ਨਾ ਜਿਵੇਂ ਆਪਾਂ ਪਰਫਿਊਮ ਵਗੈਰਾ ਹੋ ਗਏ ਜਾਂ ਹੈਂਗ ਕਰਨ ਦੇ ਲਈ ਸ਼ੀਸ਼ੇ ਦੇ ਉੱਤੇ ਜਾਂ ਡੈਸ਼ ਤੇ ਰੱਖਣ ਦੇ ਲਈ, ਉਹ ਆਈਟਮਾਂ ਬਾਰੇ ਐਕਸੈਸਰੀ ਬਾਰੇ ਵੀ ਦੱਸ ਦਿਓ
2: ਜੀ। ਆਪਣਾ ਡੀਟੇਲਿੰਗ ਲਈ ਜੀ ਆਪਣੀ ਡੀਲ ਲੱਗੀ ਹੋਈ ਜੀ, $40 ਤੋਂ ਪੈਕੇਜ ਸਟਾਰਟ ਹੋ ਜਾਂਦੇ ਨੇ ਜੀ, ਤੁਸੀਂ ਆਪਦੀ ਗੱਡੀ ਡਿਟੇਲ ਕਰਾ ਸਕਦੇ ਹੋ। ਆਪਣੇ ਹਾਂਜੀ, ਕਾਰ ਹੈਂਗਿੰਗ ਤੇ ਕਾਰ ਐਕਸੈਸਰੀਜ਼ ਲਈ ਜੀ, ਤੁਹਾਨੂੰ ਪਤਾ ਪੂਰੀ ਹੈਰੀਟੇਜ ਦੀ ਹਰ ਤਰ੍ਹਾਂ ਦੀ ਐਕਸੈਸਰੀਜ਼ ਅਵੇਲੇਬਲ ਨੇ, ਸਾਡੀ ਕਿਸੇ ਵੀ ਲੋਕੇਸ਼ਨ ਤੁਸੀਂ ਤਿੰਨਾਂ ਤੋਂ ਵਾਕ ਇਨ ਕਰ ਸਕਦੇ ਹੋ, ਤੇ ਉੱਥੇ ਤੁਹਾਨੂੰ ਕਾਰ ਹੈਂਗਿੰਗ ਹੋ ਗਏ, ਡੈਸ਼ਬੋਰਡ ਤੇ ਰੱਖਣ ਨੂੰ ਆਪਣੇ ਗੁਰੂ ਸਾਹਿਬ ਦੀ ਫੋਟੋ ਹੋ ਗਈ, ਆਪਣੇ ਰਿਲੀਜੀਅਸ ਕਿਸੇ ਤਰ੍ਹਾਂ ਦੀ ਹੋਗੀ, ਆਪਣੇ ਹਿੰਦੂ ਰਿਲੀਜਨ ਦੀ, ਸਿੱਖ ਰਿਲੀਜਨ ਦੀ, ਕਿਸੇ ਹੋਰ ਰਿਲੀਜਨ ਦੀ ਵੀ, ਸਾਰਿਆਂ ਦੀ ਤੁਹਾਨੂੰ ਉੱਥੇ ਲੱਖਣ ਨੂੰ ਕੋਈ ਨਾ ਕੋਈ ਡੈਸ਼ਬੋਰਡ ਤੇ ਮਿਲ ਜਾਏਗੀ ਪੋਰਟਰੇਟ, ਤੁਹਾਨੂੰ ਆਪਣੇ ਐਕਸੈਸਰੀਜ਼ ਰੱਖਣੇ ਆ, ਆਪਣੇ ਕੋਲ ਟੋਇਜ਼ ਵੀ ਹੁੰਦੇ ਨੇ ਜਿਵੇਂ ਕਿ ਮੰਜਾ ਹੋ ਗਿਆ, ਆਪਣਾ ਟਰੱਕ ਵਗੈਰਾ ਹੋ ਗਏ, ਟਰੈਕਟਰ ਹੋ ਗਏ, ਇਹ ਸਭ ਕੁਛ ਵੀ ਹੈਗਾ ਆਪਣੇ ਤੋਂ, ਮੋਡੀਫਾਈਡ ਵੀ ਹੈਗੇ ਨੇ, ਰੈਗੂਲਰ ਵੀ ਹੈਗੇ ਨੇ। ਐਕਸੈਸਰੀਜ਼ ਦੇ ਵਿੱਚ ਤੁਹਾਨੂੰ ਸਾਰਾ ਕੁਛ ਮਿਲ ਜਾਏਗਾ, ਗੱਡੀ ਦੇ ਬਾਹਰ ਲਾਉਣ ਨੂੰ ਡੋਰੀਆਂ, ਅੰਦਰ ਤੁਹਾਡਾ ਆਪਣਾ ਏਅਰ ਫਰੈਸ਼ਨਰ ਹੋ ਗਿਆ, ਕਈ ਤਰ੍ਹਾਂ ਦੇ ਏਅਰ ਫਰੈਸ਼ਨਰ ਹੈਗੇ ਨੇ, ਆਪਣੀ ਏਅਰਪੋਰਟ ਦੀ ਆਪਣੀ ਮੈਂਬਰਸ਼ਿਪ ਹੈਗੀ ਹੈ, ਸੋ ਤੁਸੀਂ ਕੋਈ ਵੀ ਆ ਕੇ ਏਅਰਪੋਰਟ ਦੇ ਪਰਫਿਊਮਸ ਲੈ ਸਕਦੇ ਹੋ। ਬਾਕੀ ਆਪਣੇ ਕੋਲ ਤੁਹਾਡੀ ਬੈਕ ਤੇ ਵੀ ਐਕਸੈਸਰੀਜ਼ ਹੋ ਗਈਆਂ, ਆਊਟਡੋਰ ਬੈਕ ਸਾਈਡ ਵਾਲੀਆਂ, ਸਾਰਾ ਕੁਛ ਆਪਾਂ ਕਰਦੇ ਹਾਂ ਜੀ। ਤੁਸੀਂ ਪੂਰੀ ਸਾਡੇ ਕੋਈ ਵੀ ਚੀਜ਼ ਸਟਿੱਕਰ ਸਟੁੱਕਰ ਲਵਾਉਣੇ ਆ, ਕੋਈ ਵੀ ਐਕਸੈਸਰੀ ਲੈਣੀ ਹੈ, ਵਨ ਸਟੋਪ ਸ਼ਾਪ ਹੈ ਜੀ, ਗੱਡੀ ਦਾ ਸਾਰਾ ਕੰਮ ਇੱਕ ਵਾਰ ਚ ਕਰਾ ਸਕਦੇ, ਚਾਹੇ ਧਵਾਣੀ ਹੈ, ਚਾਹੇ ਸ਼ਿੰਗਾਰਨੀ ਹੈ, ਚਾਹੇ ਪ੍ਰੋਟੈਕਟ ਕਰਨੀ ਹੈ, ਚਾਹੇ ਕੁਛ ਵੀ ਕਰਨਾ ਆ,
0: ਸੋ ਦੋਸਤੋ ਫਰਕ ਬਹੁਤ ਆ। ਕਈ ਵਾਰ ਤੁਸੀਂ ਕਹੋਗੇ ਕਿ ਜੀ ਮੈਂ ਉੱਥੇ ਗਿਆ ਸੀ, ਉੱਥੇ ਦਾ $30 ਲਏ ਤੇ ਗੱਡੀ ਡਿਟੇਲਿੰਗ, ਉਹ ਤਾਂ ਮਿੰਟ 5 ਹੀ ਲਾਏ, ਪਰ 5 ਮਿੰਟ 'ਚ ਗੱਡੀ ਡਿਟੇਲਿੰਗ ਅਤੇ ਜਿਹੜੀ ਘੰਟੇ ਦੇ ਵਿੱਚ, ਅੱਧੇ ਘੰਟੇ 'ਚ, ਦੋ ਦੋ ਘੰਟਿਆਂ ਦੇ ਵਿੱਚ ਡਿਟੇਲਿੰਗ, ਉਹਦਾ ਬਹੁਤ ਫਰਕ ਹੁੰਦਾ। ਜੇ ਤੁਸੀਂ ਗੱਡੀ ਦੀ ਡੀਪ ਕਲੀਨਿੰਗ ਡਿਟੇਲਿੰਗ ਕਰਵਾਉਣੀ ਆ ਤਾਂ ਪੂਰੀ ਹੈਰੀਟੇਜ ਨੂੰ ਕਾਲ ਕਰੋ, ਵਿੰਡੋ ਟਿੰਟ ਕਰਵਾਉਣੀ ਆ ਪੂਰੀ ਹੈਰੀਟੇਜ ਨੂੰ ਕਾਲ ਕਰੋ, ਨੰਬਰ ਟੂ ਕਾਲ 647-962-1023 647-962-1023 647-962-1023 ਕਾਲ ਕਰੋਗੇ। ਇਹਨਾਂ ਦੀਆਂ ਜਿਹੜੀਆਂ

0: covers ਹੋ ਗਏ ਕਾਫੀ ਆਪਸ਼ਨਸ ਨੇ ਆਪਣੇ ਕੋਲ ਬਸ 30 to 40 ਡਿਫਰੈਂਟ ਆਪਸ਼ਨਸ ਹੈਗੀਆਂ ਨੇ ਇਕੱਲੀ ਗਿਫਟ ਸੈਕਸ਼ਨ ਦੇ ਵਿੱਚ ਤੇ ਸਾਰੀ ਕਸਟਮਾਈਜ਼ ਹੋ ਸਕਦੀ ਨੇ ਚਾਹੇ ਤੁਸੀਂ ਕਲਰ ਫੋਟੋ ਕਰਾਓ ਚਾਹੇ ਕਿਸੇ ਦਾ ਨਾਮ ਐਂਗ੍ਰੇਵ ਕਰਾਓ ਐਵਰੀਥਿੰਗ ਇਜ਼ ਪੋਸੀਬਲ ਅੰਡਰ ਵਨ ਰੂਫ
1: ਸੋ ਨੰਬਰ ਅਗੇਨ ਇੱਕ ਵਾਰ ਸੰਦੇ ਕਰ ਦੋ
0: ਹਾਂਜੀ ਨੰਬਰ ਹੈਗਾ ਜੀ 647-962-1023 647-962-1023 ਬਰੈਂਪਟਨ ਵੈਸਟ ਵਿੱਚ ਲੋਕੇਸ਼ਨ ਹੈਗੀ ਹੈ ਬਰੈਂਪਟਨ ਡਾਊਨ ਟਾਊਨ ਦੇ ਵਿੱਚ ਵੀ ਬਰੈਂਪਟਨ ਈਸਟ ਦੇ ਵਿੱਚ ਵੀ ਤੁਹਾਨੂੰ ਐਡਰੈਸ ਸਾਰੇ ਆ ਜਾਏਗੇ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੁਹਾਨੂੰ ਐਡਰੈਸ ਭੇਜ ਦਾਂਗੇ ਜੀ
1: ਥੈਂਕ ਯੂ ਵੈਰੀ ਮਚ 647-962-1023 ਪੂਰੀ ਹੈਰੀਟੇਜ ਨਾਮ ਯਾਦ ਰੱਖੋ ਪੂਰੀ ਹੈਰੀਟੇਜ 647-962-1023 ਤੇ ਜਿਵੇਂ ਅਰਜਨ ਢਿੱਲੋਂ ਦਾ ਗਾਣਾ ਹੈਗਾ ਕਿ ਭਰੋਸਾ ਰੱਖ ਪੂਰੀ ਹੈਰੀਟੇਜ ਤੇ ਲਾਂਭਾ ਨਹੀਂ ਆਉਣ ਦਿੰਦੇ ਥੈਂਕ ਯੂ

0: ਲਾਸਟ ਆਵਰ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਸਾਨੂੰ ਲਗਾਤਾਰ ਕਾਲਸ ਆ ਰਹੀਆਂ ਸੀ ਅਤੇ ਸਾਡੇ ਨਾਲ ਕੋਈ ਸਪੋਂਸਰ ਸੰਬੰਧ ਇੱਕ ਇੰਟਰਵਿਊ ਲਿਖੀ ਹੋਈ ਸੀ ਅਤੇ ਹੁਣ ਦੁਬਾਰਾ ਕਿਉਂਕਿ ਉਸਨੂੰ ਸਮਰਾਈਜ਼ ਕਰਨਾ ਪਰਿਵਾਰ ਕਹਿੰਦੇ ਬੜਾ ਜ਼ਰੂਰੀ ਆ। ਟੌਪਿਕ ਜਿਹੜੇ ਇਸ ਆਵਰ ਦੇ ਵਿੱਚ ਦੁਬਾਰਾ ਜੁੜੇ ਨੇ ਆਡੀਅੰਸ ਉਹਨਾਂ ਨੂੰ ਦੱਸਦੀ ਹੈ, ਗੱਲਬਾਤ ਹੋ ਰਹੀ ਸੀ ਹਾਊਸ ਓਨਰ ਅਤੇ ਟੈਨੈਂਟ ਨੂੰ ਲੈ ਕੇ, ਬੇਸਮੈਂਟ ਨੂੰ ਲੈ ਕੇ। ਇਹਦੇ ਵਿੱਚ ਦੋ ਰੂਲਸ ਪਰਿਵਾਰ ਮਾਡਲਾਂ 'ਤੇ ਕੰਮ ਕਰਦੇ ਨੇ ਹਾਊਸ ਓਨਰ। ਇੱਕ ਤਾਂ ਉਹ ਕਹਿੰਦੇ ਨੇ ਕਿ ਓਕੇ ਜੀ ਅਸੀਂ ਉੱਕੇ ਪੁੱਕੇ ਪੈਸੇ ਕਰ ਦਿੰਦੇ ਹਾਂ ਕਿ $1500 ਉੱਕਾ ਪੁੱਕਾ ਦੇ ਦਿਓ, $1800 ਉੱਕਾ ਪੁੱਕਾ ਦੇ ਦਿਓ ਜਾਂ $2000 ਉੱਕਾ ਪੁੱਕਾ ਦੇ ਦਿਓ। ਕਈ ਪਰਿਵਾਰ ਕਹਿੰਦੇ ਨੇ ਕਿ ਓਕੇ 80% ਅਸੀਂ ਯੂਟੀਲਿਟੀ ਰੱਖਾਂਗੇ, 20% ਤੁਹਾਡੇ ਹਿੱਸੇ ਆਉਣਗੇ। ਕੋਈ 30 ਕਰਦੇ ਆ, ਕੋਈ 60-40 ਦੇ ਮਾਡਲ 'ਤੇ ਵੀ ਕਰਦਾ, ਜਿਹਦੇ ਵਿੱਚ ਬਹੁਤ ਸਾਰੇ ਡਿਸਪਿਊਟ ਆ ਜਾਂਦੇ ਨੇ। ਅਤੇ ਟੈਨੈਂਟਸ ਵੱਲੋਂ ਅੱਜ ਸਾਨੂੰ ਸੁਨੇਹਾ ਮਿਲਿਆ, ਉਹ ਕਹਿੰਦੇ ਜੀ ਅਸੀਂ ਤਾਂ 2 ਜਾਣੀ ਆ, ਉੱਪਰ ਕਹਿੰਦੇ 6-7-8 ਜਾਣੇ ਰਹਿ ਰਹੇ ਨੇ ਅਤੇ ਸਾਨੂੰ 40% ਯੂਟੀਲਿਟੀਜ਼ ਭਰਨੀਆਂ ਪੈ ਰਹੀਆਂ ਨੇ। ਉਹ ਗਾਰਡਨ ਨੂੰ ਪਾਣੀ ਲਾਉਂਦੇ ਨੇ, ਉਹ ਗੱਡੀਆਂ ਵਾਸ਼ ਕਰਦੇ ਨੇ, ਉਹਨਾਂ ਦੇ ਬੱਚੇ ਸਾਰਾ ਦਿਨ ਗੇਮਾਂ ਖੇਡਦੇ ਰਹਿੰਦੇ ਨੇ ਅਤੇ ਅਸੀਂ ਤਾਂ ਕੰਮ ਕਾਰ ਕਰਦੇ ਹਾਂ, ਅਸੀਂ ਤਾਂ ਬਾਹਰ ਰਹਿੰਦੇ ਹਾਂ ਅਤੇ ਅਸੀਂ 40% ਯੂਟੀਲਿਟੀਜ਼ ਕਿਉਂ ਭਰੀਏ। ਐਂਡ ਕੁਝ ਹਾਊਸ ਓਨਰ ਦਾ ਕਹਿਣਾ ਗਾ, ਕਹਿੰਦੇ ਜੇ ਅਸੀਂ ਯੂਟੀਲਿਟੀਜ਼ ਉੱਕੀਆਂ ਪੁੱਕੀਆਂ ਕਰਦੇ ਹਾਂ ਤਾਂ ਇਹ ਦਿਨੇ ਲਾਂਡਰੀ ਕਰੀ ਜਾਂਦੇ ਨੇ, ਸੋ ਲਾਂਡਰੀ ਮਸ਼ੀਨ ਦਿਨ ਰਾਤ ਚੱਲੀ ਜਾਂਦੀ ਰਹਿੰਦੀ ਆ, ਜਾਂ ਫਿਰ ਟੀਵੀ ਚੱਲਦਾ ਛੱਡ ਆਉਣਗੇ, ਲਾਈਟਾਂ ਚੱਲਦੇ ਛੱਡ ਆਉਣਗੇ, ਅਤੇ ਇਹਦੇ ਨਾਲ ਸਾਡੇ ਬਿੱਲ ਬੱਤੀਆਂ ਵੱਧ ਆਉਂਦੇ ਨੇ। ਸੋ ਇਸ ਦੇ ਵਿੱਚ ਕੀ ਸਹੀ ਰੂਲ ਹੋਣਾ ਚਾਹੀਦਾ, ਇਹਦੇ ਬਾਬਤ ਆਪਾਂ ਗੱਲਬਾਤ ਕਰ ਰਹੇ ਸੀ। ਸਟੂਡੀਓ ਦਾ ਨੰਬਰ ਆ 416-233-7368, 416-233-7368। ਜੇ 2 ਬੈਡਰੂਮ ਬੇਸਮੈਂਟ ਆ ਮਾਨ ਸਾਹਿਬ, ਅਤੇ ਜਿਹੜਾ ਦੂਜੀ ਗੱਲਬਾਤ ਕੀਤੀ ਸੀ ਕਿ ਇੱਕ ਕਪਲ ਨੇ, ਹਸਬੈਂਡ ਵਾਈਫ ਨੇ 2 ਬੈਡਰੂਮ ਬੇਸਮੈਂਟ ਰੈਂਟਰ ਕਰ ਲਈ ਕਿ ਚਲੋ ਇੱਕ ਬੈਡਰੂਮ ਐਕਸਟਰਾ ਠੀਕ ਆ, ਕਈ ਵਾਰ ਕੋਈ ਓਵਰਨਾਈਟ ਗੈਸਟ ਆ ਜਾਂਦਾ। ਪ੍ਰੋਬਲਮ ਉਦੋਂ ਇੱਕ ਵੱਖਰੀ ਆ ਜਾਂਦੀ ਹੈ ਜਦੋਂ ਉਹਨਾਂ ਦੇ ਪੇਰੈਂਟਸ ਆ ਕੇ ਨਾ ਰਹਿਣ ਲੱਗਦੇ ਨੇ, ਚਾਹੇ ਉਹ ਸਮਰ ਵਕੇਸ਼ਨ 'ਤੇ ਆਏ ਨੇ, ਚਾਹੇ 3 ਮਹੀਨਿਆਂ ਲਈ ਆਏ ਨੇ, ਤਾਂ ਉਦੋਂ ਕਹਿੰਦੇ ਕਿ ਪਹਿਲਾਂ ਤਾਂ ਰੈਂਟ 1800 ਸੀ, ਹੁਣ ਤੁਹਾਡੇ ਫੈਮਿਲੀ 'ਚ 2 ਬੰਦੇ ਐਡ ਹੋ ਗਏ ਤਾਂ 2000 ਜਾਂ 2200 ਰੈਂਟ ਤੁਹਾਡਾ ਹੋ ਗਿਆ, ਅਤੇ ਬੰਦਾ ਇੱਕੇਦਮ ਫਿਰ ਛੱਡ ਕੇ ਜਾਂਦਾ, ਉਹ ਵੀ ਨਹੀਂ ਸਹੀ ਰਹਿੰਦਾ। ਅਤੇ ਇਹਦੇ ਬਾਬਤ ਤੁਹਾਨੂੰ ਕੀ ਲੱਗਦਾ?
1: ਦੇਖੋ ਜੀ, ਸਾਰਿਆਂ ਦੇ ਆਪਦੇ ਪਰਸਨਲ ਵਿਊਜ਼ ਹੋ ਸਕਦੇ ਨੇ ਅਤੇ ਸਾਰਿਆਂ ਡਿਫਰੈਂਟ ਹੋ ਸਕਦੇ ਨੇ, ਬਟ ਮੈਨੂੰ ਇਹ ਲੱਗਦਾ ਕਿ ਜਿੱਦਾਂ ਤੁਸੀਂ ਰੈਂਟ ਕਰਦੇ ਹੋ ਕੋਈ ਵੀ ਜਗ੍ਹਾ, ਚਾਹੇ 2 ਰੂਮ ਆ ਚਾਹੇ 3 ਰੂਮ ਆ, ਤੁਸੀਂ ਇੱਕ ਮੈਕਸੀਮਮ ਕੈਪ ਜ਼ਰੂਰ ਲਾ ਸਕਦੇ ਹੋ। ਇਹ ਨਹੀਂ ਕਹਿ ਸਕਦੇ ਕਿ 2 ਰੂਮ ਨੇ ਤਾਂ ਤੁਸੀਂ ਕਹੋਗੇ ਵੀ 7-8 ਜਣੇ ਰਹੀ ਜਾਂਦੇ ਆ, ਉਹ ਸਾਰਿਆਂ ਲਈ ਔਖਾ ਹੋ ਜਾਂਦਾ, ਉੱਪਰ ਵਾਲਿਆਂ ਲਈ ਵੀ ਔਖਾ ਹੋ ਜਾਂਦਾ, ਨੀਚੇ ਵਾਲਿਆਂ ਲਈ ਵੀ ਔਖਾ ਹੋ ਜਾਂਦਾ। ਬਟ ਜੇ ਇੱਕ ਕਪਲ ਰਹਿੰਦਾ, ਉਹਨਾਂ ਦੇ ਪੇਰੈਂਟਸ ਆਉਂਦੇ ਆ, ਚਲੋ ਅਤੇ ਫੈਮਿਲੀ ਮੈਂਬਰਸ ਆਉਂਦੇ ਆ ਅਤੇ ਥੋੜ੍ਹੇ ਟਾਈਮ ਲਈ ਆਉਂਦੇ ਆ, ਤਾਂ ਤੁਸੀਂ ਰੈਂਟ ਮੇਰੇ ਹਿਸਾਬ ਨਾਲ ਜਗ੍ਹਾ ਦਾ ਹੋਣਾ ਚਾਹੀਦਾ। ਅਤੇ ਜੇ ਤੁਹਾਡੇ ਕੋਲ 2 ਬੈਡਰੂਮ ਬੇਸਮੈਂਟ ਆ ਤਾਂ ਉਹ ਇਹ ਤਾਂ ਹੈ ਨਹੀਂ ਕਿ ਤੁਹਾਡੀ ਕੋਈ ਐਕਸਟਰਾ ਜਗ੍ਹਾ ਯੂਜ਼ ਕਰਨ ਲੱਗ ਗਏ, ਜਾਂ ਇਹ ਤਾਂ ਹੈ ਨਹੀਂ ਕਿ ਤੁਹਾਡੇ ਤੋਂ ਕੋਈ ਐਕਸਟਰਾ ਡਰਾਈਵੇ 'ਤੇ ਕੋਈ ਐਕਸਟਰਾ ਕਾਰ ਪਾਰਕ ਕਰਨ ਲੱਗ ਗਏ ਜਾਂ ਤੁਹਾਡੀ ਜਗ੍ਹਾ ਕੋਈ ਯੂਜ਼ ਕਰਨ ਲੱਗ ਗਏ। ਸੋ ਜੋ ਰੈਂਟ ਜਗ੍ਹਾ ਦਾ ਉਹ ਮੇਰੇ ਹਿਸਾਬ ਨਾਲ ਨਹੀਂ ਚੇਂਜ ਹੋਣਾ ਚਾਹੀਦਾ। ਹਾਂ, ਤੁਸੀਂ ਯੂਟੀਲਿਟੀਜ਼ ਕਹਿ ਸਕਦੇ ਹੋ ਜੇ ਤੁਸੀਂ ਐਕਸਟਰਾ ਚਾਰਜ ਕਰਦੇ ਹੋ, ਜਾਂ ਤੁਸੀਂ ਨਹੀਂ ਵੀ ਚਾਰਜ ਕਰਦੇ ਸੀਗੇ ਪਹਿਲਾਂ, ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਦੇਖੋ ਪਹਿਲਾਂ ਆਪਾਂ ਨੇ ਆਲ ਇਨ ਆਲ ਕੀਤਾ ਹੋਇਆ ਸੀ, ਆਲ ਇਨਕਲੂਸਿਵ ਸੀਗਾ, ਲੈਸ ਏ ਕੇ ਵੀ ਤੁਹਾਡਾ 1500 ਰੈਂਟ ਸੀਗਾ ਇਨਕਲੂਡਿੰਗ ਯੂਟੀਲਿਟੀਜ਼ ਐਂਡ ਐਵਰੀਥਿੰਗ, ਬਟ ਉਹ ਇਹ ਸੀਗਾ ਕਿਉਂਕਿ ਅਸੀਂ ਉੱਤੇ 7-8 ਜਣੇ ਰਹਿੰਦੇ ਸੀਗੇ, ਤੁਸੀਂ ਨੀਚੇ 2 ਜਣੇ ਰਹਿੰਦੇ ਸੀਗੇ, ਪਰਸੈਂਟੇਜ ਦੇ ਹਿਸਾਬ ਨਾਲ ਕਰਦੇ ਤਾਂ ਗੱਲ ਹਿਸਾਬ ਜਿਹੇ 'ਚ ਨਹੀਂ ਆਉਣੀ ਸੀ, ਸੋ ਆਲ ਇਨਕਲੂਸਿਵ 'ਚ ਆਪਾਂ ਕਰ ਲਿਆ ਸੀਗਾ। ਬਟ ਹੁਣ ਤੁਹਾਡੇ ਪੇਰੈਂਟਸ ਆ ਰਹੇ ਆ, ਫੈਮਿਲੀ ਚਲੋ ਵੱਡੀ ਹੋ ਰਹੀ ਆ, ਮੈਂਬਰਸ ਵੱਧ ਨੇ, ਤਾਂ ਓਬੀਅਸ ਆ ਯੂਟੀਲਿਟੀ

0: ਹਾਈਡਰੋ ਵਗੈਰਾ ਜ਼ਿਆਦਾ ਯੂਜ਼ ਹੁੰਦਾ, ਅਤੇ ਇਸ ਕਰਕੇ ਆਪਾਂ ਯੂਟੀਲਿਟੀਜ਼ ਦਾ ਦੇਖਣਾ ਪਏਗਾ, ਆਪਾਂ ਉਹਨਾਂ ਨੂੰ ਕਿਵੇਂ ਵਧਾ ਘਟਾ ਸਕਦੇ ਤਾਂ ਕਿ ਦੋਨੋਂ ਪਾਰਟੀਜ਼ ਲਈ ਇੱਕ ਵਿਨ ਵਿਨ ਸਿਚੁਏਸ਼ਨ ਹੋਵੇ।
1: ਸੋ ਤੁਸੀਂ ਦੋਸਤੋ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 416-233-7368। ਕੀ ਜੇ ਘਰੇ ਗੈਸਟ 2 ਮਹੀਨੇ ਲਈ ਆਉਣ ਤਾਂ ਉਹਨਾਂ ਤੋਂ ਰੈਂਟ ਵੱਧ ਲੈਣਾ ਚਾਹੀਦਾ ਜਾਂ ਨਹੀਂ? 416-233-7368 ਸਟੂਡੀਓ ਨੰਬਰ ਹੈ ਬਾਈ ਜੀ। ਇੱਕ ਵਾਰੀ ਹੋਰ ਇੱਦਾਂ ਮੇਰੇ ਕਜ਼ਨ ਬ੍ਰਦਰ ਆ,
0: ਹਾਂਜੀ ਹਾਂਜੀ,
1: ਉਹ ਕਹਿੰਦੇ ਅਸੀਂ ਇੱਦਾਂ ਰਹਿ ਰਹੇ ਸੀ ਰੈਂਟ ਦੇ, ਅਤੇ ਅਸੀਂ ਇੱਕ ਕਾਰ ਪਾਰਕਿੰਗ ਲੈਤੀ ਹੋਈ ਸੀ ਅਤੇ ਉਹਦੀ ਸਿਸਟਰ ਅਤੇ ਉਹ ਬ੍ਰਦਰ ਦੋਨੇ ਰਹਿ ਰਹੇ ਸੀ, ਐਂਡ ਉਹ ਇੱਕ ਸਾਈਡ 'ਤੇ ਪਾਰਕ ਕਰਦੇ ਸੀ, ਦੂਜੇ ਪਾਸੇ ਹਾਊਸ ਹੁਣ। ਇਦੂਆ 'ਚ ਉਹਨਾਂ ਦੇ ਸਿਸਟਰ ਨੇ ਗੱਡੀ ਲੈ ਲਈ ਅਤੇ ਉਹ ਗੱਡੀਆਂ ਅੱਗੇ ਪਿੱਛੇ ਕਰਕੇ ਆਪਣੀਆਂ ਲਾਉਣ ਲੱਗ ਗਏ ਕਿ ਅੱਗੇ ਚਲੋ ਤੇਰੀ ਗੱਡੀ, ਤੂੰ ਪਹਿਲਾਂ ਖੰਭ 'ਤੇ ਜਾਣਾ ਉਹਨਾਂ ਨੇ, ਅਤੇ ਉਹਨਾਂ ਨੇ ਜੀ $50 ਐਕਸਟਰਾ ਕਰਤੇ। ਕਹਿੰਦੇ ਹੁਣ ਤੁਹਾਡੀਆਂ ਗੱਡੀਆਂ 2 ਪਾਰਕ ਹੋ ਰਹੀਆਂ ਨੇ ਅਤੇ $50 ਐਕਸਟਰਾ ਦਿਓ।
0: ਦੇਖੋ ਜੀ, $50 ਨਾਲ ਕੀ ਫਰਕ ਪੈਣਾ ਵੈਸੇ ਜੇ ਆਪਾਂ ਸੋਚਣ ਵਾਲੀ ਗੱਲ ਹੋਵੇ। ਅਤੇ ਦੂਜੀ ਗੱਲ ਇਹ ਹੈ ਕਿ ਇਹ ਇਸ ਨੂੰ ਤੁਸੀਂ ਜਾਇਜ਼ ਕਹਿੰਦੇ ਹੋ ਜਾਂ ਨਹੀਂ ਕਹਿੰਦੇ, ਤਾਂ ਮੇਰੇ ਹਿਸਾਬ ਨਾਲ ਪਰਸਨਲੀ ਮੇਰੇ ਲਈ ਇਹ ਸਹੀ ਨਹੀਂ ਹੈਗਾ, ਕਿਉਂਕਿ ਉਹ ਤੁਹਾਡੀ ਪਾਰਕਿੰਗ ਦੇ ਵਿੱਚ ਨਹੀਂ ਆ ਰਹੇ, ਉਹ ਤੁਹਾਡੇ ਲਈ ਇਹ ਨਹੀਂ ਹੈਗਾ ਕਿ ਤੁਹਾਡੀਆਂ ਗੱਡੀਆਂ ਨੂੰ ਬਲੌਕ ਕਰ ਰਹੇ ਨੇ, ਜਾਂ ਤੁਹਾਨੂੰ ਜੇ ਤੁਸੀਂ ਆਪਣੀ ਗੱਡੀ ਕੱਢਣੀ ਹੈ ਤਾਂ ਉਹਨਾਂ ਨੂੰ ਪਹਿਲਾਂ ਕਹਿਣਾ ਪੈਂਦਾ, ਜਾਂ ਤੁਹਾਨੂੰ 1% ਵੀ ਥੋੜ੍ਹੀ ਦਿੱਕਤ ਆ ਰਹੀ ਹੋਵੇ ਫਿਰ ਆਪਾਂ ਕਹਿ ਸਕਦੇ ਹਾਂ। ਅਤੇ ਤੁਸੀਂ ਅੰਟਿਲ ਐਂਡ ਅਨਲੈਸ ਤੁਹਾਡੇ ਲਈ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਤਾਂ
1: ਕਿਉਂਕਿ ਉਹ ਜਿੱਥੇ ਜਿਹੜੇ ਵੇਅਰ ਹਾਊਸ 'ਚ ਕੰਮ ਕਰਦੇ ਨਾ, ਉੱਥੇ ਕੰਮ ਵਾਲੀ ਵੈਨ ਕਈ ਵਾਰ ਲੈ ਕੇ ਉਹ ਜਾਂਦੇ ਨੇ ਕਿਚਨ ਵਗੈਰਾ ਡਿਲੀਵਰੀਆਂ ਕਰਨ, ਉਹ ਕਹਿੰਦੇ ਇੱਕ ਦਿਨ ਲੇਟ ਹੋ ਰਹੇ ਸੀ, ਮੈਂ ਕੰਮ ਤੋਂ ਗੱਡੀ ਪਿੱਕ ਕਰਨ ਦੀ ਬਜਾਏ ਮੈਂ ਵੈਨ ਲੈ ਕੇ ਸਿੱਧਾ ਘਰੇ ਪਹੁੰਚ ਗਿਆ ਕਿ ਚਲੋ ਕਿੱਥੇ ਗੱਡੀ ਆਲਰੇਡੀ ਲੇਟ ਆ, ਅਤੇ ਜਦੋਂ ਗੱਡੀ ਆਪਣੀ ਵੈਨ ਪਾਰਕ ਕੀਤੀ ਘਰੇ ਤਾਂ ਉਹ 'ਤੇ ਇਤਰਾਜ਼ ਕੀਤਾ ਕਿ ਤੂੰ ਤਾਂ ਕੰਮ ਵਾਲੀ ਗੱਡੀਆਂ ਲੈ ਕੇ ਆਉਣ ਲੱਗ ਗਿਆ, ਅਤੇ ਕਹਿੰਦੇ ਪਾਰਕ ਨਹੀਂ ਕਰਨੀ, ਕਹਿੰਦਾ ਮੇਰੇ ਕੋਲ ਕੋਈ ਆਪਸ਼ਨ ਹੀ ਨਹੀਂ ਰਹੀ, ਮੈਂ ਗੱਡੀ ਸਾਈਡ 'ਤੇ ਪਾਰਕ ਕੀਤੀ ਅਤੇ ਮੈਨੂੰ ਉਹਦੀ ਟਿਕਟ ਬਾਅਦ ਵਿੱਚ ਭਰਨੀ ਪਈ।
0: ਦੇਖੋ ਜੀ, ਇੱਦਾਂ ਦੇ ਕੇਸ ਚਲੋ ਆ ਜਾਂਦੇ ਹੋਣੇ ਸਾਹਮਣੇ, ਬਟ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ ਮੇਰੇ ਨਜ਼ਰ ਦੇ ਵਿੱਚ।
1: ਸਾਡੇ ਆਡੀਅੰਸ ਕੀ ਸੋਚਦੀ ਆ ਕਿ ਜਦੋਂ ਘਰੇ ਕੋਈ ਪਾਰਕਿੰਗ ਇੱਕ ਦੀ ਜਗ੍ਹਾ 2 ਹੋ ਜਾਣ ਅਤੇ ਉਹ ਲਾ ਤੁਹਾਡੇ, ਤਾਂ ਕਿ ਐਕਸਟਰਾ ਪੈਸੇ ਲੈਣੇ ਚਾਹੀਦੇ ਨੇ, 2 ਦੀ ਜਗ੍ਹਾ 2 ਗੈਸਟ ਐਕਸਟਰਾ ਰਹਿਣ 3 ਮਹੀਨੇ ਲਈ ਸ਼ੋਰਟ ਟਰਮ ਲਈ, ਉਹਨਾਂ ਤੋਂ ਰੈਂਟ ਐਕਸਟਰਾ ਲੈਣਾ ਚਾਹੀਦਾ, ਜਾਂ ਫਿਰ ਯੂਟੀਲਿਟੀਜ਼ ਵਾਲਾ ਉੱਕਾ ਪੁੱਕਾ ਕਰਨਾ ਚਾਹੀਦਾ, ਜਾਂ ਪਰਸੈਂਟ ਰੱਖਣੀ ਚਾਹੀਦੀ ਆ, ਕਿਉਂਕਿ ਜ਼ਿਆਦਾਤਰ ਹਾਊਸ ਓਨਰ ਦਾ ਇਹ ਕਹਿਣਾ ਹੁੰਦਾ ਕਿ ਭਾਈ ਫਿਰ ਯੂਟੀਲਿਟੀਜ਼ ਬਿੱਲ ਬੱਤੀਆਂ ਬੰਦਾ ਸੋਚ ਸਮਝ ਕੇ ਨਹੀਂ ਯੂਜ਼ ਕਰਦਾ, ਬਹੁਤ ਜ਼ਿਆਦਾ ਇੱਦਾਂ ਹੀ ਯੂਜ਼ ਕੀਤੀਆਂ ਹੁੰਦੀਆਂ ਨੇ। ਤਾਂ ਜ਼ਰੂਰ ਤੁਸੀਂ ਕਾਲ ਕਰਕੇ ਸਾਨੂੰ ਆਪਣੀ ਟਿੱਪਣੀ ਵਿਚਾਰ ਦੇ ਸਕਦੇ ਹੋ। ਨੰਬਰ ਆ 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ। ਅਪਲਾਇੰਸ ਤੋਂ ਯਾਦ ਹੈ ਸਾਡੇ ਨਾਲ ਐੱਸ ਜੀ ਅਪਲਾਇੰਸ ਰਿਪੇਅਰ ਤੋਂ ਨੇ ਬਾਈ ਜੀ, ਵੀ ਅਕਸਰ ਇਹ ਸਾਨੂੰ ਗੱਲਬਾਤ ਕਹਿੰਦੇ ਹੁੰਦੇ ਨੇ ਕਿ ਜਦੋਂ ਮੈਂ ਕਿਹਾ ਅਪਲਾਇੰਸ ਰਿਪੇਅਰ ਕਰਨ ਜਾਂਦੇ ਨੇ, ਇਹ ਕਹਿੰਦੇ ਅਸੀਂ ਬਹੁਤ ਆਤ ਰੈਂਟਲ ਪ੍ਰੋਪਰਟੀ ਦੇ ਵਿੱਚ ਰਿਪੇਅਰ ਦੀਆਂ ਸਾਨੂੰ ਜ਼ਿਆਦਾ ਕਾਲਸ ਆਉਂਦੀਆਂ ਨੇ, ਅਤੇ ਉਹਦਾ ਰੀਜ਼ਨ ਵੀ ਕਿਤੇ ਨਾ ਕਿਤੇ ਇਹ ਹੁੰਦਾ ਕਿ ਓਵਰ ਯੂਜ਼ ਅਪਲਾਇੰਸ ਜਿਹੜੇ ਅਪਲਾਇੰਸ ਕੀਤੇ ਜਾਂਦੇ ਨੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਬਾਈ ਜੀ ਤੁਸੀਂ ਦੇਖਦੇ ਹੋ ਜਦੋਂ ਕੋਈ ਲੌਂਡਰੀ ਖਰਾਬ ਹੋ ਗਈ ਅਤੇ ਤੁਹਾਨੂੰ ਪਤਾ ਲੱਗਦਾ ਕਿ ਇਹ ਟੈਨੈਂਟਸ ਇੱਥੇ ਰਹਿ ਰਹੇ ਨੇ, ਚਾਹੇ ਉਹ ਬੇਸਮੈਂਟ ਆ ਚਾਹੇ ਅਪਰ ਪੋਰਸ਼ਨ ਆ, ਕੀ ਉਹ ਓਵਰ ਯੂਜ਼ ਨਾਲ ਅਪਲਾਇੰਸ ਵੀ ਖਰਾਬ ਹੁੰਦੇ ਨੇ ਛੇਤੀ?
2: ਜੀ ਬਿਲਕੁਲ ਜੀ, ਓਵਰ ਯੂਜ਼ ਦੇ ਨਾਲ ਕੀ ਹੁੰਦਾ ਕਿ ਅਪਲਾਇੰਸ ਦੇ ਉੱਤੇ ਬਰਡਨ ਪੈ ਜਾਂਦਾ, ਤੇ ਜਿਹਦੇ ਕਰਕੇ ਕਿ ਉਹਨਾਂ ਦੇ ਵਿੱਚ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਦੇਖੋ ਜਿਹੜੀ ਚੀਜ਼ ਜ਼ਿਆਦਾ ਚੱਲਦੀ ਹੈ, ਦਿਨ ਰਾਤ ਚੱਲਦੀ ਆ, ਉਹਦੀ ਹਮੇਸ਼ਾ ਹੀ ਉਹਦੀ ਕੀ ਹੈ ਕਿ ਉਹ ਚੀਜ਼ ਦੀ ਮੇਨਟੇਨੈਂਸ ਜਾਂ ਸਰਵਿਸਿਸ ਪਹਿਲਾਂ ਹੀ ਆਉਂਦੀਆਂ ਨੇ, ਰਾਈਟ? ਸੋ ਉਹ ਚੀਜ਼ ਆਪਾਂ ਨੂੰ ਫਿਰ ਕਿਤੇ ਕਿਤੇ ਕਰਾਉਣੀ ਪੈਂਦੀ ਹੈ। ਸੋ ਅਪਲਾਇੰਸਿਸ ਦੇ ਵਿੱਚ ਜੇ ਗੱਲ ਕਰੀਏ ਤੇ ਅਸੀਂ ਸਾਰੇ ਮੇਜਰ ਬ੍ਰਾਂਡਸ ਐਂਡ ਸਾਰੇ ਮੇਜਰ ਅਪਲਾਇੰਸਿਸ ਨੂੰ ਕਵਰ ਕਰਦੇ ਹਾਂ, ਜਿਵੇਂ ਕਿ ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਸਟੋਵ।
1: ਸੋ ਭਾਈ ਜੀ ਜਿਹੜੇ ਤੁਸੀਂ ਅਪਲਾਇੰਸ ਰਿਪੇਅਰ ਕਰਦੇ ਹੋ, ਫਰਿੱਜ, ਗਰਮੀਆਂ ਦੇ ਵਿੱਚ ਫਰਿੱਜ ਦੀ ਗੈਸ ਖਤਮ ਹੁੰਦੀ ਆ, ਕਈ ਵਾਰ ਇੱਕ ਫਰਿੱਜ ਘਰੇ ਐਕਸਟਰਾ ਹੀ ਗਰਾਹ ਦੇ ਵਿੱਚ ਰੱਖਿਆ ਹੁੰਦਾ ਅਤੇ ਉਹ ਪਿਆ ਪਿਆ, ਜਿਵੇਂ ਕਹਿ ਲਈਏ ਸਮਰ ਦੇ ਵਿੱਚ ਚਲਾਉਣਾ, ਹੁਣ ਆਪਾਂ ਔਨ ਕੀਤਾ ਹੋਊ ਨਹੀਂ ਚੱਲ ਰਿਹਾ, ਜਾਂ ਲੌਂਡਰੀ ਕੰਬਣ 'ਚ ਲੱਗ ਜਾਂਦੀ ਆ, ਡਰਾਇਰ ਕੱਪੜੇ ਨਹੀਂ ਸੁਕਾਉਂਦਾ। ਸੋ ਇਹ ਮੇਜਰ ਖਰਚੇ ਨੇ ਜਾਂ ਇਹ ਨਿੱਕੀਆਂ ਪ੍ਰੋਬਲਮਾਂ ਨੇ ਘੱਟ ਖਰਚੇ 'ਚ ਠੀਕ ਹੋਣ ਵਾਲੀ ਨੇ?
2: ਇਹ ਨਿੱਕੀਆਂ ਜੀ ਪ੍ਰੋਬਲਮਸ ਨੇ, ਇਹ ਕੋਈ ਬਹੁਤ ਵੱਡੀਆਂ ਪ੍ਰੋਬਲਮਸ ਨਹੀਂ ਹੈਗੀਆਂ। ਜਿੱਦਾਂ ਕਿ ਫਰਿੱਜਸ ਦੇ ਵਿੱਚ ਅੱਜ ਕੱਲ੍ਹ ਕੀ ਹੁੰਦਾ ਕਿ ਟੈਂਪਰੇਚਰ ਚੇਂਜ ਦੇ ਨਾਲ ਕਈ ਵਾਰ ਸੈਂਸਰ ਵਗੈਰਾ ਜਾਂ ਫਿਰ ਉਹਨਾਂ ਦੀ ਗੈਸ ਦਾ ਇਸ਼ੂ ਆ ਜਾਂਦਾ ਆ, ਸੋ ਲੌਂਡਰੀ ਵੀ ਆਪਣੀ ਕਦੇ ਕਦੇ ਆਪਣਾ ਡਰਾਇਰ ਆਪਣਾ ਹੀਟ ਕੰਮ ਕਰਨਾ ਛੱਡ ਦਿੰਦਾ ਆ ਜਾਂ ਫਿਰ ਕੀ ਕਹਿੰਦੇ ਉਹ ਕਈ ਵਾਰ ਉਹ ਚ ਨੋਇਜ਼ ਇਸ਼ੂ ਬੜਾ ਆਉਣ ਲੱਗ ਜਾਂਦਾ ਹਨਾ, ਉਹ ਬੜੀਆਂ ਚੀਕਾਂ ਹੀ ਮਾਰਨ ਲੱਗ ਜਾਂਦਾ। ਸੋ ਸਾਰੇ ਜਿਹੜੇ ਖਰਚੇ ਨੇ ਇਹ ਬੜੇ ਮੀਨਸ ਰਿਪੇਅਰਾਂ ਘੱਟ ਖਰਚੇ ਦੇ ਵਿੱਚ ਹੀ ਹੋ ਜਾਂਦੇ।
1: ਤੇ ਜੇ ਬਰਨਰ ਕੁੱਕਟੌਪ ਆ ਉਹਦਾ ਇੱਕ ਅੱਧਾ ਬਰਨਰ ਨਹੀਂ ਚੱਲ ਰਿਹਾ, ਉਹ ਚੇਂਜ ਹੀ ਕਰਨਾ ਪੈਂਦਾ ਥੱਲੋਂ ਬਰਨਰ ਜਾਂ ਕਈ ਵਾਰ ਕੋਈ ਟਾਂਕਾ ਹੀ ਹਿੱਲਿਆ ਹੁੰਦਾ?
2: ਕਈ ਵਾਰ ਤਾਂ ਜੀ ਉਹਦਾ ਵਾਇਰਿੰਗ ਵਾਇਰਿੰਗ ਦਾ ਹੀ ਸ਼ਾਰਟ ਹੁੰਦਾ ਹੈ, ਸੋ ਕਈ ਵਾਰ ਚੇਂਜ ਕਰਨਾ ਪੈਂਦਾ ਹੈ।
1: ਤੇ ਜੇ ਤੁਸੀਂ ਕੋਈ ਪਾਰਟਸ ਚੇਂਜ ਕਰਦੇ ਹੋ ਇਹ ਤੇ ਵਾਰੰਟੀ ਵੀ ਦਿੰਦੇ?
2: ਬਿਲਕੁਲ ਜੀ, ਜਿੰਨੇ ਵੀ ਅਸੀਂ ਸਾਰੀਆਂ ਰਿਪੇਅਰ ਕਰਦੇ ਹਾਂ ਉਹਨਾਂ ਤੇ ਅਸੀਂ ਵਿਦ ਵਾਰੰਟੀ ਅਸੀਂ ਕਸਟਮਰ ਨੂੰ ਪ੍ਰੋਵਾਈਡ ਕਰਦੇ ਹਾਂ, ਤੇ ਸਾਡੀਆਂ ਸਾਰੀਆਂ ਰਿਪੇਅਰ ਬੜੀਆਂ ਜੈਨੂਇਨ ਤੇ ਰੀਜ਼ਨੇਬਲ ਰੇਟ ਤੇ ਹੁੰਦੀਆਂ।
1: ਸੋ ਦੋਸਤੋ, ਤੁਸੀਂ ਘੱਟ ਖਰਚੇ ਚ ਆਪਣੇ ਅਪਲਾਇੰਸ ਰਿਪੇਅਰ ਕਰਾਉਣਾ ਚਾਹੁੰਦੇ ਹੋ ਵਿਦ ਵਾਰੰਟੀ, ਤਾਂ ਐਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰੋ। ਇਹਨਾਂ ਨੂੰ 10 ਸਾਲ ਦਾ ਤਜਰਬਾ, 10 ਸਾਲ ਤੋਂ ਇਹ ਅਪਲਾਇੰਸ ਰਿਪੇਅਰ ਇੱਕੋ ਇੱਕ ਕੰਮ ਕਰਦੇ ਨੇ, ਅਪਲਾਇੰਸ ਰਿਪੇਅਰ, ਉਹ ਚਾਹੇ ਪੁਰਾਣੇ ਅਪਲਾਇੰਸ ਨੇ ਚਾਹੇ ਨਵੇਂ ਬਿਲਟ ਇਨ ਅਪਲਾਇੰਸ ਨੇ, ਜਿੱਥੇ ਤੁਹਾਡੀ ਕੰਪਨੀ ਜਿਹਦਾ ਜਿਹਨੇ ਉਹ ਫਰਿੱਜ ਬਣਾਇਆ ਜਿਹਨੇ ਉਹ ਅਪਲਾਇੰਸ ਬਣਾਇਆ ਉਹ ਹੱਥ ਖੜੇ ਕਰਦੇ ਹਨ, ਉਹ ਅਪਲਾਇੰਸ ਵੀ ਐਸ ਜੀ ਅਪਲਾਇੰਸ ਰਿਪੇਅਰ ਕਰ ਦਿੰਦੇ ਨੇ, ਤੇ ਬੜੇ ਘੱਟ ਖਰਚੇ ਚ। ਕਈ ਵਾਰ 10-15 ਹਜ਼ਾਰ ਦਾ ਫਰਿੱਜ ਹੁੰਦਾ ਤੇ ਉਹ ਖਰਚਾ 500 ਦੇ ਵਿੱਚ ਹੀ ਠੀਕ ਹੋ ਜਾਂਦਾ। ਸੋ ਐਸ ਜੀ ਅਪਲਾਇੰਸ ਰਿਪੇਅਰ ਨੂੰ ਕਾਲ ਕਰੋ, ਰਿਪੇਅਰ ਵਿਦ ਵਾਰੰਟੀ ਐਟ ਲੋ ਕੋਸਟ। ਨੰਬਰ ਟੂ ਕਾਲ 647-946-0042, 647-946-0042, 647-946-0042, 647-946-0042, 647-946-0042 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ।
2: ਥੈਂਕ ਯੂ, ਥੈਂਕ ਯੂ।
1: ਸੋ ਆਓ, ਵੇਲਾ ਹੋ ਗਿਆ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੇ ਲੈ ਕੇ ਜਾਣ ਦਾ। ਆਪਣੇ ਘਰ ਨੂੰ ਗ੍ਰੈਂਡ ਬਣਾਓ ਗ੍ਰੈਂਡ ਡੀਲਸ ਦੇ ਨਾਲ, ਬਟ ਐਟ ਲੋ ਕੋਸਟ। ਸੁਖਬਾਈ ਜੀ ਆਉਂਦੋ,
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੱਲਾ ਸਰ। ਬਿਲਕੁਲ, ਅੱਜ ਸ਼ਾਮ ਦੇ 7 ਵਜੇ ਤੱਕ ਪਰਿਵਾਰਾਂ ਲਈ ਓਪਨ ਹੈ। ਅਸੀਂ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਨੇ, ਅੱਜ ਸ਼ਾਮ 7 ਵਜੇ ਤੱਕ ਆ ਸਕਦੇ ਨੇ, ਤੇ ਕੱਲ ਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਫਰਨੀਚਰ ਦੀਆਂ ਤੁਸੀਂ ਡੀਲਸ ਦਾ ਫਾਇਦਾ ਲੈ ਸਕਦੇ ਹੋ। ਤੇ ਨਾਲ ਦੀ ਨਾਲ ਬਾਈ ਜੀ ਮੈਂ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਸੈੱਟ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਸੋ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਤੇ ਡੀਲ ਲੈ ਲਓ। ਵੀਕਐਂਡ ਸਪੈਸ਼ਲ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਗ੍ਰੇ ਕਲਰ ਦੇ ਵਿੱਚ, ਐਲਈਡੀ ਲਾਈਟਾਂ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਣਗੀਆਂ, ਕਿੰਗ ਸਾਈਜ਼ ਦਾ ਬੈੱਡ ਹੋਊਗਾ, ਹਾਈਡ੍ਰੋਲਿਕ ਸਟੋਰੇਜ ਨਾਲ, ਮਾੜਾ ਜਿਹਾ ਇਸ਼ਾਰਾ ਦੇਣਾ ਮੈਟਰ ਸੁਪਰ ਚਲ ਜਾਣਾ, ਥੱਲੇ ਸਾਰੀ ਸਟੋਰੇਜ ਬਣ ਜਾਣੀ ਆ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਨਾਈਟ ਸਟੈਂਡ ਦੇ ਥੱਲੇ ਐਲਈਡੀ ਲਾਈਟ, ਸੋ ਡਰੈਸਰ ਦੇ ਡਰੋਰ ਸੋਫਟ ਕਲੋਦਰ ਨੇ। ਸੋ ਕਿੰਗ ਸਾਈਜ਼ ਦਾ ਗ੍ਰੇ ਕਲਰ ਦਾ ਬੈੱਡਰੂਮ ਸੈੱਟ ਐਲਈਡੀ ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, ਵੀਕਐਂਡ ਸਪੈਸ਼ਲ $1499, $1499 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਤੋਹਫਾ ਇਸ ਵੀਕਐਂਡ ਦਾ, ਤੁਹਾਨੂੰ ਤੋਹਫਾ ਜਿਹੜਾ ਵੱਡੇ ਸਾਈਜ਼ ਦਾ ਟੈਲੀਵਿਜ਼ਨ, ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ, 5000 ਵਾਲਾ 4500 ਵਾਲਾ ਬੈੱਡਰੂਮ ਸੈੱਟ ਤੁਹਾਨੂੰ ਜਿਹੜਾ $1499 ਦੇ ਵਿੱਚ ਮਿਲਣਾ, ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, $1499 $1499 ਦੇ ਵਿੱਚ ਮਿਲੂਗਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਜਿਹੜਾ ਤੁਹਾਡਾ ਇਨਸਟੋਰ ਵੇਟ ਕਰ ਰਹੀਆਂ ਨੇ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨੂੰ ਯਾਦ ਰੱਖਣਾ ਪਰਿਵਾਰਾਂ ਨੇ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਫੁੱਲਰ ਸਾਹਿਬ।
1: ਵੈਰੀ ਗੁੱਡ ਜੀ, ਥੈਂਕ ਯੂ ਵੈਰੀ ਮੱਚ ਸਰ। ਤੇ 7 ਵਜੇ ਤੱਕ ਪਹੁੰਚ ਸਕਦੇ ਹੋ, ਤੇ ਜਾਂ ਫਿਰ ਇਹਨਾਂ ਨੂੰ ਕਾਲ ਕਰਕੇ ਇਹ ਚੀਜ਼ਾਂ ਹੋਲਡ ਕਰ ਲਿਓ। ਪਹਿਲਾਂ ਦੇਖਣੀ ਆ ਚੀਜ਼, ਬਾਅਦ ਵਿੱਚ ਡੀਲ ਰਨ ਕਰਨੀ ਆ। ਤੁਸੀਂ ਕੱਲ੍ਹ ਨੂੰ ਵੀ 10 ਤੋਂ 7 ਦੇ ਵਿੱਚ ਇੱਥੇ ਪਹੁੰਚ ਸਕਦੇ ਹੋ। ਅਤੇ ਜਿਹੜੇ ਏ ਐਮ ਫੈਸਿਲਿਟੀ ਨਾ, ਸਟੂਡੀਓ ਨੰਬਰ ਹੈ 416-233-73-68, 416-233-73-68 ਤੇ ਗੱਲਬਾਤ ਤੁਹਾਡੀ ਮੇਰੀ ਹੋ ਸਕਦੀ ਹੈ। ਅਤੇ ਸਾਡੇ ਨਾਲ ਸਟੂਡੀਓ 'ਤੇ ਜਿਵੇਂ ਨਾਗਪਾਲ ਸਾਹਿਬ ਜੀ ਨਾਲ ਪ੍ਰੋਮਿਸ ਕੀਤਾ ਸੀ, ਜਿਵੇਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਨਾਗਪਾਲ ਜੀ ਜਿਹੜੇ ਕੋਈ ਰਹਿ ਗਏ ਕੁਐਸਚਨ ਨੇ ਤੁਸੀਂ ਸਾਨੂੰ ਦੱਸੋ, ਅਸੀਂ ਨਾਗਪਾਲ ਜੀ ਤੋਂ ਅਗਲੇ ਲਿੰਕ ਦੇ ਵਿੱਚ ਪੁੱਛਾਂਗੇ। ਸੋ ਇੱਕ ਵਾਰ ਤਾਂ ਨਾਗਪਾਲ ਜੀ ਯੂਨੀ ਗਲੋਬਲ ਐਜੂਕੇਸ਼ਨ ਕੰਸਲਟੈਂਸੀ ਦੇ ਨਾਮ ਤੋਂ ਜਿਹੜਾ ਕੰਮ ਕਰ ਰਹੇ ਨੇ ਅਤੇ ਲੰਮੇ ਟਾਈਮ ਤੋਂ ਕੰਮ ਕਰ ਰਹੇ ਨੇ, ਸੋ ਇਹਨਾਂ ਦੇ ਨਾਲ ਪਹਿਲਾ ਕੁਐਸਚਨ ਸੀ, ਜਿਹੜੇ ਪਰਿਵਾਰ ਇਹ ਫੰਡਿੰਗ ਨੂੰ ਲੈ ਰਹੇ ਨੇ, ਜਿਹੜੇ ਪਰਿਵਾਰ ਇਹ ਕੋਰਸ ਜੁਆਇਨ ਕਰ ਰਹੇ ਨੇ, ਐਲੀਜੀਬਿਲਟੀ ਪਹਿਲੀ ਚੀਜ਼ ਤਾਂ ਦੱਸੋ ਕਿ ਐਲੀਜੀਬਿਲਟੀ ਕੌਣ ਕੌਣ ਇਹ ਫੰਡਿੰਗ ਲਈ ਐਲੀਜੀਬਲ ਹੈ?
4: ਹਾਂਜੀ, ਸੋ ਲਾਈਕ ਇਹ ਗਵਰਨਮੈਂਟ ਕਾ ਪ੍ਰੋਗਰਾਮ ਹੈ ਜੀ, ਬਹੁਤ ਟਾਈਮ ਸੇ ਹੈ। 2018 ਮੈਂ ਪਹਿਲੇ ਮੈਨੇ ਕਰਾ ਥਾ ਆਪਣੇ ਪੇ ਐਕਸਪੈਰੀਮੈਂਟ, ਫਿਰ ਬਾਅਦ ਮੇਂ ਹਮ ਸੀਖ ਕੇ ਹਮਨੇ ਖੁਦ ਕਾ ਕਾਮ ਇਸਮੇ ਬਿਜ਼ਨਸ ਸ਼ੁਰੂ ਕਰ ਦਿਆ। ਤੋ ਇਸਮੇ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, 30 ਸੇ ਲੈ ਕੇ 100,000 ਕੀ ਫੰਡਿੰਗ ਮਿਲਤੀ ਹੈ ਜੀ ਆਪਕੋ। ਅਗਰ ਆਪਕਾ ਸਟੇਟਸ ਪੀ ਆਰ ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਹਮਾਰੇ ਪਾਸ ਆਪਕੇ ਲੀਏ ਸੌਖੇ ਜੇ ਕੋਰਸਿਸ ਹੈ, ਈਜ਼ੀ ਟੂ ਪਾਸ, ਫੁੱਲੀ ਆਨਲਾਈਨ ਕੋਰਸਿਸ ਹੈ, ਜਿਸਮੇ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਅਕਾਊਂਟਿੰਗ ਸਿੱਖੇ, ਮੈਨੇਜਮੈਂਟ ਸਿੱਖੇ, ਫੁੱਲੀ ਆਨਲਾਈਨ ਘਰ ਕੇ ਕੰਫਰਟ ਜ਼ੋਨ ਸੇ, ਘਰ ਕੇ ਕੰਫਰਟ ਸੇ। ਔਰ ਸਾਥ ਮੇਂ 30 ਸੇ ਲੈ ਕੇ 100,000 ਕੀ ਫੰਡਿੰਗ ਮੇਰੇ ਨਹੀਂ ਆਪਣੇ ਅਕਾਊਂਟ ਮੇਂ ਡਾਇਰੈਕਟ ਗਵਰਨਮੈਂਟ ਸੇ ਹਾਸਿਲ ਕਰੇ, ਜਿਸਕਾ ਆਜ ਕੀ ਡੇਟ ਮੇਂ ਹਾਫ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। 1 ਅਗਸਤ ਕੇ ਬਾਅਦ ਗ੍ਰਾਂਟ ਵਰਡ ਨਹੀਂ ਸੁਣੇਂਗੇ ਆਪ ਹਮਸੇ, ਹਮਾਰਾ ਲਈ ਕਾਸ ਮਤਲਬ ਇਟਸ ਵੈਰੀ ਸਟ੍ਰੇਟ, ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਨੈਕਸਟ ਅਕੈਡਮਿਕ ਈਅਰ ਸੇ, ਹੁਣੇ ਇਨਰੋਲ ਕਰੋ, ਹੁਣੇ ਕਾਲ ਕਰੋ, ਸਾਡੇ ਆਫਿਸ ਆਓ, ਪ੍ਰੋਪਰ ਆਫਿਸ ਹੈ ਜੀ, ਟਿਮੋਟਸ ਤੇ ਨਹੀਂ ਮਿਲਤੇ, ਹਮ 7 ਇਅਰਸ ਸੇ ਬਿਜ਼ਨਸਮੈਨ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ
1: ਜੀ। ਸੋ ਨਾਲ ਦੇ ਨਾਲ ਬਾਈ ਜੀ ਇਹ ਦੱਸੋ ਕਿ ਫੰਡਿੰਗ ਜਿਹੜੀ ਆਉਂਦੀ ਆ ਇਹਦੇ ਵਿੱਚ ਤੁਹਾਡਾ, ਤੁਸੀਂ ਕਹਿ ਰਹੇ ਹੋ ਫੀਸ ਸਾਡੀ ਸਿਰਫ 199 ਜਾਂ 399 499 ਹੋ ਸਕਦੀ ਆ, ਕੀ ਇਹਦੇ ਵਿੱਚ ਕੋਈ ਅਪ ਫਰੰਟ ਫੀਸ ਜਾਂ ਕੋਈ ਹੋਰ ਤਰ੍ਹਾਂ ਦਾ ਕਮਿਸ਼ਨ ਤਾਂ ਨਹੀਂ? ਨੰਬਰ ਇੱਕ, ਅਤੇ ਜਿਹੜੀ ਫੰਡਿੰਗ ਆਊ ਤੁਸੀਂ ਤੁਹਾਡੇ ਖਾਤੇ 'ਚ ਆਓ ਤੁਸੀਂ ਸਾਨੂੰ ਸੈਂਡ ਕਰਨੀ ਆ, ਜਾਂ ਫਿਰ ਉਹ ਡਾਇਰੈਕਟ ਜਿਹੜਾ ਅਪਲਾਈ ਕਰੂਗਾ ਉਹਦੇ ਖਾਤੇ 'ਚ ਆਊ, ਅਤੇ ਉਹ ਖਰਚ ਕਰਨ 'ਤੇ ਕੋਈ ਕੈਪ ਹੈ?
4: ਓਕੇ, ਇਸ ਪੇ ਪਹਿਲੀ ਵਾਰ ਫੰਡਿੰਗ ਸਿਰਫ ਕਲਾਇੰਟ ਕੇ ਅਕਾਊਂਟ ਮੇਂ ਆਤੀ ਹੈ। ਅਗਰ ਆਪ ਆਜ ਜੁਆਇਨ ਕਰਤੇ ਹੈ, ਆਪਕੋ ਲਿੰਕ ਆਤਾ ਹੈ ਗਵਰਨਮੈਂਟ ਸੇ, ਆਪ ਖੁਦ ਹੀ ਆਪਣਾ ਬੈਂਕ ਸੈਟਅਪ ਆਪਣੇ ਘਰ ਪੇ ਕਰਤੇ ਹੈ, ਔਰ ਆਪਕੇ ਅਕਾਊਂਟ ਮੇਂ ਫੰਡਿੰਗ ਵਿਦਿਨ 30-90 ਡੇਜ਼ ਆ ਜਾਤੀ ਗਵਰਨਮੈਂਟ ਸੇ ਡਾਇਰੈਕਟ। ਔਰ ਯੇ ਜੋ ਪੈਸਾ ਹੈ, ਮਤਲਬ ਫੈਮਿਲੀ ਆਫ 4 ਕੋ ਅਪ ਟੂ $80,000 ਮਿਲਤਾ ਹੈ, ਉਸਮੇਂ ਸੇ $40,000 ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ ਹੈ, ਜੋ ਰੈਸਟ $40,000 ਹੈ ਉਹ 0% ਪੇ ਆਪਸ਼ਨਲ ਲੋਨ ਹੈ। ਅਬ ਇਸਮੇ ਯੇ ਜੋ ਪੈਸਾ ਇਸਪੇ ਕੋਈ ਯੇ ਕੋਲੈਟਰਲ ਫ੍ਰੀ ਹੋਤਾ ਹੈ, ਸਿਕਿਉਰਿਟੀ ਫ੍ਰੀ ਹੋਤਾ ਹੈ, ਵੈਸੇ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ। ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਦੇ ਰਹੀ ਹੈ, ਕਿਸੀ ਕੇ ਲੀਏ ਟੈਲੀਫੋਨ ਕਾ ਬਿੱਲ ਦੇਣਾ, ਕਿਸੀ ਕੇ ਲੀਏ ਗ੍ਰੋਸਰੀ ਕਰਨਾ, ਕਿਸੀ ਕੇ ਲੀਏ ਬੈਕ ਹੋਮ ਭੇਜਣਾ, ਮਤਲਬ ਮਿਲੀ ਮਿਲੀ ਆਪਕੋ ਖਰਚ ਕਰਨੇ ਕੇ ਲੀਏ ਰਹੇ ਪੈਸੇ, ਆਪਕੋ ਭੱਤਾ ਮਿਲਤਾ। ਜੈਸੇ ਇੰਡੀਆ ਮੇਂ ਜਬ ਹਮ ਐਜੂਕੇਸ਼ਨ ਕਰਨੇ ਜਾਤੇ ਥੇ, ਕਿਸੀ ਔਰ ਕਹੀਂ ਵੀ ਕਰਦੇ, ਪੇਰੈਂਟਸ ਦੇਤਾ ਥਾ ਨਾ, ਹਮੇ ਪੇਰੈਂਟਸ ਹਮੇ ਹੈਲਪ ਕਰਦੇ ਥੇ ਫਾਈਨਾਂਸਿੰਗ ਮੇਂ, ਸੇਮ ਗਵਰਨਮੈਂਟ ਮੇਂ ਹਮੇ ਹੈਲਪ ਕਰਤੀ ਹੈ ਚੀਜ਼ੋਂ ਮੇਂ, ਐਜੂਕੇਸ਼ਨ ਮੇਂ ਕੋਈ ਕੈਚ ਨਹੀਂ ਹੈ ਇਸਕੇ ਅੰਦਰ। ਆਪ ਹਮੇ ਕਾਲ ਕਰੇ, ਦੇਰ ਇਜ਼ ਨੋ ਏਜ ਲਿਮਿਟ, 40-50-60-70 ਸਾਲ ਕੇ ਆਪ ਹੈ, ਗਵਰਨਮੈਂਟ ਕੀ ਪਾਲਿਸੀ ਏਜ ਪੇ ਡਿਸਕ੍ਰਿਮੀਨੇਟ ਨਹੀਂ ਕਰਤੀ। 30% ਹਮਾਰੇ ਕਲਾਇੰਟਸ ਸੀਨੀਅਰ ਸਿਟੀਜ਼ਨਸ ਹੈ, ਹਾਸਿਲ ਕਰ ਰਹੇ ਹੈ, ਫੰਡਿੰਗ ਹਾਸਿਲ ਕਰ ਚੁੱਕੇ ਹੈ, ਔਰ ਉਨ੍ਹਾਂ ਫੋਨ ਆਤਾ ਸਰ ਪੈਸੇ ਖਰਚ ਵੀ ਕਰ ਚੁੱਕੇ ਹੈ।
1: ਤੇ ਵੈਰੀ ਗੁੱਡ। ਅਤੇ ਇੱਕ ਜਿਹੜਾ ਤੁਸੀਂ ਦੱਸੇ ਕਿ ਇਹ ਹੁਣ ਆਖਰੀ 2 ਮਹੀਨੇ ਰਹਿ ਗਏ, ਅਤੇ ਜੇ ਇੱਕ ਅੱਜ 4 ਜਣੇ ਦੀ ਫੈਮਿਲੀ ਆ, ਹਸਬੈਂਡ ਵਾਈਫ ਨੇ, 2 ਬੱਚੇ ਨੇ, ਅੱਜ ਉਹਨਾਂ ਨੂੰ ਕਿੰਨੀ ਗ੍ਰਾਂਟ ਤੇ ਕਿੰਨਾ ਲੋਨ ਆ ਰਿਹਾ, ਅਤੇ 1 ਅਗਸਤ ਤੋਂ ਬਾਅਦ ਕੀ ਚੇਂਜੇ ਹੋਣਗੇ?
4: ਹਾਂਜੀ, ਅਗਰ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਫੁੱਲੀ ਆਨਲਾਈਨ ਆਸਾਨ ਸਾ ਕੋਰਸ ਕਰਤੇ 1 ਸਾਲ ਕਾ, ਫੁੱਲੀ ਆਨਲਾਈਨ ਅਸਾਈਨਮੈਂਟ ਹੈ, ਜਿਸਮੇ ਐਗਜ਼ਾਮੀਨੇਸ਼ਨ ਨਹੀਂ ਹੈ, ਸੌਖੇ ਜੇ ਕੋਰਸਿਸ ਨੇ ਜੀ, ਤੋ ਉਨਕੋ ਅੱਜ ਕੇ ਡੇਟ ਮੇਂ ਫੰਡਿੰਗ ਅਪ ਟੂ ਆਤੀ ਹੈ, ਜਿਸਮੇ 40,000 ਗ੍ਰਾਂਟ ਹੈ, 40,000 ਲੋਨ ਹੈ, ਲੋਨ ਵੀ ਬਿਨਾਂ ਕ੍ਰੈਡਿਟ ਚੈੱਕ, ਬਿਨਾਂ ਸਿਕਿਉਰਿਟੀ ਫ੍ਰੀ ਕੇ ਹੋਤਾ ਹੈ, ਆਪਸ਼ਨਲ ਹੈ, ਮਤਲਬ ਜੇ ਲੋਨ ਲੋਨ ਸੇ ਡਰ ਲਗਤਾ ਹੈ, ਤੋ ਆਫਿਸ ਜਬ ਲੇਟ, ਆਪ ਲੋਕ ਜਬ ਆਫਿਸ ਆਤੇ ਹੈ ਲੋਨ ਵੀ ਲੇਤੇ, ਕਿਉਂ? ਕਿਉਂਕਿ ਇਹ 1.5 ਸਾਲ ਬਾਅਦ ਲੋਨ ਪੇ ਕਰਨਾ ਸਟਾਰਟ ਕਰਨਾ ਹੈ, ਰਾਈਟ ਅਵੇ ਪੇ ਕਰਨਾ ਸਟਾਰਟ ਨਹੀਂ ਕਰਨਾ ਹੋਤਾ ਆਪਣੇ ਇਸਕੋ। ਨੰਬਰ 2, 1 ਸਾਲ ਤੱਕ 0% ਪੇ ਹੈ। ਨੰਬਰ 3, ਜਬ ਆਪ 1.5 ਸਾਲ ਬਾਅਦ ਪੇ ਕਰਨਾ ਸਟਾਰਟ ਕਰਤੇ, ਉਸ ਟਾਈਮ ਪੇ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ, ਮਤਲਬ 40,000 ਕੋ ਜੋ ਆਫਿਸ ਕਰਨਾ ਆਪਕਾ ਲੋਨ ਹੈ 40,000 ਕਾ, 10 ਸਾਲ ਬਾਅਦ ਆਪਣੇ ਉਸਕੋ 44,000 ਵਾਪਿਸ ਕਰਨਾ ਹੈ, 10 ਸਾਲ ਕਾ ਵਿਆਜ ਸਿਰਫ $4,000 ਹੈ, ਕਿਉਂਕਿ 2.5% ਪੇ ਲੋਨ ਹੈ ਵੋ, ਮਤਲਬ ਆਪਣੇ ਗ੍ਰਾਂਟ ਵੀ ਹਾਸਿਲ ਕਰੀ, ਆਪਣੇ ਲੋਨ ਵੀ ਹਾਸਿਲ ਕਰੇ, ਲੇਕਿਨ 1 ਅਗਸਤ ਕੇ ਬਾਅਦ ਪੂਰਾ 80,000 ਕਾ, 80,000 ਹੀ ਲੋਨ ਹੈ। ਆਜ ਤੋ 80,000 ਮੇਂ ਸੇ 40,000 ਨਾਨ ਰਿਫੰਡੇਬਲ ਗ੍ਰਾਂਟਸ ਹੈ। ਆਪ ਪਿੱਛੇ ਨਾ ਰਹੇ, ਹਮਾਰੀ ਕਮਿਊਨਿਟੀ ਕੇ ਬਹੁਤ ਲੋਕੋ ਕਾ ਆਲਰੇਡੀ ਅਸਿਸਟ ਕਰ ਚੁੱਕੇ ਹੈ, ਆਪ ਆਏ ਹਮਾਰੇ ਆਫਿਸ ਮੇਂ, ਹਮਸੇ ਮਿਲੇ, ਹਮੇ ਕਾਲ ਕਰੇ, ਅਸੈਸਮੈਂਟ ਕਰਾਏ। ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਮੇਂ $70,000 ਸੇ ਕਮ ਹੈ, ਔਰ ਤਭੀ ਆਪਕੋ ਇਸਕਾ ਫਾਇਦਾ, ਸਿਰਫ ਅਗਰ ਜ਼ਿਆਦਾ ਹੈ ਤੋ ਫਿਰ ਆਪਕੋ ਇਸਕਾ ਐਡਵਾਂਟੇਜ ਨਹੀਂ ਹੈ।
1: ਸੋ ਵੈਰੀ ਗੁੱਡ ਦੋਸਤੋ, ਇਹਨਾਂ ਨੂੰ ਤੁਸੀਂ ਕਾਲ ਕਰਕੇ, ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਗੌਰਮੈਂਟ ਕਹਿ ਰਹੀ ਹੈ ਕਿ ਜੇ ਤੁਹਾਡੀ ਇਨਕਮ ਘੱਟ ਆ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੀ ਹੈਲਪ ਕਰਾਂਗੇ, ਗ੍ਰਾਂਟ ਦੇਵਾਂਗੇ, ਲੋਨ ਦੇਵਾਂਗੇ, ਪਰ ਅੱਗੇ ਚੱਲ ਕੇ ਇਕੱਲਾ ਲੋਨ ਰਹਿ ਜੂਗਾ। ਸੋ ਤੁਸੀਂ ਆਪਾਂ ਇਹਨਾਂ ਨੂੰ ਕਾਲ ਕਰਕੇ ਐਲੀਜੀਬਲ, ਅੱਛਾ ਤੁਸੀਂ ਓਵਰ ਦਾ ਕਾਲ ਹੀ ਦੱਸ ਦੋਗੇ ਕਿ ਕਿਹੜਾ ਬੰਦਾ ਕਿੰਨੀ ਗ੍ਰਾਂਟ ਲਈ ਐਲੀਜੀਬਲ ਆ, ਅਤੇ ਜਿਹੜੇ ਕੋਰਸਿਸ ਨੇ ਉਹ ਘਰੇ ਬੈਠ ਕੇ ਜਿਹੜੇ ਕੋਰਸ ਨੇ, ਹੁਣ ਕੋਈ ਸੀਨੀਅਰ ਸਿਟੀਜ਼ਨ ਕੋਈ ਰਿਟਾਇਰਡ ਬੰਦਾ ਕੋਰਸ ਕਰਨਾ ਚਾਹੁੰਦਾ ਹੋਵੇ, ਉਹ ਕਹੇ ਕਿ ਮੈਨੂੰ ਤਾਂ ਐਗਜ਼ਾਮ ਤੋਂ ਡਰ ਲੱਗਦਾ, ਕੀ ਇਹਦੇ ਵਿੱਚ ਫਿਰ ਪੇਪਰ ਵੀ ਹੁੰਦੇ ਨੇ?
4: ਐਗਜ਼ਾਮਸ ਕੋਰਸਿਸ ਮੈਂ ਨਹੀਂ ਹੈ, ਆਸਾਨ ਜੇ ਕੋਰਸਿਸ ਹੈ ਜੀ, ਅਸਾਈਨਮੈਂਟ ਹੈ ਸੌਖੀ ਜੀ, ਐਂਡ ਦੈਨ ਫੁੱਲੀ ਕੰਫਰਟ ਸੇ ਲੋਕ ਆਪਣੇ ਘਰ ਕੇ ਕੰਫਰਟ ਸੇ ਕਰ ਰਹੇ ਹੈ, ਕੋਈ ਕੈਚ ਨਹੀਂ ਹੈ ਇਸਮੇ। ਗਵਰਨਮੈਂਟ ਬਿਲੀਅਨਸ ਆਫ ਡਾਲਰਸ, ਗਵਰਨਮੈਂਟ ਨੇ ਐਲਗੋਮਾ ਸਟੀਲ ਕੋ 500 ਮਿਲੀਅਨ ਦੀਆ, ਗਵਰਨਮੈਂਟ ਨੇ ਸਟੈਲੈਂਟਿਸ ਕੋ 500 ਮਿਲੀਅਨ ਦੀਆ, ਦੋਨੋਂ ਮਤਲਬ ਜਬ ਗਵਰਨਮੈਂਟ ਪ੍ਰਾਈਵੇਟ ਕਾਰਪੋਰੇਸ਼ਨ ਕੋ ਇਤਨਾ ਪੈਸਾ ਦੇ ਸਕਤੀ ਹੈ ਐਜ਼ ਅ ਗ੍ਰਾਂਟ, ਜਬ ਗਵਰਨਮੈਂਟ ਆਪਣੇ ਸਿਟੀਜ਼ਨਸ ਪੇ ਇਨਵੈਸਟ ਕਰਤੀ ਹੈ, ਮੈਨੂੰ ਲੱਗਦਾ ਕੁਛ ਕੈਚ ਹੋਗਾ। ਦੇਰ ਇਜ਼ ਨੋ ਕੈਚ ਇਨ ਇਟ, ਹਮਾਰੀ ਫੀਸ ਵੀ ਕਾਮ ਹੋਣੇ ਕੇ ਬਾਅਦ ਆਪਣੇ ਦੇਣੀ ਹੋਤੀ ਹੈ 199 ਸੇ 499 ਡਾਲਰ। ਯੈਸ, ਆਪਕੋ ਐਸਾ ਬੈਨੀਫਿਟ ਹੋ ਰਹਾ ਜ਼ਿਆਦਾ, ਸੱਚਾ ਇਹ ਬਾਤ, ਝੂਠ ਨਹੀਂ ਹੈ, ਕੋਈ ਕੈਚ ਨਹੀਂ ਹੈ। ਅੱਜ ਕੱਲ੍ਹ ਤਾਂ ਲੋਕਾਂ ਕੋ ਭਰੋਸਾ ਹੀ ਨਹੀਂ ਹੋਤਾ ਚੀਜ਼ ਹੋਵੇ, ਸਭ ਕੁਛ ਮਹਿੰਗਾ ਮਿਲੇ ਨਾ, ਪਰਸੈਂਟੇਜ ਮੇ ਮਿਲੇ, ਔਰ ਕਹਤੇ ਕੁਛ ਕੈਚ ਹੋਤਾ ਵੀ ਲੱਗਤਾ ਯੇ ਸੱਚਾ ਹੋਗਾ। ਹਮਾਰੇ ਪਾਸ ਕਲਾਇੰਟ ਆਤੇ ਕਹਤੇ ਸਰ ਹਮਨੇ ਪਹਿਲੇ ਏਜੰਟ ਕੋ 2500 ਦੀਆ, 3000 ਦੀਆ, 4000 ਦੀਆ, ਔਰ ਹਮਾਰੇ ਪਾਸ ਦੂਸਰਾ ਕੋਰਸ ਕਰਤੇ ਸੁਣਤੇ ਨਾ ਰੇਡੀਓ ਪੇ, ਰਾਈਟ ਅਵੇ ਰਿਟਰਨ ਜਾਤੇ, ਸਰ ਆਪ ਸਹੀ ਸੇ ਕਰ ਰਹੇ ਹੋ
1: ਜੀ,
4: ਇਸ ਲਈ ਆਪ ਦੇਰ ਨਾ ਕਰੇ, ਹਮਾਰੇ ਪਾਸ ਆਏ।
1: ਸਰ ਨੰਬਰ ਬੋਲ ਦੋ ਆਪਣਾ।
4: ਨੰਬਰ ਹੈ ਜੀ 437-264-31-75, 437-264-31-75, 437-264-3175। ਨੰਬਰ ਅਗੇਨ ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ, 437-264-31-75। ਓਵਰ ਦਾ ਕਾਲ ਅਸੈਸਮੈਂਟ ਹੋ ਜਾਏਗੀ, ਮੰਡੇ ਆਫਿਸ ਆਏ। ਸਿਰਫ ਦੋ ਬੈਚ ਰਹਿ ਗਏ ਹੈ, ਯੇ ਨਹੀਂ ਕਿ ਆਪ ਦੋ ਮਹੀਨੇ ਰਹਿ ਗਏ ਤੋ ਆਪ ਲਾਸਟ ਦਿਨ ਪਾਏਗੇ, ਕਿਉਂ? ਕਿਉਂਕਿ ਦੋ ਬੈਚ ਰਹਿ ਗਏ ਹੈ ਹਮੇ, ਔਰ ਬੈਚ ਲਾਈਕ ਹਮੇ ਹਫਤੇ ਪਹਿਲੇ 10 ਜੂਨ ਕੋ ਬੈਚ ਸਟਾਰਟ ਹੈ, 3 ਮਈ ਕੋ ਰਜਿਸਟ੍ਰੇਸ਼ਨ ਕਲੋਜ਼ ਹੈ।
1: ਵੈਰੀ ਗੁੱਡ। ਸੋ ਦੋਸਤੋ, ਕਾਲ ਕਰਕੇ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰੋ, ਰਾਈਟ ਵੇ ਕਾਲ ਕਰੋ, ਫੋਨ ਦੇ ਉੱਤੇ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਕੀ ਤੁਹਾਡੀ ਐਲੀਜੀਬਿਲਟੀ ਹੈ, ਕਿੰਨੀ ਗ੍ਰਾਂਟ ਲਈ ਐਲੀਜੀਬਲ ਹੋ। ਪਹਿਲਾਂ ਤੁਹਾਡੇ ਖਾਤੇ 'ਚ ਪੈਸੇ ਆਉਣਗੇ, ਇਸ ਤੋਂ ਬਾਅਦ ਇਹਨਾਂ ਨੂੰ 200 ਜਾਂ 500 ਫੀਸ ਦੇ ਦੇਣੀ ਹੈ। ਨੰਬਰ ਟੂ ਕਾਲ 437-264-31-75, 437-264-31-75, 437-264-3175। ਬਹੁਤ ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਵੈਰੀ ਮੱਚ। ਤੇ ਦੋਸਤੋ, ਸਾਡੇ ਨਾਲ ਨਾ ਕੁਝ 3 ਕਾਲਾਂ ਸੀਗੀਆਂ, 4161 ਐਂਡਿੰਗ ਤੇ ਨੰਬਰ, ਇੱਕ ਜੌਨ ਕਰਕੇ ਸੀ, ਇੱਕ 2835 ਨੰਬਰ ਸੀ। ਸੋ ਤੁਹਾਡੀਆਂ ਕਾਲਾਂ ਜਿਹੜੀਆਂ ਡਰੋਪ ਹੋ ਗਈਆਂ ਸੀ ਜੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ, ਕਿਉਂਕਿ ਜਿਹੜਾ ਮੁੱਦਾ ਗਾ ਉਹ ਬੜਾ ਗੰਭੀਰ ਆ ਅਤੇ ਤੁਹਾਡੇ ਹਰ ਇੱਕ ਦੇ ਨਾਲ ਜੁੜਿਆ ਹੋਇਆ। ਮਨ ਸਾਹਿਬ, ਕਈ ਵਾਰ ਤਾਂ ਜਿਵੇਂ ਆਪਾਂ ਗੱਲਬਾਤ ਡਿਸਪਿਊਟ ਦੀ ਕੀਤੀ ਆ ਕਿ ਟੈਨੈਂਟ ਇੱਕ ਐਕਸਟਰਾ ਗੱਡੀ ਪਾਰਕ ਕਰਨ ਲੱਗਦਾ, ਬਹੁਤੇ ਵਾਰੀ ਉਹ ਤੋਂ ਐਕਸਟਰਾ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ। ਕਈ ਵਾਰ ਘਰ ਦੇ ਵਿੱਚ ਦੋ ਗੈਸਟ ਵੱਧ ਰਹਿਣ ਲੱਗੇ ਹਨ, ਯੂਟੀਲਿਟੀਜ਼ ਨੂੰ ਵਧਾਉਣਾ ਮੇਕ ਸੈਂਸ, ਪਰ ਰੈਂਟ ਵਧਾਇਆ ਜਾਂਦਾ, ਇੱਦਾਂ ਦੇ ਡਿਸਪਿਊਟ ਹੁੰਦੇ ਨੇ। ਅਤੇ ਹਾਊਸ ਓਨਰਾਂ ਵੱਲੋਂ ਇਹ ਕਹਿ ਜਾਂਦਾ ਕਿ ਸਾਡੇ ਤਾਂ ਘਰੇ, ਅਸੀਂ ਤਾਂ 5 ਸਾਲ ਤੋਂ ਰਹਿ ਰਹੇ ਹਾਂ, ਸਾਡਾ ਤਾਂ ਕੋਈ ਅਪਲਾਇੰਸ ਖਰਾਬ ਨਹੀਂ ਹੋਇਆ, ਪਰ ਇਹ ਰੈਂਟਲ ਪ੍ਰੋਪਰਟੀ ਜਾਂ ਬੇਸਮੈਂਟ ਦਾ ਕੁੱਕ ਟੋਪ, ਫਰਿੱਜ, ਲੌਂਡਰੀ ਖਰਾਬ ਹੀ ਰਹਿੰਦੀ ਆ। ਸੋ ਕੀ ਟੈਨੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਅਪਲਾਇੰਸ ਨੂੰ ਧਿਆਨ ਨਾਲ ਰੱਖਣਾ? ਕੀ ਟੈਨੈਂਟ ਦੀ ਜ਼ਿੰਮੇਵਾਰੀ ਨਹੀਂ ਲੱਗਦੀ ਜੇ ਉਹ ਘਰੇ ਪਰੌਂਠੇ ਬਣਾਉਂਦੇ ਆ ਤਾਂ ਜਿਹੜੇ ਉਹ ਫਾਇਰ ਵਾਲੇ ਸੇਫਟੀ ਵਾਲੇ ਹੁੰਦੇ ਨੇ ਉਹ ਲਾ ਕੇ ਜਾਂ ਉਹਨਾਂ 'ਤੇ ਲਿਫਾਫਾ ਚਾੜ੍ਹ ਕੇ ਰੱਖਿਆ ਹੁੰਦਾ ਕਿ ਇਹ ਵੱਜਣੇ ਹੀ ਨਾ, ਘਰੇ ਪਰੌਂਠੇ ਤੱਤੇ ਤੱਤੇ ਡੇਲੀ ਚੱਲਣ, ਅਤੇ ਉਹਨਾਂ ਤੋਂ ਲੈ ਕੇ ਕਿ ਇਹ ਘਰ ਦੀ ਸੇਫਟੀ ਨੂੰ ਲੈ ਕੇ ਇਹਦੇ 'ਚ ਟੈਨੈਂਟ ਦੀਆਂ ਜ਼ਿੰਮੇਵਾਰੀਆਂ ਨਹੀਂ ਹੈਗੀਆਂ?
0: ਟੈਨੈਂਟ ਦੀਆਂ ਇੱਕੋ ਹੀ ਜ਼ਿੰਮੇਵਾਰੀ ਬਣਦੀਆਂ ਨੇ ਜੀ, ਜੋ ਵੀ ਰੂਲਸ ਐਂਡ ਰੈਗੂਲੇਸ਼ਨ ਸਿਟੀ ਨੇ ਜਾਂ ਅਥੋਰਿਟੀ ਨੇ ਇੱਥੇ ਬਣਾਈਆਂ ਨੇ, ਜਿੱਦਾਂ ਕਿ ਤੁਸੀਂ ਫਾਇਰ ਅਲਾਰਮ ਦੀ ਗੱਲ ਕਰੀ ਆ, ਜਾਂ ਜਿੱਦਾਂ ਕਿ ਤੁਸੀਂ ਇੱਕ ਤੁਸੀਂ ਆਪਾਂ ਪੈਸੇ ਪਹਿਲਾਂ ਵੀ ਗਏ ਕਈ ਵਾਰੀ ਗੱਲ ਕੀਤੀ ਆ, ਕਿਉਂਕਿ ਜੋ ਜਿਹੜਾ ਫਰਨਿਸ ਰੂਮ ਹੁੰਦਾ ਹਮੇਸ਼ਾ ਬੇਸਮੈਂਟ ਦੇ ਵਿੱਚ ਹੁੰਦਾ, ਸੋ ਬਾਏ ਲਾਅ ਉਹ ਆਪਾਂ ਉਹਨੂੰ ਬਲੌਕ ਨਹੀਂ ਕਰ ਸਕਦੇ। ਇਹ ਨਹੀਂ ਹੈਗਾ ਕਿ ਤੁਸੀਂ ਯਾਰ ਆਪਣੇ ਸੂਟ ਕੇਸ ਲਿਆਂਦੇ, ਚਲੋ ਜੀ ਫਰਨਿਸ ਰੂਮ 'ਚ ਰਿਸਪੋਂਸੀਬਿਲਟੀ ਹੈ ਜੀ, ਉਹ ਇੱਕ ਵੇਲੀ ਆ। ਆਪਾਂ ਇਹ ਨੀ ਕਹਿ ਸਕਦੇ ਜੀ ਇਹ ਕਿਹੜਾ ਮੇਰੀ ਆ, ਜਿਵੇਂ ਤੁਸੀਂ ਗੈਸ ਚੁੱਲ੍ਹੇ ਦੀ ਗੱਲ ਕਰੀ ਆ, ਫਰਿੱਜ ਹੋ ਗਿਆ, ਕੋਈ ਵੀ ਇਲੈਕਟ੍ਰੀਕਲ ਹੋਵੇ, ਇਲੈਕਟ੍ਰੋਨਿਕਸ ਹੋਵੇ, ਜੋ ਵੀ ਆਪਣੀ ਬੇਸਮੈਂਟ ਦੇ ਵਿੱਚ ਜਿੱਦਾਂ ਵੀ ਹੁੰਦੀ ਆ, ਕੋਈ ਵੀ ਰੈਂਟਲ ਯੂਨਿਟ ਦੇ ਵਿੱਚ ਜਿੱਦਾਂ ਵੀ ਹੁੰਦੇ ਨੇ, ਸੋ ਤੁਸੀਂ ਉਹਨੂੰ ਰਿਸਪੋਂਸੀਬਲੀ ਯੂਜ਼ ਕਰੋ। ਤੁਸੀਂ ਇਹ ਨਾ ਸੋਚੋ ਕਿ ਯਾਰ ਇੱਥੇ ਮੈਂ ਤਾਂ 1 ਸਾਲ ਰਹਿਣਾ 2 ਸਾਲ ਰਹਿਣਾ ਕਿੱਡੀ ਗੱਲ ਆ, ਜਾਂ ਇਹ ਕਿਹੜਾ ਮੇਰੇ ਆ, ਜੇ ਖਰਾਬ ਹੋ ਗਿਆ ਤਾਂ ਆਪਾਂ ਤਾਂ ਫੋਨ ਹੀ ਕਰਨਾ, ਉਹ ਚੇਂਜ ਕਰ ਦੇਣਗੇ, ਰਿਪੇਅਰ ਕਰਵਾ ਲੈਣਗੇ। ਇਹ ਥੋੜ੍ਹਾ ਜਿਹਾ ਆਪਾਂ ਨੂੰ ਜੋ ਟੈਨੈਂਟਸ ਹੁੰਦੇ ਉਹਨਾਂ ਨੂੰ ਰਿਸਪੋਂਸੀਬਲੀ ਰਹਿਣਾ ਪੈਣਾ ਅਤੇ ਰਹਿਣਾ ਅਤੇ ਯੂਜ਼ ਕਰਨਾ ਚਾਹੀਦੀ ਹੈ।
1: ਨੰਬਰ ਇੱਕ ਵਾਰ ਮੈਂ ਸਾਂਝਾ ਕਰ ਦਿੰਦਾ, ਤੁਹਾਨੂੰ ਇਹ ਜਿਹੀ ਦਿੱਕਤ ਆਉਂਦੀ ਨੇ ਤੁਸੀਂ ਕਿਵੇਂ ਡੀਲ ਕਰਦੇ ਹੋ, ਅਤੇ ਨੰਬਰ ਟੂ ਕਾਲ 416-233-73-68 ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। 416-233-73-68, 416-233-73-68, 416-233-73-68, 233-7368। अच्छा जे कोई कई बार दो या तीन साल कोई बंदा टेनेंट रहिंदा बेसमेंट दे विच, सेम बंदा चार साल रहिंदा, जदों वह बेसमेंट लीव करता, एक तो वीयर टीयर होंदी है नॉर्मल कि जिहदे विच छोटे मोटिया चीज़ा आ गई, वह हाउस ओनर के सिर ते ही होंदिया ने कि चलो ये तो भाई ओवर द टाइम पीरियड ऑफ टाइम इट्स ओके। कई बार आप देखते घरे कोई छोटा बच्चा होंदा वह स्कैच के नाल कंध ते पेंट कर दिंदा, कई बार पेंट डैमेज हो जाता, कई बार ड्राई वाल ही डैमेज हो जाते, फर्नीचर मूव कर लगे वह कंधा नीयां च बजदा तो वह थां थां ते टक जे लगे पे होंगे ने, तो फिर उहदा हाउस ओनर नूं चाहीदा कि वह भाई टेनेंट भरपाई करे। उहदी
0: देखो जी एक नॉर्मल व्हील टेयर जिवें तुसीं कहा फर्नीचर मूव करन नाल तां वध-वध स्क्रैच पै सकदा, जे वह भी तुसीं जे केयरफुली नहीं करते नॉर्मल तो आप जदों भी करते हैं तो ध्यान रखते ही हाँ, जे तुसीं अपने घर करते हैं चाहे थोड़े टेनेंट किवें भी करते हैं। हाँ जी तुसीं ड्राईवॉल च कह लो होल ही करते, तुसीं जिवें तुसीं कहा कि बच्चिया ने पेंट खराब करता, एक टू सम एक्सटेंट ठीक है तुसीं एक्सैप्ट कर सकते हो चलो बच्चे आ कुछ कर नहीं सकते जनू किमें इनू आप फिक्स करना, बट जे डैमेजिज बढ़े ने थोड़े टेनेंट्स मूव आउट हो रहे हैं तो थोड़ा सिंक नहीं चल रहा, सिंक चलो एक एक अलग यही वो है जी जो अपने किचन के सिंक होंगे
1: जी,
0: ये अपनी क्योंकि कुकिंग अपना जो कुकिंग का स्टाइल आ वो इदा का होंगे कि जोड़े सिंक होंगे उन्होंने बहुत केयरफुल यूज करना पैंता, सो उसके भी दो चीज़ा आ जाने कई बार जिदा सिंक ब्लॉक ही रहिंदा तां टेनेंट कहिंदा था जी तुहाडे जिहड़ी इह प्लंबिंग हुई हुई है शायद वह नहीं चंगी तरह हुई जां वह नहीं वधिया हुई, अस तां नॉर्मली यूज करदे अस तां कुछ ज़्यादा कह लो वेस्टेज दे च जान भी नहीं दिंदे तां भी इह ब्लॉक रहिंदी है, उस पर टेनेंट सॉरी लैंडलॉर्ड का कहना हुंदा कि तुसीं इहदे विच वेस्ट ज़्यादा वह नहीं करदे, तुसीं ख्याल नहीं रखदे वेस्ट ज़्यादा जांदा, कोई कहिंदा जी तुसीं
1: तेल बहुत सारे रोले
0: जाने हो। हाँ जी हाँ, सो यह कई चीज़ा होंगे जिथे डिसएग्रीमेंट हो जाते हैं, तो उस तरह जो टेनेंट मूव आउट होंगे जब जो तुम गल की आप वापस आने तो मेरे हिसाब न एक जो आप मूव इन होंगे 100% ये तो नहीं होगा कि
1: सेम होर दस्यो गल मैं नंबर भी साझा करूंगा, स्टूडियो का नंबर है 416-233-7368 जिथे डिलीज हुई हुई है पेपर साइन होए हुए ने, ते तुसी बेसमेंट छड्डन लगे जा जिहड़ी भी रेंटल प्रॉपर्टी छड्डन लगे डैमेज होए ते हाउस ओनर उसा नाल डील कर लैंदा, हुण एक बारी पेपर च कोई चीज़ डील ही नहीं हुई कैश आउंदा कैश जांदा, हुण उत्थे जदों उह देखदे आ प्रॉपर्टी छड्ड के जा रहे डैमेज आ, हाउस ओनर हुण खर्चा मान लो $1,000 आ, हुण उह अगले की मर्जी है नहीं देना, हुण वह $1,000 पिछे लड़ाई भी करनो रहे कोर्ट च भी लैके जानो रहे कोई पेपर भी नहीं हैगा, उत्थे तो बंदे कहंदे आ भी नहीं जी असीं नहीं देने तो नहीं देने कर लो की करना।
0: हाँ जी ये चलो एक एक अलग टॉपिक आ गया है जिथे डील आपां पेपर वर्क नहीं करते, वैसे तो बाय लॉ तुहानूं पेपर वर्क करना
1: भी चाहिए डिकलेयर भी करना चाहिए कौन तुहाडे टेनेंट रह रहे,
0: दोनों वास्ते टेनेंट्स वास्ते ते लैंडलॉर्ड वास्ते दोनों वास्ते ही जरूरी है ते दोनों वास्ते ही सेफ आ कि जो भी तुसीं डील हुई है तुसीं पेपर वर्क दे विच परमानेंट रखो।
1: स्टूडियो नंबर 416-233-7368 पर 30 तरीक होगी जी, जे 1 तरीक नूं तुसीं नवें घर दे विच मूव इन मूव आउट हो रहे हो तुहाडे पुराने टेनेंट चले गए, तुसीं अपनी प्रॉपर्टी नूं नवें टेनेंट आ रहे ने वह चाहुंदे ने एक्सपैक्ट करदे ने कि एक बार घर क्लीन प्रॉपर होवे, सो क्लीनिंग कंपनी का नंबर दे रहे हैं जी द मैपल क्लीनिंग जिहड़े कि एक्सपर्ट ने, बहुत सारे परिवार ने रेडियो लिसनर ने जिहड़ी इन्हां नूं हर वीकली रेगुलर क्लीनिंग करवाउंदे ने कि इन्हां दे कंट्रैक्ट होंदे ने कि चलो तुसीं साडे हर हफ्ते आके झाड़ू पोचा करना ही करना, एंड ज़्यादातर लोग ने जिहड़े वह इन्हां नूं यूज़ करदे ने डीप क्लीनिंग लई, जदों मूव इन मूव आउट होंदे आ जंक रिमूव होंदे आ जां फिर मूव इन मूव आउट वेले जिहड़ी क्लीनिंग आ, क्योंकि कहिंदे ने डीप क्लीनिंग साल च एक बारी करवाउणी बेहद जरूरी आ, जे इस नूं इग्नोर करांगे तां तुहाडे घर दे विच बग कई वार पै जांदे ने पेस्ट आ जांदे ने बाद विच पेस्ट कंट्रोल फर्नीचर वेकर प्रॉपर्टी दी वैल्यू तां घटण लग जांदी आ, सो खास तौर पर जिहड़े रेंटल प्रॉपर्टीज़ ने वह आपां टेनेंट सिर ते छड्डियां हुंदियां ने ते उत्थे इह प्रॉब्लम अक्सर देखी जांदी आ, सो तुहाडी प्रॉपर्टी तां तुहाडी आ क्लीन तुसीं करवा सकते हो डीप क्लीनिंग द मैपल क्लीनिंग नूं कॉल करो, घर दी क्लीनिंग लई कमर्शियल क्लीनिंग ਲਈ ਨੰਬਰ ਟੂ ਕਾਲ 647-286-0077 647-286-0077 647-286-0077 647-286-0077 647-286-0070 ਜਿਹੜੇ ਏਮ ਫੈਸਿਲਿਟੀ ਲੜੀ ਨਾ ਸਟੂਡੀਓ ਦਾ ਨੰਬਰ ਆ 416-233-7368 ਸਾਡੀ ਲਾਈਨ ਜੁੜ ਚੁੱਕੀ ਆ ਕਟਾਰੀਆ ਟੂਰਸ ਐਂਡ ਟਰੈਵਲ ਤੇ ਕਟਾਰੀਆ ਟੂਰਸ ਐਂਡ ਟਰੈਵਲ ਅੱਜ ਕੱਲ੍ਹ ਅਰਜਨ ਢਿੱਲੋਂ ਦਾ ਗਾਣਾ ਇਹਨਾਂ 'ਤੇ ਬੜਾ ਫਿੱਟ ਬੈਠ ਰਿਹਾ ਜਿਹੜਾ ਜੈਜੀਵੀ ਨਾਲ ਨਵਾਂ ਗਾਣਾ ਆ ਇਹ ਗਾਣੇ ਦੇ ਦੋ ਬੋਲ ਮੈਂ ਤੁਹਾਨੂੰ ਸੁਣਾਉਣਾ ਅਤੇ ਫਿਰ ਤੁਸੀਂ ਦੱਸਿਓ ਕਿ ਇਹ ਗਾਣਾ ਫਿੱਟ ਬੈਠਦਾ ਕਿ ਨਾ

0: ਰੱਖ ਭਰੋਸਾ ਕਟਾਰੀਆ ਟੂਰਸ ਐਂਡ ਟਰੈਵਲ ਤੇ ਲਾਂਭਾ ਨਹੀਂ ਆਉਣ ਦਿੰਦੇ ਤੇ ਸੱਚ ਜਾਣਿਓ ਕਟਾਰੀਆ ਸਾਹਿਬ ਨਾਲ ਜੁੜੇ ਨੂੰ ਲੰਮਾ ਵਕਫਾ ਹੋ ਗਿਆ ਤੇ ਅੱਜ ਤੱਕ ਕਦੇ ਲਾਂਭਾ ਨਹੀਂ ਆਇਆ, ਤਾਂ ਕਰਕੇ ਅਸੀਂ ਇੱਕ ਠੋਕ ਕੇ ਕਟਾਰੀਆ ਸਾਹਿਬ ਨਾਲ ਖੜਦੇ ਹਾਂ ਤੇ ਕਿਉਂਕਿ ਲਾਂਭੇ ਵਾਲੀ ਤਾਂ ਗੱਲ ਹੀ ਨਹੀਂ, ਐਪਰੀਸ਼ੀਏਸ਼ਨ ਸਾਨੂੰ ਬਹੁਤ ਮਿਲਦੀ ਹੈ ਕਿ ਭਾਈ ਸਾਡੀ ਜਿਹੜੀ ਇਹ ਟਰੈਵਲ ਸੀ ਬੜਾ ਸੁਖਾਲਾ ਹੋ ਗਿਆ ਤੇ ਬਹੁਤ ਘੱਟ ਰੇਟ ਤੇ ਹੋ ਗਿਆ, ਜਾਇਜ਼ ਰੇਟ ਤੇ ਹੋ ਗਿਆ। ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਬਿਲਕੁਲ ਹੈਰੀ ਸਾਹਿਬ, ਆਪਾਂ ਇੱਕ ਦੂਜੇ ਦੇ ਟਰੱਸਟ ਨਾਲ ਹੀ ਚੱਲਦੇ ਹਾਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਆਪ ਜੀ ਨੂੰ ਵੀ, ਸਾਰੇ ਭੈਣ ਭਰਾਵਾਂ ਨੂੰ ਵੀ, ਸਾਰੇ ਜਿੰਨੇ ਸਮੁੱਚੀ ਲਗਾਈ ਹੈ ਇਹਨਾਂ ਦਾ ਦਿਲੋਂ ਧੰਨਵਾਦ ਹੈ, ਕਿਉਂਕਿ ਇਹਨਾਂ ਦਾ ਟਰੱਸਟ ਹੀ ਸਾਡੀ ਬਹੁਤ ਵੱਡੀ ਗੱਲ ਹੈ। ਜੇ ਟਰੱਸਟ ਕਰਦੇ ਹਾਂ ਤੇ ਅਸੀਂ ਇੱਥੇ ਤੱਕ ਹੈਗੇ ਹਾਂ ਤੇ ਗਾਂਹ ਵੀ ਅਸੀਂ ਉਸ ਹਿਸਾਬ ਨਾਲ ਸੈਟਲਮੈਂਟ ਕੀਤੀ ਹੋਈ ਹੈ ਵੀ ਵਧੀਆ ਤੋਂ ਵਧੀਆ ਡੀਲ ਹੈ ਭੈਣ ਭਰਾਵਾਂ ਲਈ ਲੈ ਕੇ ਆਈਏ। ਕੋਸ਼ਿਸ਼ ਇਹੀ ਹੁੰਦੀ ਆਪ ਦੇ ਵੱਲੋਂ ਸਾਰੇ ਭੈਣ ਭਰਾਵਾਂ ਲਈ, ਕਿਉਂਕਿ ਜਿੰਨਾ ਇਹ ਪਿਆਰ ਦਿੰਦੇ ਆ, ਇੱਜ਼ਤ ਦਿੰਦੇ ਆ ਔਰ ਸਾਥ ਦਿੰਦੇ ਆ, ਸਭ ਤੋਂ ਵੱਡੀ ਗੱਲ ਆ, ਤੇ ਤਾਂ ਹੀ ਏਅਰਲਾਈਨਾਂ ਨਾਲ ਨੈਗੋਸ਼ੀਏਬਲ ਕਰਕੇ ਅਸੀਂ ਡੀਲਸ ਵਧੀਆ ਲੈ ਕੇ ਆਉਂਦੇ ਆ। ਆਲਵੇਜ਼ ਥੈਂਕ ਯੂ, ਦਿਲੋਂ ਧੰਨਵਾਦ ਹੈ ਮੇਰੇ ਸਾਰੇ ਭੈਣ ਭਰਾਵਾਂ।
0: ਸੋ ਕਟਾਰੀਆ ਸਾਹਿਬ, ਵਿਆਹ ਸ਼ਾਦੀਆਂ ਦਾ ਸੀਜ਼ਨ ਆ, ਕਈ ਵਾਰ ਉਧਰੋਂ ਇੱਥੇ ਵੀ ਲੋਕ ਆ ਰਹੇ ਨੇ, ਘੁੰਮਣ ਲਈ ਵੀ ਜਾ ਰਹੇ ਨੇ, ਵਕੇਸ਼ਨ ਪੈਕੇਜ ਵੀ ਬੁੱਕ ਕਰਵਾ ਰਹੇ ਨੇ, ਤੇ ਇੰਡੀਆ ਦਾ ਵੀ ਕਈਆਂ ਨੂੰ ਕੰਮ ਹੁੰਦਾ, ਅਪ ਡਾਊਨ ਟਿਕਟਾਂ ਜਾਂ ਵਨ ਵੇ ਦੀਆਂ ਟਿਕਟਾਂ ਨੇ, ਸੋ ਕੀ ਟਿਕਟਾਂ ਦੇ ਪ੍ਰਾਈਸ ਨੇ, ਕਿਉਂਕਿ ਹੁਣ ਤਾਂ ਲੜਾਈ ਆਲਾ ਵੀ ਠੰਡੀ ਹੁੰਦੀ ਦਿਖਾਈ ਦੇ ਰਹੀ ਆ ਗੱਲਬਾਤ, ਤੇ ਹੁਣ ਤਾਂ ਇਹ ਟਰੈਵਲ ਦੇ ਪ੍ਰਾਈਸ ਤੁਸੀਂ ਤਾਂ ਵੈਸੇ ਲੜਾਈ ਵੇਲੇ ਵੀ ਨਹੀਂ ਵਧਣ ਦਿੱਤੇ ਸੀ।
1: ਬਿਲਕੁਲ ਜੀ, ਆਪਾਂ ਉਸ ਦਿਨ ਵੀ ਕਮਿਟਮੈਂਟ ਕੀਤੀ ਸੀ ਵੀ ਆਪਾਂ ਲੜਾਈ ਵੇਲੇ ਵੀ ਨੀ ਵਧਣ ਦਿੱਤੇ, ਹੁਣ ਵੀ ਨੀ ਵਧਣ ਦੇਣੇ। ਹੁਣ ਆਪਣੇ ਕੋਲ ਐ ਨੀ ਹੈਗਾ ਹਰੀ ਸਾਹਿਬ, ਆਪਣੇ ਕੋਲ ਸਾਰੇ ਸਾਲ ਦੀਆਂ ਟਿਕਟਾਂ ਫ੍ਰੀ ਬਾਏ ਕਰਕੇ ਰੱਖੀਆਂ ਹੋਈਆਂ ਜੀ, ਸਾਨੂੰ ਫਿਕਰ ਕਰਨ ਦੀ ਲੋੜ ਨੀ, ਪ੍ਰਾਈਜ਼ ਵੀ ਇੰਨਾ ਕੁ ਰੀਜ਼ਨੇਬਲ ਰੱਖਿਆ ਹੋਇਆ, ਕੋਈ ਕਹਿਣ ਦੀ ਲੋੜ ਨੀ ਹੈਗੀ ਤੁਹਾਨੂੰ, ਤੁਹਾਨੂੰ ਐ ਨੀ ਫਿਕਰ ਕਰਨੀ, ਪਰਮਾਤਮਾ ਨਾ ਹੀ ਕਰੇ ਜੀ ਕਦੇ ਕਿਤੇ ਲੜਾਈ ਲਵਾਵੇ, ਬਸ ਸਾਰੇ ਸੁਖੀ ਬਚਨ, ਜੇ ਸੁਖੀ ਵਸਦੇ ਆ ਤੇ ਇੱਕ ਦੂਜੇ ਦੇ ਵਧੀਆ ਆਪਾਂ ਆਉਣੇ ਜਾਂਦੇ ਹਾਂ, ਤਾਂ ਹੀ ਹੁੰਦਾ ਜੀ। ਬਾਕੀ ਜਿਹੜਾ ਮਿਡਲ ਈਸਟ ਦਾ ਰੌਲਾ ਉਹ ਵੱਖਰਾ ਚੱਲੀ ਜਾਂਦਾ ਜੀ, ਪਰ ਫਲਾਈਟਾਂ ਪ੍ਰੋਪਰ ਔਨ ਟਾਈਮ ਜਾ ਰਹੀਆਂ, ਔਨ ਟਾਈਮ ਆ ਰਹੀਆਂ, ਕੋਈ ਦਿੱਕਤ ਨੀ ਹੈਗੀ, ਕੋਈ ਫਲਾਈਟ ਨੂੰ ਪ੍ਰੋਬਲਮ ਨੀ ਹੈਗੀ, ਮਿਡਲ ਈਸਟ ਚੋਂ ਵੀ ਆ ਰਹੀਆਂ, ਯੂਰਪ ਚੋਂ ਵੀ ਆ ਰਹੀਆਂ ਸਾਰੀਆਂ ਫਲਾਈਟਾਂ ਦਾ ਰੂਟ ਜ਼ਰੂਰ ਡਿਸਟਰਬ ਆ, ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਰਿਹਾ, ਪਰ ਫਲਾਈਟ ਕੋਈ ਡਿਸਟਰਬ ਨੀ ਹੈਗੀਆਂ, ਸਾਰੀਆਂ ਆ ਜਾ ਰਹੀਆਂ। ਤੇ ਬਾਕੀ ਰਹੀ ਪ੍ਰਾਈਸਿੰਗ ਦੀ ਗੱਲ, ਹੁਣ ਜੇ ਆਪਾਂ ਜਾਣ ਦੀ ਗੱਲ ਕਰੀਏ ਤੇ ਆਪਣੇ ਕੋਲ ਇੱਥੋਂ ਜੂਨ ਦੇ ਪਹਿਲੇ ਵੀਕ ਦੇ ਵਿੱਚ 3 ਡੇਟਾਂ ਮੇਰੇ ਕੋਲ ਅਵੇਲੇਬਲ ਆ, 7, 9 ਤੇ 14। ਇਹਦੇ ਵਿੱਚ ਹੈਰੀ ਸਾਹਿਬ ਸਿਰਫ ਆਪਣੇ ਕੋਲ ਸਵੇਰੇ 10 ਹੀ ਸੀਟਾਂ ਤੇ ਹੁਣ ਰਹਿ ਗਈਆਂ 6।
0: ਓਕੇ,
1: ਠੀਕ ਹੈ ਜੀ, 6 ਸੀਟਾਂ ਰਹਿ ਗਈਆਂ ਬੈਲੈਂਸ, ਇਹਦੇ ਵਿੱਚੋਂ ਬਾਕੀ ਸਾਰੀਆਂ ਵਿਕ ਚੁੱਕੀਆਂ, ਕਿਉਂਕਿ ਇਹਦਾ ਜਿਹੜਾ ਐਕਚੁਅਲ ਪ੍ਰਾਈਸ ਆ 900 ਦੇ ਕਰੀਬ ਸੀਗਾ, ਪਰ ਅੱਜ ਤੁਹਾਨੂੰ ਸਪੈਸ਼ਲ ਮੈਂ ਵੀਕਐਂਡ ਦੇ ਉੱਤੇ $750 ਦੇ ਵਿੱਚ 2 ਬੈਗਾਂ ਦੇ ਨਾਲ ਇਹ ਪ੍ਰਾਈਸ ਦੇ ਰਿਹਾ ਜੀ। ਇਸ ਕਰਕੇ ਤਾਂ ਹੀ ਕਹਿ ਰਹੇ ਜੀ, ਪਹਿਲਾਂ ਸਵੇਰੇ 10 ਸੀ, ਹੁਣ 6 ਰਹਿ ਗਈਆਂ, ਤੇ ਪ੍ਰੋਬਬਲੀ ਰਾਤ ਤੱਕ ਜਾਂ ਕੱਲ ਤੱਕ ਇਹ ਵਿਕ ਜਾਣਗੀਆਂ, ਕਿਉਂਕਿ ਬਹੁਤ ਰੀਜ਼ਨੇਬਲ ਪ੍ਰਾਈਸ ਦਾ, ਜਿੱਥੋਂ ਮਰਜ਼ੀ ਚੈੱਕ ਕਰ ਲਿਆ ਜੇ ਤੁਹਾਨੂੰ ਇਹ $750 ਦਾ, $749 ਦਾ ਪ੍ਰਾਈਸ 2 ਬੈਗਾਂ ਨਾਲ ਕਿਤੇ ਵੀ ਮਿਲਣਾ, ਜਿਵੇਂ ਕਹੋ ਵੀ ਦੁਨੀਆਂ ਘੁੰਮ ਕੇ ਆ ਜਾਏ ਜੇ।
0: ਵੈਰੀ ਗੁੱਡ, ਇਹ ਕਟਾਰੀਆ ਸਾਹਿਬ ਮੈਂ ਇੱਕ ਨੰਬਰ ਜ਼ਰੂਰ ਸਾਂਝਾ ਕਰ ਦਿੰਦਾ ਦੋਸਤੋ, ਤੁਸੀਂ ਇਹ ਟਿਕਟਾਂ ਚਾਹੇ 3 ਬੈਗ ਵਾਲੀਆਂ ਟਿਕਟਾਂ, ਚਾਹੇ ਆਉਣ ਵਾਲੀ ਅਗਸਤ ਸਤੰਬਰ ਦੀਵਾਲੀ ਜਾਂ ਫਿਰ ਤੁਸੀਂ ਈਅਰ ਐਂਡ ਤੇ ਵੀ ਟਰੈਵਲ ਕਰਨਾ, ਅੱਜ ਟਿਕਟਾਂ ਬੁੱਕ ਕਰਾਉਂਗੇ ਤਾਂ ਤੁਹਾਨੂੰ ਬਹੁਤ ਘੱਟ ਰੇਟ 'ਚ ਮਿਲ ਜਾਣਗੀਆਂ। ਹਾਂ, ਇੰਸ਼ੋਰੈਂਸ ਤੁਸੀਂ ਟਰੈਵਲ ਇੰਸ਼ੋਰੈਂਸ ਜਿਹੜੀ ਆ ਉਹ ਉਸਨੂੰ ਯਕੀਨੀ ਬਣਾਉਣ ਦੇ ਲਈ ਇੱਕ ਵਾਰੀ ਸੇਫਟੀ ਦੇ ਲਈ ਤੁਸੀਂ ਜ਼ਰੂਰ ਬਾਏ ਕਰ ਲਿਓ, ਇਹਦੇ ਲਈ ਵੀ ਕਟਾਰੀਆ ਸਾਹਿਬ ਹੈਲਪ ਕਰਨਗੇ। ਨੰਬਰ ਆ 905-6781200, 905-6781200। ਕਟਾਰੀਆ ਸਾਹਿਬ ਗੱਲਬਾਤ ਕਰੀਏ ਆਪਾਂ ਟਰੈਵਲ ਪੈਕੇਜ ਦੀ, ਮੈਕਸੀਕੋ ਜਾਣ ਦਾ ਚਾਅ ਹਰੇਕ ਕਿਸੇ ਨੂੰ ਹੁੰਦਾ ਕਿ ਸਮਰ ਦੇ ਵਿੱਚ ਮੈਕਸੀਕੋ ਗੇੜਾ ਕੱਢ ਕੇ ਆਈਏ ਤੇ ਆਉਣ ਵਾਲੇ ਬੱਚੇ ਦੀਆਂ ਛੁੱਟੀਆਂ ਨੂੰ ਪੂਰਾ ਪੂਰਾ ਬੱਚਿਆਂ ਲਈ ਵੀ ਯਾਦਗਾਰ ਹੋਵੇ, ਫੈਮਿਲੀ ਲਈ ਵੀ ਰਿਲੈਕਸਿੰਗ ਹੋਵੇ, ਤੇ ਉਹ ਟ੍ਰਿਪ ਪੈਕੇਜ ਬਾਰੇ ਜ਼ਰੂਰ ਦੱਸੋ।
1: ਬਿਲਕੁਲ ਜੀ, ਟ੍ਰਿਪ ਪੈਕੇਜ ਵੀ ਜਿਹੜੇ ਹੈਗੇ ਆਪਣੇ ਮੈਕਸੀਕੋ ਦੇ 799 ਤੋਂ ਲਾਸਟ ਮਿੰਟ ਡੀਲ ਚੱਲ ਪੈਂਦੀ ਹੈ, ਤੇ ਡੋਮਿਨਿਕਨ ਰਿਪਬਲਿਕ 1075 ਹੈਗਾ ਜੀ, 799 ਦਾ ਬਹੁਤ ਸੋਹਣਾ ਹੈਰੀ ਸਾਹਿਬ ਪ੍ਰਾਈਜ਼ ਆਇਆ ਹੋਇਆ। ਜਿਨ੍ਹਾਂ ਬੱਚਿਆਂ ਨੇ ਛੁੱਟੀਆਂ ਹੈਗੀਆਂ ਹੁਣ ਜਾਂ ਗਾਂਹ ਬਗਾਂਹ ਦਾ ਪ੍ਰੋਗਰਾਮ ਬਣਾਉਂਦੇ ਆ, ਹੁਣੇ ਸਾਡੇ ਆਫਿਸ ਨਾਲ ਚੈੱਕ ਕਰ ਸਕਦੇ ਆ, ਬਹੁਤ ਰੀਜ਼ਨੇਬਲ ਪ੍ਰਾਈਜ਼ ਹੈ, ਨੇੜੇ ਨੇੜੇ ਜਾਣਾ ਹੈਗਾ। ਇਹ ਨਹੀਂ ਹੈਗਾ ਇਕੱਲਾ ਡੋਮਿਨਿਕਨ, ਮੈਕਸੀਕੋ ਦੇ ਕਈ ਸ਼ਹਿਰ ਹੈਗੇ ਆਪਣੇ ਕੋਲੇ, ਡੋਮਿਨਿਕਨ ਦੇ ਕਈ ਸ਼ਹਿਰ ਹੈਗੇ ਆ, ਕੋਸਟਰੀਕਾ ਹੈਗਾ, ਬਹਾਮਸ ਹੈਗਾ, ਬਹੁਤ ਛੋਟੇ ਛੋਟੇ ਸ਼ਹਿਰ ਆ ਜਿੱਥੇ ਫੁੱਲ ਇੰਜੋਇਮੈਂਟ ਕਰ ਸਕਦੇ ਹੋ। ਬਾਕੀ ਕੋਈ ਇੱਧਰ ਤਾਂ ਜਾਣ ਦੀ ਹੈਗਾ ਹੀ ਹੈਗਾ, ਤੇ ਜੇ ਕੋਈ ਹੋਰ ਪਾਸੇ ਵੀ ਕਿਤੇ ਅਰਾਊਂਡ ਦਾ ਵਰਲਡ, ਹੈਰੀ ਸਾਹਿਬ ਇਹ ਨਹੀਂ ਵੀ ਇਕੱਲਾ ਇੱਥੋਂ ਦਾ, ਅਰਾਊਂਡ ਦਾ ਵਰਲਡ ਜਿੱਥੇ ਤੁਸੀਂ ਹੱਥ ਰੱਖੋਗੇ ਕੰਟਰੀ ਦੇ ਉੱਤੇ, ਉੱਥੋਂ ਦਾ ਹੀ ਤੁਹਾਨੂੰ ਪੈਕੇਜ ਵੀ ਤਿਆਰ ਕਰਕੇ ਦੇ ਸਕਦੇ, ਟਿਕਟਾਂ ਵੀ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਦੇ ਸਕਦੇ ਹਾਂ ਜੀ।
0: ਐਂਡ ਅਗੇਨ ਨੰਬਰ 905-6781200 ਤੇ ਜਾਂਦੇ ਜਾਂਦੇ ਕਟਾਰੀਆ ਸਾਹਿਬ, ਯੂ ਐਸ ਏ ਦਾ ਵੀਜ਼ੇ ਲਈ ਤੁਸੀਂ ਦੱਸਿਆ ਸੀਗਾ ਕਿ ਉਹ ਹੈਲਪ ਕਰਦੇ ਹੋ।
1: ਬਿਲਕੁਲ ਜੀ, ਉਹ ਵੀ ਥੋੜਾ ਜਿਹਾ ਇਹ ਚੱਲ ਪਹਿਲਾਂ ਤੁਹਾਨੂੰ ਇਹ ਦੱਸ ਦੇਣਾ, ਬਾਅਦ ਦੇ ਵਿੱਚ ਥੋੜੇ ਜਿਹੇ ਲਹਿੰਦੇ ਪੰਜਾਬ ਦੇ ਵੀ ਪ੍ਰਾਈਸ ਥੋੜੇ ਜਿਹੇ ਡਿਕਲੇਅਰ ਕਰ ਦਾਂਗੇ ਤੁਹਾਨੂੰ, ਉਸ ਹਿਸਾਬ ਨਾਲ ਫਿਰ ਬੰਦਾ ਆਈਡੀਆ ਹੋ ਜਾਂਦਾ। ਸੋ ਉਹਦੇ ਲਈ ਵੀ ਸਰ, ਜੇ ਕਿਸੇ ਵੀ ਕੰਟਰੀ ਦੇ ਵੀਜ਼ਾ ਤੁਹਾਨੂੰ ਚਾਹੀਦਾ ਹੈਗਾ, ਇੰਡੀਆ ਦਾ ਵੀਜ਼ਾ ਚਾਹੀਦਾ, ਇੰਡੀਅਨ ਪਾਸਪੋਰਟ ਰਿਨਿਊ ਕਰਾਉਣਾ, ਓਸੀਆਈ ਲਈ ਵੀ ਹਰੀ ਪਹਿਲਾਂ ਅਪਡੇਟ ਕਰ ਦੇਵਾਂ, ਜਿਹਨਾਂ ਭੈਣ ਭਰਾਵਾਂ ਨੇ ਤੋਂ 10 ਸਾਲ ਪਹਿਲਾਂ ਓਸੀਆਈ ਲਿੱਤੀ ਸੀ ਕੈਨੇਡੀਅਨ ਪਾਸਪੋਰਟ ਤੇ, ਅੱਜ ਉਹ ਐਕਸਪਾਇਰ ਹੋ ਗਿਆ ਤੇ ਉਹਨੂੰ ਅਪਡੇਟ ਕਰਾਉਣਾ ਬਹੁਤ ਜ਼ਰੂਰੀ ਹੋ ਗਿਆ ਹੋਇਆ ਜੀ। ਉਹ ਜੇ ਅਪਡੇਟ ਕਰਾਉਣਾ ਇਸ ਲਈ ਜ਼ਰੂਰੀ ਕਿਉਂਕਿ ਅੱਜ ਕੱਲ੍ਹ ਏਅਰਪੋਰਟਾਂ ਤੇ ਪੁੱਛਿਆ ਜਾ ਰਿਹਾ, ਕਈ ਵਾਰ ਵਾਪਸ ਵੀ ਕਰਿਆ ਜਾ ਰਿਹਾ ਜਾਂ ਜੁਰਮਾਨਾ ਦੇਣਾ ਪੈਂਦਾ ਉੱਥੇ। ਸੋ ਮੇਕ ਸ਼ੋਰ ਪਲੀਜ਼, ਜੇ ਤੁਹਾਡੇ ਪੁਰਾਣੇ ਪਾਸਪੋਰਟ ਤੇ ਓਸੀਆਈ ਲਈ ਹੋਈ ਸੀਗੀ ਕੈਨੇਡੀਅਨ ਤੇ ਹੁਣ ਨਵਾਂ ਬਣ ਗਿਆ, ਉਹਨੂੰ ਅਪਡੇਟ ਜ਼ਰੂਰ ਕਰਾ ਲਓ। ਇਸ ਚੀਜ਼ ਲਈ ਕਿਤੇ ਜਾਣ ਦੀ ਲੋੜ ਨਹੀਂ, ਸਿਰਫ ਕਟਾਰੀਆ ਟੂਰ ਐਂਡ ਟਰੈਵਲ ਆਓ, ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚੋ ਤੇ ਉਸ ਤੋਂ ਬਾਅਦ ਕੋਈ ਵੀ ਪੀਆਰ ਕਾਰਡ ਐਕਸਪਾਇਰ ਹੋ ਗਿਆ ਤੁਹਾਡਾ ਜਾਂ ਤੁਹਾਡਾ ਕੋਈ ਵੀ ਆਪਣਾ ਸਿਟੀਜ਼ਨ ਦੇ ਪੇਪਰ ਭਰਾਉਣ ਵਾਲੇ, ਯੂਰਪ ਦਾ ਵੀਜ਼ਾ, ਆਪਣਾ ਮਿਡਲ ਈਸਟ ਦਾ ਵੀਜ਼ਾ, ਨੇਪਾਲ ਦਾ ਵੀਜ਼ਾ, ਕੋਈ ਵੀ ਇਹੋ ਜਿਹਾ ਕੰਮ ਆ, ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਜੀ। ਇੱਥੇ ਸਿਰਫ ਕਟਾਰੀਆ ਟਰੈਵਲ ਤੇ ਆਉਣਾ। ਔਰ US ਦੀ ਹੁਣ ਮੇਨ ਗੱਲ ਤੇ ਆ ਜਾਓ ਦੁਬਾਰਾ, US ਆਪਾਂ ਜਦੋਂ ਵੀ ਜਾਣਾ ਹੈਗਾ, ਜੇ ਕਈਆਂ ਦੇ ਕੋਲੇ ਹੈਰੀ ਸਾਹਿਬ 2027, 2028, 2029 ਦੀਆਂ ਅਪਾਇੰਟਮੈਂਟਾਂ ਬੁੱਕ ਆ, ਅਸੀਂ ਤੁਹਾਨੂੰ ਅੱਗੇ ਕਰਾ ਕੇ ਦੇਵਾਂਗੇ 2 ਤੋਂ 3 ਮਹੀਨਿਆਂ ਦੇ ਵਿੱਚ, 1, 2, 3। ਹੁਣ ਕੱਲ ਹੀ ਮੈਂ 4 ਅਪਾਇੰਟਮੈਂਟਾਂ ਲਈਆਂ ਸਿਰਫ ਤੇ ਸਿਰਫ 8 ਜੁਲਾਈ ਦੇ ਵਿੱਚ, ਅਗਲੇ ਮਹੀਨੇ, ਜੂਨ ਤੇ ਨੀ, ਅਗਲੇ ਮਹੀਨੇ ਜੁਲਾਈ ਚ, 8 ਜੁਲਾਈ ਨੂੰ ਪਹਿਲੀ ਟੋਰਾਂਟੋ ਦੇ ਵਿੱਚ ਅਪਾਇੰਟਮੈਂਟ ਮਿਲਦੀ ਪਈ ਹੈ। ਸੋ ਮਤਲਬ ਸਾਡੇ ਕੋਲ ਇਹ ਵੀ ਇੰਤਜ਼ਾਮ ਹੈਗਾ, ਔਰ ਇਹ ਵੀ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਜੋ ਵੀ ਸਰਵਿਸ ਫੀਸ ਹੋਏਗੀ, ਜੇ ਤੁਹਾਨੂੰ ਅਸੀਂ ਉਹ 3 ਮਹੀਨਿਆਂ ਦੇ ਵਿੱਚ ਨਾ ਲੈ ਕੇ ਦਿੱਤੀ ਗਈ ਸਾਡੇ ਕੋਲੋਂ, ਤੇ ਅਸੀਂ ਤੁਹਾਨੂੰ 100% ਰੀਫੰਡ ਕਰਾਂਗੇ ਜੀ।
0: 905-678-1200 ਕਟਾਰੀਆ ਟੂਰਸ ਐਂਡ ਟਰੈਵਲ ਦਾ ਨੰਬਰ ਆ, 905-678-1200। ਚਾਹੇ ਲੈਂਦੇ ਪੰਜਾਬ ਦੀਆਂ ਟਿਕਟਾਂ ਨੇ, ਚਾਹੇ ਚੜ੍ਹਦੇ ਪੰਜਾਬ ਦੀਆਂ ਟਿਕਟਾਂ ਨੇ, ਦੁਨੀਆਂ ਦੇ ਕਿਸੇ ਵੀ ਖੂੰਜੇ ਦੇ ਵਿੱਚ ਟਰੈਵਲ ਕਰਨਾ ਸਸਤੀਆਂ ਅਤੇ ਵਧੀਆ ਟਿਕਟਾਂ ਲਈ ਕਟਾਰੀਆ ਟੂਰਸ ਐਂਡ ਟਰੈਵਲ, ਅਤੇ ਪੈਕੇਜ ਵੀ ਬੜੇ ਸਸਤੇ ਨੇ, ਅਤੇ ਇਹਦੇ ਵਿੱਚ ਸਾਰੀ ਜਿਹੜੀ ਹੋਟਲ ਬੁਕਿੰਗ ਤੋਂ ਲੈ ਕੇ ਟਰੈਵਲ ਟਿਕਟਾਂ ਤੱਕ ਜਿਹੜੀ ਜ਼ਿੰਮੇਵਾਰੀ ਆ ਖਾਣ ਪੀਣ ਦੀ, ਕਟਾਰੀਆ ਸਾਹਿਬ ਤੁਹਾਨੂੰ ਪੈਕੇਜ ਬਣਾ ਦਿੰਦੇ ਨੇ ਜਿਹਦੇ ਵਿੱਚ ਤੁਹਾਡੇ ਐਕਸਟਰਾ ਪੈਸੇ ਸੇਵ ਹੁੰਦੇ ਨੇ। ਸੋ ਕਾਲ ਕਰੋ 905-678-1200, 905-678-1200। ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਜੀ।
1: ਥੈਂਕ ਯੂ ਸਰ,
0: ਥੈਂਕ ਯੂ ਵੈਰੀ ਮਚ।

0: ਜਦੋਂ ਵੀ ਲਾਂਭਾ ਤਾਂ ਢਿੱਲੋਂ ਸਾਹਿਬ ਨੇ ਵੀ ਨਹੀਂ ਆਉਣ ਦਿੱਤਾ, ਕਿਉਂਕਿ ਢਿੱਲੋਂ ਸਾਹਿਬ ਦੀ ਜਿਹੜੀ ਐਪ ਦੇ ਚਰਚੇ ਉਹ ਦੁਨੀਆਂ ਦੇ ਵਿੱਚ ਨੇ, ਕਿਉਂਕਿ ਆਈ ਪੀ ਐਲ ਦੇਖਣ ਦੇ ਸ਼ੌਕੀਨ ਬੜੇ ਹੁੰਦੇ ਸੀ ਬਹੁਤ ਲੋਕਾਂ ਨੂੰ ਸੀ ਕਿ ਚਲੋ ਘਰੇ ਬੈਠ ਕੇ ਤਾਂ ਅਸੀਂ ਭਾਈ ਆਈ ਪੀ ਟੀ ਵੀ 'ਤੇ ਆਈ ਪੀ ਐਲ ਨੂੰ ਇੰਜੋਏ ਕਰ ਲਈਦਾ, ਪਰ ਜਦੋਂ ਅਸੀਂ ਕੰਮਾਂ ਕਾਰਾਂ 'ਤੇ ਹੁੰਦੇ ਸੀ ਉਦੋਂ ਇਕੱਲਾ ਸਕੋਰ ਦੇਖਣਾ ਪੈਂਦਾ ਸੀ, ਕਈ ਵਾਰ ਮੈਚ ਬੜੇ ਫਸਦੇ। ਸੋ ਇਹ ਆਈ ਪੀ ਐਲ ਤੁਸੀਂ ਇੰਜੋਏ ਕੀਤਾ ਕਰੋ ਸਟ੍ਰੀਮ ਐਪ 'ਤੇ, ਐਂਡ ਕਰੋ ਸਟ੍ਰੀਮ 'ਤੇ ਕੋਈ ਲਾਂਭਾ ਨਹੀਂ ਆਇਆ, ਵੈਰੀ ਗੁੱਡ ਸਰਵਿਸ, ਕ੍ਰੈਡਿਟ ਗੋਜ਼ ਟੂ ਸੈਮੀ ਢਿੱਲੋਂ ਸਾਹਿਬ। ਅਤੇ ਹੁਣ ਆਈ ਪੀ ਐਲ ਦਾ ਕਲਾਈਮੈਕਸ ਕੱਲ੍ਹ ਨੂੰ ਹੋਣਾਗਾ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਜੀ।
1: ਬਿਲਕੁਲ ਹੈਰੀ, ਥੈਂਕ ਯੂ ਸੋ ਮਚ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਏਐਮ 530 ਤੇ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸੋ ਗਿੱਲਾਂ ਦਾ ਮੁੰਡਾ ਪਹੁੰਚ ਗਿਆ ਜੀ ਫਾਈਨਲ ਦੇ ਵਿੱਚ, ਗੁਜਰਾਤ ਦੀ ਟੀਮ ਨੂੰ ਲੈ ਕੇ ਸ਼ੁਮਨ ਗਿੱਲ ਪਹੁੰਚ ਗਿਆ ਫਾਈਨਲ ਦੇ ਵਿੱਚ ਬੰਗਲੌਰ ਨਾਲ ਮੁਕਾਬਲਾ, ਕੀ ਲੱਗਦਾ?
1: ਬਿਲਕੁਲ ਜੀ, ਸੋ ਟੀਮਾਂ ਦੋਨੇ ਸਟਰੋਂਗ ਨੇ, ਸੋ ਹਰੇਕ ਬੰਦੇ ਦੀ ਆਪਦੀ ਫੇਵਰੇਟ ਟੀਮ ਆ। ਉਹ ਕਹਿੰਦੇ ਹੁੰਦੇ ਆ ਵੀ ਆਪਣੇ ਲਈ ਤਾਂ ਦੋਨੇ ਇੱਕੋ ਜਿਹੀਆਂ, ਕਿ ਦੋਨਿਆਂ ਦੇ ਵਿੱਚ ਹੀ ਪੰਜਾਬੀ ਨੇ।
0: ਜਿਹੜੀ ਟੀਮ ਸਾਨੂੰ ਸੀਗਾ ਜਿਹਦੇ ਵਿੱਚ ਪੱਖਪਾਤ ਅਸੀਂ ਕਰ ਸਕਦੇ ਸੀ, ਸਰਪੰਚ ਸਾਹਿਬ ਉਹ ਟਾਈਮ ਦੇ ਨਾਲ ਵਿਹਲੇ ਹੋ ਗਏ, ਤੇ ਹੁਣ ਤਾਂ ਕੋਈ ਜਿੱਤੇ ਕੋਈ ਚੱਕਰ ਨਹੀਂ।
1: ਬਿਲਕੁਲ ਜੀ ਬਿਲਕੁਲ, ਦੋਨੇ ਟੀਮਾਂ ਵਧੀਆ ਖੇਡਦੀਆਂ ਆ, ਸੋ ਜਿਹੜੀ ਵੀ ਤੁਹਾਡੀ ਫੇਵਰੇਟ ਟੀਮ ਆ ਉਹਨੂੰ ਪਿੱਕ ਕਰ ਲਓ ਤੇ ਕੱਲ ਨੂੰ ਦੇਖ ਲਓ ਵੀ ਕੌਣ ਜਾਂਦੀ ਆ।
0: ਸੋ ਕੱਲ ਨੂੰ ਸੁਪਰ ਸੰਡੇ ਹੋਵੇਗਾ ਤੇ ਘਰ ਬੈਠ ਕੇ ਇੰਜੋਏ ਕਰਨਾ ਢਿੱਲੋਂ ਵੀਡੀਓ ਆਈ ਪੀ ਟੀ ਵੀ। ਅੱਛਾ ਢਿੱਲੋਂ ਸਾਹਿਬ, ਆਈ ਪੀ ਟੀ ਵੀ ਬਾਰੇ ਵੀ ਜ਼ਰੂਰ ਦੱਸੋ ਕਿ ਆਈ ਪੀ ਟੀ ਵੀ ਨੂੰ ਤੁਸੀਂ ਦੱਸਿਆ ਸੀ ਇੰਸਟਾਲ ਕਰਨਾ ਬੜਾ ਸੌਖਾ, ਇਕੱਲਾ ਮੇਨ ਇੰਟਰਨੈਟ ਕਨੈਕਸ਼ਨ ਹੀ ਸਟਰੋਂਗ ਚਾਹੀਦਾ, ਉਹ ਚਾਹੇ ਨੋਵਾ ਸਕੋਸ਼ੀਆ 'ਚ ਤੁਸੀਂ ਬੈਠੇ ਹੋ, ਚਾਹੇ ਤੁਸੀਂ ਥੰਡਰਵੇ ਬੈਠੇ ਹੋ, ਚਾਹੇ ਤੁਸੀਂ ਸਿਟੀ 'ਚ ਬੈਠੇ ਹੋ, ਚਾਹੇ ਤੁਸੀਂ ਇੰਡੀਆ ਬੈਠੇ ਹੋ, ਚਾਹੇ ਅਮੈਰੀਕਾ 'ਚ ਬੈਠੇ ਹੋ, ਇਹ ਸਰਵਿਸ ਨਿਰੰਤਰ ਜਾਰੀ ਰਹਿੰਦੀ।
1: ਬਿਲਕੁਲ ਜੀ, ਐਸ ਲੌਂਗ ਐਸ ਤੁਸੀਂ ਬਾਕਸ ਨੂੰ ਇੰਟਰਨੈਟ ਪ੍ਰੋਵਾਈਡ ਕਰਦੇ ਹੋ, ਔਰ ਤੁਹਾਡਾ ਇੰਟਰਨੈਟ ਅੱਜ ਦੀ ਡੇਟ ਦੇ ਵਿੱਚ ਤਾਂ ਆਪਣਾ ਸਾਰਿਆਂ ਕੋਲ ਵਧੀਆ ਹਾਈ ਸਪੀਡ ਇੰਟਰਨੈਟ ਹੈਗੇ ਆ, ਸੋ ਡੈਫੀਨਟਲੀ ਜਦੋਂ ਇਹਨੂੰ ਵਧੀਆ ਇੰਟਰਨੈਟ ਮਿਲਦਾ ਆ ਤੇ ਇਹ ਪੂਰਾ ਸਮੂਥਲੀ ਚੱਲਦਾ ਆ। ਸੋ ਸਾਡਾ ਜਿੱਦਾਂ ਅਸੀਂ ਹਮੇਸ਼ਾ ਦੱਸੀਦਾ ਜੀ, ਸਾਡਾ ਜਿਹੜਾ ਕਸਟਮਰ ਆ ਉਹ ਥਰੂ ਆਊਟ ਨੌਰਥ ਅਮੈਰੀਕਾ ਬੈਠਾ ਆ, ਭਾਵੇਂ ਉਹ ਆਈ ਪੀ ਟੀ ਵੀ ਬਾਕਸ ਦੇ ਥਰੂ ਹੋਵੇ ਜਾਂ ਫਿਰ ਕਰੋ ਸਟ੍ਰੀਮ ਐਪ ਦੇ ਥਰੂ।
0: ਵੈਰੀ ਗੁੱਡ, ਤੇ 905-204-1313 ਨੰਬਰ ਆ। ਤੇ ਇੱਕ ਢਿੱਲੋਂ ਸਾਹਿਬ, ਮੈਨੂੰ ਆਲਰੇਡੀ ਕਈ ਪਰਿਵਾਰਾਂ ਦੀ ਇਨਕੁਆਇਰੀ ਆਉਂਦੀ, ਉਹ ਜਿਹੜਾ ਤੁਸੀਂ $20 ਦਾ ਗੁਰਬਾਣੀ ਪਲੱਗ ਲਾਂਚ ਕੀਤਾ, ਬਹੁਤ ਲੋਕ ਇਸ ਨੂੰ ਕਿਚਨ ਦੇ ਵਿੱਚ ਲਾ ਲੈਂਦੇ ਨੇ, ਤੇ ਇਸ ਇਹ ਵੀ ਅਵੇਲੇਬਲ ਹੈ ਜੇ ਸਟੋਰ ਤੇ ਆ ਕੇ ਬਾਈ ਕਰਨਾ ਹੋਵੇ ਤੇ ਕੱਲ ਨੂੰ ਤੁਸੀਂ ਓਪਨ ਹੋ?
1: ਬਿਲਕੁਲ ਜੀ, ਅੱਜ ਵੀ ਅਸੀਂ ਖੁੱਲੇ ਹਾਂ ਸ਼ਾਮ ਦੇ 8 ਵਜੇ ਤੱਕ। ਤੁਸੀਂ ਬ੍ਰੈਂਪਟਨ ਚ ਦੂਰੋਂ ਆਏ ਹੋ ਆਈ ਪੀ ਟੀਵੀ ਬਾਕਸ ਪਿਕਅਪ ਕਰਨਾ ਆ, ਕੱਲ ਨੂੰ ਫਾਈਨਲ ਮੈਚ ਜਿਹੜਾ ਹੈਗਾ ਆ ਤੁਸੀਂ ਆਈ ਪੀ ਟੀਵੀ ਬਾਕਸ ਦੇ ਥਰੂ ਦੇਖਣਾ ਆ, ਤਾਂ ਬਾਏ ਆਲ ਮੀਨਸ ਢਿੱਲੋਂ ਵੀਡੀਓ ਤੇ ਪਹੁੰਚੋ। ਬਾਕੀ ਪਲੱਗ ਇਨ ਪਲੇ ਗੁਰਬਾਣੀ ਰੇਡੀਓ ਬਿਲਕੁਲ ਜੀ ਸਾਡੇ ਸਟੋਰ ਤੇ ਅਵੇਲੇਬਲ ਹੈਗਾ ਆ। ਜਦੋਂ ਤੁਸੀਂ ਇੱਕ ਵਾਰੀ ਪਲੱਗ ਲਾ ਦਿੰਦੇ ਹੋ, ਇਸ ਰੇਡੀਓ ਦੇ ਵਿੱਚ ਹੈਰੀ ਕੋਈ ਵੀ ਬੈਟਰੀ ਨਹੀਂ ਪੈਂਦੀ ਗੀ, ਸੋ ਇਹਨੂੰ ਸਿਰਫ ਤੇ ਸਿਰਫ ਪਲੱਗ ਹੀ ਲੱਗਦਾ ਆ, ਔਰ ਪੂਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ 24 ਘੰਟੇ ਸੱਤੇ ਦਿਨ ਜਿਹੜਾ ਹੈਗਾ ਆ ਨਿਰੰਤਰ ਚੱਲਦਾ ਆ। ਸੋ ਬਹੁਤ ਸਾਰੇ ਲੋਕ ਇਹਨੂੰ ਧੜਾ ਧੜ ਲੈ ਰਹੇ ਆ ਜੀ, ਅਸੀਂ ਧੰਨਵਾਦ ਕਰਦੇ ਹਾਂ। ਸੋ ਆਈ ਪੀ ਟੀ ਵੀ ਬਾਕਸ ਗੁਰਬਾਣੀ ਰੇਡੀਓ ਪਲੱਗ ਇਨ ਪਲੇ ਲੈਣ ਵਾਸਤੇ ਤੁਸੀਂ ਢਿੱਲੋਂ ਵੀਡੀਓ ਉੱਤੇ ਪਹੁੰਚੋ। ਐਬਨੀਜ਼ਰ ਐਂਡ ਗੋਰ ਰੋਡ ਦੀ ਲੋਕੇਸ਼ਨ ਹੈਗੀ ਆ, ਅੱਜ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਹਾਂ ਅਤੇ ਕੱਲ੍ਹ ਨੂੰ ਠੀਕ ਸਵੇਰੇ 11 ਵਜੇ 11 ਤੋਂ ਲੈ ਕੇ 8 ਵਜੇ ਤੱਕ ਸਾਡੇ ਜਿਹੜੇ ਰੈਗੂਲਰ ਆਫਿਸ ਆਵਰਸ ਹੈਗੇ ਆ 7 ਡੇਜ਼ ਅ ਵੀਕ।
0: ਵੈਰੀ ਗੁੱਡ, ਤੇ ਨੰਬਰ ਇੱਕੋ ਇੱਕ ਆ ਦੋਸਤੋ, 905-204-1313 ਕਰੋ ਸਟ੍ਰੀਮ ਐਪ ਜੇ ਤੁਸੀਂ ਡਾਊਨਲੋਡ ਕੀਤੀ ਹੋਈ ਆ ਤਾਂ ਗੁੱਡ, ਨਹੀਂ ਕੀਤੀ ਤਾਂ ਕਰ ਲਓ, ਕਿਉਂਕਿ ਇਕੱਲਾ ਆਈ ਪੀ ਐਲ ਨਹੀਂ ਪੂਰਾ ਸਾਲ ਜਿਹੜੀ ਅੱਗੇ ਕ੍ਰਿਕਟ ਆਉਣੀ ਆ, ਗੇਮਿੰਗ ਆਉਣੀ, ਇਸ ਤੋਂ ਨਾਲ ਫਿਲਮਾਂ, ਗੀਤ, ਸੰਗੀਤ, ਅਖਾੜੇ, ਹੋਰ ਬਹੁਤ ਸਾਰਾ ਇੰਟਰਟੇਨਮੈਂਟ ਕਰੋ ਸਟ੍ਰੀਮ ਐਪ 'ਤੇ ਤੁਹਾਨੂੰ ਮਿਲੂਗਾ। ਓ ਟੀ ਟੀ ਪਲੇਟਫਾਰਮ ਆ, ਐਂਡ ਢਿੱਲੋਂ ਵੀਡੀਓ ਆਈ ਪੀ ਟੀ ਵੀ ਲਈ ਤੁਸੀਂ ਪਹੁੰਚ ਸਕਦੇ ਹੋ ਢਿੱਲੋਂ ਵੀਡੀਓ ਆਈ ਪੀ ਟੀ ਵੀ ਸਟੋਰ ਗੋਰ ਐਂਡ ਨੀਜ਼ਰ 'ਤੇ। ਨੰਬਰ ਹੈ 905-204-1313। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ,
1: ਥੈਂਕ ਯੂ ਸੋ ਮਚ,
0: ਥੈਂਕ ਯੂ ਵੈਰੀ ਮੱਚ ਜੀ। ਅਤੇ ਫਰਨੀਚਰ ਦਿਆਂ ਲਈ ਇੱਕ ਵਾਰੀ ਦੁਬਾਰਾ ਯਾਦ ਕਰਾ ਦਈਏ, ਕਿਉਂਕਿ ਕੱਲ੍ਹ ਨੂੰ ਸੁਖਵੇ ਜੀ ਕੀ ਟਾਈਮਿੰਗ ਆ ਸਟੋਰ ਦੀ ਜੀ?
2: ਸਵੇਰੇ ਭੁੱਲਰ ਸਾਹਿਬ ਸ਼ਾਰਪ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੈ ਭੁੱਲਰ ਸਾਹਿਬ।
0: ਤੇ ਜਿਹੜੀ ਤੁਸੀਂ ਡੀਲਾਂ ਦੱਸੀਆਂ ਸੀ ਜੇ ਅਸੀਂ ਕਾਲ ਤੇ ਰਿਜ਼ਰਵ ਕਰਾਉਣੀਆਂ ਹੁਣ ਕੱਲ ਨੂੰ ਆ ਕੇ ਦੇਖ ਕੇ ਡਨ ਕਰਨੇ, ਸਾਨੂੰ ਕੋਈ ਪਹਿਲਾਂ ਆਨਲਾਈਨ ਪੈਸੇ ਭੇਜਣੇ ਪੈਣਗੇ ਡੀਲ ਡਨ ਕਰਨ ਲਈ ਜਾਂ ਅਸੀਂ ਵੇਟ ਕਰ ਸਕਦੇ ਹਾਂ?
2: ਭੁੱਲਰ ਸਾਹਿਬ ਪਰਿਵਾਰ ਵਿਜ਼ਿਟ ਵੀ ਕਰ ਸਕਦੇ ਨੇ, ਪਰ ਜੇ ਤੁਸੀਂ ਕੋਈ ਪਿਕਚਰ ਮੰਗਵਾਉਣਾ ਚਾਹੁੰਦੇ ਹੋ ਜਾਂ ਆਨਲਾਈਨ ਬੁੱਕ ਕਰਨਾ ਚਾਹੁੰਦੇ ਹੋ ਤਾਂ ਰਾਈਟ ਵੇਸ ਨੰਬਰ ਤੇ ਸੰਪਰਕ ਕੀਤਾ ਜਾ
0: ਸਕਦਾ। ਇੱਕ ਮੈਟਰਸ ਦੀ ਡੀਲ ਦੱਸੀ ਸੀ, ਉਹ ਮੈਟਰਸ ਕਿੰਨੇ ਦਾ ਦੱਸਿਆ ਸੀ?
2: ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਹੈ, ਮੈਮਰੀ ਫੋਮ ਪਿਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $600-700 ਸੀ, ਸਿਰਫ $150 $150 $150
0: ਵੈਰੀ ਗੁੱਡ। ਤੇ ਡਾਇਨਿੰਗ ਟੇਬਲ ਦੇ ਵਿੱਚ ਤੁਸੀਂ ਦੱਸਿਆ ਸੀ ਕਿ ਇੱਕ ਗਲਾਸ ਦਾ ਡਾਇਨਿੰਗ ਟੇਬਲ ਆ 6 ਚੇਅਰਾਂ ਨਾਲ, ਇੱਕ ਰੀਅਲ ਸਟੋਨ ਦਾ ਡਾਇਨਿੰਗ ਟੇਬਲ ਆ 6 ਚੇਅਰਾਂ ਨਾਲ ਜਿਹੜਾ ਐਕਸਟੈਂਡੇਬਲ ਵੀ ਆ, ਉਹ ਉਹਨਾਂ ਦੇ ਕੀ ਕੀ ਪ੍ਰਾਈਸ ਨੇ?
2: ਬਿਲਕੁਲ ਭੁੱਲੋ ਸਾਹਿਬ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, 299 ਤੇ ਨਾਲ ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ, ਤੇ ਨਾਲ ਦੂਜੀ ਡੀਲ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਵੈਲਵਟ ਵੈਲਵਟ ਦੀਆਂ 6 ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, 499 ਡਾਲਰ ਦਾ, ਤੇ ਨਾਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ।
0: ਵੈਰੀ ਗੁੱਡ। ਇੱਕ ਮੈਨੂੰ ਸੋਫਾ ਦੱਸ ਜੋ, ਐਲ ਸ਼ੇਪ ਦਾ ਸੋਫਾ ਜਿਹਦੇ ਵਿੱਚ ਸਟੋਰੇਜ ਵੀ ਹੈ ਤੇ ਉਹ ਬੈੱਡ ਵੀ ਬਣ ਜਾਂਦਾ, ਉਹ ਕਿੰਨੇ ਦਾ ਹੈ?
2: ਸੋਫਾ ਕਮ ਬੈੱਡ ਵਿਦ ਸਟੋਰੇਜ ਸਿਰਫ 399 ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ ਫ੍ਰੀ ਫ੍ਰੀ।
0: ਹੁਣ ਨੰਬਰ ਬੋਲੋ ਜੀ।
2: ਬਿਲਕੁਲ 647-262-00, 647-262-00, 647-262-00।
0: ਬਹੁਤ ਸ਼ੁਕਰੀਆ ਜੀ। 6085 ਟੋਮਕਨ ਰੋਡ ਤੇ ਤੁਸੀਂ ਜਾ ਕੇ ਡੀਲਾ ਲੈ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੋਂ। ਕਾਲ ਕਰਕੇ ਇਹਨਾਂ ਦੀ ਫੋਟੋ, ਇਹ ਡੀਲਾਂ ਦੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ 647-262-00। ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਅਗੇਨ ਤੁਹਾਨੂੰ ਯਾਦ ਕਰਾ ਦਈਏ, ਬਲਾਈਂਡ ਤੇ ਹੁਣ ਸਿਰਫ 24 ਘੰਟੇ ਦੀ ਇਹ ਡੀਲ ਰਹਿ ਗਈ ਜੀ, ਅਖੀਰੀ 24 ਘੰਟੇ ਤੁਹਾਡੇ ਕੋਲ ਨੇ। ਜੇ ਤੁਸੀਂ ਜੈਬਰਾ ਬਲਾਈਂਡ ਲਵਾਉਣੇ ਹੋ ਤਾਂ ਤੁਸੀਂ ਤੁਹਾਨੂੰ ਮਿਲੂਗਾ ਵਿੰਡੋਜ਼ ਦੇ ਨਾਲ ਕਲੀਨਿੰਗ ਫ੍ਰੀ।
3: ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਣੇ ਹੋ, ਬ੍ਰੈਂਪਟਨ ਦੇ ਵਿੱਚ ਤੁਹਾਡੀ ਪ੍ਰੋਪਰਟੀ ਆ, ਤਾਂ ਅਸੀਂ ਪੂਰੇ ਘਰ ਦੀਆਂ ਬਲਾਈਂਡਸ ਦੇ ਨਾਲ ਨਾਲ ਜਿਹੜੀ ਵਿੰਡੋ ਕਲੀਨਿੰਗ, ਐਕਸਟੀਰੀਅਰ ਵਿੰਡੋ ਕਲੀਨਿੰਗ ਆ, ਬਿਲਕੁਲ ਫ੍ਰੀ ਆਫ ਕਾਸਟ ਕਰ ਰਹੇ ਹਾਂ। ਬਲਾਈਂਡਸ 'ਤੇ ਜਿਹੜਾ ਤੁਹਾਡੀ ਸੇਵਿੰਗ ਸੀ, ਅਸੀਂ ਮੈਕਸੀਮਮ ਟੂ ਮੈਕਸੀਮਮ ਸੇਵ ਕਰਕੇ ਦੇਵਾਂਗੇ ਤੁਹਾਨੂੰ, ਬਹੁਤ ਹੀ ਕਿਫਾਇਤੀ ਪ੍ਰਾਈਸ ਦੇ ਵਿੱਚ ਜ਼ੇਬਰਾ ਬਲਾਈਂਡਸ ਲਾ ਕੇ ਦੇਵਾਂਗੇ। ਨਾਲ ਦੀ ਨਾਲ ਅਸੀਂ ਐਕਸਟੀਰੀਅਰ ਵਿੰਡੋ ਕਲੀਨਿੰਗ,
0: ਘਰ ਦੀ ਲੁੱਕ ਅੰਦਰੋਂ ਵੀ ਤੇ ਬਾਹਰੋਂ ਵੀ ਚੇਂਜ ਹੋਜੂ। ਤੇ ਜਿਹੜਾ ਇਹਨਾਂ ਦਾ ਪ੍ਰਾਈਸ ਆ, ਤੁਸੀਂ ਮਾਰਕੀਟ ਨਾਲ ਕੰਪੇਅਰ ਕਰੋਗੇ, 40-50% ਦਾ ਤੁਹਾਨੂੰ ਘੱਟ ਹੋ, 5 ਸਾਲ ਦੀ ਵਾਰੰਟੀ ਹੋ, ਜੈਬਰਾ ਬਲਾਈਂਡ ਲੱਗਣਗੇ ਤੇ ਘਰ ਦੀਆਂ ਵਿੰਡੋਜ਼ ਕਲੀਨ ਹੋਣਗੀਆਂ ਫ੍ਰੀ। ਨੰਬਰ ਟੂ ਕਾਲ 647-399-4646, ਜੈਬਰਾ ਬਲਾਈਂਡ ਲਵਾਓ, ਮੂਜ਼ ਬਲਾਈਂਡ ਤੋਂ ਲਵਾਓ। ਨੰਬਰ ਟੂ ਕਾਲ 647-399-4646, 5 ਸਾਲ ਦੀ ਵਾਰੰਟੀ, 50% ਡਿਸਕਾਊਂਟ, 647-399-4646। ਇੰਸਟਾਲੇਸ਼ਨ ਆ ਫ੍ਰੀ, ਵਿੰਡੋ ਕਲੀਨਿੰਗ ਆ ਫ੍ਰੀ, 647-399-4646, 647-389-4646, 647-399-4646।

0: 1230.ca.
1: One time investment, lifetime money maker. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ। 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ। 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। J Gundam call 416-265-2222.
0: This is AM 530 CHLO AM, serving Brampton, Mississauga, Toronto, the GTA, and the world at AM530.ca.
2: ਸਾਂਝਾਂ ਨੂੰ ਜਿਵੇਂ ਪਰਿੰਦੇ ਆਪਣੇ ਘਰ ਮੁੜ ਆਉਂਦੇ ਨੇ,
3: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
2: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
3: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
2: ਵੱਖਰਾ ਢੰਗ ਵੱਖਰਾ ਰੰਗ,
3: ਰੇਡੀਓ ਜੀਦਾ ਵੱਖਰਾ ਅੰਦਾਜ਼,
2: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
3: ਰੇਡੀਓ ਅੰਦਾਜ਼।
2: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ। ਨੰਬਰ ਟੂ ਕਾਲ 647-234-6000।

0: ਸੁਣਾਓ ਜੀ ਕੀ ਹਾਲ ਚਾਲ ਨੇ। 7:03 ਹੋ ਗਏ ਆ ਤੇ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ। ਆਪਾਂ ਹਰ ਵਾਰੀ ਗੱਲ ਕਰਦੇ ਹੁੰਦੇ ਹਾਂ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਨਾਲ ਰਿਲੇਟਡ ਆ। ਅਸੀਂ ਹਰ ਰੋਜ਼ ਹੀ ਇਸ ਚੀਜ਼ ਦੇ ਵਿੱਚੋਂ ਲੰਘਦੇ ਹਾਂ ਕਿ ਚਾਹੇ ਜ਼ਿੰਦਗੀ ਦੇ ਵਿੱਚ ਬਹੁਤ ਪਰੇਸ਼ਾਨੀਆਂ, ਬਹੁਤ ਪ੍ਰੋਬਲਮਸ, ਅਸੀਂ ਕਹਿੰਦੇ ਹਾਂ ਵੀ ਸਾਰੀਆਂ ਪ੍ਰੋਬਲਮਸ ਰੱਬ ਨੇ ਸਾਨੂੰ ਹੀ ਦੇ ਦਿੱਤੀਆਂ, ਹਰ ਕੋਈ ਇਨਸਾਨ ਇੱਦਾਂ ਕਹਿੰਦਾ, ਪਰ ਜ਼ਰੂਰੀ ਹੈ ਜੀ ਜਿੰਨਾ ਕੁਛ ਸਾਨੂੰ ਮਿਲਿਆ ਉਹਦੇ ਵੱਲ ਵੀ ਜ਼ਰੂਰ ਦੇਖਣਾ ਚਾਹੀਦਾ ਹੈ। ਪਰਮਾਤਮਾ ਦੇ ਨੇਮਤਾਂ ਉਹਦੇ ਲਈ ਸਾਨੂੰ ਜ਼ਰੂਰ ਸ਼ੁਕਰਾਨਾ ਕਰਨਾ ਚਾਹੀਦਾ। ਜਿਹੜਾ ਕੁਛ ਨਹੀਂ ਮਿਲਿਆ ਉਹਦੇ ਲਈ ਅਸੀਂ ਜ਼ਰੂਰ ਰੋਂਦੇ ਹਾਂ, ਜ਼ਰੂਰ ਅਸੀਂ ਗਿਲਾ ਕਰਦੇ ਹਾਂ, ਪਰ ਜਿਹੜਾ ਕੁਛ ਮਿਲਿਆ ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਸੋ ਜ਼ਰੂਰ ਆਪਣੇ ਆਪ ਨੂੰ ਇਹ ਰਿਮਾਈਂਡਰ ਦਈਏ, ਜਿੱਦਾਂ ਅਸੀਂ ਸਵੇਰੇ ਅਲਾਰਮ ਲਗਾਉਂਦੇ ਹਾਂ ਅਤੇ ਉਹ ਰਿਮਾਈਂਡਰ ਨਹੀਂ ਆ ਜਾਂਦਾ, ਜੇ ਤੁਸੀਂ ਉਹਨੂੰ ਕਰ ਦਿਉ ਸਨੂਸ ਕਰ ਦਿਉ ਅਤੇ ਫਿਰ ਵਾਰ ਵਾਰ ਉਹ ਰਿਮਾਈਂਡਰ ਤੁਹਾਨੂੰ ਦੇਈ ਜਾਂਦਾ ਵੀ ਭਾਈ ਉੱਠ ਜਾਓ ਉੱਠ ਜਾਓ। ਸੋ ਇੱਦਾਂ ਹੀ ਰਿਮਾਈਂਡਰ ਸਾਨੂੰ ਆਪਣੇ ਆਪ ਨੂੰ ਦੇਣ ਦੀ ਜ਼ਰੂਰਤ ਹੁੰਦੀ ਆ ਕਿ ਪਰਮਾਤਮਾ ਨੇ ਸਾਨੂੰ ਬਹੁਤ ਕੁਛ ਦਿੱਤਾ, ਅਤੇ ਜੇ ਅਸੀਂ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਏ ਤਾਂ ਅਸੀਂ ਸ਼ੁਕਰ ਇੰਨਾ ਨਹੀਂ ਕਰ ਸਕਦੇ ਜਿੰਨਾ ਸਾਨੂੰ ਮਿਲ ਗਿਆ ਹੈਗਾ। ਸੋ ਆਸ ਕਰਦੀ ਹਾਂ ਤੁਸੀਂ ਵੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਦੇ ਨਾਲ ਜਿਉਂਦੇ ਹੋਵੋਗੇ, ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੋਗੇ ਜੀ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਦਿਨ ਦੇ ਵਿੱਚ, ਅਤੇ ਜਦੋਂ ਵੀ ਯਾਦ ਆਵੇ ਉਦੋਂ ਹੀ ਪਰਮਾਤਮਾ ਨੂੰ ਸ਼ੁਕਰ ਕਰਦਾ। ਤੁਹਾਡਾ ਅਤੇ ਸਾਡਾ ਸਾਥ ਹੋਏਗਾ ਜੀ 7:45 ਤੱਕ। ਰੇਡੀਓ ਅੰਦਾਜ਼ ਚਲੋ ਏ 5:30 'ਤੇ ਹਰ ਸੈਟਰਡੇ ਤੁਹਾਡੇ ਲਈ ਹਾਜ਼ਰ ਹੁੰਦਾ 7 ਵਜੇ, ਅਤੇ ਤੁਸੀਂ ਵੀ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਜਾਂਦੇ ਹੋ, ਉਸ ਦੇ ਲਈ ਬਹੁਤ ਸ਼ੁਕਰੀਆ। ਮੈਂ ਤੁਹਾਡੀ ਹੋਸਟ ਪਰਮ ਤੁਹਾਡੇ ਨਾਲ ਸਟੂਡੀਓ 'ਚ ਹਾਜ਼ਰ ਹੋ ਚੁੱਕੀ ਹਾਂ ਜੀ। ਆਸ ਕਰਦੀ ਹਾਂ ਤੁਸੀਂ ਜਿੱਥੇ ਜਿੱਥੇ ਪ੍ਰੋਗਰਾਮ ਨੂੰ ਸੁਣੋਗੇ ਅਤੇ ਕੁਛ ਨਾ ਕੁਛ ਪ੍ਰੋਗਰਾਮ ਨੂੰ ਇੰਜੋਏ ਕਰੋਗੇ ਅਤੇ ਆਪਣੀ ਗੱਲਬਾਤ ਜ਼ਰੂਰ ਕਰੋਗੇ। ਸਟੂਡੀਓਜ਼ ਨੰਬਰ 416-233-7368, 416-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ, 416-233-7368। ਮੌਸਮ ਬੜਾ ਖੂਬਸੂਰਤ ਹੈ ਜੀ, 14 ਡਿਗਰੀ ਰਾਈਟ ਨਾਉ ਅਤੇ ਬਹੁਤ ਸੋਹਣਾ ਮੌਸਮ ਹੈ। ਆਉਣ ਵਾਲਾ ਵੀਕ ਵੀ ਬੜਾ ਖੂਬਸੂਰਤ ਆ, ਅਤੇ ਜ਼ਰੂਰ ਤੁਸੀਂ ਆਪਣੇ ਆਪ ਦੇ ਲਈ ਹੁਣ ਜ਼ਰੂਰ ਇਸ ਸਮਰ ਦੇ ਵਿੱਚ ਟਾਈਮ ਕੱਢਣਾ। ਜਿਹੜੇ ਬਹਾਨੇ ਸੀ ਸਾਡੇ ਉਹ ਚਲੇ ਗਏ ਆ ਕਿ ਸਨੋਅ ਬਹੁਤ ਪੈਂਦੀ ਸੀ, ਠੰਡ ਸੀਗੀ, ਅਸੀਂ ਨਹੀਂ ਨਿਕਲ ਸਕਦੇ ਸੀ, ਮੀਂਹ ਬਹੁਤ ਪਿਆ। ਸੋ ਹੁਣ ਜ਼ਰੂਰੀ ਹੈ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ, ਅਤੇ ਕੁਛ ਨਾ ਕੁਛ ਕਈ ਵਾਰ ਹੁੰਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਬਹੁਤ ਹੀ ਜ਼ਿਆਦਾ ਐਕਸਰਸਾਈਜ਼ ਕਰੀਏ। ਮੈਂ ਨਹੀਂ ਕਹਿ ਰਹੀ ਕਿ ਐਕਸਰਸਾਈਜ਼ ਨਾ ਕਰੋ, ਐਕਸਰਸਾਈਜ਼ ਬਹੁਤ ਚੰਗੀ ਚੀਜ਼ ਆ, ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਆਲਸੀ ਇੰਨੇ ਹੋ ਜਾਂਦੇ ਹਾਂ ਕਿ ਘਰ ਤੋਂ ਬਾਹਰ ਨਹੀਂ ਨਿਕਲਦੇ। ਜੇ ਤੁਸੀਂ ਥੋੜ੍ਹਾ ਜਿਹਾ ਟਹਿਲ ਲਓ ਜਾਂ ਥੋੜ੍ਹਾ ਜਿਹਾ ਦੂਰ ਆਪਣੇ ਘਰ ਤੋਂ ਵਾਕ ਕਰਿਆ ਹੋ ਅਤੇ ਘਾਹ 'ਤੇ ਨੰਗੇ ਪੈਰੀ ਤੁਰ ਲਓ, ਕਿਉਂਕਿ ਅੱਜ ਕੱਲ੍ਹ ਸਾਡੀ ਗਰਾਊਂਡਿੰਗ ਖਤਮ ਹੁੰਦੀ ਜਾ ਰਹੀ ਆ। ਜਿੱਦਾਂ ਸਾਡੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਆ ਗਈਆਂ, ਰਿਸ਼ਤਿਆਂ ਦੇ ਨਾਲ ਸਾਡੀਆਂ ਨਜ਼ਦੀਕੀਆਂ ਨਹੀਂ ਰਹੀਆਂ, ਜਾਂ ਵੈਸੇ ਅਸੀਂ ਵੈਸੇ ਤਾਂ ਕਿਹਾ ਜਾਂਦਾ ਕਿ ਸੋਸ਼ਲ ਐਨੀਮਲ ਆ, ਪਰ ਸੋਸ਼ਲ ਸਾਡਾ ਸੋਸ਼ਲਾਈਜ਼ ਹੋਣਾ ਘੱਟ ਗਿਆ ਹੈਗਾ ਨੇਬਰਸ ਨਾਲ। ਇੱਥੇ ਤਾਂ ਚਲੋ ਸਪੈਸ਼ਲੀ ਹੈਗਾ ਨੇਬਰਸ ਨਾਲ, ਰਿਸ਼ਤੇਦਾਰਾਂ ਨਾਲ ਜਾਂ ਦੋਸਤਾਂ ਮਿੱਤਰਾਂ ਦੇ ਨਾਲ, ਕਿਉਂਕਿ ਬਿਜ਼ੀ ਇੰਨੇ ਹੈਗੇ ਆ, ਟਾਈਮ ਨਹੀਂ ਸਾਨੂੰ ਮਿਲਦਾ, ਅਤੇ ਗਰਾਊਂਡਿੰਗ ਵੀ ਸਾਡੀ ਬਹੁਤ ਘੱਟ ਗਈ ਆ, ਧਰਤੀ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਹੈਗਾ ਉਹ ਬਹੁਤ ਘੱਟ ਗਿਆ ਹੈਗਾ। ਸੋ ਗਰਾਊਂਡਿੰਗ ਬੜੀ ਜ਼ਰੂਰੀ ਹੈਗੀ ਆ ਜੀ, ਜਦੋਂ ਘਰ ਤੋਂ ਬਾਹਰ ਨਿਕਲੋ ਘਾਹ 'ਤੇ ਨੰਗੇ ਪੈਰੀ ਤੁਰਨਾ ਬਹੁਤ ਚੰਗੀ ਚੀਜ਼ ਹੈਗੀ ਆ। ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੀ ਸਿਹਤ ਨੂੰ ਬਹੁਤ ਵਧੀਆ ਬਣਾ ਸਕਦੀਆਂ, ਅਤੇ ਅਸੀਂ ਅਕਸਰ ਹੀ ਕੀ ਕਰਦੇ ਹਾਂ ਕਿ ਛੋਟੀਆਂ ਚੀਜ਼ਾਂ ਨੂੰ ਮਿਸ ਕਰਕੇ ਅਸੀਂ ਮਹਿੰਗੀਆਂ ਮਹਿੰਗੀਆਂ ਮੈਂਬਰਸ਼ਿਪ ਲੈ ਕੇ ਅਤੇ ਜਿਮ 'ਚ ਜਾਂਦੇ ਹਾਂ ਅਤੇ ਭਾਰੀ ਭਰਕਮ ਐਕਸਰਸਾਈਜ਼ ਕਰਦੇ ਹਾਂ, ਪਰ ਕਈ ਵਾਰ ਹੁੰਦਾ ਕਿ ਬਹੁਤ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੁੰਦੀਆਂ। ਉਹਦੇ ਤੋਂ ਬਿਨਾਂ ਸਾਡੀਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਐਫਰਟਸ ਆ ਸਿਹਤ ਨੂੰ ਸਹੀ ਰੱਖਣ ਦੇ ਲਈ ਉਹ ਕਈ ਵਾਰੀ ਨੇਪਰੇ ਨਹੀਂ ਚੜ ਪਾਉਂਦੀਆਂ। ਸੋ ਜ਼ਰੂਰੀ ਹੈ ਥੋੜ੍ਹਾ ਬਹੁਤਾ ਵਾਕ ਕਰੋ, ਘਾਹ 'ਤੇ ਨੰਗੇ ਪੈਰੀ ਤੁਰੋ ਅਤੇ ਕੁਦਰਤ ਨੂੰ ਫੀਲ ਕਰੋ, ਆਪਣੇ ਆਪ ਨੂੰ ਇੰਜੋਏ ਕਰੋ ਜੀ। ਵੈਲਕਮ ਬੈਕ, 7:00 ਹੋ ਗਏ ਜੀ, 7 ਮਿੰਟ। ਸੁਣਾਓ ਕੀ ਹਾਲ ਚਾਲ ਨੇ, ਠੀਕ ਠਾਕ ਹੋ? 416-233-7368 ਸਟੂਡੀਓ ਦੇ ਨੰਬਰ ਹੈ ਜੀ, 416-233-7368। ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਗਰਾਮ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ, ਤਾਂ ਆਲਵੇਜ਼ ਵੈਲਕਮ ਹੈ, ਤੁਸੀਂ ਪ੍ਰੋਗਰਾਮ ਨੂੰ ਜੁਆਇਨ ਕਰ ਸਕਦੇ ਹੋ ਜੀ। ਬਹੁਤ ਚੰਗਾ ਲੱਗੇਗਾ ਅਗਰ ਤੁਸੀਂ ਪ੍ਰੋਗਰਾਮ ਨੂੰ ਇਸ ਪਲੇਟਫਾਰਮ ਨੂੰ ਜੁਆਇਨ ਕਰੋਗੇ। ਮੇਰਾ ਫੋਨ ਨੰਬਰ 647-234-6000, 647-234-6000, 647-234-6000 ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੁਸੀਂ ਵੀ ਤਿਆਰ ਰਹਿਣਾ, ਅਤੇ ਮੈਂ ਤਾਂ ਆਲਰੇਡੀ ਤਿਆਰ ਹਾਂ ਜੀ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ। ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया। क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट्स प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट्स और प्रोफेशनल सर्विस चाहते हैं तो फोन करें कुलविंदर गुलेरिया को 6472180726। दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6477702 V23
6: license number 10394।

ਵੈਲਕਮ ਬੈਕ ਜੀ। 7:10 ਹੋ ਗਏ ਯਾਰ ਵੀਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 ਤੇ ਮੈਂ ਤੁਹਾਡੀ ਹੋਸਟ ਪਰਮ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ। ਆਸ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਹਾਂ ਹੁੰਗਾਰਾ ਜ਼ਰੂਰ ਪੜੋਂਗੇ, ਪ੍ਰੋਗਰਾਮ ਨੂੰ ਇੰਜੋਏ ਕਰੋਂਗੇ। ਨੰਬਰ ਅਗੇਨ ਦੱਸ ਦੀ ਜੀ ਸਟੂਡੀਓ 'ਤੇ ਸਾਂਝ ਪਾਉਣ ਲਈ 416-233 ਅਤੇ 7884-16-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਖੁਸ਼ ਹੋਣ ਦੀ ਜਾਂ ਸ਼ਿਕਾਇਤਾਂ ਦੀ ਸਾਡਾ ਕੀ ਹੈ ਜੀ। ਵੈਸੇ ਤਾਂ ਜਿਹੜਾ ਘਰ ਨੂੰ ਲੋਕ ਲਾ ਕੇ ਆਉਂਦੇ ਹਾਂ ਉਹਦੀ ਚਾਬੀ ਤਾਂ ਸਾਡੇ ਕੋਲ ਹੁੰਦੀ ਆ, ਹੈ ਨਾ, ਪਰ ਜਿਹੜੀ ਸਾਡੀ ਚਾਬੀ ਹੁੰਦੀ ਆ ਉਹ ਕਈ ਵਾਰੀ ਅਸੀਂ ਲੋਕਾਂ ਨੂੰ ਦੇ ਦਿੰਦੇ ਹਾਂ। ਸੋ ਫੋਰ ਐਗਜ਼ਾਮਪਲ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਜੇ ਸਾਨੂੰ ਤਾਂ ਕਿਸੇ ਨੇ ਚੰਗਾ ਕਹਿਤਾ ਤਾਂ ਫਿਰ ਤਾਂ ਜੀ ਸਾਡੀ ਬੱਲੇ ਬੱਲੇ ਆ, ਫਿਰ ਤਾਂ ਅਸੀਂ ਬੜੇ ਖੁਸ਼ ਹਾਂ। ਜੇ ਕਿਸੇ ਨੇ ਥੋੜ੍ਹਾ ਜਿਹਾ ਤੁਹਾਨੂੰ ਕੁਛ ਟੋਕਤਾ ਜਾਂ ਥੋੜ੍ਹਾ ਜਿਹਾ ਕੁਛ ਕਹਿਤਾ ਤਾਂ ਫਿਰ ਤੁਸੀਂ ਕਈ ਵਾਰੀ ਬਸ ਉਸ ਗੱਲ 'ਤੇ ਅਸੀਂ ਕੁੜੀ ਜਾਂਦੇ ਹਾਂ ਕਿ ਸਾਨੂੰ ਹਾਏ ਐਂ ਕਹਿਤਾ। ਸੋ ਕਈ ਵਾਰ ਕੀ ਆ ਕਿ ਹਾਂ ਜ਼ਰੂਰ ਦੂਜਿਆਂ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈਗਾ, ਉਹ ਚਾਹੇ ਤੁਹਾਡਾ ਪਰਿਵਾਰ ਆ, ਚਾਹੇ ਤੁਹਾਡੇ ਰਿਸ਼ਤੇਦਾਰ ਆ, ਤੁਹਾਡੇ ਕੋਈ ਦੋਸਤ ਮਿੱਤਰ ਆ ਜਾਂ ਜਿਨ੍ਹਾਂ ਦੇ ਨਾਲ ਸਾਕ ਸੰਬੰਧੀ ਜਿਨ੍ਹਾਂ ਦੇ ਨਾਲ ਵੀ ਤੁਸੀਂ ਵਰਤਦੇ ਹੋ, ਤੁਹਾਡੇ ਨੇਬਰਸ ਆ। ਪਰ ਕਈ ਵਾਰ ਹੁੰਦਾ ਕਿ ਹੱਦ ਤੋਂ ਵੱਧ ਤੁਸੀਂ ਲੋਕਾਂ 'ਤੇ ਡਿਪੈਂਡ ਹੋ ਜਾਂਦੇ ਹੋ। ਸੋ ਆਪਣਾ ਇੱਕ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਕੁ ਸਟੈਂਡ ਕਰਦੇ ਹਾਂ, ਕਿੰਨੀ ਕੁ ਰਿਸਪੈਕਟ ਜਾਂ ਲਹਿਜ਼ਾ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ ਜਦੋਂ ਅਸੀਂ ਲੋਕਾਂ ਨਾਲ ਵਰਤ ਵਰਤਾਰਾ ਰੱਖਣਾ। ਅਤੇ ਪਰ ਜਿਹੜੀ ਆਪਣੀ ਚਾਬੀ ਹੈਗੀ ਹੈ, ਆਪਣਾ ਕੰਟਰੋਲ ਤੁਹਾਡਾ, ਉਹ ਤੁਹਾਡਾ ਆਪਣੇ ਕੋਲ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਦਾਂ ਦੇ ਇਨਸਾਨ ਹੋ, ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਥੋੜ੍ਹਾ ਥੋੜ੍ਹਾ ਇੱਕ ਇੱਕ ਪੈਸਾ, ਚਾਹੇ ਇੱਕ ਪੈਸੇ ਤੋਂ ਵੀ ਅੱਧਾ ਪੈਸਾ ਇੰਪਰੂਵ ਕਰ ਲਈਏ ਆਪਣੇ ਆਪ ਨੂੰ, ਅਤੇ ਜੀ ਬਹੁਤ ਵਧੀਆ ਹੋ ਜਾਣਾ। ਸੋ ਐਨੀ ਹਾਓ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ ਜੀ 7:45 ਤੱਕ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ ਚਲੋ AM 530 'ਤੇ ਜਿੱਥੇ ਜਿੱਥੇ ਵੀ ਸੁਣ ਰਹੇ ਹੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। 416-233-7868 ਅਤੇ ਅੱਜ ਰਾਤੀ 3 ਸੈਂਟ ਗੈਸ ਡਰੋਪ ਹੋ ਜਾਣੀ ਆ। ਅੱਜ ਮੈਂ ਆਉਂਦੀ ਆਉਂਦੀ ਨੇ ਨਿਗਾਹ ਮਾਰਿਆ ਅਤੇ ਵੀ ਕੀ ਸੀਗੀ ਗੈਸ ਦੀ ਪ੍ਰਾਈਸ, 170 ਦੇ ਲੱਗ ਗਿਆ ਮੈਨੂੰ ਲੱਗਦਾ। ਅਤੇ ਮੈਂ ਕਿਹਾ ਵੀ ਚੰਗੀ ਗੱਲ ਆ, ਹੈ ਨਾ, ਥੋੜ੍ਹੀ ਜਿਹੀ ਹੁਣ ਥੋੜ੍ਹਾ ਜਿਹਾ ਸਕੂਨ 'ਚ ਆਉਂਦਾ ਜਦੋਂ ਪ੍ਰਾਈਸ ਘੱਟ ਜਾਂਦੀ ਆ। ਪਰ ਐਨੀ ਹਾਓ ਅੱਜ ਰਾਤੀ 3 ਸੈਂਟ ਹੋਰ ਘੱਟ ਜਾਣੀ ਆ। ਅਤੇ ਜੇ ਗੱਲ ਕਰ ਲਈਏ ਕੁਛ ਖਬਰਾਂ ਦੀ, ਥੋੜ੍ਹੀ ਬਹੁਤੀ ਆਪਾਂ ਝਾੜ ਪਾ ਲਈਏ। ਇੱਕ ਤਾਂ ਟੋਰਾਂਟੋ ਪੁਲਿਸ ਦੇ ਜਿਹੜੇ ਪੁਲਿਸ ਆਫਿਸਰਸ ਹੈਗੇ ਆ ਉਹ ਆਪਣੇ ਆਪ ਨੂੰ ਤਿਆਰ ਕਰ ਰਹੇ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਆਫਿਸਰਸ ਅਤੇ ਜਿਹੜੀ ਪੁਲਿਸ ਦੀ ਤਿਆਰੀ ਹੈਗੀ ਹੈ ਜੀ, ਉਹ ਚੱਲ ਰਹੀ, ਕਿਉਂਕਿ ਅੱਜ ਤੋਂ 2 ਹਫ਼ਤੇ ਰਹਿ ਗਏ, ਆਲਮੋਸਟ 2 ਹੀ ਹਫ਼ਤੇ ਰਹਿ ਗਏ ਆ ਵਰਲਡ ਕੱਪ ਫੀਫਾ ਜਿਹੜਾ ਸੋਕਰ ਦਾ ਵਰਲਡ ਕੱਪ ਹੋਣ ਜਾ ਰਿਹਾ। ਸੋ ਉਹਦੇ ਲਈ ਪੁਲਿਸ ਆਪਣੇ ਆਪ ਨੂੰ ਪ੍ਰਪੇਅਰ ਕਰ ਰਹੀ ਹੈ ਅਤੇ ਓਬਵੀਅਸਲੀ ਬਹੁਤ ਵਧੀਆ ਉਹ ਕਹਿੰਦੇ ਵੀ ਅਸੀਂ ਇਸ ਚੀਜ਼ 'ਤੇ, ਕਿਉਂਕਿ ਕਰਾਊਡ ਬਹੁਤ ਜ਼ਿਆਦਾ ਹੋ ਜਾਣਾ, ਸੋ ਉਹਨੂੰ ਸੰਭਾਲਣਾ, ਉਹਨੂੰ ਹੈਂਡਲ ਕਰਨਾ, ਕੋਈ ਐਸਾ ਇੰਸੀਡੈਂਟ, ਕੋਈ ਐਸੀ ਘਟਨਾ ਨਾ ਘਟੇ ਜਿਹਦੇ ਕਰਕੇ ਫਿਰ ਕੋਈ ਵਿਘਨ ਪਵੇ, ਅਤੇ ਉਸ ਕਰਕੇ ਬਹੁਤ ਸਾਰੀ ਤਿਆਰੀ ਚੱਲ ਰਹੀ ਹੈ ਜੀ। ਆਟਵਾ ਪੁਲਿਸ ਨੇ ਇੱਕ ਟਰੱਕ ਡਰਾਈਵਰ ਨੂੰ ਰੋਕਿਆ ਅਤੇ ਉਹਨੂੰ ਕਹਿੰਦੇ ਵੀ ਭਾਈ ਰੁੱਕ ਜਾ, ਜਿਹੜਾ ਤੇਰਾ ਟ੍ਰੇਲਰ ਹੈਗਾ ਉਹਦਾ ਕੀ ਆ, ਉਹਦਾ ਵੀਲ ਮਿਸਿੰਗ ਆ। ਹੁਣ ਮੈਂ ਵੈਸੇ ਖਬਰ ਪੜ੍ਹ ਕੇ ਹੈਰਾਨ ਵੀ ਹੋਈ, ਪਰ ਜਿਹੜੇ ਸਾਡੇ ਲਿਸਨਰਸ ਜਾਂ ਟਰੱਕ ਤੁਸੀਂ ਚਲਾਉਂਦੇ ਹੋ ਅਤੇ ਕਹਿੰਦੇ ਜੀ ਯੂਜਲੀ ਕੀ ਆ ਵੀ 12 ਜਿਹੜੇ ਵੀਲਸ ਆ, 12 ਉਹਦੇ ਚੱਕੇ ਹੋਣੇ ਚਾਹੀਦੇ ਆ, ਵੀਲ ਟਾਇਰ ਹੋਣੇ ਚਾਹੀਦੇ ਆ ਅਤੇ ਜਿਹੜਾ ਟ੍ਰੇਲਰ ਸੀਗਾ, ਪਰ ਉਹਦੇ 'ਚੋਂ ਕਹਿੰਦੇ ਬਈ ਮਿਸਿੰਗ ਸੀਗਾ, ਵੀਲ ਮਿਸਿੰਗ ਸੀਗਾ।

0: ਨਾਲ ਹੀ ਆ, ਦੂਜਿਆਂ ਨੂੰ ਨੁਕਸਾਨ ਤਾਂ ਵੀ ਹੋਊਗਾ ਪਰ ਤੁਹਾਨੂੰ ਵੀ ਉਹਦੇ ਨਾਲ ਹੀ ਨੁਕਸਾਨ ਹੋਊਗਾ। ਸੋ ਪਲੀਜ਼ ਆਪਣਾ ਖਿਆਲ ਰੱਖੋ, ਅਤੇ ਜਦੋਂ ਤੁਸੀਂ ਡਰਾਈਵ ਕਰਦੇ ਹੋ ਜੀ, ਜਿਹੜੇ ਸਾਡੇ ਲਿਸਨਰ ਟਰੱਕ ਚਲਾਉਂਦੇ ਹੋਣਗੇ ਉਹਨਾਂ ਨੂੰ ਬਹੁਤ ਪਤਾ ਕਿ ਇੱਕ ਬਹੁਤ ਵਧੀਆ ਅਤੇ ਜਿੱਥੇ ਆਪਾਂ ਕਹਿੰਦੇ ਹਾਂ ਪਰ ਇੱਕ ਬਹੁਤ ਵੱਡੀ ਰਿਸਪੋਂਸੀਬਿਲਿਟੀ ਵੀ ਹੁੰਦੀ ਹੈ। ਇੰਨਾ ਵੱਡਾ ਵਹੀਕਲ ਤੁਸੀਂ ਹੈਂਡਲ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਮਾਰਕੀਟ ਪਲੇਸ 'ਤੇ ਇੱਕ ਕਪਲ ਨੇ ਚੀਜ਼ਾਂ ਵੇਚਣ ਨੂੰ ਲਾਈਆਂ। ਅਕਸਰ ਹੀ ਅਸੀਂ ਚੀਜ਼ਾਂ ਖਰੀਦਦੇ ਹਾਂ ਮਾਰਕੀਟ ਪਲੇਸ 'ਤੇ, ਲਾਉਂਦੇ ਹਾਂ ਰੈਂਟ ਕਰਨ ਲਈ ਜਾਂ ਵੈਸੇ ਚੀਜ਼ਾਂ ਵੇਚਣ ਦੇ ਲਈ। ਤਾਂ ਹੁਣ ਪੁਲਿਸ ਨੇ ਮੋਂਟਰੀਅਲ ਦੀ ਇਹ ਜੀ ਗੱਲ ਕਿ ਮੋਂਟਰੀਅਲ 'ਚ ਇੱਕ ਕਪਲ ਨੂੰ ਫੜ ਲਿਆ ਉਹਨਾਂ ਨੇ। ਗੱਲ ਕੀ ਹੋਈ ਕਿ ਉਹਨਾਂ ਨੇ 350,000 ਦਾ ਸਮਾਨ ਉਹਨਾਂ ਦੇ ਘਰ 'ਚੋਂ ਮਿਲਿਆ, ਜਿਹੜਾ ਕਿ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਜਿੰਨੀਆਂ ਵੀ ਉਹਨਾਂ ਨੇ ਲਾਈਆਂ ਹੋਣਗੀਆਂ ਮਾਰਕੀਟ ਪਲੇਸ 'ਤੇ ਵੇਚਣ ਦੇ ਲਈ। ਪਰ ਉਹ 350,000 ਦਾ ਸਮਾਨ ਉਹਨਾਂ ਨੇ ਚੋਰੀ ਦਾ ਸੀਗਾ, ਚੋਰੀ ਦੀਆਂ ਚੀਜ਼ਾਂ ਸੀ ਜਿਹੜੀਆਂ ਉਹ ਮਾਰਕੀਟ ਪਲੇਸ 'ਤੇ ਵੇਚ ਰਹੇ ਸੀ। ਲੋਕ ਬਈ ਬੜੇ ਬਹਾਦਰ ਨੇ। ਚਲੋ ਐਨੀ ਹਾਓ, ਇਹ ਥੋੜ੍ਹੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸੀ ਜੀ। 416-233-7378 ਸੁਣਾਓ ਜੀ, ਕੀ ਹਾਲ ਚਾਲ ਨੇ, ਠੀਕ ਠਾਕ ਹੋ, ਕਿੱਦਾਂ ਵਧੀਆ ਆਪਣਾ ਤੁਸੀਂ ਵੀਕਐਂਡ ਇੰਜੋਏ ਕਰ ਰਹੇ ਹੋ। 416-233-7368 ਸਟੂਡੀਓਜ਼ ਦੇ ਨੰਬਰ ਨੇ, ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਦੱਸ ਸਕਦੇ ਹੋ ਜੀ ਕਿੱਦਾਂ ਹੈਗੇ ਹੋ, ਠੀਕ ਠਾਕ ਹੋ, ਅਤੇ ਗੱਲਬਾਤ ਤੁਹਾਡੇ ਨਾਲ ਕੀਤੀ ਜਾ ਸਕਦੀ ਆ। ਸੋ 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਆ, ਤੁਹਾਡੇ ਨਾਲ ਸਾਡੀ ਗੱਲਬਾਤ ਚੱਲੇਗੀ ਜੀ 7:45 ਤੱਕ। ਤੁਸੀਂ ਸੁਣ ਰਹੇ ਹੋ ਜੀ ਰੇਡੀਓ ਅੰਦਾਜ਼।
1: ਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: 7:16 ਹੋ ਗਏ ਜੀ ਰੇਡੀਓ ਅੰਦਾਜ਼ ਤੁਸੀਂ ਸੁਣ ਰਹੇ ਹੋ। ਮੈਂ ਤੁਹਾਡੀ ਹੋਸਟ ਪਰਮ ਤੁਹਾਡਾ ਸਾਥ ਦੇ ਰਹੀ ਹਾਂ, ਆਸ ਕਰਦੀ ਹਾਂ ਕਿ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਤੁਸੀਂ ਜ਼ਰੂਰ ਦੇ ਰਹੇ ਹੋਗੇ। ਸਟੂਡੀਓਜ਼ ਨੰਬਰ 416-233-7368 416-233-7368 'ਤੇ ਕਾਲ ਕੀਤੀ ਜਾ ਸਕਦੀ ਹੈ ਸਾਡੇ ਨਾਲ। ਫਸਟ ਕਾਲ ਹੈ ਜੀ, ਲਾਸਟ ਫੋਨ ਨੰਬਰ ਹੈ ਜੀ, ਨੰਬਰ ਆਈ ਮੀਨ ਫੋਨ ਨੰਬਰ ਦੇ ਡਿਜਿਟ ਨੇ 7479 ਜੀ। ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਜੀ ਪਰਮ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਇਹ ਆਪਣੇ ਜਿਹੜੇ ਟ੍ਰੇਲਰ ਦੀ ਗੱਲ ਦੱਸੀ ਆ, ਇਹਨਾਂ ਦੇ ਟਾਇਰ 800 ਲੱਗ ਗਏ
0: ਜੀ।
2: ਤਾਂ 4 ਐਕਸਲ ਜਿੱਦਾਂ 3 ਐਕਸਲ 2 ਐਕਸਲ ਤੇ ਟਰੱਕ ਦੇ ਸੈਪਰੇਟ ਹੁੰਦੇ, ਉਹਦਾ 18 ਟਾਇਰ ਹੁੰਦੇ ਨੋਰਮਲ ਜਿਹੜੇ ਟਰੱਕ। ਪੈਂਚਰ ਹੋਵੇ ਨਹੀਂ ਬੰਦਾ ਖਿਆਲ ਕਰਦਾ, ਬਾਹਰ ਜਿਹੜਾ ਆਊਟ ਸਾਈਡ ਵਾਲਾ ਟਾਇਰ ਉਹ ਨਿਕਲ ਕੇ ਉਹਦਾ ਹੋ ਜਾਂਦਾ। ਬੜੇ ਇੰਸੀਡੈਂਟ ਹੋਇਆ, ਟਾਇਰ ਨਿਕਲ ਕੇ ਜਦੋਂ ਰਨਵੇ ਟਾਇਰ ਹੋ ਜਾਂਦਾ ਨਾ ਰਿਮ, ਉਹਦੀ ਸਪੀਡ ਜੇ ਤੁਸੀਂ 100 ਤੇ ਜਾਂਦੇ ਜਦੋਂ ਨਿਕਲ ਜਾਂਦਾ ਉਹਦੀ ਸਪੀਡ ਉੱਥੇ ਡਬਲ ਹੋ ਜਾਂਦੀ ਆ। ਬਹੁਤ ਹਾਈਵੇ ਦੇ ਉੱਤੇ ਕਈ ਗੱਡੀਆਂ ਵੀ ਹਿੱਟ ਹੋਈਆਂ।
0: ਇਹ ਗੱਲ ਸਹੀ ਹੈ ਜੀ, ਬਹੁਤ ਇੰਸੀਡੈਂਟ ਇੱਦਾਂ ਦੇ ਹੋਏ,
2: ਬਹੁਤ ਹੈਵੀ ਹੁੰਦਾ ਟਾਇਰ ਵਿਦ ਰਿਮ, ਜਾਨ ਕੇ ਚਲੋ ਟਾਇਰ ਟਰੱਕ ਤੋਂ ਸੈਪਰੇਟ ਹੋ ਜਾਂਦਾ ਨਾ, ਉਹ ਫਿਰ ਉਹਦੀ ਸਪੀਡ ਬਹੁਤ ਵੱਧ ਜਾਂਦੀ ਆ ਟਰੱਕ ਨਾਲ
0: ਜੀ। ਬਿਲਕੁਲ,
2: ਇਹ ਬੰਦੇ ਅਣਜਾਣ ਬੰਦਿਆਂ ਦਾ ਕੰਮ ਆ, ਜਿਹੜਾ ਆਮ ਬੰਦਾ ਚੈੱਕ ਕਰਕੇ ਇੰਸਪੈਕਸ਼ਨ ਪ੍ਰੋਪਰ ਕਰਕੇ ਤੁਰੋ, ਬਹੁਤ ਘੱਟ ਚਾਂਸ ਹੁੰਦੇ ਆ ਇਹਦੇ। ਬਾਕੀ ਜਿਹੜਾ ਤੁਸੀਂ ਹੱਥ ਦੱਸਿਆ ਬੰਦੇ ਕਰਦੇ ਆ ਭੇ 1.5 ਲੱਖ ਦਾ ਸਮਾਨ ਕਿੰਨੇ ਦਾ ਮਿਲਿਆ,
0: 3.5 ਲੱਖ ਦਾ,
2: ਡਰਦੇ ਹੀ ਨੀ ਇਹ ਲੋਕੀ ਆ। ਹੁਣ ਆਪਣੇ ਦੇਖ ਲਓ ਤਾਂ 17 ਬੰਦੇ ਫੜੇ ਆ, ਨਵੇਂ ਝੰਡੇ ਕੱਢੀ ਜਾਂਦੇ ਜਿੱਥੇ ਜਿੱਥੇ ਦੇਖ ਲਓ।
0: ਬਿਲਕੁਲ ਸਹੀ ਆ ਜੀ, ਲੋਕਾਂ ਦਾ ਪਤਾ ਨਹੀਂ,
2: ਪਹਿਲੇ ਲੁਕਦੇ ਨੀ, ਗਾਹਾਂ ਦੇ ਹੋਰ ਨਿਕਲ ਜਾਂਦੇ ਆ। ਤੇ ਆਪਣੇ ਵੀ ਕਮਿਊਨਿਟੀ ਬਸ ਸਾਰੇ ਪੁੱਠਾ ਪਾਸਾ ਹੀ ਹੋਇਆ ਪਿਆ ਇਹਨਾਂ ਦਾ
0: ਜੀ। ਬਹੁਤ ਸ਼ੁਕਰੀਆ,
2: ਡਰੇ ਕੋਈ ਨੀ ਲੋਕਾਂ ਨੂੰ, ਕੋਈ ਡਰ ਨੀ ਕਿਸੇ ਵੀ।
0: ਬਿਲਕੁਲ ਸਹੀ ਆ ਜੀ, ਬਹੁਤ ਸ਼ੁਕਰੀਆ ਜੀ ਤੁਹਾਡੀ ਕਾਲ ਲਈ, ਥੈਂਕ ਯੂ ਸੋ ਮਚ।
2: ਕਾਫੀ ਸਾਲ ਹੋ ਗਏ, ਪਹਿਲਾਂ ਏਦਾਂ ਦਾ ਮਾਹੌਲ ਹੈ ਨਹੀਂ ਸੀ ਇੱਥੇ, ਹੁਣ ਬਿਲਕੁਲ ਹੀ, ਹੁਣ ਤਾਂ ਕੋਈ ਸੇਫਟੀ ਹੈ ਨਹੀਂ।
0: ਬਿਲਕੁਲ ਜੀ, ਬਹੁਤ ਦੁੱਖ ਦੀ ਗੱਲ ਹੈ, ਬਹੁਤ ਸ਼ੁਕਰੀਆ ਜੀ ਤੁਹਾਡੀ ਕਾਲ ਲਈ। ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਕੰਮਾਂ 'ਚ ਜਿਹਦਾ ਵੀ ਨਾਂ ਆਉਂਦਾ, ਜੇ ਕਿਸੇ ਕਮਿਊਨਿਟੀ ਦਾ ਨਾਮ, ਜੇ ਕਿਸੇ ਦਾ ਨਾਮ ਆ ਜਾਂਦਾ ਫਿਰ ਉਹ ਪੂਰੀ ਕਮਿਊਨਿਟੀ 'ਤੇ ਉਂਗਲ ਉੱਠਦੀ ਆ। ਪਰ ਕਿੰਨੀ ਇਹ ਮਾੜੀ ਗੱਲ ਹੈ ਕਿ

0: ਅਸੀਂ ਸਾਡੇ ਦਾਦੇ ਪੜਦਾਦਿਆਂ ਸਾਡੇ ਪੇਰੈਂਟਸ ਨੇ ਮਿਹਨਤ ਕਰਨੀ ਸਿਖਾਈ ਅਤੇ ਆਮ ਸ਼ੋਰ ਜਿਹੜੇ ਜਿਨ੍ਹਾਂ ਦੀ ਗੱਲ ਕਰ ਰਹੇ ਸੀ ਸਾਡੇ ਲਿਸਨਰ ਉਹਨਾਂ ਦੇ ਵੀ ਪੇਰੈਂਟਸ ਬੜੇ ਮਿਹਨਤੀ ਹੋਣਗੇ ਉਹਨਾਂ ਨੇ ਵੀ ਆਪਣੇ ਪੇਰੈਂਟਸ ਨੂੰ ਦੇਖਿਆ ਹੋਵੇ ਕਿੰਨੀ ਮਿਹਨਤ ਦੇ ਨਾਲ ਉਹਨਾਂ ਨੇ ਘਰ ਜੋੜਿਆ ਕਿੰਨੀ ਮਿਹਨਤ ਦੇ ਨਾਲ ਇੱਕ ਇੱਕ ਪੈਸਾ ਇਕੱਠਾ ਕੀਤਾ ਕਿੱਦਾਂ ਸਾਨੂੰ ਪੜ੍ਹਾਇਆ ਕਿੱਦਾਂ ਸਾਨੂੰ ਬਾਹਰ ਭੇਜਿਆ ਜਾਂ ਵੈਸੇ ਵੀ ਓਵਰਆਲ ਸਾਨੂੰ ਕਿੱਦਾਂ ਪਾਲਣ ਪੋਸ਼ਣ ਕੀਤਾ ਅਤੇ ਅਸੀਂ ਕੀ ਨਾਮ ਨਾਲ ਖੱਟ ਰਹੇ ਹਾਂ ਕਿੰਨੀ ਸਾਨੂੰ ਸ਼ੋਰਟਕੱਟ ਚਾਹੀਦਾ ਜ਼ਿੰਦਗੀ 'ਚ ਕਿੰਨਾ ਸਾਨੂੰ ਛੇਤੀ ਪੈਸਾ ਚਾਹੀਦਾ ਕਿੰਨੀ ਸਾਨੂੰ ਸਰਦਾਰੀ ਛੇਤੀ ਚਾਹੀਦੀ ਆ ਕਿੰਨਾ ਸਾਨੂੰ ਚਾਹੀਦਾ ਜੀ ਸਾਡੇ ਕੋਲ ਬਹੁਤ ਪੈਸਾ ਹੋਵੇ ਅਤੇ ਮੈਂ ਜੋ ਮਰਜ਼ੀ ਖਰੀਦ ਲਵਾਂ ਅਤੇ ਉਹਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਨਾ ਸ਼ੋਰਟਕੱਟ ਨਹੀਂ ਚੱਲਦੇ ਜ਼ਿੰਦਗੀ 'ਚ ਅਤੇ ਜੋ ਸ਼ੋਰਟਕੱਟ ਕਿਤੇ ਥੋੜ੍ਹੇ ਬਹੁਤੇ ਟਾਈਮ ਲਈ ਚੱਲ ਵੀ ਜਾਂਦੇ ਆ ਅਤੇ ਫਿਰ ਉਸ ਤੋਂ ਬਾਅਦ ਤਾਂ ਸਾਨੂੰ ਉਹਦੀ ਭਰਪਾਈ ਕਰਨੀ ਪੈਂਦੀ ਆ ਪਰ ਆਈ ਡੋਂਟ ਨੋ ਦੁਨੀਆ ਕਿਉਂ ਨਹੀਂ ਸਮਝਦੀ ਐਨੀ ਹਾਓ ਦਵਿੰਦਰ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ
1: ਹੈ ਠੀਕ ਆ ਬਹੁਤ ਵਧੀਆ ਮੌਸਮ ਜਾ ਰਿਹਾ ਤੇ ਆਪਣੇ ਟਰੱਕਾਂ ਦੇ ਚਲੋ ਭਾਜੀ ਉਹਨੇ ਦੱਸੇ ਗਏ ਅੱਡੋ ਅੱਡ ਹੁੰਦੇ ਐਕਸਲ ਦੇ ਹਿਸਾਬ ਨਾਲ ਵੇਟਿੰਗ ਦੇ ਹਿਸਾਬ ਨਾਲ
0: ਅੱਛਾ ਜੀ
1: ਹਾਂ ਤੇ ਇੱਕ ਮੈਨੂੰ ਹੁਣ ਯਾਦ ਆ ਗਿਆ ਹੋ ਗਿਆ ਮੈਨੂੰ ਲੱਗਦਾ 4-5 ਸਾਲ ਏਦਾਂ ਉਹ ਟਰੱਕ ਚੱਲਦੇ ਹਾਈਵੇ ਦੇ ਉੱਪਰ ਹਨਾ ਹੋਰ ਬੰਦ ਦੀ ਗੱਲ ਆ ਕਿਤੇ ਪਤਾ ਨੀ ਟੋਰਾਂਟੋ ਏਰੀਏ ਦੀ ਗੱਲ ਆ ਜਾਂ ਗਾਹਾਂ ਦੀ ਉੱਧਰ ਗੈਂਗਸਟਰਾਂ ਵੱਲ ਦੀ ਆ ਤੇ ਉਹ ਟਾਇਰ ਉਹਦਾ ਨਿਕਲ ਕੇ ਚੱਲਦੇ ਚੱਲਦੇ ਨਾਲ ਦੀ ਗੱਡੀ ਵਿੱਚ ਵੱਜਾ ਜਾ ਗਿਆ ਨਾ ਉਹ ਗਏ 4-5 ਸਾਲ ਉਹ ਮਤਲਬ ਕਾਫੀ ਜਿਹਾ ਮਤਲਬ ਡੈਮੇਜ ਹੋ ਗਿਆ ਸੀਗਾ ਮਤਲਬ ਸੱਟਾਂ ਸੁੱਟਾਂ ਲੱਗ ਗਈਆਂ ਸੀਗੀਆਂ ਕਾਰ ਡਰਾਈਵਰ ਦੇ ਵੀ ਕਿਉਂਕਿ ਉਹਦੀ ਆਲਰੇਡੀ ਦੇਖੋ ਵੀ ਆਪਣੇ ਸਪੀਡ ਕਹਿ ਲਓ ਵੀ ਆਪਣੇ ਬਹੁਤ ਜ਼ਿਆਦਾ ਹੋ ਜਾਂਦੀ ਨਾ ਕਈ ਗੁਣਾ ਹੋ ਜਾਂਦੀ ਹੈ
0: ਬਿਲਕੁਲ ਜੀ ਬਿਲਕੁਲ ਐਗਜ਼ੈਕਟਲੀ
1: ਹਾਂ ਤਾਂ ਹੁਣ ਕਹਿੰਦੇ ਹੁੰਦੇ ਛੋਟਾ ਜਿਹਾ ਸਾਈਕਲ ਅੱਗੇ ਇੰਡੀਆ ਵਿੱਚ ਟਾਇਰ ਨੀ ਸੀ ਹੁੰਦਾ ਡੰਡਾ ਮਾਰ ਕੇ ਖੇਡਦੇ ਹੁੰਦੇ ਸੀਗੇ ਇੰਡੀਆ 'ਚ ਉਹੀ ਕਿਸੇ ਵਿੱਚ ਜਾ ਕੇ ਲੱਗੇ
0: ਟਾਇਰ ਨਿਕਲਣ ਦੀ ਗੱਲ ਕਰਦੇ ਜਦੋਂ ਈਵਨ ਕਿ ਕੰਕਰ ਕੋਈ ਵੱਜ ਜਾਂਦਾ ਨਾ ਕੋਈ ਰੋਡ ਆ ਕੋਈ ਕੰਕਰੀਟ ਵਾਲਾ ਟਰੱਕ ਜਾਂਦਾ ਹੁੰਦਾ ਡੰਪ ਟਰੱਕ ਜਿਹੜੇ ਜਾਂਦੇ ਆ ਤੇ ਉਹ ਤੁਹਾਡੀ ਵਿੰਡਸ਼ੀਲਡ ਤੇ ਵਾਜੇ ਤੇ ਉਹਦੇ ਨਾਲ ਕ੍ਰੈਕ ਪੈ ਜਾਂਦਾ ਸੋ ਇਹ ਤਾਂ ਜਿਹੜੇ ਟਾਇਰ ਇਹਦੇ ਐਕਸੀਡੈਂਟ ਹੋਣਾ ਉਹ ਤਾਂ ਬਹੁਤ ਵੱਡੀ ਚੀਜ਼ ਆ ਸੋ ਪਲੀਜ਼ ਜੀ ਆਪਣਾ ਖਿਆਲ ਰੱਖੋ ਬਸ ਗੱਲ ਕਰਨ ਦਾ ਮਤਲਬ ਇਹੀ ਹੁੰਦਾ ਕਿ ਥੋੜ੍ਹੀ ਜਿਹੀ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਫਿਰ ਵੜ ਜਾਂਦੀ ਆ ਕਿ ਹਾਂ ਬਈ ਇੱਦਾਂ ਹੋ ਗਿਆ ਅਤੇ ਅਸੀਂ ਆਪਣਾ ਖਿਆਲ ਰੱਖੀਏ ਐਂਡ ਸਪੈਸ਼ਲੀ ਅਗਰ ਤੁਸੀਂ ਟਰੱਕ ਚੱਲ ਰਹੇ ਹੋ ਜੀ ਆਪਣਾ ਬਹੁਤ ਸਾਰਾ ਖਿਆਲ ਰੱਖੋ ਅਤੇ ਸੇਫ ਰਹੋ ਬਸ ਇਹ ਗੱਲ ਆ ਤੁਹਾਡੇ ਨਾਲ ਸਾਡੀ ਗੱਲਬਾਤ ਹੋ ਰਹੀ ਹੈ ਜੀ ਰੇਡੀਓ ਅੰਦਾਜ਼ 'ਤੇ ਤੁਸੀਂ ਗੱਲਬਾਤ ਪ੍ਰੋਗਰਾਮ 'ਚ ਕਰ ਰਹੇ ਹੋ 416-233-7378 ਅਸੀਂ ਤੁਹਾਨੂੰ ਲਾ ਕੇ ਚੱਲਾਂਗੇ ਹਰਿੰਦਰ ਜੀ ਪਾਸ ਜਿਨ੍ਹਾਂ ਨੇ ਇਹ ਕਿਹਾ ਤੁਹਾਡੇ ਲਈ ਕਿ ਅਗਰ ਤੁਸੀਂ ਕਰਜ਼ੇ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਇੱਕ ਐਸਾ ਇਨਸਾਨ ਚਾਹੀਦਾ ਜਿਹਨੂੰ ਬਹੁਤ ਸਾਰਾ ਐਕਸਪੀਰੀਅੰਸ ਹੋਵੇ ਜਿਹੜੇ ਤੁਹਾਨੂੰ ਵਾਲਵਿੰਗ ਪਾ ਕੇ ਨਾ ਦੱਸਣ ਤੁਹਾਨੂੰ ਸਿੱਧਾ ਸਿੱਧਾ ਰਸਤਾ ਦੱਸ ਦੇਣ ਵੀ ਭਾਈ ਤੁਹਾਡੇ ਕੇਸ ਦਾ ਆਹ ਬਣ ਸਕਦਾ ਅਤੇ ਫਿਰ ਤੁਸੀਂ ਚਾਹੁੰਦੇ ਹੋ ਵੀ ਆਪਣੇ ਕਰਜ਼ੇ ਤੋਂ ਬਾਹਰ ਨਿਕਲਣਾ ਹਰਿੰਦਰ ਘੁੰਮਣ ਜੀ ਨੂੰ ਕਾਲ ਕਰਨੀ ਆ ਉਹਨਾਂ ਨਾਲ ਗੱਲਬਾਤ ਅਸੀਂ ਤੁਹਾਡੀ ਕਰਵਾਵਾਂਗੇ 416-444-44 ਫੋਨ ਨੰਬਰ 'ਤੇ ਤੁਸੀਂ ਕਾਲ ਕਰੋਗੇ ਜੀ ਹਰਿੰਦਰ ਘੁੰਮਣ ਜੀ ਨੂੰ

0: ਸੋ ਤੁਹਾਡਾ ਸਾਡਾ ਸਾਥ ਚੱਲ ਰਿਹਾ ਜੀ, ਬੜਾ ਸੋਹਣਾ ਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ। ਦੱਸਦੀ, ਅਗਰ ਆਪਣੇ ਘਰ ਨੂੰ ਪੇਂਟ ਕਰਾਉਣਾ ਹੈ ਤੇ ਚਾਹੁੰਦੇ ਹੋ ਕਿ ਘਰ ਨੂੰ ਇੱਕ ਸੋਹਣੀ ਰੰਗਤ ਦਿੱਤੀ ਜਾਵੇ, ਨਵਾਂ ਪੇਂਟ ਕਰਵਾਇਆ ਜਾਵੇ, ਘਰ ਦੀ ਤੁਸੀਂ ਨੁਹਾਰ ਬਦਲ ਦੇਵੋ, ਤੇ ਫਿਰ ਤੁਸੀਂ ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰਨੀ ਹੈ ਜੀ। ਜੀ ਟੀ ਏ ਦੇ ਵਿੱਚ ਵਾਟਰਲੂ ਕਿਚਨਰ ਦੇ ਏਰੀਏ ਦੇ ਵਿੱਚ ਤੁਹਾਡੇ ਘਰ ਨੂੰ ਰੰਗ ਕਰ ਦੇਣਗੇ, ਬਹੁਤ ਸੋਹਣਾ ਰੰਗ ਕਰਨਗੇ। ਇੰਟੀਰੀਅਰ ਪੇਂਟਿੰਗ, ਐਕਸਟੀਰੀਅਰ ਪੇਂਟਿੰਗ, ਕਿਚਨ ਪੇਂਟ ਕਰਾਉਣੀ ਹੋਵੇ ਜਾਂ ਪੋਪਕੋਰਨ ਸੀਲਿੰਗ ਰਿਮੂਵ ਕਰਾਉਣੀ ਹੋਵੇ ਤਾਂ ਰਫਤਾਰ ਪੇਂਟਿੰਗ ਦਾ ਨੰਬਰ ਹੈ ਜੀ 647-996-5530, 647-996-5630, 647-996-5530 'ਤੇ ਕਾਲ ਕਰ ਸਕਦੇ ਹੋ ਆਪਣੇ ਘਰ ਨੂੰ ਪੇਂਟ ਕਰਾਉਣ ਦੇ ਲਈ ਰਫਤਾਰ ਪੇਂਟਿੰਗ ਦੀ ਟੀਮ। ਅਤੇ ਤੁਹਾਨੂੰ ਲੈ ਕੇ ਚੱਲੀਏ ਜੀ, ਸਾਡੇ ਨਾਲ ਹਰਿੰਦਰ ਘੁੰਮਣ ਜੀ ਆ ਗਏ ਨੇ, ਕਰਜ਼ਿਆਂ ਦੇ ਬਾਬਤ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ। ਬੜੀ ਲਾਹੇਵੰਦ ਹੋਊਗੀ, ਸੁਣ ਕੇ ਜ਼ਰੂਰ ਜਾਇਓ, ਜਾਇਓ ਨਾ ਜੀ, ਪ੍ਰੋਗਰਾਮ ਸੁਣ ਕੇ ਜਾਇਓ, ਪਰ ਹਰਿੰਦਰ ਜੀ ਦੀ ਗੱਲ ਜ਼ਰੂਰ ਸੁਣਿਓ। ਹਰਿੰਦਰ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ
1: ਜੀ। ਪਰਮ ਜੀ, ਤੁਹਾਡਾ ਸਮਾਂ ਦੇਣ ਲਈ ਧੰਨਵਾਦ, ਤੇ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਭੈਣਾਂ ਦਾ ਸਤਿਕਾਰ, ਬੱਚਿਆਂ ਨੂੰ ਪਿਆਰ। ਫੋਨ ਨੰਬਰ 416-400-4444, 416-444-4444 ਮੇਰਾ ਨੰਬਰ ਹੈ। ਤੇ ਪਰਮ ਜੀ, ਤੁਸੀਂ ਯੂਜ਼ਲੀ ਕੋਈ ਨਾ ਕੋਈ ਸਵਾਲ ਪੁੱਛਦੇ ਹੁੰਦੇ ਹੋ ਮੈਨੂੰ
0: ਜੀ,
1: ਅੱਜ ਦਾ ਤੁਹਾਡਾ ਸਵਾਲ ਕੀ ਹੋਏਗਾ?
0: ਜ਼ਰੂਰ ਜੀ, ਅੱਜ ਤਾਂ ਮੇਰਾ ਸਵਾਲ ਬੜਾ ਸੌਖਾ ਤੇ ਔਖਾ ਵੀ ਆ, ਮੈਨੂੰ ਤਾਂ ਵੈਸੇ ਲੱਗਿਆ, ਮੈਨੂੰ ਡਿਫਰੈਂਸ ਨੀ ਇਹਦੀ ਚੀਜ਼ ਚ ਪਤਾ ਲੱਗਿਆ।
1: ਔਖਾ ਹੋਏ ਕੋਈ ਗੱਲ ਨੀ, ਇੰਪੋਸੀਬਲ ਨਾ ਹੋਏ
0: ਜੀ, ਮੈਨੂੰ ਲੱਗਦਾ ਨੀ ਤੁਹਾਡੇ ਲਈ ਤਾਂ ਇੰਪੋਸੀਬਲ ਨਹੀਂ ਹੋਊਗਾ ਜੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਜਦੋਂ ਅਸੀਂ ਡੈਟ ਪ੍ਰੋਬਲਮ ਦੀ ਗੱਲ ਕਰਦੇ ਹਾਂ, ਕਰਜ਼ੇ ਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢਣ ਦੀ ਗੱਲ ਕਰਦੇ ਹਾਂ, ਇਸ ਸਮੱਸਿਆ ਨਾਲ ਨਜਿੱਠਣ ਦੀ ਅਸੀਂ ਗੱਲ ਕਰਦੇ ਹਾਂ ਜੀ, ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਜਿਹੜਾ ਜੇ ਅਸੀਂ ਕਹੀਏ ਵੀ ਕ੍ਰੀਏਟਿਵ ਡੈਟ ਐਡਵਾਈਜ਼ਰ, ਇੱਕ ਤਾਂ ਅਸੀਂ ਟਰਮ ਰੱਖ ਲਈਏ ਜੀ, ਅਤੇ ਜਾਂ ਫਿਰ ਅਸੀਂ ਕਹਿ ਲਈਏ ਕਿ ਐਕਸਪਰਟ ਪਰਸਨ, ਇਹਨਾਂ ਦੇ ਵਿੱਚੋਂ ਤੁਸੀਂ ਕੀ ਕਹੋਗੇ ਕਿ ਕੌਣ ਬੈਸਟ ਢੰਗ ਦੇ ਨਾਲ ਇੱਕ ਇਨਸਾਨ ਦੀ ਮਦਦ ਕਰ ਸਕਦਾ ਅਗਰ ਮੇਰੇ ਸਿਰ 'ਤੇ ਕਰਜ਼ਾ ਚੜਿਆ ਹੋਇਆ ਜੀ?
1: ਜ਼ਰੂਰ ਜੀ, ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਦੱਸਣੀ ਪਏਗੀ ਪਰਮ ਜੀ, ਇਹ ਫਿਊਚਰ ਬਾਰੇ ਹਰ ਚੀਜ਼ ਐਗਜ਼ੈਕਟਲੀ ਤੇ ਐਕੂਰੇਟਲੀ ਪ੍ਰੈਡਿਕਟ ਨਹੀਂ ਕੀਤੀ ਜਾ ਸਕਦੀ।
0: ਦੈਟਸ ਵੈਰੀ ਟਰੂ ਜੀ,
1: ਪਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਜਾ ਸਕਦੀਆਂ ਜਿਹੜੀਆਂ ਪੈਸੇ ਧੇਲੇ ਨਾਲ ਸੰਬੰਧਿਤ ਹੋਣ, ਇਕਾਨਮੀ ਨਾਲ ਰਿਲੇਟਡ ਹੋਣ, ਕਿ ਕਦੋਂ ਕਰਜ਼ਾ ਚੜੇਗਾ, ਨਹੀਂ ਚੜੇਗਾ, ਵਧੇਗਾ, ਨਹੀਂ ਵਧੇਗਾ, ਇਹ ਸਾਰੀਆਂ ਚੀਜ਼ਾਂ ਇਕਾਨਮੀ ਤੋਂ ਅੰਦਾਜ਼ਾ ਲੱਗਦੀਆਂ। ਇਹਦੇ ਬਾਰੇ ਉਹ ਮੇਰੇ ਭੈਣ ਭਰਾ ਸਰੋਤੇ ਜਿਹੜੇ ਮਾਈਕਰੋ ਇਕਨੋਮਿਕਸ ਬਾਰੇ ਵਧੇਰੇ ਜਾਣਕਾਰੀ ਰੱਖਦੇ ਆ, ਉਹਨਾਂ ਨੂੰ ਮੇਰੀਆਂ ਦੱਸੀਆਂ ਚੀਜ਼ਾਂ ਜਿਹੜੀਆਂ ਬਹੁਤ ਸਿੰਪਲੀ ਸਮਝਣ ਆਉਣਗੀਆਂ। ਜਿਵੇਂ ਅੱਜ ਕੱਲ੍ਹ ਇਕਾਨਮੀ ਕਰਕੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਘਟੀਆਂ ਜੀ, ਘਰਾਂ ਦੀ ਕੀਮਤ ਘਟਣ ਦੇ ਨਾਲ ਰਿਲੇਟਡ ਚੀਜ਼ਾਂ, ਰੈਨੋਵੇਸ਼ਨ ਦਾ ਬਿਜ਼ਨਸ ਵੀ ਘਟੇਗਾ, ਰੈਸਟੋਰੈਂਟ ਬਿਜ਼ਨਸ ਵੀ ਘਟਣਗੇ, ਕਿਚਨ ਕੈਬਨਿਟਸ ਦੇ ਬਿਜ਼ਨਸ ਜਿਹੜੇ ਆ ਉਹ ਵੀ ਘਟਣਗੇ, ਇਲੈਕਟ੍ਰੀਕਲ ਦੇ ਵੀ ਘਟਣਗੇ। ਕਾਰਨ ਉਹਦੇ ਪਿੱਛੇ ਕੀ ਹੈ ਕਿ ਜਦੋਂ ਸਾਡੀ ਬਾਇੰਗ ਪਾਵਰ ਡਾਊਨ ਜਾਂਦੀ ਹੈ ਤਾਂ ਉਹਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਤੇ ਫਰਕ ਪੈਂਦਾ। ਘਰ ਭਾਵੇਂ ਸਸਤੇ ਵੀ ਹੋ ਗਿਆ ਪਰ ਖਰੀਦਦਾਰ ਜਿਹੜੇ ਆ ਫਿਰ ਵੀ ਘੱਟ ਹੀ ਰਹਿਣਗੇ। ਸਾਨੂੰ ਇਸ ਸਮੇਂ ਚਾਹੀਦਾ ਕੀ ਹੈ, ਪੈਸਾ ਘੱਟ ਤੋਂ ਘੱਟ ਖਰਚੋ, ਜਿੱਥੇ ਵੀ ਖਰਚਣ ਤੋਂ ਬਗੈਰ ਗੁਜ਼ਾਰਾ ਹੁੰਦਾ ਸਾਨੂੰ ਉੱਥੇ ਬੱਚਤ ਕਰਨੀ ਚਾਹੀਦੀ ਹੈ। ਇਸੇ ਕਰਕੇ ਸਾਡੀ ਸਰਕਾਰ ਨੇ ਇਹ ਫਾਈਨੈਂਸ਼ੀਅਲ ਪਲੇਟਫਾਰਮ ਜਿਹੜਾ ਕਰਜ਼ੇ ਵਾਲਾ ਸਾਡੇ ਵਾਸਤੇ ਦਿੱਤਾ, ਉਹ ਇਹਨਾਂ ਹੀ ਕਾਰਨਾਂ ਕਰਕੇ ਆ ਕਿ ਅਗਰ ਕੋਈ ਪ੍ਰੋਬਲਮ ਆਉਂਦੀ ਆ, ਜਿਵੇਂ ਕੋਵਿਡ ਕਰਕੇ ਪ੍ਰੋਬਲਮ ਆਈਆਂ, ਤਾਂ ਸਰੋਤੇ ਜਿਹੜੇ ਆ ਉਹ ਲੋੜ ਪੈਣ ਤੇ ਸਹਾਇਤਾ ਲੈ ਸਕਦੇ ਆ। ਪਰਮ ਜੀ, ਅਸੀਂ ਸਾਰੇ ਚਾਹੁੰਦੇ ਹਾਂ ਕਿ ਸਮੇਂ ਸਿਰ ਕਿਸ਼ਤਾਂ ਦਿੱਤੀਆਂ ਜਾਣ, ਪੇਮੈਂਟ ਕਦੇ ਨਾ ਲੇਟ ਹੋਏ। ਤੁਹਾਨੂੰ ਤਾਂ ਖੈਰ ਇਹਦੇ ਬਾਰੇ ਨਹੀਂ ਗਿਆਨ ਹੋਣਾ ਕਿਉਂਕਿ ਤੁਹਾਡੇ ਕੋਲ ਆਲਰੇਡੀ ਪੈਸਾ ਬਹੁਤ
0: ਹੈ। ਮੇਰੇ ਕੋਲ ਤਾਂ ਬਹੁਤ ਜ਼ਿਆਦਾ ਜੀ, ਮੈਨੂੰ ਤਾਂ ਬੈਂਕਾਂ ਨੇ ਜਵਾਬ ਦਿੱਤਾ ਵੀ ਇੰਨੇ ਆ ਤੇ ਘਰੇ ਲੈ ਜਾਓ, ਹੁਣ ਏਦਾਂ ਹੀ ਕਹਿ ਸਕਦੇ ਹਾਂ, ਹੋਰ ਤਾਂ ਕੀ ਕਹਿ ਸਕਦੇ ਆ ਜੀ ਆਉਣੇ ਜੀ।
1: ਮਤਲਬ ਜਿਹੜੇ ਸਰੋਤੇ ਆ ਜੀ, ਉਹ ਇਸ ਵੇਲੇ ਕੀ ਚਾਹੁੰਦੇ ਆ, ਕਿਸ਼ਤਾਂ ਨਾ ਕੋਈ ਦਿੱਤੀਆਂ ਨਹੀਂ ਜਾਂਦੀਆਂ। ਜਿਵੇਂ ਮੈਂ ਮਾਈਕਰੋ ਇਕਨੋਮਿਕਸ ਦੀ ਗੱਲ ਦੱਸੀ ਹੈ ਕਿ ਇਨਕਮ ਜਿਹੜੀ ਘੱਟ ਰਹੀ ਆ, ਇਨਫਲੇਸ਼ਨ ਜ਼ਿਆਦੇ ਆ, ਤੇ ਸਰੋਤੇ ਚਾਹੁੰਦੇ ਆ ਕਿ ਕ੍ਰੈਡੀਟਰਸ ਨੂੰ ਕਿ ਸਾਡਾ ਜਿਹੜਾ ਵਿਆਜ ਆ ਉਹ ਘੱਟ ਕਰ ਦਿਓ, ਜਾਂ ਇੱਕ ਦੋ ਸਾਲ ਪੇਮੈਂਟਾਂ ਨਾ ਲਵੋ, ਤਾਂ ਕਿ ਤੁਸੀਂ ਵੀ ਸੁਖੀ ਤੇ ਅਸੀਂ ਵੀ ਸੁਖੀ
0: ਜੀ।
1: ਪਰ ਜਿਹੜੇ ਕ੍ਰੈਡੀਟਰਸ ਨੇ ਉਹ ਇਸ ਗੱਲ ਨੂੰ ਉਹ ਇਸ ਬੀਨ ਨੂੰ ਨਹੀਂ ਸਮਝਦੇ ਉਹ ਕਿਸੇ ਦੇ ਦੁੱਖ ਸੁੱਖ ਨੂੰ ਕਿਉਂਕਿ ਉਹ ਪੈਸੇ ਦੇ ਪੀਰ ਹੁੰਦੇ ਆ ਉਹ ਪਰਮ ਜੀ ਪੈਸੇ ਦੀ ਰਿਕਵਰੀ ਵਾਸਤੇ ਡਿਮਾਂਡ ਲੈਟਰ ਅਕਾਊਂਟ ਫਰੀਜ਼ ਕਰ ਦੇਣਾ ਵੇਜ ਗਾਰਨਿਸ਼ ਵਾਸਤੇ ਚਿੱਠੀਆਂ ਲੀਗਲ ਲੈਟਰ ਪਾਉਣੇ ਭਾਵੇਂ ਕ੍ਰੈਡੀਟਰ ਜਿਹੜੇ ਨੇ ਉਹ ਪ੍ਰਾਈਵੇਟ ਨੇ ਜਾਂ ਸੀ ਆਰ ਏ ਆ ਨਬਜ਼ ਦੋਵਾਂ ਦੀ ਇੱਕ ਹੀ ਆ ਤੁਹਾਡਾ ਸਵਾਲ ਸੀ ਕ੍ਰੀਏਟਿਵ ਐਡਵਾਈਜ਼ਰ ਤੇ ਦੂਸਰੀ ਗੱਲ ਤੁਸੀਂ ਪੁੱਛੀ ਐਕਸਪਰਟ
0: ਜੀ
1: ਦੇਖੋ ਰਾਈਟ ਟਾਈਮ ਤੇ ਰਾਈਟ ਸਲਾਹ ਇਹ ਵੀ ਦੋਵੇਂ ਜ਼ਰੂਰੀ ਨੇ ਕ੍ਰੀਏਟਿਵ ਐਡਵਾਈਜ਼ਰ ਹੋਣਾ ਤੇ ਐਕਸਪਰਟ ਹੋਣਾ ਇਹ ਦੋ ਗੁਣ ਨੇ ਇਹਨਾਂ ਦੋਵਾਂ ਗੁਣਾਂ ਤੋਂ ਬਗੈਰ ਹੈਲਪ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਅਗਰ ਕ੍ਰੀਏਟਿਵ ਐਡਵਾਈਜ਼ਰ ਦੀ ਗੱਲ ਕਰੀਏ ਤਾਂ ਆ ਇਹ ਇੱਕ ਵਿਲੱਖਣ ਯੋਗਤਾ ਉਹ ਐਡਵਾਈਜ਼ਰ ਆਪਣੀ ਵਿਲੱਖਣ ਯੋਗਤਾ ਕਰਕੇ ਪ੍ਰੋਬਲਮ ਵਿੱਚੋਂ ਦੂਸਰਿਆਂ ਨੂੰ ਬਾਹਰ ਕੱਢ ਦਿੰਦਾ ਉਹਨਾਂ ਦੇ ਕਿਸੇ ਚੀਜ਼ ਨੂੰ ਐਕਸਪਲੇਨ ਕਰਨ ਦਾ ਮੈਥਡ ਬਹੁਤ ਸਿੰਪਲ ਹੁੰਦਾ ਜਿਸ ਤਰ੍ਹਾਂ ਐਲਬਰਟ ਆਈਨਸਟਾਈਨ ਨੇ ਦੱਸਿਆ ਸੀ ਕਿ ਉਹ ਗੱਲ ਜਿਹੜੀ ਹੈ ਉਹ ਇੰਨੇ ਕੁ ਸਿੰਪਲ ਵੇ ਨਾਲ ਦੱਸੀ ਜਾਣੀ ਚਾਹੀਦੀ ਹੈ ਤਾਂ ਕਿ ਛੋਟੇ ਬੱਚੇ ਨੂੰ ਵੀ ਉਹ ਸਮਝ ਆ ਜਾਏ ਪਰ ਰਹੀ ਗੱਲ ਕਿ ਐਕਸਪਰਟ ਬਣਨ ਵਾਸਤੇ ਘੱਟ ਤੋਂ ਘੱਟ 10-20 ਸਾਲ ਦਾ ਤਜਰਬਾ ਲੱਗਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਾਇੰਗ ਪਾਵਰ ਜਿਹੜੀ ਹੈ ਉਹ ਡਾਊਨ ਹੈ ਔਰ ਆਉਣ ਵਾਲੇ ਸਮੇਂ ਵਿੱਚ 26-27 ਵਿੱਚ ਇਹ ਹੋਰ ਵੀ ਡਾਊਨ ਜਾਏਗੀ ਤੇ ਕਰਜ਼ੇ ਦੇ ਵਧਣ ਦੀ ਮੈਂ ਸ਼ਬਦ ਯੂਜ਼ ਕਰ ਰਿਹਾ ਲਗਭਗ ਪਰ ਇਹ 100% ਸੰਭਾਵਨਾ ਕਿ ਸਾਡੇ ਬਿਜ਼ਨਸ ਕਰਜ਼ੇ ਵੀ ਵਧਣਗੇ ਪਰਸਨਲ ਕਰਜ਼ੇ ਵੀ ਵਧਣਗੇ ਸੋ ਸਰੋਤਿਆਂ ਨੂੰ ਜਿਨ੍ਹਾਂ ਨੇ ਅੱਧੇ ਕਾਰਡ ਵਰਤੇ ਆ ਅੱਧੇ ਅਜੇ ਪਏ ਆ ਸਾਨੂੰ ਹੁਣ ਤੋਂ ਹੀ ਇਹਦੇ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਵਧੇਰੇ ਜਾਣਕਾਰੀ ਸਾਨੂੰ ਇਹਨਾਂ ਚੀਜ਼ਾਂ ਬਾਰੇ ਰੱਖਣੀ ਚਾਹੀਦੀ ਹੈ ਇਹਨਾਂ ਦੋਵਾਂ ਗੁਣਾਂ ਦਾ ਜਿਹੜਾ ਤੁਸੀਂ ਸਵਾਲ ਪੁੱਛੇ ਆ ਕ੍ਰੀਏਟਿਵ ਦੀ ਦੋਵਾਂ ਦਾ ਸਰੋਤਿਆਂ ਨੂੰ ਲਾਭ ਇਹ ਆ ਕਿ ਕਰਜ਼ੇ ਸੰਬੰਧੀ ਪਰਮ ਜੀ ਤੁਸੀਂ ਸਿਆਣੇ ਹੋ ਅਲੱਗ ਅਲੱਗ ਸਿਚੁਏਸ਼ਨ ਜਿਹੜੀਆਂ ਹੁੰਦੀਆਂ ਕਈ ਵਾਰੀ ਕ੍ਰੈਡਿਟ ਕਾਰਡ ਘਰ ਬਾਰ ਨਾਲ ਆਪਾਂ ਡੀਲ ਕਰਨਾ ਉੱਥੇ ਕ੍ਰੀਏਟਿਵ ਨੌਲੇਜ ਜਿਹੜਾ ਕ੍ਰੀਏਟਿਵਿਟੀ ਉਹਦਾ ਰੋਲ ਵਧੇਰੇ ਆ ਉਹ ਜ਼ਿਆਦਾ ਕੰਮ ਆਉਂਦਾ ਕੁਝ ਸਿਚੁਏਸ਼ਨ ਵਿੱਚ ਜਿਹੜਾ ਐਕਸਪਰਟ ਹੈ ਕਿਉਂਕਿ ਉਹ 10-20 ਸਾਲਾਂ ਤੋਂ ਸੇਮ ਫੀਲਡ ਸੇਮ ਫਾਰਮਸ ਜਿਹੜੇ ਭਰਦਾ ਆ ਰਿਹਾ ਤਾਂ ਉਹ ਇਹਨਾਂ ਦੋਵਾਂ ਗੁਣਾਂ ਕਰਕੇ ਸਰੋਤਿਆਂ ਨੂੰ ਫਾਇਦਾ ਪਹੁੰਚ ਸਕਦਾ ਸਰੋਤਿਆਂ ਨੂੰ ਕਿਸੇ ਕ੍ਰੈਡਿਟ ਕਾਰਡ ਦਾ ਬਿਜ਼ਨਸ ਲੋਨ ਬਿਜ਼ਨਸ ਲਾਈਨ BDC ਸਰਕਾਰ ਦਾ ਕਲੀਅਰ ਕੱਟ ਸੰਦੇਸ਼ ਆ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਡਰਨ ਝਿਜਕਣ ਦੀ ਲੋੜ ਨਹੀਂ ਆਪਣੇ ਆਪ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਸਟਰਗਲ ਚ ਨਾ ਪਾਵੋ ਸਿਹਤ ਹੋਣਾ ਜਿਹੜਾ ਵੰਧ ਹੋਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੈ ਬੁੱਧੀਜੀਵਾਂ ਸਾਰਿਆਂ ਨੇ ਕਿਹਾ ਹੈਲਥ ਇਜ਼ ਵੈਲਥ ਕਿਸੇ ਵੀ ਭੈਣ ਭਰਾ ਸਰੋਤੇ ਨੂੰ ਕਰਜ਼ੇ ਸੰਬੰਧੀ ਕੋਈ ਵੀ ਪ੍ਰੋਬਲਮ ਹੈ ਖੈਰ ਕੋਈ ਨੀ ਮੈਨੂੰ ਕਹਿ ਸਕਦਾ ਕਿਉਂਕਿ 407 ਦਾ ਬਿੱਲ ਜਿਹੜਾ ਉਹ ਕਰਜ਼ੇ ਵਾਲੇ ਪ੍ਰੋਗਰਾਮ ਦੇ ਵਿੱਚ ਨਹੀਂ ਆਉਂਦਾ ਸੋ ਸਰੋਤੇ ਜਿਹੜੇ ਆ 407 ਦੇ ਬਿੱਲ ਤੋਂ ਇਲਾਵਾ ਕੋਈ ਕ੍ਰੈਡਿਟ ਕਾਰਡ BDC ਲੋਨ ਪ੍ਰਾਈਵੇਟ ਲੋਨ ਪ੍ਰਾਈਵੇਟ ਮੋਰਗੇਜਿਸ ਬੈਂਕ ਦੀਆਂ ਮੋਰਗੇਜਿਸ ਸਰੋਤਿਆਂ ਨੂੰ ਇਹਦੇ ਬਾਰੇ ਸੋਚਣ ਦੀ ਨਹੀਂ ਜ਼ਰੂਰਤ ਕਿਹੜਾ ਕਰਜ਼ਾ ਸਿਕਿਓਰ ਹੈ ਤੇ ਕਿਹੜਾ ਅਨਸਿਕਿਓਰ ਹੈ ਅਗਰ ਕੋਈ ਸਵਾਲ ਤੁਹਾਡੇ ਮਨ ਵਿੱਚ ਹੈਗਾ ਤਾਂ ਮੇਰੇ ਜ਼ਬਾਨੀ ਮੇਰਾ ਨੰਬਰ ਹੈਗਾ ਜੀ 416-400-4444 416-444-4444 ਮੇਰਾ ਨੰਬਰ ਆ ਦੇਖਦੇ ਹਾਂ ਪਰਮ ਹੋਰਾਂ ਨੂੰ ਮੇਰਾ ਨੰਬਰ ਯਾਦ ਹੈ ਜਾਂ ਨਹੀਂ
0: ਜੀ ਬਿਲਕੁਲ ਹਰਿੰਦਰ ਜੀ ਦਾ ਨੰਬਰ ਹੈ ਜੀ 416-400-4444 ਬੜਾ ਸੌਖਾ ਮੈਂ ਆਮ ਕਰਕੇ ਕਹਿੰਦੀ ਹੁੰਦੀ ਹਾਂ ਕਿ ਲਿਖਣ ਦੀ ਜ਼ਰੂਰਤ ਨਹੀਂ ਆ 416 ਏਰੀਆ ਕੋਡ ਹੈ 444-44 ਫੋਨ ਨੰਬਰ ਦੀ ਫਟਾਫਟ ਕਾਲ ਕਰਕੇ ਇਹਨਾਂ ਨਾਲ ਗੱਲਬਾਤ ਕਰ ਲਓ ਤੇ ਆਪਣੀ ਜ਼ਿੰਦਗੀ ਨੂੰ ਹੋਰ ਸੌਖੀ ਕਰੋ ਬਹੁਤ ਸ਼ੁਕਰੀਆ ਹਰਿੰਦਰ ਜੀ
1: ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ
0: ਜੀ
1: ਇਹ ਨੀ ਕਹਿਣਾ ਆਪਾਂ ਵੀ ਲਿਖਣ ਦੀ ਜ਼ਰੂਰਤ ਨੀ ਮੈਂ ਤੇ ਲਿਖਣ ਦੀ ਆਦਤ ਪਾਉਂਦਾ ਮੈਂ ਤੇ ਸਰੋਤਿਆਂ ਨੂੰ ਕਹਾਂਗਾ ਪਹਿਲੀ ਗੱਲ ਲਿਖੋ ਜ਼ਰੂਰ
0: ਜੀ
1: ਫੋਨ ਵਿੱਚ ਵੀ ਸੇਵ ਕਰ ਲਓ ਕਿਉਂਕਿ ਜ਼ਬਾਨੀ ਚ ਰੱਖੀਆਂ ਚੀਜ਼ਾਂ ਕਈ ਵਾਰੀ ਭੁੱਲ ਸਕਦੀਆਂ ਲੋੜ ਪੈਣ ਤੇ ਕਈ ਵਾਰੀ ਨੰਬਰ ਨਹੀਂ ਲੱਭਦਾ ਸੋ ਮੇਰਾ
0: ਮੈਂ ਜੀ ਸਾਰਿਆਂ ਨੂੰ ਨਾ ਜਦੋਂ ਕਈ ਵਾਰ ਕੋਈ ਡਰਾਈਵ ਕਰਦਾ ਮੈਂ ਇਸ ਕਰਕੇ ਸੌਖਾ ਕਰਦੀ ਹਾਂ ਕਿ ਮੈਂ ਇਸ ਕਰਕੇ ਕਹਿੰਦੀ ਹੁੰਦੀ ਹਾਂ ਕਿ ਲਿਖਣ ਦੀ ਜ਼ਰੂਰਤ ਨਹੀਂ। ਕਈ ਵਾਰ ਹੁੰਦਾ ਕਿ ਸਾਡੇ ਕੋਲ ਕਾਪੀ ਪੈੱਨ ਨਹੀਂ ਆ, ਤਾਂ ਮੈਂ ਦਿਮਾਗ 'ਚ ਉਹ ਕਈ ਵਾਰ ਹੁੰਦਾ ਨਾ ਕਿ ਅਨਕੋਨਸ਼ੀਅਸ ਮਾਇੰਡ ਨੂੰ ਜੋ ਗੱਲ ਕਹਿ ਦਿੱਤੀ ਜਾਂਦੀ ਹੈ ਫਿਰ ਅਸੀਂ ਯਾਦ ਰੱਖਦੇ ਹਾਂ। ਸੋ ਮੈਨੂੰ ਮੇਰੀ ਜ਼ਰੂਰ ਕੋਸ਼ਿਸ਼ ਹੁੰਦੀ ਆ ਕਿ ਜੀ ਜੇ ਲਿਖਿਆ ਨਹੀਂ ਜਾ ਸਕਦਾ, ਕਿਉਂਕਿ ਤੁਹਾਡਾ ਨੰਬਰ ਤਾਂ ਬੜਾ ਸੌਖਾ ਜੀ, ਯਾਦ ਵੀ ਕੀਤਾ ਜਾ ਸਕਦਾ, ਜਿਹੜੇ ਸਾਡੇ ਲਿਸਨਰ ਲਿਖ ਸਕਦੇ ਆ, ਨਾਲ ਕੋਈ ਬੈਠਾ ਨਾਲ ਵਾਲੀ ਸੀਟ 'ਤੇ ਜ਼ਰੂਰ ਲਿਖੋ, ਅਤੇ ਜੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਇੱਦਾਂ ਯਾਦ ਕਰ ਲਓ ਕਿ 416 ਏਰੀਆ ਕੋਡ ਹੈ, 400-400 ਹਾਈਵੇ ਆ, ਅਤੇ 4444, ਬਸ ਇੰਨਾ ਹੀ ਨੰਬਰ ਯਾਦ ਰੱਖਣਾ ਜੀ। ਫਟਾਫਟ ਕਾਲ ਕਰਕੇ ਗੱਲਬਾਤ ਕਰੋ ਅਤੇ ਹਰਿੰਦਰ ਜੀ ਤੋਂ ਸਲਾਹ ਲਓ। ਬਹੁਤ ਸ਼ੁਕਰੀਆ ਹਰਿੰਦਰ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 416-233-7368 ਸਟੂਡੀਓਜ਼ ਦੇ ਨੰਬਰ 'ਤੇ ਤੁਸੀਂ ਗੱਲਬਾਤ ਕਰ ਰਹੇ ਹੋ ਜੀ, ਅਤੇ ਸੁਣਾਓ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਅਪਰਾ ਫੈਸ਼ਨ ਦਾ ਸੁਨੇਹਾ ਤੁਹਾਨੂੰ ਦੱਸ ਦਈਏ ਜੀ। ਅਪਰਾ ਫੈਸ਼ਨ ਦਾ ਸੁਨੇਹਾ ਇਹ ਆ ਕਿ ਅਗਰ ਤੁਸੀਂ ਸੂਟ, ਸਾੜੀਆਂ, ਲਹਿੰਗੇ, ਕਰਾਰੇ ਸ਼ਰਾਰੇ ਖਰੀਦਣੇ ਆ, ਅਤੇ ਹੁਣ ਸਮਰ ਦੇ ਵਿੱਚ ਵਿਆਹ ਸ਼ਾਦੀ ਕੋਈ ਆ ਰਿਹਾ, ਤੁਸੀਂ ਘਰ ਜਾਣਾ, ਕਿਸੇ ਦੇ ਅਟੈਂਡ ਕਰਨੀ ਆ, ਕੋਈ ਫੰਕਸ਼ਨ, ਕੋਈ ਪਾਰਟੀ, ਅਤੇ ਜ਼ਰੂਰ ਜੀ ਅਪਰਾ ਫੈਸ਼ਨ ਦੇ ਇੱਕ ਚੱਕਰ ਲਗਾਇਆ ਹੋ। ਅਤੇ ਬਾਕੀ ਨਾਲ ਹੀ ਦੱਸ ਦਈਏ ਕਿ ਸਮਰ ਦੇ ਵਿੱਚ ਹੀ ਜਿਹੜੀ ਚੀਜ਼ ਸਾਨੂੰ ਜ਼ਰੂਰਤ ਹੁੰਦੀ ਆ ਉਹ ਹੁੰਦੀਆਂ ਕੁੜਤੀਆਂ, ਪਲਾਜ਼ੋ ਸੈੱਟ, ਉਹ ਵੀ ਅਪਰਾ ਫੈਸ਼ਨ 'ਤੇ ਆ ਗਈਆਂ, ਤਾਂ ਤੁਸੀਂ ਜ਼ਰੂਰ ਜਾਓ ਖਰੀਦਦਾਰੀ ਕਰਿਓ। ਬਾਕੀ ਕੋਈ ਵਿਆਹ ਸ਼ਾਦੀ ਆ ਰਿਹਾ, ਤੁਸੀਂ ਦੇਣ ਲੈਣ ਵਾਲੇ ਸੂਟ ਚਾਹੀਦੇ ਆ, ਘਰ ਕੌਣ ਪਾਉਣ ਵਾਲੇ ਕੋਟਨ ਦੇ ਸੂਟ ਚਾਹੀਦੇ ਆ, ਸ਼ੋਲ ਲੋਈਆਂ, ਪੱਗਾਂ ਦਾ ਕੱਪੜਾ, ਇਹ ਸਾਰਾ ਕੁਛ ਤੁਹਾਨੂੰ ਮਿਲ ਜਾਣਾ ਜੀ ਅਪਰਾ ਫੈਸ਼ਨ ਤੋਂ। ਸੂਟਾਂ ਦੇ ਨਾਲ ਮੈਚ ਕਰਦੀ ਜੁਐਲਰੀ ਵੀ ਤੁਹਾਨੂੰ ਮਿਲ ਜਾਣੀ ਅਪਰਾ ਫੈਸ਼ਨ ਤੋਂ, 2575 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 21, ਬਰੈਂਪਟਨ ਦੇ ਵਿੱਚ, 647-641-4595, 6476414595 'ਤੇ ਕਾਲ ਕੀਤੀ ਜਾ ਸਕਦੀ ਆ। ਕੋਈ ਅੱਜ ਜੇ ਅਸੀਂ ਗੱਲ ਕਰਨੀ ਚਾਹੀਏ ਜੀ, ਫਟਾਫਟ ਜੇ ਆਪਣੇ ਕੋਲ ਥੋੜ੍ਹੇ ਜਿਹੇ ਹੈਗੇ ਆ 10-12 ਮਿੰਟ, ਕਿ ਤੁਸੀਂ ਜੇ ਤੁਸੀਂ ਦੱਸਣਾ ਚਾਹੋ ਕਿ ਤੁਹਾਡੇ ਕੋਲ ਘਰ ਆ, ਜੇ ਅਸੀਂ ਕਰਜ਼ਿਆਂ ਦੀ ਗੱਲ ਕਰ ਰਹੇ ਸੀ, ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ ਆਈ, ਮੈਂ ਕਿਹਾ ਕਿਉਂ ਨਾ ਪੁੱਛ ਲਈ ਜਾਵੇ, ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਘਰ ਦੇ ਜਿਹੜੇ ਅਸੀਂ ਗੱਲ ਕਰ ਰਹੇ ਸੀ ਕਰਜ਼ਿਆਂ ਦੀ, ਖਰਚਿਆਂ ਦੀ, ਕਿਹੜੇ ਤਰੀਕੇ ਦੇ ਨਾਲ ਘਰ ਦਾ ਖਰਚਾ ਓਵਰਆਲ ਘੱਟ ਕੀਤਾ ਜਾ ਸਕਦਾ, ਮਤਲਬ ਘਰ ਦਾ ਖਰਚਾ ਕਹਿ ਲਓ, ਘਰ ਦੀ ਜਿਹੜੀ ਕਿਸ਼ਤ ਤਾਂ ਨਹੀਂ ਘੱਟ ਕੀਤੀ ਜਾ ਸਕਦੀ, ਬੈਂਕ ਨੇ ਤਾਂ ਉਨੇ ਪੈਸੇ ਲੈਣੇ ਆ, ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਉਹਦੇ ਵਿੱਚੋਂ ਕੋਈ ਓਵਰਆਲ ਤੁਸੀਂ ਇਹ ਮਿੱਥ ਕੇ ਚੱਲੋ ਵੀ ਮੈਂ ਘਰ ਦਾ ਜੀ ਖਰਚਾ ਘੱਟ ਰੱਖਣਾ ਜਾਂ ਐਟਲੀਸਟ ਵਧਣ ਨਹੀਂ ਦੇਣਾ, ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਹੋ ਸਕਦੀਆਂ ਜਿਨ੍ਹਾਂ ਨੂੰ ਤੁਸੀਂ ਕੰਸਿਡਰ ਕਰੋਗੇ ਕਿ ਆਹ ਚੀਜ਼ ਇਹਦੇ ਨਾਲ ਓਵਰਆਲ ਮੇਰੇ ਘਰ ਦਾ ਜਿਹੜਾ ਐਕਸਪੈਂਸ ਆ, ਜਿਹਦੇ ਵਿੱਚ ਅਸੀਂ ਗਰੋਸਰੀਜ਼ ਕਹਿੰਦੇ ਹਾਂ, ਜਿਹਦੇ ਵਿੱਚ ਅਸੀਂ ਘਰ ਦੀਆਂ ਮੋਰਗੇਜਿਸ, ਇੰਸ਼ੋਰੈਂਸ, ਪ੍ਰਾਪਰਟੀ ਟੈਕਸ, ਹੋਰ ਬਿੱਲ, ਬੱਤੀਆਂ, ਸਭ ਕੁਛ ਗਿਣਦੇ ਆ, ਯਾਨੀ ਕਿ ਪੂਰੇ ਜਿਹੜਾ ਘਰ ਦਾ ਖਰਚਾ ਹੈਗਾ, ਕੋਈ ਤੁਸੀਂ ਇੱਦਾਂ ਦਾ ਕੋਈ ਆਈਡੀਆ ਕੋਈ ਦਿਮਾਗ ਦੇ ਵਿੱਚ ਲੈ ਕੇ ਚੱਲਦੇ ਹੋ ਜਿਹਦੇ ਨਾਲ ਤੁਹਾਡੇ ਘਰ ਦਾ ਖਰਚਾ ਘੱਟ ਰਹੇ ਜਾਂ ਐਟਲੀਸਟ ਵਧੇ ਨਾ, ਜ਼ਰੂਰ ਤੁਸੀਂ ਸ਼ੇਅਰ ਕਰਨਾ ਚਾਹੋ ਜੀ ਸਾਰਿਆਂ ਦੇ ਨਾਲ। 416-233-7368 ਕਿਹੜੀ ਐਸੀ ਕੋਈ ਤਰੀਕਾ, ਕੋਈ ਤਰਕੀਬ ਤੁਸੀਂ ਵਰਤਦੇ ਹੋ ਜਿਹਦੇ ਨਾਲ ਤੁਸੀਂ ਸੋਚਦੇ ਹੋ ਵੀ ਘਰ ਦਾ ਜਿਹੜਾ ਖਰਚਾ ਹੈਗਾ ਉਹਨੂੰ ਸਹੀ ਰੱਖਿਆ ਜਾ ਸਕਦਾ, ਵਧਣ ਤੋਂ ਬਚਾਇਆ ਜਾ ਸਕਦਾ, ਜੇ ਘਟਾਇਆ ਨਹੀਂ ਤਾਂ ਐਟਲੀਸਟ ਵਧਣ ਤੋਂ ਬਚਾਇਆ ਜਾ ਸਕਦਾ। 416-233-7368
2: ਡੇਢ ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਵੈਲਕਮ ਬੈਕ ਜੀ। 7:38 ਹੋ ਗਏ ਆ, ਤੁਹਾਨੂੰ ਦੇਸੀ ਫਰਾਈਡ ਮੈਨੀਆਂ ਦਾ ਸੁਨੇਹਾ ਦੱਸ ਦਈਏ, ਜਿੱਥੇ ਤੁਸੀਂ ਬੜਾ ਲਜ਼ੀਜ਼ ਖਾਣਾ ਖਾਣਾ ਹੈਗਾ ਅਤੇ ਆਪਣੇ ਮਨ ਨੂੰ ਤੁਸੀਂ ਖੁਸ਼ ਕਰਨਾ, ਅਤੇ ਤੁਸੀਂ ਜੀ ਅੱਛਾ ਸੋ ਓਕੇ ਮੈਸੇਜ ਆਇਆ ਕਿ ਨਵੀਂ ਚੀਜ਼ ਕੁਛ ਲਾਂਚ ਹੋਈ ਆ ਅਤੇ ਤੁਸੀਂ ਇਹਦੇ ਸੈਂਪਲਸ ਟਰਾਈ ਕਰਨੇ ਆ, ਤੁਸੀਂ ਜਾ ਕੇ ਟਰਾਈ ਕਰ ਸਕਦੇ, ਕੋਈ ਵੀ ਸਾਰਿਆਂ ਨੂੰ ਵੈਲਕਮ ਹੈ, ਤੁਸੀਂ ਜਾਣਾ ਹੈ ਅਤੇ ਸੈਂਪਲਸ ਟਰਾਈ ਕਰਨੇ। ਹੁਣ ਲਾਂਚ ਕੀ ਹੋਇਆ, ਜਿਹੜੇ ਸਾਡੇ ਲਿਸਨਰਸ ਨੋਨ ਵੈਜ ਚਿਕਨ ਵਗੈਰਾ ਤੁਸੀਂ ਖਾਂਦੇ ਹੋ ਜੀ, ਉਹਨਾਂ ਦੇ ਲਈ ਵਿਸਕੀ ਬਾਰਬਿਕਿਊ ਵਿੰਗਸ, ਸੋ ਹੁਣ ਇਹਦੀ ਰੈਸਪੀ ਕੀ ਹੋਊਗੀ ਇਹ ਤਾਂ ਨਹੀਂ ਮੈਨੂੰ ਪਤਾ, ਪਰ ਵਿਸਕੀ ਬਾਰਬਿਕਿਊ ਵਿੰਗਸ ਨਵੇਂ ਲਾਂਚ ਕਰ ਰਹੇ ਆ ਜੀ ਦੇਸੀ ਫਰਾਈਡ ਮੈਨੀਆਂ, ਅਤੇ ਨਾਲ ਫਿਸ਼, ਸੋ ਦਿਸ ਵਿਸਕੀ ਬਾਰਬਿਕਿਊ ਫਿਸ਼ ਹੋਊਗੀ ਤੇ ਵਿਸਕੀ ਬਾਰਬੀਕਿਊ ਵਿੰਗਸ ਹੋਣਗੇ। ਆਈ ਥਿੰਕ ਟਰਾਈ ਕਰਕੇ ਤੁਸੀਂ ਦੇਖਣਾ ਵੀ ਇਹ ਕਿੰਨੇ ਕੁ ਸਵਾਦ ਆ ਜਾਂ ਕਿਵੇਂ ਆ। ਪਰ ਤੁਹਾਨੂੰ ਵੈਲਕਮ ਕਰ ਰਹੇ ਨੇ, ਇਹ ਸੈਂਪਲਸ ਆ, ਕੋਈ ਕੋਸਟ ਨਹੀਂ ਆ। ਤੁਸੀਂ ਜਾਣਾ, ਟਰਾਈ ਕਰਨਾ ਤੇ ਫਿਰ ਜੇ ਤੁਹਾਡੇ ਮਨ ਨੂੰ ਲੱਗੂ ਚੀਜ਼ ਤੇ ਤੁਸੀਂ ਆਰਡਰ ਵੀ ਕਰ ਲੈਣੀ ਆ। ਦੇਸੀ ਫਰਾਈਡ ਮੈਨੀ ਆ, ਜਿੱਥੇ ਸਿਰਫ ਇਹ ਨਾ ਸੋਚ ਕੇ ਜਾਇਓ ਕਿ ਸਿਰਫ ਚਿਕਨ ਦਾ ਹੀ ਮਿਲਦਾ ਜੀ, ਹੁਣ ਮੈਂ ਤਾਂ ਚਿਕਨ ਖਾਣਾ ਨਹੀਂ ਆ ਤੇ ਮੈਂ ਉੱਥੇ ਜਾ ਕੇ ਕੀ ਖਾਣਾ। ਤੁਹਾਡੇ ਲਈ ਵੀ ਬਹੁਤ ਕੁਛ ਆ ਜਿਹਦੇ ਵਿੱਚ ਵੈਜ ਦੇ ਵਿੱਚ ਮੋਮੋਸ ਹੋ ਗਏ, ਬਰਗਰ ਤੁਸੀਂ ਕੋਈ ਟਰਾਈ ਕਰਨਾ ਜੀ, ਜਾਂ ਫਿਰ ਤੁਸੀਂ ਅਥੈਂਟਿਕ ਇੰਡੀਅਨ ਖਾਣਾ ਖਾਣਾ ਹੈਗਾ ਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ। ਪਨੀਰ ਵਗੈਰਾ ਆਰਡਰ ਕਰ ਸਕਦੇ ਹੋ ਤੁਸੀਂ, ਰੁਮਾਲੀ ਰੋਟੀ ਆਰਡਰ ਕਰ ਸਕਦੇ ਹੋ, ਬਦਾਮ ਸ਼ੇਕ, ਮਿਲਕ ਬਦਾਮ ਤੁਸੀਂ ਆਰਡਰ ਕਰ ਸਕਦੇ ਹੋ, ਮੈਂਗੋ ਸ਼ੇਕ ਆਰਡਰ ਕਰ ਸਕਦੇ ਹੋ। ਹੋਰ ਵੀ ਬਹੁਤ ਸਾਰੀਆਂ ਲਜ਼ੀਜ਼ ਲਜ਼ੀਜ਼ ਆਈਟਮਸ ਹੈਗੀਆਂ ਦੇਸੀ ਫਰਾਈਡ ਮੈਨੀਆਂ, ਜਿਹੜੇ ਕਿ ਮੇਫੀਲਡ ਐਂਡ ਏਅਰਪੋਰਟ ਦੇ ਨੇ, ਮੇਫੀਲਡ ਐਂਡ ਏਅਰਪੋਰਟ ਦੇ ਨੇ। ਸੋ ਮੇਫੀਲਡ ਐਂਡ ਏਅਰਪੋਰਟ ਦਾ ਜਿਹੜਾ ਨਵਾਂ ਪਲਾਜ਼ਾ ਹੈਗਾ, ਮੈਂ ਵਾਰ ਵਾਰ ਤਾਂ ਦੱਸ ਰਹੀ ਹਾਂ ਕਿਉਂਕਿ ਦੋ ਤਿੰਨ ਨਵੇਂ ਪਲਾਜ਼ੇ ਆ, ਪਰ ਤੁਸੀਂ ਮੇਫੀਲਡ ਐਂਡ ਏਅਰਪੋਰਟ 'ਤੇ ਜਾਣਾ, 6171 ਮੇਫੀਲਡ ਰੋਡ, ਯੂਨਿਟ ਨੰਬਰ 96, ਦੇਸੀ ਫਰਾਈਡ ਮੈਨੀਆਂ। ਘਰ ਕੇਟਰਿੰਗ ਕਰਵਾਉਣੀ ਹੈ ਤਾਂ ਫੋਨ ਨੰਬਰ ਨੋਟ ਕਰ ਲਓ ਜੀ ਫਟਾਫਟ, ਇਹਨਾਂ ਨੂੰ ਕਾਲ ਕਰ ਲਓ ਅਤੇ ਟਰਾਈ ਕਰਿਆ ਜਾਓ ਇਹਨਾਂ ਦਾ ਖਾਣਾ ਅਤੇ ਫਿਰ ਆਪਣੀ ਕੇਟਰਿੰਗ ਵੀ ਬੁੱਕ ਕਰਾ ਸਕਦੇ ਹੋ। 647-534-3475 647-534-3475 'ਤੇ ਕਾਲ ਕਰ ਸਕਦੇ ਹੋ। ਆਂਟੀ ਜੀ, ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਬੇਟਾ, ਮੇਰੀ ਲਿਸਟ 'ਚ ਸਭ ਤੋਂ ਪਹਿਲਾਂ ਸੀ ਕਿ ਬਾਹਰੋਂ ਨਹੀਂ ਖਾਣਾ।
0: ਅੱਛਾ ਠੀਕ ਹੈ ਜੀ, ਅੱਛਾ ਫਿਰ ਠੀਕ
3: ਹੈ, ਮੇਰੀ ਹੈ, ਮੇਰੀ ਨੋਨ ਕਾਪੀ ਮੀ ਹੈ।
0: ਹਾਂ ਨਹੀਂ ਠੀਕ ਹੈ ਜੀ, ਠੀਕ ਹੈ, ਮੰਨ ਲੈਂਦੇ ਹਾਂ, ਠੀਕ ਹੈ, ਬਹੁਤ ਸ਼ੁਕਰੀਆ।
3: ਜਾਣਾ ਤਾਂ ਮੈਂ ਲਿਖ ਕੇ ਲੈ ਕੇ ਜਾਣਾ ਕਿਹੜੀ ਚੀਜ਼ ਚਾਹੀਦੀ ਆ।
0: ਅੱਛਾ, ਇਹ ਵੀ ਗੁੱਡ ਆਈਡੀਆ।
3: ਹਾਂਜੀ ਹਾਂਜੀ, ਦੇਖੋ ਜਿਹੜੀ ਚੀਜ਼ ਹੈਗਾ ਨਹੀਂ ਲੈਣੀ ਉਹ ਨਹੀਂ ਲੈਣੀ, ਪਾਣੀ ਨੂੰ ਐਵੇਂ ਨਾ ਵਗਣ ਦੋ, ਜਿੰਨਾ ਉਨਾ ਜ਼ਰੂਰਤ ਆ ਉਨਾ ਛੱਡੋ,
0: ਹਨਾ,
3: ਬਿਜਲੀ ਵੀ ਐਵੇਂ ਨਾ ਬਚਾਓ, ਜਿਹੜੇ ਕਮਰੇ 'ਚ ਨਹੀਂ ਜਾਣਾ ਉੱਥੋਂ ਬੰਦ ਕਰ ਦਿਓ।
0: ਠੀਕ ਹੈ, ਬਿਲਕੁਲ, ਬਿਲਕੁਲ। ਸੋ ਕਿਹੜੇ ਕਿਹੜੇ ਟਿਪਸ ਐਂਡ ਟ੍ਰਿਕਸ ਤੁਸੀਂ ਵਰਤਦੇ ਹੋ ਜੀ ਆਪਣੇ ਘਰ ਦਾ ਜਿਹੜਾ ਖਰਚਾ ਹੈਗਾ ਉਹਨੂੰ ਨਾ ਵਧਣ ਦੇਣਾ, ਅਗਰ ਤੁਹਾਡੇ ਮਨ ਦੇ ਵਿੱਚ ਆ, ਤੁਸੀਂ ਇਹ ਦਿਮਾਗ 'ਚ ਲੈ ਕੇ ਚੱਲਦੇ ਹੋ ਵੀ ਮੇਰਾ ਜਿੰਨਾ ਬਜਟ ਆ ਉਨਾ ਕੀ ਰੱਖਣਾ ਓਵਰਆਲ ਘਰ ਦਾ ਖਰਚਾ, ਕਿਹੜੇ ਕਿਹੜੇ ਨੁਕਸ ਦੇ, ਕਿਹੜੇ ਟ੍ਰਿਕਸ ਐਂਡ ਟਿਪਸ ਤੁਸੀਂ ਵਰਤਦੇ ਹੋ, ਸ਼ੇਅਰ ਕਰ ਸਕਦੇ ਹੋ 416-233-7368। ਸਟੀਵਨਸ ਫਰਨੀਚਰ ਦਾ ਸੁਨੇਹਾ ਤੁਹਾਨੂੰ ਦੱਸੀਏ ਜੀ, ਜਿੱਥੇ ਹੈਗੇ ਨੇ ਅਪਰਾ ਫੈਸ਼ਨ ਵਾਲੇ, ਸੇਮ ਬਲੋਕ ਦੇ ਵਿੱਚ, ਸੇਮ ਇੰਟਰਸੈਕਸ਼ਨ, ਸੇਮ ਓਬਵੀਅਸਲੀ ਸ਼ਹਿਰ ਬਰੈਂਪਟਨ ਦੇ ਵਿੱਚ, ਸਟੀਲਸ ਐਂਡ ਟੋਰਬਮ 'ਤੇ ਲੋਕੇਟਡ ਨੇ ਸਟੀਵਨਸ ਫਰਨੀਚਰ, ਜਿਨ੍ਹਾਂ ਨੇ ਤੁਹਾਨੂੰ ਕਨੇਡੀਅਨ ਮੇਡ ਫਰਨੀਚਰ ਬਣਾ ਕੇ ਦੇਣਾ। ਅਗਰ ਤੁਹਾਨੂੰ ਸੋਫਾ ਸੈੱਟ ਚਾਹੀਦਾ, ਤੁਹਾਨੂੰ ਬੈਡਰੂਮ ਸੈੱਟ ਚਾਹੀਦਾ, ਤੁਹਾਨੂੰ ਏਰੀਆ ਫਰਕਸ ਚਾਹੀਦੇ ਆ, ਤੁਹਾਨੂੰ ਸ਼ਾਂਡਲੀਅਰ ਚਾਹੀਦੇ ਆ ਜਾਂ ਫਿਰ ਐਕਸੈਸਰੀਜ਼ ਚਾਹੀਦੀਆਂ, ਸਟੀਵਨਸ ਫਰਨੀਚਰ ਜਿਹੜੇ ਕਿ 2575 ਸਟੀਲਸ ਐਵਨਿਊ ਈਸਟ, ਟੋਰਬਮ ਐਂਡ ਸਟੀਲਸ ਇੰਟਰਸੈਕਸ਼ਨ 'ਤੇ ਨੇ, 905-790-0560 9057-90056-0 'ਤੇ ਕਾਲ ਕਰ ਸਕਦੇ ਹੋ ਸਟੀਵਨਸ ਫਰਨੀਚਰ ਨੂੰ ਅਤੇ ਪਹੁੰਚ ਸਕਦੇ ਹੋ, ਘਰ ਨੂੰ ਫਰਨੀਚਰ ਦੇ ਨਾਲ ਸਜਾ ਸਕਦੇ ਹੋ। ਅਗਰ ਰਾਈਟ ਵੇ ਪੇਮੈਂਟ ਨਹੀਂ ਕਰ ਸਕਦੇ ਪਰ ਫਰਨੀਚਰ ਚਾਹੀਦਾ, ਤੁਸੀਂ ਫਾਈਨੈਂਸਿੰਗ ਵੀ ਤੁਹਾਨੂੰ ਹੈਲਪ ਕਰ ਦੇਣਗੇ ਸਟੀਵਨਸ ਫਰਨੀਚਰ, 905-790-0560 9057-90056-0।

ਦੱਸ ਦਈਏ ਜੀ, ਅਗਰ ਤੁਸੀਂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ, ਚਾਹੇ ਤੁਸੀਂ GTA ਦੇ ਵਿੱਚ ਆਪਣੇ ਘਰ ਨੂੰ ਬੇਸਮੈਂਟ ਨੂੰ ਲੀਗਲ ਬਣਾਉਣਾ ਹੈਗਾ, ਜਾਂ ਤੁਸੀਂ ਲੀਗਲ ਬੇਸਮੈਂਟ ਬਣਾਉਣੀ ਆ, ਜਾਂ ਬੇਸਮੈਂਟ ਬਣੀ ਹੋਈ ਆ, ਪਤਾ ਕਰਨਾ ਚਾਹੁੰਦੇ ਹੋ ਕਿ ਕਿਹੜੀਆਂ ਚੇਂਜਸ ਕਰਕੇ ਉਹਨੂੰ ਲੀਗਲ ਕੀਤਾ ਜਾ ਸਕਦਾ, ਜਾਂ ਫਿਰ ਤੁਸੀਂ ਆਪਣੇ ਘਰ ਦੀਆਂ ਵਿੰਡੋਜ਼ ਚੇਂਜ ਕਰਾਉਣੀਆਂ, ਆਪਣੇ ਘਰ ਦੀ ਫਲੋਰ ਚੇਂਜ ਕਰਾਉਣੀਆਂ, ਬਾਥਰੂਮ ਅਪਗ੍ਰੇਡ ਕਰਾਉਣੇ ਆ, ਕਿਚਨ ਚੇਂਜ ਕਰਨੀ ਆ, ਓਵਰਆਲ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਹੋਵੇ, ਤਾਂ ਤੁਸੀਂ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ ਜੀ, 647-233-6000, 647-233-6000. ਅਤੇ GTA ਤੋਂ ਬਾਹਰ ਚਲੇ ਜਾਈਏ, ਅਗਰ ਸਪੈਸ਼ਲੀ ਤੁਸੀਂ ਹੈਬਲਟਨ, ਸਟੋਨੀ ਕ੍ਰੀਕ, ਥੋਰੰਟ, ਵੈਲਲੈਂਡ, ਜਾਂ ਫਿਰ ਗ੍ਰਿਮਸਬੀ, ਜਾਂ ਫਿਰ ਨਾਇਆਗਰਾ ਫਾਲਸ ਦੇ ਵਿੱਚ ਹੈਗੀ ਹੋ ਜੀ, ਅਤੇ ਕੋਈ ਤੁਹਾਨੂੰ ਟੀਮ ਨਹੀਂ ਲੱਭ ਰਹੀ ਸੀਗੀ, ਤਾਂ ਰਾਈਟ ਨਾਓ ਵੀ ਤੁਸੀਂ ਬੀ ਬਿਲਡ ਕੰਸਟਰਕਸ਼ਨ ਨੂੰ ਇਸ ਵੀਕਐਂਡ 'ਤੇ ਮਿਲ ਸਕਦੇ ਹੋ, ਕਿਉਂਕਿ ਉਹ ਨਾਇਆਗਰਾ ਫਾਲਸ ਦੇ ਵਿੱਚ ਹੀ ਆਪਣੇ ਜਿਹੜੇ ਪ੍ਰੋਜੈਕਟ ਆਪਣੇ ਕੰਮ ਉਹ ਕਰ ਰਹੇ ਆ, ਤਾਂ ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕੀਤੀ ਜਾ ਸਕਦੀ ਆ, ਨਾਇਆਗਰਾ ਫਾਲਸ ਤੱਕ ਸਰਵ ਕਰਦੇ ਨੇ, ਕਿਸੇ ਵੀ ਤਰ੍ਹਾਂ ਦੀ ਇੰਟੀਰੀਅਰ ਰੈਨੋਵੇਸ਼ਨ ਦਾ ਕੰਮ ਹੋਵੇ, ਸਟੈਂਪ ਕੌਂਕਰੀਟ ਦਾ ਕੰਮ ਹੋਵੇ, ਜਾਂ ਤੁਸੀਂ ਜੀ ਕੋਈ ਵੀ ਰੈਨੋਵੇਸ਼ਨ ਦਾ ਕੰਮ ਆ, ਅਤੇ ਜ਼ਰੂਰ ਇਹਨਾਂ ਨੂੰ ਕਾਲ ਕਰ ਲੈਣੀ ਆ, 647-233-6000, 647-233-6000 ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ, ਬੀ ਬਿਲਡ ਕੰਸਟਰਕਸ਼ਨ ਨੂੰ ਨਾਇਆਗਰਾ ਫਾਲਸ ਤੱਕ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਸੁਨੇਹਾ ਤੁਹਾਡੇ ਲਈ ਹੈ ਜੀ, ਕਿ ਅਗਰ ਅਪਲਾਈਸਿਸ ਲੈਣੇ ਹੋਣ, ਟੀਵੀਸ ਲੈਣੇ ਹੋਣ, ਤਾਂ ਚਾਹੁੰਦੇ ਹੋ ਡਿਸਕਾਊਂਟ ਵੀ ਮਿਲ ਜਾਵੇ, ਬਹੁਤ ਵਧੀਆ ਪ੍ਰਾਈਸ ਤੁਹਾਨੂੰ ਮਿਲ ਜਾਵੇ, ਫਰੀ ਡਿਲੀਵਰੀ ਹੋ ਜਾਵੇ, ਤਾਂ ਚੰਕਿਊਜ਼ੀ ਐਂਡ ਬੋਵੇਡ ਦੇ ਇੰਟਰਸੈਕਸ਼ਨ ਤੋਂ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਪਹੁੰਚਣਾ, ਜਿਹੜੇ ਕਿ ਤੁਹਾਨੂੰ ਦੇ ਰਹੇ ਨੇ ਫਰੰਟ ਲੋਡ ਵਾਸ਼ਰ ਡਰਾਇਰ। ਇਹ ਦੋਨੇ ਚੀਜ਼ਾਂ ਹੈਗੀਆਂ, ਵਾਸ਼ਰ ਡਰਾਇਰ ਦੋਨਾਂ ਚੀਜ਼ਾਂ ਦਾ ਪੇਅਰ ਹੈਗਾ, $2500 ਦਾ ਹੁੰਦਾ, ਪਰ ਤੁਹਾਨੂੰ $1799 ਦਾ ਮਿਲਣਾ। ਇਹ ਮਾਡਰਨ ਆ ਜੀ, ਫੋਟੋ ਬੜੀ ਸੋਹਣੀ ਆ, ਅਤੇ ਲਾਂਡਰੀ ਇਹ ਘਰ 'ਚ ਪਈ ਵੀ ਸੋਹਣੀ ਲੱਗਦੀ ਹੈ, ਜੇ ਚੇਂਜ ਕਰ ਰਹੇ ਹੋ ਤਾਂ ਫਿਰ ਹੁਣ $700 ਤੁਸੀਂ ਬਚਾ ਸਕਦੇ ਹੋ। ਫਰੰਟ ਲੋਡ ਵਾਸ਼ਰ ਡਰਾਇਰ $1799 ਦਾ ਮਿਲਣਾ, ਜਿਹੜਾ ਕਿ ਤੁਹਾਨੂੰ $2500 ਦਾ ਰੈਗੂਲਰ ਮਿਲਦਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 9054502828, ਅਤੇ ਦੱਸੀਏ ਇੱਕ ਵਾਰ ਤੁਹਾਨੂੰ ਕਿ ਅਗਰ ਪੈਸਿਆਂ ਦੀ ਜ਼ਰੂਰਤ ਪੈ ਗਈ ਆ, ਮੌਰਗੇਜ ਕਰਾਉਣੀ ਚਾਹੁੰਦੇ ਹੋ, ਫਸਟ ਮੌਰਗੇਜ ਹੋ ਗਈ, ਸੈਕਿੰਡ ਮੌਰਗੇਜ ਚਾਹੀਦੀ ਆ, ਜਾਂ ਘਰ ਦੇ ਵਿੱਚੋਂ ਐਕੁਟੀ ਟੇਕ ਆਊਟ ਤੁਸੀਂ ਕਰਨਾ ਚਾਹੁੰਦੇ ਹੋ, ਤਾਂ GNE ਮੌਰਗੇਜਸ ਤੋਂ ਮਾਇਕ ਭਟਨਾਗਰ ਜੀ ਨੂੰ ਕਾਲ ਕਰ ਲੈਣੀ ਆ, 647-702-2023, 6477022023। ਦੇਸੀ ਫਰਾਈਡ ਮੈਨੀਆਂ 'ਤੇ ਤੁਸੀਂ ਵਾਕ ਇਨ ਕਰਨਾ, ਕੋਈ ਪੈਸੇ ਨਹੀਂ ਖਰਚਣੇ। ਵਿਸਕੀ, ਬਾਰਬੀਕਿਊ, ਵਿੰਗਸ ਇਹਨਾਂ ਦੇ ਜੀ ਨਵਾਂ ਲਾਂਚ ਇਹ ਕਰ ਰਹੇ ਨੇ, ਅਤੇ ਨਾਲ ਹੀ ਫਿਸ਼, ਆਈ ਥਿੰਕ ਇਹ ਵੀ ਵਿਸਕੀ ਬਾਰਬੀਕਿਊ ਫਿਸ਼ ਹੋਊਗੀ, ਤੁਸੀਂ ਟਰਾਈ ਕਰਨਾ ਚਾਹੁੰਦੇ ਹੋ, ਸੈਂਪਲਸ ਤੁਹਾਨੂੰ ਟਰਾਈ ਕਰਵਾ ਰਹੇ ਨੇ, ਅਤੇ ਤੁਹਾਡਾ ਫੀਡਬੈਕ ਇਹਦੇ ਬਾਰੇ ਪੁੱਛ ਰਹੇ ਨੇ, ਕਿਉਂਕਿ ਇਹ ਨਵੀਂ ਜਿਹੜੀ ਆਈਟਮ ਆ ਇਹ ਲਾਂਚ ਕੀਤੀ ਜਾ ਰਹੀ ਹੈ ਦੇਸੀ ਫਰਾਈਡ ਮੈਨੀਆਂ 'ਤੇ। 6171 ਮੇਫੀਲਡ ਰੋਡ, ਯੂਨਿਟ ਨੰਬਰ 96, ਬ੍ਰੈਂਪਟਨ ਦੇ ਵਿੱਚ ਤੁਸੀਂ ਪਹੁੰਚਣਾ ਹੈਗਾ, ਅਤੇ 647-534-3475 ਵਾਕ ਇਨ ਕਰਿਓ ਇਸ ਵੀਕਐਂਡ 'ਤੇ, ਬਿਲਕੁਲ ਫਰੀ ਸੈਂਪਲ ਤੁਹਾਨੂੰ ਟਰਾਈ ਕਰਵਾ ਰਹੇ ਨੇ, ਅਤੇ ਫੀਡਬੈਕ ਜ਼ਰੂਰ ਦੇ ਕੇ ਆਇਓ। ਲਾਸਟਲੀ ਜਾਂਦੇ ਦੱਸੀਏ ਕਿ ਅਗਰ ਤੁਸੀਂ ਸਰਟੀਫਾਈਡ ਕਾਰ ਮਕੈਨਿਕ ਹੈਗੇ ਹੋ ਜੀ, ਤਾਂ ਫਿਰ ਕਾਲ ਕਰ ਲਿਓ, ਅਤੇ ਗੱਲਬਾਤ ਕਰ ਲਿਓ ਫਾਲਕਨ ਆਰੋ ਪਾਰਟਸ ਐਂਡ ਰਿਪੇਅਰ ਸ਼ਾਪ 'ਤੇ ਰਾਣਾ ਜੀ ਦੇ ਨਾਲ, ਤੁਹਾਨੂੰ ਵਧੀਆ ਜੋਬ ਮਿਲ ਸਕਦੀ ਹੈ। ਸਰਟੀਫਾਈਡ ਕਾਰ ਮਕੈਨਿਕ ਹਾਇਰ ਕਰ ਰਹੇ ਨੇ, 416-707-0275, 416-707-0275 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ, ਪ੍ਰੋਗਰਾਮ ਨੂੰ ਸੁਣਨ ਦੇ ਲਈ। ਆਪਣੇ ਬਿਜ਼ਨਸ ਨੂੰ ਤੁਸੀਂ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਮੇਰਾ ਫੋਨ ਨੰਬਰ 647-234-6000, 6472-334-6000 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਪਰ ਮੱਲੋ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸ਼ਬਾ ਖੈਰ, ਆਪਣਾ ਖਿਆਲ ਰੱਖਣਾ ਜੀ, ਅਗਲੇ ਸ਼ਨੀਵਾਰ ਮਿਲਾਂਗੇ, ਤਦ ਤੱਕ ਸ਼ਬਾ ਖੈਰ, ਸ਼ੁਭ ਰਾਤਰੀ।

गम है खुशी के साथ, अजल जिंदगी के साथ। गम है खुशी के साथ, अजल जिंदगी।